ਖੁਸ਼ੀ ਮਿਲ ਜਾਂਦੀ ਹੈ ਸਾਨੂੰ ਕਿ ਤੁਸੀਂ ਸਾਡੇ ਤੋਂ ਨੰਬਰ ਕੋਈ ਨਾ ਕੋਈ ਲਿਆ। ਸੋ ਪ੍ਰੋਗਰਾਮ ਹੈ ਪੰਜਾਬੀ ਰਾ ਤੇ ਇੱਕ ਮੈਂ ਤੁਹਾਨੂੰ ਦੋ ਕੁ ਬੋਲ ਸੁਣਾਉਣੇ ਆ ਤੇ ਸੁਣ ਕੇ ਫਿਰ ਵਾਪਸ ਆਉਣੇ ਆ।

0: ਨਹੀਂ ਰੀਸਾਂ ਯਾਰ ਵਾਹ ਬਈ ਵਾਹ ਆ ਗਿਆ ਨਾ ਆਨੰਦ ਸੁਣ ਕੇ ਜੀ ਕਰਦਾ ਕਿ ਸਾਰਾ ਲਾਈਵ ਬਸ ਸੁਣੀ ਜਾਈਏ ਸੋ ਪ੍ਰੋਗਰਾਮ ਹੈ ਪੰਜਾਬੀ ਰਾ 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਆਪਣੀਆਂ 905-673-3337 ਸੋ ਬਾਕੀ ਯਾਰ ਜੋ ਇਹ ਲਾਈਵ ਸੁਣਨ ਦਾ ਮਜ਼ਾ ਨਾ ਇਹ ਅਲੱਗ ਹੀ ਚੀਜ਼ ਹੈ ਸੋ ਜੋ ਅਫੀਸ਼ਲ ਗਾਣਾ ਉਹ ਵੀ ਚਲੋ ਬੜਾ ਵਧੀਆ ਬਟ ਜਦੋਂ ਲਾਈਵ ਇੰਸਟਰੂਮੈਂਟ ਸੁਣਨ ਨੂੰ ਮਿਲਦੀਆਂ ਲਾਈਵ ਉਹ ਗਾਇਕੀ ਦੇ ਵਿੱਚ ਇੱਕ ਵੱਖਰਾ ਰੰਗ ਇੱਕ ਕਿਤੇ ਨਾ ਕਿਤੇ ਡਿਫਰੈਂਟ ਕਹਿੰਦੇ ਹੁੰਦੇ ਕਿ ਹਰਕਤਾਂ ਮੁਰਕੀਆਂ ਜਦੋਂ ਲਾਈਆਂ ਜਾਂਦੀਆਂ ਨੇ ਫਿਰ ਕਮਾਲ ਹੈ ਸੋ ਪੰਜਾਬੀ ਵਿਰਸਾ 2026 ਇਸ ਸੰਡੇ ਨੂੰ 9 ਤਰੀਕ ਨੂੰ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ ਹੋ ਰਿਹਾ ਬਈ ਸੋ ਮਨਮੋਹਣ ਵਾਰਿਸ ਕਮਲਹੀਰ ਸਿੰਘ ਤਾਰ ਜੀ ਪਹੁੰਚ ਰਹੇ ਨੇ ਇਸ ਸੰਡੇ ਨੂੰ ਬਹੁਤ ਹੀ ਲਿਮਿਟਿਡ ਕੁਝ ਕੀ ਟਿਕਟਾਂ ਬਾਕੀ ਨੇ ਜਿਹਨਾਂ ਨੇ ਟਿਕਟਾਂ ਨਹੀਂ ਲਈਆਂ ਤੁਸੀਂ ਮਿਸ ਨਾ ਕਰੋ ਬਈ ticketmaster.ca ਤੋਂ ਜਾਓ ticketmaster.ca ਤੇ ਜੋ ਵੀ ਟਿਕਟਾਂ ਤੁਹਾਨੂੰ ਦਿਸਦੀਆਂ ਨੇ ਤੁਸੀਂ ਆਪਣੇ ਮਨਪਸੰਦ ਦੀ ਸੀਟ ਖਰੀਦੋ ਅਤੇ ਸ਼ੋਅ ਦੇ ਵਿੱਚ ਪਹੁੰਚੋ ਗ੍ਰੇਟ ਕੈਨੇਡੀਅਨ ਟੋਰਾਂਟੋ ਥੀਏਟਰ ਵਿਖੇ ਵੁੱਡਬਾਈਨ ਮਾਲ ਦੇ ਬਿਲਕੁਲ ਆਪੋਜ਼ਿਟ ਸ਼ੋਅ ਹੋ ਰਿਹਾ ਅਤੇ ਸਾਡੇ ਨਾਲ ਹਰਜਿੰਦਰ ਗਿੱਲ ਜੀ ਜੁੜੇ ਨੇ ਜੋ ਕਿ ਕੁਝ ਹੋਰ ਜਾਣਕਾਰੀ ਦੇਣਗੇ ਜੀ ਗਿੱਲ ਸਾਹਿਬ ਵੈਲਕਮ
1: ਨਵੀਂ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਸੋ ਜਿੰਨੇ ਵੀ ਪੰਜਾਬੀ ਲਹਿਰਾਂ ਦੇ ਸਰੋਤੇ ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਬਰੀਫ ਕੀਤਾ ਸੋ ਮੈਂ ਬਸ ਰਿਮਾਈਂਡਰ ਹੀ ਹੈ ਹੁਣ ਅੱਜ ਦਾ ਦਿਨ ਵੀ ਲੰਘ ਗਿਆ ਸੋ ਇਸ ਤੋਂ ਬਾਅਦ 2 ਦਿਨ ਬਾਕੀ ਰਹਿ ਜਾਣੇ ਆ ਫਰਾਈਡੇ ਸੈਟਰਡੇ ਤੇ ਪਰਿਵਾਰਾਂ ਨੇ ਜਿਹਨਾਂ ਨੇ ਅਜੇ ਤੱਕ ਪਲਾਨ ਨਹੀਂ ਕੀਤਾ ਜਿਵੇਂ ਤੁਸੀਂ ਦੱਸਿਆ ਉਹ ticketmaster.ca ticketmaster.ca ਇੱਕੋ ਇੱਕ ਅਫੀਸ਼ੀਅਲ ਵੈਬਸਾਈਟ ਹੈ ਜਿੱਥੇ ਜਾ ਕੇ ਟਿਕਟਸ ਬਾਏ ਕਰ ਸਕਦੇ ਹੋ ਤੇ ਆਪਣੀ ਮਨਪਸੰਦ ਦੇ ਸੈਕਸ਼ਨ ਆਪਣੀ ਮਨਪਸੰਦ ਦੀ ਸੀਟ ਆਪਣੇ ਮਨਪਸੰਦ ਦੇ ਪ੍ਰਾਈਸ ਰੇਂਜ ਨੂੰ ਤੁਸੀਂ ਪਿੱਕ ਕਰ ਸਕਦੇ ਹੋ ticketmaster.ca ਇਹ ਬਾਰ ਬਾਰ ਥੋੜਾ ਰਿਪੀਟ ਕਰਨ ਦਾ ਸਾਡਾ ਮਕਸਦ ਇਹੀ ਹੈ ਕਿ ਦਿਸ ਇਜ਼ ਦਾ ਓਨਲੀ ਅਫੀਸ਼ੀਅਲ ਵੈਬਸਾਈਟ ticketmaster.ca ਤੇ ਇੱਥੋਂ ਤੁਸੀਂ ਆਨਲਾਈਨ ਟਿਕਟ ਬਾਏ ਕਰ ਸਕਦੇ ਹੋ ਹੋਰ ਇਸ ਤੋਂ ਇਲਾਵਾ ਕੋਈ ਵੀ ਪ੍ਰਿੰਟਡ ਟਿਕਟ ਸਾਡੇ ਕੋਲ ਨਹੀਂ ਹੈ ਕਿਸੇ ਵੀ ਜਗ੍ਹਾ ਸੋ ਇਸ ਕਰਕੇ ਆਨਲਾਈਨ ਜਾਇਆ ਜਾ ਸਕਦਾ ਜਿਹੜੀਆਂ

0: ਸਾਡੇ ਕੋਲ ਕੁਛ ਇੱਕ ਟਿਕਟਸ ਅਸੀਂ ਸਪੈਸ਼ਲੀ ਆਪਣੇ ਸਪੌਂਸਰਸ ਦੇ ਲਈ ਰਿਜ਼ਰਵ ਕਰਦੇ ਹੁੰਦੇ ਆ, ਉਹਦੇ ਲਈ ਤੁਸੀਂ ਸਾਨੂੰ ਇਸ ਵੇਲੇ ਦੋ ਜਾਂ ਵੱਧ ਤੋਂ ਵੱਧ ਤਿੰਨ ਸਪੌਂਸਰਸ ਨੂੰ ਅਸੀਂ ਹੋਰ ਆਨਬੋਰਡ ਕਰ ਸਕਦੇ ਹਾਂ ਜੇ ਤੁਸੀਂ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਜਾਂ ਆਪਣੇ VVIP VIP ਸੈਕਸ਼ਨ ਦੇ ਵਿੱਚ ਟਿਕਟਸ ਜਿਹੜੀਆਂ ਨੇ ਉਹ ਐਲੋਕੇਟ ਹੋ ਜਾਣਗੀਆਂ ਤੁਹਾਡੇ ਲਈ, ਤਾਂ ਉਹਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਮੇਰੇ ਨਾਲ ਗੱਲ ਕੀਤੀ ਜਾ ਸਕਦੀ ਹੈ 647-4-0-0-68-62 ਜਾਂ ਸਾਡੇ ਟੀਮ ਮੈਂਬਰ ਸੋਢੀ ਨਾਗਰਾ ਹੁਣਾਂ ਨੂੰ ਕਾਲ ਕਰ ਸਕਦੇ ਹੋ 416-300-44-44 ਤੇ ਅਸੀਂ ਤੁਹਾਨੂੰ ਅਕੋਮੋਡੇਟ ਕਰ ਦਿਆਂਗੇ। ਅਗਲੀ ਗੱਲ ਨਵੀਂ, ਜਿਵੇਂ ਆਪਾਂ ਰਿਪੀਟ ਕਰਦੇ ਆ ਰਹੇ ਹਾਂ ਕਿ 25 ਤਰੀਕ ਨੂੰ ਬਹੁਤ ਸਾਰੇ ਪਰਿਵਾਰਾਂ ਨੇ ਪਹਿਲਾਂ ਹੀ ਟਿਕਟਸ ਲਈਆਂ ਹੋਈਆਂ ਸੀ, 25 ਤਰੀਕ ਨੂੰ ਸ਼ੋਅ ਹੋਣਾ ਸੀ, ਉਹ ਇਸ ਲਈ ਦੱਸਣਾ ਪੈ ਰਿਹਾ ਕਿ ਉਹੀ ਟਿਕਟਸ 9 ਤਰੀਕ ਨੂੰ ਵੈਲਿਡ ਹੋਣਗੀਆਂ ਜੇ ਤੁਹਾਡੇ ਕੋਲ 25 ਵਾਲੀਆਂ ਟਿਕਟਸ ਹੈਗੀਆਂ ਨੇ। ਸੋ ਉਹਦੇ ਲਈ ਤੁਸੀਂ ਕੋਈ ਫਿਕਰ ਨਾ ਕਰਿਓ, ਸੋ ਉਹਨਾਂ ਟਿਕਟਸ ਨੂੰ ਹੀ ਓਨਰ ਕੀਤਾ ਜਾਣਾ। 25 ਤਰੀਕ ਵਾਲੀਆਂ ਟਿਕਟਾਂ ਨੂੰ 9 ਅਗਸਤ ਦੇ ਲਈ ਤੁਹਾਨੂੰ ਯੂਜ਼ ਕਰਨ ਦੇ ਲਈ ਉੱਥੇ ਆਪਸ਼ਨ ਮਿਲ ਜਾਣੀ ਹੈ। ਨੈਕਸਟ ਪੁਆਇੰਟ ਹੈ ਕਿ 6 ਵਜੇ ਡੋਰਸ ਓਪਨ ਹੋ ਜਾਣੀਆਂ ਜੀ, ਤੇ 7 ਵਜੇ ਅਸੀਂ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਸ਼ੋਅ ਨੂੰ ਸ਼ੁਰੂ ਕਰਨਾ ਚਾਹੁੰਦੇ, ਸੋ ਇਸ ਕਰਕੇ ਸਮੇਂ ਸਿਰ ਪਹੁੰਚਿਆ ਜਾਵੇ, ਕਿਉਂਕਿ ਸਟ੍ਰਾਈਕ ਕਰਕੇ ਥੋੜਾ ਬਹੁਤ ਜੇ ਕਿਤੇ ਰਸ਼ ਲੱਗਿਆ ਤੁਹਾਨੂੰ ਟ੍ਰੈਫਿਕ ਦੇ ਵਿੱਚ, ਤਾਂ ਤੁਸੀਂ ਤੁਹਾਡੇ ਕੋਲੇ ਵੁੱਡਪਾਈਨ ਮਾਲ ਦੇ ਬਿਲਕੁਲ ਆਪੋਜ਼ਿਟ ਹੈ ਜਿਹੜਾ ਆਪਣਾ ਵੈਨਿਊ ਹੈ, ਸੋ ਤੁਸੀਂ ਉੱਥੇ ਕਾਫੀ ਆਲੇ ਦੁਆਲੇ ਖੁੱਲੀ ਡੁੱਲੀ ਪਾਰਕਿੰਗ ਦੀਆਂ ਆਪਸ਼ਨ ਹੈਗੀਆਂ ਨੇ, ਸੋ ਟ੍ਰੈਫਿਕ ਚ ਨਾ ਫਸੇ ਰਹੋ ਤੁਸੀਂ, ਥੋੜਾ ਜਿਹਾ ਖੇਚਲ ਕਰਕੇ ਤੇ ਜੇ ਆਪਣੀ ਗੱਡੀ ਇੱਧਰ ਉੱਧਰ ਕਿਤੇ ਵੀ ਪਾਰਕਿੰਗ ਮਿਲਦੀ ਹੋਈ ਜਿੱਥੇ ਸੇਫ ਹੋਈ ਔਰ ਪਾਰਕਿੰਗ ਐਲੋਕੇਟਡ ਜਿਹੜੇ ਸਪੋਟਸ ਹੁੰਦੇ ਨੇ ਉੱਥੇ ਪਾਰਕ ਕਰਕੇ ਤਾਂ ਤੁਸੀਂ ਵਾਕ ਕਰਕੇ ਵੀ ਜਾ ਸਕਦੇ ਹੋ। ਸੋ ਕੋਈ ਵੀ ਹੋਰ ਵੇਰਵੇ ਚਾਹੀਦੇ ਹੋਏ ਤਾਂ ਟੀਮ ਫੋਰ ਐਂਟਰਟੇਨਮੈਂਟ ਦੇ ਸੋਸ਼ਲ ਮੀਡੀਆ ਹੈਂਡਲਸ ਤੋਂ ਜਾਂ ਮਨਮੋਹਨ ਵਾਰਿਸ, ਕਮਲਹੀਰ ਸੰਤਾਰ ਹੋਣਾ ਦੇ ਸੋਸ਼ਲ ਮੀਡੀਆ ਹੈਂਡਲਸ ਤੋਂ ਵੇਰਵੇ ਲੈ ਸਕਦੇ ਹੋ ਤੇ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੁੰਦੀ ਹੈ 6474006862 ਟੀਮ ਫੋਰ ਐਂਟਰਟੇਨਮੈਂਟ। ਸੋ ਪੰਜਾਬੀ ਵਿਰਸਾ, ਮਨਮੋਹਨ ਵਾਰਿਸ, ਕਮਲਹੀਰ ਤੇ ਸੰਤਾਰ ਇਹਨਾਂ ਦੇ ਸ਼ੋਅ ਦੇ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰ ਰਹੇ ਹਾਂ ਜੀ। ਨਵੀ
1: ਜੀ, ਬਹੁਤ ਸ਼ੁਕਰੀਆ। ਸੋ ਜ਼ਰੂਰ ਤੁਸੀਂ ਇਸ ਸ਼ੋਅ ਦਾ ਹਿੱਸਾ ਬਣੋ ਤੇ ਜਿਨ੍ਹਾਂ ਨੇ ਮਨਾਉਣ ਵਾਰਿਸ ਸੰਤਾਰ ਕਮਲਹੀਰ ਜੀ ਦੇ ਪਹਿਲੇ ਕੋਈ ਪੰਜਾਬੀ ਵਿਰਸਾ ਦੇਖਿਆ, ਤੁਹਾਨੂੰ ਪਤਾ ਕਿ ਕੈਸਾ ਸ਼ੋਅ ਹੈ, ਨਾ ਮਿਸ ਕਰਨ ਵਾਲਾ। ਜੇ ਤੁਸੀਂ ਮਿਸ ਕਰ ਜਾਓਗੇ ਬਾਅਦ ਦੇ ਵਿੱਚ ਲਾਈਵ ਦੇਖ ਕੇ ਤੁਸੀਂ ਪਛਤਾਓਗੇ ਕਿ ਯਾਰ ਜਾ ਹੀ ਆਉਂਦੇ, ਤੇ ਲਾਈਵ ਜਦੋਂ ਰਿਕਾਰਡ ਹੁੰਦਾ ਹੋਵੇ 2026 ਦਾ ਪੰਜਾਬੀ ਵਿਰਸਾ ਦੁਨੀਆ ਭਰ ਦੇ ਵਿੱਚ ਦੇਖਿਆ ਜਾਊਗਾ ਰਿਕਾਰਡਿੰਗ ਤੋਂ ਬਾਅਦ। ਸੋ ਜ਼ਰੂਰ ticketmaster.ca ਤੇ ਜਾਓ ਤੇ ਸੰਡੇ ਨੂੰ ਮਿਲਦੇ ਹਾਂ, ਲੱਗਣਗੀਆਂ ਰੌਣਕਾਂ। ਬਹੁਤ ਹੀ ਕਮਾਲ ਦਾ ਵੈਨਿਊ ਹੈ ਵੁੱਡਬਾਈਨ ਕਸੀਨੋ, ਤੇ ਬਾਅਦ ਦੇ ਵਿੱਚ ਤੁਸੀਂ ਵਧੀਆ ਫੰਕਸ਼ਨ ਕਰ ਲਿਓ ਤੇ ਯਾਰਾਂ ਦੋਸਤਾਂ ਪਰਿਵਾਰਾਂ ਸਮੇਤ ਆਓ ਪਹੁੰਚੋ ਤੇ ticketmaster.ca ਤੇ ਤੁਸੀਂ ਜ਼ਰੂਰ ਜਾਣਕਾਰੀ ਲਓ। ਕੋਈ ਹੋਰ ਜਾਣਕਾਰੀ ਚਾਹੀਦੀ ਹੈ 647-4-0-0-68-62-647-4-0-0-68 ਬਾਹਰ ਤੇ ਕਾਲ ਕਰੋ। ਹਰਜਿੰਦਰ ਜੀ ਬਹੁਤ ਸ਼ੁਕਰੀਆ ਤੇ ਬੈਸਟ ਆਫ ਲੱਕ।
0: ਬਹੁਤ ਮਿਹਰਬਾਨੀ ਨਵੀ,
1: ਥੈਂਕ ਯੂ ਸਰ, ਬਹੁਤ ਧੰਨਵਾਦ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਖੂਬ ਅੱਜ ਦੇ ਪ੍ਰੋਗਰਾਮ ਦੇ ਵਿੱਚ। ਦੇਖੋ ਰੌਣਕਾਂ ਰੋਜ਼ ਹੀ ਲੱਗਦੀਆਂ ਨੇ ਪ੍ਰੋਗਰਾਮ 'ਚ ਤੇ ਕਈ ਵਾਰ ਥੋੜੀਆਂ ਵੱਧ ਲੱਗ ਜਾਂਦੀਆਂ ਨੇ ਤੇ ਅੱਜ ਵੱਧ ਹੀ ਲੱਗੀਆਂ ਨੇ। ਬ੍ਰੈਂਪਟਨ ਕ੍ਰੈਮੇਟੋਰੀਅਮ ਦਾ ਮੈਸੇਜ ਦਿੰਦੇ ਹੁੰਦੇ ਹਾਂ ਤੁਹਾਨੂੰ ਅਸੀਂ, ਆਪਣੇ ਤੁਸੀਂ ਫਿਊਨਰਲ ਦੀ ਪ੍ਰੀ ਪਲੈਨਿੰਗ ਕਰੋ। ਅੱਜ ਦਾ ਰੇਟ ਲੌਕ ਹੋ ਰਿਹਾ ਫਿਊਨਰਲ ਦਾ, ਇਨਫਲੇਸ਼ਨ ਕਰਕੇ ਹੁਣ ਫਿਊਨਰਲ ਦੀਆਂ ਪ੍ਰਾਈਸਾਂ ਵੀ ਵਧਣੀਆਂ ਨੈਚੁਰਲੀ। ਸੋ ਅੱਜ ਦਾ ਰੇਟ ਲੌਕ ਕਰ ਲਓ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਲਈ। 9054582222 ਨੰਬਰ ਹੈ, 9054582222 ਤੇ ਕਾਲ ਕਰੋ। ਬ੍ਰੈਂਪਟਨ ਕ੍ਰੈਮੇਟੋਰੀਅਮ, ਮਾਸਟਰ ਜੂਲਰਸ, ਏਅਰਪੋਰਟ ਰੋਡ ਐਂਡ ਮੇਫੀਲਡ, 3000 ਸਕੁਏਅਰ ਫੁੱਟ ਦਾ ਇੱਕ ਬੜਾ ਹੀ ਲਗਜ਼ਰੀ ਸ਼ੋਰੂਮ ਇਹਨਾਂ ਨੇ ਖੋਲਿਆ ਮਾਸਟਰ ਜੂਲਰ ਵਾਲਿਆਂ ਨੇ, ਏਅਰਪੋਰਟ ਰੋਡ ਤੇ ਮੇਫੀਲਡ ਦੇ ਕੋਰਨਰ ਤੇ। ਕੋਈ ਰਾਣੀ ਹਾਰ, ਕੰਗਣ, ਬੈਂਗਲਸ, ਕਿਸੇ ਵੀ ਕਿਸਮ ਦੀ ਗੋਲਡ ਦੀ ਜੂਲਰੀ ਲੈਣੀ ਹੈ ਨਾ, ਇੱਕ ਵਾਰ ਜਾ ਕੇ ਤੁਸੀਂ ਸਿਲੈਕਸ਼ਨ ਦੇਖੋ, ਤੁਸੀਂ ਆਪ ਕਹੋਗੇ ਨਾ ਵੀ ਵਾਹ। ਮਾਸਟਰ ਜੂਲਰਸ, ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ ਤੇ ਲੋਕੇਟਡ। ਜੇ ਤੁਹਾਡਾ ਕਿਚਨ ਬਣਨ ਵਾਲਾ ਨਾ, ਬਣਾ ਲਓ ਚੁੱਪ ਕਰਕੇ। ਲੇਡੀਜ਼ ਕਹਿੰਦੀ ਹੁੰਦੀ ਆ ਕਿ ਹਾਂਜੀ ਜੀ ਕਿਚਨ ਪਲੀਜ਼ ਰੈਨੋਵੇਟ ਕਰਾ ਲਈਏ, ਬੰਦਾ ਕਹਿੰਦਾ ਨਹੀਂ ਕਾਹਦੇ ਲਈ। ਦੇਖੋ ਕਿਚਨ ਤੁਹਾਡੇ ਘਰ ਦੀ ਸਭ ਤੋਂ ਵੱਧ ਸ਼ਾਨ ਹੈ, ਸੋ ਤੁਸੀਂ ਜ਼ਰੂਰ ਕਿਚਨ ਰੈਨੋਵੇਟ ਕਰਾਓ। ਅੱਗੇ ਜਾ ਕੇ ਘਰ ਘਰ ਵੇਚਣਾ, ਪਹਿਲਾਂ ਕਿਚਨ ਹੀ ਦੇਖਣਗੇ ਕਿੱਦਾਂ ਦਾ ਬਣਿਆ ਹੋਇਆ। ਸੋ ਕਿਚਨ ਰੈਨੋਵੇਟ ਕਰਾਉਣੀ ਹੈ ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਫੋਨ ਜ਼ਰੂਰ ਕਰ ਲਓ। ਨਿਊ ਹਾਈਟਸ ਕਿਚਨ 416-859-1920 ਦੇ ਉੱਤੇ ਤੁਸੀਂ ਨਿਊ ਹਾਈਟਸ ਕਿਚਨ ਦੀ ਟੀਮ ਦੇ ਨਾਲ ਗੱਲਬਾਤ ਜਲਦੀ ਜਲਦੀ ਜਲਦੀ ਤੋਂ ਵੀ ਜਲਦੀ ਕਰ ਲਵੋ, ਤੇ ਜ਼ਰੂਰ ਤੁਸੀਂ ਭਾਜੀ ਤੋਂ ਬਿਲਕੁਲ ਫ੍ਰੀ ਐਸਟੀਮੇਟ ਇੱਕ ਲੈ ਲਓ ਤੇ ਦੇਖਿਓ। ਸਹੀ ਐਸਟੀਮੇਟ ਦੇਖ ਕੇ ਵੀ ਤੁਸੀਂ ਕਹੋਗੇ ਨਵੀਂ ਯਾਰ ਇਹ ਤਾਂ, ਨਾਲੇ ਤਾਂ ਐਸਟੀਮੇਟ ਨੰਬਰ 1 ਹੈ, ਨਾਲੇ ਕੰਮ ਬੜਾ ਕਮਾਲ ਦਾ, ਤੁਸੀਂ ਤਾਂ ਸਾਡੀ ਸਮਰ ਬਣਾਤੀ। ਸੋ ਸੁਣੀਏ ਹੁਣ ਇੱਕ ਗਾਣਾ, ਕਿਹੜਾ ਸੁਣਾਈਏ ਤੁਹਾਨੂੰ ਹੁਣ। ਮੈਂ ਗਾਣਾ ਮੈਂ ਸੁਣਾਇਆ ਸੀ ਤੁਹਾਨੂੰ ਯਾਰ ਬੀਤੇ ਦਿਨੀ, ਖੂਫੀਆ ਜਸ਼ਨ, ਉਹਦੇ ਦੋ ਬੋਲ ਸੁਣ ਲੈਂਦੇ ਹਾਂ। ਬੜਾ ਖੂਬਸੂਰਤ ਗੀਤ ਹੈ, ਮੈਂ ਸੁਣ ਰਿਹਾ ਸੀਗਾ ਜਿਮ ਦੇ ਵਿੱਚ, ਤੇ ਵਾਹ ਤੁਸੀਂ ਕਹੋਗੇ ਨਵੀਂ ਯਾਰ ਏਦਾਂ ਦਾ ਕੰਮ, ਜਿਮ ਚ ਗਾਣਾ ਕਾਹਨੂੰ ਸੁਣਨਾ। ਉਹ ਵੈਸੇ ਯਾਰ ਮੇਰੇ ਕਿਤੇ ਚੇਤੇ ਆਇਆ ਤੇ ਮੈਂ ਲਾ ਲਿਆ।

0: नहीं रीसा यार, क्या वाजा ने है, बल्ले बल्ले बल्ले क्या बात है। सो दुर्गा रंगीला साहब क्या बात। सो प्रोग्राम पंजाबी जरा तुम सुन रहे हो तो नंबर है अपना 905-673-3337। तो प्रोग्राम च गलबात थोड़े नाल हो रही है। अज टॉपिक वधिया रहा यार, बड़े लोगों ने अपने कहते होंगे कि दुख दिया मैं उन्होंने रगा छेड़ती हैं, तुम फिर शेयर कर दिता नवी आए भी होया भी हो सा। 2207 हाँ जी 2207 हेलो।
1: हाँ जी हेलो
0: सराज जी, किदा
1: वधिया वधिया सर जी।
0: तुसी सानू नहीं फोन करदे देख लो सीधा।
1: मेरे को लगा आपका लाइक कभी आप शायद ना हो लाइव।
0: हमारा तो यार क्या बोलते हैं वीआईपी नंबर आपके पास है, मैं करता हूँ आपको फोन ठीक है।
1: हाँ जी हाँ जी
0: थैंक यू। 2825 हाँ जी।
2: हाँ जी नवी सत श्रीकाल जी।
0: सत श्रीकाल जी, किदा जी।
2: हाँ ठीक है किदा।
0: बहुत वधिया जी, बल्ले बल्ले आ।
2: हाँ बल्ले बल्ले चाहिदी है। गुड गुड गुड इवनिंग।
0: हाँ गुड गुड गुड इवनिंग, बिल्कुल थोड़ी गल सही है।
2: बहुत वधिया लगता कहिंदे हुंदे आ जदों तुसीं अपने इदां बोलदे आ।
0: पता की है एनर्जी, जे एनर्जी होवे ना अपने च फिर ही फायदा। हुण तुसीं मैनूं सुन रहे हो जे मैं भी कहता हाँ जी जी गुड इवनिंग, तुसीं कहणा यार ये बंदे च बिलकुल एनर्जी है नी की। और सुनाओ।
2: बिलकुल बिलकुल नी है। हाँ ठीक है नवी, वधिया प्रोग्राम सुन रहे हैं अपने, कल भी वधिया सारे वधिया गल्लां कर रहे हैं।
0: हाँ जी हाँ जी
2: सुन रहे हैं विचार उहनां दे, जिदां हरेक इंडिविजुअल की कहानी है, जानी कि ऐदा ही माहौल, कोई मंग रहा पैसे, कोई दे रहा, कोई नहीं मुड़ के दे रहा। मैं सुन रहा प्रोग्राम नू
0: जी,
2: जद के इहदे उल्ट होनी चाहीदी आ वी वी हैव टू बी शेक द हैंड लाइटली, जिदा तुसीं लए आ उदे उहनू रिटर्न करो है ना। मतलब वधिया तुसीं अपने उहनू रिश्ते नू रिलेशनशिप नू बिल्ड अप करके होर उहनू की कहिंदे हुंदे आ बई बैरी उहनू क्लीयर करो, जिदा गुड मतलब की कहिंदे हुंदे सनशाइन करो है ना।
0: बिलकुल
2: हाँ, ते ओना जानी कि वधिया लगता भी तुहाडा मतलब लॉन्ग टाइम ओह तुहाडा रिलेशनशिप बिल्ड अप हुंदा रहिंदा। मैं भी हुण एवें कहां फड़े होए आ किसी तों पैसे।
0: हाँ अच्छा तुसीं फड़े होए, ठीक है।
2: हाँ फड़े होए आ, बट मतलब मेरे रिश्तेदार वेल सैटल आ, मैं थोड़ा जिहा कम कहिंदे हुंदे कच्चा बंदा।
0: ठीक है ठीक है।
2: मतलब मैं उहनां नूं देणे आ जिद्दां मतलब मेरा चलो इंटरेस्ट नहीं पै रिहा, बहुत वड्डी गल आ। दो तीन गाने तो मेरे मन काफी वधिया, एक गाना पहले आई थी मिलना राज तो 15 साल पहला अपने फार जिदा भी ना जायो परदेश वाला गाना भी बहुत वधिया आ।
0: अच्छा ना सारे वधिया यार, ये तो लेजेंड बंदे ने। गवर्नमेंट लोन दे रही है, सो लोन दे रही है गवर्नमेंट एजुकेशन ते स्किल डिवेलपमेंट दे लई। सो तुसी दस सकदे हो सरांश की जो लोन है ये किनू किनू मिल सकदा ते किन्ने तक दा लोन है।
3: हाँ जी सो रेंज हैगी जी इसकी 50 to 170,000 डॉलर की, और इसमें आप पीआर हैं, सिटीजन है, प्रोटेक्टेड पर्सन है, कहीं भी ओंटारियो में आप रहते हैं और तो आप एलिजिबल है इसके लिए। आप स्किल डेवलप करें और फंडिंग 50 to 170,000 डॉलर अपने अकाउंट में हासिल करें। इसमें कुछ भी लाइक चलाकी नहीं है, सिंपल हम 8 साल से इस काम को कर रहे हैं, कोई भी इसमें अप्रोच सेटिंग कमीशन नहीं है।
0: सो नाल दी नाल सरांश फंडिंग किन्ने तक दी बढ़ जाती है।
3: हाँ जी वो डिपेंड करता है फैमिली साइज पे, अगर मान के चले फैमिली ऑफ फोर है तो फिर उनको अराउंड बन जाता है 160,000 डॉलर। 2 साल का कोर्स करते हैं हस्बैंड वाइफ, फुली ऑनलाइन है वो कोर्स, असाइनमेंट्स हैं, एग्जामिनेशन नहीं है। अब इसमें अगर उनके बच्चे छोटे हैं 11 साल से तो ऐसा हो सकता है उनकी कॉलेज की फीस कवर ही हो जाए, गवर्नमेंट कोर्स मतलब कोर्स की फीस कवर हो गई। अगर उनको 160 आ रहा है तो सारा उन्हीं का है लोन का पैसा, 0% पे विदाउट क्रेडिट चेक के।
0: ਵੈਰੀ ਗੁੱਡ। ਸੋ 0% ਐਂਡ ਸਰਾਂਸ਼ ਮੇਨ ਗੱਲ ਹੈ, ਦੋ ਤਿੰਨ ਚੀਜ਼ਾਂ ਦੱਸੋ, ਇੱਕ ਮਿੰਟ ਇੱਕ ਦੋ ਮਿੰਟ ਲਾਓ ਕਿ ਕੋਰਸਿਸ ਕਿਹੜੇ ਕਿਹੜੇ ਨੇ, ਆਨਲਾਈਨ ਨੇ, ਕੌਣ ਕੌਣ ਕਰ ਸਕਦਾ, ਜੇ ਕੋਈ ਦੂਰ ਬੈਠਾ ਉਹ ਵੀ ਕਰ ਸਕਦੇ ਆ, ਡਾਕੂਮੈਂਟਸ ਵੀ ਕਿਹੜੇ ਲੱਗਦੇ ਆ, ਕੀ ਕ੍ਰੈਡਿਟ ਜੇ ਕਿਸ ਦਾ ਘੱਟ ਹੈ ਉਹਨਾਂ ਦਾ ਕੀ ਬਣੇਗਾ?
3: ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਿਹਾ, ਤਾਂ ਕੋਈ ਕ੍ਰੈਡਿਟ ਚੈੱਕ ਨਹੀਂ ਹੈ। ਔਰ ਨੰਬਰ 2, ਡਾਕੂਮੈਂਟਸ ਆਪਕਾ ਐਨਏ ਲਗਤਾ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ ਲਗਤੇ ਹੈ, ਔਰ ਆਪਕਾ ਮੈਰਿਜ ਸਰਟੀਫਿਕੇਟ ਲਗਤਾ ਹੈ, ਨਾ ਕਿ ਆਪਕੇ ਇੰਪਲਾਇਮੈਂਟ ਕੇ ਡਾਕੂਮੈਂਟਸ ਲਗਤੇ ਹੈ, ਨਾ ਹੀ ਆਪਕੇ ਕੋਈ ਗਰੰਟਰ ਯਾ ਮੰਨ ਕੇ ਚੱਲੇ ਪਰਸਨਲ ਗਰੰਟੀ, ਘਰ ਉਠਾ ਲੇਂਗੇ ਆਪਕਾ, ਐਸਾ ਕੁਛ ਨਹੀਂ ਹੈ, ਆਪ ਕਾਗਜ਼ ਸਾਈਨ ਹੋਤਾ। ਤੋ ਇਸ ਲਈ ਆਪ ਸਕਿੱਲ ਡਿਵੈਲਪ ਕਰਤੇ ਔਰ ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰਤੇ, 50 to 170,000 dollars ਕੀ ਫੰਡਿੰਗ ਹੈ। ਜ਼ਿਆਦਾ ਕਿਡਸ ਹੈ ਤੋ ਜ਼ਿਆਦਾ ਫਾਇਦਾ ਹੈ ਆਪਕੋ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ।
0: ਵੈਰੀ ਗੁੱਡ। ਸੋ ਨੰਬਰ ਹੈ 4372643175, 4372643175, ਤੇ ਸਰਾਂਸ਼ ਮੰਨ ਲਓ ਕਿ ਫੈਮਿਲੀ ਆਫ 4 ਹੈ, 4 ਜਾਣੇ ਨੇ, ਤੇ ਉਹਨਾਂ ਲਈ ਕਿੰਨੇ ਕੁ ਦੀ ਫੰਡਿੰਗ ਬਣ ਜਾਂਦੀ ਹੈ?
3: ਹਾਂਜੀ, ਬੱਚੋਂ ਕੀ ਉਮਰ ਪੇ ਡਿਪੈਂਡ ਕਰੇਗਾ ਇੱਕ ਤੋਂ, ਬਟ ਲਾਈਕ ਜੋ ਅਪਰੋਕਸੀਮੇਟ ਹੈ ਦੈਟ ਇਜ਼ $160,000। ਕਾਲ ਕਰੇ, ਅਸੈਸਮੈਂਟ ਕਰਾਏ ਫ੍ਰੀ ਮੇ, ਆਫਿਸ ਆਏ, 218 ਐਕਸਪਰਟ ਬੁਲੇਟ ਤੋਂ ਮੇਰਾ ਆਫਿਸ ਹੈ, 8 ਸਾਲ ਸੇ ਆਪ ਲੋਗੋ ਕੋ ਹਮ ਸਰਵ ਕਰ ਰਹੇ, ਸਾਫ ਕਾਮ ਹੈ, ਕੋਈ ਵੀ ਕਾਗਜ਼ ਐਡਿਟ ਨਹੀਂ ਹੋਤਾ ਇਸਕੇ ਅੰਦਰ। ਕ੍ਰੈਡਿਟ ਸਕੋਰ ਅਗਰ ਆਪਕਾ ਜ਼ੀਰੋ ਵੀ ਹੈ ਤੋ ਵੀ ਆਪ ਐਲੀਜੀਬਲ ਹੈ। ਫੰਡਿੰਗ 50,000 to 170,000 dollars, ਟਫ ਟਾਈਮ ਸੇ ਗੁਜ਼ਰ ਰਹੇ ਹੈ, ਸਕਿੱਲ ਡਿਵੈਲਪ ਕਰੇ, ਫੰਡਿੰਗ ਹਾਸਿਲ ਕਰੇ, ਆਸਾਨ ਸੇ ਕੋਸ਼ਿਸ਼ ਕਰੇ। ਹਮਾਰੀ ਫੀਸ ਕਾਮ ਹੋਣੇ ਕੇ ਬਾਅਦ $199, ਸ਼ੁਰੂ ਮੇ ਨਹੀਂ, ਕਾਮ ਹੋਣੇ ਕੇ ਬਾਅਦ ਆਪਕੇ ਅਕਾਊਂਟ ਮੇ ਫੰਡਿੰਗ ਜਬ ਗਿਰ ਜਾਤੀ ਹੈ ਤੋ ਆਪਨੇ ਆਪਣੀ ਇਮਾਨਦਾਰੀ ਸੇ ਦੇਣੇ ਹੈ। ਨੰਬਰ ਨੋਟ ਕਰ ਲੀਜੀ, 437-264-3175, 437-264-3175, ਹੁਣੇ ਕਾਲ ਕਰੋ, ਐਸਟੀਮੇਟ ਲਓ, 437-264-3175,
0: 437-264-3175, 437-264-3175। ਗੱਲ ਮੁੱਕਦੀ ਹੈ ਕਿ ਤੁਸੀਂ ਐਜੂਕੇਸ਼ਨ ਦੇ ਵਿੱਚ ਵਾਧਾ ਕਰਨਾ, ਸਕਿੱਲ ਡਿਵੈਲਪ ਕਰਨੇ ਆ, ਪੈਸਾ ਤੁਹਾਡੇ ਕੋਲ ਹੈ ਨਹੀਂ ਗਾ, ਸਰਾਂਸ਼ ਨੂੰ ਮਿਲ ਲਓ, ਪੈਸੇ ਦਾ ਇੰਤਜ਼ਾਮ ਕਰਕੇ ਦੇਣਗੇ, ਵਧੀਆ ਤੁਸੀਂ ਦੱਬ ਕੇ ਪੜ੍ਹਾਈ ਕਰੋ, ਵਧੀਆ ਕੰਮ ਤੇ ਲੱਗੋ। 437-264-3175, 437-264-3175। ਸਰਾਂਸ਼ ਥੈਂਕ ਯੂ,
3: ਥੈਂਕ ਯੂ।
0: 3434, ਹੈਲੋ,
2: ਹਾਂਜੀ ਨਵੀਂ ਵੀਰੇ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
2: ਕੀ ਹਾਲ ਹੈ ਵੀਰੇ?
0: ਵਧੀਆ ਜੀ, ਵਧੀਆ, ਕਿੱਦਾਂ?
2: ਆਪਾਂ ਬੈਠੇ ਆ ਬੈਕਯਾਰਡ ਚ, ਇੰਜੋਏ ਕਰਨ ਦੇ, ਤੇ ਸਾਡੇ ਮਤਲਬ ਮਾਨਯੋਗ ਸਤਿਕਾਰਯੋਗ ਮੇਰੇ ਬ੍ਰਦਰ ਲੋ ਆਏ ਨੇ।
0: ਓ ਵਾਹ ਵੀ ਵਾਹ, ਕੀ ਬਾਤ ਹੈ, ਨਹੀਂ ਰੀ ਸਾਚਾ,
2: ਤੇ ਆਪਾਂ ਇੰਜੋਏ ਕਰਨ ਦੀ ਸਾਰੀ ਫੈਮਿਲੀ ਬੈਠੇ
0: ਜੀ,
2: ਤੇ ਆਪਾਂ ਵੈਲਕਮ ਕਰਨਾ ਚਾਹੁੰਦੇ ਸੀ, ਮੈਂ ਕਿਹਾ ਤੁਹਾਡੇ ਰੇਡੀਓ ਦੇ ਜਿਹੜੇ।
0: ਕੀ ਬਾਤ ਹੈ, ਤੁਹਾਡੇ ਬ੍ਰਦਰ ਲੋ ਹੈ
2: ਨਵੀਂ ਸਾਹਿਬ? ਹਾਂਜੀ ਹਾਂਜੀ,
0: ਠੀਕ ਹੈ ਜੀ। ਬ੍ਰਦਰ ਲੋ ਦਾ ਕੀ ਨਾਮ ਹੈ?
2: ਮਲਕੀਤ ਸਿੰਘ, ਚੇਅਰਮੈਨ ਬਰਾੜਾ।
0: ਓ ਵਾਹ ਵੀ, ਮਲਕੀਤ ਸਿੰਘ ਚੇਅਰਮੈਨ ਬਰਾੜਾ
2: ਜੀ, ਜੀ
0: ਬਹੁਤ ਸਵਾਗਤ ਹੈ ਜੀ ਮਨਜੀਤ ਜੀ, ਬਹੁਤ ਬਹੁਤ ਪਿਆਰ ਸਤਿਕਾਰ ਤੇ ਕੈਨੇਡਾ ਚ, ਬ੍ਰੈਂਪਟਨ ਚ, ਟੋਰਾਂਟੋ ਚ, ਪੰਜਾਬੀ ਲਹਿਰਾਂ ਵੱਲੋਂ, ਸਾਡੇ ਸਾਰੇ ਸਰੋਤਿਆਂ ਵੱਲੋਂ ਤੁਹਾਡਾ ਤਹਿ ਦਿਲੋਂ ਅਸੀਂ ਵੈਲਕਮ ਕਰਦੇ ਹਾਂ।
2: ਤੇ ਗਾਣਾ ਲਵਾਉਣਾ ਚਾਹੁੰਦੇ ਸੀ, ਰਿਕੁਐਸਟ।
0: ਕਿਹੜਾ ਜੀ, ਕਿਹੜਾ ਗਾਣਾ ਸੁਣਨਾ?
2: ਭਾਈਓ ਰੰਗ ਖੁਦ ਸੁਣਨੇ,
3: ਸੱਜਣਾ ਵੇ ਸੱਜਣਾ,
2: ਸੱਜਣਾ ਵੇ ਸੱਜਣਾ, ਗੁਰਦਾਸ ਮਾਨ ਸਾਹਿਬ ਦਾ।
0: ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ, ਦੇਖ ਲੋ ਟੋਰਾਂਟੋ ਆ ਕੇ ਫਿਰ ਇੱਧਰ ਦੇ ਸ਼ਹਿਰ ਵਾਲੀ ਕੋਈ ਲੱਗਦੀ ਹੈ, ਹੈ ਸੋਹਣੀ ਦੁਪਹਿਰ ਨੂੰ। ਚਲੋ ਇੱਥੇ ਤਾਂ ਸੋਹਣੀਆਂ ਸੋਹਣੀਆਂ ਫਿਰਦੀਆਂ, ਚਲੋ ਲਾ ਦਿੰਦੇ, ਕੋਈ ਗੱਲ ਨੀ। ਥੈਂਕ ਯੂ, ਧੰਨਵਾਦ ਤੁਹਾਡਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ, ਤੇ 905-673-3337 ਨੰਬਰ ਹੈ ਆਪਣਾ, 905-673-3337। ਉਹ ਬੱਲੇ ਆਏ ਵੀ ਹੈ, ਇੰਡੀਆ ਤੋਂ ਇੱਥੇ ਹੈ, ਤੇ ਗਾਣਾ ਵੀ ਲਵਾ ਤਾ ਕਿ ਸੱਜਣਾ ਵੇ ਸੱਜਣਾ, ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ

0: ਨਹੀਂ ਜਾਂਦਾ ਸੋ ਲਾਉਣੇ ਆ ਜ਼ਰੂਰ, ਚੱਕ ਦੇਂਗੇ ਫੱਟੇ। 1981 ਹਾਂਜੀ
1: ਹਾਂਜੀ ਵੀਰੇ, ਇੱਕ ਗਾਣਾ ਲਾਉਣਾ ਸੀਗਾ ਸੋਨੀ ਪਾਵਲਾ ਦਾ, ਪੰਜਾਬੀ ਆਰ ਦੀ,
0: ਪੈਰਾਂ ਚ ਪੰਜਾਬੀ ਆਰ ਦੀ। ਚਲੋ ਹੁਣ ਮੈਂ ਕਹਿੰਦਾ ਪ੍ਰਭ ਨੂੰ, ਪ੍ਰਭ ਹੁਣੇ ਲਾਉਣਗੇ ਤੇ ਨੋ ਪ੍ਰੋਬਲਮ, ਠੀਕ ਹੈ।
1: ਪ੍ਰਭ ਵੀਰ ਨੂੰ ਕਹਿ ਦਿਓ ਕੋਈ
0: ਨਾ, ਤੇ ਤੁਸੀਂ ਕਹਿ ਦਿਓ ਜੇ ਮੇਰੇ ਤੋਂ ਨਾ ਲੱਗਿਆ, ਠੀਕ ਹੈ।
1: ਥੈਂਕ ਯੂ।
0: ਸੋ ਫਿਲਹਾਲ ਮੈਂ ਸੱਜਣਾ ਵੀ ਸੱਜਣਾ ਲਾ ਦਵਾਂ ਬਾਈ ਜੀ ਲਈ, ਯਾਰ ਬਾਈ ਜੀ ਨਾਲੇ ਚੇਅਰਮੈਨ ਨੇ, ਹੁਣ ਸਾਨੂੰ ਕਿਸੇ ਕੰਮ ਕੁੰਮ ਦੀ ਲੋੜ ਪੈ ਗਈ, ਬਾਈ ਜੀ ਨੂੰ ਕਹਾਂਗੇ ਜੇ ਗਾਣਾ ਲਾਤਾ ਤਾਂ ਹੀ ਗੱਲ ਬਣੂਗੀ, ਜੇ ਗਾਣਾ ਨਾ ਲਾਇਆ ਇਹਨਾਂ ਨੇ ਕਹਿਣਾ ਮੈਂ ਨਹੀਂ ਵੀ ਨਵੀਂ ਦਾ ਕੰਮ ਕੁੰਮ ਕਰਾਉਣਾ, ਕੋਈ ਤਾਂ ਮੇਰਾ ਗਾਣਾ ਹੀ ਲਾਇਆ ਟੋਰਾਂਟੋ ਗਿਆ ਤੂੰ। ਸੋ ਪ੍ਰੋਗਰਾਮ ਪੰਜਾਬੀ ਦਾ ਸੁਣੀ ਚੱਲੋ, ਅਤੇ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਦਾਰਾ, PUNJABIELEHRAN, ਇੰਸਟਾਗ੍ਰਾਮ ਪੰਜਾਬੀ ਦਾਰਾ। ਕੋਈ ਵੀ ਨੰਬਰ ਚਾਹੀਦੇ ਕਿਸੇ ਵੀ ਬਿਜ਼ਨਸ, ਕਿਸੇ ਵੀ ਸਾਡੇ ਸਪੋਂਸਰ ਦੇ, ਤਾਂ ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਲਹਿਰਾਂ, PUNJABIELEHRAN, ਇੰਸਟਾਗ੍ਰਾਮ ਪੰਜਾਬੀ ਲਹਿਰਾਂ। ਐਂਡ ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਬਈ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ ਗਲੋਬਲ ਕੰਫਰਟ ਏਅਰ ਨੂੰ। ਤੁਹਾਡਾ ਏਸੀ ਖਰਾਬ ਹੈ, ਏਸੀ ਰਿਪੇਅਰ ਹੋਣ ਵਾਲਾ, ਨੋ ਪ੍ਰੋਬਲਮ, ਮੈਂ ਤਾਂ ਕਹਿੰਦਾ ਨਵਾਂ ਏਸੀ, ਨਵਾਂ ਨਵੀਂ ਫਰਨਿਸ ਲਵਾਓ, ਅਤੇ $1800 ਦਾ ਰੀਬੇਟ, $1800 ਵਾਪਸ ਤੁਹਾਡੀ ਜੇਬ 'ਚ ਆ ਰਿਹਾ। ਨੰਬਰ ਨੋਟ ਕਰ ਲਓ, ਗਲੋਬਲ ਕੰਫਰਟ ਏਅਰ ਤੇਜਪਾਲ ਭਾਅ ਜੀ ਦਾ, 905-790-9080, 905-790-9080। ਇੱਕ ਤੁਸੀਂ ਰਾਜਵੰਤ ਨੂੰ ਕਾਲ ਕਰੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਘਟ ਰਹੀ, ਡੋਂਟ ਵਰੀ, ਟੈਨਸ਼ਨ ਨਾ ਲਓ। ਆਟੋ ਹੋਮ ਕਮਰਸ਼ਲ ਇੰਸ਼ੋਰੈਂਸ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, ਤੁਹਾਨੂੰ 30% 30% ਤੱਕ ਦਾ ਡਿਸਕਾਊਂਟ ਰੱਖ ਦਿੰਦੇ ਆ। ਰਾਜਵੰਤ, 6476744735, ਹੁਣੇ ਫੋਨ ਕਮਾ।

0: ਸੈਕਿੰਡ ਜਾਂ ਥਰਡ ਮੋਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3487 ਬੈਸਟ ਰੇਟਸ ਝਟਪਟ ਸਰਵਿਸ ਲਈ ਮਨੀਸ਼ 416-317-3487
1: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

ਕੀ ਬਾਤ ਆ 905-673-3333 ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਸਟੂਡੀਓ ਦੀ ਘੜੀਆਂ ਦੇ ਮੁਤਾਬਕ 8:33 ਹੋ ਚੁੱਕੇ ਆ ਥੋੜ੍ਹਾ ਸਾਡਾ ਸਾਥ ਹੋਣ ਤੋਂ ਲੈ ਕੇ 8:45 ਤੱਕ ਬਣਿਆ ਰਹਿਣਾ।

ਸੋ ਰੰਗਲੇ ਸਰਦਾਰ, ਤੁਸੀਂ ਜਿਹੜਾ ਸੌਂਗ ਸੁਣ ਰਹੇ ਹੋ ਇਹ ਰੰਗਲੇ ਸਰਦਾਰਾਂ ਦੁਆਰਾ ਗਾਇਆ ਹੋਇਆ ਖੂਬਸੂਰਤ ਸੌਂਗ ਆ, ਅਤੇ ਕੱਲ੍ਹ ਨੂੰ ਪਰਫੋਰਮ ਕਰ ਰਿਹਾ ਰੰਗਲੇ ਸਰਦਾਰ ਸ਼ਾਮ ਨੂੰ 7 ਵਜੇ ਰੋਜ਼ ਥੀਏਟਰ ਬ੍ਰੈਂਪਟਨ ਦੇ ਵਿੱਚ, ਅਤੇ ਤੁਸੀਂ ਟਿਕਟਾਂ ਜਿਨ੍ਹਾਂ ਨੇ ਨਹੀਂ ਲਈਆਂ ਮੈਨੂੰ ਕਾਲ ਕਰ ਲਓ, ਮੇਰੇ ਕੋਲ ਕੁਛ ਟਿਕਟਾਂ ਪਈਆਂ ਨੇ, ਅਦਰਵਾਈਜ਼ ਸ਼ੋਅ ਸੋਲਡ ਆਊਟ ਆ। ਜੇ ਇੱਕ ਖੂਬਸੂਰਤ ਸ਼ੋਅ ਦਾ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ ਤਾਂ 4370000013787800001 ਤੇ ਆ ਜਾਓ ਫਿਰ ਸ਼ਾਮ ਨੂੰ 7 ਵਜੇ ਲਾਉਣੇ ਆ ਮਹਿਫਲਾਂ।

0: ਬਾਤ ਹੈ ਜੀ 905-673-3333 ਜੀ ਸਰ ਸਤਿ ਸ਼੍ਰੀ ਅਕਾਲ 0389 ਤੁਸੀਂ ਓਨਰ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ
1: ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਆਉਂਦਾ ਜੀ
0: ਜੀ ਸਰ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ
1: ਹਾਂ ਨਵੀਂ ਨੇ ਤਾਂ ਬਹੁਤ ਵਧੀਆ ਕਰ ਦਿੱਤਾ ਭਾਜੀ ਹੁਣਾਂ ਦੇ ਰਿਸ਼ਤੇਦਾਰ ਇੰਡੀਆ ਤੋਂ ਆਏ ਸੀ
0: ਜੀ
1: ਤੇ ਉਹਨੇ ਗਾਣਾ ਲਵਾਇਆ ਕਿ ਤਾਂ ਮੰਨਦਾ ਤੁਸੀਂ ਉਹਨੂੰ ਵੀ ਉੱਤੇ ਚੱਕ ਦਿੱਤਾ
0: ਆਹ ਬਾਤ ਆ ਜੀ
1: ਮੈਂ ਕਿਹਾ ਤਾਂ ਸਿਆਣਾ ਜਿਹਾ ਮੇਰਾ ਹੱਕ ਬਣਦਾ ਭਾਜੀ ਨੂੰ
0: ਚਲੋ ਫਿਰ ਆਪਾਂ ਸਿਰਾ ਲਾਉਣੇ ਹੁਣ 10 ਵਜੇ ਤੱਕ ਆਪਾਂ ਸਿਰਾ ਲਾਉਣਾ ਬਸ ਤੁਸੀਂ ਸੁਣਦੇ ਰਹੋ ਤੇ ਅਸੀਂ ਸੁਣਾਉਂਦੇ ਰਹਿੰਦੇ ਸ਼ੁਕਰੀਆ ਬਹੁਤ ਸ਼ੁਕਰੀਆ ਥੈਂਕ ਯੂ ਜੀ
1: ਓਕੇ ਜੀ ਥੈਂਕ ਯੂ
0: ਬਹੁਤ ਸ਼ੁਕਰੀਆ ਥੈਂਕ ਯੂ 905-673-3333 9053673337

0: 905-673-3337 ਪੰਜਾਬੀ ਲਹਿਰਾਂ ਖੂਬਸੂਰਤ ਸ਼ਾਮ ਅਤੇ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਓਨਰ ਹੋ ਜੀ ਇਹ ਜੀ ਜੀ ਸਰ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਹੁਣੇ ਲੱਗਿਆ ਸੀਗਾ ਬ੍ਰੈਂਪਟਨ ਪਹੁੰਚ ਚੁੱਕੇ ਨੇ ਕੱਲ ਨੂੰ ਇਹਨਾਂ ਦਾ 7 ਵਜੇ ਸ਼ਾਮ ਨੂੰ ਸ਼ੋਅ ਆ ਤੇ ਫਿਰ ਰੌਣਕਾਂ ਲਾਉਣਗੇ ਜੇ ਲਾਈਵ ਬਾਈਆਂ ਨੂੰ ਮਿਲਣਾ ਆ ਤੇ ਬਾਈਆਂ ਨਾਲ ਫਿਰ ਤੁਸੀਂ ਇਹ ਸੱਭਿਆਚਾਰਕ ਬਹੁਤ ਸੋਹਣਾ ਗਾਉਂਦੇ ਮੁੰਡੇ ਇਹ ਨਾ ਰੰਗਲੇ ਸਰਦਾਰ ਤੁਸੀਂ ਕਿਤੇ ਸਰਚ ਕਰਿਓ ਇੰਨਾ ਸੋਹਣਾ ਖੂਬਸੂਰਤ ਇੰਨਾ ਮਿੱਠਾ ਸੁਰੀਲਾ ਗਾਉਂਦੇ ਆ ਯਾਰ ਕਮਾਲ ਬਹੁਤ ਕਮਾਲ ਮੁੰਡੇ ਗਾਉਂਦੇ ਆ ਅਤੇ ਤੁਹਾਡੀ ਫਰਮਾਇਸ਼ ਹੈ ਅਤੇ ਆਪਾਂ ਜ਼ਰੂਰ ਦੁਬਾਰਾ ਲਾਵਾਂਗੇ ਰੋਜ਼ ਥੀਏਟਰ ਬ੍ਰੈਂਪਟਨ ਜੀ ਰੋਜ਼ ਥੀਏਟਰ ਬ੍ਰੈਂਪਟਨ ਦੇ ਡਾਊਨ ਟਾਊਨ ਦੇ ਵਿੱਚ ਆ ਅਤੇ ਉੱਥੇ ਟਿਕਟਾਂ ਮੇਰੇ ਕੋਲ ਹੈਗੀਆਂ ਕੁਛ ਕੁ ਵਧੀਆ ਪ੍ਰਾਈਜ਼ 'ਤੇ ਮੈਂ ਦੇ ਦੂੰਗਾ ਤੁਹਾਨੂੰ ਅੱਧ ਮੁੱਲ 'ਚ ਦੇ ਦੇਣੀ ਆ ਬਸ ਮੈਂ ਚਾਹੁੰਦਾ ਕਿ ਬਸ ਖਰਾਬ ਨਾ ਹੋਣ ਸ਼ੋਅ ਸੋਲਡ ਆਊਟ ਆ 500 ਟਿਕਟਾਂ ਹੈਗੀਆਂ ਆ 437-870-0001 'ਤੇ ਮੈਨੂੰ ਤੁਸੀਂ ਕਾਲ ਕਰ ਲਓ ਜਾਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਨਾ ਪ੍ਰਭ ਸੰਧੂ ਆਰ ਜੇ ਪ੍ਰਭ ਸੰਧੂ ਨਾਂ ਦਾ DM ਕਰਕੇ ਮੈਨੂੰ ਇੰਸਟਾਗ੍ਰਾਮ 'ਤੇ ਅਤੇ ਆਪਾਂ ਟਿਕਟਾਂ ਤੁਹਾਨੂੰ ਦੇ ਦਾਂਗੇ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮੱਚ
1: ਥੈਂਕ ਯੂ ਸੋ ਮੱਚ
0: ਬਹੁਤ ਸ਼ੁਕਰੀਆ ਜੀ ਸਰ ਸਤਿ ਸ਼੍ਰੀ ਅਕਾਲ 2825 ਕੀ ਹਾਲ ਚਾਲ ਜੀ
2: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਕਿੱਦਾਂ ਜੀ
0: ਜੀ ਚੜ੍ਹਦੀ ਕਲਾ ਸਰ
2: ਚੜ੍ਹਦੀ ਕਲਾ ਚਾਹੀਦੀ ਆ ਮੈਂ ਕਿਹਾ ਹੂੰ ਕਿਆ ਬਾਤ ਹੈ
0: ਹਾਂ ਕਿਆ ਬਾਤ ਹੈ
2: ਮੈਂ ਆਪਣੇ ਕਹਿੰਦੇ ਹੁੰਦੇ ਆ ਬਈ ਐਨਰਜੀ ਮਿਲ ਜਾਂਦੀ ਜਦੋਂ ਤੁਸੀਂ ਆਪਣੇ ਸਟੇਸ਼ਨ ਦੇ ਵਿੱਚ ਆ ਜਾਂਦੇ
0: ਆ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਬਸ ਇਦਾਂ ਹੀ ਤੁਸੀਂ ਬਸ ਪੰਪ ਦਿੰਦੇ ਰਿਹਾ ਕਰੋ ਮੈਂ ਹਵਾ 'ਚ ਫਿਰ ਉੱਡੂੰਗਾ
2: ਨਹੀਂ ਪਲੱਸ ਇੱਦਾਂ ਆ ਜਿੱਦਾਂ ਤੁਸੀਂ ਇੱਕ ਦਿਨ ਕਹਿੰਦੇ ਸੀਗੇ
0: ਜੀ
2: ਮੈਨੂੰ ਤਾਂ 15 ਦਿਨ ਹੋ ਗਏ ਹੋਣੇ ਆ ਵੀ ਸ਼ਾਇਦ ਵਿਆਹ ਦੁਬਾਰਾ ਕਰਾਉਣੇ ਪੈਣ ਆਪਾਂ ਨੂੰ
0: ਆ ਇੱਥੇ ਰੱਖ ਕਿਆ ਬਾਤ ਮੈਂ ਬਾਈਆਂ ਨੂੰ ਵੀ ਕਿਹਾ ਸੀ ਬਾਈ ਨਾਲ ਇੰਟਰਵਿਊ ਕੀਤੀ ਮੈਂ ਤੇ ਮੈਂ ਕਿਹਾ ਬਾਈ ਜੀ ਤੁਸੀਂ ਬਹੁਤ ਗਲਤੀ ਕੀਤੀ ਤੁਸੀਂ ਉਹ ਬਾਈ ਹੈਰਾਨ ਹੋ ਗਿਆ ਕਹਿੰਦਾ ਬਾਈ ਜੀ ਕੀ ਗਲਤੀ ਹੋ ਗਈ ਮੈਂ ਕਿਹਾ ਵੀ ਤੁਸੀਂ ਲੇਟ ਗਾਉਣਾ ਸ਼ੁਰੂ ਕੀਤਾ ਤੇ ਮੇਰੀ ਇੱਛਾ ਰਹਿ ਗਈ ਕਿਤੇ ਕਾਸ਼ ਮੇਰਾ ਵਿਆਹ ਲੇਟ ਹੋਇਆ ਹੁੰਦਾ ਤੇ ਮੈਂ ਇਹਨਾਂ ਨੂੰ ਗੁਮਨਾਮ ਤੇ ਅਸੀਂ ਵਿਆਹਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਸੀ ਅੱਜ 9 ਤੋਂ 10 ਆਪਾਂ ਵਿਆਹਾਂ ਦੇ ਲੱਡੂ ਦੀ ਗੱਲਬਾਤ ਕਰਦੇ ਹਾਂ ਅੱਛਾ ਇਹ ਕਹਿੰਦਾ ਕਿ ਬਾਈ ਮੈਨੂੰ ਦੱਸੋ ਕਿ ਕੀ ਇਹ ਕਿੱਦਾਂ ਹੁੰਦਾ ਲੱਡੂ ਤੁਸੀਂ ਤਾਂ ਖਾ ਲਿਆ ਮੈਂ ਕਿਹਾ ਵੀ ਮੈਂ ਨਹੀਂ ਦੱਸਣਾ ਆਪਦੇ ਮੂੰਹ ਇਹ ਸਰੋਤੇ ਦੱਸਣਗੇ ਮੈਂ ਜਿੱਧਰ ਜ਼ਿਆਦਾ ਵੋਟਾਂ ਹੋਈਆਂ ਮੈਂ ਉੱਧਰ ਗੱਲ ਕਰਨੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਓਕੇ ਜੀ ਬਹੁਤ ਸ਼ੁਕਰੀਆ ਜੌਨ ਮਸੀਹ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਮਸੀਹ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
3: ਜੀ ਗੁੱਡ ਈਵਨਿੰਗ ਮੈਂ ਤੁਹਾਡੇ ਪਹਿਲੇ 3 ਕਾਲਰਾਂ ਨਾਲ ਸਹਿਮਤ ਹਾਂ ਤੁਹਾਡੇ ਪ੍ਰੋਗਰਾਮ ਜਿਹੜਾ ਹੈ ਉਹ ਟੋਟਲੀ ਡਿਫਰੈਂਟ ਅੰਦਾਜ਼ ਨਾਲ ਹੁੰਦਾ ਹੈ ਔਰ ਦਿਲ ਕਰਦਾ ਹੈ ਕਿ ਉਹਨੂੰ ਸੁਣੀਏ ਔਰ ਸ਼ੁਰੂ ਤੋਂ ਲੈ ਕੇ ਐਂਡ ਤੱਕ
0: ਬਹੁਤ ਸ਼ੁਕਰੀਆ
3: ਰਿਐਲਿਟੀ ਹਕੀਕਤ ਹੈ ਤੇ ਆਹ ਜਿਹੜੇ ਗਾਉਣ ਵਾਲੇ ਆ ਰਹੇ ਨੇ ਇਹ ਕੱਲ ਕਿੰਨੇ ਵਜੇ ਪ੍ਰੋਗਰਾਮ ਇਹਨਾਂ ਦਾ ਹੋਣਾ
0: ਇਹ ਕੱਲ 7 ਵਜੇ ਰੋਜ਼ ਥੀਏਟਰ ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ ਸਾਹਿਬ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਬਹੁਤ ਮੁਹੱਬਤ ਬਹੁਤ ਪਿਆਰ ਤੁਸੀਂ ਇੰਨਾ ਪਿਆਰ ਦਿੰਦੇ ਹੋ ਅਤੇ ਅਸੀਂ ਫਿਰ ਹੀ ਪ੍ਰੋਗਰਾਮ 'ਚ ਸ਼ਿਰਕਤ ਕਰਨ ਦਾ ਸਾਡਾ ਹੌਸਲਾ ਬਣਦਾ ਆ ਅਤੇ ਬਹੁਤ ਸ਼ੁਕਰੀਆ 905-673-3337 ਬਸ ਫੋਕਾ ਮੈਨੂੰ ਸ਼ਿਕਾਈ ਚੱਲੋ 905-673-3337 ਅਤੇ ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਦਿਆਂ ਰੰਗਲੇ ਸਰਦਾਰ ਇੱਕ ਵਾਰ ਫਿਰ ਬੈਕ ਟੂ ਟੇਕ ਵੰਸ ਮੋਰ

0: 905-673-3337 ਹੁਣ ਸਾਰੇ ਗਾਣੇ ਆਪਾਂ ਇੱਥੇ ਸੁਣਾਵਾਂਗੇ ਕੱਲ੍ਹ ਨੂੰ ਵੀ ਸੁਣਨਾ ਰੰਗਲੇ ਸਰਦਾਰਾਂ ਨੂੰ ਆਪਾਂ 7 ਵਜੇ ਸ਼ਾਪ ਰੋਜ਼ ਥੀਏਟਰ ਦੇ ਵਿੱਚ ਅਤੇ ਜੇ ਕਿਸੇ ਸੱਜਣ ਪਿਆਰੇ ਮਿੱਤਰ ਪਿਆਰੇ ਨੂੰ ਕੋਈ ਟਿਕਟ ਚਾਹੀਦੀ ਇਹਨਾਂ ਇੰਨਾ ਖੂਬਸੂਰਤ ਇੰਨਾ ਸੁਰੀਲਾ ਗਾਉਂਦੇ ਆ ਨਾ ਮੁੰਡੇ ਸੱਭਿਆਚਾਰਕ ਸੁਚੱਜਾ ਜਿਹਨੂੰ ਕਹਿੰਦੇ ਕਿ ਸੁਚੱਜਾ ਗਾਉਣਾ ਚੰਗਾ ਲਿਖਣਾ ਅਤੇ ਚੰਗਾ ਗਾਉਣਾ ਬਹੁਤ ਘੱਟ ਕਲਾਕਾਰਾਂ ਦੇ ਹਿੱਸੇ ਆਇਆ ਅਤੇ ਇਹ ਜਿਹੜੇ ਚਾਰੇ ਭਰਾਵਾਂ ਦੀ ਜੋੜੀ ਆ ਨਾ ਬਹੁਤ ਬਾਕਮਾਲ ਆ ਅਤੇ ਜੇ ਲਾਈਵ ਵੇਖਣਾ ਇਹਨਾਂ ਨੂੰ ਤਾਂ ਤੁਸੀਂ 437-870-0001 437-870-0001 ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ ਦੇ DM ਕਰ ਦਿਓ ਉੱਥੇ ਜਾ ਕੇ ਅਤੇ ਤੁਹਾਨੂੰ ਟਿਕਟਾਂ ਮਿਲ ਜਾਣਗੀਆਂ। ਸੋ ਨਾਲ ਦੀ ਨਾਲ ਚੱਲਦੇ ਹਾਂ ਜੀ ਹੁਣ ਯੂਨੀ ਗਲੋਬਲ ਐਡਵਾਈਜ਼ਰੀ। ਸੋ ਯੂਨੀ ਗਲੋਬਲ ਐਡਵਾਈਜ਼ਰੀ ਤੁਹਾਨੂੰ ਮੈਸੇਜ ਦਈਏ, ਨਾਗਪਾਲ ਸਰ ਕਹਿੰਦੇ ਕਿ ਹੁਣ ਜਿਹੜਾ ਲੋਨ ਆ ਉਹ ਡਬਲ ਹੋ ਗਿਆ, ਲੋਨ ਦੀ ਜਿਹੜੀ ਅਮਾਊਂਟ ਆ ਨਾ ਉਹ ਡਬਲ ਹੋ ਗਈ ਆ। ਜੇ ਤੁਹਾਡੀ ਇਨਕਮ 60,000 ਤੋਂ ਘੱਟ ਆ, ਤੁਸੀਂ ਆਪਣਾ ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਯੂਨੀ ਗਲੋਬਲ ਐਡਵਾਈਜ਼ਰੀ ਤੁਹਾਡੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜ੍ਹੀ ਆ। ਤੁਸੀਂ ਪੜ੍ਹਨਾ ਆ, ਸਕਿੱਲ ਡਿਵੈਲਪ ਕਰਨਾ ਆ, ਲੇਬਰ ਜੋਬਾਂ ਤੋਂ ਖਹਿੜਾ ਛਡਾਉਣਾ ਚਾਹੁੰਦੇ ਹੋ, ਤੁਸੀਂ ਚਾਹੇ ਸੈਲਫ ਇੰਪਲਾਈਡ ਹੋ, ਤੁਸੀਂ ਹਾਊਸ ਵਾਈਫ ਹੋ, ਤੁਸੀਂ ਟਰੱਕ ਡਰਾਈਵਰ ਹੋ, ਤਾਂ ਤੁਸੀਂ ਇਸ ਫੰਡਿੰਗ ਦਾ ਫਾਇਦਾ ਲੈ ਸਕਦੇ ਹੋ। 0% 'ਤੇ ਤੁਹਾਨੂੰ ਲੋਨ ਮਿਲਣਾ ਆ ਔਰ ਉਹ ਲੋਨ ਨਾਲ ਤੁਸੀਂ ਪੜ੍ਹ ਸਕਦੇ ਹੋ, ਕਿਤੇ ਵੀ ਤੁਸੀਂ ਉਹ ਲੋਨ ਯੂਜ਼ ਕਰ ਸਕਦੇ ਹੋ। ਅਤੇ ਲੋਨ ਕੋਈ 10-20,000 ਦਾ ਨਹੀਂ, $50,000 ਤੋਂ ਲੈ ਕੇ $1,70,000 ਤੱਕ ਦਾ ਲੋਨ ਤੁਹਾਨੂੰ ਮਿਲ ਜਾਣਾ ਹੈ। ਤਾਂ ਤੁਸੀਂ ਆਪਣਾ ਸਕਿੱਲ ਡਿਵੈਲਪ ਕਰੋ, ਲੋਨ ਲਓ। ਅੱਜ ਕੱਲ੍ਹ ਤਾਂ ਕ੍ਰੈਡਿਟ ਲੋਨ ਲੈਣ ਚੱਲੀਏ ਅਤੇ 10,000 ਦਾ ਲੋਨ ਲੈਣਾ ਪਵੇ ਅਤੇ ਉਹ ਅਗਲੇ ਪਹਿਲਾਂ 20-25% ਵਿਆਜ ਲੱਗਦਾ ਆ। ਸੋ ਇਹ ਇੱਕ ਵਧੀਆ ਤੁਹਾਡੇ ਵਾਸਤੇ ਮੌਕਾ ਆ, ਤੁਸੀਂ ਸਕਿੱਲ ਡਿਵੈਲਪ ਕਰਨਾ ਆ ਅਤੇ $50,000 ਤੋਂ ਲੈ ਕੇ $1,70,000 ਤੱਕ ਦਾ ਲੋਨ ਤੁਹਾਨੂੰ ਦੇ ਰਹੇ ਨੇ। ਔਰ ਤੁਸੀਂ ਕਾਲ ਕਰ ਲੈਣੀ ਜੀ 437-264-3375 ਯੂਨੀ ਗਲੋਬਲ ਐਡਵਾਈਜ਼ਰੀ। ਯੂਨੀ ਗਲੋਬਲ ਐਡਵਾਈਜ਼ਰੀ ਇਹ 218 ਐਕਸਪਰਟ ਬੁਲਵਰਡ 'ਤੇ ਲੋਕੇਟਡ ਨੇ, ਯੂਨਿਟ ਨੰਬਰ 212। ਕਾਲ ਤੁਸੀਂ ਕਰ ਲਓ, ਰਾਈਟ ਨਾਓ ਤੁਹਾਡੀ ਕਾਲ ਦਾ ਜਵਾਬ ਦੇਣਗੇ। ਵਟਸਅਪ ਕਰ ਲਓ, 15 ਮਿੰਟਾਂ ਦੇ ਵਿੱਚ ਤੁਹਾਡੀ ਅਸੈਸਮੈਂਟ ਕਰ ਦੇਣੀ ਇਹਨਾਂ ਨੇ। ਤੁਸੀਂ ਘਰ ਦੇ ਵਿੱਚ ਫੈਮਿਲੀ ਉਪ 4 ਮੈਂਬਰ ਹੋ ਤਾਂ ਤੁਹਾਡੀ ਜਿਹੜੀ ਫੰਡਿੰਗ ਆ ਉਹ ਬਹੁਤ ਜ਼ਿਆਦਾ ਬਣ ਜਾਣੀ ਆ। ਸੋ ਜੇ ਬੱਚੇ ਜਿੰਨੇ ਵੱਡਾ ਪਰਿਵਾਰ, ਜਿੰਨੀ ਇਨਕਮ ਤੁਹਾਡੀ ਘੱਟ, ਉਹਨੀ ਫੰਡਿੰਗ ਤੁਹਾਡੀ ਜ਼ਿਆਦਾ। ਸੋ ਕਾਲ ਯੂਨੀ ਗਲੋਬਲ ਐਡਵਾਈਜ਼ਰੀ 437-264-3375 437-264-3175 'ਤੇ ਕਾਲ ਕਰ ਸਕਦੇ ਹੋ ਯੂਨੀ ਗਲੋਬਲ ਐਡਵਾਈਜ਼ਰ ਨਾਲ। ਸੋ ਸਮਾਂ ਹੋ ਗਿਆ ਜੀ ਖਬਰਾਂ ਦਾ, ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿਲੋਂ ਨਾਲ ਜੁੜਦੇ ਹਾਂ ਅਤੇ ਨਾਲ ਦੀ ਨਾਲ ਤੁਹਾਨੂੰ ਨਾਨਕ ਰੈਨੋਵੇਸ਼ਨ ਦਾ ਸੁਨੇਹਾ ਦੇ ਦਈਏ।
1: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ 905-673-3337 905-673-3337 ਤੁਸੀਂ ਇੰਜੋਏ ਕਰ ਰਹੇ ਸੀ ਪੰਜਾਬੀ ਲਹਿਰਾਂ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਸਮਾਂ ਹੋ ਗਿਆ ਜੀ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਪਹੁੰਚ ਚੁੱਕੇ ਨੇ। ਸੋ ਖਬਰਾਂ ਦੇ ਨਾਲ ਜੁੜਦੇ ਹਾਂ, ਦੇਸ਼ ਦੁਨੀਆ ਦੀ ਗੱਲਬਾਤ ਕਰਦੇ ਹਾਂ, ਉਸ ਤੋਂ ਬਾਅਦ 9-10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਅਤੇ ਬਸ ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ 'ਤੇ, ਅਤੇ ਅੱਜ ਗੱਲਾਂ ਬਾਤਾਂ ਬਹੁਤ ਖੂਬਸੂਰਤ ਕਰਨੀਆਂ। ਸੋ ਜਾਇਓ ਨਾ, ਸਟੇ ਟਿਊਨਡ। ਸੋ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ,
2: ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ। ਪੰਜਾਬ ਵਿਧਾਨ ਸਭਾ ਵਿੱਚ ਲੰਘੇ ਕੱਲ ਪਾਖੜਾ ਬਿਆਸ ਮੈਨੇਜਮੈਂਟ ਅਤੇ ਦਰਿਆਈ ਪਾਣੀਆਂ ਦਾ ਮੁੱਦਾ ਗੂੰਜਦਾ ਹੋਇਆ ਸੁਣਾਈ ਦਿੱਤਾ। ਇਸ ਤੋਂ ਇਲਾਵਾ ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ ਉੱਤੇ ਵੀ ਵਿਧਾਨ ਸਭਾ ਵਿੱਚ ਕਾਫੀ ਹੰਗਾਮਾ ਹੋਇਆ। ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਚੌਥੇ ਦਿਨ ਸੂਬੇ ਵਿੱਚ ਜਾਰੀ ਗੈਰ ਕਾਨੂੰਨੀ ਮਾਈਨਿੰਗ, ਪਾਖੜਾ ਡੈਮ ਵਿੱਚ ਵੱਧ ਰਹੀ ਸਿਲਟ ਅਤੇ ਅਮਰੀਕੀ ਜਾਂਚ ਏਜੰਸੀ FBI ਦੀ ਰਿਪੋਰਟ ਦੇ ਮੁੱਦੇ ਉੱਤੇ ਕਾਫੀ ਹੰਗਾਮਾ ਹੋਇਆ। ਵਿਰੋਧੀ ਸੋਢੀ ਧਿਰ ਨੇ ਸੂਬੇ ਵਿੱਚ ਨਜਾਇਜ਼ ਮਾਈਨਿੰਗ ਦੇ ਦੋਸ਼ ਲਾਏ। ਹੁਕਮਰਾਨ ਧਿਰ ਨੇ ਗੈਰ ਕਾਨੂੰਨੀ ਮਾਈਨਿੰਗ ਨਾ ਹੋਣ ਦਾ ਦਾਅਵਾ ਕੀਤਾ। ਇਸ ਉੱਤੇ ਕਾਂਗਰਸ ਨੇ ਇਸ ਦੀ ਜਾਂਚ ਲਈ ਸਰਵ ਪਾਰਟੀ ਕਮੇਟੀ ਮੰਗ ਕੀਤੀ ਹੈ। ਸਰਕਾਰ ਵੱਲੋਂ ਇਸ ਉੱਤੇ ਤਿਆਰ ਨਾ ਹੋਣ ਅਤੇ ਸਹਿਮਤੀ ਨਾ ਦੇਣ ਉੱਤੇ ਕਾਂਗਰਸ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਹੱਥਾਂ ਵਿੱਚ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਸਰਕਾਰ ਦੇ ਨਾਕਾਮ ਰਹਿਣ ਬਾਰੇ ਲਿਖੀਆਂ ਹੋਈਆਂ ਤਖ਼ਤੀਆਂ ਲੈ ਕੇ ਪਹੁੰਚੇ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਇਹਨਾਂ ਮਾਮਲਿਆਂ ਵਿੱਚ ਫੌਰੀ ਇਨਸਾਫ਼ ਅਤੇ ਪਾਰਦਰਸ਼ਤਾ ਦਾ ਵਾਅਦਾ ਕੀਤਾ ਸੀ, ਪਰ ਹੁਣ ਤੱਕ ਦੋਸ਼ੀਆਂ ਖਿਲਾਫ਼ ਠੋਸ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੀ ਸੂਬੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ, ਜਿਸ ਤੋਂ ਬਾਅਦ ਦੋਹਾਂ ਧਿਰਾਂ ਦਰਮਿਆਨ ਇਸ ਉੱਤੇ ਤਿੱਖੀ ਬਹਿਸ ਹੋਈ। ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦਾ ਮੁੱਦਾ ਇੱਕ ਵਾਰ ਫਿਰ ਭੱਗ ਗਿਆ ਤੇ ਪਿਛਲੇ 24 ਘੰਟਿਆਂ ਦੌਰਾਨ ਇਸ ਪੰਨੇ ਕਾਫੀ ਕੁਝ ਹੋਇਆ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤਾਜ਼ਾ ਬਿਆਨ ਜਾਰੀ ਕੀਤਾ ਗਿਆ, ਉੱਥੇ ਹੀ ਇਸ ਤੋਂ ਪਹਿਲਾਂ ਮੀਡੀਆ ਵਿੱਚ ਇਹ ਰਿਪੋਰਟਾਂ ਵੀ ਆਈਆਂ ਸਨ ਕਿ ਸ਼੍ਰੋਮਣੀ ਕਮੇਟੀ ਨੇ ਕੀਰਤਨ ਦੇ ਪ੍ਰਸਾਰਣ ਦਾ ਲਿੰਕ ਸਾਂਝਾ ਕਰਨ ਸੰਬੰਧੀ ਰੁਖ ਨਰਮ ਕੀਤਾ ਅਤੇ 1000 ਦੇ ਕਰੀਬ ਅਜਿਹੇ ਮੰਚ ਨੇ ਜੋ ਡਿਜੀਟਲ ਤੌਰ ਤੇ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਕਰਨ ਲੱਗ ਪਏ ਨੇ। ਸ਼ਾਮ ਤੱਕ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦਾ ਨਵਾਂ ਬਿਆਨ ਆਇਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਧਾਮੀ ਨੇ ਹੁਣੇ ਕਿ ਜਿਹੜਾ ਚੈਨਲ ਜਾਂ ਸੋਸ਼ਲ ਮੀਡੀਆ ਨੈਟਵਰਕ ਵੀ ਹਰਿਮੰਦਰ ਸਾਹਿਬ ਗੁਰਬਾਣੀ ਬਿਨਾਂ ਮਜ਼ਬੂਰੀ ਤੋਂ ਕਾਰਵਾਈ ਕੀਤੀ। ਇਹ ਵੀ ਪਤਾ ਲੱਗਿਆ ਕਿ ਸ਼੍ਰੋਮਣੀ ਕਮੇਟੀ ਨੇ ਨੋਟਿਸ ਵੀ ਭੇਜ ਦਿੱਤੇ ਜਿਨ੍ਹਾਂ ਨੇ ਲੰਘੇ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਕੀਤਾ ਸੀ। ਦਰਅਸਲ ਕਮੇਟੀ ਦਾ ਇਹ ਕਹਿਣਾ ਕਿ ਕੀਰਤਨ ਦਾ ਪ੍ਰਸਾਰਣ ਆਪਣੇ ਯੂਟਿਊਬ ਚੈਨਲ ਕੀਤਾ ਜਾ ਰਿਹਾ ਹੈ ਅਤੇ ਉਸ ਸਿਗਨਲ ਨੂੰ ਲੈ ਕੇ ਦਿਲ ਵਿਖਾਉਣ ਕਾਨੂੰਨ ਮੰਗਣਾ ਮੰਨਿਆ ਜਾਵੇਗਾ। ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੀ ਆਪਣਾ ਸੈਟੇਲਾਈਟ ਚੈਨਲ ਸਥਾਪਿਤ ਕਰਨ ਵਿੱਚ ਹੁਣ ਤੱਕ ਕਾਮਯਾਬ ਹੋ ਸਕੀ। ਇਸ ਮਾਮਲੇ ਦੀ ਗੱਲ ਵਿਧਾਨ ਸਭਾ ਵਿੱਚ ਵੀ ਹੋ ਚੁੱਕੀ ਹੈ। ਕੁਝ ਸਾਲ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਯਾਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਲਈ ਆਪਣਾ ਖੁਦ ਦਾ ਚੈਨਲ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਸੀ। ਜਥੇਦਾਰ ਵੱਲੋਂ SGP ਨੂੰ ਇਸ ਸੰਬੰਧੀ ਪ੍ਰਾਈਵੇਟ ਚੈਨਲਾਂ ਨੂੰ ਦਿੱਤੇ ਅਧਿਕਾਰ ਵਾਪਸ ਲੈਣ ਵਾਸਤੇ ਵੀ ਆਖਿਆ ਗਿਆ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਵਾਸਤੇ ਆਪਣਾ ਚੈਨਲ YouTube ਉੱਤੇ ਸ਼ੁਰੂ ਕੀਤਾ ਸੀ, ਪਰ ਸੈਟੇਲਾਈਟ ਚੈਨਲ ਸ਼੍ਰੋਮਣੀ ਕਮੇਟੀ ਹੁਣ ਤੱਕ ਵੀ ਸਥਾਪਿਤ ਨਹੀਂ ਕਰ ਸਕੀ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨਾਲ ਸੰਪਰਕ ਕੀਤਾ ਗਿਆ ਸੀ। ਇਸ ਸੰਬੰਧ ਵਿੱਚ ਮੁਲਾਕਾਤਾਂ ਵੀ ਹੋਈਆਂ ਨੇ, ਪਰ ਨਿੱਜੀ ਸੈਟੇਲਾਈਟ ਚੈਨਲ ਸਥਾਪਿਤ ਕਰਨ ਸੰਬੰਧੀ ਕੁਝ ਨਿਯਮਾਂ ਦੇ ਕਾਰਨ ਸ਼੍ਰੋਮਣੀ ਕਮੇਟੀ ਨੂੰ ਹੁਣ ਤੱਕ ਪ੍ਰਵਾਨਗੀ ਨਹੀਂ ਮਿਲ ਸਕੀ। ਕੇਂਦਰ ਸਰਕਾਰ ਵੱਲੋਂ ਇਸ ਸੰਬੰਧ ਵਿੱਚ ਭਰੋਸਾ ਦਿੱਤਾ ਗਿਆ ਸੀ, ਪਰ ਹੁਣ ਤੱਕ ਸ਼੍ਰੋਮਣੀ ਕਮੇਟੀ ਨੂੰ ਕਾਮਯਾਬੀ ਨਹੀਂ ਮਿਲੀ। ਇਸ ਤੋਂ ਬਾਅਦ ਮੀਡੀਆ ਵਿੱਚ ਰਿਪੋਰਟਾਂ ਪਿਛਲੇ 24 ਘੰਟਿਆਂ ਦੌਰਾਨ ਆਈਆਂ ਸਨ ਕਿ ਸ਼੍ਰੋਮਣੀ ਕਮੇਟੀ ਨੇ ਆਪਣਾ ਰੁਖ ਕੁਝ ਨਰਮ ਕੀਤਾ ਹੈ ਅਤੇ ਗੁਰਬਾਣੀ ਕੀਰਤਨ ਦੇ ਪ੍ਰਚਾਰ ਪ੍ਰਸਾਰ ਨੂੰ ਮੱਦੇਨਜ਼ਰ ਰੱਖਦਿਆਂ ਇਹ ਫੈਸਲਾ ਲਿਆ ਕਿ ਸ਼੍ਰੋਮਣੀ ਕਮੇਟੀ ਦੇ ਯੂਟਿਊਬ ਚੈਨਲ ਦੇ ਲਿੰਕ ਨੂੰ ਅੱਗੇ ਹੋਰ ਪ੍ਰਾਈਵੇਟ ਚੈਨਲ ਸਾਂਝਾ ਕਰ ਸਕਣਗੇ ਅਤੇ ਕਰ ਵੀ ਰਹੇ ਨੇ। ਇਹ ਰਿਪੋਰਟ ਮੀਡੀਆ ਵਿੱਚ ਆਈ ਸੀ, ਪਰ ਸ਼ਾਮ ਤੱਕ ਸ਼੍ਰੋਮਣੀ ਕਮੇਟੀ ਨੇ ਸਪਸ਼ਟ ਕਰ ਦਿੱਤਾ ਕਿ ਬਿਨਾਂ ਮਨਜ਼ੂਰੀ ਉਹਨਾਂ ਲਿੰਕ ਲੈ ਕੇ ਗੁਰਬਾਣੀ ਕੀਰਤਨ ਪ੍ਰਸਾਰ ਕਰਨ ਵਾਲਿਆਂ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਦੀ ਮੀਟਿੰਗ ਲੰਘੇ ਕਰਨ ਸਮੇਂ ਕਾਫੀ ਹੰਗਾਮਾ ਦਿਖਾਈ ਦਿੱਤਾ, ਜਦੋਂ ਭਾਰਤ ਭੂਸ਼ਣ ਅਸ਼ ਦੇ ਵਰਗਾਂ ਨੇ ਤੇ ਕਵਿਤਾਰ ਨਾਲ ਹੀ ਕਰ ਦਿੱਤੀ। ਹਾਲਾਂਕਿ ਇਸ ਮੌਕੇ ਖੁਦ ਸ਼ਾਮਿਲ ਨਹੀਂ ਸਨ। ਰਾਜਾ ਵੜਿੰਗਰ ਨੇ ਉਸਦੇ ਪੂਰਨ ਹੋ ਗਿਆ। ਸਥਿਤੀ ਉਸ ਸਮੇਂ ਹੋਰ ਵਿਗੜ ਗਈ ਜਦੋਂ ਕਾਂਗਰਸ ਦੀ ਮੀਟਿੰਗ ਵਿੱਚ ਆਸੂ ਦੇ ਨਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਨੇ ਨਾਅਰੇਬਾਜ਼ੀ ਆਰਐਸਐਸ ਦੇ ਵਰਕਰ ਕਹਿੰਦੇ ਆ ਉਹਨਾਂ ਨੂੰ ਹਾਲ ਵਿੱਚੋਂ ਬਾਹਰ ਜਾਣ ਲਈ ਕਹਿ ਦਿੱਤਾ। ਮੋਗਾ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਚੰਨੀ ਬਾਰੇ ਪੋਸਟਰਾਂ ਤੋਂ ਉਲਟ ਲੁਧਿਆਣਾ ਵਿੱਚ ਕਾਂਗਰਸ ਕਮੇਟੀ ਨੇ ਪੋਸਟਰਾਂ ਰਾਹੀਂ ਇਕਜੁੱਟਤਾ ਵਿਖਾਈ ਸੀ, ਪਰ ਮੀਟਿੰਗ ਦੇ ਅੰਦਰ ਦਾ ਮਾਹੌਲ ਤਣਾਅਪੂਰਨ ਹੀ ਬਣਿਆ ਰਿਹਾ। ਇਸ ਦੇ ਵੀਡੀਓ ਵੀ ਕਾਫੀ ਵਾਇਰਲ ਹੋ ਰਹੇ ਨੇ, ਜਿਸ ਵਿੱਚ ਸਾਫ਼ ਵੇਖਿਆ ਜਾ ਸਕਦਾ ਕਿ ਸਟੇਜ ਤੋਂ ਰਾਜਾ ਵੜਿੰਗਰ ਤੇ ਉਹਨਾਂ ਦੇ ਸਮਰਥਕ ਰਾਜਾ ਦੇ ਨਾਰੇ ਲਾਉਂਦੇ ਨਜ਼ਰ ਆਉਂਦੇ ਨੇ, ਜਦਕਿ ਇਸੇ ਹਾਲ ਦੇ ਮਗਰਲੇ ਹਿੱਸੇ ਵਿੱਚ ਇੱਕ ਵੱਡਾ ਸਮੂਹ ਆਸ਼ੂ ਦੇ ਹੱਕ ਵਿੱਚ ਨਾਰੇ ਲਾ ਰਿਹਾ ਤੇ ਦੋਨੇ ਨਾਰੇ ਆਮੋ ਸਾਹਮਣੇ ਲੱਗ ਰਹੇ ਨੇ, ਇੱਕ ਦੂਜੇ ਦੇ ਜਵਾਬ ਅਤੇ ਪ੍ਰਤੀਕਰਮ ਵਿੱਚ ਲੱਗ ਰਹੇ ਨੇ। ਦਰਅਸਲ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਸਮਾਗਮ ਵਾਲੀ ਥਾਂ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਪੋਸਟਰ ਲਾਏ ਨੇ, ਜਿਹਨਾਂ ਵਿੱਚ ਸਥਾਨਕ ਪ੍ਰਮੁੱਖ ਆਗੂਆਂ ਦੀਆਂ ਤਸਵੀਰਾਂ ਸ਼ਾਮਲ ਨੇ। ਇਹਨਾਂ ਵਿੱਚ ਬਾਗੀ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ, ਉਹਨਾਂ ਦੇ ਕਰੀਬੀ ਸਾਥੀਆਂ ਦੇ ਨਾਂ ਵੀ ਸ਼ਾਮਲ ਨੇ। ਦੂਜੇ ਬੰਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਾਂਗਰਸੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਸੂਬੇ ਅੰਦਰ ਪਾਰਟੀ ਦੀ ਸਰਕਾਰ ਦੀ ਕਾਇਮੀ ਲਈ ਲੱਗ ਜਾਣ। ਮੋਗਾ ਵਿਖੇ ਇੱਕ ਮੀਟਿੰਗ ਹਾਲ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਆਯੋਜਿਤ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਘੇਲ ਨੇ ਕਿਹਾ ਕਿ ਕਾਂਗਰਸ ਅਨੁਸ਼ਾਸਨ ਵਾਲੀ ਪਾਰਟੀ ਹੈ, ਇਸ ਲਈ ਵਰਕਰਾਂ ਨੂੰ ਜ਼ਾਬਤੇ ਵਿੱਚ ਰਹਿ ਕੇ ਹੀ ਆਪਣੀ ਗੱਲ ਕਹਿਣੀ ਅਤੇ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਕਾਂਗਰਸ ਹਾਈਕਮਾਂਡ ਦਾ ਸੁਨੇਹਾ ਲੈ ਕੇ ਹੀ ਸੂਬੇ ਦੇ ਵੱਖ ਵੱਖ ਖੇਤਰਾਂ ਵਿੱਚ ਵਰਕਰਾਂ ਕੋਲ ਜਾ ਰਹੇ ਨੇ ਅਤੇ ਬੂਥ ਪੱਧਰ ਉੱਤੇ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਆਗੂ ਜਾਂ ਵਰਕਰ ਨੂੰ ਕੋਈ ਨਾਰਾਜ਼ਗੀ ਜਾਂ ਗਿਲਾ ਸ਼ਿਕਵਾਏ ਤਾਂ ਉਸਨੂੰ ਦੂਰ ਕੀਤਾ ਜਾਵੇਗਾ ਤੇ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਪੰਜਾਬ ਵਿੱਚ ਘਿਓ ਖਾਣਾ ਕਿਸੇ ਵੇਲੇ ਚੰਗੀ ਸਿਹਤ ਦੀ ਨਿਸ਼ਾਨੀ ਹੋਇਆ ਕਰਦਾ ਸੀ, ਬਲਕਿ ਪੰਜਾਬ ਦੀ ਖੁਰਾਕ ਦੀ ਵੀ ਨਿਸ਼ਾਨੀ ਹੁੰਦੀ ਸੀ, ਪਰ ਹੁਣ ਘਿਓ ਨਕਲੀ ਵਿਕਣ ਲੱਗ ਪਿਆ ਅਤੇ ਲਗਾਤਾਰ ਨਕਲੀ ਘਿਓ ਜ਼ਬਤ ਵੀ ਹੋ ਰਿਹਾ ਹੈ। ਇਸੇ ਤਰ੍ਹਾਂ ਘਿਓ ਦੀ ਇੱਕ ਵੱਡੀ ਖੇਪ ਪਿਛਲੇ ਦਿਨੀ ਲੁਧਿਆਣਾ ਵਿਖੇ ਫੜੀ ਗਈ ਹੈ ਅਤੇ ਫੂਡ ਸੇਫਟੀ ਵਿਭਾਗ ਲੁਧਿਆਣਾ ਵੱਲੋਂ ਦੀਪ ਨਗਰ ਸਥਿਤ ਗੋਦਾਮ ਉੱਤੇ ਛਾਪੇਮਾਰੀ ਕੀਤੀ ਗਈ ਅਤੇ ਇਸ ਤੋਂ ਬਾਅਦ ਲਗਭਗ 3,000 ਲੀਟਰ ਦੇਸੀ ਗਾਂ ਦਾ ਘਿਓ ਜ਼ਬਤ ਕੀਤਾ ਗਿਆ। ਵਿਭਾਗ ਦੀ ਟੀਮ ਨੇ ਨਿਰਧਾਰਿਤ ਪ੍ਰਕਿਰਿਆ ਲਗਭਗ 600 ਰੁਪਏ ਪ੍ਰਤੀ ਲੀਟਰ ਦੀ ਖਰੀਦ ਕੇ ਮਹਿੰਗੇ ਭਾਅ ਲੋਕਾਂ ਨੂੰ ਵਿੱਚ ਕਹਿਣਾ ਇਸ ਦਾ ਭਾਵ ਇਸ ਮਤਲਬ ਸਪਸ਼ਟ ਹੈ ਕਿ ਇਹਦੇ ਵਿੱਚ ਹੋਵੇਗੀ ਟਰਾਂਸਪੋਰਟ ਦਾ ਪੈਸਾ ਲੇਬਲਿੰਗ ਜ਼ਰੂਰੀ ਰਿਕਾਰਡ ਦੀ ਬਾਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇੱਕ ਵਾਰ ਫਿਰ ਇਹ ਮੁੱਦਾ ਉਭਰ ਕੇ ਸਾਹਮਣੇ ਆਇਆ ਕਿ ਦੇਸ਼ ਚ ਮਿਲਾਵਟ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਵੱਡੇ ਪੱਧਰ ਉੱਤੇ ਹੋ ਰਿਹਾ ਹੈ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦੇਸ਼ ਵਿੱਚ ਨੀਟ ਪੇਪਰ ਲੀਕ ਅਤੇ ਹੋਰ ਚਲੰਤ ਮੁੱਦਿਆਂ ਉੱਤੇ ਭੜਕੇ ਨੌਜਵਾਨਾਂ ਦੇ ਮੁੱਦੇ ਵਿਚਕਾਰ ਰਾਸ਼ਟਰੀ ਸਵੈਮ ਸੇਵਕ ਸੰਘ ਯਾਨੀ ਕਿ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਜੈਨ ਜ਼ੀ ਅਤੇ ਜੈਨ ਅਲਫਾ ਯਾਨੀ ਕਿ ਨਵੀਂ ਪੀੜ੍ਹੀ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ। ਇਸ ਦਰਮਿਆਨ ਆਰਐਸਐਸ ਮੁਖੀ ਭਾਗਵਤ ਨੇ ਕਿਹਾ ਕਿ ਜੇਕਰ ਕਿਸੇ ਮੁੱਦੇ ਉੱਤੇ ਨੌਜਵਾਨ ਵਿਰੋਧ ਕਰਦੇ ਨੇ ਤਾਂ ਉਹ ਦੇਸ਼ ਵਿਰੋਧੀ ਨਹੀਂ ਹੋ ਜਾਂਦੇ। ਦੇਸ਼ ਅੰਦਰ ਚਰਚਾ ਇਹ ਵੀ ਚੱਲ ਰਹੀ ਹੈ ਕਿ ਆਉਂਦੇ ਸਮੇਂ ਦੌਰਾਨ UPI ਟ੍ਰਾਂਜੈਕਸ਼ਨਸ ਉੱਤੇ ਫੀਸ ਵੀ ਲੱਗ ਸਕਦੀ ਹੈ ਅਤੇ ਪਾਰਲੀਮੈਂਟ ਵਿੱਚ ਇਸ ਸੰਬੰਧੀ ਕੁਝ ਨਿਯਮਾਂ ਵਿੱਚ ਸੋਧ ਕਰਨ ਲਈ ਬਿੱਲ ਲਿਆਂਦਾ ਗਿਆ ਜਿਸ ਤੋਂ ਬਾਅਦ ਹੁਣ 2,000 ਰੁਪਏ ਤੋਂ ਵੱਧ ਦੇ UPI ਲੈਣ ਦੇਣ ਉੱਤੇ ਫੀਸ ਵੀ ਲੱਗ ਸਕਦੀ ਹੈ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ UPI ਦੀ ਫੀਸ ਵਪਾਰੀਆਂ ਉੱਤੇ ਲੱਗੇਗੀ। ਬੰਬੇ ਹਾਈ ਕੋਰਟ ਨੇ 2013 ਦੇ ਚਰਚਿਤ ਜਬਰ ਜਨਾਹ ਮਾਮਲੇ ਵਿੱਚ ਤਹਿਲਕਾ ਪੱਤਰਕਾਰ ਦੇ ਸੰਪਾਦਕ ਸੁਣਾਈ ਹੈ। ਗੋਆ ਦੀ ਸਿਵਲ ਅਦਾਲਤ ਵੱਲੋਂ 2021 ਵਿੱਚ ਤੇਜਪਾਲ ਨੂੰ ਬਰੀ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਹਾਈਕੋਰਟ ਨੇ ਸੰਗਰੂਰ ਅਦਾਲਤ ਵਿੱਚ ਕਾਂਗਰਸ ਦੇ ਮਲਿਕਾਰਜੁਨ ਖੜਗੇ ਚੱਲ ਰਹੇ ਮਾਮਲੇ ਸੰਬੰਧੀ ਅਗਲੀ ਕਾਰਵਾਈ ਖੜਦੀ ਹੱਤਿਆ ਦੇ ਦੋਸ਼ੀ ਪਹਿਲਵਾਨ ਸੁਸ਼ੀਲ ਕੁਮਾਰ ਪਟੀਸ਼ਨ ਦਿੱਲੀ ਹਾਈਕੋਰਟ ਨੇ ਖਾਰਜ ਕਰ ਦਿੱਤੀ। ਭਾਰਤ ਦੇਸ਼ ਨੇ ਉੜੀਸਾ ਦੇ ਚਾਂਦਪੁਰ ਸਥਿਤ ਬੈਲਿਸਟਿਕ ਮਿਜ਼ਾਈਲ ਸਫਲ ਪਰੀਖਣ ਕਿਲੋਮੀਟਰ ਤੱਕ ਨਿਸ਼ਾਨਾ ਲਾਉਣ ਤੇ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ। ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਇਹ ਹੈ ਕਿ ਮੌਨਸੂਨ ਕੁਝ ਕਮਜ਼ੋਰ ਪੈਂਦਾ ਹੋਇਆ ਨਜ਼ਰ ਆ ਰਿਹਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਕੁਝ ਦਿਨ ਮੌਨਸੂਨ ਕਮਜ਼ੋਰ ਰਹੇਗਾ ਅਤੇ ਦਰਮਿਆਨਾ ਮੀਂਹ ਹੀ ਪਵੇਗਾ ਅਤੇ 12 ਅਗਸਤ ਤੱਕ ਸੂਬੇ ਵਿੱਚ ਕਿਤੇ ਕਿਤੇ ਹੀ ਹਲਕਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਵੈਸੇ ਹੁਣ ਤੱਕ ਵੀ ਕੋਈ ਭਾਰੀ ਮੀਂਹ ਨਹੀਂ ਸੀ ਪਿਆ ਪਰ ਹੁਣ ਤਾਂ ਮੌਸਮ ਵਿਭਾਗ ਨੇ ਮੌਨਸੂਨ ਦੇ ਕਮਜ਼ੋਰ ਹੋਣ ਦੀ ਭਵਿੱਖਬਾਣੀ ਕੀਤੀ ਹੈ ਤੇ ਕੁਝ ਦਿਨਾਂ ਤੱਕ ਤਾਪਮਾਨ ਅਤੇ ਹੁਮਸ ਵਿੱਚ ਵਾਧਾ ਵੀ ਪੰਜਾਬ ਦੇ ਲੋਕਾਂ ਨੂੰ ਝੱਲਣਾ ਪੈ ਸਕਦਾ ਹੈ। ਇਸੀ ਖਬਰਾਂ ਦਾ ਅੱਜ ਦਾ ਤਾਜ਼ਾ ਤਰੀਨ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ।
3: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.
4: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
5: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicensed.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਂਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
2: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਨ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ

0: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ। ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ, ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ, ਚੜ੍ਹਦੀ ਕਲਾ ਵਾਲਾ ਅਤੇ ਖੁਸ਼ ਗੁਆਰ ਰਿਹਾ ਹੋਵੇਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ ਹਾਜ਼ਰ ਹੋ ਗਿਆ ਜੀ। ਮੈਂ ਤੁਹਾਡਾ ਆਪਣਾ ਮੇਜ਼ਬਾਨ ਅਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਗੁਮਨਾਮ। ਗੁਮਨਾਮ, ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ ਆ?
1: AM 530 ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਪ੍ਰਭ ਸੰਧੂ ਬਾਈ ਜੀ, ਮੇਰਾ ਹਾਲ ਠੀਕ ਹੈ ਜੀ, ਤੁਸੀਂ ਸੁਣਾਓ?
0: ਬਸ ਚੜ੍ਹਦੀ ਕਲਾ ਬੱਲੇ ਬੱਲੇ ਆ ਅਤੇ ਅੱਜ ਫਿਰ ਗੱਲਾਂ ਬਾਤਾਂ ਅੱਜ ਕਰਾਂ ਕਿਉਂਕਿ ਮੌਸਮ ਬੜਾ ਵਧੀਆ। ਅੱਜ ਤਾਂ ਸਾਰਿਆਂ ਨੇ ਘਰੇ ਕਾਲ ਕਰਕੇ ਗੁਮਨਾਮ ਕਹਿਤਾ ਹੋਣਾ ਕਿ ਭਾਈ ਅੱਜ ਖੀਰ ਪੂੜੇ ਪਕੌੜੇ ਜੋ ਵੀ ਬਸ ਚੱਲਦਾ ਬਣਾ ਲਓ ਕਿਉਂਕਿ ਮੀਂਹ ਪੈ ਗਿਆ। ਐਸੇ ਮੀਂਹ ਦੇ ਵਿੱਚ ਮੈਨੂੰ ਲੱਗਦਾ ਕਿ ਵਿਆਹ ਵਰਿਆਂ ਦੀ ਚਾਹੀਦੀ ਆ।
1: ਵਿਆਹ ਵਰਿਆਂ ਦੀ ਝੱਤੀ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਵਿਆਹ ਬਾਰੇ, ਇੱਕ ਆਪਣੇ ਕਾਲਰ ਨੇ ਵੀ ਦੱਸਿਆ ਸੀ ਕਿ ਵਿਆਹ ਬਾਰੇ ਮੈਨੂੰ ਵਿਆਹ ਸ਼ਾਇਦ ਪਹਿਲਾਂ ਕਰਾ ਲੈਣਾ ਚਾਹੀਦਾ ਸੀ ਉਹ ਲਾਈਵ ਸ਼ੋਅ ਸੁਣ ਕੇ, ਤਾਂ ਮੈਂ ਸਮਝਦਾ ਕਿ ਅੱਜ ਮੌਸਮ ਹੀ ਵਿਆਹ।
0: ਤੇਰਾ ਵਿਆਹ ਹੋ ਗਿਆ?
1: ਮੇਰਾ ਜੀ ਹਲੇ ਤਾਂ ਨਹੀਂ ਹੋਇਆ, ਬਟ
0: ਕੀ ਵਿਚਾਰ ਆ ਵਿਆਹ ਦਾ ਲੱਡੂ ਖਾਣ ਦਾ? ਮੈਨੂੰ ਪੁੱਛ ਰਿਹਾ ਸੀ, ਹੁਣ ਤੂੰ ਸਰੋਤਿਆਂ ਨੂੰ ਪੁੱਛ ਕੇ
1: ਜੀ ਜ਼ਰੂਰ।
0: ਵਿਆਹ ਦਾ ਹੁਣ ਮੈਂ ਨਹੀਂ ਦੱਸਣਾ, ਮੈਂ ਚਾਹੁੰਦਾ ਕਿ ਸਰੋਤੇ ਦੱਸਣ ਕਿ ਵਿਆਹ ਦਾ ਲੱਡੂ ਪਈ ਇਹਨੂੰ ਦੱਸੋ, ਇਹ ਮੁੰਡਾ ਜਾ ਰਿਹਾ ਲੱਡੂ ਖਾਣ, ਇਹ ਲੱਡੂ ਖਾਣ ਦੀ ਬਾਂਹ ਪਹੁੰਚ ਨਹੀਂ ਰਹੀ, ਕਹਿੰਦਾ ਮੈਂ ਲੱਡੂ ਖਾਵਾਂ ਕਿ ਨਾ ਖਾਵਾਂ, ਇਹਨੂੰ ਐਕਸਪੀਰੀਅੰਸ ਦਿਓ ਮੁੰਡੇ ਨੂੰ। ਇਹ ਕਹਿੰਦਾ ਕਿ ਮੈਨੂੰ ਨਹੀਂ ਪਤਾ ਕਿ ਵਿਆਹ ਦਾ ਲੱਡੂ ਖੱਟਾ ਹੁੰਦਾ, ਮਿੱਠਾ ਹੁੰਦਾ, ਕੌੜਾ ਹੁੰਦਾ, ਭਾਰਾ ਹੁੰਦਾ, ਹੌਲਾ ਹੁੰਦਾ, ਅਤੇ ਤੁਸੀਂ ਦਿਓ ਮੁੰਡੇ ਨੂੰ ਐਕਸਪੀਰੀਅੰਸ ਅਤੇ ਹੌਸਲਾ ਅਫਜਾਈ ਕਰੋ ਵੀ ਲੱਡੂ ਖਾਵੇ ਕਿ ਨਾ ਖਾਵੇ। ਅਸੀਂ ਤਾਂ ਕਹਿੰਦਾ ਖਾਵੇ, ਸਾਡੇ ਵਰਗਾ ਹੋਵੇ ਸੋ, ਪਰ ਇਹ ਕਹਿੰਦਾ ਵੀ ਨਹੀਂ, ਮੈਨੂੰ ਡਰ ਲੱਗਦਾ। ਸੋ ਤੁਸੀਂ ਕਾਲ ਕਰਕੇ ਦੱਸੋ ਕਿ ਮੁੰਡਾ ਲੱਡੂ ਖਾਵੇ ਵਿਆਹ ਵਾਲਾ ਕਿ ਨਾ। 905-673-3337 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, 905-673-3337। ਸੋ ਗੱਲਾਂ ਬਾਤਾਂ ਚੱਲ ਰਹੀਆਂ ਆ, ਸੋ 905-673-3337 9056733337।

0: ਅੱਛਾ ਇਹ ਗੁਮਨਾਮ ਕਈ ਵਾਰੀ ਭਾਬੀਆਂ ਵੀ ਲੱਡੂ ਖਵਾ ਦਿੰਦੀਆਂ
1: ਹਾਂਜੀ ਜ਼ਰੂਰ ਜੀ
0: ਹਨਾ ਜਿਨ੍ਹਾਂ ਦੀਆਂ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਜਿਨ੍ਹਾਂ ਦੇ ਲੱਡੂ ਭਾਬੀਆਂ ਦੇ ਹੱਥੀਂ ਆਏ ਆ ਚਾਚੀਆਂ ਦੇ ਮਾਮੀਆਂ ਦੇ ਪਰ ਬਹੁਤੇ ਰਿਸ਼ਤੇ ਭਾਬੀਆਂ ਹੀ ਕਰਾਉਂਦੀਆਂ ਹੁੰਦੀਆਂ
1: ਮੈਂ ਤਾਂ ਇਹ ਕਹੂੰਗਾ ਜੀ ਪਹਿਲਾ ਵਿਚੋਲਾ ਭਾਬੀਆਂ ਹੀ ਹੁੰਦੀਆਂ ਨੇ ਕਿਉਂਕਿ ਆਪਣੇ ਕਲਚਰ ਦੇ ਵਿੱਚ ਵੀ ਪਹਿਲਾ ਵਿਚੋਲਾ ਭਾਬੀਆਂ ਨਹੀਂ ਮੰਨਿਆ ਜਾਂਦਾ ਕਿਉਂਕਿ ਭਾਬੀਆਂ ਨੂੰ ਹੀ ਕਿਹਾ ਜਾਂਦਾ ਮੋਸਟਲੀ ਤੇ ਭਾਬੀਆਂ ਹੀ ਦਿਓਰਾਂ ਵਾਂਗੂ ਹੁੰਦੀਆਂ ਜੋ
0: ਬਿਲਕੁਲ ਨਾਲ ਦੀ ਨਾਲ ਬਈ ਇਹ ਵੀ ਦੱਸਣਾ ਕਿ ਤੁਸੀਂ ਲੱਡੂ ਜੇ ਖਾ ਚੁੱਕੇ ਹੋ ਤੇ ਤੁਹਾਡਾ ਲੱਡੂ ਤੁਸੀਂ ਖਾਧਾ ਕਿਵੇਂ ਆਪਣੇ ਆਪ ਹੀ ਬਣਾ ਕੇ ਖਾਧਾ ਵੱਟ ਕੇ ਖਾਧਾ ਜਾਂ ਅੱਛਾ ਇੱਥੇ ਤਾਂ ਕੈਨੇਡਾ ਵਰਗੀ ਧਰਤੀ 'ਤੇ ਨਾ ਬਹੁਤੇ ਲੱਡੂ ਆਪ ਹੀ ਵੱਟ ਕੇ ਖਾਂਦੇ ਆ ਲਵ ਮੈਰਿਜ ਜਿਹੜੇ ਆਪੇ ਲੱਡੂ ਬਣਾ ਕੇ ਖਾਂਦੇ ਆ ਸੋ ਅੱਛਾ ਕਿੰਨੇ ਲੱਡੂ ਆਪਣੇ ਆਪ ਖਾਧਾ ਅਤੇ ਕਿੰਨੇ ਭਾਬੀਆਂ ਮਾਸੀਆਂ ਚਾਚੀਆਂ ਤੋਂ ਵਿਚੋਲਿਆਂ ਰਾਹੀਂ ਕਿਹਨੇ ਲੱਡੂ ਖਾਧਾ ਸੋ 905-673-3337 ਅਤੇ ਨਾਲੇ ਮੁੰਡੇ ਨੂੰ ਦੱਸੋ ਕਿ ਵੀ ਵਿਆਹ ਦਾ ਲੱਡੂ ਮੁੰਡਾ ਖਾਵੇ ਜਾਂ ਰੁਕ ਜੇ ਕਿ ਨਾ ਖਾਵੇ 905-673-3337 ਅੱਜ ਮੁੰਡੇ ਨੂੰ ਲੱਡੂ ਖਵਾ ਦੇਣਾ ਆਪਾਂ ਸੋ 905-673-3337

0: 905-673-3337 905-673-3337 ਔਰ ਸਾਡੇ ਨਾਲ ਸਟੂਡੀਓ ਦੇ ਵਿੱਚ ਜਫਰ ਮਲਕ ਜੀ ਜੁੜ ਚੁੱਕੇ ਨੇ। ਮਲਕ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਸਭ ਨੂੰ, ਸਭ ਮਿੱਤਰਾਂ ਨੂੰ ਸਾਡਾ ਸਲਾਮ ਪਹੁੰਚਾਓ ਜੀ, ਮੁਹੱਬਤ ਭਰਿਆ ਸਲਾਮ
0: ਜੀ। ਮਲਕ ਸਾਹਿਬ, ਬਹੁਤ ਸਾਰੇ ਪਰਿਵਾਰ, ਬਹੁਤ ਸਾਰੀਆਂ ਫੈਮਲੀਆਂ, ਬੜੇ ਸਾਰੇ ਬੱਚੇ, ਬਜ਼ੁਰਗ ਮਾਤਾਵਾਂ ਜਿਨ੍ਹਾਂ ਨੂੰ ਵਾਲਾਂ ਦੀ ਪ੍ਰੋਬਲਮ ਆ। ਅਸੀਂ ਰੋਜ਼ ਦੱਸਦੇ ਹਾਂ ਕਿ ਵਾਲ ਜੇ ਤੁਸੀਂ ਆਪਣੇ ਦੁਬਾਰਾ ਉਗਾਉਣੇ ਆ, ਤੁਸੀਂ ਵਾਲਾਂ ਨੂੰ ਝੜਨ ਤੋਂ ਰੋਕਣਾ ਆ, ਅਤੇ ਉਹਦੇ ਵਾਸਤੇ ਜਫਰ ਮਲਕ ਜੀ 21 ਸਾਲਾਂ ਦੇ ਤਜ਼ਰਬੇ ਤੋਂ ਬਾਅਦ ਇੱਕ ਅਰਕ ਕੱਢ ਕੇ, ਤੇਲ ਨਹੀਂ, ਤੇਲਾਂ ਦੇ ਵਿੱਚੋਂ ਅਰਕ ਕੱਢ ਕੇ, ਮੇਡ ਇਨ ਕੈਨੇਡਾ, ਇਹ ਚਾਈਨਾ ਮੇਡ ਨਹੀਂ ਆ। ਸੋ ਇਹ ਦੱਸਦੀ ਹੈ ਕਿ ਔਰਗੈਨਿਕ ਆ। ਕਿਸੇ ਵੀ ਤੁਹਾਨੂੰ ਸਿਰ ਦੇ ਵਾਲਾਂ ਦੀ ਪ੍ਰੋਬਲਮ ਆ, ਤੁਸੀਂ ਤੁਹਾਡੇ ਵਾਲ ਝੜ ਰਹੇ ਆ, ਪਤਲੇ ਹੋ ਗਏ ਆ, ਗੰਜੇ ਹੋਣ ਦਾ ਡਰ ਸਤਾ ਰਿਹਾ, ਤਾਂ ਫਰੈਸ਼ ਹੇਅਰ ਟੋਨਿਕ। ਹੁਣ ਅਸੀਂ ਵਿਆਹ ਦੀ ਗੱਲਬਾਤ ਕਰ ਰਹੇ ਸੀਗੇ ਭਾਈ, ਵਿਆਹ ਤਾਂ ਹੀ ਹੋਣਗੇ ਨਾ, ਸਿਰ 'ਤੇ ਵਾਲ ਹੋਣਗੇ। ਅੱਜ ਕੱਲ੍ਹ ਤਾਂ ਰਿਸ਼ਤੇ ਵੀ ਟੁੱਟ ਜਾਂਦੇ ਆ, ਉਹ ਇੰਡੀਆ ਦੇ ਵਿੱਚ ਤਾਂ ਇੱਕ ਕਤਲ ਵੀ ਹੋ ਗਿਆ, ਉਹ ਘਰ ਵਾਲੀ ਨੇ ਇਸ ਕਰਕੇ ਆਪਣੇ ਮੰਗੇਤਰ ਨੂੰ ਮਾਰਤਾ, ਕਹਿੰਦੇ ਵਿੱਗ ਪਾਉਂਦਾ ਸੀਗਾ ਵੀ ਤੂੰ ਭਲੇ ਮਾਨ ਸੀ, ਮਾਰਨਾ ਜ਼ਰੂਰੀ ਬੰਦਾ। ਸੋ ਇਹ ਵਾਲਾਂ ਦੇ ਬੜੇ ਮਸਲੇ ਭਾਈ, ਧਿਆਨ ਨਾਲ ਵਾਲਾਂ ਦੇ ਟ੍ਰੀਟਮੈਂਟ ਵਗੈਰਾ ਕਰਾ ਲਓ। ਤੇ ਜਫਰ ਜੀ, ਮਲਕ ਸਾਹਿਬ
1: ਪੁੱਛਿਆ ਸੀ, ਉਹਨੂੰ ਪੁੱਛਿਆ ਸੀ ਤੈਨੂੰ ਕੀ ਬਣੀ ਆ, ਤੂੰ ਕਿਉਂ ਮਾਰਿਆ, ਕਹਿੰਦੇ ਕਿ ਨਹੀਂ ਇਹਨੇ ਚੀਟ ਕੀਤਾ, ਮੈਨੂੰ ਦੱਸ ਦਿੰਦਾ
0: ਜੰਨਤ ਨਸੀਬ ਕਰੇ। ਪਰ ਜਫਰ ਮਲਕ ਜੀ ਉਹਨਾਂ ਦਾ ਨੰਬਰ ਦੇ ਦਿੰਦੇ ਤੇ ਜਾਨ ਬਚ ਜਾਣੀ ਸੀ।
1: ਮੈਂ ਨੰਬਰ ਦੇ ਦਿਆਂ
0: ਜੀ? ਬਿਲਕੁਲ
1: ਜੀ, ਮੇਰਾ ਫੋਨ ਨੰਬਰ ਹੈਗਾ ਜੀ 6475215159।
0: ਸੋ ਬਿਲਕੁਲ
1: ਫਿਰ ਦੱਸ ਦਿੰਦਾ, 647-521-5159 ਮੇਰਾ ਨੰਬਰ ਹੈ। ਤੁਹਾਨੂੰ ਵਾਲਾਂ ਦੇ ਬਾਰੇ ਚ ਕੋਈ ਵੀ ਮਸਲਾ ਹੈ, ਤੁਹਾਡੇ ਸਿਰ ਦੇ ਵਿੱਚ ਸੋਰਾਇਸਿਸ ਏ, ਤੁਹਾਨੂੰ ਖਰੇਪੜ ਨਿਕਲ ਆਏ ਨੇ, ਤੁਹਾਡੇ ਚ ਐਲੋਪੇਸ਼ੀਆ ਹੋ ਗਿਆ, ਤੁਹਾਨੂੰ ਹਾਰਮੋਨ ਦੀ ਪ੍ਰੋਬਲਮ ਦੀ ਵਜ੍ਹਾ ਨਾਲ ਹੋਈ ਏ। ਮਾਈਲੇਟਿਸ ਨੂੰ ਇਸ ਵਾਸਤੇ ਵੀ ਐਲੋਪੇਸ਼ੀਆ ਹੁੰਦਾ, ਆਫਟਰ ਦੀ ਚਾਈਲਡ ਬਰਥ ਵੀ ਉਹਨਾਂ ਦੇ ਬੜਾ ਪ੍ਰੋਬਲਮ ਪੈਂਦਾ, ਬਹੁਤ ਬੱਚਿਆਂ ਨੂੰ ਇੱਥੇ ਦਾ ਪਾਣੀ ਤੰਗ ਕਰਦਾ, ਉਹਨਾਂ ਦੀ ਪੜ੍ਹਾਈ ਦੇ ਵਿੱਚ ਉਹਨਾਂ ਨੂੰ ਸਟ੍ਰੈਸ ਤੰਗ ਕਰਦੀ ਏ। ਕੈਨੇਡਾ ਦੇ ਵਿੱਚ ਕੋਈ ਤਕਰੀਬਨ 70% ਲੋਕੀ ਵਾਲਾਂ ਤੋਂ ਪਰੇਸ਼ਾਨ ਬੈਠੇ ਨੇ
0: ਜੀ,
1: ਉਹਨਾਂ ਸਭ ਦਾ ਹੱਲ ਸਾਡੇ ਕੋਲ ਮੌਜੂਦ ਏ, ਔਰ ਅਸੀਂ ਇਹ ਹੱਲ ਤੁਹਾਡੇ ਘਰ ਪਹੁੰਚਾਉਂਦੇ ਹਾਂ। ਸ਼ਿਪਿੰਗ ਚਾਰਜਿਸ ਕੁਛ ਨਹੀਂ ਲੈਂਦੇ, ਕੈਨੇਡਾ ਹੋਵੇ ਭਾਵੇਂ ਅਮਰੀਕਾ ਹੋਵੇ, ਅਸੀਂ ਤੁਹਾਡੇ ਘਰ ਪਹੁੰਚਾਉਂਦੇ ਹਾਂ, ਤੁਹਾਡਾ ਇਲਾਜ ਉੱਥੇ ਹੀ ਹੋ ਜਾਂਦਾ। ਪਹਿਲੇ ਦਿਨ ਵੀ ਤਸਵੀਰ ਲੈ ਲਓ, 10 ਦਿਨ ਬਾਅਦ ਵੀ ਤਸਵੀਰ ਲੈ ਲਓ ਸਿਰ ਦੀ, ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਕੀ ਫਰਕ ਪੈ ਗਿਆ। ਸਾਰੇ ਸਵਾਲਾਂ ਦਾ ਜਵਾਬ ਇਸਤੇਮਾਲ ਕਰਨ ਤੋਂ ਬਾਅਦ ਤੁਹਾਨੂੰ ਮਿਲ ਜਾਏਗਾ। ਤੁਸੀਂ ਟ੍ਰਾਂਸਪਲਾਂਟ ਕਰਾਉਣਾ ਚਾਹੁੰਦੇ ਹੋ ਜ਼ਰੂਰ ਜਾਓ, ਲੇਕਿਨ ਉਸ ਤੋਂ ਪਹਿਲੇ ਅਗਰ ਸਾਡਾ ਆਇਲ ਵਰਤ ਲਓ, ਤੁਹਾਨੂੰ ਹੋ ਸਕਦਾ ਟ੍ਰਾਂਸਪਲਾਂਟ
0: ਜੀ ਲੋੜ ਹੀ ਨਾ ਪਵੇ। ਕੀ ਬਾਤ ਆ, ਤੁਹਾਨੂੰ $1000 ਖਰਚਣ ਦੀ ਲੋੜ ਹੀ ਨਹੀਂ ਪੈਣੀ।
1: ਹਾਂਜੀ, ਤੁਹਾਡਾ ਇੱਥੇ ਹੀ ਇਲਾਜ ਹੋ ਜਾਏ, ਤੁਸੀਂ ਆਪਣਾ ਇਲਾਜ ਕਰੋ
0: ਨੈਚੁਰਲ ਤਰੀਕੇ ਨਾਲ,
1: ਜਾਣੋ, ਵਿਆਹ ਕਰੋ, ਜੋ ਮਰਜ਼ੀ ਕਰੋ,
0: ਕੀ ਬਾਤ ਆ,
1: ਤੁਸੀਂ ਸੈਰ ਕਰੋ, ਆਪਣੇ ਆਪ ਨੂੰ ਈਜ਼ੀ ਤੇ ਕਰੋ ਨਾ।
0: ਵਿਆਹ ਦੀ ਗੱਲ ਅੱਜ ਮਾਫ ਕਰਨਾ ਜਫਰ ਮਲਕ ਜੀ, ਅੱਜ ਗੱਲ ਵੀ ਵਿਆਹ ਦੀ ਚੱਲ ਰਹੀ ਹੈ। ਮੁੰਡਾ ਕਹਿੰਦਾ ਕਿ ਵਿਆਹ ਵਾਲਾ ਲੱਡੂ ਮੈਂ ਖਾਵਾਂ ਕਿ ਨਾ ਖਾਵਾਂ, ਹੁਣ ਤੁਸੀਂ ਦੱਸੋ ਤੁਹਾਡਾ ਜ਼ਿਆਦਾ ਐਕਸਪੀਰੀਅੰਸ। ਸੋ ਜਫਰ ਮਲਕ ਜੀ ਉਹਨਾਂ ਨੂੰ ਤੁਸੀਂ ਕਾਲ ਕਰ ਲੈਣੀ ਆ, ਫਰੈਸ਼ ਹੇਅਰ ਟੋਨਿਕ ਲੈ ਕੇ ਜਾਓ ਆਪਣੇ ਘਰ, ਆਪਣੇ ਬਜ਼ੁਰਗਾਂ, ਬੱਚਿਆਂ, ਮਾਤਾਵਾਂ ਜਿਨ੍ਹਾਂ ਜਿਨ੍ਹਾਂ ਦੇ ਵਾਲਾਂ ਦੀ ਪ੍ਰੋਬਲਮ ਨਾਲ ਜੂਝ ਰਹੇ ਹੋ, ਸਿੱਕਰੀ ਆ, ਵਾਲ ਪਤਲੇ ਹੋ ਰਹੇ ਆ, ਝੜ ਰਹੇ ਆ, ਡਿੱਗ ਰਹੇ ਆ, ਗੰਜੇ ਹੋਣ ਦਾ ਖਤਰਾ ਤੁਹਾਨੂੰ ਮੰਡਰਾ ਰਿਹਾ ਆ, ਬਈ ਵਿਆਹ ਕਰਾਉਣ ਜਾਣਾ ਆ ਤਾਂ ਵਾਲ ਮਜ਼ਬੂਤ ਕਰਕੇ ਜਾਓ, ਨਹੀਂ ਤਾਂ ਬੜੇ ਮਸਲੇ ਬਣ ਜਾਂਦੇ ਆ। ਸੋ 647-521-5159 6475215159 ਫਰੈਸ਼ ਹੇਅਰ ਟੋਨਿਕ ਦੇ ਜਫਰ ਮਲਕ ਜੀ ਹੁਣਾਂ ਤੁਸੀਂ ਗੱਲਬਾਤ ਕਰ ਲੈਣੀ ਜੀ। ਮਲਕ ਸਾਹਿਬ
1: ਬਸ ਇਹਨਾਂ ਨੂੰ ਦੱਸ ਦਿਓ, ਤੁਹਾਨੂੰ ਕੋਈ ਮਸਲਾ ਹੋਵੇ ਤੇ ਪਰਵਾਹ ਨਾ ਕਰੋ, ਦੱਸਣ ਵਿੱਚ ਕੋਈ ਹਰਜ ਨਹੀਂ ਹੁੰਦਾ ਕਿ ਮੇਰੀ ਆ ਪ੍ਰੋਬਲਮ ਹੈ, ਪ੍ਰੋਬਲਮ ਦਾ ਹੱਲ ਮੌਜੂਦ ਹੈਗਾ
0: ਜੀ।
1: ਇੱਕ ਵਾਰੀ ਆਪਣਾ ਇਲਾਜ ਕਰਕੇ ਵੇਖ ਲਓ, ਤੁਹਾਨੂੰ ਸਮਝ ਆ ਜਾਏਗੀ ਕਿ ਯਾਰ $50-60 ਦੇ ਇਲਾਜ ਹੋ ਗਿਆ ਤੇ ਮੇਰਾ ਕਿਹੜਾ ਚਲਾ ਗਿਆ, ਮੈਂ ਤੇ ਕੁਛ ਨਾ ਕੁਛ ਕੁਛ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਮਲਕ ਸਾਹਿਬ, ਇੱਕ ਵਾਰ ਫਿਰ ਨੰਬਰ ਮੈਂ ਦੇ ਦਾਂ 647-521-5159 ਤੇ ਇਹ ਅਮੈਰੀਕਾ ਤੇ ਕੈਨੇਡਾ ਦੇ ਵਿੱਚ ਸ਼ਿਪਿੰਗ ਬਿਲਕੁਲ ਫਰੀ ਆ। ਤੁਸੀਂ 2 ਬੋਤਲਾਂ ਬਾਏ ਕਰੋ, ਮੇਰੇ ਵੱਲੋਂ 1 ਬੋਤਲ ਤੁਹਾਨੂੰ ਫਰੀ, ਕਰੋ ਆਰਡਰ ਰਾਈਟ ਨਾਓ ਤੇ ਇੱਕ ਬੋਤਲ ਤੁਸੀਂ ਆਪਦੇ ਸੱਜਣਾ ਮਿੱਤਰਾਂ ਨੂੰ ਗਿਫਟ ਕਰ ਦਿਓ ਤੇ ਨਾਲੇ ਪੁੰਨ ਦੇਣ ਤੁਹਾਨੂੰ।
1: ਤੁਸੀਂ ਗਿਫਟ ਸਕੀਮ ਦੇ ਦਿੱਤੀ, ਇਹਨੂੰ ਇਤਵਾਰ ਤੱਕ ਕਹੋ ਜੀ ਕਿ ਤੁਹਾਨੂੰ ਸੰਡੇ ਤੱਕ ਤੁਹਾਨੂੰ ਇਹ ਚਲੇਗੀ ਸਕੀਮ।
0: ਲਓ ਜੀ ਕੀ ਬਾਤ ਆ,
1: ਕਰੇਗਾ ਅਸੀਂ ਉਹਨਾਂ ਨੂੰ ਪਹੁੰਚਾ ਦੇਗਾ 2+1।
0: ਕੀ ਬਾਤ ਆ, ਕੀ ਬਾਤ ਆ। ਸੋ ਬਿਲਕੁਲ ਜੀ, ਤੁਸੀਂ
1: ਜਿਹੜਾ ਵੀ ਉਡਾਨ ਦੀ ਗੱਲ ਕਰੇਗਾ ਅਸੀਂ ਉਹਨੂੰ ਦੇ ਦੇਵਾਂਗੇ।
0: ਸੋ ਰੇਡੀਓ ਉਡਾਨ ਦਾ ਨਾਮ ਲੈਣਾ ਤੁਹਾਨੂੰ ਦੋ ਬੋਤਲਾਂ ਦੇ ਮਗਰ ਇੱਕ ਬੋਤਲ ਫ੍ਰੀ, ਤੁਹਾਡਾ 3 ਮਹੀਨੇ ਦਾ ਜਿਹੜਾ ਵਾਲਾਂ ਦਾ ਕੋਰਸ ਪੂਰਾ ਹੋ ਗਿਆ ਤੇ ਵਾਲ ਤੁਹਾਡੇ ਆ ਜਾਣੇ ਆ। ਥੈਂਕ ਯੂ, ਸਾਨੂੰ ਤੁਸੀਂ ਡੱਬਾ ਦੇ ਕੇ ਜਾਣਾ ਸਟੂਡੀਓ ਜਦੋਂ ਤੁਹਾਡੇ ਵਾਲ ਆ ਗਏ। ਸੋ ਨਾਲ ਦੀ ਨਾਲ 647-5519 ਫਰੈਸ਼ ਹੇਅਰ ਟੋਨਿਕ ਤੋਂ ਜਫਰ ਮਲਕ ਦੀ। ਮਲਕ ਸਾਹਿਬ, ਜਾਂਦੇ ਜਾਂਦੇ ਇਹ ਦੱਸੋ ਕਿ ਵਿਆਹ ਵਾਲਾ ਲੱਡੂ ਮੁੰਡਾ ਖਾਵੇ ਕਿ ਨਾ ਖਾਵੇ?
1: ਜ਼ਰੂਰ ਖਾਵੇ,
0: ਖਾਵੇ ਖਾਵੇ। ਲੈ ਵੀ ਮੁੰਡਾ, ਇੱਕ ਵੋਟ ਆ ਗਈ ਤੇਰੇ ਕੰਮ ਦੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਤੇ ਅਗਲੀ ਕਾਲ ਸਾਡੀ ਲੈ ਲਈਏ ਜੀ। ਸੁਮਨਪ੍ਰੀਤ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਹੋ, ਕੀ ਹਾਲ ਚਾਲ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
2: ਵਾਲ ਤਾਂ ਭਾਜੀ ਇੰਡੀਆ ਦੇ ਵਿੱਚ ਹੀ ਚਿੱਟੇ ਸੀਗੇ ਜੀ, ਤੇ ਉਰੇ ਆ ਕੇ ਤਾਂ ਚਿੱਟੇ ਹੀ ਰਹਿਣੇ ਆ ਮੈਨੂੰ ਲੱਗਦਾ ਹੁਣ। ਤੇ
0: ਚਿੱਟੇ ਤਾਂ ਕਾਲੇ ਹੋ ਜਾਣਗੇ, ਪਰ ਜਿਹੜੇ ਝੜੇ ਵਾਪਸ ਆਉਣੇ ਉਹਨਾਂ ਦਾ ਕੰਮ ਔਖਾ ਹੋ ਜਾਂਦਾ।
2: ਬਸ ਭਾਜੀ ਹੁਣ ਤਾਂ ਕੰਮ ਇਹ ਵੀ ਇੱਕ ਦਿਨ ਰੱਖੋ ਜੀ ਟੋਪਿਕ ਤੁਸੀਂ ਪਲੀਜ਼, ਤੇ ਵੀ ਮਤਲਬ ਕੀ ਪਾਇਆ ਤੇ ਕੀ ਗਵਾਇਆ ਇਹ ਵੀ ਕਦੇ ਨਾ ਕਦੇ ਪਲੀਜ਼ ਟੋਪਿਕ ਜ਼ਰੂਰ ਰੱਖੋ।
0: ਇਹ ਨਾ ਦੇਖੋ, ਇਹ ਤਾਂ ਪਾਉਣ ਗਵਾਉਣ ਦੀ ਗੱਲ ਇਹ ਆ ਕਿ ਜਿੱਦਣ ਤੁਸੀਂ ਕਾਪੀ ਦੇ ਦੋ ਵਰਕਿਆਂ ਤੇ ਪਾਉਣ ਗਵਾਉਣ ਵਾਲਾ ਕੰਮ ਲਿਖਣ ਲੱਗ ਗਏ ਨਾ, ਤੇ ਗਵਾਉਣ ਵਾਲੀ ਜਿਹੜੀ ਲੈਣ ਆ ਲੰਬੀ ਹੋ ਜਾਣੀ ਆ। ਮੈਂ
2: ਕਿਉਂਕਿ ਚਲੋ ਵਾਲਾਂ ਦਾ ਤਾਂ ਕੋਈ ਨੀ, ਠੀਕ ਹੈ ਜੀ ਮਸਲਾ। ਜੇ ਕੋਈ ਆਪਣਾ ਢੁੰਡਰੀ ਦਾ ਇਲਾਜ ਕਰ ਸਕਦਾ ਤਾਂ ਉਹ ਪਲੀਜ਼ ਜ਼ਰੂਰ ਦੱਸਿਓ ਜੀ।
0: ਢੁੰਡਰੀ ਤੁਹਾਡੀ ਡਿੱਗ ਗਈ ਆ?
2: ਹਾਂਜੀ ਭਾਜੀ, ਬੜੇ ਤੰਗ।
0: ਤੇ ਮੈਂ ਕੋਈ ਨੀ ਫਿਰ ਤੁਹਾਨੂੰ ਨਾ ਨੰਬਰ ਸੈਂਡ ਕਰੂੰਗਾ। ਇੱਕ ਮੇਰੇ ਕੋਲ ਨੰਬਰ ਇੱਕ ਸੀ, ਇੱਕ ਸਾਡੇ ਵੈਦ ਆਏ ਹੋਏ ਸੀ ਇੰਡੀਆ ਤੋਂ, ਜੇ ਇੱਥੇ ਹੋਏ ਤਾਂ ਮੈਂ ਕਨਫਰਮ ਕਰਕੇ ਨਾ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਦਿਓ ਅਤੇ ਮੈਂ ਨੰਬਰ ਭੇਜਾਂਗਾ।
2: ਠੀਕ ਆ ਭਾਜੀ,
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ 905-673-3337 ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੇ 2-2-8-9-9-2-9-8-9।
3: ਹਾਂਜੀ ਹਾਂਜੀ, ਕੀ ਹਾਲ ਆ ਜੀ?
0: ਜੀ ਬਾਦਸ਼ਾਹ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
3: ਸਤਿ ਸ਼੍ਰੀ ਅਕਾਲ ਜੀ, ਮੈਂ ਕਿਹਾ ਲੱਡੂ ਪਹਿਲਾਂ ਹੁੰਦਾ ਸੀ, ਹੁਣ ਤੇ ਬਰਫੀ ਬਣ ਗਈ ਆ ਜੀ।
0: ਅੱਛਾ ਮੁੰਡਿਆ ਵੀ ਦੱਸ, ਭਾਜੀ ਕਹਿੰਦੇ ਅੱਜ ਕੱਲ੍ਹ ਲੱਡੂ ਨਹੀਂ, ਅੱਜ ਕੱਲ੍ਹ ਬਰਫੀ ਚੱਲਦੀ ਹੈ।
4: ਬਰਫੀ ਹੋਵੇ ਜਾਂ ਲੱਡੂ ਹੋਵੇ ਜੀ, ਪਰ ਵੋਟਾਂ ਤੇ ਚਾਹੀਦੀਆਂ ਨਾ।
0: ਅੱਛਾ ਦੱਸੋ ਭਾਜੀ, ਮੁੰਡਾ ਖਾਵੇ ਕਿ ਨਾ ਖਾਵੇ ਦੱਸੋ?
3: ਨਹੀਂ ਖਾਣੀ ਚਾਹੀਦੀ ਆ ਜੀ, ਬੰਦੇ ਨੂੰ ਅਗਲੀ ਤਾਂ ਹੁੰਦੀ
0: ਆ। ਅਸੀਂ ਮੈਂ ਤਾਂ ਮੇਰੀ ਵੋਟ ਵੀ ਵਿੱਚ ਆ ਭਾਈ, ਮੈਂ ਇਸ ਤੇ ਚਾਹੁੰਦੀ ਅਸੀਂ ਫਸੇ ਤੂੰ ਵੀ ਫਸ।
4: ਨਹੀਂ ਫੇਰ ਤਾਂ ਜੀ
3: ਭੈਣ
0: ਹੋਣੀ ਜ਼ਰੂਰੀ ਆ,
4: ਮਤਲਬ ਅਕਲ ਬਦਾਮ ਖਾਣ ਨਾਲ ਨਹੀਂ ਆਉਂਦੀ।
0: ਇਹ ਵੀ ਮੁੰਡੇ ਦੀ ਗੱਲ ਸਹੀ ਆ, ਇਹ ਜਿਹੜੇ ਸਿਆਣੇ ਇਹ ਕਹਿ ਕੇ ਬਦਾਮ ਖਾਣ ਦਾ, ਉਹ ਫਿਰ ਉਹ ਸਿਆਣੇ ਝੂਠ ਹੀ ਮਾਰ ਗਏ ਆ ਜੀ। ਭਾਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
3: ਬਾਬਾ ਟੀਜੂ ਲਾਇਆ ਤੁਸੀਂ, ਬੜਾ ਵਧੀਆ ਲੱਗਾ ਜੀ।
0: ਜੀ ਲੱਗਿਆ ਜੀ, ਚਲੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਚਲੋ ਅੱਜ ਮੁੰਡੇ ਦਾ ਵਿਆਹ ਕਰਾ ਦੇਣਾ, ਅੱਜ ਆਪਾਂ ਲੱਡੂ ਖਵਾ ਦੇਣਾ, ਜੀ ਨਹੀਂ ਲਾਉਣਾ ਇਕੱਲਾ ਆਪਾਂ।
3: ਨਹੀਂ
0: ਮੈਂ
3: ਭਾਜੀ
0: ਮੈਂ ਕਹਿੰਦਾ ਮੁੰਡੇ ਦਾ ਖਵਾਈਏ ਲੱਡੂ, ਏਦਾਂ ਨੀ ਗੱਲ ਬਣਨੀ। ਆ ਜਾਓ ਫਿਰ ਤੁਸੀਂ।
4: ਚਲੋ ਜੀ, ਦੋ ਵੋਟਾਂ ਹੋ ਗਈਆਂ।
0: ਚਲੋ ਬਹੁਤ ਸ਼ੁਕਰੀਆ ਸਰ, ਕਰਾਓ ਮੁੰਡੇ ਦਾ ਵਿਆਹ, ਕਰਾਈ ਆ ਜੀ 905-673-3337 ਜੀ। ਸਰ ਨੈਕਸਟ ਕਾਲ 6972, ਤੁਸੀਂ ਆਉਣੇ ਰਹੋ ਜੀ।
5: ਹਾਂਜੀ ਨਮਸਕਾਰ ਬਾਊ ਜੀ।
0: ਜੀ ਨਮਸਕਾਰ ਸਰ, ਕੀ ਹਾਲ ਚਾਲ ਜੀ?
5: ਠੀਕ ਠਾਕ। ਹਾਂਜੀ, ਲੱਡੂ ਖਾ ਕਰ ਤੋ ਗੁਮਨਾਮ ਹੋ ਜਾਏਗਾ।
0: ਇਹ ਤਾਂ ਨਾਮ ਹੀ ਗੁਮਨਾਮ ਆ ਮੁੰਡੇ ਦਾ। ਲੱਡੂ ਖਾ ਕੇ ਗੁਮਨਾਮ ਹੋ ਜਾਏਗਾ ਤੂੰ?
4: ਮੈਂ ਪਹਿਲਾਂ ਹੀ ਗੁਮਨਾਮ ਆ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਯਾਰ, ਕਿਆ ਪਿਆਰੇ, ਕਿੰਨੀਆਂ ਪਿਆਰੀਆਂ ਗੱਲਾਂ ਕਰਦੇ ਹੋ ਤੁਸੀਂ ਯਾਰ। 905-673-3337 ਬਹੁਤ ਸਾਰੀਆਂ ਕਾਲਸ ਆ, ਤੇ ਅੱਜ ਲੱਡੂ ਮੁੰਡਿਆ ਤਿਆਰ ਆ ਤੇਰਾ ਮੈਨੂੰ ਲੱਗਦਾ। ਚਰਨ ਪ੍ਰਹਾਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਕੀ ਹਾਲ ਚਾਲ ਆ?
6: ਬਹੁਤ ਵਧੀਆ, ਤੁਸੀਂ ਸੁਣਾਓ ਜੀ। ਪਹਿਲਾਂ ਤਾਂ ਮੈਂ ਉਹ ਤੇਲ ਦੇ ਬਾਰੇ ਦੱਸਣਾ ਚਾਹੁੰਦਾ ਜੀ।
0: ਜੀ
6: ਪਿਛਲੇ ਸਾਲ 26 ਜੁਲਾਈ ਨੂੰ ਮੈਂ ਲੈ ਕੇ ਆਇਆ ਸੀਗਾ ਜੀ, ਤੇ ਮੇਰੇ ਕਾਫੀ ਵਾਲ ਝੜ ਗਏ ਸੀਗੇ, ਔਰ ਹੁਣ ਪੂਰੇ ਹੋ ਗਏ।
0: ਓਕੇ, ਅੱਛਾ, ਤੁਸੀਂ ਉਹ ਤੇਲ ਲਾਇਆ ਤੇ ਤੁਹਾਡੇ ਵਾਲ ਪੂਰੇ ਹੋ ਗਏ?
6: ਹਾਂ, ਮੇਰੇ ਹੁਣ ਵੀ ਜਿਹੜਾ ਉੱਪਰੋਂ ਮੂਹਰੇ ਸਿਰ ਤੋਂ ਮੱਥਾ ਆ ਪੂਰਾ ਫੁੱਲ ਆ ਜੀ।
0: ਬਈ ਮੈਂ ਇਹ ਦੇਖੋ, ਇਹ ਲਾਈਵ ਐਗਜ਼ਾਮਪਲ ਆ, ਸਾਡੇ ਆਂਟੀ ਜੀ ਵੀ ਆ ਗਏ ਆ ਤੇ ਉਹ ਵੀ ਉਹਨਾਂ ਨੇ ਵੀ ਇਹ ਤੇਲ ਵਰਤਿਆ ਹੋਇਆ। ਇਹ ਕੋਈ ਬਹੁਤ ਕਈ ਵਾਰੀ ਹੁੰਦਾ ਨਾ ਕਿ ਵੇਚਣ ਦੇ ਮਾਰੇ ਐਡਾ ਦੇਈ ਜਾਂਦੇ ਆ। ਮੈਂ
6: ਇਹਨਾਂ ਦਾ ਨੰਬਰ ਮੇਰੇ ਕੋਲ ਵੀ ਹੈਗਾ ਆ
0: ਜੀ,
6: ਤੇ ਮੈਂ ਕਦੀ ਬੋਲਿਆ ਨੀ ਰੇਡੀਓ ਤੇ, ਪਰ ਫਿਰ ਮੇਰੇ ਕੋਲ ਹੈਗਾ ਆ ਨੰਬਰ, ਮੈਂ ਜਦੋਂ ਵੀ ਸਰਚ ਮਾਰਾਂ ਕਿਸੇ ਨੂੰ ਲੋੜ ਹੋਵੇ।
0: ਚਲੋ ਭਾਈ, ਇਹ ਪੁੰਨ ਦਾ ਕੰਮ ਹੀ ਆ, ਜੇ ਤੁਹਾਡੇ ਵਾਲ ਝੜ ਰਹੇ ਆ ਤੇ ਤੁਸੀਂ ਵਾਲ ਦੁਬਾਰਾ ਲਿਆਉਣੇ ਆ, ਗਾਉਣੇ ਆ, ਤੇ ਤੁਸੀਂ ਜਫਰ ਮਲਕ 647-521-5059 ਚਰਨ ਪ੍ਰਹਾਰ ਜੀ, ਤੁਹਾਨੂੰ ਪੈਸੇ ਦੇ ਕੇ ਤਾਂ ਨੀ ਕਾਲ ਕਰਾਈ ਮੈਂ?
6: ਨਾ ਨਾ, ਮੈਨੂੰ ਕੱਲ ਕੱਲ ਹੀ ਪੈਸੇ
0: ਉਹ ਨਹੀਂ, ਮੈਨੂੰ ਨਾ ਇੱਕ ਦੋਸਤ ਮਿਲਿਆ ਤੇ ਮੈਨੂੰ ਕਹਿੰਦਾ ਭਾਜੀ ਤੁਸੀਂ ਰੇਡੀਓ ਤੇ ਕੰਮ ਕਰਦੇ ਹੋ? ਮੈਂ ਕਿਹਾ ਜੀ ਹਾਂਜੀ ਰੇਡੀਓ ਤੇ ਕੰਮ ਕਰਦੇ ਹਾਂ। ਕਹਿੰਦੇ ਉੱਥੇ ਜਿਹੜੇ ਸਰੋਤੇ ਹੁੰਦੇ ਆ ਕੌਲਾਂ ਕਰਦੇ, ਉਹਨਾਂ ਨੂੰ ਪੈਸੇ ਦੇ ਕੇ ਕਾਲ ਕਰਾਉਣੇ ਤੁਸੀਂ? ਮੈਂ ਕਿਹਾ ਤਾਂ ਸਰੋਤੇ ਦੱਸ ਸਕਦੇ ਆ।
6: ਤੁਸੀਂ, ਤੁਹਾਨੂੰ ਇੱਕ ਲੱਗਿਆ ਸੀ ਕਹਿਣਾ ਗੁਮਨਾਮ ਜੀ ਦੀ ਗੱਲ ਕਰਦੇ ਤੁਸੀਂ ਮੁੰਡੇ ਦੀ
0: ਜੀ, ਮੁੰਡੇ ਨੂੰ ਅੱਜ ਆਪਾਂ ਘੋੜੀ ਚੜਾ ਦੇਣਾ। ਬਹੁਤ ਸ਼ੁਕਰੀਆ ਪ੍ਰਹਾਰ ਸਾਹਿਬ, ਥੈਂਕ ਯੂ ਸੋ ਮਚ।
6: ਸਤਿ
0: ਸ੍ਰੀ ਅਕਾਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਨੈਕਸਟ ਕਾਲ, ਸਤਿ ਸ੍ਰੀ ਅਕਾਲ ਸਰ, 0418। ਸਤਿ
7: ਸ੍ਰੀ ਅਕਾਲ ਜੀ, ਬਹੁਤ ਵਧੀਆ। ਹੈਲੋ
0: ਜੀ, ਜੀ ਸਰ, ਜੀ ਜੀ, ਤੁਸੀਂ ਆਨਰ
7: ਆ ਰਹੀ ਹੈ? ਆਵਾਜ਼ ਆ ਰਹੀ ਹੈ?
0: ਹਾਂਜੀ ਸਰ, ਆ ਰਹੀ ਹੈ, ਪਹੁੰਚ ਰਹੀ ਹੈ।
7: ਕਈ ਵਾਰੀ ਏਦਾਂ ਹੁੰਦਾ ਹੈ ਵੀ ਇਸ ਤਰ੍ਹਾਂ ਹੁੰਦਾ ਵੀ ਜਿਹੜਾ ਇਹ ਲੱਡੂ ਨਹੀਂ ਖਾਂਦਾ
0: ਹਾਂ,
7: ਵੋਟਾਂ ਹੀ ਵਾਲੀਆਂ ਲੈ ਜਾਂਦਾ, ਉਹ ਪ੍ਰਾਈਮ ਮਿਨਿਸਟਰ ਵੀ ਬਣ ਜਾਂਦਾ।
0: ਇਹ ਤਾਂ ਤੁਸੀਂ ਤੰਜ ਕੱਸ ਕੇ ਹੋ।
7: ਤੰਜ ਨੀ, ਦੇਖੋ ਦੁਨੀਆਂ ਚ ਹੋਰ ਉਦਾਹਰਨਾਂ ਬੜੀਆਂ ਨੇ, ਨਾਲ ਇੱਕ ਨੀ ਦੋ।
0: ਪਰ ਭਾਜੀ ਹਾਂ, ਪਰ ਇਹ ਤੁਹਾਡੀ ਉਦਾਹਰਨ ਕੰਮ ਦੀ ਆ, ਇਸ ਤੋਂ ਪਹਿਲਾਂ ਅਟਲ ਬਿਹਾਰੀ ਜੀ ਵੀ ਪ੍ਰਧਾਨ ਮੰਤਰੀ ਬਣੇ ਆ।
7: ਮੈਂ ਬਹੁਤ ਨੇ, ਬਹੁਤ ਉਦਾਹਰਨਾਂ ਨੇ, ਇੱਕ ਤੇ ਨੀ ਕੋਈ ਤਾਂ ਕੋਈ, ਆਪਾਂ ਤਾਂ ਪ੍ਰੋਗਰਾਮ ਚ ਹਿੱਸਾ ਲਿਆ।
0: ਸੋ ਮੁੰਡਿਆ, 4 ਵੋਟਾਂ ਹੋ ਗਈਆਂ ਬਈ, ਤੂੰ ਪ੍ਰਧਾਨ ਮੰਤਰੀ ਬਣ ਸਕਦਾ ਜੇ ਨਹੀਂ ਖਾਏਗਾ ਤਾਂ।
4: ਅੱਛਾ, ਫੇਰ ਤਾਂ ਹੀ, ਫੇਰ ਤਾਂ ਇਹ ਵੋਟ ਦੂਜੇ ਪਾਸੇ ਹੋ ਗਈ।
7: ਇਹ ਦੂਜੇ ਪਾਸੇ ਹੈ, ਆਹ ਗੱਲਾਂ 4 ਨਹੀਂ ਹੋਈਆਂ।
0: ਹਾਂ, 4 ਨਹੀਂ ਹੋਈਆਂ, ਇਹ ਅਗਲੀ ਵੀ ਮੈਨਸ ਹੋ ਗਿਆ। ਚਲੋ, ਇਹ ਅਗਲੀ ਮੈਨਸ ਹੋ ਗਈ, ਤੇਰੀਆਂ 2 ਹੀ ਰਹਿ ਗਈਆਂ ਤੇਰੇ ਨਾਲ।
4: ਠੀਕ ਹੈ ਜੀ,
7: ਕੱਟੀ ਗਈ,
0: ਕੱਟੀ ਗਈ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ। 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਤੇ ਮੇਰੇ ਨਾਲ ਗੁਮਨਾਮ ਜੀ। ਸਰ, ਸਤਿ ਸ੍ਰੀ ਅਕਾਲ, 1695 ਤੁਸੀਂ ਓਨਰ ਹੋ ਜੀ? 1695 ਬਾਦਸ਼ਾਹ ਤੁਸੀਂ ਓਨਰ ਹੋ ਜੀ? ਓਕੇ, ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਆਂਟੀ ਜੀ, ਸਤਿ ਸ੍ਰੀ ਅਕਾਲ, ਤੁਸੀਂ ਓਨਰ ਹੋ ਜੀ? ਓਕੇ, ਮੇਰੇ ਤੋਂ ਓਕੇ ਕਾਲਸ ਕੱਟੀਆਂ ਜਾ ਰਹੀਆਂ, ਸੋ ਤੁਸੀਂ ਦੁਬਾਰਾ ਕਾਲ ਕਰ ਲਓ। ਲੱਡੂ ਖਲਾਣਾ ਆਂਟੀ ਜੀ ਕਹਿੰਦੇ, ਤੁਸੀਂ ਕਾਲ ਪਹਿਲਾਂ ਕੱਟਦੇ? ਜੀ ਬਹੁਤ ਸ਼ੁਕਰੀਆ। ਅੱਛਾ, ਇਹ ਗੁਮਨਾਮ ਆਂਟੀ ਜੀ ਕਹਿੰਦੇ ਤੁਹਾਡੇ ਵਿਆਹ ਦੀ ਉਡੀਕ ਹੈ ਤੇ ਲੱਡੂ ਖਾ ਸਕਦਾ ਭਾਈ। ਆਂਟੀ ਜੀ ਦੱਸੋ, ਐਕਸਪੀਰੀਅੰਸ ਦੱਸੋ ਲੱਡੂ ਦਾ ਕਿਵੇਂ ਰਿਹਾ ਤੁਹਾਡਾ?
8: ਬਸ ਵਾਲਾ ਰਿਹਾ ਫਸਟ ਕਲਾਸ, ਹਾਲ ਤੱਕ ਹਜਮ ਨਹੀਂ ਹੋਇਆ।
4: ਮੈਂ ਆਂਟੀ ਨੂੰ ਪੁੱਛਣਾ ਚਾਹੁੰਦਾ ਜੀ, ਇਹਨਾਂ ਦਾ ਲੱਡੂ ਕਿੰਨਾ ਕੁ ਪੁਰਾਣਾ?
8: ਸਰ ਮੇਰਾ ਪੁਰਾਣਾ ਹੈਗਾ
4: 60 ਖਾਦਾ ਸੀ ਜਾਂ ਆਪ ਹੀ
0: ਜੀ?
8: ਮੈਂ ਕਿਹਾ ਮੇਰੇ ਵਾਲ ਦੱਸਣੇ ਸੀ, ਇੰਨੇ ਲੰਬੇ ਨੇ, ਮੇਰੇ ਗੁੱਤ ਬਹੁਤ ਲੰਬੀ ਆ ਹੁਣ।
0: ਓਕੇ ਓਕੇ,
8: ਤੇ ਗਏ ਸੀ ਉਹ ਮੇਰੇ ਪਿੱਛੇ ਖੜਾ, ਵਾਹਿਗੁਰੂ ਵਾਹਿਗੁਰੂ ਕਰੇ, ਮੈਂ ਤੈਨੂੰ ਕਿਹਾ ਤੁਹਾਡੇ ਵਾਲ ਕਿੰਨੇ ਲੰਬੇ ਹੋ ਗਏ।
0: ਹਾਂ, ਤੇ ਇਹ ਸਿਰਫ ਹੇਅਰ ਟੌਨਿਕ ਦਾ ਕਮਾਲ ਆ।
8: ਹਾਂ, ਹੁਣ ਮੈਂ ਬੈਠੀ ਆ ਤੇ ਮੇਰੇ ਗੁੱਤ ਥੱਲੇ ਲੱਗਦੀ ਆ ਗੁੱਤ।
0: ਓ ਵਾਹਿਗੁਰੂ,
8: ਕਿੱਥੇ ਜਾ। ਹਾਂਜੀ,
0: ਤੇ 80 ਸਾਲ ਦੀ ਏਜ ਤੁਹਾਡੀ ਕਿ? 70 ਦੀ?
8: 82।
0: ਓ ਬੱਲੇ ਬੱਲੇ, 82 ਦੇ ਵਾਲ ਥੱਲੇ ਬਾਈ। ਹੁਣ ਕਾਲ ਕਰਨੀ ਬਣਦੀ ਹੈ ਜਫਰ ਮਲਕ ਭਾਜੀ ਹੁਣਾਂ ਨੂੰ, 647-521-5059। ਇਹ ਤਾਂ ਮੈਨੂੰ ਲੱਗਦਾ ਮੈਨੂੰ ਵੀ ਲੈਣਾ ਪੈਣਾ ਤੇਲ ਇੱਕ।
8: ਸਾਰੇ ਕਹਿੰਦੇ ਤੁਸੀਂ ਤਾਂ ਵਾਲ ਕੱਟੇ ਹੋਏ ਸੀ, ਮੈਂ ਕਿਹਾ ਹਾਂ, ਕਹਿੰਦੇ ਹੁਣ ਮੈਂ ਠੀਕ ਹਾਂ, ਤਾਂ ਮੈਂ ਤਾਂ ਗੁੱਤ ਕਰਕੇ ਗਈ ਸੀ।
0: ਬਹੁਤ ਸ਼ੁਕਰੀਆ ਆਂਟੀ ਜੀ, ਥੈਂਕ ਯੂ ਸੋ ਮਚ।
8: ਓਕੇ ਬੇਟਾ ਜੀ, ਥੈਂਕ ਯੂ।
0: ਸੋ ਲੱਡੂ ਇੱਕ ਆਂਟੀ ਦੀ ਵੋਟ ਹੋ ਗਈ, ਤੇਰੇ ਲੱਡੂ ਵਾਲੀ ਬਈ ਹੁਣ ਹੋ ਗਈਆਂ ਪਲੱਸ 3। ਚਲੋ ਕਾਲਾਂ ਚੱਕ ਬਈ, ਹੁਣ ਕਾਲ ਸਾਰੀਆਂ ਫੁੱਲ ਆ, ਤੇਰੀਆਂ ਸਾਰੀਆਂ ਕਾਲਸ ਆਉਣੇ ਰਹੇ। ਹੁਣ ਦੇਖਦੇ ਹਾਂ ਕਿ ਇਹ ਲੱਡੂ ਖਾਣ ਦੇ ਹੱਕ 'ਚ ਆ ਕਿ ਲੱਡੂ ਨਹੀਂ ਖਾਣ ਦੇ ਹੱਕ 'ਚ ਆ। 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਅਤੇ ਸਾਨੂੰ ਤੁਸੀਂ ਰੇਡੀਓ ਪ੍ਰੋਗਰਾਮ ਉਡਾਣ ਦੇ ਇੰਸਟਾਗ੍ਰਾਮ 'ਤੇ ਜ਼ਰੂਰ ਉੱਥੇ ਫੋਲੋ ਕਰੋ, ਕਿਉਂਕਿ ਅਪਕਮਿੰਗ ਇਨਫੋਰਮੇਸ਼ਨਸ ਬਹੁਤ ਸਾਰੀਆਂ ਹੁੰਦੀਆਂ, ਤੁਹਾਨੂੰ ਦਿੰਦੇ ਰਹਾਂਗੇ। ਬਹੁਤ ਸਾਰੇ ਸ਼ੋਅ ਅਪਕਮਿੰਗ ਆ ਰਹੇ ਆ ਅਤੇ ਉਹਦੀ ਇਨਫੋਰਮੇਸ਼ਨ ਤੁਹਾਨੂੰ ਦੇਵਾਂਗੇ। ਜੀ ਸਰ, ਸਤਿ ਸ਼੍ਰੀ ਅਕਾਲ, 50-53 ਤੁਸੀਂ ਆਉਣੇ ਰਹੋ।
9: ਸਤਿ ਸ਼੍ਰੀ ਅਕਾਲ ਜੀ।
0: ਜੀ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
9: ਵਧੀਆ ਵਧੀਆ ਜੀ। ਸਾਡੇ ਵਾਰੀ ਕਹਿੰਦੇ ਹੁੰਦੇ ਸੀਗੇ, ਨੋ ਨੌਲੇਜ ਵਿਦਾਊਟ ਕਾਲਜ, ਨੋ ਲਾਈਫ ਵਿਦਾਊਟ ਵਾਈਫ।
0: ਨੋ ਨੌਲੇਜ ਵਿਦਾਊਟ ਕਾਲਜ ਤੇ ਨੋ ਲਾਈਫ ਵਿਦਾਊਟ ਵਾਈਫ।
9: ਹਾਂਜੀ, ਲੱਡੂ ਖਾਣਾ ਹੀ ਪੈਣਾ
0: ਮੁੰਡਿਆ, ਖਾਣਾ ਪੈਣਾ। ਇੱਕ ਵੋਟ ਹੋਰ ਆ ਗਈ ਭਾਜੀ, ਕਹਿੰਦੇ ਲਾਈਫ ਹੀ ਨਹੀਂ ਹੈਗੀ।
4: ਯਾਰ ਕੋਈ ਏਦਾਂ ਦਾ ਨਹੀਂ ਹੈਗਾ ਜਿਹੜਾ ਦੂਜੇ ਪਾਸੇ ਵੋਟ ਪਾਵੇ।
0: ਤੂੰ ਕਰਾਉਣਾ ਕਿ ਨਹੀਂ ਕਰਾਉਣਾ ਪਹਿਲੇ ਦੱਸ।
4: ਮੇਰਾ ਤਾਂ ਹਾਲੇ ਵਿਚਾਰ ਹੈ ਨਹੀਂ, ਪਰ ਜਿਸ ਹਿਸਾਬ ਨਾਲ ਵਡਿਆਈਆਂ ਗਿਣਾ ਰਹੇ, ਮੈਨੂੰ ਲੱਗਦਾ ਮੈਨੂੰ ਛੇਤੀ ਕਰਾਉਣਾ ਪੈ ਜਾਣਾ।
0: ਬਿਲਕੁਲ ਮਿਠਾਸ ਦੀ ਹੋਈ, ਗੱਲ ਨੀ ਕਰਨੀ। ਅਗਲੇ ਸ਼ਾਮ ਦਾ ਟਾਈਮ ਆ, ਖੱਟਾ ਮਿੱਠਾ ਵੀ ਹੋ ਸਕਦਾ ਲੱਡੂ 905-673-3337। ਪਰ ਭਾਜੀ ਕਹਿੰਦੇ ਫਰੈਸ਼ ਆ ਪੂਰਾ। ਸੋ ਜੀ 1695, ਸਤਿ ਸ਼੍ਰੀ ਅਕਾਲ ਬਾਦਸ਼ਾਹ, ਤੁਸੀਂ ਆਉਣੇ
10: ਜੀ। ਵੀਰ ਜੀ ਕੀ ਹਾਲ ਜੀ?
0: ਜੀ ਸ਼ੁਕਰ, ਬੜਾ ਸ਼ੁਕਰ ਅੱਲਾ ਦਾ, ਠੀਕ ਹੈ। ਤੁਸੀਂ ਸੁਣਾਓ।
10: ਇੰਟਰਟੇਨਮੈਂਟ ਵਾਲਾ ਹੈਗਾ ਤੇ ਗੁਮਨਾਮ ਭਾਈ ਨੂੰ ਕਹੋ ਕਿ ਵਿਆਹ ਕਰਵਾ ਲਵੇ, ਨਹੀਂ ਤਾਂ ਸਭ ਪਤਾ ਕੀ ਹੁੰਦਾ, ਜਿਹੜਾ ਕੋਈ ਬੱਚਾ ਮੰਨੇ ਨਾ ਨਾ ਤੇ ਉਮਰ ਵੱਡੀ ਹੋਵੇ, ਮਾਂ ਪਿਓ ਤੇ ਭੈਣ ਭਰਾ ਇਕੱਠੇ ਹੋ ਕੇ ਨਾ ਉਹਨੂੰ ਕੰਬਲ ਕੁੱਟ ਮਾਰਦੇ ਨੇ ਕਿ ਪਤਾ ਵੀ ਨੀ ਲੱਗਿਆ ਉਹਨੂੰ ਕਿੰਨੇ ਕਿੰਨੇ ਕੁੱਟਿਆ। ਤੇ ਇਹਨੂੰ ਕਹੋ ਵਿਆਹ ਕਰਾ ਲੈ, ਔਰ ਜਿਹੜੇ ਕਾਲਾਂ ਕਰ ਰਹੇ ਨੇ ਉਹਨਾਂ ਨੂੰ ਇਨਵਾਈਟ ਵੀ ਕਰੇ ਖੁੱਲਾ ਖੁੱਲਾ।
0: ਸੋ ਬਿਲਕੁਲ, ਆਪਾਂ ਆਪਾਂ ਜਿੱਦਣ ਜਿੱਦਣ ਇਹਦਾ ਵਿਆਹ ਹੋਇਆ, ਆਪਾਂ ਰੇਡੀਓ ਤੇ ਖੁੱਲਾ ਸੱਦਾ ਦੇ ਦੇਣਾ ਕਿ ਬਈ ਤੁਸੀਂ ਪਹੁੰਚੋ ਆਹ ਬੈਂਕਟ ਹਾਲ ਆ, ਤੇ ਕਿਸੇ ਕਾਰਡ ਦੀ ਲੋੜ ਨਹੀਂ, ਸਾਰੇ ਆਓ। ਗੁਮਨਾਮ ਠੀਕ ਹੈ ਬਈ?
4: ਹਾਂਜੀ ਜੀ ਜ਼ਰੂਰ ਜ਼ਰੂਰ।
10: ਬਹੁਤ ਵੀ ਨਾ ਨਾ ਬੁਲਾ ਲਿਓ, ਇਹ ਨਾ ਕਵੇ ਕਿ ਖਰਚਾ ਬਹੁਤ ਹੋ ਗਿਆ, ਮੈਂ ਕਰਾਉਂਦਾ ਨਹੀਂ, ਮੈਂ ਇੰਡੀਆ ਚੱਲਿਆ।
0: ਖਰਚਾ ਕੁੜੀ ਵਾਲੇ ਨੇ ਕਰਨਾ
4: ਹੈ ਭਰਾ ਜੀ, ਆਪਣਾ ਰੇਡੀਓ ਆਪਣਾ ਪਰਿਵਾਰ ਹੈ, ਪਰਿਵਾਰ ਨੂੰ ਕੌਣ ਸੱਦਾ ਦਿੰਦਾ ਹੁੰਦਾ।
0: ਹਾਂ ਇਹ ਵੀ ਗੱਲ ਸਹੀ ਹੈ, ਆਪਣੇ ਪਰਿਵਾਰ
10: ਨੂੰ ਲੈ ਆ ਕੀ ਗੱਲ ਹੋਈ ਵੀ, ਜਦੋਂ ਉਸ ਪਰਿਵਾਰ ਨੂੰ ਫਿਰ ਦੱਸ ਦੋ ਕਿ ਕਿੱਦਾਂ ਜਿਹਾ ਵਿਆਹ, ਚਲੋ ਇਹ ਕਰ ਲਓ।
4: ਹਾਂ ਜ਼ਰੂਰ ਦੱਸਾਂਗੇ ਜ਼ਰੂਰ।
0: ਅੱਛਾ ਹਜੇ ਡੇਟ ਪੱਕੀ ਨਹੀਂ ਹੈ?
4: ਹਲੇ ਤਾਂ ਜੀ ਲੱਭਿਆ ਹੀ ਨਹੀਂ ਕੋਈ।
0: ਦੁਬਾਰਾ ਕਾਲ ਕਰ ਲੋ, ਆਈ ਥਿੰਕ ਤੁਹਾਡੀ ਜਿਹੜੀ ਗੁਫ਼ਤਗੂ ਹੈ ਨਾ ਉਹ ਵਿੱਚ ਰਹਿ ਗਈ ਹੈ, ਮੈਂ ਨਹੀਂ ਚਾਹੁੰਦਾ ਕੋਈ ਦਿਲਾਂ ਦਾ ਜਿਹੜਾ ਵਲਵਲਾ ਨਾ ਵਿੱਚ ਰਹਿ ਜੇ, ਤੁਸੀਂ ਦੁਬਾਰਾ ਕਾਲ ਕਰ ਲਓ, ਮਾਫ਼ ਕਰਨਾ ਮੇਰੇ ਤੋਂ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਆ। ਸੋ ਅਸੀਂ ਜਾ ਰਹੇ ਹਾਂ ਜੀ ਯੂਨੀ ਗਲੋਬਲ ਐਡਵਾਈਜ਼ਰੀ, ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਨੇ, ਅਤੇ ਲੋਨ ਤੁਹਾਨੂੰ ਦਵਾਉਣੇ ਆ, ਲੋਨ ਲੈ ਕੇ ਭਲਾ ਵਿਆਹ ਕਰਾ ਲਿਓ। ਸੋ ਵਿਆਹਾਂ ਦੀ ਗੱਲਬਾਤ ਚੱਲ ਰਹੀ ਹੈ। ਨਾਗਪਾਲ ਸਰ ਸਵਾਗਤ ਹੈ ਤੁਹਾਡਾ, ਕੀ ਹਾਲ ਚਾਲ?
11: ਵਧੀਆ ਜੀ, ਜੈਸੇ ਆਪਣੇ ਸ਼ਾਦੀ ਕੇ ਬਾਰੇ ਬੋਲਾ, ਆਪਣੇ ਮਜ਼ਾਕ ਮੇਂ ਬੋਲਾ, ਬੜੇ ਰੀਅਲ ਚੀਜ਼ ਹੈ।
0: ਅੱਛਾ,
11: ਆਜ ਇੱਕ ਲਾਈਕ ਓਲਡ ਕਪਲ ਹੈ, ਮਿਡਲ ਏਜ ਟੂ ਓਲਡ ਕਪਲ ਹੈ,
0: ਉਹ
11: ਆਏ ਹਮਾਰੇ ਪਾਸ, ਉਹਨਾਂ ਨੇ ਆਪਣੀ ਬੇਟੀ ਕੀ ਸ਼ਾਦੀ ਕਰਨੀ ਹੈ।
0: ਅੱਛਾ, ਇਹ ਗ੍ਰਾਂਟ ਤੁਸੀਂ ਕਿਤੇ ਵੀ ਲਾ ਸਕਦੇ ਹੋ?
11: ਲੋਨ, ਹਾਂ ਕਹੀਂ ਲਗਾ ਸਕਤੇ ਹੈ, ਲੋਨ ਹੈ,
0: ਲੋਨ ਕਿਤੇ ਵੀ ਲਾ ਸਕਦੇ ਹੋ।
11: ਬੋਲਾ ਬੇਟੀ ਕੀ ਸ਼ਾਦੀ ਕੇ ਲਈ ਚਾਹੀਏ, ਕਹੀਂ ਸੋਰਸ ਸੇ ਅਰੇਂਜ ਹੋ ਨਹੀਂ ਪਾ ਰਹਾ, ਕਿਉਂਕਿ ਆਪਕੋ ਪਤਾ ਹੀ ਆਈ ਥਿੰਕ ਬੈਂਕ ਸੇ 10-15,000 ਸੁਪਰ ਦੇਤੇ ਹੀ ਨਹੀਂ, ਰਾਈਟ? ਤੋ ਵੋ ਫਿਰ ਵੋ ਐਲੀਜੀਬਲ ਹੋ ਗਏ $83,000 ਕੇ ਲੀਏ।
0: ਵੋ ਕੀ ਬਾਤ
11: ਹੈ, ਸਕਿੱਲ ਡਿਵੈਲਪ ਕਰ ਰਹੇ ਹੈ ਹਸਬੈਂਡ ਵਾਈਫ, ਐਂਡ ਦੈਨ ਉਨਕੇ ਬੱਚੀ ਕੇ ਲੀਏ, ਸ਼ਾਦੀ ਕੇ ਲੀਏ
0: ਫੰਡ। ਤੇ ਇੰਟਰਸਟ ਕਿੰਨਾ ਕ ਲੱਗੂਗਾ ਜੀ ਉਹਨਾਂ ਨੂੰ?
11: ਉਸ ਤੇ 2 ਸਾਲ ਦਾ ਕੋਰਸ ਉਹਨਾਂ ਨੇ ਲਿਆ ਹੈ, ਤੋ 2 ਸਾਲ ਤੱਕ ਕੇ 0% ਪੇ ਹੈ ਲੋਨ।
0: 0% 2 ਸਾਲ ਲਈ 80,000 ਤੇ 0%
11: ਬਿਨਾ ਕ੍ਰੈਡਿਟ ਚੈੱਕ ਕੇ।
0: ਕੀ ਬਾਤ ਹੈ,
11: ਬਿਲਕੁਲ ਜੀ। 2.5 ਸਾਲ ਬਾਅਦ ਰਿਟਰਨ ਕਰਨਾ ਸਟਾਰਟ ਕਰਨਾ ਹੈ, 14.5 ਸਾਲ ਮੇ ਰਿਟਰਨ ਕਰ ਸਕਤੇ ਹੈ, ਔਰ 2.5% ਸਾਲ ਕਾ ਵਿਆਜ ਹੈ, 2.5 ਸਾਲ ਬਾਅਦ ਬਸ, ਦੈਟਸ ਇਟ। ਪੂਰੇ ਸਾਲ ਕਾ ਵਿਆਜ 2.5%, ਜੋ ਕਿ ਮਤਲਬ ਬਹੁਤ ਕਮ ਹੋਤਾ ਹੈ, ਫਿਰ ਨਾ ਕੇ ਬਰਾਬਰ ਹੋਤਾ ਹੈ, ਔਰ ਕੋਈ ਗਾਰੰਟੀ ਨਹੀਂ ਹੈ ਨਾ, ਇਹ ਨਹੀਂ ਕਿ ਆਪ ਘਰ ਮੇ ਸੇ ਇਕਵਿਟੀ ਨਿਕਾਲੋ, ਪਹਿਲੇ ਤਾਂ ਘਰ ਮੇ ਇਕਵਿਟੀ ਹੈ ਨਹੀਂ, ਫਿਰ ਇਕਵਿਟੀ ਨਿਕਾਲੋਗੇ, ਨਕਲੀ ਕਾਗਜ਼ ਬਣਾਓਗੇ, ਜੋ ਨਿਕਾਲ ਰਹੇ ਉਸਕੀ ਸੇਵਾ ਕਰੋਗੇ ਅੱਛੀ ਖਾਸੀ, ਅਗਰ ਕੱਲ ਕੋ ਬੈਂਕ ਨੇ ਪਕੜ ਲਿਆ ਤਾਂ ਫਿਰ ਬੈਂਕ ਕੀ ਸੇਵਾ ਕਰੋਗੇ ਨਾ, ਮਤਲਬ ਸਾਫ਼ ਕੰਮ ਸਾਫ਼ ਤਰੀਕੇ ਸੇ ਕਰੇ, ਸਕਿੱਲ ਡਿਵੈਲਪ ਕਰੇ, ਆਪ ਬਿਜ਼ਨਸ ਮੈਨੇਜਮੈਂਟ ਸਿੱਖੇ, ਫੁਲੀ ਆਨਲਾਈਨ, ਈਜ਼ੀ ਟੂ ਪਾਸ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਸਾਥ ਹੀ ਸਾਥ ਫੰਡਿੰਗ ਲੋਨ ਕੇ ਰੂਪ ਮੇਂ ਹਾਸਿਲ ਕਰੇ, ਆਪਕੇ ਖਾਤੇ ਮੇਂ ਸਿੱਧਾ ਹੀ ਫੰਡਿੰਗ ਆਤੀ ਹੈ, ਹਮਾਰੀ ਫੀਸ آٹھ سال سے سیو ہی پتا کتنی 199
0: ڈالر تو لے کے
11: ون ٹائم فیس ہے.
0: ناگپال سر مینو یہ دسو کہ مان لو کہ دو ہسبینڈ وائف تے دو بچے آ تسی کہنے ہو کہ 70,000-50,000 تو لے کے 1,70,000 تے جے چا فیملی او فور آ کتنی فنڈنگ بن جائے گی؟
11: تو اور زیادہ فنڈنگ بنتی ہے. تو فنڈنگ اس کیس میں دو سال کے کورس میں اراؤنڈ 160,000 ڈالر تک چلی جاتی ہے فیملی آف فور فیملی آف فائیو میں. اور مزے کی بات اس میں یہ ہے کہ اگر بچوں کی ایج لیس دین 11 ایئرز ہے
0: جی
11: تو آپ جب ہمیں کال کریں گے ہمیں یہ چیز بتائیں گے تو ایسا ہو سکتا ہے کہ گورنمنٹ آپ کی کالج فیس ہی کور کر دے تو سارا لون آپ کی پاکٹ میں ہی آ رہا ہے اٹھا کر کے. اور گورنمنٹ فنڈنگ دے رہی ہے, بینک نہیں دے رہا تو مطلب کوئی کریڈٹ چیک نہیں ہے. آپ اسکل حاصل کر رہے, گورنمنٹ آپ کو خرچے کے لیے فنڈنگ دے رہی ہے, کہیں بھی اس پیسے کو آپ یوز کر سکتے, کوئی ریسٹرکشن اس کے اوپر نہیں نہیں نہیں ہے.
0: جی ناگپال سر نال دی نال نمبر بھی دے دیے 437-264-3175 یونی گلوبل ایڈوائزری. تسی انہاں دے آفس جاؤ اور اپنی جڑی لون دی اماؤنٹ تھانوں 15 منٹاں دے وچ کیلکولیٹ کر کے دس دین گے. تسی سکل ڈیولپ کرنا ہے, تسی ٹرک چلاؤندے ہو, اوبر چلاؤندے ہو, ہاؤس وائف ہو, تے تھوڑے واسطے اے اپرچونٹی آ. ناگپال سر لون دی اماؤنٹ تسی کیسی ڈبل ہو گئی ہے, ادا کی مطلب آ؟
11: ہاں جی, سو اس میں آپ مان کے چلیں اگر پہلے فیملی آف فور کو اگر 80,000 آ رہا تھا
0: جی,
11: آج ان کو 160,000 ڈالر آ رہا ہے.
0: 1,70,000. اچھا یہ 1,70,000 کیڑی پروار کا بنتا, جنہیں 5-7 جانے پروار ممبر ہے یا
11: فیملی آف فور اور فائیو؟ فیملی آف فائیو
0: نیچرل بن جاتا
11: ہے. ہاں بالکل آرام سے, ہسبینڈ وائف دونوں پڑھ رہے ہیں اس کیس میں, اور بچے چاہے بڑے ہیں چھوٹے ہیں, اتنا آرام سے بن جاتا ہے فنڈنگ, ٹوٹل فنڈنگ 1,50,000 سے 1,60,000. اب اس میں ایک چابی ہے, اس میں ایک چابی ہے کہ کالج کی فیس اس میں سے جاتی ہے کیونکہ اتنی ہیوج نہیں ہے. اور اگر آپ کے جیسے میں نے کہا بچے آپ کے اگر چھوٹے ہیں تو گورنمنٹ کالج کی فیس کور کر دیتی ہے پوری, ڈپینڈنگ آن کیس ٹو کیس. تو کال کریں, اسیسمنٹ کرائیں, کوئی فری اسیسمنٹ ہے, آفس 7 بندے آپ کے لیے کام کر رہے ہیں, پراپر لوکیشن پہ آفس ہے اتنا پرانا ہمارا. نمبر نوٹ کریں 437-264-3175-437-264-3175. ابھی واٹس ایپ کریں, کل آفس جا سکتے ہیں آپ ہمیں ہمارے 437-264-3175 صاف کام صاف طریقے سے.
0: بالکل جی 437-264-3175 437-264-3175. سر اور کچھ ایڈ کرنا چاہتے جان جان دے؟
11: نہیں جی, اینڈ دین بس کورسز آن لائن ہے, یعنی کہ آپ نے کہیں جانا ہے
0: جی.
11: فون پہ میں اپنا اسکرین ٹائم چیک کر رہا تھا, 6 گھنٹے ایک دن کا, 3 گھنٹے کی کلاس ہے, 2 سے 3 گھنٹے کی آپ سیکھ بھی رہتے ہیں کچھ, اور لائک فلی آن لائن ہے, ایگزامینیشن نہیں ہے. اسکل بھی آ گئی, لون بھی آ گیا 0-2.5% پہ, اور کوئی کریڈٹ چیک نہیں ہے. فنڈنگ اسکل دونوں حاصل کریں 437-264-3175 437-264-3175
0: 437-264-3175. ناگپال سر ادا نہیں جان دینا, منڈا کہندا کہ کال بہت ساری نے, سارے دوستوں نے بےنتی ہے کہ ہولڈ رکھیو, سب دیا کال لواں گے. اج تو بھائی لڈو کدا آپ پوچھ لیا, اج تو سارے ڈبے لے کے تیار ہوئے بیٹھے, منڈے نو گھوڑی چڑھاؤ سب تیار بیٹھے ہے. ناگپال سر ویاہ والا لڈو منڈا کھاوے کہ نہ کھاوے؟
11: ہاں
0: جی, یہ چیز الگ طریقے کا مطلب نہ بھی ہے,
11: نہیں ایسا بھی نہیں ہے, بٹ آئی تھنک کرنا چاہیے ٹائم کے ساتھ. بٹ ہاں اگر پارٹنر ہی خراب
0: ووٹ نہ ہاں جانا نہ جائے مڈل یہ تھوڑی ووٹ کہڑے پاسے گنیے پہلے دسو.
11: نہیں
0: یار بڑا کمپلیکیٹڈ سبجیکٹ ہے یار. ویاہ ناگپال سر
11: میں
0: ناگپال سر میں پڑھیا کتے کہ جی ویاہ نہیں کراؤں زیادہ خوش ہوں ویاہ نالوں جڑے انمیڈ ہے نا, جڑے جڑے
11: کرنا چاہتا ہے جس کی ہوئی ہے وہ دکھی ہے.
0: لڈو کھانا بھی دکھی ہے, جا نہیں کھانا وہ بھی دکھی ہے, پھر کھا کے دکھی ہو
11: جاؤ مطلب یہی شوق پورا ہو جاتا. صحیح بولا, ٹھیک
0: ہے اب دکھی ہے, اب پتہ لگ رہا ہے. چلو ناگپال سر پتا لگ گیا کہ تسی لیا لڈو کھا کے دکھی ہو, بہت شکریہ سر, تھینک یو سو مچ. 437-264-3175 لڈو تسی کھانا یا نہیں کھانا, پر تسی لون لے سکتے ہو ڈبل 50,000 ਤੋਂ ਲੈ ਕੇ $1,70,000 ਤੱਕ ਯੂਨੀ ਗਲੋਬਲ ਐਡਵਾਈਜ਼ਰੀ 437-264-3465 ਜੀ ਅਗਲੀ ਕਾਲ ਵੱਲ ਚੱਲਦੇ ਹਾਂ ਜੀ ਬਾਦਸ਼ਾਹ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
12: ਹੈਲੋ ਸੰਤੂ ਸਤਿ ਸ਼੍ਰੀ ਅਕਾਲ ਕਿੱਦਾਂ ਜੀ
0: ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਠੀਕ ਠਾਕ ਹੋ
12: ਹਾਂਜੀ ਠੀਕ ਹੈ ਮੈਂ ਕਿਹਾ ਗੁਮਨਾਮ ਨੂੰ ਵੀ ਸਤਿ ਸ਼੍ਰੀ ਅਕਾਲ
4: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
12: ਹਾਂਜੀ ਮੈਂ ਕਿਹਾ ਅੱਜ ਤੁਸੀਂ ਵੋਟਾਂ ਪਵਾ ਰਹੇ ਹਾਂ ਆਪਣੇ ਸਰੋਤਿਆਂ ਦੀਆਂ
0: ਤੁਹਾਡੀ ਵੀ ਪਵਾਵਾਂਗੇ
12: ਹਾਂ ਮੇਰੀ ਵੀ ਪਾਓ ਤੇ ਮੈਂ ਆਪਣੇ
0: ਪਹਿਲਾਂ ਦੱਸੋ ਵੋਟਰ ਕਾਰਡ ਬਣਿਆ ਤੁਹਾਡਾ ਲੱਡੂ ਖਾਧਿਆ ਨੂੰ ਲੱਡੂ ਕਿਵੇਂ ਆ ਲੱਡੂ ਕਿਵੇਂ ਆ ਪਹਿਲਾਂ ਲੱਡੂ ਦੱਸੋ ਲੱਡੂ ਕਿਵੇਂ ਆ
12: ਲੱਡੂ ਠੀਕ ਆ ਮੈਂ ਆਪਣੇ ਜਿਹੜੀ ਇਹ ਤਕਨੀਕ ਆ ਜਾਂ ਆਪਣਾ ਸੁਝਾਅ ਆ ਆਪਣੇ ਗੁਮਨਾਮ ਨੂੰ
4: ਹਾਂਜੀ
12: ਉਹ ਇਹ ਆ ਜਿੱਦਾਂ ਮੈਂ ਆਪਣੀ ਹੱਡ ਵਿੱਤੀ ਦੇ ਹਿਸਾਬ ਨਾਲ ਦੱਸੂਗਾ ਮਾਈਨਸ ਮਾਈਨਸ 25 ਦੇ ਵਿੱਚ ਬਾਹਰ ਜਾਣਾ ਪੈ ਸਕਦਾ ਜਨਵਰੀ ਫਰਵਰੀ ਦੇ ਵਿੱਚ
4: ਫਿਰ ਇਹਦਾ ਮਤਲਬ ਇਹ ਤਾਂ ਫਿਰ ਸੋਚੀ ਪਾਤਾ ਤੁਸੀਂ
12: ਵਿਦਆਊਟ ਜੈਕਟ
0: ਕਿਸੇ ਟਾਈਮ ਵੀ ਗੈਟ ਆਊਟ ਹੋ ਸਕਦੇ ਹੋ
12: ਗੱਲੀ ਬੜੈਣ ਪਾਈ ਹੋਈ ਆ ਤੁਸੀਂ ਅੰਦਰ ਆ ਘਰ ਦੇ ਯੂ ਹੈਵ ਟੂ ਬੀ ਡਾਂਸ ਆਊਟਸਾਈਡ ਦਾ ਹਾਊਸ ਨਾਟ ਇਨ ਦਾ ਹਾਊਸ
0: ਅੱਛਾ ਇਹ ਆ ਕਿ ਮਤਲਬ ਕਿਸੇ ਟਾਈਮ ਵੀ ਗੈਟ ਆਊਟ ਹੋ ਸਕਦੇ ਹੋ ਤੁਸੀਂ
12: ਹਾਂ ਕਿਉਂਕਿ ਦੈਟ ਮੀਨ ਯੂ ਲਾਈਕ ਯੂ ਆਰ ਤੁਹਾਡਾ ਜਿਹੜਾ ਪਾਰਾ ਕਿਸੇ ਵੀ ਸਲੇ ਚੜ ਸਕਦਾ ਅਕੋਰਡਿੰਗ ਟੂ ਮਾਈ ਮਾਈ ਕੰਡੀਸ਼ਨ
0: ਓਪੀਨੀਅਨ
12: ਮੈਂ ਸਿਆਲ ਦੀ ਤੁਹਾਨੂੰ ਕਹਾਣੀ ਦੱਸਤੀ ਆਪਣੀ
0: ਜੀ
12: ਇਹ ਵੀ ਜੇ ਤਾਂ ਰੈਡੀ ਆ ਫੇਰ ਦੇਖ ਲਾ ਹੁਣ ਤੁਸੀਂ ਵੋਟ ਮੇਰੀ ਜੈਸਾਲਾ ਮੰਨਣੀ ਜਾਂ ਨਾ
0: ਮੁੰਡਾ ਕੰਬਣ ਹੀ ਲੱਗ ਗਿਆ ਉਹ ਤਾਂ ਉਹਦਾ ਸਾਰੀਆਂ ਜਿਹੜੀਆਂ ਵੋਟਾਂ 3 ਪਈਆਂ ਸੀ ਉਹਦੇ ਅਕਾਊਂਟ ਜੋ ਵੀ ਭੁੱਲ ਕੇ ਲੱਗਦਾ ਮੁੰਡਾ ਮੱਥਾ ਹੀ ਫੜ ਕੇ ਬਹਿ ਗਿਆ ਕਹਿੰਦਾ 3 ਵੋਟਾਂ ਜਿਹੜੀਆਂ ਪਹਿਲਾਂ ਪਈਆਂ ਛੱਡ ਦੋ ਸੋ ਬਾਈ ਥੈਂਕ ਯੂ ਸੋ ਮਚ ਬਾਈ ਬਹੁਤ ਸ਼ੁਕਰੀਆ 905-673-3335-6733-3337 ਯਾਰ ਆਪਾਂ ਲੱਡੂ ਖਵਾਉਣਾ ਮੁੰਡੇ ਨੂੰ ਭਜਾਉਣਾ ਥੋੜੀ ਆਪਾਂ ਸਤਿ ਸ਼੍ਰੀ ਅਕਾਲ ਜੀ ਸਿਮਰਨਪ੍ਰੀਤ ਕੀ ਹਾਲ ਚਾਲ
13: ਜੀਵਨ ਸਾਥੀ ਤੁਹਾਨੂੰ ਵਧੀਆ ਮਿਲ ਗਿਆ ਬੱਲੇ ਬੱਲੇ ਆ ਜੀ ਜੇ ਥੋੜਾ ਜਾ ਕੰਮ ਟੇਢਾ ਹੋ ਗਿਆ ਫਿਰ ਲੱਡੂ ਖਾ ਕੇ ਪਤਾ ਲੱਗੂਗਾ ਜੀ ਬਾਅਦ ਦੇ ਵਿੱਚ ਤੇ ਮੇਰੀ ਰਾਏ ਇਹ ਆ ਭਾਜੀ ਵੀ ਜੇ ਬਚ ਸਕਦਾ ਬਾਈ ਜੇ ਦੋ ਭਰਾ ਨੇ ਦੂਜੇ ਦਾ ਕਰਵਾ ਦੇਵੇ ਵਿਆਹ ਤੇ ਨਜ਼ਾਰੇ ਦੇਖੇ ਆਪ ਗਿਰਾਂ ਕੀ ਬਣਦਾ ਜੀ
4: ਉਹਨਾਂ ਦਾ ਤਾਂ ਹੋ ਗਿਆ ਜੀ ਕਿਸੇ ਵੇਲੇ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਜਾਂਦੇ ਉਹ ਕਹਿੰਦੇ ਹੁੰਦੇ ਨਾ ਸਵੇਰੇ ਜਾਨ ਸ਼ਾਮੀ ਜਾਨਵਰ
13: ਬੱਚੇ ਨੇ ਜਿਹੜੇ ਉਹ ਇਹ ਚੀਜ਼ ਤੋਂ ਭੱਜਣ ਲੱਗ ਗਏ ਜੀ ਵਿਆਹ ਕਰਵਾ ਕੇ ਵੀ ਰਾਜੀ ਨੀ ਅੱਗੇ ਬੱਚੇ ਜੰਮ ਕੇ ਵੀ ਰਾਜੀ ਨੀ ਹੈਗੇ ਜੀ ਇਹ ਜ਼ਿੰਮੇਵਾਰੀਆਂ ਤੋਂ ਭੱਜਣ ਲੱਗ ਚੁੱਕੇ ਨੇ ਜੀ ਅੱਜ ਕੱਲ ਖਾਸ ਤੌਰ ਤੇ ਇੱਥੇ ਜ਼ਿੰਮੇਵਾਰੀਆਂ ਚੱਕ ਕੇ ਰਾਜੀ ਨੇ ਨਾ ਜੀ ਸਟਰਗਲ ਕਰਕੇ ਇੰਨਾ ਅੱਜ ਕੱਲ
0: ਰਿਸ਼ਤੇ ਰਿਸ਼ਤੇ ਸਿਰਫ ਨਿਭਾਉਣ ਦਾ
13: ਨਾਮ ਨਹੀਂ ਰਹਿ ਗਿਆ ਜੀ ਕੰਮ ਬਿਲਕੁਲ ਬਾਕੀ ਸੱਚੀ ਗੱਲ
0: ਜੀ ਬਹੁਤ ਸ਼ੁਕਰੀਆ ਤੁਹਾਡੀ ਵੋਟ ਤਾਂ ਮਾਇਨੇ ਚ ਹੋ ਗਈ ਮੁੰਡਾ ਸਿਰ ਸੁੱਟ ਕੇ ਬਹਿ ਗਿਆ
4: ਰਾਜ਼ੀ ਹੋ ਜਾਂਦਾ ਤੇ ਸਹੀ ਪਾਰਟਨਰ ਦੀ ਚੋਣ ਕਿੱਦਾਂ ਕਰੀ ਕਿੱਦਾਂ ਪਤਾ ਲੱਗੇ
0: ਇਹ ਬਹੁਤ ਔਖਾ
13: ਰੰਗ ਬਾਅਦ ਦੇ ਵਿੱਚ
4: ਇਹ ਤਾਂ ਫਿਰ ਜਾਨ ਨੀਲੇ ਡਰਮ ਚ ਜਾਨ
0: ਨੀਲੇ ਏਦਾਂ ਦਾ ਕੰਮ ਨੀ ਹੈਗਾ ਵੀ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ
13: ਉਹ ਚੀਜ਼ ਤਾਂ ਬਾਅਦ
0: ਉਹ ਵੀ ਚੱਲਦਾ ਅੱਜ ਕੱਲ ਪਹਿਲਾਂ ਲਿਵਨ ਚ ਰਹਿ ਕੇ ਵਹਿੰਦੇ ਆ
13: ਬਿਲਕੁਲ
0: ਰਹਿੰਦੇ ਤਾਂ ਹੈਗੇ ਆ ਸੋ ਵਿਆਹਾਂ ਦਾ ਥੋੜਾ ਜਿਹਾ ਮੁੱਦਾ ਗੰਭੀਰ ਆ ਸੋ ਏਦਾਂ ਨਾ ਹੋਵੇ ਕਿ ਕਿਤੇ ਜਿਹੜਾ ਵਿਆਹ ਦੀ ਇੱਕ ਬੜੀ ਵਧੀਆ ਰਸਮ ਆ ਉਹਦੇ ਨਰਾਦਰ ਦੇ ਵਿੱਚ ਕੁਛ ਬੋਲਿਆ ਨਾ ਜਾਵੇ ਤਾਂ 905-673-33 ਸਿੰਘ ਦੀ ਕਾਲਾਂ ਬਹੁਤ ਸਾਰੀਆਂ ਆ ਅਤੇ ਉਹ ਕਈ ਵਾਰੀ ਕੀ ਹੁੰਦਾ ਨਾ ਕਿ ਭਾਵਨਾਵਾਂ 'ਚ ਬਹਿ ਕੇ ਕੁਛ ਐਸਾ ਨਾ ਨਿਕਲ ਜੇ ਅਤੇ ਜਿਹੜਾ ਵਿਆਹੇ ਵਿਆਹੇ ਵਾਲੇ ਬੰਦੇ ਨੂੰ ਬੁਰਾ ਲੱਗੇ ਅਤੇ ਉਹਦਾ ਵੀ ਖਿਆਲ ਰੱਖਣਾ ਤੂੰ ਗੁਮਨਾਮ।
4: ਹਾਂਜੀ
0: ਹੈ ਨਾ। ਸੋ ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ, ਅਕਾਲ ਮੋਰਗ ਦੇ ਪ੍ਰਿੰਸੀਪਲ ਬ੍ਰੋਕਰ ਨੇ। ਕਾਲਾਂ ਬਹੁਤ ਸਾਰੀਆਂ ਨੇ। ਪ੍ਰਦੀਪ ਜੀ 298-8977-7756-512 ਤੁਸੀਂ ਹੋਲਡ ਰੱਖਿਓ, ਰਸ਼ਮੀਤ ਜੀ ਦਾ ਸੁਨੇਹਾ ਲੈ ਲਈਏ ਅਤੇ ਨਾਲੇ ਰਸ਼ਮੀਤ ਜੀ ਤੋਂ ਪੁੱਛ ਲਈਏ ਵੀ ਲੱਡੂ ਵਿਆਹ ਵਾਲਾ ਮੁੰਡਾ ਖਾਵੇ ਕਿ ਨਾ ਖਾਵੇ। ਸੋ ਸਾਰੀਆਂ ਲਾਈਨ ਬਿਜ਼ੀ ਨੇ, ਬਸ ਹੋਲਡ ਰੱਖਣਾ, ਕਰਾਂਗੇ ਜ਼ਰੂਰ ਗੱਲਬਾਤ। ਰਸ਼ਮੀਤ ਜੀ ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਜੀ?
14: ਮੈਂ ਤਾਂ ਜਿੰਨਾ ਸੁਣਿਆ ਮੈਂ ਕਿਹਾ ਪ੍ਰਭ ਜੀ ਪਤਾ ਨਹੀਂ ਕਿਹਦਾ ਵਿਆਹ ਕਰਾ ਰਹੇ ਨੇ ਤੇ ਉਹਦੇ ਵਿੱਚ ਮੈਂ ਕਿੱਦਾਂ ਹੈਲਪ ਕਰਨੀ ਹੈ। ਮੈਂ ਤਾਂ ਹੁਣ ਘਰ ਦਵਾਉਣ ਲੱਗੀ ਉਹਨਾਂ ਨੂੰ।
0: ਅੱਛਾ, ਇਹ ਸਭ ਤੋਂ ਵੱਡੀ ਹੈਲਪ ਹੋ ਜਾਣੀ ਆ।
14: ਵਿਆਹ ਕਿਹਦਾ ਪਹਿਲਾਂ ਦੱਸੋ?
0: ਵਿਆਹ ਮੇਰੇ ਨਾਲ ਮੁੰਡਾ ਬੈਠਾ ਗੁਮਨਾਮ, ਤੇ ਇਹ ਸੋਚ ਰਿਹਾ, ਮੈਨੂੰ ਆਉਂਦਾ ਆਉਂਦਾ ਕਹਿ ਰਿਹਾ ਸੀ ਕਹਿੰਦਾ ਭਾਜੀ ਵੀ ਮੈਨੂੰ ਆਇਆ ਰਿਸ਼ਤਾ ਤੇ ਮੈਂ ਕੀ ਕਰਾਂ, ਮੈਨੂੰ ਸਮਝ ਨਹੀਂ ਆ ਰਹੀ ਵੀ ਹਜੇ ਤਾਂ ਮੈਂ ਪੱਕਾ ਵੀ ਨਹੀਂ ਹੋਇਆ ਤੇ ਮੈਂ ਹਾਂ ਕਰਾਂ ਕਿ ਨਾ ਕਰਾਂ, ਤੇ ਤੁਹਾਨੂੰ ਦੱਸੋ। ਕਹਿੰਦਾ ਕਿੱਦਾਂ ਦਾ? ਮੈਂ ਕਿਹਾ ਮੈਂ ਕਿਉਂ ਰਿਸਕ ਲਵਾਂ ਦੱਸਣ ਦਾ ਤੈਨੂੰ, ਮੈਂ ਕਿਹਾ ਸਰੋਤਿਆਂ ਤੋਂ ਪੁੱਛ ਲੈਂਦੇ ਆ।
14: ਬਿਲਕੁਲ ਨਾ ਕਰੋ ਜੀ, ਹੁਣੇ ਤੁਸੀਂ ਪੱਕੇ ਹੀ ਨਹੀਂ ਹੈਗੇ ਹੋ ਤੇ ਆਪਣੇ ਆਪ ਨੂੰ ਸੈਟਲ ਕਰੋ ਪਹਿਲਾਂ, ਵਿਆਹ ਹੁੰਦਾ ਰਹੇਗਾ।
0: ਸੋ ਪਹਿਲਾਂ ਮੁੜ ਕੇ ਕੰਧਾਂ 'ਚ ਵੱਜਦੇ ਫਿਰੋਂਗੇ, ਪਹਿਲਾਂ ਮੈਂ ਪੱਕੇ ਹੋ
4: ਜਾਓ। ਦੂਜੇ ਪਾਸੇ ਇੱਕ ਵੋਟ ਵੱਧ ਗਈ।
0: ਸੋ ਬਹੁਤ ਸ਼ੁਕਰੀਆ ਜੀ ਜੀ। ਰਸ਼ਮੀਤ ਜੀ ਘਰ ਤੁਹਾਨੂੰ ਲੈ ਦੇਣੇ ਆ, ਪਹਿਲਾਂ ਪੱਕੇ ਹੋ ਜਾਓ, ਘਰ ਰਸ਼ਮੀਤ ਜੀ ਨੇ ਲੈ ਦੇਣਾ ਤੇ ਫਿਰ ਇੱਕ ਦੇ ਵਿੱਚ ਚਾਰ ਰਿਸ਼ਤੇ ਆ ਜਾਣੇ।
4: ਜ਼ਰੂਰ,
14: ਠੀਕ ਹੈ ਜੀ। ਫਸਟ ਟਾਈਮ ਹੋਮ ਬਾਇਰ ਦੀ ਗੱਲ ਕਰ ਲੈਂਦੇ ਹੈਗੇ ਆ ਕਿ ਫਸਟ ਟਾਈਮ ਹੋਮ ਬਾਇਰ ਜਦੋਂ ਤੁਸੀਂ ਹੁੰਦੇ ਹੈਗੇ ਹਮੇਸ਼ਾ ਇੱਕ ਪ੍ਰੀ ਅਪਰੂਵਲ ਜ਼ਰੂਰ ਕਰਾਓ। ਰੀਜ਼ਨ ਬੀਂਗ ਕਿ ਤੁਹਾਨੂੰ ਇੱਕ ਆਈਡੀਆ ਹੋ ਜਾਂਦਾ ਕਿ ਤੁਹਾਡੀ ਡਾਊਨ ਪੇਮੈਂਟ ਦੇ ਹਿਸਾਬ ਦੇ ਨਾਲ ਤੁਹਾਡੀ ਇਨਕਮ, ਤੁਹਾਡੇ ਕ੍ਰੈਡਿਟ, ਸਾਰੀਆਂ ਚੀਜ਼ਾਂ ਨੂੰ ਨਜ਼ਰ ਰੱਖਦੇ ਹੋ ਅਸੀਂ ਤੁਹਾਨੂੰ ਐਗਜੈਕਟਲੀ ਦੱਸ ਸਕਦੇ ਹੈਗੇ ਆ ਕਿ ਤੁਸੀਂ ਕਿੰਨੀ ਮੋਰਗੇਜ ਵਾਸਤੇ ਕੁਆਲੀਫਾਈ ਕਰੋਗੇ ਤਾਂ ਕਿ ਕਲੋਜ਼ਿੰਗ ਵੇਲੇ ਲੇਟਰ ਔਨ ਕੋਈ ਇਸ਼ੂਜ਼ ਨਾ ਆਉਣ। ਬਹੁਤ ਵਾਰੀ ਹੁੰਦਾ ਹੈਗਾ ਕਿ ਕਲਾਇੰਟ ਕਈ ਵਾਰ ਸੋਚਦੇ ਨੇ ਕਿ ਅਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਆ, 5% ਨਾਲ ਘਰ ਲੈ ਲਾਂਗੇ, ਪਰ ਉੱਥੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਨੇ, ਬਹੁਤ ਸਾਰੇ ਫੈਕਟਰਸ ਹੁੰਦੇ ਨੇ ਇਹ ਡਿਸਾਈਡ ਕਰਨ ਵਾਸਤੇ ਕਿ ਤੁਸੀਂ ਕਿੰਨੀ ਡਾਊਨ ਪੇਮੈਂਟ ਕਰੋਗੇ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਜੀ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ,
0: 647-539-4499 ਹੁਣ ਰਸ਼ਮੀਤ ਜੀ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਸਾਰੀਆਂ ਕਾਲ ਨੇ, ਲਓ ਜੀ ਕਾਲ ਲੈਂਦੇ ਹਾਂ ਪਹਿਲਾਂ। ਉਸ ਤੋਂ ਪਹਿਲਾਂ ਦੱਸ ਦਈਏ ਕਿ ਪ੍ਰੋਗਰਾਮ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਫੈਸ਼ਨ ਆਈ ਕਿਊ, ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਸੋ ਫੈਸ਼ਨ ਆਈ ਕਿਊ 905-453-2225।
15: Brand Fashion IQ. Fashion IQ, latest design, trending outfits,
16: ladies suit, lehenge, garare, sharare,
15: kurte pajame, sherwaniyan, coat pant, blazer ate kids fashion,
16: vintage te safari luggage sets di vaddi collection, theme wedding layi top tailor team vi available. Fashion IQ. Fashion IQ, hune call karo 905-453-2225 ya Google te search karo Fashion IQ. ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ। ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰ

0: पिज़्ज़ा टू गो, बेस्ट पिज़्ज़ा इन द टाउन, पिज़्ज़ा टू गो, तंदूरी पनीर पिज़्ज़ा, बटर चिकन पिज़्ज़ा, चाट पिज़्ज़ा, मखनी पनीर पिज़्ज़ा, शाही पनीर पिज़्ज़ा, कल्ले पिज़्ज़े नहीं, जिथे तुसी फिश पकौड़ा, बेस्ट सोया चाप, मलाई विंग्स, क्रंची मोमो, मलाई मोमो, सुन के आया ना मुँह में पानी। सो अज अपने यार दोस्तों परिवार के नाल कुछ वधिया ते क्वालिटी वाला खाने दिल कर रहा ना, तो इको एक नाम याद रखो, पिज़्ज़ा टू गो, बेस्ट पिज़्ज़ा इन द टाउन। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696 905-840-9696
1: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
2: ਬਸ ਇੰਨੀ ਗੱਲ, ਉਹ ਘਰ ਤੇਰੇ ਜਿੰਨਾ ਸੋਹਣਾ ਹੈ ਬਣਾਉਣਾ ਬੱਲੀਏ ਨੀ।
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000 ਡ੍ਰੀਮ ਹੋਮ ਅਪਲਾਈਂਸਿਸ, 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ। ਤੇ ਨਾਲ ਦੀ ਨਾਲ ਕਾਲ ਸਾਰੀਆਂ ਬਿਜ਼ੀ ਨੇ, ਸਾਰੀਆਂ ਲਾਈਨ ਬਿਜ਼ੀ ਨੇ। 905-673-3337 ਜੀ 2989 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਓਕੇ, ਸੋ ਕਾਲ ਤੁਹਾਡੀ ਕਾਲ ਡਿਸਕਨੈਕਟ ਵੀ ਹੋ ਰਹੀ ਨੇ, ਤੁਸੀਂ ਥੋੜ੍ਹਾ ਜਿਹਾ ਵੇਟ ਕਰੋ ਕਿਉਂਕਿ ਲੰਬੇ ਸਮੇਂ ਤੋਂ ਤੁਸੀਂ ਹੋਲਡ ਹੋ। 7765 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
3: ਹੈਲੋ, ਹਾਂਜੀ ਬਾਈ, ਸੰਧੂ ਸਾਹਿਬ, ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
3: ਵਧੀਆ ਵਧੀਆ ਬਾਈ। ਮੈਂ ਤਾਂ ਆਪਾਂ ਵਿਆਹ ਨੂੰ ਮਜ਼ਾਕ ਵਿੱਚ ਜੋ ਮਰਜ਼ੀ ਕਹੀ ਚਲੀਏ ਆਪਾਂ, ਨਾ ਵੀ ਲੱਡੂ ਖਾ ਲਿਓ ਵੀ ਪਛਤਾਇਆ, ਜਿਹਨੇ ਨਹੀਂ ਖਾਧਾ ਉਹ ਵੀ ਪਛਤਾਇਆ। ਬਾਈ ਇਹ ਤਾਂ ਇੱਕ ਜ਼ਿੰਮੇਵਾਰੀ ਆ ਬੰਦੇ ਦੀ, ਹੈ ਨਾ
0: ਜੀ।
3: ਗੁਰੂਆਂ ਨੇ ਵੀ ਸਾਨੂੰ ਗ੍ਰਹਿਸਥੀ ਜੀਵਨ ਅਪਣਾਉਣ ਨੂੰ ਕਿਹਾ, ਜਿਹੜਾ ਬੰਦਾ ਭੱਜਦਾ ਮੈਂ ਤਾਂ ਨਿਖੱਤ ਜਾਂ ਮੰਨੋ, ਜਿਹੜਾ ਵਿਆਹ ਤੋਂ ਭੱਜੀ ਜਾਂਦਾ, ਹੈ ਨਾ। ਜ਼ਿੰਮੇਵਾਰੀਆਂ ਨੇ, ਜ਼ਿੰਮੇਵਾਰੀਆਂ ਸਭ ਬੰਦੇ ਨੇ, ਬੰਦਾ ਹੀ ਜ਼ਿੰਮੇਵਾਰੀਆਂ ਨਿਭਾਉਂਦਾ, ਪਸ਼ੂ ਤਾਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ, ਹੈ ਨਾ
0: ਜੀ, ਬਿਲਕੁਲ।
3: ਤੇ ਵਿਆਹ ਜ਼ਰੂਰੀ ਆ, ਨੰਬਰ 2 ਤੇ ਰਹੀ ਗੱਲ, ਜੇ ਆਪਾਂ ਪੁੱਛਣਾ ਹੈ ਸਿਆਣੇ ਬੰਦੇ, ਬਜ਼ੁਰਗਾਂ ਨੂੰ ਪੁੱਛੋ, ਬੁਢਾਪੇ ਵਿੱਚ ਜੀਵਨ ਸਾਥੀ ਦੀ ਕਿੱਥੇ, ਬੁਢਾਪੇ ਵਿੱਚ ਬੰਦਾ ਇਕੱਲਾ, ਜਿਹੜੇ ਛੜੇ ਬੰਦੇ ਆ ਪਿੰਡਾਂ ਵਿੱਚ, ਆਪਾਂ ਜਿਵੇਂ ਤੁਸੀਂ ਮਿਲਦੇ ਆਪਾਂ ਕਿਹੜੇ ਹੁੰਦੇ ਆ
0: ਜੀ,
3: ਪਿੰਡਾਂ ਜਿਹੜੇ ਬੁਢਾਪਾ ਆਉਂਦਾ ਨਾ ਬੰਦਾ, ਉਦੋਂ ਬੰਦਾ ਬਹੁਤ ਜ਼ਿਆਦਾ ਇਹ ਚੀਜ਼ ਨੂੰ ਰਿਗਰੈਟ ਕਰਦਾ। ਮੈਂ ਕਈ ਬੰਦੇ ਨੇ ਕੀਤੀ ਗੱਲ, ਜਦੋਂ ਮੈਂ ਵੀ ਵਿਆਹ ਕਰਾਉਣੇ 5 ਸਾਲ ਪਹਿਲਾਂ
0: ਜੀ,
3: ਬੁਢਾਪੇ ਚ ਜ਼ਿਆਦਾ ਤੰਗ ਕਰਦਾ, ਯੰਗ ਏਜ ਚ ਬੰਦੇ ਨੂੰ ਲੱਗਦਾ ਵੀ ਵਿਆਹ ਲੋੜ ਨੀ ਐਡੀ, ਕੋਈ ਸਭ ਹੀ ਜਾਊਗਾ, ਬਟ
0: ਵਿਆਹ ਕਰਾਉਣਾ ਚਾਹੀਦਾ,
3: ਵਿਆਹ ਜ਼ਰੂਰੀ ਹੈ ਯਾਰ, ਜ਼ਿੰਮੇਵਾਰੀਆਂ ਨੇ।
4: ਇੱਕ ਵੋਟ ਹੋਰ ਹੋ ਗਈ,
0: ਇੱਕ ਵੋਟ ਹੋਰ ਹੋ ਗਈ ਗੁਮਨਾਮ ਸਰ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-3337 ਬਹੁਤ ਸਾਰੀਆਂ ਕਾਲਸ ਨੇ, ਸਾਰੀਆਂ ਲਾਈਨ ਬਿਜ਼ੀ ਨੇ, ਔਰ ਜਿਨ੍ਹਾਂ ਜਿਨ੍ਹਾਂ ਦੀ ਕਾਲ ਡਿਸਕਨੈਕਟ ਹੋ ਗਈਆਂ ਉਹ ਦੁਬਾਰਾ ਕਾਲ ਕਰ ਲੈਣ, ਸਭ ਨਾਲ ਗੱਲਬਾਤ ਕਰਾਂਗੇ। 905-673-3337 ਗੁਰਜੀਤ ਕੌਰ ਸੂਰੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਇੰਸ਼ੋਰੈਂਸ ਦੇ ਬਾਬਤ ਮੈਸੇਜ ਲੈਣੇ ਆ ਜੀ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ ਤਾਂ ਤੁਸੀਂ ਗੁਰਜੀਤ ਕੌਰ ਸੂਰੀ ਨੂੰ ਯਾਦ ਰੱਖਣਾ ਹੈ, 416-627-3311 416-627-3111 ਗੁਰਜੀਤ ਕੌਰ ਸੂਰੀ ਜੀ। ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
5: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰਭ ਜੀ, ਅੱਜ ਸਪੈਸ਼ਲੀ ਗੱਲਬਾਤ ਕਰਨੀ ਚਾਹੂੰਗੀ ਬੱਚਿਆਂ ਦੇ ਰਿਗਾਰਡਿੰਗ, ਬਹੁਤ ਸਾਰੀਆਂ ਇਨਕੁਆਇਰੀ, ਬਹੁਤ ਸਾਰੀਆਂ ਕਾਲ ਆਉਂਦੀਆਂ ਕਿ ਬੱਚਿਆਂ ਦੇ ਲਈ ਕਿਹੜੀ ਚੀਜ਼ ਬੈਸਟ ਹੈਗੀ ਹੈ। ਜਦੋਂ ਵੀ ਬੱਚਿਆਂ ਦੀ ਗੱਲ ਆਉਂਦੀ ਆ ਤੇ ਉੱਥੇ ਫਸਟ ਪ੍ਰਾਇਓਰਿਟੀ ਤੁਹਾਡੀ ਬੱਚਿਆਂ ਦੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਦਾ RESP ਦਾ ਪਲਾਨ ਓਪਨ ਕਰੋ, ਕਿਉਂਕਿ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਹੈਗਾ ਉਦੋਂ ਤੁਹਾਨੂੰ ਪੈਸੇ ਦੀ ਲੋੜ ਪੈਣੀ ਹੈਗੀ ਆ, ਔਰ ਚਾਈਲਡ ਟੈਕਸ ਬੈਨੀਫਿਟ ਹਰ ਪੇਰੈਂਟਸ ਨੂੰ ਆਉਂਦਾ ਹੈਗਾ, ਕਰ ਸਕਦੇ ਆ ਤੇ ਫੁੱਲ ਫਲੈਜ ਕੰਟਰੀਬਿਊਸ਼ਨ ਬੱਚਿਆਂ ਦੀ RESP ਦੇ ਵਿੱਚ ਕਰੋ। ਜਿੰਨੀ ਤੁਸੀਂ ਕੰਟਰੀਬਿਊਸ਼ਨ ਕਰਦੇ ਆ ਉਹਦੇ ਉੱਪਰ ਤੁਹਾਨੂੰ ਗਵਰਨਮੈਂਟ 20% ਦੀ ਗ੍ਰਾਂਟ ਦਿੰਦੀ ਹੈ। ਲੋ ਇਨਕਮ ਫੈਮਿਲੀ ਦੇ ਵਿੱਚ ਆਉਂਦੇ ਹੋ ਤੇ ਤੁਹਾਡੇ ਕੋਲ $2000 ਕੈਨੇਡਾ ਲਰਨਿੰਗ ਬੋਂਡ ਤੁਹਾਨੂੰ ਮਿਲਦਾ, ਪਲੱਸ ਤੁਹਾਡੀ ਕੰਟਰੀਬਿਊਸ਼ਨ ਦੇ ਉੱਪਰ ਗਵਰਨਮੈਂਟ ਦੀ ਗ੍ਰਾਂਟ ਦੇ ਉੱਪਰ ਤੁਹਾਨੂੰ ਕੰਪਾਊਂਡ ਇੰਟਰਸਟ ਮਿਲਦਾ ਕਿ ਜਿਹਦੇ ਨਾਲ ਤੁਹਾਡੀ ਮਨੀ ਜਿਹੜੀ ਆ ਗਰੋ ਕਰਦੀ ਆ ਤੇ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਉਦੋਂ ਤੁਹਾਡੇ ਕੋਲ ਵਧੀਆ ਅਮਾਊਂਟ ਇਕੱਠੀ ਹੋ ਜਾਂਦੀ ਹੈ। ਜਿਵੇਂ ਅੱਜ ਦੇ ਟਾਈਮ ਦੀ ਪ੍ਰਾਚੀ ਗੱਲਬਾਤ ਕਰਾਂ ਨਾ, ਤੇ ਹੁਣ ਜੇ ਕੋਈ ਬੱਚਾ ਲੋਕਲ ਯੂਨੀਵਰਸਿਟੀ ਜਾ ਰਿਹਾ ਹੈਗਾ ਤਾਂ ਵੀ ਉਹਦਾ ਐਕਸਪੈਂਸ ਜਿਹੜਾ ਹੈਗਾ ਉਹ 15 to 20 ਡਾਲਰ ਇੱਕ ਸਾਲ ਦਾ ਹੈਗਾ। ਤੇ ਜਦੋਂ ਬੱਚੇ ਕਹਿ ਲਓ ਕਿ ਦੂਜੀ ਸਿਟੀਜ਼ ਦੇ ਵਿੱਚ ਜਾਂਦੇ ਆ, ਉੱਥੇ ਫਿਰ ਨਾਲ ਜਿਹੜੇ ਹੈਗੇ ਆ ਕਿ ਰੈਂਟਲ ਦੇ, ਫੂਡ ਦੇ ਦੂਜੇ ਐਕਸਪੈਂਸ ਵੀ ਐਡ ਆਨ ਹੋ ਜਾਂਦੇ ਆ, ਤੇ ਉਹ ਵੀ ਖਰਚਾ ਜਿਹੜਾ ਹੈਗਾ ਮਿਨੀਮਮ 25,000 ਤੱਕ ਚਲੇ ਜਾਂਦਾ ਹੈਗਾ ਅੱਜ ਦੇ ਖਰਚੇ ਆ। ਤੇ ਜਦੋਂ ਸਾਡੇ ਲਿਸਨਰ ਦੇ ਬੱਚਿਆਂ ਨੇ 18 ਸਾਲ ਨੂੰ ਯੂਨੀਵਰਸਿਟੀ ਜਾਣਾ ਉਦੋਂ ਐਕਸਪੈਂਸ ਕਿੰਨੇ ਵਧਣੇ ਆ। ਇਸ ਲਈ ਜ਼ਰੂਰੀ ਹੈਗਾ ਕਿ ਬੱਚਿਆਂ ਦਾ RESP ਦਾ ਪਲਾਨ ਓਪਨ ਜ਼ਰੂਰ ਕਰਵਾਓ। ਜਿੰਨੀ ਜਲਦੀ ਕਰਵਾਓਗੇ ਓਨਾ ਬੈਨੀਫਿਟ ਹੈਗਾ, ਕਿਉਂਕਿ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਐਕਸਟਰਾ ਤੁਹਾਡੇ ਕੋਲ ਕੰਟਰੀਬਿਊਸ਼ਨ ਹੈਗੀ ਆ, ਤੇ ਜ਼ਰੂਰ ਤੁਸੀਂ ਬੱਚਿਆਂ ਦਾ ਕ੍ਰਿਟੀਕਲ ਇਲਨੈਸ ਦਾ ਪਲਾਨ ਲਓ। ਮੈਂ ਆਲਵੇਜ਼ ਰਿਕਮੈਂਡ ਕਰਦੀ ਹਾਂ, ਕਿਉਂਕਿ ਉਹਦੇ ਚ ਕੀ ਆ ਕਿ ਅਗਰ ਬੱਚੇ ਨੂੰ ਕੋਈ ਇਲਨੈਸ ਆਉਂਦੀ ਹੈ ਤੇ ਉੱਥੇ ਉਹ ਅਮਾਊਂਟ, ਉਹ ਕਵਰੇਜ ਤੁਹਾਡੇ ਬੱਚੇ ਦੇ ਕੰਮ ਆਉਂਦੀ ਹੈਗੀ ਹੈ, ਕਿ ਬੱਚਿਆਂ ਦੇ ਲਈ ਇੱਕ ਲਾਈਫ ਟਾਈਮ ਉਹ ਵੀ ਗਿਫਟ ਹੈਗਾ। ਐਕਸਟਰਾ ਤੁਸੀਂ ਜਿਹੜਾ ਕਰਨਾ ਚਾਹੁੰਦੇ ਹੋ ਆਪਣੇ ਬੱਚੇ ਦੇ ਲਈ, ਤੇ ਫਿਰ 3rd ਨੰਬਰ ਤੇ ਆ ਜਾਂਦੀ ਆ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਦੇ ਪਲਾਨ ਤੁਸੀਂ ਲੈ ਸਕਦੇ ਹੈਗੇ ਆ। ਕ੍ਰਿਟੀਕਲ ਦੀ ਕਵਰੇਜ ਦੀ ਗੱਲਬਾਤ ਕਰਾਂ, 100,000 ਦੀ ਤੁਸੀਂ ਕਵਰੇਜ ਲੈਂਦੇ ਹੋ ਕਿ ਕਲੇਮ ਆ ਗਿਆ ਕਲੇਮ ਆ, ਨਹੀਂ ਤੇ 20 ਸਾਲਾਂ ਬਾਅਦ ਪਾਲਿਸੀ ਕੈਂਸਲ ਕਰਨੀ ਹੈ। ਕਿਸੇ ਵੀ ਬੱਚੇ ਨੂੰ ਪੈਸੇ ਦੀ ਲੋੜ ਹੈਗੀ ਹੈ ਤੇ ਜਿੰਨਾ ਵੀ ਪ੍ਰੀਮੀਅਮ ਦਿੱਤਾ ਹੈਗਾ ਉਹ ਤੁਹਾਨੂੰ ਮਿਲ ਸਕਦਾ ਹੈਗਾ। ਜਾਂ ਲਾਈਫ ਦੇ ਵਿੱਚ ਹੀ ਹੈਗਾ ਕਿ ਟਰਮ ਪਲਾਨ ਦੀ ਆਪਸ਼ਨ ਵੀ ਹੈਗੀ ਹੈ, ਤੇ ਨਾਲ ਦੀ ਨਾਲ ਮਨੀ ਬੈਕ ਵਾਲੇ ਪਲਾਨ ਵੀ ਹੈਗੇ ਆ। ਪਲੱਸ ਇੱਦਾਂ ਦੇ ਪਲਾਨ ਵੀ ਹੈਗੇ ਆ ਕਿ ਜਿੱਦਾਂ ਜਿੱਦਾਂ ਬੱਚੇ ਦੀ ਏਜ ਵੱਧਦੀ ਆ ਉੱਦਾਂ ਉੱਦਾਂ ਲਾਈਫ ਇੰਸ਼ੋਰੈਂਸ ਦੀ ਕਵਰੇਜ ਵੀ ਇਨਕਰੀਜ਼ ਹੁੰਦੀ ਜਾਂਦੀ ਹੈ। ਡਿਪੈਂਡ ਹੈਗਾ ਕਿ ਤੁਹਾਡੀ ਨੀਡ ਕੀ ਹੈ, ਤੁਹਾਡਾ ਬਜਟ ਕੀ ਹੈ, ਜਾਂ ਤੁਸੀਂ ਆਪਣੇ ਬੱਚੇ ਨੂੰ ਕਿੱਦਾਂ ਦਾ ਗਿਫਟ ਦੇਣਾ ਚਾਹੁੰਦੇ ਹੈਗੇ ਆ। ਕੋਈ ਵੀ ਕੁਐਸਚਨ ਬੱਚਿਆਂ ਦੀ ਇੰਸ਼ੋਰੈਂਸ ਦੇ ਰਿਗਾਰਡਿੰਗ, ਜਾਂ ਆਪਣੇ ਲਈ ਵੀ ਤੁਸੀਂ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ, ਪੇਰੈਂਟਸ ਦੇ ਲਈ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਤੇ ਨੰਬਰ ਜੀ 416-627-3111।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗੁਰਜੀਤ ਕੌਰ ਸੂਰੀ। ਹੁਣ ਤੁਸੀਂ ਕਾਲ ਕਰ ਲਓ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, 416-627-3111। ਗੁਰਜੀਤ ਕੌਰ ਸੂਰੀ
5: ਜੀ, ਮੈਂ ਇੱਕ ਜਾਂਦੇ ਜਾਂਦੇ ਸੋਰੀ ਤੁਹਾਨੂੰ ਇੱਕ ਮੈਸੇਜ ਹੋਰ ਦੇਣਾ ਚਾਹੂੰਗੀ। ਇੱਕ ਜਿਹੜੀ ਬਹੁਤ ਇਨਕੁਆਇਰੀ ਆਉਂਦੀ ਹੈ ਕਿ ਬੱਚਿਆਂ ਦਾ ਵੈਲਥ ਅਕਾਊਂਟ, ਬੱਚਿਆਂ ਦਾ ਕੋਈ ਵੀ ਵੈਲਥ ਅਕਾਊਂਟ ਨਾਮ ਦਾ ਕੋਈ ਪ੍ਰੋਡਕਟ ਨਹੀਂ ਹੈਗਾ। ਹਾਂ, ਬੱਚਿਆਂ ਦੇ ਤੁਹਾਡੇ ਕੋਲ ਐਕਸਟਰਾ ਪੈਸੇ ਆ, ਤੁਸੀਂ ਆਪਣੇ TFSA ਦੇ ਵਿੱਚ ਪਾ ਸਕਦੇ ਆ, ਬਟ ਬੱਚਿਆਂ ਦਾ ਕੋਈ ਵੀ ਵੈਲਥ ਅਕਾਊਂਟ ਨਹੀਂ ਹੈਗਾ। ਜਿੱਥੇ ਵੀ ਤੁਹਾਨੂੰ ਵੈਲਥ ਅਕਾਊਂਟ ਨਾਮ ਤੇ ਕੁਛ ਦੇਖਿਆ ਦੇਖਿਆ ਜਾਂਦਾ, ਉਹ ਸਿੱਧੇ ਦਾ ਸਿੱਧਾ ਫਰੌਡ ਹੈਗਾ, ਉਸ ਚੀਜ਼ ਤੋਂ ਬਚ ਕੇ।
0: ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੋਈ ਨਾ ਤੁਹਾਡੀ, ਤੁਸੀਂ ਬਸ ਗੁਰਜੀਤ ਕੌਰ ਸੂਰੀ ਹੁਣ ਗੱਲਬਾਤ ਕਰ ਸਕਦੇ ਹੋ 905-673-3337। ਬਹੁਤ ਸਾਰੀਆਂ ਕਾਲਸ ਨੇ, ਮੈਸੇਜ ਵੀ ਤੁਹਾਨੂੰ ਦੇਣੇ। ਸਾਡਾ ਹਰਜਿੰਦਰ ਗਿੱਲ ਬਾਈ ਜੀ ਵੀ ਲਾਈਨ 'ਤੇ ਜੁੜੇ ਹੋਏ ਨੇ, ਸਭ ਤੋਂ ਪਹਿਲਾਂ ਲੰਬੇ ਸਮੇਂ ਤੋਂ ਹੋਲਡ ਨੇ ਨਵਰੂਪ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
4: ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਰ, ਸਤਿ ਸ਼੍ਰੀ ਅਕਾਲ ਜੀ।
4: ਭਾਅ ਜੀ ਮੈਂ ਤਾਂ ਕਹੂੰਗਾ ਭਾਅ ਜੀ ਖਾ ਲੈਣਾ ਚਾਹੀਦਾ ਲੱਡੂ ਟਾਈਮ ਨਾਲ ਹੀ, ਉਹ ਵੀ
0: ਲੱਡੂ ਖਾ ਲੈਣਾ ਚਾਹੀਦਾ। ਅਸੀਂ ਤਾਂ ਆਪ ਖਵਾਉਣ ਵਾਲੇ ਪਾਸੇ ਹਾਂ,
4: ਖਾ ਲੈਣਾ ਚਾਹੀਦਾ,
0: ਅਸੀਂ ਤਾਂ ਆਪ ਖਵਾਉਣ ਵਾਲੇ ਪਾਸੇ ਹਾਂ।
4: ਨਹੀਂ ਨਹੀਂ ਵਧੀਆ, ਕਿਉਂਕਿ ਭਾਜੀ ਇੱਕ ਸੱਦਣ ਉਮਰ ਹੁੰਦੀ ਆ, ਉਸ ਤੋਂ ਬਾਅਦ ਭਾਜੀ ਫਿਰ ਚਾਚੀ ਤਾਈ ਭਾਬੀ ਮਾਮੀ ਸਭ ਨਾ ਸਾਡੇ ਬੰਦੇ ਤੋਂ ਪਾਸਾ ਵੱਟਦੀਆਂ,
0: ਲੱਡੂ ਵਿਆਹ ਹੋ ਜਾਂਦਾ ਕੁੱਲ ਮਿਲਾ ਕੇ।
4: ਹਾਂਜੀ, ਜੇ ਮਤਲਬ ਲੱਡੂ ਖਾਦਾ ਹੋਏਗਾ ਤੇ ਫਿਰ ਸੋਸਾਇਟੀ ਸਾਨੂੰ ਉਸ ਨਜ਼ਰ ਨਾਲ ਵੇਂਦੀ ਆ, ਫਿਰ ਸਾਨੂੰ ਕਿਸੇ ਦੇ ਘਰ ਆਉਣ ਜਾਣ ਲੱਗਿਆ ਕੋਈ ਸੰਗ ਸ਼ਰਮ ਫੀਲ ਨਹੀਂ ਹੁੰਦੀ। ਬਾਕੀ ਗੱਲ ਭਾਜੀ ਉਹਨਾਂ ਨੇ ਉਹ ਕਵਰ ਕੀਤੀ ਆ ਕਿ ਬੁਢਾਪੇ ਦਾ ਮਤਲਬ ਸਫ਼ਰ, ਕਿਉਂਕਿ ਬੰਦਾ ਜਿੱਦਾਂ ਥੱਕਿਆ ਹਾਰਿਆ ਜਾਂਦਾ, ਉਹ ਆਪਣੀ ਮਾਂ ਨੂੰ ਨੀ ਕਹਿ ਸਕਦਾ ਕਿ ਮੈਨੂੰ ਇੱਥੋਂ ਮਤਲਬ ਘੁੱਟਦੇ ਜਾਂ ਉਦਾਂ ਘੁੱਟਦੇ, ਪਰ ਇੱਕ ਦੂਜੇ ਨੂੰ ਰਲ ਮਿਲ ਕੇ ਘੁੱਟ ਘੁੱਟ ਸਕਦੇ ਆ, ਜਿੱਦਾਂ ਮਤਲਬ
0: ਹਨਾ। ਨਹੀਂ ਨਹੀਂ ਬਾਈ ਜੀ, ਬਿਲਕੁਲ ਬਿਲਕੁਲ। ਸੋ ਕੁੱਲ ਮਿਲਾ ਕੇ ਤੁਹਾਡੀ ਵੋਟ ਹਾਂ ਹਾਂ ਵਿੱਚ ਆ।
4: ਹਾਂ ਵਿੱਚ ਆ ਬਾਈ ਜੀ। ਹਾਂਜੀ
0: ਬਿਲਕੁਲ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਸੋ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, 905-673-3337। ਓਕੇ, ਸੋ ਬਾਕੀ ਦੇ ਦੋਸਤ ਕਾਲਾਂ ਹੋਲਡ ਰੱਖਣ, ਜਿਹਨਾਂ ਦੇ ਇਕੱਠੀਆਂ ਦੁਬਾਰਾ ਕਾਲ ਕਰਨਾ। ਸੋ 905-673-3337 ਹਰਜਿੰਦਰ ਗਿੱਲ ਬਾਈ ਜੀ ਸਾਡੇ ਨਾਲ ਜੁੜੇ ਹੋਏ ਨੇ, ਅਤੇ ਨਾਲ ਦੀ ਨਾਲ ਇੱਕ ਹੋਰ ਮੈਸੇਜ ਤੁਹਾਨੂੰ ਦਈਏ। ਹਲੀਮੀਆਂ ਹਮਦਰਦੀਆਂ ਅਤੇ ਮੁਹੱਬਤਾਂ ਦੀ ਲਹਿਰ ਕੈਨੇਡਾ ਦੇ ਵਿੱਚ ਆ ਚੁੱਕੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਦਰਸਾਏ ਗਏ ਮਾਰਗਾਂ 'ਤੇ ਚੱਲਣ ਦੀ ਗੱਲਬਾਤ, ਪਰਿਵਾਰਾਂ ਦੇ ਵਿੱਚ ਰਲ ਮਿਲ ਬੈਠਣ, ਅਤੇ ਅੱਜ ਦੇ ਦੁਨਿਆਵੀ ਗੱਲਾਂ ਨੂੰ ਪਰਿਵਾਰਾਂ ਦੇ ਵਿੱਚ ਕਿਵੇਂ ਢਾਲ ਸਕਦੇ ਹਾਂ, ਜ਼ਿੰਦਗੀ ਜਿਉਣ ਦੀ ਜਾਂਚ ਸਿੱਖਣ ਦੀ ਗੱਲ। 8 ਅਗਸਤ ਨੂੰ 2026 ਮਿਸੀਸਾਗਾ ਅੰਟਾਰੀਓ ਕਨੇਡਾ ਵਿਖੇ, 10 ਤਰੀਕ ਨੂੰ ਯਾਨੀ ਕਿ ਪਰਸੋਂ, 10 ਵਜੇ ਮਿਸੀਸਾਗਾ ਸਪੋਰਟਸ ਸੈਂਟਰ ਦੇ ਵਿੱਚ ਇਹ ਜਿਹੜੀ ਲਹਿਰ ਇਹ ਪੂਰਾ ਸਮਾਗਮ ਇੱਕ ਤਰ੍ਹਾਂ ਦੇ ਹੋਣੇ ਆ। ਤੁਸੀਂ ਇਹਨਾਂ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਬਿਲਕੁਲ ਫ੍ਰੀ ਫੂਡ, ਫ੍ਰੀ ਐਂਟਰੀ, ਫ੍ਰੀ ਪਾਰਕਿੰਗ, 5500 ਰੋਜ਼ ਚੈਰੀ ਪਲੇਸ ਮਿਸੀਸਾਗਾ ਕੈਨੇਡਾ ਦੇ ਵਿੱਚ ਇਹ ਸਾਰੇ ਹੋਣ ਜਾ ਰਹੇ ਆ। ਤੁਸੀਂ ਨੰਬਰ ਨੋਟ ਕਰ ਲਓ ਬਹੁਤ ਹੀ ਜਾਣਕਾਰੀ ਲਈ। ਮੈਨੂੰ ਇੰਸਟਾਗ੍ਰਾਮ 'ਤੇ ਕਾਫੀ ਮੈਸੇਜ ਆਏ ਸੀਗੇ ਪਾਰਕਿੰਗ ਦੇ ਔਰ ਹੋਰ ਵੀ ਭਾਅ ਜੀ ਕੀ ਉੱਥੇ ਕੀ ਮਾਹੌਲ ਆ, ਬੈਠਣਾ ਕਿੱਦਾਂ ਆ। ਮੈਂ ਤੁਹਾਨੂੰ ਨੰਬਰ ਇੱਕ ਮੈਨਸ਼ਨ ਕਰ ਦਿੰਦਾ, 437-434-2959, 437-434-2959। ਤੁਸੀਂ ਬਜ਼ੁਰਗਾਂ ਦੇ, ਮੈਨੂੰ ਬਹੁਤ ਸਾਰੇ ਮੈਸੇਜ ਆਏ ਕਿ ਬਜ਼ੁਰਗਾਂ ਨੇ ਕਿਵੇਂ ਬੈਠਣਾ, ਚੇਅਰਾਂ ਦਾ ਉਹਨਾਂ ਕੋਲ ਪ੍ਰਬੰਧ ਆ। ਤਾਂ ਤੁਸੀਂ 647-860-7713 ਨੰਬਰ 'ਤੇ ਤੁਸੀਂ ਕਾਲ ਕਰ ਲੈਣੀ ਆ। ਔਰ ਨਾਲ ਦੀ ਨਾਲ ਹਰਜਿੰਦਰ ਗਿੱਲ ਬਾਈ ਜੀ ਸਾਡੇ ਨਾਲ ਜੁੜੇ ਹੋਏ ਨੇ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਜੀ?
6: ਹਾਂਜੀ ਬ੍ਰਾ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮੱਚ। ਜਿਵੇਂ ਤੁਸੀਂ ਵੀ ਬੜੀ ਮਿਹਨਤ ਦੇ ਨਾਲ ਬੜੇ ਲੰਬੇ ਸਮੇਂ ਤੋਂ ਆਪਣਾ ਮੈਸੇਜ ਕਨਵੇ ਕਰਦੇ ਹੀ ਆ ਰਹੇ ਹੋ, ਬਸ ਰਿਮਾਈਂਡਰ ਦੇਣਾ ਸੀਗਾ ਕਿ ਹੁਣ ਆਪਾਂ ਬਸ ਕੁਛ ਘੰਟੇ ਕਹਿ ਲਈਏ, ਬੇਸ਼ੱਕ 2 ਦਿਨ ਬਾਕੀ ਹੈ ਪਰ ਘੰਟਿਆਂ ਦੇ ਹਿਸਾਬ ਨਾਲ ਹੀ ਗਿਣਿਆ ਜਾ ਸਕਦਾ। ਪੰਜਾਬੀ ਵਿਰਸਾ ਸ਼ੋਅ ਇਸ ਵੇਲੇ ਆਪਣੀ ਮਹਿਫਲ ਜਿਹੜੀ ਹੈ ਪੂਰੀ ਮਗੀ ਹੋਣੀ ਹੈ। ਸੋ ਹੋ ਸਕਦਾ ਇਸ ਵੇਲੇ ਤੱਕ ਮਨਮੋਹਨ ਵਾਰਸ ਬਈ ਹੋਰਾਂ ਦੀ ਐਂਟਰੀ ਵੀ ਹੋ ਚੁੱਕੀ ਹੋਣੀ ਹੈ ਹਾਲ ਦੇ ਵਿੱਚ, ਤੇ ਉਹਨਾਂ ਨੇ ਪੂਰਾ ਭੜਥ ਉਭਾਰਿਆ ਹੋਣਾ।
0: ਕੀ ਬਾਤ!
6: ਤੇ ਐਤਵਾਰ ਨੂੰ ਆਪਾਂ 6 ਵਜੇ ਡੋਰਸ ਓਪਨ ਹੋ ਜਾਣੀ ਹੈ, 7 ਵਜੇ ਸ਼ੋਅ ਸ਼ੁਰੂ ਹੋਣਾ ਹੈ, ਤੇ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਸਾਰਿਆਂ ਨੂੰ ਪਹੁੰਚਣ ਦਾ ਆਪਾਂ ਸੱਦਾ ਦੇ ਰਹੇ ਹਾਂ। ਸੋ ਬੇਨਤੀ ਹੈ ਕਿ ਜਿਹਨਾਂ ਨੇ ਟਿਕਟਸ ਲਈਆਂ ਹੋਈਆਂ ਉਹਨਾਂ ਦਾ ਧੰਨਵਾਦ। 25 ਤਰੀਕ ਨੂੰ ਜਿਹੜਾ ਸ਼ੋਅ ਹੋਣਾ ਸੀ ਉਹ ਅਸੀਂ ਬਾਰ ਬਾਰ ਇਸ ਲਈ ਰਿਪੀਟ ਕਰ ਰਹੇ ਹਾਂ ਕਿ ਉਹ ਟਿਕਟਸ ਇੱਦਾਂ ਹੀ ਐਜ਼ ਇਟ ਇਜ਼ ਤੁਹਾਡੀਆਂ ਵੈਲਿਡ ਨੇ। ਸੋ ਉਹਨਾਂ ਟਿਕਟਸ ਦੇ ਨਾਲ ਹੀ ਤੁਸੀਂ ਹੁਣ 9 ਤਰੀਕ ਨੂੰ ਜਿਹੜੀ ਜਿਹੜੀ ਟਿਕਟ, ਜਿਹੜਾ ਜਿਹੜਾ ਨੰਬਰ ਹੈ ਸੇਮ ਉਹੀ ਐਜ਼ ਇਟ ਇਜ਼ ਉਹ ਵੈਲਿਡ ਹੈ, ਯੂਜ਼ ਹੋ ਜਾਣਾ। ਤੇ ਜਿਹਨਾਂ ਨੇ ਅਜੇ ਤੱਕ ਟਿਕਟਸ ਨਹੀਂ ਲਈਆਂ ਉਹ ticketmaster.ca ਤੇ ਜਾ ਕੇ ਹੁਣ ਵੀ ਟਿਕਟਾਂ ਬਾਏ ਕਰ ਸਕਦੇ ਆ। ਤੇ ਦੂਜੀ ਖਾਸ ਗੱਲ ਇਹ ਆ ਵੀ ਆਪਣਾ ਅਸੀਂ ਬਾਰ ਬਾਰ ਬੇਨਤੀ ਇਹ ਕਰ ਰਹੇ ਹਾਂ ਵੀ ਕਿਉਂਕਿ ਸਟ੍ਰਾਈਕ ਦੇ ਕਰਕੇ ਸਾਨੂੰ ਕੋਈ ਪੋਸਟਪੋਨ ਕਰਨਾ ਪਿਆ ਸੀ, ਉਹ ਸਟ੍ਰਾਈਕ ਅਜੇ ਵੀ ਚੱਲ ਰਹੀ ਹੈ, ਪਰ ਹੁਣ ਉਸ ਤੋਂ ਬਾਅਦ ਪ੍ਰਭ ਤੁਸੀਂ ਵੀ ਦੇਖਿਆ ਹੋਣਾ ਕਿ 2 ਕਾਨਸਰਟਸ ਆਲਰੇਡੀ ਉਸ ਵੈਨਿਊ ਦੇ ਉੱਤੇ ਹੋ ਚੁੱਕੇ ਆ। ਸੋ ਉਹਦਾ ਭਾਵ ਇਹ ਹੈ ਦੱਸਣ ਦਾ ਕਿ ਹੁਣ ਆਲਰੇਡੀ ਆਡੀਅੰਸ ਨੂੰ, ਟਿਕਟ ਹੋਲਡਰਸ ਨੂੰ ਪਤਾ ਹੈ। ਸੋ ਉਹ ਆਪਣੇ ਆਪ ਨੂੰ ਪਲਾਨ ਉਹਦੇ ਅਕੋਰਡਿੰਗਲੀ ਕਰ ਰਹੇ ਨੇ। ਸੋ ਉਹ ਪਲਾਨ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਜੇ ਤੁਸੀਂ ਦੇਖਦੇ ਹੋ ਕਿ ਵੈਨਿਊ ਵੱਲ ਨੂੰ ਐਂਟਰ ਹੋਣ ਵਾਲੇ 4 ਐਂਟਰੈਂਸਿਸ ਨੇ ਜਿਹੜੇ ਰੈਕਸਡੇਲ ਤੋਂ ਐਂਟਰ ਹੁੰਦੇ ਆ, ਇੱਕ 27 ਵੱਲੋਂ ਹੁੰਦਾ। ਸੋ ਜਿੱਥੇ ਕਿਤੇ ਵੀ ਤੁਹਾਨੂੰ ਲੱਗਦਾ ਵੀ ਲਾਈਨ ਅਪ ਬਹੁਤ ਲੰਬੀ ਹੈ ਕਿਉਂਕਿ ਉੱਥੇ ਉਹ ਪ੍ਰੋਟੈਸਟ ਕਰਦੇ ਹੋਏ 4-4, 5-5 ਮਿੰਟ ਲਈ ਗੱਡੀ ਨੂੰ ਰੋਕਦੇ ਆ ਤੇ ਫਿਰ ਜਾਣ ਦਿੰਦੇ ਆ, ਫਿਰ ਰੋਕਦੇ ਫਿਰ ਜਾਣ ਦਿੰਦੇ। ਸੋ ਜੇ ਤਾਂ ਈਜ਼ੀਲੀ ਤੁਸੀਂ 1-2 ਗੱਡੀਆਂ ਤੁਹਾਡੇ ਸਾਹਮਣੇ ਨੇ ਫਿਰ ਤਾਂ ਵਾਰੀ ਆ ਜਾਣੀ ਜਲਦੀ, ਪਰ ਜੇ ਤੁਹਾਨੂੰ ਲੱਗ ਰਿਹਾ ਕਿ ਲਾਈਨ ਜ਼ਿਆਦਾ ਲੱਗੀ ਹੋਈ ਹੈ ਤਾਂ ਇਹ ਵੁੱਡਬਾਈਨ ਮਾਲ ਦੇ ਬਿਲਕੁਲ ਸਾਹਮਣੇ ਆ ਆਪਣਾ ਵੈਨਿਊ। ਸੋ ਉੱਥੇ ਹਾਰਡਲੀ ਕਹਿ ਲਓ ਵੀ 4-5 ਮਿੰਟ ਹੀ ਵਾਕ ਕਰਕੇ ਜੇ ਲੱਗਣਾ ਹੋਇਆ ਤੇ ਜੇ ਤੁਸੀਂ ਆਲੇ ਦੁਆਲੇ ਕਿਤੇ ਵੀ ਤੁਹਾਨੂੰ ਪਾਰਕਿੰਗ ਮਿਲ ਗਈ ਤਾਂ ਉੱਥੇ ਪਾਰਕ ਕਰਕੇ, ਜ਼ਰੂਰੀ ਨਹੀਂ ਵੀ ਆਪਾਂ ਸਾਰਿਆਂ ਨੇ ਵੈਨਿਊ ਵੱਲ ਨੂੰ ਹੀ ਜਾਂ ਜਿਹੜੀ ਐਲੋਕੇਟਡ ਅੰਡਰਗਰਾਊਂਡ ਜਾਂ ਉੱਧਰ ਬਿਲਡਿੰਗ ਵਾਲੀ ਪਾਰਕਿੰਗ ਹੈ ਉੱਥੇ ਹੀ ਪਾਰਕਿੰਗ ਲੱਗਣੀ ਹੈ। ਸੋ ਜਿੱਥੇ ਕਿਤੇ ਵੀ ਔਰ ਫ੍ਰੀ ਪਾਰਕਿੰਗ ਹੈ ਸਾਰੇ ਪਾਸੇ ਹੀ। ਸੋ ਤੁਸੀਂ ਬਸ ਆਪਣੇ ਆਪ ਨੂੰ ਪਲਾਨ ਕਰ ਲਿਓ, ਸਮੇਂ ਸਿਰ ਪਹੁੰਚਿਓ, 6 ਵਜੇ ਡੋਰਸ ਓਪਨ ਕਰ ਦਿੱਤੀਆਂ ਜਾਣੀਆਂ, ਸੋ ਇਸ ਕਰਕੇ ਤੁਹਾਨੂੰ ਟਾਈਮ ਸਿਰ ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ। 7 ਵਜੇ ਆਪਾਂ ਸ਼ੋਅ ਸ਼ੁਰੂ ਕਰਨਾ ਹੈ ticketmaster.ca। 9 ਅਗਸਤ ਦਿਨ ਐਤਵਾਰ ਨੂੰ ਮਨਮੋਹਨ ਵਾਰਿਸ, ਕਮਲਹੀਤ ਤੇ ਸੰਤਾਰ ਨੂੰ ਸੁਣਨ ਦੇ ਲਈ ਅਸੀਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ। ਜੇ ਕੋਈ ਹੋਰ ਵੇਰਵੇ ਚਾਹੀਦੇ ਹੋਏ ਤਾਂ ਤੁਸੀਂ ਸਾਡੀ ਟੀਮ ਦੇ ਨਾਲ ਗੱਲ ਕਰ ਸਕਦੇ ਹੋ, ਸੋਢੀ ਨਗਰ ਹੋਣੀ ਆਪਣੇ ਟੀਮ ਮੈਂਬਰ ਉਹਨਾਂ ਦੇ ਨਾਲ 416-303-4444, ਜਾਂ ਡਾਇਰੈਕਟ ਮੇਰੇ ਨਾਲ ਗੱਲ ਕੀਤੀ ਜਾ ਸਕਦੀ ਹੈ 647-400-6862। ਸਾਨੂੰ ਕਾਲ ਕਰਕੇ ਇਸ ਵੇਲੇ ਸਾਨੂੰ ਕੁਛ ਸਪੋਂਸਰ ਜਿਹੜੇ ਨੇ ਅਗਰ ਉਹ ਜੁਆਇਨ ਕਰਨਾ ਚਾਹੁੰਦੇ ਆ ਉਹ ਵੀ ਕਾਲ ਕਰ ਸਕਦੇ ਆ, ਅਦਰਵਾਈਜ਼ ਟਿਕਟ ਸਿਰਫ ਔਰ ਸਿਰਫ ticketmaster.ca ਦੇ ਉੱਪਰ ਅਵੇਲੇਬਲ ਨੇ। ਸੋ ਬਾਕੀ ਸਾਰੇ ਵੇਰਵਿਆਂ ਲਈ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ 647-400-6862।
0: ਸੋ ਬਿਲਕੁਲ ਜੀ, ਪੰਜਾਬੀ ਵਿਰਸਾ ਦਿਨ ਸਿਰਫ ਰਹਿ ਗਿਆ 2, ਹੁਣ ਤਾਂ ਸਭ ਨੇ ਤਿਆਰੀਆਂ ਵੱਟ ਲਈਆਂ ਹੋਣੀਆਂ। ਇਸ ਤੋਂ ਪਹਿਲਾਂ ਚਰਨ ਪ੍ਰਹਾਰ ਜੀ ਆਏ, ਆਲਰੇਡੀ ਮੈਨੂੰ ਮੈਸੇਜ ਉਹਨਾਂ ਦਾ ਆ ਗਿਆ ਆ, ਤੋ ਉਹ ਕਹਿੰਦੇ ਕਿ ਆਪਾਂ ਤਾਂ ਬਈ ਕੁੜਤੇ ਪਜਾਮੇ ਪ੍ਰੈਸ ਕਰ ਲਿਆ, ਅਤੇ ਤੁਸੀਂ ਬਈ ਸਾਰੇ ਹੀ ਇਸ ਟਾਈਮ ਜਿਨ੍ਹਾਂ ਨੇ ਲਾਸਟ ਮਿੰਟ ਟਿਕਟਸ ਲੈਣੀ ਆ ਜਾਂ ਤੁਸੀਂ ਗਰੁੱਪ ਦੇ ਵਿੱਚ ਟਿਕਟਾਂ ਦੇਖ ਰਹੇ ਹੋ, ਕੁਛ ਕੁ ਟਿਕਟਾਂ ਬਾਕੀ ਨੇ, ਤੁਸੀਂ 647-400-6862 ਹਰਜਿੰਦਰ ਬਾਈ ਨਾਲ ਡਾਇਰੈਕਟ ਗੱਲਬਾਤ ਕਰ ਲਓ, ਜਾਂ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ ਜੇ, ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਲਿਓ 647-400-6862। ਅਤੇ ਪੰਜਾਬੀ ਵਿਰਸਾ ਪਰ ਵੇਖੀਏ ਪਰਸੋਂ ਲਾਵਾਂਗੇ, ਮੈਂ ਆਪਣਾ 2 ਦਿਨ ਰਹਿ ਗਏ ਆ, ਅਤੇ ਜਿਨ੍ਹਾਂ ਨੇ ਅਜੇ ਵੀ ਸੋਚ ਰਹੇ ਸੀ ਕਿ ਲਾਸਟ ਮਿੰਟ 'ਤੇ ਅਤੇ ਬਹੁਤ ਲਿਮਿਟਡ ਦੀਆਂ ਟਿਕਟਾਂ ਨੇ, ਸੋ ਕਾਲ ਕਰ ਲਓ ਤੁਸੀਂ 647-404-6862। 'ਤੇ ਗਿੱਲ ਸਾਹਿਬ ਕੁਛ ਹੋਰ ਐਡ ਕਰਨਾ ਚਾਹੋਗੇ?
6: ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ ਸੋ ਮੱਚ। ਬਸ ਇਹੀ ਹੈ ਵੀ ਸਮੇਂ ਸਿਰ ਪਹੁੰਚਿਆ ਜਾਵੇ, ਆਪਣੇ ਆਪ ਨੂੰ ਪਲਾਨ ਪ੍ਰੋਪਰ ਕਰ ਲਿਓ ਤਾਂ ਕਿ ਸ਼ੁਰੂ ਤੋਂ ਹੀ ਆਪਾਂ, ਕਿਉਂਕਿ ਐਂਟਰੀ ਜਿਹੜੀ ਹੋਣੀ ਹੈ ਓਪਨਿੰਗ ਸ਼ੋਅ ਦੀ ਰਿਕਾਰਡ ਕੀਤਾ ਜਾਣਾ। ਸੋ ਅਸੀਂ ਚਾਹਾਂਗੇ ਕਿ ਥੋੜਾ ਬਹੁਤਾ ਚਲੋ 5-7 ਮਿੰਟ ਪਲੱਸ ਮਾਈਨਸ ਹੋ ਜਾਂਦਾ, ਜੇ ਜ਼ਿਆਦਾ ਡਿਲੇ ਕਰੋਗੇ ਤਾਂ ਮੈਨੂੰ ਇਉਂ ਲੱਗਦਾ ਹੁੰਦਾ ਕਿ ਤੁਸੀਂ ਟੁੱਟ ਜਾਂਦੇ ਹੋ, ਸ਼ੋਅ ਦੇ ਨਾਲ ਜੋੜੀ ਨਹੀਂ ਪਾਉਂਦੇ। ਸੋ ਇਸ ਕਰਕੇ ਸਮੇਂ ਸਿਰ ਪਹੁੰਚੋ। ਮੈਂ ਤਾਂ ਕਹਾਂਗਾ ਵੀ ਅੱਧਾ ਘੰਟਾ ਘੰਟਾ ਪਹਿਲਾਂ ਹੀ ਜਦੋਂ ਤੁਸੀਂ ਸੀਟਸ ਤੇ ਬੈਠੇ ਹੋ ਉੱਥੇ ਆ ਕੇ, ਤਾਂ ਉਹ ਜ਼ੋਨ ਚ ਵੜਨ ਦਾ ਇੱਕ ਮੌਕਾ ਮਿਲਦਾ। ਸੋ ਉਸ ਜ਼ੋਨ ਨੂੰ ਫੀਲ ਕਰਨ ਲਈ, ਉਸ ਮਾਹੌਲ ਨੂੰ ਮਾਨਣ ਦੇ ਲਈ, ਇੰਜੋਏ ਕਰਨ ਦੇ ਲਈ ਸਮੇਂ ਸਿਰ ਪਹੁੰਚਿਆ ਜਾਵੇ। ਤੇ ਜਿੱਥੇ ਸਾਡੀਆਂ ਵੱਡੀਆਂ ਵੱਡੀਆਂ ਸਕਰੀਨਸ ਔਰ ਪ੍ਰੋਡਕਸ਼ਨ ਦੀ ਲਾਈਟਿੰਗ ਦੀ ਅਸੀਂ ਸਪੈਸ਼ਲ ਇਸ ਵਾਰੀ, ਕਿਉਂਕਿ ਰਿਕਾਰਡ ਵੀ ਕੀਤਾ ਜਾਣਾ, ਤੇ ਹਮੇਸ਼ਾ ਮੈਂ ਅਕਸਰ ਗੱਲ ਕਰਦਾ ਹੁੰਦਾ ਪ੍ਰਭ ਕਿ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਅਸੀਂ ਇੱਕ ਵਰਥ ਜਿਹੜੀ ਹੈ ਜੋ ਤੁਸੀਂ।
7: The Must Societe Clearance Sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫ੍ਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ।

ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਸੋਹਣੇ ਸੋਹਣੇ ਚਿਹਰਿਆਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਨਮਸਕਾਰ, ਨਿੱਗੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ

ਸੂਰਜ ਤੁਰਦਾ ਨਾਲ ਬਰਾਬਰ, ਦਿਨ ਕਿਉਂ ਲੱਗਣ ਸਾਲ ਬਰਾਬਰ? ਸੂਰਜ ਤੁਰਦਾ ਨਾਲ ਬਰਾਬਰ, ਦਿਨ ਕਿਉਂ ਲੱਗਣ ਸਾਲ ਬਰਾਬਰ? ਵਿੱਥ ਤੇ ਸੱਜਣਾ ਵਿੱਥ ਹੁੰਦੀ ਏ, ਭਾਵੇਂ ਹੋਵਣ ਲਾਲ ਬਰਾਬਰ। ਅੱਖ ਦਾ ਚਾਨਣ ਮਰ ਜਾਵੇ ਤੇ ਨੀਲਾ ਪੀਲਾ ਲਾਲ ਬਰਾਬਰ, ਜੁੱਲੀ ਮੰਜੀ ਭੈਣ ਨੂੰ ਦੇ ਕੇ ਵੰਡ ਲੈ ਵੀਰਾਂ ਮਾਲ ਬਰਾਬਰ। ਮੁਰਸ਼ਦ ਜੇ ਨਾ ਰਾਜ਼ੀ ਹੋਵੇ, ਮੁਜਰਾ ਨਾਚ ਧਮਾਲ ਬਰਾਬਰ, ਉੱਤੋਂ ਉੱਤੋਂ ਪਰਦੇ ਪਾਵਨ, ਅੰਦਰੋਂ ਸਭ ਦਾ ਹਾਲ ਬਰਾਬਰ, ਅੰਦਰੋਂ ਸਭ ਦਾ ਹਾਲ ਬਰਾਬਰ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ, ਜਿੱਥੇ ਹੁਣੇ ਹੁਣੇ ਤੁਸੀਂ ਸੁਣ ਕੇ ਹਟੇ ਹੋ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਜੀ ਦੇ ਨਾਲ। ਔਰ ਇਹ ਸਿਲਸਿਲਾ ਲਗਾਤਾਰ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦਾ, ਔਰ ਵੱਖਰੇ ਵੱਖਰੇ ਦੋਸਤ ਮਿੱਤਰ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ, ਭਾਵੇਂ ਉਹ ਪੰਜਾਬੀ ਵਿਰਸਾ ਹੋਵੇ, ਚਾਹੇ ਉਹ ਦੇਸ਼ ਪ੍ਰਦੇਸ਼ ਹੋਵੇ, ਚਾਹੇ ਉਹ ਪੰਜਾਬੀ ਲਹਿਰਾਂ ਹੋਵੇ, ਚਾਹੇ ਉਹ ਸਾਰੰਗ ਰੇਡੀਓ ਹੋਵੇ, ਸਾਰੇ ਦੋਸਤ ਮਿੱਤਰ ਭੈਣ ਭਰਾ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਤੁਹਾਨੂੰ ਗੀਤ ਸੰਗੀਤ ਦੇ ਨਾਲ ਜੋੜਦੇ ਨੇ, ਪੰਜਾਬੀ ਸੱਭਿਆਚਾਰ ਦੇ ਨਾਲ ਜੋੜਦੇ ਨੇ, ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਕਰਦੇ ਨੇ। ਸਾਡੀ ਵਾਰੀ ਹੁੰਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ। ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਰਾਹੀਂ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਉਸ ਪੰਜਾਬ ਦੀਆਂ ਕਰੀਏ ਜਿੱਥੇ ਸਾਡੀ ਰੂਹ ਵੱਸਦੀ ਹੈ, ਜਿੱਥੇ ਹਰ ਸਾਲ ਅਸੀਂ ਚੱਕਰ ਲਗਾ ਕੇ ਆਉਂਦੇ ਹਾਂ, ਬਹਾਨੇ ਪਾਵੇ

0: ਤਰ੍ਹਾਂ ਤਰ੍ਹਾਂ ਦੇ ਲੱਭਦੇ ਹੋਈਏ ਕਿ ਮੈਂ ਜ਼ਮੀਨ ਦਾ ਠੇਕਾ ਲੈਣ ਵਾਸਤੇ ਚੱਲਿਆਂ, ਜਾਂ ਮੈਂ ਕੋਈ ਸ਼ਾਦੀ ਅਟੈਂਡ ਕਰਨ ਵਾਸਤੇ ਚੱਲਿਆਂ, ਜਾਂ ਕੋਈ ਹੋਰ ਬਹੁਤ ਜ਼ਰੂਰੀ ਕੰਮ ਮੈਨੂੰ ਪੈ ਗਿਆ, ਮੈਂ ਚੱਲਿਆਂ। ਅਦਰਵਾਈਜ਼ ਜੇ ਇੱਕ ਹੋਰ
1: ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਰਾਹੀਂ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਉਸ ਪੰਜਾਬ ਦੀਆਂ ਕਰੀਏ ਜਿੱਥੇ ਸਾਡੀ
0: ਕੋਈ ਹੋਰ ਬਹੁਤ ਜ਼ਰੂਰੀ ਕੰਮ ਮੈਨੂੰ ਪੈ ਗਿਆ, ਮੈਂ ਚੱਲਿਆਂ। ਅਦਰਵਾਈਜ਼ ਜੇ ਇੱਕ ਹੋਰ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਉਸ ਮਿੱਟੀ ਦਾ ਮੋਹ, ਉਸ ਧਰਤੀ ਦੀ ਖਿੱਚ, ਉਹਨਾਂ

ਨਾਲ ਗੱਲਾਂ ਕਰ ਇੱਕ ਦੋ ਆਇਆ ਹਾਂ। ਦਰਦਾਂ ਦੀ ਛਲਣੀ ਛੱਤ ਹੇਠਾਂ ਤਿੱਪ ਤਿੱਪ ਕਰਕੇ ਚੋ ਆਇਆ ਹਾਂ। ਹੋਰ ਦੁਖੀ ਨਾ ਕਰਿਓ ਮੈਨੂੰ, ਪਹਿਲਾਂ ਹੀ ਸਭ ਕੁਝ ਖੋ ਆਇਆ ਹਾਂ। ਮੈਂ ਪਰਦੇਸੀ ਪਿੰਡ ਗਿਆ ਸਾਂ, ਲੈ ਯਾਦਾਂ ਦੀ ਲੋ ਆਇਆ ਹਾਂ, ਲੈ ਯਾਦਾਂ ਦੀ ਲੋ ਆਇਆ ਹਾਂ। ਸੋ ਜਿੱਥੇ ਬਚਪਨ ਗੁਜ਼ਰਿਆ ਹੋਵੇ, ਜਿੱਥੇ ਜਵਾਨੀ ਗੁਜ਼ਰੀ ਹੋਏ, ਜਿਹੜੀ ਸਾਡੀ ਮਿੱਟੀ ਦਾ ਮੋਹ ਹੈ ਨਾ, ਉਹ ਹਰ ਵੇਲੇ ਖਿੱਚ ਪਾਉਂਦਾ ਤੇ ਹੈ ਹੀ, ਇਹਦੇ 'ਚ ਕੋਈ ਸ਼ੱਕ ਨਹੀਂ। ਸੋ ਮੈਂ ਨਾ ਅੱਜ ਬਾਈ ਚਾਂਸ ਘਰ ਬੈਠਾ ਕਿਤਾਬਾਂ ਫੋਲਦਿਆਂ ਫੋਲਦਿਆਂ ਨਾ ਦੋ ਕਿਤਾਬਾਂ ਮੇਰੇ ਹੱਥ ਲੱਗੀਆਂ। ਉਹਨਾਂ ਵਿੱਚੋਂ ਇੱਕ ਕਿਤਾਬ ਸੀ ਗਿਆਨੀ ਗੁਰਦਿੱਤ ਸਿੰਘ ਦੀ ਮੇਰਾ ਪਿੰਡ, ਇੱਕ ਕਿਤਾਬ ਸੀ ਸੂਬਾ ਸਿੰਘ ਦੀ ਅਲੋਪ ਹੋ ਰਹੇ ਚੇਟਕ। ਚੇਟਕ ਅਸੀਂ ਕਹਿ ਦਿੰਦੇ ਹਾਂ ਸ਼ੌਕ। ਸੋ ਮੇਰਾ ਮਨ ਕੀਤਾ ਕਿ ਅੱਜ ਉਹਨਾਂ ਕਿਤਾਬਾਂ ਦੇ ਵਿੱਚੋਂ ਹੀ ਕੁਛ ਇੱਕ ਦੋ ਚਾਰ ਚੀਜ਼ਾਂ ਜਿਹੜੀਆਂ ਮੈਂ ਪੜ੍ਹੀਆਂ, ਮੈਂ ਕਿਹਾ ਵੀ ਤੁਹਾਡੇ ਨਾਲ ਨਾ ਉੱਦਾਂ ਦੀਆਂ ਗੱਲਾਂ ਬਾਤਾਂ ਹੀ ਆਪਾਂ ਸ਼ੇਅਰ ਕਰੀਏ ਸਾਡੇ ਪੁਰਾਣੇ ਪੰਜਾਬ ਦੀਆਂ, ਕਿ ਸਾਡੇ ਪੁਰਾਣੇ ਪੰਜਾਬ ਦਾ ਰਹਿਣ ਸਹਿਣ, ਖਾਣ ਪੀਣ, ਰੁਜ਼ਗਾਰ, ਆਪਸ ਦੇ ਵਿੱਚ ਮਿਲਣਾ ਵਰਤਣਾ, ਤਿਉਹਾਰ, ਉਹ ਕਿਸ ਤਰ੍ਹਾਂ ਦਾ ਹੁੰਦਾ ਸੀ, ਕਿਸ ਤਰ੍ਹਾਂ ਦੀਆਂ ਖੂਬਸੂਰਤ ਰਸਮੋ ਰਿਵਾਜ਼, ਕਿਸ ਤਰ੍ਹਾਂ ਦੇ ਖੂਬਸੂਰਤ ਆਪਸ ਦੇ ਵਿੱਚ ਮਿਲਣਾ ਜੁਲਣਾ, ਖਾਣਾ ਪੀਣਾ, ਰਹਿਣਾ ਪਹਿਨਣਾ, ਉਹ ਚੀਜ਼ਾਂ ਜਿਹੜੀਆਂ ਅਸੀਂ ਮਿਸ ਕਰਦੇ ਹਾਂ ਨਾ। ਦੇਖੋ ਆ ਤੇ ਨਹੀਂ ਸਕਦੀਆਂ ਉਹ। ਦੇਖੋ ਕਿਤਾਬ ਦਾ ਨਾਂ ਹੀ ਉਹਨੇ ਰੱਖਿਆ

0: 52 ਸਾਲ ਦਾ ਜ਼ਿਆਦਾ ਨਹੀਂ ਹੈਗਾ
1: ਜੀ ਜੀ ਜੀ
0: 52 ਗਈ ਆ ਤੇ ਮੇਰੇ ਮਤਲਬ ਉਦੋਂ ਲੱਡੂ ਵੰਡੇ ਸੀ ਮਤਲਬ ਘਰਦਿਆਂ ਨੇ ਮੇਰੇ ਮੰਮੀ ਡੈਡੀ ਨੂੰ
1: ਦੇਖ ਲੋ ਤੁਸੀਂ ਹੈ
0: ਹਾਂ ਤੇ ਪਲੱਸ ਉਹ ਤੋਂ ਬਾਅਦ ਸਾਲ ਤੋਂ ਬਾਅਦ ਮੇਰੇ ਬ੍ਰਦਰ ਦਾ ਬੋਰਨ ਹੈ ਜਿੱਦਾਂ ਜਨਮਿਆ
1: ਜੀ ਜੀ ਜੀ
0: ਉਹ ਵੀ ਇੱਥੇ ਮਰ ਕੇ ਰਹਿੰਦਾ ਮੇਰੇ ਤੋਂ ਸਾਲ ਕੇ ਛੋਟਾ ਤੇ ਉਹਦੇ ਵੇਲੇ ਵੰਡ ਆਪਣੇ ਵੰਡਿਆ ਆਪਣੇ
1: ਮੈਨੂੰ ਦੱਸ ਕਿ ਜਦੋਂ ਭੈਣ ਦਾ ਜਨਮ ਹੋਇਆ ਉਦੋਂ ਕੁਝ ਵੰਡਿਆ ਕਿ ਨਹੀਂ ਵੰਡਿਆ ਸੋਚ ਥੋੜੀ ਜੀ ਹੈਗੀ ਕਿ ਅਸੀਂ ਮੁੰਡੇ ਨੂੰ ਪ੍ਰੈਫਰ ਕਰਦੇ ਆ ਇਹ ਮੰਨੀਏ ਭਾਵੇਂ ਨਾ ਮੰਨੀਏ ਹੈਗੀ ਆ ਸਾਡੇ
0: ਕਿਉਂਕਿ ਆਪਣੇ ਮੈਨੂੰ ਲੱਗਦਾ ਆਪਣੇ ਮਾਰਚ ਮੂਰਚ ਦਾ ਉਦੋਂ ਸਿਆਲ ਦਾ ਬੋਰਨ ਹੈ ਮੇਰੀ ਭੈਣ ਦਾ ਲੋਹੜੀ ਤੋਂ ਬਾਅਦ ਥੋੜੇ ਮਹੀਨੇ ਕਹਿੰਦਾ ਇੱਕ ਡੇਢ ਮਹੀਨਾ ਬਾਅਦ ਦਾ
1: ਜੀ ਜੀ
0: ਜਾਣੀ ਕਿ ਤੁਹਾਡੀ ਗੱਲ ਦੇ ਨਾਲ ਮੈਂ ਕਿਹਾ ਵੀ ਕਾਫੀ ਇਹ ਸੋਚਣੀ ਦਾ ਫਰਕ ਆ ਜਿੱਦਾਂ ਹੁਣ ਤੁਸੀਂ ਗਾਣਾ ਵੀ ਲਾਇਆ ਆਪਣੇ ਯਮਲਾ ਸਾਹਿਬ ਦਾ ਇਹ ਜਦੋਂ ਸੁਣਦੇ ਰਹੇ ਆ ਆਪਣੇ ਇਕੱਠੇ ਮੰਜੇ ਜੋੜ ਕੇ ਸਪੀਕਰ ਵੀ ਲੱਗਦੇ ਰਹੇ ਆ
1: ਤੁਸੀਂ ਇਸ ਗੱਲ ਨਾਲ ਸਹਿਮਤ ਹੋ ਨਾ ਕਿ ਜਦੋਂ ਕੋਈ ਰੇਡੀਓ ਸ਼ੁਰੂ ਹੋਣਾ ਹੁੰਦਾ ਸੀ ਨਾ ਸਪੀਕਰ ਲੱਗਣਾ ਸੀ ਸਭ ਤੋਂ ਪਹਿਲਾ ਗਾਣਾ ਇਹੀ ਲੱਗਦਾ ਹੁੰਦਾ ਸੀ
0: ਸਾਰੀਆਂ
1: ਚੀਜ਼ਾਂ ਬੜੇ ਧਿਆਨ ਚ ਹੋਣਗੀਆਂ ਸਾਰੀਆਂ ਚੀਜ਼ਾਂ
0: ਬਹੁਤ ਸਾਰਾ ਧਿਆਨ ਚ ਡਾਕਟਰ ਸਾਹਿਬ ਆਪਣੇ ਦੇਖਿਆ ਵੀ ਆ ਵਿਆਹ ਵੀ ਦੇਖਿਆ ਆਪਣੇ ਸਾਡੇ ਜਿੱਦਾਂ ਲਾਣਾ ਕਾਫੀ ਬੜਾ ਆ ਚਾਚੇ ਤਾਇਆ ਦਾ ਪਿੰਡੋਂ
1: ਅੱਛਾ ਅੱਛਾ
0: ਉਹ ਕਾਫੀ ਵਿਆਹ ਵੀ ਉਹਦੇ ਦੇਖੇ ਹੋਏ ਆ ਕਿਸੇ ਨੂੰ ਛਿੰਦੇ ਨੇ ਸੱਦਿਆ ਕਿਸੇ ਨੂੰ ਆਪਣੇ ਮਲਕੀ ਆਪਣੇ
1: ਰਿਵਾਜ਼ ਹੁੰਦਾ ਸੀ ਉਦੋਂ ਰਿਵਾਜ਼
0: ਮਾਨ ਸਾਹਿਬ ਦਾ ਹੋ ਗਿਆ ਤੇ ਮੈਂ ਹੁਣ ਜੇ ਮੈਂ ਆਪਣੀ ਵਿਆਹ ਦੀ ਗੱਲ ਕਰਾਂ ਆਪਣੇ 25-26 ਸਾਲ ਪਹਿਲਾਂ ਉਦੋਂ ਆਪਣੇ ਬਾਰਸ ਭਾਜੀ ਆਇਆ ਸੀਗਾ ਮੇਰੇ ਵਿਆਹ ਤੇ ਬਾਰਸ ਨੂੰ ਸੱਦਿਆ ਸੀਗਾ
1: ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ
0: ਤੇ ਉਹ ਕਾਫੀ ਰੌਣਕ ਲੱਗੀ ਸੀਗੀ ਮਤਲਬ ਕਹਿਣ ਦਾ ਵੀ ਉਹ ਮੈਂ ਹੁਣ ਹਾਸੇ ਵਾਲੀ ਗੱਲ ਮੇਰੀ ਇਹ ਆ ਤੁਸੀਂ
1: ਮੈਨੂੰ ਨੀ ਲੱਗਦਾ ਕਿ ਕੋਈ ਮੁੰਡਾ ਐਸਾ ਹੋਊਗਾ ਜਿਹਦਾ ਨਿਕਨੇਮ ਨਹੀਂ ਹੋਣਾ ਹਰ ਇੱਕ ਦਾ
0: ਪਿਆਰ ਨਾ ਹੁੰਦਾ ਪਿਆਰ ਦਾ ਹੁੰਦਾ
1: ਕਈ ਦੋਸਤਾਂ ਮਿੱਤਰਾਂ ਦੇ ਨਾਮ ਸਾਨੂੰ 15-15-20-20 ਸਾਲ ਜਦੋਂ ਪੜ੍ਹ ਕੇ ਅਸੀਂ ਹਟ ਗਏ ਨਾ ਤੇ ਸਰਟੀਫਿਕੇਟਾਂ ਚ ਨਾਮ ਵੇਖ ਕੇ ਪਤਾ ਲੱਗਿਆ ਵੀ ਇਹਨਾਂ ਦਾ ਨਾਮ ਇਹ ਹੈ ਅਸੀਂ ਇਹਦੇ ਇੱਕ ਦੂਜੇ ਨਾਲ ਨਿਕ ਨੇਮ ਦੇ ਨਾਲ ਇੱਕ ਦੂਜੇ ਨੂੰ ਜਾਣਦੇ ਵੀ ਫਲਾਨਾ ਇਹਦਾ ਨਾਂ ਸੂਬਾ ਇਹਦੇ ਨਾਲ ਠਾਣਾ ਇਹਦੇ ਨਾਲ ਫਲਾਨਾ ਤੇ ਇਹੀ ਚੱਲਦੇ ਆ ਮੇਰੇ ਦੋਸਤ ਹੁੰਦੇ ਸੀ ਇੱਕ ਦਾ ਨਾਂ ਸੂਬਾ ਸੀ ਇੱਕ ਦਾ ਨਾਂ ਠਾਣਾ ਸੀ ਬਾਈ ਨਾਂ ਨਿਕ ਨੇਮ ਚੱਲੀ ਜਾਂਦੇ ਬੜੀਆਂ ਵਧੀਆ ਯਾਰ ਯਾਦਾਂ ਹੈ ਨਾ ਜਿਹੜੀਆਂ ਉਸ ਸਮੇਂ ਦੀਆਂ ਯਾਦਾਂ ਉਹ ਤਾਂ ਅੱਜ ਯਾਦਾਂ ਹੀ ਬਣ ਕੇ ਰਹਿ ਗਈਆਂ ਬਸ
0: ਗੱਲ ਕੀਤੀ ਆ ਸਬਰ ਸੰਤੋਖ ਦੀ ਅੱਜ ਕੱਲ ਦੇਖੋ ਆਪਣੇ ਇੱਥੇ ਹੁਣ ਵੈਸਟਰਨ ਕੰਟਰੀ ਚ ਰਹਿੰਦੇ ਆ ਆਪਾਂ ਵਿੱਚ ਆਪਣੇ ਮਿਲਦੇ ਵਰਤਦੇ ਆ ਲੋਕਾਂ ਨੂੰ ਰਿਸ਼ਤੇਦਾਰੀਆਂ ਵਿੱਚ ਵੀ ਜਾਈ ਜਾਈਦਾ ਜਿੱਦਾਂ ਟਾਈਮ ਤੇ ਜਦੋਂ ਟਾਈਮ ਆ ਕੋਈ
1: ਜੀ ਜੀ
0: ਤੇ ਕਹਿਣ ਦਾ ਮਤਲਬ ਹੈ ਨੀ ਸਬਰ ਸੰਤੋਖ ਫੋਰਮੈਲਿਟੀਆਂ ਵਿਆਹ ਦੇਖੋ ਮੈਂ ਆਪਣੇ ਖੁਦ ਰਿਸ਼ਤੇਦਾਰਾਂ ਦੇ ਜਾਂ ਨਾਨਕਿਆਂ ਮੇਲ ਚ ਕਹਿ ਲਈਏ ਟੱਬਰਾਂ ਵਿੱਚ ਮਾਮੇ ਹੋਣਾਂ ਦੇ ਪਾਸੇ ਜਾਂ ਸਾਡੇ ਆਪਣੇ ਪਿੰਡ ਚ ਕਹਿ ਲਈਏ ਜਿੱਥੇ ਮੇਰਾ ਮਤਲਬ ਮੰਮੀ ਡੈਡੀ ਆਪਣੇ ਸਿੱਧੇ ਰਹਿੰਦੇ
1: ਜੀ ਜੀ
0: ਉਹ ਮਤਲਬ ਆਪਣੇ ਡਾਕਟਰ ਸਾਹਿਬ 7-7-8-8 ਦਿਨ ਦਾ ਵਿਆਹ ਦੇਖੇ ਹੋਇਆ ਮੈਂ ਖੁਦ ਆਪਣੇ
1: ਬਿਲਕੁਲ ਬੇਰਵਾਜ਼ ਹੁੰਦਾ ਸੀ ਵੀ ਜਿਹੜੇ ਬਰਾਤ ਜਾਣਾ ਪਿੰਡ ਦੇ ਵਿੱਚ ਵਿਆਹ ਹੋਣਾ 4-4-5-5 ਦਿਨ ਬਰਾਤੀ ਬਰਾਤਾਂ ਵੀ ਠਹਿਰਦੀਆਂ ਹੁੰਦੀਆਂ ਸੀ ਪਹਿਲਾਂ ਤੇ ਉਹ ਤਾਂ ਖੈਰ ਟਾਈਮ ਉਹ ਤਾਂ ਸਾਡੇ ਤੋਂ ਵੀ ਬਹੁਤ ਪਹਿਲਾਂ ਗਾਣਾ ਲੇਕਿਨ ਜਦੋਂ ਅਸੀਂ ਦੇਖਦੇ ਨਾ 3-3-4-4 ਦਿਨ ਮੇਲ ਤਾਂ ਰਹਿੰਦਾ ਹੀ ਰਹਿੰਦਾ ਸੀ ਵਿਆਹਾਂ ਦਾ ਚਲੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ
0: ਥੈਂਕ ਯੂ
1: ਸਤਿ ਸ੍ਰੀ ਅਕਾਲ ਜੀ ਚਰਨ ਭਾਅ ਜੀ ਸਤਿ ਸ੍ਰੀ ਅਕਾਲ ਤੁਹਾਡਾ ਤਾਂ ਬਹੁਤ ਵਧੀਆ ਐਕਸਪੀਰੀਅੰਸ ਹੋਣਾ ਪੁਰਾਣੇ ਪੰਜਾਬ ਦੇ ਬਾਰੇ ਪੁਰਾਣੇ ਰਹਿਣ ਸਹਿਣ ਦੇ ਬਾਰੇ ਪਹਿਚਾਣ ਹੁੰਦਾ ਸੀ ਵੀ ਜਿਸ ਘਰ ਕੋਈ ਫੰਕਸ਼ਨ ਹੋਣਾ ਨਾ ਸਪੀਕਰ ਲੱਗਣਾ ਪਹਿਲਾ ਗਾਣਾ ਇਹ ਲੱਗਣਾ
2: ਸਾਡੇ ਨਾ ਪਰਿਵਾਰ ਚੋਂ ਕੋਈ ਗਾਉਣ ਨਹੀਂ ਸੀਗਾ
1: ਜੀ
2: ਉਹ ਹਮੇਸ਼ਾ ਗਾਣਾ ਗਾਉਂਦਾ ਹੁੰਦਾ
1: ਸੀਗਾ ਯਮਲਾ ਸਾਹਿਬ ਦਾ ਬੜਾ ਨਾਂ ਰਿਹਾ ਜੀ ਇੱਕ ਵਾਰੀ
2: ਗਾਣਾ ਮੈਂ ਉਹਦੇ ਕੋਲ ਬਹੁਤ ਵਾਰੀ ਠੰਡ ਦਾ ਮੈਨੂੰ ਪਤਾ ਠੰਡ ਦਾ ਸਿੰਘ ਤੇਰਾ ਪਤਾ ਹੈ
1: ਅੱਛਾ ਅੱਛਾ ਅੱਛਾ ਚਲੋ ਬਹੁਤ ਵਧੀਆ ਜੀ ਬੜੀ ਵਧੀਆ ਯਾਦਾਂ

0: ਤੁਹਾਡੀਆਂ ਤੇ ਤੁਹਾਨੂੰ ਲੱਗਦਾ ਹੈ ਕਿ ਉਦੋਂ ਦਾਣੇ ਦੁਣੇ ਕਿਵੇਂ ਕੱਢਦੇ ਹੁੰਦੇ ਸੀ? ਲੋਕ ਘੋਪੇ ਨਹੀਂ ਹੁੰਦੇ ਸੀ, ਕੋਈ ਥ੍ਰੈਸ਼ਰ ਨਹੀਂ ਹੁੰਦੇ ਸੀ, ਕੋਈ ਕੰਬਾਈਨਾਂ ਤੇ ਨਾਮੋ ਨਿਸ਼ਾਨ ਹੀ ਹੈ ਨਾ ਸੀ?
1: ਆਬਦ ਕਹਿੰਦੇ ਹੁੰਦੇ ਵੀ ਅਸੀਂ ਫਲਾਣੇ ਆਪਾਂ ਆਬਦ ਸਾਧ ਲੈਣੀ ਆ।
0: ਇੱਕ ਮੈਨੂੰ ਇਹ ਦੱਸਿਓ, ਜਦੋਂ ਪਿੜਾਂ ਦੇ ਵਿੱਚ ਊਠ ਦੇ ਨਾਲ ਦਾਣੇ ਕੱਢਦੇ ਹੁੰਦੇ ਸੀ ਨਾ, ਇੱਕ ਤਾਂ ਫਲੇ ਪਾਏ ਹੁੰਦੇ ਸੀ ਬਲਦਾਂ ਦੇ ਪਿੱਛੇ, ਤੇ ਇੱਕ ਇੱਕ ਨਾ ਊਠ ਦੇ ਪਿੱਛੇ ਪਾਉਂਦੇ ਹੁੰਦੇ ਸੀ, ਉਹ ਪੱਥਰ ਦਾ ਬਹੁਤ ਵੱਡਾ ਇੱਕ ਵਿੱਚ ਉਹਦੇ ਦੰਦੇ ਜੇ ਬਣੇ ਹੁੰਦੇ ਸੀ, ਉਹ ਸ਼ਬਦ ਨੂੰ ਸਾਡੇ ਏਰੀਏ ਦੇ ਵਿੱਚ ਉਹਨੂੰ ਗਿਦੜੀ ਕਹਿੰਦੇ ਹੁੰਦੇ ਸੀ, ਗਿਦੜੀ।
1: ਮੈਂ ਸਾਡੇ ਦੁਆਬੇ ਚ ਨਹੀਂ ਦੇਖਿਆ ਜੀ।
0: ਹਾਂ, ਉਹ ਨਾ ਪੱਥਰ ਦਾ ਹੁੰਦਾ ਸੀ ਬਹੁਤ ਵੱਡਾ, ਕਣਕ ਵਿਛਾ ਕੇ ਨਾ ਪਿੜ ਦੇ ਵਿੱਚ ਉਹਨੂੰ ਏਦਾਂ ਗੋਲ ਚੱਕਰ ਦੇ ਵਿੱਚ, ਤੇ ਊਠ ਨੂੰ ਬਸ ਉੱਤੇ ਤੋਰੀ ਫਿਰਨਾ ਤੋਰੀ ਫਿਰਨਾ ਤੋਰੀ ਫਿਰਨਾ, ਤੇ ਉਹਦੇ ਪਿੱਛੇ ਉਹ ਚੱਲਦੀ ਜਾਣੀ, ਪੱਥਰ ਦਾ ਬਹੁਤ ਵੱਡਾ ਹੁੰਦਾ ਸੀ ਉਹ, ਤੇ ਉਹ ਸਾਡੇ
1: ਇੱਕ ਗੀਤ ਬਾਰੇ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਜੀ। ਉਹ ਵੀ 60 ਦੇ 69 ਵਿੱਚ ਸੀਗਾ, ਘੜਾ ਵੱਜਦਾ ਘੜੋਲੀ ਵੱਜਦੀ
0: ਜਗਮੋਹਨ ਕੌਰ ਦਾ। ਹਾਂ ਚਲੋ ਕੋਈ ਨੀ, ਇਹ ਵੀ ਮੈਂ ਕੱਢ ਕੇ ਵੇਖਦਾ।
1: ਮੁੜ ਮੁੜ ਕੇ ਪਿੰਡ ਦੇ ਲੋਕ ਲਵਾਉਂਦੇ ਹੁੰਦੇ ਸੀ ਇਹ ਗੀਤ ਬਹੁਤ।
0: ਬਿਲਕੁਲ ਜੀ, ਜਗਮੋਹਨ ਕੌਰ ਦਾ ਵੀ ਉਦੋਂ ਨਾਮ ਸੀ ਆਪਣੇ ਆਪ ਦੇ ਵਿੱਚ। ਸੁਣਾਉਣਾ ਜੀ ਮੈਂ ਤੁਹਾਨੂੰ, ਹੁਣੇ ਲੱਭ ਕੇ ਗਾਣਾ ਸੁਣਾਉਣਾ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਸੋ ਦੋਸਤੋ, ਤੁਸੀਂ ਵੀ ਕੋਈ ਯਾਦ ਤਾਜ਼ੀ ਕਰਨੀ ਹੋਏ ਤਾਂ ਜ਼ਰੂਰ ਕਰੋ। ਸਾਡੇ ਇਸ ਤੋਂ ਪਹਿਲਾਂ ਦਵਿੰਦਰ ਆਇਆ ਸੀ, ਦਵਿੰਦਰ ਨੇ ਬਹੁਤ ਵਧੀਆ ਗੱਲ ਕੀਤੀ, ਮੈਂ ਵੀ ਸ਼ੁਰੂ ਕੀਤੀ ਕਿ ਸਬਰ ਸੰਤੋਖ ਜਿਹੜਾ ਨਾ ਉਹ ਸਾਡੇ ਦੇ ਵਿੱਚੋਂ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ। ਇੱਕ ਬੜੀਆਂ ਖੂਬਸੂਰਤ ਲਾਈਨਾਂ ਇੱਕ ਸ਼ਾਇਰ ਨੇ ਲਿਖੀਆਂ, ਉਹ ਕਹਿੰਦਾ ਵੀ ਜੋ ਮੁੜਿਆ ਉਹਦੀ ਕਦਰ ਨਹੀਂ, ਜੋ ਮਿਲਿਆ ਉਹਦੀ ਕਦਰ ਨਹੀਂ, ਨਾ ਮਿਲੇ ਦੇ ਪਿੱਛੇ ਭੱਜਦੇ ਹਾਂ। ਜੋ ਮਿਲਿਆ ਉਹਦੀ ਕਦਰ ਨਹੀਂ, ਨਾ ਮਿਲੇ ਦੇ ਪਿੱਛੇ ਭੱਜਦੇ ਹਾਂ। ਅਸੀਂ ਕਿੰਨੇ ਹੀ ਬੇਸਬਰੇ ਹਾਂ, ਨਾ ਸ਼ੁਕਰ ਕਰਦੇ ਹਾਂ ਤੇ ਨਾ ਰੱਜਦੇ ਹਾਂ। ਸੋ ਅੱਜ ਦੇ ਇਨਸਾਨ ਤੇ ਬਿਲਕੁਲ ਟੁੱਕਦੀ ਹੈ। ਸਤਿ ਸ੍ਰੀ ਅਕਾਲ ਜੀ ਬੀਬੀ ਜੀ। ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ
0: ਜੀ। ਹੁਸਨੈਨ ਅੱਜ ਨਾ ਬਸ ਲੇਟ ਗਿਆ ਥੋੜਾ ਜਿਹਾ, ਉਹ ਕਹਿੰਦਾ ਮੇਰੀ ਤਬੀਅਤ ਥੋੜੀ ਜਿਹੀ ਨਾਸਾਜ ਹੈ, ਤੇ ਮੈਂ ਕਿਹਾ ਕੋਈ ਨੀ ਆਰਾਮ ਕਰੋ। ਕੰਮ ਕਰ ਰਿਹਾ, ਕੰਮ ਕਰ ਰਿਹਾ, ਉਹਦੀ ਮੈਨੂੰ ਦੂਰੋਂ ਆਵਾਜ਼ ਆ ਗਈ ਹੈ ਵੀ ਮੈਂ ਨਾ ਕੰਮ ਕਰ ਰਿਹਾ। ਕੋਈ ਗੱਲ ਨਹੀਂ,
2: ਮਾਮੇ ਕੁਝ ਬੜੇ ਆਉਂਦੇ ਆ ਗਾਣੇ ਲਾਉਣੇ ਸ਼ੁਰੂ ਕਰਤੇ, ਕਈ ਤਰ੍ਹਾਂ ਦੇ ਕਈ ਤਰ੍ਹਾਂ ਦੇ ਪਤਾ ਨੀ ਕੀ ਕੁਛ ਗਾਉਂਦੇ ਸੀਗੇ। ਬਾਕੀ ਜਿਹੜਾ ਇੱਥੇ ਮੈਂ ਆਪ ਦੇਖੀ ਦੋ ਤਿੰਨ ਵਾਰੀ ਆਪਣੀ ਇਹ ਕੀ ਹੋਣੀ, ਤੁਸੀਂ ਕਿਹਾ ਸੀਗਾ ਜਗਦੀਪ ਕੌਰ, ਉਹਨੂੰ ਦੇਖਿਆ ਸੁਰਿੰਦਰ ਕੌਰ ਨੂੰ ਦੇਖਿਆ, ਬਾਕੀ ਹੋਰ ਤਾਂ ਮੈਂ ਕੋਈ ਨੀ ਦੇਖੀ। ਇੱਥੇ ਵੀ ਅਖਬਾਰ ਮਾਂ ਨੇ ਆਉਣਾ ਹੁੰਦਾ ਸੀਗਾ, ਜਗਮੋਹਨ ਕੌਰ ਨੂੰ ਤਾਂ ਮੈਂ ਬਹੁਤ ਦੇਖਿਆ, ਬਹੁਤ ਇੰਨਾ ਉਹ ਗਾਉਂਦੀ ਸੀ, ਪੁੱਛੋ ਹੀ ਨਾ। ਤੇ ਉਹਦਾ ਘੜਾ ਵੱਜਦਾ ਘੜੋਲੀ ਵੱਜਦਾ, ਕਦੇ ਮੈਂ ਨੀ ਵੀ ਲੜਦੀ ਸੁਣ, ਘੜਾ ਵੱਜਦਾ ਘੜੋਲੀ ਵੱਜਦੀ, ਕਦੇ ਮੈਂ ਫਸਲ ਲੜਦੀ ਸਹੁਰਾ ਲੜਦਾ, ਕਦੇ ਮੈਨੂੰ ਵੀ ਲੜਦੀ ਸੁਣ।
0: ਜਗਮੋਹਨ ਕੌਰ ਤਾਂ ਬਹੁਤ ਵਧੀਆ ਸਿੰਗਰ ਰਹੀ ਹੈ ਜੀ, ਬਹੁਤ ਨਾਮ ਰਿਹਾ ਉਹਦਾ। ਜਗਮੋਹਨ ਕੌਰ ਮਿਰਜ਼ਾ ਬਹੁਤ ਜ਼ਬਰਦਸਤ ਗਾਉਂਦੀ ਹੁੰਦੀ ਸੀ। ਬਾਪੂ ਬਾਪੂ ਵੇ ਅੱਡ ਹੁੰਨੀ ਆ, ਉਹਦਾ ਇੱਕ ਗਾਣਾ ਬਹੁਤ ਵਧੀਆ ਹੁੰਦਾ ਸੀ, ਇੱਕ ਮਿਲ ਲੈ ਦੇ, ਇੱਕ ਗਹਿ ਲੈ ਦੇ, ਇੱਕ ਬਲਦ ਟੱਲੀਆਂ ਵਾਲੇ, ਇੱਕ ਮੈਂ ਲੈ ਦੇ, ਇੱਕ ਗਹਿ ਲੈ ਦੇ, ਦੋ ਬਲਦ ਟੱਲੀਆਂ ਵਾਲੇ, ਬੋਤੀ ਲੈ ਦੇ, ਝਾਂਜਰਾਂ ਵਾਲੀ ਵੇ ਅੱਡ ਹੁੰਨੀ ਆ, ਤੇ ਬਹੁਤ ਖੂਬਸੂਰਤ। ਹਾਂ ਜੀ ਜੀ ਜੀ,
2: ਬਹੁਤ ਕਮਾਲ ਦਾ ਗਾਣਾ,
0: ਚਲੋ ਕੋਈ ਗੱਲ ਨੀ ਜੀ। ਉਹ ਇਨਸਾਨ ਦੇ ਵਸ ਚ ਨੀ ਨਾ ਹੈਗਾ ਐਕਚੁਲੀ, ਜਿਉਣਾ ਮਰਨਾ ਇਹ ਸਭ ਉਸ ਪਰਮਾਤਮਾ ਦੇ ਹੱਥ ਵਿੱਚ।
2: ਚਲੋ ਸੁਰਿੰਦਰ ਕੌਰ ਨੇ ਲੰਬਾ ਗਾਇਆ।
0: ਜੀ ਜੀ ਜੀ, ਚਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਸਾਡੇ ਨਾਲ ਕਰਨੀ ਹੋਏ ਤਾਂ ਜ਼ਰੂਰ ਸ਼ੇਅਰ ਕਰੋ। ਪੁਰਾਣੀਆਂ ਅਸੀਂ ਗੱਲਾਂ ਬਾਤਾਂ ਅੱਜ ਕਰ ਰਹੇ ਹਾਂ, ਤੁਹਾਡੀ ਕੋਈ ਯਾਦ ਸਾਂਝੀ ਹੋਏ, ਕਿਸ ਤਰ੍ਹਾਂ ਰਹਿੰਦੇ ਸੀ, ਕਿਸ ਤਰ੍ਹਾਂ ਖਾਂਦੇ ਪੀਂਦੇ ਸੀ, ਕਿਸ ਤਰ੍ਹਾਂ ਦਾ ਪਹਿਨਦੇ ਹੁੰਦੇ ਸੀ ਉਦੋਂ, ਕੁੜਤਾ ਚਾਦਰਾ ਪੱਗ ਤੇ ਜੁੱਤੀ, ਇਹ ਪਹਿਰਾਵਾ ਆਮ ਹੁੰਦਾ ਸੀ ਪਿੰਡਾਂ ਦੇ ਉਦੋਂ। ਹੌਲੀ ਹੌਲੀ ਪਜਾਮੇ ਲੋਕਾਂ ਨੇ ਪਾਉਣੇ ਸ਼ੁਰੂ ਕਰ ਦਿੱਤੇ, ਬੜੇ ਬੜੇ ਨਾ ਉੱਥੇ ਇੰਸੀਡੈਂਟ ਵੀ ਹੋਏ, ਜਿਹੜੇ ਆਮ ਤੌਰ ਤੇ ਬਜ਼ੁਰਗ ਜਿਨ੍ਹਾਂ ਨੇ ਕਦੇ ਪਜਾਮਾ ਪਾਇਆ ਨਹੀਂ ਹੁੰਦਾ ਸੀ ਨਾ, ਪਹਿਲੀ ਪਹਿਲੀ ਵਾਰੀ ਪਜਾਮਾ ਪਾਉਣਾ ਤੇ ਉਹ ਨਾਲੇ ਦੀਆਂ ਗੰਢਾਂ ਗੁੰਢਾਂ ਪੀ ਜਾਣੀਆਂ, ਤੇ ਕਈ ਵਾਰੀ ਉਹਨਾਂ ਦਾ, ਮੈਂ ਇੱਕ ਦੋ ਵਾਰੀ ਮੇਰੇ ਧਿਆਨ ਦੇ ਵਿੱਚ ਆਏ, ਕਈ ਵਾਰੀ ਬਜ਼ੁਰਗਾਂ ਨੂੰ ਦੇਖਣਾ ਉਹਨਾਂ ਵਿਚਾਰਿਆਂ ਨੇ ਬਾਥਰੂਮ ਕਰਨ ਜਾਣਾ ਤੇ ਉਹ ਨਾਲੇ ਉਹਨਾਂ ਦੀ ਗੰਢ ਫਸ ਜਾਣੀ ਤੇ ਬਾਥਰੂਮ ਨਿਕਲ ਜਾਣ। ਸੋ ਏਦਾਂ ਦੀਆਂ ਬੜੀਆਂ ਛੋਟੀਆਂ ਛੋਟੀਆਂ ਹਾਸੋਹੀਣੀਆਂ ਜੀਆਂ, ਕੋਈ ਉਹਦੇ ਮਤਲਬ ਐ ਨਹੀਂ ਸੀ ਵੀ ਇੱਕ ਦੂਸਰੇ ਨੂੰ ਲਗਾ ਕੇ ਜਾਂ ਇੱਕ ਦੂਸਰੇ ਦੀ ਬੇਇੱਜ਼ਤੀ ਕਰਨ ਵਾਸਤੇ ਜਾਂ ਇੱਕ ਦੂਸਰੇ ਦੀ ਲਾਗ ਦਾੜ ਦੇ ਨਾਲ, ਨਹੀਂ, ਉਦੋਂ ਲੋਕਾਂ ਦੇ ਵਿੱਚ ਭੋਲਾਪਣ ਜਿਹਾ ਹੀ ਏਦਾਂ ਹੁੰਦਾ ਸੀ, ਰਹਿਣ ਸਹਿਣ ਹੀ ਏਦਾਂ ਦਾ ਭੋਲਾਪਣ ਹੁੰਦਾ ਸੀ, ਖਾਣ ਪੀਣ ਬੜਾ ਸਾਧ ਮੁਰਾਦਾ ਹੁੰਦਾ ਸੀ। ਤੁਹਾਨੂੰ ਪਤਾ ਉਦੋਂ ਪਿੰਡਾਂ ਦੇ ਵਿੱਚ ਜਦੋਂ ਦਿਹਾੜੀਆਂ ਨੇ ਕੰਮ ਕਰਨਾ, ਨਾਲ ਕੰਮ ਕਰਵਾਉਣਾ, ਤੇ ਸਭ ਤੋਂ ਬੈਸਟ ਜਿਹੜੀ ਦੁਪਹਿਰ ਨੂੰ ਰੋਟੀ ਜਾਂਦੀ ਸੀ ਨਾ 10 ਵਜੇ 9-10 ਵਜੇ ਜਾਣੀ, ਤੰਦੂਰ ਦੀਆਂ ਰੋਟੀਆਂ, ਚਟਨੀ ਕੁੰਡੇ ਦੀ ਰਗੜੀ ਤੇ ਨਾਲ ਲੱਸੀ, ਇਸ ਤੋਂ ਵੱਡੀ ਕੋਈ ਡਿਸ਼ ਨਹੀਂ ਹੁੰਦੀ ਸੀ ਉਸ ਵੇਲੇ। ਉਹ ਦਾਲਾਂ ਸਬਜ਼ੀਆਂ ਦਾ ਤਾਂ ਰਿਵਾਜ ਹੀ ਨਹੀਂ ਹੈਗਾ ਸੀ, ਘਰ ਦਾਲ ਬਸ 12 ਮਹੀਨੇ 30 ਦਿਨ ਰਾਤ ਨੂੰ ਦਾਲ ਬਣਦੀ ਸੀ। ਮੇਰੇ ਯਾਦ ਹੈ ਸਾਡੇ ਘਰਾਂ ਦੇ ਵਿੱਚ ਪਿੰਡ 'ਚ ਸਬਜ਼ੀ ਤਾਂ ਉਦੋਂ ਬਣਦੀ ਹੁੰਦੀ ਸੀ ਰਾਤ ਨੂੰ ਜਦੋਂ ਕੋਈ ਪ੍ਰਾਹੁਣੇ ਪ੍ਰਾਹੁਣੇ ਕਿਸੇ ਦਿਨ ਆਉਣਾ, ਭਾਈ ਪ੍ਰਾਹੁਣੇ ਨੇ ਆਉਣਾ, ਅੱਜ ਨਾਲ ਸਬਜ਼ੀ ਵੀ ਬਣਾ ਲਓ। ਸੋ ਏਦਾਂ ਦਾ ਸਮਾਂ, ਉਦੋਂ ਲੋਕ ਬੜੇ ਭੋਲੇ ਪਾਲੇ ਸੀ, ਲੋਕ ਬੜੇ, ਉਹ ਕਹਿੰਦੇ ਵੀ ਘਰ ਕੱਚੇ ਹੁੰਦੇ ਸੀ ਲੇਕਿਨ ਲੋਕ ਬੜੇ ਸੱਚੇ ਹੁੰਦੇ ਸੀ, ਲੋਕ ਬੜੇ ਸਾਦੇ ਹੁੰਦੇ ਸੀ, ਕੋਈ ਧੋਖਾ ਨਹੀਂ ਹੁੰਦਾ ਸੀ, ਕੋਈ ਫਰੇਬ ਨਹੀਂ ਹੁੰਦਾ ਸੀ, ਕੋਈ ਬੇਈਮਾਨੀ ਨਹੀਂ ਹੁੰਦੀ ਸੀ, ਇੱਕ ਦੂਸਰੇ ਦੇ ਕੰਮ ਦੇ ਵਿੱਚ ਕੰਮ ਆ ਕੇ ਬੜੇ ਖੁਸ਼ ਹੁੰਦੇ ਸੀ, ਇੱਕ ਦੂਸਰੇ ਦੀ ਮਦਦ ਕਰਕੇ ਬੜੇ ਖੁਸ਼ ਹੁੰਦੇ ਸੀ, ਕਿਸੇ ਦੇ ਨਾਲ ਜੈਲਸੀ ਨਹੀਂ ਸੀ, ਕਿਸੇ ਦੇ ਨਾਲ ਕੋਈ ਈਰਖਾ ਨਹੀਂ ਸੀ, ਕਿਸੇ ਦੇ ਨਾਲ ਕੋਈ ਮਨ ਮਟਾਵ ਨਹੀਂ ਸੀ। ਕਿਤੇ ਵੇਖੋ ਹੁਣ ਅੱਜ ਕੱਲ੍ਹ ਤੇ ਪਤਾ ਨਹੀਂ ਲੱਗਦਾ, ਪਤਾ ਲੱਗਦਾ ਵੀ ਇੱਥੇ ਗੋਲੀ ਚੱਲ ਗਈ, ਇੱਥੇ 4 ਮਰ ਗਏ, ਉੱਥੇ ਗੋਲੀ ਚੱਲ ਗਈ, ਉੱਥੇ 4 ਮਰ ਗਏ। ਮੈਨੂੰ ਯਾਦ ਹੈ ਕਿ ਉਦੋਂ ਨਾ ਕਈ ਵਾਰ ਲਾਲ ਰੰਗ ਦੀ ਹਨੇਰੀ ਚੜ੍ਹਨੀ ਨਾ, ਲਾਲ ਰੰਗ ਦੀ ਬਿਲਕੁਲ ਲਾਲੋ ਲਾਲ ਬੱਦਲ ਛਾਇਆ ਹੋਣਾ, ਇੱਕ ਪਾਸੇ ਹਨੇਰੀ ਚੜ੍ਹੀ ਹੈ, ਤੇ ਕਈ ਬਜ਼ੁਰਗਾਂ ਨੇ ਕਹਿਣਾ ਉਸ ਵੇਲੇ ਅਸੀਂ ਛੋਟੇ ਛੋਟੇ ਹੁੰਦੇ ਸੀ ਕਿ ਲੱਗਦਾ ਇਹ ਕਿਤੇ ਨਾ ਕੋਈ ਕਤਲ ਹੋਇਆ। ਮਤਲਬ ਕਹਿੰਦੇ ਵੀ ਕੁਦਰਤ ਵੀ ਇੰਨੀ ਕਹਿਰਵਾਨ ਹੋ ਜਾਂਦੀ ਹੈ ਉਸ ਵੇਲੇ, ਕਤਲ ਦਾ ਨਾਮ ਇੰਨਾ ਵੱਡਾ ਹੁੰਦਾ ਸੀ ਉਸ ਵੇਲੇ ਉਸ ਜ਼ਮਾਨੇ ਦੇ ਵਿੱਚ, ਤੇ ਹੁਣ ਤੇ ਪਤਾ ਹੀ ਨਹੀਂ ਲੱਗਦਾ, ਕਦੇ ਇੱਥੇ ਗੋਲੀ ਚੱਲ ਗਈ, ਇੱਧਰ ਵੱਜ ਗਈ, ਉਹ ਮਰ ਗਏ, 5 ਮਰ ਗਏ, 7 ਮਰ ਗਏ, 10 ਮਰ ਗਏ। ਸੋ ਆਦਮੀ ਦੀ ਜ਼ਿੰਦਗੀ ਕਿੱਡੀ ਸਸਤੀ ਹੋ ਗਈ ਹੈ ਯਾਰ। ਉਦੋਂ ਲੋਕਾਂ ਦੇ ਵਿੱਚ ਪਿਆਰ, ਮੁਹੱਬਤ, ਆਪਣਾਪਨ, ਦੁਨੀਆਦਾਰੀ ਨਿਭਾਉਣ ਦਾ ਫਿਕਰ, ਰਿਸ਼ਤੇ ਨਾਤਿਆਂ ਨੂੰ ਪੂਰੀ ਰੈਕੋਗਨੀਸ਼ਨ ਦੇਣ ਦਾ ਰਿਵਾਜ਼ ਹੁੰਦਾ ਸੀ। ਅੱਜ ਕੱਲ੍ਹ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ, ਕੋਈ ਰਿਸ਼ਤੇਦਾਰੀ, ਸੱਜਣ ਮਿੱਤਰ, ਕੋਈ ਕੁਛ ਵਾਪਰ ਜੇ, ਆਦਮੀ ਇਹ ਦੇਖਦਾ ਕਿ ਯਾਰ ਮੇਰੇ ਕੋਲ ਟਾਈਮ ਹੈ ਕਿ ਨਹੀਂ ਹੈ। ਬੜੀਆਂ ਛੋਟੀਆਂ ਛੋਟੀਆਂ ਮੈਂ ਕਹਾਣੀਆਂ ਵੀ ਇੱਕ ਦੋ ਪੜ੍ਹੀਆਂ ਕਿ ਜਿਨ੍ਹਾਂ ਦੇ ਬੱਚੇ ਇੱਥੇ ਆਏ ਹੋਏ ਨੇ, ਮਾਂ ਪਿਓ ਕਈਆਂ ਦੇ ਉੱਥੇ ਨੇ, ਉੱਥੇ ਮਾਂ ਦੀ ਡੈਥ ਹੋ ਗਈ ਤੇ ਇੱਥੇ ਉਹ ਕਹਿੰਦੇ ਵਾਰੀ ਲਾਈ ਹੈ। ਇੱਕ ਕਹਾਣੀ ਮੈਂ ਪੜ੍ਹੀ, ਇੱਕ ਸਹੀ ਗੱਲ ਮੈਂ ਤੁਹਾਨੂੰ ਸੁਣਾ ਦੂੰਗਾ ਕਿਸੇ ਦਿਨ, ਇੱਕ ਕਿ ਉਹ ਇੱਕ ਕਹਿੰਦਾ ਨਾ, ਦੋ ਭਰਾ ਸੀ ਇੱਥੇ, ਉਹ ਕਹਿੰਦਾ ਵੀ ਮਾਂ ਮਰੀ ਹੈ ਤੂੰ ਚਲਾ ਜਾ ਤੇ ਬਾਪ ਦੀ ਵਾਰੀ ਮੈਂ ਚਲਾ ਜਾਊਂਗਾ। ਇਹ ਕੋਈ ਯਾਰ ਇਹ ਸੋਚ ਥੋੜੋ, ਇੱਦਾਂ ਦੀ ਸੋਚ ਜੇ ਹੌਲੀ ਹੌਲੀ ਡਿਵੈਲਪ ਹੋ ਗਈ ਨਾ ਤੇ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਫਿਰ। ਸੋ ਬੜੀ ਸੋਚਣ ਵਿਚਾਰਨ ਦੀ ਗੱਲ ਹੈ। ਤੁਹਾਡਾ ਸਾਡਾ ਸਾਥ ਹੈ 11 ਵਜੇ ਤੱਕ। 6473653553 ਸਾਡਾ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤੇ ਕਰੋ ਤੇ ਮੈਂ ਤੁਹਾਡੇ ਨਾਲ ਇੱਕ ਮੈਸੇਜ ਸ਼ੇਅਰ ਕਰਦਾ। ਬ੍ਰਮਟਨ ਕੈਸ਼ ਐਂਡ ਕੈਰੀ ਰੱਖੜੀ ਦਾ ਤਿਉਹਾਰ ਆ ਰਿਹਾ ਜੀ, ਤੇ ਬੜੀਆਂ ਖੂਬਸੂਰਤ, ਬਹੁਤ ਅੱਛੀਆਂ ਅੱਛੀਆਂ, ਦਿਲ ਨੂੰ ਲਵਾਉਣ ਵਾਲੀਆਂ, ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀਆਂ ਦੀ ਬਹੁਤ ਵੱਡੀ ਰੇਂਜ ਬ੍ਰਮਟਨ ਕੈਸ਼ ਐਂਡ ਕੈਰੀ ਤੇ ਇੰਨੀ ਦਿਨੀ ਆਈ ਹੋਈ ਹੈ। ਪੰਜਾਬ ਦੇ ਵਿੱਚੋਂ ਇੱਕ ਖਾਸ ਤੌਰ ਤੇ ਇੱਕ ਬਹੁਤ ਆਪਣੇ ਪੰਜਾਬੀਆਂ ਦੇ ਖਾਣ ਵਾਲਾ ਅਚਾਰ ਦਾ ਇੱਕ ਕੰਟੇਨਰ ਆਇਆ ਹੋਇਆ ਹੈ ਇਸ ਵੇਲੇ ਬ੍ਰਮਟਨ ਕੈਸ਼ ਐਂਡ ਕੈਰੀ ਦੇ, ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਅੰਬ ਦਾ ਅਚਾਰ, ਮਿਰਚਾਂ ਦਾ ਅਚਾਰ, ਮਿਕਸ ਅਚਾਰ, ਨਿੰਬੂ ਦਾ ਅਚਾਰ, ਤੁਸੀਂ ਖਾਓਗੇ ਤੇ ਆਪਣੀਆਂ ਉਂਗਲੀਆਂ ਚੱਟਦੇ ਰਹਿ ਜਾਓਗੇ। ਇਹ ਚੀਜ਼ਾਂ ਸਾਡੀਆਂ ਪੰਜਾਬ ਦੀਆਂ ਨੇਮਤਾਂ ਹਨ। ਬਾਕੀ A to Z ਹਰ ਇੱਕ ਚੀਜ਼ ਜੋ ਘਰ ਦੇ ਵਿੱਚ ਵਰਤੀ ਜਾਣ ਵਾਲੀ ਤੁਹਾਨੂੰ ਚਾਹੀਦੀ ਹੋਏ, ਤੁਸੀਂ ਆਓ ਬ੍ਰਮਟਨ ਕੈਸ਼ ਐਂਡ ਕੈਰੀ ਤੇ। 100 Kennedy Road ਦੇ ਉੱਪਰ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਪੰਜਾਬੀਆਂ ਦੇ ਕੋਸਕੋ ਦੇ ਨਾਮ ਜਾਣਿਆ ਜਾਂਦਾ ਸਟੋਰ। ਤੁਹਾਨੂੰ ਘਰ ਦਾ ਕੋਈ ਔਜ਼ਾਰ ਚਾਹੀਦਾ, ਕੋਈ ਛੋਟੀ ਮੋਟੀ ਕੋਈ ਦਵਾਈ ਚਾਹੀਦੀ ਹੈ, ਕੋਈ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਚੀਜ਼ ਚਾਹੀਦੀ ਹੈ, ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੈ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੈ, ਪੂਜਾ ਸਮੱਗਰੀ ਚਾਹੀਦੀ ਹੈ, ਮਿੱਟੀ ਦੇ ਬਰਤਨ ਚਾਹੀਦੇ ਹਨ, ਡਿਸਪੋਜ਼ੇਬਲ ਸਮਾਨ ਚਾਹੀਦਾ ਹੈ, ਗਰੋਸਰੀ ਚਾਹੀਦੀ ਹੈ, ਕੋਈ ਬਰਤਨ ਚਾਹੀਦਾ ਹੈ ਰੈਸਟੋਰੈਂਟ ਵਾਸਤੇ, ਕਿਚਨ ਵਾਸਤੇ, ਜੋ ਮਰਜ਼ੀ ਚੀਜ਼ ਤੁਸੀਂ ਮਨ ਵਿੱਚ ਸੋਚ ਕੇ ਆਓ, ਉਹ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਸ਼ੁੱਧ ਸ਼ਾਕਾਹਾਰੀ ਭੋਜਨ ਖਾਣ ਦੇ ਸ਼ੌਕੀਨ ਹੋ, ਸ਼ਾਕਾਹਾਰੀ ਹੋ, ਜ਼ਰੂਰੀ ਨਹੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਨੌਨ ਵੈਜ ਹੀ ਖਾਂਦੇ ਹਨ, ਬਹੁਤ ਸਾਰੇ ਦੋਸਤ ਮਿੱਤਰ ਭੈਣ ਭਰਾ ਵੈਜੀਟੇਰੀਅਨ ਹਨ। ਸੋ ਵੈਜੀਟੇਰੀਅਨ ਖਾਣੇ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਇਹਨਾਂ ਦਾ, ਤੁਸੀਂ ਸਟਰੀਟ ਫੂਡ ਇੰਜੋਏ ਕਰੋ, ਸੈਟਅਪ ਬਾਹਰ ਲੱਗਿਆ ਹੋਇਆ, ਗੱਡੀ ਤੇ ਆਓ, ਵਾਹਣ ਦੇ ਮੰਜਿਆਂ ਤੇ ਬੈਠੋ, ਸਟੈਂਡਿੰਗ ਟੇਬਲ ਤੇ ਖੜੇ ਹੋ ਜਾਓ, ਲਾਈਵ ਮਿਊਜ਼ਿਕ ਦਾ ਇੰਜੋਏ ਕਰੋ, ਬੁਫੇ ਖਾਓ, ਅੰਦਰ ਹਾਲ ਦੇ ਵਿੱਚ ਡਾਇਨਿੰਗ 'ਚ ਬੈਠ ਕੇ ਟੇਕ ਆਊਟ ਵੀ ਕਰ ਸਕਦੇ ਹੋ, 40 ਤੋਂ 50 ਆਈਟਮਾਂ ਦਾ ਬੁਫੇ ਇੰਜੋਏ ਕਰੋ। ਟਿਫਨ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਮੈਨਿਊ ਡਿਸਾਈਡ ਕਰੋ, ਕੀਮਤ ਦਾ ਉਹਨਾਂ ਤੋਂ ਪਤਾ ਕਰ ਲਓ, ਘਰ ਦੇ ਵਿੱਚ ਲਾਈਵ ਕੇਟਰਿੰਗ ਕਰਵਾਉਣੀ ਹੈ, ਟਰੱਕ ਹਾਇਰ ਕਰ ਸਕਦੇ ਹੋ, ਹਾਲ ਬੁੱਕ ਕਰਵਾਉਣਾ 100-125 ਆਦਮੀਆਂ ਦੇ ਲਈ, ਲਾਊਡ ਸਾਊਂਡ DJ ਵਗੈਰਾ ਦਾ ਫੁੱਲ ਇੰਤਜ਼ਾਮ ਹੈ, 100 ਤੋਂ ਲੈ ਕੇ 125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਕੋਈ ਵੀ ਜਾਣਕਾਰੀ ਲੈਣ ਦੇ ਲਈ ਫੋਨ ਕਰੋ 114 Kennedy Road ਵਿਲੇਜ ਆਫ ਇੰਡੀਆ ਦਾ 905-450-3333 ਔਰ 6030 ਐਰਨਵਿਲ ਪਾਰਕਵੇ ਮਿਸੀਸਾਗਾ ਦਾ ਨੰਬਰ ਹੈ 905-542-1333। ਸੋ ਗੱਲਬਾਤ ਸਾਡੀ ਚੱਲ ਰਹੀ ਹੈ ਪੁਰਾਣੇ ਪੰਜਾਬ ਦੀ, ਕਿਉਂਕਿ ਬਾਈ ਚਾਂਸ ਮੇਰੇ ਉਹ ਕਿਤਾਬਾਂ ਧਿਆਨ ਚ ਆਈਆਂ, ਮੈਂ ਉੱਥੋਂ ਪੜ੍ਹਿਆ ਕਿ ਮੇਰਾ ਪਿੰਡ ਔਰ ਅਲੋਪ ਹੋ ਰਹੇ ਚੇਟਕ। ਚੇਟਕ ਹੁੰਦੇ ਸ਼ੌਕ, ਪੁਰਾਣੇ ਪੰਜਾਬੀਆਂ ਨੂੰ ਕਿੰਨੇ ਕਿੰਨੇ ਸ਼ੌਕ ਹੁੰਦੇ ਸੀ ਯਾਰ, ਔਰ ਕਮਾਲ ਦੇ ਸ਼ੌਕ ਹੁੰਦੇ ਸੀ। ਇਹ ਨਹੀਂ ਵੀ ਬੜੇ ਚੀਪ ਜਿਹੇ ਕਿਸਮ ਦੇ ਸ਼ੌਕ, ਬੜੇ ਹੈਲਦੀ ਸ਼ੌਕ ਜਿਹੜੇ ਲੋਕਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਵਾਲੇ ਹੋਣ। ਸਤਿ ਸ਼੍ਰੀ ਅਕਾਲ ਜੀ ਢੀਂਡਸਾ ਸਾਹਿਬ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ,
0: ਕੀ ਹਾਲ ਚਾਲ ਹੈ?
1: ਪ੍ਰੋਗਰਾਮ ਹਾਲ ਚਾਲ ਵਧੀਆ, ਪ੍ਰੋਗਰਾਮ ਸੁਣ ਰਹੇ ਹਾਂ ਦੋਵੇਂ ਦੀ ਤਰ੍ਹਾਂ।
0: ਮਿਹਰਬਾਨੀ, ਥੈਂਕ ਯੂ।
1: ਤੇ ਬਸ ਕਈ ਵਾਰੀ ਐਵੇਂ ਵੀ ਹੋ ਜਾਂਦਾ ਵੀ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ।
0: ਅੱਛਾ ਅੱਛਾ, ਉਹ ਜਿਹੜਾ ਅਕਰਮ ਰਾਹੀ?
1: ਹਾਂ ਜੀ, ਆਲਮ ਲੋਹਾਰ। ਆਲਮ ਲੋਹਾਰ
0: ਚਲੋ ਕੋਈ ਨੀ, ਮੈਂ ਲੱਭ ਕੇ ਨਾ ਤੇ ਹੁਣ ਇਹ ਲਾਉਣਾ। ਇੱਕ ਮੈਂ ਫਿਲਹਾਲ ਤੁਹਾਨੂੰ ਪਹਿਲਾਂ ਸੁਣਾਉਣਾ ਜਗਮੋਹਨ ਕੌਰ ਜੀ ਦਾ, ਤੇ ਫਿਰ ਉਸ ਤੋਂ ਬਾਅਦ ਆਲਮ ਲੋਹਾਰ ਨੂੰ ਸੁਣਦੇ ਆ ਆਪਾਂ। ਜਰੂਰ
1: ਉਹ ਪੂਰਾ ਲਾ ਦਿਓ ਗਾਣਾ, ਛੋਟਾ
0: ਜਿਹਾ। ਜਰੂਰ ਜਰੂਰ, ਥੈਂਕ ਯੂ, ਥੈਂਕ ਯੂ ਵੈਰੀ ਮਚ। ਸੋ ਦੋਸਤੋ, ਤੁਸੀਂ ਵੀ ਕੋਈ ਗਾਣਾ ਗੁਣਾ ਸੁਣਨਾ ਹੋਵੇ ਸੁਣ ਸਕਦੇ ਹੋ, ਤੇ ਫਿਲਹਾਲ ਆਪਾਂ ਚੱਲਦੇ ਹਾਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਤੇ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ।
3: ਬੜਾ ਵੱਜਦਾ

0: ਸੁਣ ਰਹੇ ਸੀ ਤੁਸੀਂ ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ। ਜਗਮੋਹਨ ਕੌਰ ਤੇ ਕੇਦੀਪ ਦੀ ਜੋੜੀ ਬਹੁਤ ਮਸ਼ਹੂਰ ਰਹੀ ਹੈ ਕਿਸੇ ਜ਼ਮਾਨੇ ਦੇ ਵਿੱਚ। ਇਹਨਾਂ ਦਾ ਮੇਰਾ ਬੜਾ ਕਰਾਰਾ ਪੂਦਨਾ ਬਹੁਤ ਚੱਲਿਆ ਸੀ। ਇੱਕ ਪੋਸਤੀ ਇਹਨਾਂ ਦਾ ਇੱਕ ਗਾਣਾ ਹੁੰਦਾ ਸੀ, ਉਹ ਵੀ ਬਹੁਤ ਚੱਲਿਆ ਸੀ। ਕੇਦੀਪ ਬਹੁਤ ਕਮਾਲ ਦਾ ਸਿੰਗਰ ਸੀ, ਉਹ ਵੀ ਬਹੁਤ ਜਿਹੜੀਆਂ ਉਹ ਮਿਊਜ਼ਿਕ ਦੀਆਂ ਧੁਨਾਂ ਨਾ ਛੋਟੀਆਂ ਛੋਟੀਆਂ ਮੂੰਹ ਦੇ ਨਾਲ ਹੀ ਪਲੇ ਕਰ ਦਿੰਦਾ ਸੀ। ਇਸ ਗਾਣੇ ਦੇ ਵਿੱਚ ਵੀ ਤੁਸੀਂ ਉਹਦੀ ਝਲਕ ਦੇਖੀ ਹੋਣੀ ਹੈ। ਉਹ ਵਿੱਚ ਵਿੱਚ ਨਾ ਆਪਣੇ ਮੂੰਹ ਦੇ ਨਾਲ ਉਹ ਵਾਂ ਵਾਂ ਵਾਂ ਵਾਂ ਵਾਂ ਕਰਕੇ ਜਿਹੜੀ ਆਵਾਜ਼ ਕੱਢਦਾ ਉਹਦੇ ਮੂੰਹ ਦੇ ਨਾਲ, ਬਹੁਤ ਕਮਾਲ ਦੇ ਜੋੜੀ ਸੀ ਇਹ। ਬੜਾ ਇਹਨਾਂ ਨੇ ਨਾਮ ਨਾ ਕੱਟਿਆ, ਲੇਕਿਨ ਜਗਮੋਹਨ ਕੌਰ ਸੀ ਜਿਹੜੀ, ਇਹ ਕੋਈ ਜ਼ਿਆਦਾ ਉਮਰ ਨਹੀਂ ਵਿਚਾਰੀ ਭੋਗ ਸਕੀ, ਲੇਕਿਨ ਸਿੰਗਰ ਬਾ ਕਮਾਲ ਸੀ। ਰਹਿੰਦੀ ਦੁਨੀਆਂ ਤੱਕ ਜਗਮੋਹਨ ਕੌਰ ਦਾ ਨਾਮ ਵੀ ਜਿਹੜਾ ਯਾਦ ਰਹੇਗਾ। ਸੋ ਗੱਲਬਾਤ ਸਾਡੀ ਚੱਲ ਰਹੀ ਸੀ ਕਿ ਅਲੋਪ ਹੋ ਰਹੇ ਚੇਟਕ ਪੁਰਾਣੇ, ਜਿਹੜੇ ਜਿਹੜੀਆਂ ਅਸੀਂ ਚੀਜ਼ਾਂ ਦੇਖਦੇ ਰਹੇ ਨਾ। ਤੁਹਾਡੇ ਵਿੱਚੋਂ ਕੋਈ ਦੱਸ ਸਕਦਾ ਕਦੇ ਅੱਜ ਖੂਹ ਦਾ ਰਿਵਾਜ਼ ਹੈ? ਵੈਸੇ ਅੱਜ ਕੱਲ੍ਹ ਰੀਜਨਲ ਦੇ ਵਿੱਚ ਖੂਹ, ਮੈਨੂੰ ਨਹੀਂ ਲੱਗਦਾ ਕਿਤੇ ਖੂਹ ਹੋਏਗਾ। ਖੂਹ ਦੇ ਵਿੱਚ ਟਿੰਡਾਂ ਉੱਦਾਂ ਚੱਲਦੀਆਂ, ਕੋਈ ਇਸ ਨੂੰ ਇਸਤੇਮਾਲ ਕਰਦਾ ਹੋਗਾ? ਮਾਡਲ ਮੂਡਲ ਜ਼ਰੂਰ ਹੋਣਗੇ। ਕਈ ਨਾ ਮਿਊਜ਼ੀਅਮ ਦੇ ਵਿੱਚ ਉਹਨਾਂ ਨੇ ਖੂਹ ਦੇ ਮਾਡਲ ਬਣਾ ਕੇ ਰੱਖੇ ਆ, ਜਾਂ ਕਈਆਂ ਖੇਤਾਂ ਦੇ ਵਿੱਚ, ਅਜੇ ਮੈਂ ਵੀ ਇੱਕ ਦੋ ਵਾਰ ਪਿੰਡ ਗਿਆ, ਕਈ ਖੂਹ ਹੈ ਉਹ ਪੂਰ ਪਾਰ ਦਿੱਤੇ, ਕਈਆਂ ਨੇ ਅੱਧੇ ਪਚੱਧੇ ਹੈਗੇ ਆ। ਪਰ ਮੈਨੂੰ ਲੱਗਦਾ ਨਹੀਂ ਅਜੇ ਤੀਕਰ ਕੋਈ ਖੂਹ ਹੋਊਗਾ ਜਿਹਦੇ ਵਿੱਚ ਅਜੇ ਉੱਦਾਂ ਹੀ ਪਾਣੀ ਜਿਹੜਾ ਹੋਏਗਾ। ਖੂਹ ਦੇ ਵਿੱਚ ਜਿਹੜਾ ਥੱਲੇ ਜਿਹੜਾ ਇੱਕ ਬੋਰ ਕੀਤਾ ਹੁੰਦਾ, ਉਹਦੇ ਵਾਸਤੇ ਵੀ ਇੱਕ ਪਰਟੀਕੁਲਰ ਸ਼ਬਦ ਹੁੰਦਾ ਸੀ ਕਿਸੇ ਦੇ ਧਿਆਨ ਦੇ ਵਿੱਚ ਹੋਵੇ। ਸਾਡੇ ਏਰੀਏ ਦੇ ਵਿੱਚ ਮੈਨੂੰ ਯਾਦ ਹੈ ਕਿ ਖੂਹ ਦੇ ਵਿੱਚ ਥੱਲੇ ਜਿਹੜਾ ਇੱਕ ਬੋਰ ਕੀਤਾ ਹੁੰਦਾ ਸੀ ਨਾ, ਜਿੱਥੋਂ ਪਾਣੀ ਖੂਹ ਦਾ ਆਉਂਦਾ ਹੁੰਦਾ ਸੀ ਥੱਲੇ ਜ਼ਮੀਨ ਦੇ ਵਿੱਚ, ਉਹਨੂੰ ਬੁਜਲੀ ਸ਼ਬਦ, ਬਿਜਲੀ ਨਹੀਂ ਬੁਜਲੀ, ਬੱਬੇ ਨੂੰ ਔਂਕੜ ਇਸਤੇਮਾਲ ਕਰਦੇ ਹੁੰਦੇ ਸੀ ਸਾਡੇ ਏਰੀਏ 'ਚ। ਹੋ ਸਕਦਾ ਕੋਈ ਹੋਰ ਹੋਵੇ, ਕਿਉਂਕਿ ਮੈਂ ਬਚਪਨ ਦੀਆਂ ਗੱਲਾਂ ਇਹ ਸੁਣੀਆਂ ਹੋਈਆਂ। ਖੂਹੀਆਂ ਪਿੰਡਾਂ ਦੇ ਵਿੱਚ ਹੁੰਦੀਆਂ ਸੀ, ਉਦੋਂ ਨਲਕੇ ਨਹੀਂ ਹੁੰਦੇ ਸੀ, ਖੂਹੀਆਂ ਲੱਗੀਆਂ ਹੁੰਦੀਆਂ ਸੀ ਅਤੇ ਲੱਜ ਪਾ ਕੇ ਨਾ ਔਰਤਾਂ ਪਾਣੀ ਭਰਦੀਆਂ ਹੁੰਦੀਆਂ ਸੀ, ਬਾਲਟੀ ਦੇ ਨਾਲ, ਰੱਸੀ ਦੇ ਨਾਲ ਬਾਲਟੀ ਬੰਨੀ ਹੁੰਦੀ ਸੀ ਜਾਂ ਸੰਗਲੀ ਦੇ ਨਾਲ, ਉਹ ਖੂਹ ਦੇ ਵਿੱਚ ਜਾਣੀ ਪਹਿਲਾਂ, ਫਿਰ ਖੂਹ ਦੇ ਵਿੱਚੋਂ ਪਾਣੀ ਭਰ ਕਰਕੇ ਖਿੱਚ ਖਿੱਚ ਕੇ ਅਤੇ ਆਪਣੇ ਆਪਣੇ ਘੜੀ ਭਰੀ ਜਾਣੇ ਅਤੇ ਘਰਾਂ ਨੂੰ ਲਈ ਜਾਣੇ। ਮੈਨੂੰ ਨਹੀਂ ਲੱਗਦਾ ਵੀ ਅੱਜ ਕੱਲ੍ਹ ਇਹ ਖੂਹੀ ਜਾਂ ਖੂਹ ਕਿਤੇ ਹੋਣਗੇ। ਆਰਣਾ ਪਾਉਂਦੇ ਹੁੰਦੇ ਸੀ ਜਿਹੜੇ ਪਿੰਡਾਂ ਦੇ ਵਿੱਚ ਲੁਹਾਰ ਹੁੰਦੇ ਸੀ ਨਾ, ਜਦੋਂ ਸਾਡੇ ਜੱਟ ਭਰਾਵਾਂ ਨੇ, ਜ਼ਿਮੀਂਦਾਰ ਭਰਾਵਾਂ ਨੇ ਜਿਹੜੇ ਉਹ ਫਾਲੇ ਫੂਲੇ ਜਿਹੜੇ ਲਗਵਾਉਣੇ ਹੁੰਦੇ ਸੀ, ਕਿਉਂਕਿ ਬਲਦਾਂ ਦੇ ਊਠਾਂ ਦੇ ਹਲ ਚੱਲਦੇ ਹੁੰਦੇ ਸੀ ਸਵੇਰੇ, ਅਤੇ ਉਹ ਫਾਲੇ ਜਿਹੜੇ ਜਦੋਂ ਇੱਕ ਦੋ ਚਾਰ ਦਿਨ ਵਾਹ ਕੇ ਫਿਰ ਉਸ ਨੂੰ ਨਾ ਫਾਲਾ ਲਗਵਾਇਆ ਜਾਂਦਾ ਸੀ, ਆਰਨ ਦੇ ਵਿੱਚ ਪਾ ਕੇ ਉਹ ਲੁਹਾਰ ਉਹਨੂੰ ਕੁੱਟ ਕੇ ਅਤੇ ਤਿੱਖਾ ਕਰਦੇ ਹੁੰਦੇ ਸੀ। ਮੈਨੂੰ ਨਹੀਂ ਲੱਗਦਾ ਅੱਜ ਕੱਲ੍ਹ ਇਹ ਵੀ ਆਰਨਾ ਉਰਨਾ ਪਰਵਾਉਣ ਦਾ ਵੀ ਰਿਵਾਜ਼ ਕਿਤੇ ਹੋਏਗਾ, ਮੈਨੂੰ ਨਹੀਂ ਲੱਗਦਾ, ਬਿਲਕੁਲ ਖਤਮ ਹੋ ਗਿਆ ਹੁਣ। ਖਰਾਸ ਚੱਲਦੇ ਹੁੰਦੇ ਸੀ ਜਿਹੜੇ ਦਾਣੇ ਦੂਣੇ ਪੀਸਣ ਵਾਸਤੇ, ਜਿਹੜੇ ਡੰਗਰਾਂ ਨੂੰ ਦਾਣਾ ਜਿਹੜਾ ਰਲਾਇਆ ਜਾਂਦਾ ਸੀ ਨਾ, ਉਹ ਕਣਕ ਨੂੰ ਮੋਟਾ ਮੋਟਾ ਦਲਿਆ ਜਾਂਦਾ ਸੀ, ਉਹਦੇ ਵਾਸਤੇ ਖਰਾਸ ਚੱਲਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਬਲਦਾਂ ਦੇ ਨਾਲ ਯਾਰ ਊਠ ਦੇ ਨਾਲ, ਉਹ ਜਿਹੜੀਆਂ ਚੱਕੀਆਂ ਲੱਗੀਆਂ ਹੁੰਦੀਆਂ ਸੀ ਉਸੇ ਪੀਸਿਆ ਜਾਂਦਾ ਸੀ। ਸੋ ਸ਼ਾਇਦ ਕਿਤੇ ਨਾ ਕਿਤੇ ਇਹ ਹੋਏ, ਪਰ ਮੈਨੂੰ ਲੱਗਦਾ ਨਹੀਂ ਇਹ ਚੇਟਕ ਜਿਹੜੇ ਨਾ ਲੋਪ ਹੋ ਚੁੱਕੇ। ਹਾਂਜੀ ਢੀਂਡਸਾ ਸਾਹਿਬ, ਹੈ ਤੁਹਾਡੀ ਨਜ਼ਰ ਦੇ ਵਿੱਚ ਕਿਤੇ ਦੇਖਿਆ ਕੋਈ ਇਹ ਚੀਜ਼ਾਂ ਚੋਂ?
1: ਹਾਂਜੀ, ਇੱਕ ਖੂਹ ਨਾਲ ਸੰਬੰਧਿਤ ਮੈਂ ਰੌਚਕ ਗੱਲ ਦੱਸ ਸਕਦਾ?
0: ਨਹੀਂ, ਮੈਂ ਜਿਹੜੀ ਇੱਕ ਗੱਲ ਪੁੱਛ ਰਿਹਾ ਨਾ ਕਿ ਦੇਖਿਆ ਤਾਂ ਆਪਾਂ ਸਭ ਨੇ ਹੈ, ਮੈਂ ਨਾ ਵੀ ਹੁਣ ਇਸ ਵੇਲੇ ਕੋਈ ਜ਼ਿੰਦਾ ਜਾਗਦਾ ਕੋਈ ਹੈ ਇਸਤੇਮਾਲ ਕਰਦਾ ਕੋਈ ਖੂਹ ਜਾਂ ਖਰਾਸ ਜਾਂ ਕੋਈ?
1: ਮੈਨੂੰ ਕੋਈ ਆਸਪਾਸ ਨਹੀਂ ਹੈਗਾ,
0: ਨਹੀਂ ਹੋਏ।
1: ਮੈਂ ਇੱਕ ਗੱਲ ਦੱਸ ਸਕਦਾ ਕਿ ਸਾਡੇ ਖੂਹ ਹੁੰਦਾ ਸੀ ਖੇਤ, ਮੈਂ ਛੋਟਾ ਸੀ ਉਦੋਂ ਬਾਪੂ ਨੇ ਦੱਸਿਆ ਸੀ ਕਿ ਜਿਹੜਾ ਥੱਲੇ ਚੱਕ ਹੁੰਦਾ ਗੋਲ ਹੁੰਦਾ ਉਹ,
0: ਹਾਂ ਹਾਂ,
1: ਉਹ ਫਰਮਾਨ ਦੀ ਲੱਕੜ ਦਾ ਹੁੰਦਾ, ਉਹ ਫਰਮਾਨ ਦੀ ਲੱਕੜ ਕਦੇ ਗਲਦੀ?
0: ਅੱਛਾ, ਠੀਕ ਹੈ ਠੀਕ ਹੈ ਠੀਕ ਹੈ।
1: ਫਰਮਾਨ ਦੀ ਲੱਕੜ ਦਾ ਥੱਲੇ ਚੱਕ ਉਤਾਰਿਆ ਜਾਂਦਾ ਹੈ, ਉਹਦੇ ਹਿਸਾਬ ਨਾਲ ਤਾਂ ਜਿਹੜੀ ਚਿੰਤੀ ਲਾਉਂਦੇ ਹੁੰਦੇ ਸੀ
0: ਇੱਟਾਂ ਦੀ,
1: ਇੱਟਾਂ ਦੀ ਜਿੱਥੇ ਪਾਣੀ ਆ ਜਾਂਦਾ ਉਹ ਵਿਚਾਲੇ, ਚੱਕ ਦੇ ਵਿਚਾਲੇ ਇੱਕ ਪੋਰਾ ਰੱਖਿਆ ਹੁੰਦਾ ਜਿਹਨੂੰ ਤੁਸੀਂ ਕਹਿ ਰਹੇ ਸੀ,
0: ਬੋਰ ਕੀਤਾ ਹੁੰਦਾ ਨਾ ਪਾਣੀ, ਆਉਣਾ ਤਾਂ ਜ਼ਮੀਨ ਚ ਹੋਈ ਨਾ, ਫਟਰਾਲ ਕਿਤੋਂ?
1: ਉਹਨੂੰ ਕੁਛ ਬੋਲਦੇ ਹੁੰਦੇ ਸੀ, ਉਹਨੂੰ
0: ਬੁਜਲੀ ਬੁਜਲੀ ਸ਼ਬਦ ਬੁਜਲੀ ਹੁੰਦੇ ਸੀ, ਬੱਬੇ ਨੂੰ ਉਕੜ ਜੱਜਾ ਲੇਲੇ ਨੂੰ ਬਿਹਾਰੀ ਸਾਡੇ ਏਰੀਏ ਚ, ਬਾਕੀ ਵੱਖਰੇ ਵੱਖਰੇ ਏਰੀਏ ਚ ਕੁਝ ਹੋ ਸਕਦਾ।
1: ਮੇਰੇ ਬਾਪੂ ਜੀ ਦੱਸਦੇ ਹੁੰਦੇ, ਮਤਲਬ ਉੱਥੋਂ ਫਿਰ ਪਾਣੀ ਉਹ ਆਉਂਦਾ, ਚੱਕ ਉੱਥੇ ਖੜ ਜਾਂਦਾ ਸੀ,
0: ਖੜ ਜਾਂਦਾ ਸੀ।
1: ਬਸ ਇੰਨੀ ਕੁ ਮੈਂ ਜਾਣਕਾਰੀ।
0: ਖੂਹ ਬਣਾਉਣ ਦੀ ਵੀ ਬੜੀ ਤਕਨੀਕ, ਖੂਹ ਬਣਾਉਣਾ ਔਰ ਤੂੜੀ ਪਾਉਣ ਵਾਸਤੇ ਕੁੱਪ ਪਾਉਣਾ ਬਣਾਉਣਾ ਜਿਹੜਾ ਇਹ ਬੜੀ ਟੈਕਨੀਕ ਮਾਹਰ ਬੰਦਾ ਹੀ ਬਣਾ ਸਕਦਾ ਸੀ।
1: ਮੈਂ ਕਿਹਾ ਇਹ ਸਾਰੀਆਂ ਜਿਹੜੀ ਕੁੱਪ ਮੇਰੇ ਬਾਪੂ ਜੀ ਬੰਨਦੇ ਹੁੰਦੇ ਸੀ।
0: ਹਾਂ ਕੁੱਪ ਹਰ ਇੱਕ ਬੰਦਾ ਨਹੀਂ ਬਣ ਸਕਦਾ ਸੀ,
1: ਬੰਨ ਨਹੀਂ ਸਕਦਾ ਜੀ, ਬਿਲਕੁਲ ਆਹੀ ਮੈਂ ਗੱਲ ਦੱਸਣੀ ਸੀ। ਜਿਵੇਂ ਹੁਣ ਤੁਸੀਂ ਲਾ ਲਓ ਵੀ ਇੱਥੇ ਕੈਨੇਡਾ ਦੇ ਵਿੱਚ ਸਿਉਂਕ ਨਹੀਂ ਹੈ, ਘਰ ਲੱਕੜ ਦੇ ਨੇ, ਇਸ ਤਰ੍ਹਾਂ ਫਰਮਾਨ ਦੀ ਲੱਕੜ ਗਲਦੀ ਨਹੀਂ ਸੀ, ਉਹ ਖੂਹ ਦੇ ਥੱਲੇ ਹੁੰਦੀ ਸੀ, ਗਲਦੀ ਵੀ ਨਹੀਂ।
0: ਫਿਰ ਢੀਂਡਸਾ ਸਾਹਿਬ ਉਦੋਂ ਜਿਹੜੀ ਲਾਂਗੇ ਦੀ ਟਰਾਲੀ ਭਰਦੇ ਸੀ ਨਾ ਕਣਕ ਦੀ ਖੇਤ ਚੋਂ ਜਦੋਂ ਲਿਆਉਣੀ ਕੱਢਣ ਵਾਸਤੇ, ਉਹ ਟਰਾਲੀ ਭਰਨਾ ਵੀ ਹਰ ਇੱਕ ਦੇ ਵੱਸ ਦਾ ਰੋਗ ਨਹੀਂ ਸੀ ਵੀ ਟਰਾਲੀ ਉੱਤੇ ਬੰਦਾ ਫੜ ਕੇ ਇੱਕ ਜਿਹੜਾ ਥੱਬੇ ਫੜ ਕੇ ਟਰਾਲੀ ਨੂੰ ਲਾਉਂਦਾ ਸੀ ਨਾ, ਉਹ ਵੀ ਇੱਕ ਤਜਰਬੇ ਦਾ ਕੰਮ ਹੁੰਦਾ ਸੀ। ਉਹ ਵੀ
1: ਸਾਰਾ ਤਜਰਬਾ ਸੀ ਜੀ। ਔਰ ਉਦੋਂ ਜਿਹੜੀ ਇੱਕ ਡਰੰਮੀ ਹੁੰਦੀ ਸੀ, ਉਦੋਂ ਥ੍ਰੈਸ਼ਰ ਕਹਿ ਲਓ, ਡਰੰਮੀ ਕਹਿ ਲਓ,
0: ਛੋਟੀਆਂ ਛੋਟੀਆਂ ਡਰੰਮੀਆਂ ਹੁੰਦੇ, ਕੋਪਾ ਵੀ ਕਹਿੰਦੇ ਸੀ ਉਹਨੂੰ, ਡਰੰਮੀਆਂ ਛੋਟੀਆਂ ਛੋਟੀਆਂ,
1: ਤੂੜੀ ਉਹ ਥੋੜੀ ਤੂੜੀ ਗਾਹ ਕੱਢੀ ਜਾਂਦੀ ਸੀ ਤੇ ਕਣਕ ਦੇ ਦਾਣੇ ਤੇ ਕੁੰਡੀਆਂ ਵਿਚਾਲੇ ਜੀ,
0: ਕੁੰਡੀਆਂ ਵਿਚਾਲੇ,
1: ਫਿਰ ਕੁੰਡੀਆਂ ਅੱਡ ਕਰਨੀਆਂ ਹੁੰਦੀਆਂ ਜੀ, ਕੁੰਡੀਆਂ ਅੱਡ ਕਰਨੀਆਂ ਪੈਂਦੀਆਂ ਸੀ,
0: ਬਿਲਕੁਲ,
1: ਉਹ ਵੀ ਜਦੋਂ ਹਵਾ ਚੱਲਦੀ ਸੀ ਛਜਲੀ ਨਾਲ ਉਡਾ ਕੇ
0: ਉਡਾ ਕੇ ਉਡਾ ਕੇ ਛੱਜ ਤੇ ਛਜਲੀ।
1: ਸ਼ੁਕਰੀਆ, ਮੈਂ ਦੇਖਿਆ
0: ਤੁਹਾਡਾ ਗਾਣਾ ਮੈਂ ਸੁਣਾਉਣਾ ਹੁਣ, ਕੋਈ ਗੱਲ ਨੀ
1: ਜੀ।
0: ਸਤਿ ਸ਼੍ਰੀ ਅਕਾਲ ਜੀ ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਤੁਸੀਂ ਕਹਿੰਦੇ ਆਟਾ ਪਿਓ
0: ਕੇ ਖਰਾਸ ਤੇ, ਹਾਂ ਖਰਾਸ ਬਿਲਕੁਲ ਚੱਲਦੇ ਹੁੰਦੇ ਸੀ ਜੀ, ਖਰਾਸ ਵੀ ਚੱਲਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਨਹੀਂ ਮੈਂ ਜਿਹੜੀ ਪੁੱਛਣੀ ਚਾਹੁੰਦਾ ਨਾ ਚੀਜ਼, ਪਸਾਉਂਦੇ ਤਾਂ ਆਪਾਂ ਸਾਰੇ ਰਹੇ ਆ ਦੇਖੇ ਆ, ਹੁਣ ਮੈਨੂੰ ਲੱਗਦਾ ਇਹ ਚੀਜ਼ ਕਿਤੇ ਹੋਣੀ ਨੀ ਕਿਤੇ,
2: ਬਿਲਕੁਲ
0: ਚਲੋ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਮਾਡਲ ਜਿਹਾ ਦਿਖਾਉਣ ਦਿਖਾਉਣ ਵਾਸਤੇ ਹੋਣੇ ਆ, ਮੇਰਾ ਖਿਆਲ ਕੋਈ ਇਸਤੇਮਾਲ ਤਾਂ ਨੀ ਕਰਦਾ ਹੋਣਾ ਕੋਈ ਉਹਨਾਂ ਨੂੰ,
2: ਇਸਤੇਮਾਲ ਤਾਂ ਕਿੰਨੇ ਘੜਾ
0: ਲਾਉਣਾ, ਘੜੇ ਘੜੇ ਨੀ ਘੜੇ ਘੁੜੇ ਤਾਂ ਅਜੇ ਘਰਾਂ ਚ ਵਰਤਦੇ ਆ ਬਹੁਤ ਅਜੇ, ਘੜਿਆਂ ਦੀ ਸ਼ੇਪ ਵੀ ਬਦਲ ਗਈ ਹੈ ਜੀ ਅੱਜ ਕੱਲ, ਮੈਂ ਦੇਖਦਾ ਸਾਡੇ ਬ੍ਰਮਟਨ ਕੈਸ਼ ਐਂਡ ਕੈਰੀ ਤੇ ਘੜੇ ਆਏ, ਬੜੇ ਖੂਬਸੂਰਤ ਅੱਗੇ ਟੂਟੀਆਂ ਲੱਗੀਆਂ ਹੋਈਆਂ ਉਹਨਾਂ ਦੇ, ਉਦੋਂ ਤਾਂ ਬਾਟੀਆਂ ਉੱਤੇ ਰੱਖੀਆਂ ਹੁੰਦੀਆਂ ਸੀ, ਬਾਟੀਆਂ ਨੂੰ ਟੇਢਾ ਕਰਨਾ ਮਾੜਾ ਜਿਹਾ ਪਾਣੀ ਪਾ ਕੇ ਪੀ ਕੇ ਤੇ ਉੱਤੇ ਬਾਟੀ ਰੱਖ ਦਿਓ, ਬਸ ਚੱਪਣ ਹੁੰਦੇ ਸੀ, ਚੱਪਣ ਹੁੰਦੇ ਸੀ,
2: ਚੱਪਣ ਤੇ ਨਾਲ ਉੱਤੇ ਗਲਾਸ ਰੱਖਿਆ ਹੁੰਦਾ ਸੀ,
0: ਗਲਾਸ ਰੱਖਿਆ ਹੁੰਦਾ ਸੀ,
2: ਬਾਟ ਰੱਖੇ ਹੁੰਦੇ ਸੀ ਸੜਕਾਂ ਉੱਤੇ,
0: ਇੱਕ ਘੜਾ ਭੈਣ ਜੀ ਘੜਾ ਜਿਹਦੇ ਉੱਪਰ ਰੱਖਦੇ ਹੁੰਦੇ ਸੀ, ਥੱਲੇ ਇੱਕ ਚੌਂਕੜਾ ਜਿਹਾ ਵੀ ਬਣਿਆ ਹੁੰਦਾ ਸੀ ਲੱਕੜ ਦਾ, ਕੜਵੰਜੀ, ਹਾਂ ਕੜਵੰਜੀ ਜਿਹੜੀ ਉਹ ਥੱਲੇ ਉਹਦੇ ਚਾਟੀ ਦੇ ਥੱਲੇ ਵੀ ਰੱਖਦੇ ਹੁੰਦੇ ਸੀ ਦੁੱਧ ਰਿੜਕਣ
2: ਵਾਸਤੇ, ਬੇਟੇ ਹੈਗਾ ਕੈਲਟਨ ਤੇ ਗੋਰ ਰੋਡ ਤੇ ਜਾਈਏ ਨਾ,
0: ਅੱਛਾ ਅੱਛਾ ਖੂਹ ਹੈਗਾ,
2: ਉੱਥੇ ਖੂਹ ਹੈਗਾ, ਸਾਡੇ ਰਿਸ਼ਤੇ ਰਿਲੇਟਿਵ ਆ ਸਾਡੇ ਜਾਣ ਪਛਾਣ ਵਾਲੇ, ਤੇ ਉਹਨਾਂ ਦੇ ਘਰ ਇਹ ਹੈਗਾ ਫਾਰਮ,
0: ਤੇ ਪਾਣੀ ਪੂਣੀ ਹੈਗਾ ਵਿੱਚ ਉਹਦੇ,
2: ਪਾਣੀ
0: ਨੀ ਵਿੱਚ ਹੈਗਾ, ਖੂਹ ਬਣਾਇਆ ਖੂਹ
2: ਪੂਰਾ ਵੈਸੇ, ਤੇ ਉਹ ਟਕਿਆ ਹੋਇਆ ਪੂਰੀ ਤਰ੍ਹਾਂ, ਪਾਤ ਪਾਉਂਦੇ ਹੁੰਦੇ ਨਾ ਨਿੱਕੀ ਜਿਹੀ ਟੋਈ, ਉਹਨੂੰ ਟੱਪ ਨਾ ਸਕੇ ਕੋਈ, ਖੂਹ ਹੀ ਹੁੰਦੀ ਆ ਇਹ,
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
2: ਥੈਂਕ ਯੂ,
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ। ਦੇਖੋ ਖੂਹ ਦੀਆਂ ਟਿੰਡਾਂ ਦਾ ਪਾਣੀ ਪੀਂਦੇ ਰਹੇ ਆਪਾਂ, ਖੂਹ ਦਾ ਪਾਣੀ ਬਹੁਤ ਮਿੱਠਾ ਹੁੰਦਾ ਸੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਡਾਕਟਰ ਜਸਬੀਰ ਚੌਹਾਨ ਜੀ, ਕੀ ਤੁਸੀਂ ਸਾਂਝਾ ਕਰੋਗੇ ਸਾਡੇ ਨਾਲ ਪੁਰਾਣੀਆਂ ਯਾਦਾਂ ਦੇ ਵਿੱਚੋਂ?
3: ਕਿਸਾ ਸੀ ਜੀ, ਪਿੰਡਾਂ ਦੇ ਵਿੱਚ ਅਸੀਂ ਨਾ ਜਦੋਂ ਭਰੀ ਬਣਾਉਂਦੇ ਸੀ, ਕੋਈ ਪੁੱਛਦਾ ਸੀ ਵੀ ਤੁਹਾਡੀ ਭਰੀ ਦੇ ਜਦੋਂ ਤੁਸੀਂ ਉਹ ਵਿੱਚੋਂ ਬੰਨਦੇ ਹੋ ਤੇ ਪੂਰੀ ਕਿਵੇਂ ਆ ਜਾਂਦੀ ਆ?
0: ਅੱਛਾ ਅੱਛਾ, ਭਰੀ ਜਿਹੜੀ ਉਹ ਬੰਨਦੇ ਹੁੰਦੇ ਸੀ, ਉਹ ਦਸੂਤੀ ਕਹਿ ਦਿੰਦੇ ਸੀ ਭਰੀ ਜਿਹਦੇ ਚ ਬੰਨਦੇ ਹੁੰਦੇ ਸੀ ਉਹਨੂੰ, ਯਾ
3: ਕਹਿੰਦੇ ਵੀ ਇਹ ਪੂਰੀ ਕਿਵੇਂ ਆਉਂਦੀ ਆ, ਮਤਲਬ ਤੂੜੀ ਜੀ ਦੀ ਬਣਾ ਦਿੰਦੇ
0: ਸੀ। ਡਾਕਟਰ ਸਾਹਿਬ ਤੁਹਾਨੂੰ ਪਤਾ ਵੀ ਉਹ ਦਸੂਤੀ ਦੀ ਜਿਹੜੀ ਤੂੜੀ ਦੀ ਪੰਡ ਬੰਨਣੀ, ਉਹ ਬੰਨਣ ਦਾ ਵੀ ਇੱਕ ਰਿਵਾਜ਼ ਹੁੰਦਾ ਸੀ, ਉੱਪਰੋਂ ਸਿਰ ਜੋੜ ਕੇ ਨਾ ਉਧਰੋਂ ਦੋ ਜਾਂ ਇੱਕ ਲੜ ਉਧਰੋਂ ਫੜਦਾ ਹੁੰਦਾ ਸੀ, ਦੋ ਲੜ ਇੱਕ ਉਧਰੋਂ ਦੋ ਲੜ ਫੜਦਾ ਹੁੰਦਾ ਸੀ, ਫਿਰ ਉੱਤਰੋਂ ਸਿਰ ਜੋੜ ਕੇ ਗੰਢ ਮਾਰੀ ਜਾਂਦੀ ਹੁੰਦੀ ਸੀ ਵੀ ਇੱਕ ਸੱਜੇ ਖੱਬਾ ਖਿੱਚਣਾ ਸੱਜਾ ਖਿੱਚਣਾ, ਕਿਆ ਬੜਾ ਤਜਰਬਾ ਹੁੰਦਾ ਸੀ ਲੋਕਾਂ ਦਾ ਉਦੋਂ ਜੀ। ਵੈਸੇ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਜਸਵੀਰ ਸਿੰਘ ਚੌਹਾਨ ਜੀ, ਹੋਮਿਓਪੈਥੀ ਦੇ ਮਾਹਰ ਡਾਕਟਰ, 30-35 ਸਾਲ ਦਾ ਤਜਰਬਾ ਰੱਖਣ ਵਾਲੇ, ਤੇ ਤੁਸੀਂ ਇਹਨਾਂ ਤੋਂ ਕੋਈ ਕਿਸੇ ਕਿਸਮ ਦੀ ਹੈਲਥ ਸੰਬੰਧੀ ਕੋਈ ਗਾਈਡੈਂਸ ਲੈਣੀ ਹੋਵੇ, ਕੋਈ ਮੈਡੀਸਨ ਦਵਾਈ ਲੈਣੀ ਹੋਵੇ, ਛੋਟੀ ਮੋਟੀ ਤੁਹਾਨੂੰ ਕੋਈ ਪ੍ਰੋਬਲਮ ਹੋਵੇ, ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ 647-993-1483, 6479931484। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਿਰਫ 3-4 ਮਿੰਟ ਬਾਕੀ ਹੈ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਆਪਣੀ ਕੋਈ ਪੁਰਾਣੀ ਯਾਦ ਸਾਡੇ ਨਾਲ ਸਾਂਝੀ ਕਰਨੀ ਹੋਵੇ, 647-357-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਇੱਕ ਨਾ ਵੰਗਾਰਾਂ ਪਾਉਣ ਦਾ ਰਿਵਾਜ਼ ਉਦੋਂ ਬਹੁਤ ਹੁੰਦਾ ਸੀ ਜਦੋਂ ਕਿਸੇ ਦੇ ਦਾਣੇ ਕੱਢੇ ਜਾਣੇ ਆ ਥਰੈਸ਼ਰ ਦੇ ਉੱਪਰ, ਉਹਨਾਂ ਦੀ ਵਾਰੀ ਆਈ ਹੋਈ ਹੈ, ਤੇ ਫਿਰ ਕਿਉਂਕਿ ਅਗਲੇ ਦਿਨ ਵਾਰੀ, ਅਗਲੇ ਜਿਸ ਦਿਨ ਤੁਹਾਡੀ ਵਾਰੀ ਖਤਮ ਹੋ ਗਈ ਨੇ ਤੇ ਅਗਲੇ ਦਿਨ ਕਿਸੇ ਦੂਸਰੇ ਦੀ ਵਾਰੀ ਹੁੰਦੀ ਸੀ, ਉਹਨਾਂ ਦਾ ਲਾਂਘਾ, ਉਹਨਾਂ ਦੀ ਕਣਕ ਉੱਥੇ ਢੋਈ ਪਈ ਹੁੰਦੀ ਸੀ, ਤੁਹਾਡਾ ਫਿਨਿਸ਼ ਹੋ ਗਿਆ, ਪਰ ਤੂੜੀ ਜਿਹੜੀ ਸਾਰੀ ਹੈ ਨਾ ਉਹ ਅੱਗੇ ਇਕੱਠੀ ਹੋਈ ਹੁੰਦੀ ਸੀ। ਫਿਰ ਉਹ ਕੀ ਕਰਦੇ ਸੀ, ਵੰਗਾਰ ਪਾਉਂਦੇ ਹੁੰਦੇ ਸੀ ਉਦੋਂ ਆਪਣੇ ਦੋਸਤਾਂ ਮਿੱਤਰਾਂ ਨੂੰ, ਭਾਈ ਸਾਡੀ ਤੂੜੀ ਰਾਤ ਨੂੰ ਅਸੀਂ ਇੱਥੋਂ ਚੱਕਣੀ ਹੈ ਤੇ ਤੁਸੀਂ ਸਾਡੀ ਮਦਦ ਕਰਨੀ ਹੈ। ਮੈਨੂੰ ਯਾਦ ਹੈ ਅਸੀਂ ਉਦੋਂ ਚੱਕਣ ਜੋਗੇ ਤਾਂ ਭਾਈ ਨਹੀਂ ਹੈਗੇ ਸੀ, ਸਾਡੀ ਡਿਊਟੀ ਇਹ ਹੁੰਦੀ ਸੀ ਵੀ ਜਿਸ ਘਰ ਦੇ ਵਿੱਚ ਤੂੜੀ, ਮਤਲਬ ਕੋਈ ਜਾਣ ਪਛਾਣ ਵਾਲੇ ਦੇ, ਐਂ ਨਹੀਂ ਵੀ ਸਾਨੂੰ ਹਰ ਕੋਈ ਲੈ ਜਾਂਦਾ ਸੀ, ਜਾਣ ਪਛਾਣ ਵਾਲਾ ਕੋਈ ਹੈ ਨਾ, ਜਦੋਂ ਹੈਲਪ ਕਰਨੀ ਉਹਨਾਂ ਨੇ ਕਹਿਣਾ ਵੀ ਤੁਸੀਂ ਜਿਸ ਕੋਠੇ ਦੇ ਵਿੱਚ ਤੂੜੀ ਪਾਉਣੀ ਹੈ ਨਾ ਲਿਆ ਕੇ, ਸਾਨੂੰ 5-7 ਮੁੰਡਿਆਂ ਨੂੰ ਨਾ ਉਹਦੇ ਵਿੱਚ ਵਾੜ ਦੇਣਾ ਕਮਰੇ 'ਚ ਵੀ, ਭਾਈ ਤੂੜੀ ਤੁਸੀਂ ਲਤੜਨੀ ਹੈ, ਜਿਵੇਂ ਜਿਵੇਂ ਉਹ ਪੰਡਾਂ ਆਉਣਗੀਆਂ ਉਹਨਾਂ ਨੇ ਪੰਡਾਂ ਸੁੱਟੀ ਜਾਣਗੀਆਂ, ਖੋਲ੍ਹ ਕੇ ਵਿਛਾ ਕੇ ਅਤੇ ਉੱਤੇ ਲਤੜੀ ਜਾਣੀ ਵੀ, ਹੋਰ ਵੱਧ ਤੋਂ ਵੱਧ ਤੂੜੀ ਉਹਦੇ ਵਿੱਚ ਪਈ ਜਾਵੇ। ਸੋ ਇੱਦਾਂ ਦੇ ਜਿਹੜੇ ਐਕਸਪੀਰੀਅੰਸ ਹੈ, ਅਖੰਡ ਪਾਠ ਹੁੰਦੇ ਸੀ ਪਿੰਡਾਂ ਦੇ ਵਿੱਚ, ਮੈਨੂੰ ਯਾਦ ਹੈ ਅਸੀਂ 5 ਜਣੇ ਹੁੰਦੇ ਸੀ ਛੋਟੇ, ਨਾਲ ਪਾਠੀ 5 ਬੁੱਕ ਕੀਤੇ ਜਾਂਦੇ ਹੁੰਦੇ ਸੀ, ਤੇ ਨਾਲ ਸਾਨੂੰ 5 ਨੂੰ ਕਹਿੰਦੇ ਸੀ ਵੀ ਤੁਸੀਂ ਵੀ ਆਉਣਾ, ਸਾਨੂੰ ਉਹ ਧੂਫੀਏ ਕਿਹਾ ਜਾਂਦਾ ਸੀ ਉਦੋਂ ਸ਼ਬਦ, ਕਿ ਉੱਥੇ ਅਸੀਂ ਨਾਲ ਨਾਲ ਜਪਜੀ ਸਾਹਿਬ, ਮੇਰਾ ਇੰਟਰਸਟ ਗੁਰਬਾਣੀ ਦੇ ਵਿੱਚ ਵੱਜਿਆ ਹੀ ਉਦੋਂ, ਚਲੋ ਤੁਹਾਡੇ ਨਾਲ ਕਿਸੇ ਦਿਨ ਫੇਰ ਗੱਲ ਕਰਾਂਗੇ, ਇਹ ਸ਼ੁਰੂਆਤ ਕਿੱਥੋਂ ਹੋਈ, ਉਸ ਤੋਂ ਬਾਅਦ ਕਿਵੇਂ ਮੈਂ ਐਮਏ ਕੀਤੀ, ਉਦੋਂ ਗੁਰਬਾਣੀ ਸਪੈਸ਼ਲ ਪੜ੍ਹਿਆ ਪੇਪਰ, ਫਿਰ ਐਮਏ 'ਚ ਪੜ੍ਹਾਇਆ ਪੰਜਾਬੀ ਦਾ ਸਪੈਸ਼ਲ, ਗੁਰਬਾਣੀ ਦਾ ਪੇਪਰ ਪੜ੍ਹਾਇਆ, ਇਹ ਇੰਟਰਸਟ ਵੱਜਦਾ ਨਾ, ਏਦਾਂ ਹੀ ਹੁੰਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ, 3-6-22। ਲਲਕਾਰਨਾ ਵੀ ਹੈ, ਇੱਕ ਵੰਗਾਰ ਆਪਣੇ ਪਿੰਡਾਂ ਦੇ ਵਿੱਚ ਪਾਉਂਦੇ ਹੁੰਦੇ ਸੀ, ਜਦੋਂ ਇਕੱਠੇ ਕੋਈ ਹਾੜੀ ਵੱਢਣੀ, ਮੰਨ ਲਓ ਉਹਨੂੰ ਵੰਗਾਰ ਪਾ ਲੈਣੀ, ਇੱਕ ਵੰਗਾਰ ਹੁੰਦੀ ਹੈ,
4: ਬਗਾਰ ਕਹਿੰਦੇ ਸੀ, ਬਗਾਰ ਉੱਤੇ ਟਿੱਪੀ ਨੀ ਪੈਂਦੀ, ਮਤਲਬ ਕੱਲੀ ਬਗਾਰ
0: ਹੋ ਸਕਦਾ, ਮੈਂ ਇਸ ਗੱਲ ਨੂੰ ਵੈਸੇ ਸ਼ੋਰ ਨਹੀਂ ਹੈਗਾ, ਜਿੱਦਾਂ ਇੱਕ ਉਹ ਵੀ ਵੰਗਾਰ ਹੈ ਨਾ ਜਿਹੜੀ, ਜਿਵੇਂ ਮੇਰੇ ਥਾਣੇਦਾਰ ਪਿੰਡ ਦੇ ਸਰਪੰਚ ਨੂੰ ਕਹਿੰਦਾ, ਭਾਈ ਮੈਨੂੰ ਕੱਲ 50 ਕਿਲੋ ਦੁੱਧ ਚਾਹੀਦਾ ਮੇਰੀ ਕੁੜੀ ਦਾ ਵਿਆਹ, ਇਹ ਵੀ ਵੰਗਾਰ ਹੀ ਹੁੰਦੀ ਸੀ,
4: ਬਗਾਰ ਹੀ ਕਹਿੰਦੇ ਸੀ, ਬਗਾਰ ਜੀ।
0: ਅੱਛਾ ਬਗਾਰ ਬੱਬਾ ਗੱਗੇ ਨੂੰ ਕੰਨਾ ਰਾਰਾ ਕੇ ਵਾਵਾ ਗੱਗੇ ਨੂੰ ਕੰਨਾ ਰਾਰਾ,
4: ਵਾਵਾ ਗੱਗੇ ਨੂੰ ਕੰਨਾ ਰਾਰਾ।
0: ਅੱਛਾ ਉੱਤੇ ਬਿੰਦੀ ਨੀ ਆਉਣੀ, ਸ਼ੁਕਰੀਆ ਮਿਹਰਬਾਨੀ ਕਲੀਅਰ ਕਰਨ ਵਾਸਤੇ। ਸਤਿ ਸ਼੍ਰੀ ਅਕਾਲ ਜੀ, 4267।
5: ਹਾਂਜੀ ਡਾਕਟਰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੰਗ ਪਾਉਣੀ ਵੀ ਕਹਿੰਦੇ ਹੁੰਦੇ ਸੀ, ਬਿਲਕੁਲ ਸਹੀ ਗੱਲ ਹੈ ਤੁਹਾਡੀ, ਮੰਗ ਪਾਉਣੀ ਵੀ ਕਹਿ ਦਿੰਦੇ ਸੀ। ਹੁਣ ਵੰਗਾਰ ਤੇ ਵਿਗਾਰ ਦਾ ਉਹ ਥੋੜਾ ਜਿਹਾ ਕਨਫਰਮ ਕਰਾਂਗੇ, ਸ਼ਬਦ ਉਹ ਵੀ ਇੱਕ ਹੈਗਾ ਸੀਗਾ। ਚਲੋ
5: ਬਹੁਤ
0: ਤੁਸੀਂ ਇੱਕ ਹੋਰ ਬੜੀ ਤੁਸੀਂ ਹੋਰ ਮੈਂ ਤੁਹਾਡੇ ਨਾਲ।
6: ਦਿਸ ਇਜ਼ AM 530 CHLO AM ਸਰਵਿੰਗ ਬ੍ਰੈਂਪਟਨ, ਮਿਸਿਸਾਗਾ, ਟੋਰਾਂਟੋ, ਦ GTA ਐਂਡ ਦ ਵਰਲਡ ਐਟ AM530.ca।
7: ਪੰਜਾਬੀ ਲਹਿਰਾਂ,
8: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
7: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
8: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
7: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
8: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
7: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
8: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
7: ਪ੍ਰੋਗਰਾਮ ਪੰਜਾਬੀ ਲਹਿਰਾਂ
8: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
9: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
10: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
11: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
12: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
13: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
11: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब ते अमीर विरसे दी पुक्कल चो यादां दी संतूरी सफर दा हम सफर सांझा विरसा
2: गीत संगीत देश दुनिया दियां ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
4: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
5: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
6: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Entertainment 647-400-6862-416-303-4444. ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?
1: ਸਿਕਸ ਫੋਰ ਸੈਵਨ ਸਿਕਸ ਜ਼ੀਰੋ ਸਿਕਸ ਏਟ ਡਬਲ ਵਨ ਜ਼ੀਰੋ ਔਰ ਵਿਜ਼ਿਟ ਸ਼ਰਮਾ ਮੋਰਗੇਜਿਸ ਡੋਟ ਕੋਮ।

0: 8550 ਟੋਰਬਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca। ਥੈਂਕ ਯੂ ਜੀ।
1: ट्रक एक्सीडेंट च रब ने हाथ दे के बचा लिया
2: ते कार दे खर्चियां नू हरजीत जंजुआ दी डिसेबिलिटी इंश्योरेंस ने संभालिया। अपने भविष्य नू सुरक्षा करन ते प्रेजेंट दे पीस ऑफ माइंड ली आज ही संपर्क करो हरजीत सिंह जंजुआ।
1: हर तरह दी वधिया इंश्योरेंस पॉलिसी ले याद रखो इंश्योरेंस स्पेशलिस्ट हरजीत जंजुआ दा नाम। लाइफ इंश्योरेंस, डिसेबिलिटी, क्रिटिकल इंश्योरेंस, सुपर वीजा इंश्योरेंस, विजिटर इंश्योरेंस, हेल्थ इंश्योरेंस, किड्स प्लान, RRSP, RESP, TFSA। कॉल करो 6475-5294-647-835-5294। शादी दी मूवी बनवाने ली या रिंग सेरेमनी ली, वेडिंग एनिवर्सरी, जागो, प्री वेडिंग, बर्थडे और एनी इवेंट दी वधिया वीडियोग्राफी ते फोटोग्राफ शूट करन ली, याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने। बुकिंग ले आज ही कॉल करो जगदीश सिंह नू 416-930-1251।
3: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
4: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ, ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
2: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
4: 416-717-2929।
2: 416-717-2929। ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
5: ਭਾਜੀ, ਅੱਜ ਘਰੇ ਤੰਦੂਰੀ ਬਣਾਓ,
6: ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
2: ਹਾਈ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
7: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
8: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-6478355-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਭੱਜ ਕੇ ਪਾਈ ਘੁੱਟ ਗਏ ਜੱਫੀ, ਕਹਿੰਦਾ ਭੱਜ ਕੇ ਪਾਈ ਘੁੱਟ ਗਏ ਜੱਫੀ ਮੋਹ ਦੇ ਨਾਲ, ਠੰਡ ਮਿਲੀ ਸਰੀਰ ਨੂੰ ਤੇਰੀ ਸ਼ੋਹ ਦੇ ਨਾਲ, ਇੱਕੋ ਵਾਰੀ ਭੁੱਲ ਗਿਆ ਦਿਨ ਬਿਰਾਂ ਦੇ, ਗੁਜ਼ਾਰੀਆਂ ਜੋ ਰਾਤਾਂ ਇਕੱਲੇ ਪੋਹ ਦੇ ਨਾਲ, ਦਿਲ ਤੋਂ ਚਾਹੁੰਦੇ ਸੀ ਦੋਵੇਂ ਇੱਕ ਦੂਜੇ ਨੂੰ, ਰੂਹ ਤੋਂ ਰਿਹਾ ਰਾਬਤਾ ਮੇਰਾ ਉਹਦੇ ਨਾਲ, ਕਹਿੰਦਾ ਆਪਣਾ ਆਪ ਗਵਾਉਣਾ ਪੈਂਦਾ ਸਾਰੇ ਹੀ, ਆਪਣਾ ਆਪ ਗਵਾਉਣਾ ਪੈਂਦਾ ਸਾਰਾ ਹੀ, ਮਿਲਦੇ ਨਹੀਂ ਪਿਆਰ ਕਦੇ ਖੋਹ ਦੇ ਨਾਲ, ਮੁਹੱਬਤ ਦਾ ਤਾਂ ਰਿਸ਼ਤਾ ਹੈ ਮੁਹੱਬਤ ਨਾਲ, ਹੁੰਦੀ ਨਹੀਂ ਛਲ ਕਪਟ ਧਰੋ ਦੇ ਨਾਲ, ਮਹਿਫਲਾਂ ਵਿੱਚ ਜਲਦੀ ਹੈ ਸ਼ਮਾਂ ਜਦੋਂ, ਪਰਵਾਨੇ ਵੀ ਜਾਨ ਬਾਰ ਦੇ ਮੋਹ ਦੇ ਨਾਲ, ਹੁਸਨ 'ਤੇ ਵਿਸ਼ਵਾਸ ਕੀਤਾ ਮਦਹੋਸ਼ ਨੇ, ਹੁਸਨ 'ਤੇ ਵਿਸ਼ਵਾਸ ਕੀਤਾ ਮਦਹੋਸ਼ ਨੇ, ਵੱਡਾ ਧੋਖਾ ਹੋਇਆ ਹੈ ਇੱਕ ਉਹਦੇ ਨਾਲ, ਵੱਡਾ ਧੋਖਾ ਹੋਇਆ ਹੈ ਇੱਕ ਉਹਦੇ ਨਾਲ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸੰਧਿਆ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸ਼ੁੱਕਰਵਾਰ, ਸ਼ੁਕਰ ਆ ਸ਼ੁੱਕਰਵਾਰ ਆ, ਲੈ ਲਿਆ ਕੰਮ ਗੇੜ 'ਚ, ਬਣ ਗਈ ਗੱਲ, ਹੋ ਗਿਆ ਵੀਕਐਂਡ ਸਟਾਰਟ ਕਈਆਂ ਦਾ, ਅਤੇ ਕਈਆਂ ਦਾ ਭਾਈ ਸ਼ਾਮ ਨੂੰ ਹੋ ਜਾਣਾ, ਅਤੇ ਫਿਰ ਬਸ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਹੀ ਆ ਨਾ, ਕੋਈ ਗੱਲ ਨਹੀਂ, ਵੀਕਐਂਡ ਚੱਕ ਦਿਓ ਫੱਟੇ, ਦੱਬ ਦਿਓ ਕਿੱਲੀ, ਖਾਓ ਪੀਓ ਮਿੱਤਰੋ, ਦਿਲ ਕਿਸੇ ਦਾ ਦਿਖਾਇਓ ਨਾ, ਦਾਰੂ ਪੀ ਕੇ ਗੱਡੀ ਚਲਾਇਓ ਨਾ ਬਸ, ਅਤੇ ਫਿਰ ਕੋਈ ਪਰਵਾਹ ਨਹੀਂ ਕਿਸੇ ਦੀ ਕਰਨੀ, ਅਤੇ ਚੱਲੀ ਜਾਵੇ ਜਿਵੇਂ 'ਚ ਕੁਛ ਚੱਲਦਾ, ਠੀਕ ਨਹੀਂ, ਬਸ ਕੋਈ ਗੱਲ ਨਹੀਂ, ਪ੍ਰਵਾਹ ਪ੍ਰਭੂ ਜਿੰਮ ਜੁੰਮ ਚੱਲ ਲਿਆ ਕਰੋ, ਬਸ ਬਣ ਜਾਂਦੀ ਗੱਲਬਾਤ। 7 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸੰਜੇ ਪਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸੰਜੇ ਪਰਸਾ ਸੁਣਦੇ ਹੋ, ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦਾ ਟੈਂਪਰੇਚਰ ਹੈਗਾ ਜੀ ਮਾਲਟਨ ਦੇ ਵਿੱਚ, ਮਿਸਿਸਾਗਾ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਨਾਲ ਬਿਲਕੁਲ 20 ਟੈਂਪਰੇਚਰ, ਫੀਲ ਲਾਈਕ ਵਾਈ ਕਰਦੇ ਹਾਂ, 24 ਹੈਗਾ ਦੁਪਹਿਰ ਨੂੰ, ਸ਼ਾਮ ਨੂੰ 26 ਆ, ਅਤੇ ਰਾਤ ਨੂੰ 23 ਟੈਂਪਰੇਚਰ। 6:14 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 8:34 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ 905-600-7333-37, ਕੋਈ ਟ੍ਰੈਫਿਕ ਅਤੇ ਬਿਘਨੀਆਂ ਦੇਖਦੇ ਹੋ, ਕਿਤੇ ਰੋਡ ਬਲੋਕ ਆ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੈ, ਕੰਸਟਰਕਸ਼ਨ ਕਿਤੇ ਚੱਲਦੀ ਹੈ, ਤਾਂ ਜ਼ਰੂਰ ਤੁਸੀਂ 905-600-7333-37 'ਤੇ ਸਟੂਡੀਓ ਦੇ ਵਿੱਚ ਗੱਲਬਾਤ ਹੋ ਸਕਦੀ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ, ਜਾਂ ਹੋਰ ਵੱਖ ਵੱਖ ਐਪਾਂ ਨੇ ਜਿਹੜੀਆਂ 530 ਦੇ ਨਾਲ ਤੁਹਾਨੂੰ ਜੋੜ ਸਕਦੀਆਂ, ਉਹਨਾਂ 'ਤੇ ਤੁਸੀਂ ਜਾ ਕੇ 530 ਦੇ ਜਿੰਨੇ ਪ੍ਰੋਗਰਾਮ 24 ਘੰਟੇ 7 ਦਿਨ ਚੱਲਦੇ ਹੋ, ਪ੍ਰੋਗਰਾਮਾਂ ਦਾ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ। ਜੇ ਮੈਸੇਜ ਪਾਉਣੇ ਆ ਵਟਸਐਪ ਕਰਨਾ 647-835-5594 'ਤੇ ਆਪਣੀ ਗੱਲਬਾਤ ਮੈਸੇਜਾਂ ਦੇ ਜ਼ਰੀਏ, ਜਾਂ ਵਟਸਐਪ 'ਚ, ਜਾਂ ਫਿਰ 5 ਵਜੇ ਤੋਂ ਬਾਅਦ ਆਪਣੀ ਗੱਲਬਾਤ ਹੋ ਸਕਦੀ ਹੈ। ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਜਨਮਦਿਨ ਆ, ਬਰਥਡੇ ਆ, ਅਤੇ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਾਬਾ ਜੀ ਨੂੰ ਬਹੁਤ ਬਹੁਤ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਪ੍ਰਕਾਸ਼ ਪੁਰਬ, ਵੈਰੀ ਗੁੱਡ, ਬਾਬਾ ਜੀ ਚੱਕ ਦੋ ਫੱਟੇ, ਕੀ ਕਹਿੰਦੇ, ਸ਼੍ਰੀ ਹਰਕ੍ਰਿਸ਼ਨ ਧਿਆਈਏ ਹੈ ਜਿਸ ਡਿੱਠੇ ਸਭ ਦੁੱਖ ਜਾਏ, ਬਿਲਕੁਲ ਜੀ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ। ਅਤੇ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ ਆਪਾਂ ਰਲ ਮਿਲ ਕੇ ਭਾਈ, 905-600-7333-37 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਇੱਕ ਮੈਂ ਪਿਛਲੇ ਦਿਨਾਂ 'ਚ ਇੰਟਰਵਿਊ ਕੀਤੀ ਸੀਗੀ ਆਪਣੇ ਇੰਡੀਅਨ ਕੌਂਸਲੇਟ ਸ਼੍ਰੀ ਗਿਰੀਸ਼ ਜਨੇਜਾ ਜੀ ਨਾਲ, ਉਹ 16 ਮਿੰਟ ਦੀ ਸੀਗੀ, ਅਤੇ ਉਹਦੇ ਮੈਂ 6 ਪਾਠ ਬਣਾਏ ਸੀਗੇ, ਅਤੇ 1, 2, 3, 4, 5, 6 ਇੱਦਾਂ, 2-2.5 ਮਿੰਟ ਦੇ, 1.5 ਮਿੰਟ ਦਾ, ਇੱਕ ਸਮਥਿੰਗ ਇੱਦਾਂ ਕੁਛ ਆ ਨਾ, ਅਤੇ 5-6 ਮੇਰੇ ਕੁਸ਼ਚਨ ਸੀਗੇ ਉਹਨਾਂ ਦੇ, ਫਿਰ ਮੈਂ ਪਾਠ ਬਣਾ ਲਏ ਸੀ, ਫਿਰ ਉਹਨਾਂ ਦਾ ਆਨਸਰ ਵੀ ਆ ਵਿੱਚ ਦਿੱਤਾ ਉਹਨਾਂ ਨੇ। ਅਤੇ ਜੇ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਕਿਸੇ ਦੇ ਰਿਲੇਟਡ, ਜਿਵੇਂ BLS ਦਫ਼ਤਰ ਦੀ ਪ੍ਰੋਬਲਮ ਸੀ, ਕਿਸੇ ਦੇ ਆਧਾਰ ਕਾਰਡ ਇੰਡੀਆ 'ਚ ਨਹੀਂ ਬਣਦੇ ਹੈ ਨਾ, ਜਾਂ ਪਾਕਿਸਤਾਨ 'ਚ ਜਾਂ ਕਿਤੇ ਵੀ ਲਾ ਲਓ ਹੈ ਨਾ, ਇੱਥੇ NRI-ਆਂ ਦੇ 180 ਦਿਨ ਰਹਿਣਾ ਤੁਹਾਨੂੰ ਉੱਥੇ ਪੈਣਾ, ਤਾਂ ਆਧਾਰ ਕਾਰਡ ਬਣਨਾ, ਆਧਾਰ ਕਾਰਡ ਤੋਂ ਬਿਨਾਂ ਉੱਥੇ ਕੋਈ ਚੀਜ਼ ਨਹੀਂ, ਕੰਮ ਨਹੀਂ ਹੋ ਸਕਦਾ ਹੈ ਨਾ, ਜਾਂ ਹੋਰ ਵੈਲਫੇਅਰ ਕਿੱਦਾਂ ਮਿਲ ਸਕਦੀ ਆ, ਉਹਦੇ ਤੁਸੀਂ ਕੋਈ ਪਾਠ ਦੇਖਣਾ ਚਾਹੁੰਦੇ ਹੋ, ਚਾਹੇ ਤਾਂ ਸਭ ਮੇਰੇ ਵਾਲੇ ਇੰਸਟਾਗ੍ਰਾਮ 'ਤੇ ਚਲ ਜਾਓ, ਚਾਹੇ ਤੁਸੀਂ ਫੇਸਬੁੱਕ ਪੇਜ ਜੁਆਇਨ ਕਰ ਲਓ, ਉਹਦੇ 'ਤੇ ਜਾ ਸਕਦੇ ਹੋ, ਸਾਂਝਾ ਵਿਰਸਾ ਮੀਡੀਆ ਵਿਦ ਹਰਜੀਤ ਜੰਜੂਆ, ਹੈ ਨਾ, ਉਹ 'ਤੇ ਸਰਚ ਕਰ ਲਓ। ਅਤੇ ਜਾਂ ਫਿਰ ਤੁਸੀਂ ਟਿਕਟੋਕ 'ਤੇ ਹੈਗੇ, ਦੋ ਤਿੰਨ ਪਾਏ ਹੋਏ, ਮੈਨੂੰ ਲੱਗਦਾ ਇੱਕ ਸ਼ਾਇਦ ਮੈਂ ਭੁੱਲ ਗਿਆ ਸੀ ਵਿੱਚੋਂ ਪਾਉਣਾ, ਮੈਂ ਕੋਸ਼ਿਸ਼ ਕਰੂੰਗਾ ਅੱਜ ਪਾ ਦੂੰਗਾ। ਅਤੇ ਜਾਂ ਕੱਲ੍ਹ ਪੰਜਵਾਂ ਪਾਰਟ ਆਪਾਂ ਕੱਲ੍ਹ ਸਵੇਰੇ ਪਰਸੋਂ ਸਵੇਰੇ ਪਾਇਆ ਸੀਗਾ, ਕੱਲ੍ਹ ਸਵੇਰੇ ਸ਼ਾਇਦ ਜਾਂ ਪਰਸੋਂ, ਚਲੋ। ਅਤੇ ਤੁਸੀਂ ਉਹਨਾਂ 'ਤੇ ਜਾ ਕੇ ਦੇਖ ਸਕਦੇ ਹੋ। ਕਈ ਵਾਰ ਆਪਾਂ ਨੂੰ ਚਲੋ ਲੋੜ ਨਹੀਂ ਹੁੰਦੀ, ਤਾਂ ਕਿਸੇ ਹੋਰ ਨੂੰ ਲੋੜ ਹੁੰਦੀ ਹੈ, ਉਹਦੀ ਜਾਣਕਾਰੀ ਆਪਾਂ ਨੂੰ ਮਿਲ ਸਕਦੀ ਆ, ਹੈ ਨਾ। ਜਿਵੇਂ ਇੱਥੋਂ OCI ਲੈ ਕੇ ਜਾਂਦੇ ਹਾਂ ਆਪਾਂ, OCI ਕਰਵਾਉਂਦੇ ਹਾਂ, OCI ਦਾ ਕੀ ਹਿਸਾਬ ਕਿਤਾਬ ਆ, ਉਹਦਾ ਦੂਜਾ ਪਾਸਪੋਰਟ ਕੋਈ ਲੈ ਲੈਂਦਾ ਬੰਦਾ, ਫਿਰ ਕਿਵੇਂ ਹੁੰਦਾ, ਉਹ ਪਹਿਲਾਂ ਚੜ੍ਹਾਉਣਾ ਪੈਂਦਾ ਕਿ ਨਹੀਂ ਚੜ੍ਹਾਉਣਾ, ਬਹੁਤ ਨੇ ਉਹ 'ਚ ਗੱਲਾਂ ਹੋਈਆਂ ਹੋਈਆਂ। ਜੇ ਜ਼ਰੂਰ ਤੁਸੀਂ ਦੇਖਣਾ ਚਾਹੁੰਦੇ ਹੋ, ਚਾਹੇ ਤਾਂ ਇੰਸਟਾਗ੍ਰਾਮ 'ਤੇ, ਟਿਕਟੋਕ 'ਤੇ, ਫੇਸਬੁੱਕ 'ਤੇ, ਯੂਟਿਊਬ 'ਤੇ, ਤੁਸੀਂ ਮੇਰੇ ਵਾਲੇ ਪੇਜ 'ਤੇ ਕਿਤੇ ਵੀ ਜਾ ਕੇ ਦੇਖ ਸਕਦੇ ਹੋ। ਅਤੇ ਉਹ ਕੰਮ ਆਉਣ ਵਾਲੀਆਂ ਗੱਲਾਂ ਨੇ, ਹੋਰ ਕੁਛ ਨਹੀਂ ਬਸ। ਨਹੀਂ ਮੈਨੂੰ ਨਹੀਂ ਇੱਦਾਂ ਵੀ ਹੈਗਾ ਨਾ ਵੀ ਆਪਣੀ ਮਸ਼ਹੂਰੀ ਹੋਵੇ, ਆਪਣਾ ਫਲਾਨਾ ਹੋਵੇ, ਉਹ ਕੰਮ ਆਉਣ ਵਾਲੀਆਂ ਗੱਲਾਂ। ਤਾਂ ਹੀ ਵੀਡੀਓ ਬਣਾਈ ਸੀਗੀ, ਮੇਰਾ ਬਹੁਤ ਮਕਸਦ ਸੀ ਉਹਨਾਂ ਨਾਲ ਵੀਡੀਓ ਬਣਾਉਣ ਦਾ, ਵੀ ਇਹਦੇ 'ਚ ਰਿਲੇਟਡ ਗੱਲਬਾਤ ਕੀਤੀ ਜਾਵੇ। ਜਿਵੇਂ ਕੋਈ ਰੱਬ ਨਾ ਕਰੇ ਉੱਥੇ ਕਿਸੇ ਦੀ ਡੈਥ ਹੋ ਜਾਂਦੀ ਹੈ, ਆਪਾਂ ਬਹੁਤ ਵਾਰ ਪਹਿਲਾਂ ਵੀ ਅੱਗੇ ਗੱਲਾਂ ਕਰਦੇ ਹਾਂ ਨਾ, ਗੋ ਫੰਡ ਮੀ 'ਤੇ ਲੋਕ ਬਹੁਤ ਜਾਂਦੇ ਆ, ਪਰ ਮੈਂ ਕਹਿੰਦਾ ਨਹੀਂ ਜਾਣਾ ਚਾਹੀਦਾ। ਮੈਂ ਅੱਗੇ ਵੀ ਕਹਿੰਦਾ, ਹੁਣ ਵੀ ਕਹਿੰਦਾ, ਕਿਉਂਕਿ ਇੰਡੀਅਨ ਸਰਕਾਰ ਪੈਸੇ ਦਿੰਦੀ, ਜਿਹੜਾ PR ਆ, ਸਿਟੀਜ਼ਨ ਲਈ ਨਹੀਂ, ਜਿਹੜੇ PR ਨੇ ਉਰੇ, ਹੈ ਨਾ, ਜਾਂ ਸੁਪਰ ਵੀਜ਼ੇ 'ਤੇ ਨੇ, ਜਾਂ ਬੈਸਟਰ ਵੀਜ਼ੇ 'ਤੇ ਆ, ਜਾਂ ਸਟੂਡੈਂਟ ਆ ਬੱਚੇ, ਹੈ ਨਾ, ਉਹਨਾਂ ਦੀ ਕਈ ਵਾਰ ਚਨਚੇਤ ਡੈਥ ਹੋ ਜਾਂਦੀ ਆ, ਅਤੇ ਉਹਨਾਂ ਦੇ ਕੋਲ ਫਿਰ ਇੰਡੀਆ ਬੋਡੀ ਭੇਜਣ ਲਈ ਜਾਂ ਇੱਥੇ ਸੰਸਕਾਰ ਲਈ ਪੈਸੇ ਨਹੀਂ ਹੁੰਦੇ, ਹੈ ਨਾ, ਘੱਟ ਹੁੰਦੇ, ਜਾਂ ਮੰਨ ਲਓ ਚਲੋ ਜੋ ਵੀ ਹੈ। ਅਤੇ ਉਹ ਫਿਰ ਇਸ ਕਰਕੇ ਆ ਵੀ ਭਾਈ ਇੰਡੀਅਨ ਕੌਂਸਲੇਟ ਉਹਨਾਂ ਦੀ ਹੈਲਪ ਕਰਦੀ ਆ ਸਾਰੀ A to Z। ਅਤੇ ਕਿਉਂ ਨਾ ਆਪਾਂ ਉਹ ਹੈਲਪ, ਜੇ ਆਪਾਂ ਨੂੰ ਰੱਬ ਨਾ ਕਰੇ ਇਸ ਦੀ ਲੋੜ ਪਵੇ ਕਿਤੇ, ਜਾਂ ਹੋਰ ਵੀ ਕਿਸੇ ਸਕੀਮਾਂ ਦੀ, ਬਹੁਤ ਦੀਆਂ ਗੱਲਾਂ ਬਾਤਾਂ, ਕੋਈ ਲੇਡੀਜ਼ ਆ ਉਰੇ ਉਹਨੂੰ ਘਰੋਂ ਕੱਢਤਾ, ਜਾਂ ਮੰਨ ਲਓ ਘਰ 'ਚ ਨਹੀਂ ਬਣਦੀ, ਜਾਂ ਕੁਛ ਵੀ ਲਾ ਲਓ, ਉਹਨੂੰ ਸ਼ੈਲਟਰ ਚਾਹੀਦੀ ਆ, ਜਾਂ ਮਦਦ ਚਾਹੀਦੀ ਆ, ਰਾਸ਼ਨ ਪਾਣੀ ਚਾਹੀਦਾ, ਉਹ ਇੰਡੀਅਨ ਕੌਂਸਲੇਟ ਕਰਦੀ ਆ ਆਪਣੀ ਮਦਦ, ਪਰ ਆਪਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ। ਜੇ ਹੋ ਸਕੇ ਤਾਂ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਦੇਖਿਓ, ਜੇ ਲੱਗੂਗਾ ਤੁਹਾਨੂੰ ਤਾਂ। ਆਪਾਂ 16 ਮਿੰਟ ਦੀ ਲਗਾਤਾਰ ਜਿਹੜੀ ਇਕੱਠੀ ਆ, ਉਹ ਵੀ ਫੇਸਬੁੱਕ 'ਤੇ ਪਾ ਸਕਦਾ ਰੈਗੂਲਰ, ਇਹ 'ਚ ਥੋੜ੍ਹੇ ਜਿਹੇ ਬਣਾਈ ਹੋਈ ਆ, ਥੋੜ੍ਹੀ ਜਿਹੀ AI ਨਾ ਕੋਈ, ਹੈ ਨਾ, ਅਤੇ ਉਹ ਫਿਰ ਰੈਗੂਲਰ ਜਿਵੇਂ ਇੰਟਰਵਿਊ ਹੋਏ ਸੀ ਆਪਾਂ ਉਹ ਵੀ ਪਾ ਸਕਦੇ ਜੇ ਤੁਸੀਂ ਕਹੋਗੇ ਤਾਂ। ਅਤੇ ਤੁਸੀਂ ਕਰ ਲਿਓ ਗੱਲਬਾਤ ਮੇਰੇ ਨਾਲ, ਜੇ ਕੋਈ ਪੁੱਛਣਾ ਪੁੱਛਣਾ, 647-835-5594, ਅਤੇ ਸਟੂਡੀਓ ਦੇ ਨੰਬਰ 905-673-3337। ਅੱਜ ਫਰਾਈਡੇ ਮਨਾਉਂਦੇ ਹਾਂ, ਨਾਲੇ ਬਾਬਾ ਜੀ ਦਾ ਬਰਥਡੇ ਅੱਜ, ਅਤੇ ਫਰਾਈਡੇ ਤਾਂ ਫਿਰ ਫਰਾਈਡੇ ਆ ਨਾ, ਅਤੇ ਫਰਾਈਡੇ ਨੂੰ ਤਾਂ ਉਹੀ ਚਾਅ ਚੜਿਆ ਹੁੰਦਾ, ਲੈ ਲਿਆ ਕੰਮ ਗੇਟ 'ਚ ਕਹਿੰਦੇ। ਵੈਰੀ ਗੁੱਡ। 16 ਕੱਢ ਤਾਂ ਲਖਵਿੰਦਰ ਮਲਤਾਨੀ ਭਾਈ ਸੁਣਦੇ ਪ੍ਰੋਗਰਾਮ ਨੂੰ, ਉਹਨਾਂ ਦਾ ਗੁੱਡ ਮਾਰਨਿੰਗ ਦਾ ਮੈਸੇਜ ਅੱਜ ਆ ਗਿਆ, ਕਹਿੰਦੇ ਮੇਰਾ ਕੱਲ੍ਹ ਫੋਨ ਖਰਾਬ ਸੀਗਾ, ਕੱਲ੍ਹ ਨਹੀਂ ਮਤਲਬ ਇੱਕ ਦੋ ਦਿਨ ਦਾ ਪਿਛਲਾ, ਕਹਿੰਦੇ ਫੋਨ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਸੀ, ਅਤੇ ਇਸ ਕਰਕੇ ਕਹਿੰਦੇ ਹਰਜੀਤ ਮੈਸੇਜ ਨਹੀਂ ਪਾ ਹੋਇਆ। ਮੈਂ ਕਿਹਾ ਚਲੋ ਕੋਈ ਨਹੀਂ ਭਾਜੀ, ਵੱਡੇ ਭਾਜੀ ਅਤੇ ਕੁਮਾਰੀ ਆਂਟੀ ਜੀ ਵੀ ਦਾ ਵੀ ਮੈਸੇਜ ਆ ਗਿਆ, ਬਹੁਤ ਹੀ ਸੋਹਣਾ ਸ਼ਬਦ ਲਗਾਇਆ, ਕਹਿੰਦੇ ਬਹੁਤ ਆਨੰਦ ਆਇਆ। ਬਿਲਕੁਲ ਜੀ ਆਂਟੀ, ਥੈਂਕ ਯੂ ਸੋ ਮਚ। ਨਵੇਰ ਕੰਪਟ ਤੋਂ ਸੰਧੂ ਸਾਹਿਬ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ ਗਿਆ। 34-34 ਤੋਂ ਅਮਰਜੀਤ ਮਲਦਾਨੀ ਭਾਜੀ ਕਹਿੰਦੇ, ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ ਅਤੇ ਸੁੱਖ ਸ਼ਾਂਤੀ ਢੇਰ ਕਰ ਰੱਖੇ, ਚੰਗੇ ਕਰਮ ਕਰਦੇ ਰਹੋ, ਭਾਵੇਂ ਕੋਈ ਸਨਮਾਨ ਕਰੇ ਜਾਂ ਨਾ ਕਰੇ, ਸੂਰਜ ਤਾਂ ਅੱਧਾ ਬੱਚੇ ਨੇ ਪਤਾ ਕੀ ਹੋਇਆ, ਜਦ ਕਰੋੜਾਂ ਦੇ ਸੁੱਤੇ ਹੁੰਦੇ ਨੇ, ਸੂਰਜ ਤਾਂ ਕਹਿੰਦੇ ਉਦੋਂ ਵੀ ਚੜ੍ਹਦਾ, ਮੈਨੂੰ ਲੱਗਦਾ ਐਂ ਲਿਖਿਆ ਹੋਣਾ, ਬਾਕੀ ਪਤਾ ਨਹੀਂ। ਜਸਪ੍ਰੀਤ ਭਾਅ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਦੋਨੋਂ ਵੀ ਪਿਆਰ ਭਰੀ। ਹਰਗੁਰਜੀਤ ਭਾਅ ਜੀ ਸਤਿ ਸ਼੍ਰੀ ਅਕਾਲ, ਕਿਵੇਂ ਹੋ? ਹਾਂ ਬਸ ਬਸ ਚੱਕ ਕੇ ਰੱਖੋ ਫੱਟੇ, ਆਪਾਂ ਹੁਣ ਬਸ ਦਸ ਰਹਿ ਗਏ 2 ਹਫ਼ਤੇ ਆਪਣੇ ਵਾਲੇ ਪ੍ਰੋਗਰਾਮ 'ਚ, ਹੈ, ਬਾਕੀ ਹਜੇ ਤਾਂ ਉਨੇ ਦਿਨ ਫਿਰ ਕਿਸੇ ਕਿਸੇ ਦੇ ਪ੍ਰੋਗਰਾਮ ਖਾਈ ਪੀ ਜਾਵਾਂਗੇ। ਹੈਪੀ ਫਰਾਈਡੇ ਤੁਹਾਨੂੰ ਵੀ, ਵੀਕਐਂਡ ਦੀਆਂ ਵਧਾਈਆਂ। ਅਤੇ ਬੂਟਾ ਸਿੰਘ ਧਾਮੀ ਸਾਹਿਬ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਬੂਟਾ ਸਿੰਘ ਧਾਮੀ ਸਾਹਿਬ ਵਾਲਾ ਸਟਿਆ ਉਹ ਨਹੀਂ ਆਇਆ ਆਪਾਂ ਨੂੰ, ਕੀ ਕਹਿੰਦੇ ਹੁੰਦੇ ਆ, ਇੰਪੀਰੀਅਲ ਕ੍ਰਾਈਏਸ਼ਨ ਵਾਲਿਆਂ ਦਾ ਵੈਸਟਰਨ ਕਾਰਡ, ਅਤੇ ਇਹਨਾਂ ਨੇ ਕੱਲ੍ਹ ਫੋਨ ਵੀ ਨਹੀਂ ਮੈਨੂੰ ਆਇਆ, ਮੈਂ ਖਰੇ ਗੁੱਸੇ ਹੋ ਗਏ, ਸ਼ਾਇਦ ਤਾਂ ਵੀ ਹੋ ਸਕਦਾ। ਉਹ ਭਾਈ ਸੰਧੂ ਸਾਹਿਬ ਖੜ ਜਾਓ, ਤੁਹਾਨੂੰ ਸਭ ਆ ਜਾਓ ਜੀ, ਨੰਗੇ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਜੀ?
0: ਕਿਰਪਾ ਜੀ, ਤੁਸੀਂ ਸੁਣਾਓ ਜੀ। ਮੈਂ ਮਜ਼ਦੂਰੀ ਕਰਕੇ ਆ, ਤੁਸੀਂ ਸੁੱਤੇ ਉੱਠੇ ਹੋ।
1: ਮੈਨੂੰ ਕੱਲ ਸਰ ਮਿਲੇ, ਕਹਿੰਦੇ ਤੁਹਾਨੂੰ ਸੁਣਦੇ, ਮੈਂ ਕਦੋਂ ਸੁਣਦੇ, ਤੜਕੇ ਚ ਆ ਰਹੇ, ਮੈਂ ਕੀ ਕਰਦੇ ਹੁੰਦੇ, ਕਹਿੰਦੇ ਬਸ ਕੰਬਲ ਚ ਹੁੰਦੇ ਉਦੋਂ
0: ਰਜਾਈ ਦੇ ਵਿੱਚ ਕੰਬਲ ਚ ਬਹਿ ਕੇ ਸੁਣਨਾ ਪ੍ਰੋਗਰਾਮ, ਹੈ ਨਾ, ਬਹੁਤ ਵੱਡੀ ਗੱਲ।
1: ਨਹੀਂ ਮੈਂ ਦੂਜਾ ਨੀ, ਮੈਂ ਤਾਂ ਕੰਬਲੇ ਕਹੂੰਗਾ ਜੀ, ਤੁਸੀਂ ਐਵੇਂ ਨਾ ਕਹੋ। ਇੱਕ ਸਾਡੇ ਹੋਰ ਸਰੋਤੇ ਆਉਂਦੇ, ਉਹਨਾਂ ਨੇ ਬਹੁਤ ਮਸ਼ਹੂਰ ਕੀਤਾ ਵਰਡ
0: ਰਜਾਈ, ਰਜਾਈ ਮਸ਼ਹੂਰ ਕੀਤਾ ਹੋਇਆ।
1: ਸੱਚੀ ਗੱਲ, ਕਈ ਬੰਦੇ ਨੇ ਵਾਕਿਆ ਨਾ ਕਈ ਨਾਲ ਉਹ ਜੁੜ ਜਾਂਦਾ ਸਾਡੇ ਪਿੰਡ, ਜਿੱਦਾਂ ਅੱਲਾਂ ਸੀ ਬਹੁਤ ਜ਼ਿਆਦਾ, ਜਿੱਦਾਂ ਕਾਂ ਬਿਜੜੇ ਘੁੱਗੀ ਮਾਰ, ਸਾਡੇ ਪਰਿਵਾਰ ਦਾ ਜਿਹੜੇ ਮੰਮੀ ਦੇ ਪਰਿਵਾਰ ਸੀ ਹੁਣ ਮੋਟੇ ਸੀ, ਤੋਤੇ, ਮਤਲਬ ਇੱਦਾਂ ਨਾ ਅੱਲਾਂ ਪੈ ਜਾਂਦੀਆਂ ਨੇ ਪਿੰਡਾਂ ਚ। ਸਾਡੇ ਆਪਣੇ ਨਾਂ ਜਿਹੜੇ ਦਾਦਾ ਪਰਿਵਾਰ ਸਾਨੂੰ ਚਾਹੇਦਾਰ ਕਹਿੰਦੇ ਸੀ ਪਿੰਡਾਂ ਚ, ਤੇ ਵਧੀਆ ਪ੍ਰੋਗਰਾਮ ਤੁਹਾਡਾ ਚੱਲੀ ਜਾਂਦਾ ਸੁਣਦੇ ਹੁਣ ਮੇਰੇ। ਮੈਂ ਕਿਹਾ ਮੈਂ ਯਾਦ ਕਰਾਂ ਉਹਨਾਂ ਨੂੰ, ਕਹਿੰਦੇ ਬਸ ਕੰਮ ਚ ਬਹਿ ਕੇ ਸੁਣ ਜਾ। ਮੈਂ ਕਿਹਾ ਕਹਿੰਦੇ ਇੰਨੀ ਨਰਜੀ ਸਿਰੇ ਆਉਂਦੀ ਕਿੱਥੋਂ, ਮੈਂ ਕਿਹਾ ਸੈਰ ਸੂਰ ਕਰਿਆ ਕਰੋ, ਜਾਇਆ ਕਰੋ ਜੇ, ਕਹਿੰਦੇ ਬਸ ਉਹ ਨੀ ਕੰਮ ਹੁੰਦਾ।
0: ਗੱਲ ਤਾਂ ਸਹੀ ਹੈ।
1: ਮੈਂ ਨਾ ਇੱਕ ਬੜਾ ਪੁਰਾਣਾ ਇੱਕ ਸ਼ੇਅਰ ਗੁਣਗੁਣਾ ਹੁੰਦਾ, ਸ਼ਾਇਦ ਤੁਹਾਡੇ ਸੋਤਰ ਨੇ ਸੁਣਿਆ ਹੋਵੇ, ਕਹੋ ਤੇ ਜੇ ਟਾਈਮ ਹੈਗਾ ਸੁਣਾ ਦਿੰਦੇ ਆ। ਦੋ ਨਾ ਸ਼ਾਇਰ ਬੈਠੇ ਹੁੰਦੇ ਆਪਸ ਚ, ਉਹ ਸ਼ਹਿਰਾਂ ਨਾਲ ਚ ਗੱਲ ਕਰਦੇ, ਕਹਿੰਦਾ ਦੱਸ ਕਾ ਭਲਾ ਸ਼ਹਿਰ ਲਾਹੌਰ ਅੰਦਰ, ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ, ਕਿੰਨੀਆਂ ਇੱਟਾਂ ਅੱਧੀਆਂ ਤੇ ਕਿੰਨੀਆਂ ਸਾਰੀਆਂ ਨੇ, ਕਿੰਨੀਆਂ ਖੂਹਾਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ। ਤੇ ਦੂਜਾ ਸ਼ਹਿਰ ਹੈ ਸ਼ਹਿਰਾਂ ਨਾਲ ਚ, ਕਹਿੰਦਾ ਸ਼ਹਿਰ ਲਾਹੌਰ ਅੰਦਰ ਲੱਖਾਂ ਹੀ ਬੂਹੇ ਤੇ ਲੱਖਾਂ ਹੀ ਬਾਰੀਆਂ ਨੇ, ਜਿਨ੍ਹਾਂ ਇੱਟਾਂ ਤੋਂ ਆਸ਼ਕ ਪੈਰ ਧਰ ਗਏ ਉਹੀ ਅੱਧੀਆਂ ਤੇ ਬਾਕੀ ਸਾਰੀਆਂ ਨੇ, ਜਿਨ੍ਹਾਂ ਖੂਹਾਂ ਤੋਂ ਮਸ਼ਹੂਰ ਪਾਣੀ ਭਰ ਗਈ ਉਹੀ ਮਿੱਠੀਆਂ ਤੇ ਬਾਕੀ।
0: ਤੁਹਾਡੇ ਲਈ ਵੀ ਇਹੀ ਨੰਬਰ ਆ, ਕੋਈ ਹੋਰ ਨੀ ਨੰਬਰ ਆਉਣਾ ਹੁਣ ਕਿਸੇ ਹੋਰ ਪਾਸਿਓ ਹੈ ਬਈ। ਚਲੋ ਚੱਕੋ ਫਿਰ, ਦੇਖੀ ਜਾਓ।

0: ਜੱਸੀ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਵਾਗਤ ਆ।
1: ਵੀਰ ਵੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
0: ਗੁੱਡ ਮਾਰਨਿੰਗ, ਫੋਨ ਕਰਿਆ ਕੋਲ ਨੂੰ, ਮਾੜਾ ਜਿਹਾ ਆਵਾਜ਼ ਨਹੀਂ ਆਉਂਦੀ।
1: ਇੱਕ ਮਿੰਟ ਸਰ, ਇੱਕ ਮਿੰਟ। ਹਾਂਜੀ, ਆ ਗਈ ਸਰ।
0: ਲੈ ਹੁਣ ਬਣ ਗਈ ਗੱਲ। ਪਹਿਲਾਂ ਜੀ ਆਇਆਂ ਨੂੰ ਤੁਹਾਨੂੰ ਵੈਲਕਮ ਬੈਕ ਕਹਿ ਸਕਦੇ ਆ, ਵੀ ਅੱਜ ਪਹਿਲੀ ਵਾਰ ਤੁਸੀਂ ਕਾਲ ਕੀਤੀ ਲੱਗਦੀ ਹੈ ਮੈਨੂੰ।
1: ਨਹੀਂ, ਮੈਂ ਕਦੇ ਕਦੇ ਅਰਜੀਤ ਕਰਦਾ ਹਾਂ ਤੁਹਾਨੂੰ। ਮੈਂ ਇੱਕ ਦਿਨ ਅੱਗੇ ਵੀ ਦੱਸਿਆ ਸੀ, ਮੈਂ ਫੋਨ ਘੱਟ ਯੂਜ਼ ਕਰਦਾ ਟਰੱਕ ਤੇ।
0: ਆ ਚੱਕ, ਹਾਂ। ਅੱਛਾ, ਮੈਂ ਮਨਮੋਹਨ ਵਾਰਸ ਦਾ ਗੀਤ ਲਾਇਆ, ਪਤਾ ਤੁਹਾਨੂੰ ਕਿਉਂ ਲਾਇਆ ਹੈ?
1: ਕੋਕਾ ਕਰਕੇ ਧੋਖਾ ਨਹੀਂ ਦਿਲ ਲੈ ਗਿਆ, ਕੋਈ ਇੰਡੀਆ ਪੋਲਿਟਿਕਸ ਤੇ ਲਾਇਆ ਉਹਦਾ।
0: ਆ ਚੱਕ,
1: ਚੂੰਟੀ
0: ਜੀ ਵੜ ਦੀ
1: ਆਪਣੇ ਕਰੰਟ ਫੜ ਲੈਂਦੇ ਨੇ ਉਹ।
0: ਨਹੀਂ, ਇਹ ਤਾਂ ਮੈਂ ਪੈਸੇ ਲਾਇਆ।
1: ਅਰਜੀਤ,
0: ਹਾਂਜੀ ਭਾਜੀ,
1: ਯਾਰ ਆ ਕੰਟਰੈਕਸ਼ਨ ਵਾਲਿਆਂ ਦਾ ਕੋਈ ਹੱਲ ਹੋਊ ਕਿ ਨਹੀਂ?
0: ਇਹਨਾਂ ਦੀਆਂ ਗਾਜਰਾਂ ਜੀ ਚੱਕ ਕੇ ਪਰੇ ਮਾਰੋ।
1: ਗਾਜਰਾਂ ਦੀ ਗੱਲ ਸੁਣ ਲਾ, ਮੈਂ ਰਾਤ ਨੂੰ ਗਾਰਬੇਜ ਦਾ ਕੰਮ ਕਰਦਾ, ਜਾਣੀ ਕਿ ਮੈਂ ਸਾਰੀ ਰਾਤ ਚ ਇੱਕ ਗੇੜਾ ਹੀ ਲਾਇਆ।
0: ਅੱਛਾ,
1: ਇਹ ਤੈਨੂੰ ਮੈਂ ਬੰਦ ਦੱਸ ਦਿੰਦਾ, ਮੈਂ ਕੱਲੀ ਕੱਲੀ ਜਗ੍ਹਾ ਦੀ ਫੋਟੋ ਖਿੱਚ ਕੇ ਲੈ ਕੇ ਗਿਆ ਦੂਜੇ ਗੇੜੇ ਨੂੰ, ਮੇਰਾ ਲੋੜ ਲੱਗਿਆ ਨੀ ਦੂਜਾ। ਹਨਾ, ਵੀ ਇਹ ਕੀ ਕਰਦੇ ਨੇ? ਸਿਗਰਟਾਂ ਪੀਂਦੇ ਨੇ, ਕੱਛਾਂ ਚ ਹੱਥ ਦੇਈ ਖੜੇ ਨੇ। ਹਨਾ, 400 ਤੋਂ ਮਾਰਨਿੰਗ ਸਾਈਡ ਚ ਆਪਣੇ 20-25 ਮਿੰਟ ਦਾ ਰਾਹ। ਹਨਾ, ਮੈਂ ਜਾਣੀ ਕਿ 2 ਘੰਟੇ 10 ਮਿੰਟ ਚ ਪਹੁੰਚਿਆ।
0: ਅੱਛਾ,
1: ਠੀਕ ਆ। ਇੱਕ ਤੈਨੂੰ ਹੋਰ ਦੱਸਦਾ, ਰਾਤ ਇੱਕ ਲੇਡੀਜ਼ ਨੂੰ ਪ੍ਰੋਬਲਮ ਵੀ ਆਈ ਆ, ਉਸ ਤੋਂ ਬਾਅਦ ਹਾਈਵੇ ਤੇ ਗਾਹ ਵੀ ਪਿਆ ਕੰਟਰੈਕਸ਼ਨ ਵਾਲਿਆਂ ਨਾਲ।
0: ਅੱਛਾ,
1: ਹਾਂ, ਉਹ ਖਬਰ ਨਿਊਜ਼ ਆਜੂ ਆਪਣੇ ਦਿਨੇ, ਉਹਨੂੰ ਪ੍ਰੋਬਲਮ ਆਈ ਆ ਕੋਈ। ਉਸ ਤੋਂ ਬਾਅਦ ਪੁਲਿਸ ਵਾਲੇ ਆਏ ਨੇ, ਕਾਫੀ ਰੋਂਗ ਸਾਈਡ ਆਏ ਨੇ ਪੁਲਿਸ ਵਾਲੇ ਵੀ, ਕਾਫੀ ਗਾਹ ਪਿਆ। ਹਨਾ, ਉਹ ਮੈਨੂੰ ਪਤਾ ਨੀ ਲੱਗਿਆ ਵੀ ਹੋਇਆ ਕੀ ਆ, ਉਹ ਨਿਊਜ਼ ਆਊ ਡੇ ਚ। ਪਰ ਯਾਰ ਇੰਨਾ ਤੰਗ ਕਰਦੇ ਨੇ ਯਾਰ, ਧਾਨਾ ਜਿਹੜੇ ਦਿਨੇ ਬਾਈ ਟਰੱਕ ਚਲਾਉਂਦੇ ਨੇ ਯਾਰ, ਸਨੋ ਚ ਦੂਜੇ ਵੀਰੇ ਖਾ ਜਾਂਦੇ ਨੇ ਨੂਨ ਵਾਲੇ ਆਪਣੇ ਭਗਵੰਤ ਮਾਨ ਉਹਨਾਂ ਨਾਲ ਦੇ, ਨਾਈਟ ਚ ਕੈਪਟਨ। ਆਵਾਂਗੇ, ਮਿਲਾਂਗੇ ਵੀਰੇ, ਮੇਰੇ ਘਰ ਕੋਲੇ ਤੇਰੀ ਪਿਕਨਿਕਾਂ ਜ਼ਰੂਰ ਆਵਾਂਗੇ।
0: ਨਹੀਂ, ਜ਼ਰੂਰ ਆਉਣਾ, ਸਾਰੀ ਫੈਮਿਲੀ ਨੇ, ਵਿਦ ਫੈਮਿਲੀ ਸਾਰੇ ਆਇਓ,
1: ਫੈਮਿਲੀ ਆਵਾਂਗੇ ਵੀਰੇ, ਨੋ ਪ੍ਰੋਬਲਮ, ਆਪਣੇ ਘਰਾਂ ਕੋਲ ਹੀ ਆ।
0: ਥੈਂਕ ਯੂ
1: ਫਾਰਮ ਵੀਰੇ,
0: ਥੈਂਕ ਯੂ ਸੋ ਮਚ, ਥੈਂਕ ਯੂ।
1: ਓਕੇ, ਥੈਂਕ ਯੂ ਵੀਰੇ ਯਾਰ।
0: ਬਿਲਕੁਲ ਜੀ, ਮੈਂ ਗੀਤ ਲਾਇਆ ਸੀ ਮਨਮੋਹਨ ਬਾਰਸ ਦਾ, ਕਿਉਂਕਿ ਕੱਲ ਨੂੰ ਨਹੀਂ, ਸ਼ਨੀਵਾਰ ਨੂੰ ਨਹੀਂ, ਪਰਸੋਂ ਨੂੰ, ਐਤਵਾਰ ਨੂੰ ਪੰਜਾਬੀ ਵਿਰਸਾ ਸ਼ੋਅ ਹੋਣ ਜਾ ਰਿਹਾ ਆਪਣੇ ਹੈ, ਦੇ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਇੱਕ ਬੇਨਤੀ ਮੈਂ ਵੀ ਕਰ ਦਿੰਦਾ, ਬਾਕੀ ਵੀ ਸਾਰੇ ਕਰ ਰਹੇ ਆ, ਘਰੋਂ ਨਾ ਤਕਰੀਬਨ 10-15 ਮਿੰਟ 20 ਮਿੰਟ ਪਹਿਲਾਂ ਤੁਰਿਓ, ਜਿਹੜਾ ਸਾਹਮਣੇ ਬੁਡਵਾਈਨ ਪਲਾਜ਼ਾ, ਕੋਸ਼ਿਸ਼ ਕਰਿਓ ਉੱਥੇ ਗੱਡੀ ਤੁਹਾਡੀ ਲੱਗ ਜੇ, 5-7-10 ਮਿੰਟ ਕਹਿੰਦੇ ਤੁਰ ਕੇ ਅੰਦਰ ਨੂੰ ਜਾਣ ਨੂੰ ਆ, ਉੱਥੇ ਸੌਖੇ ਰਹੋਗੇ। ਨਹੀਂ, ਹੜਤਾਲ ਸਟ੍ਰਾਈਕ ਉਹਨਾਂ ਦੀ ਹਲੇ ਵੀ ਚੱਲਦੀ ਆ ਯੂਨੀਅਨ ਵਾਲਿਆਂ ਦੀ, ਜੇ ਉੱਥੇ ਤੁਸੀਂ ਜਾਮ 'ਚ ਫਸ ਗਏ ਜਾਂ ਕੋਈ ਗੱਡੀ ਉੱਥੇ, 5-7-10 ਮਿੰਟ ਵੱਧ ਲੱਗਣਗੇ। ਇਸ ਕਰਕੇ ਤੁਸੀਂ ਪਹਿਲਾਂ ਕੋਸ਼ਿਸ਼ ਕਰਿਓ, ਕਿਉਂਕਿ 7 ਵਜੇ ਮਨਮੋਹਨ ਵਾਰਸ ਉਹਨਾਂ ਨੇ ਸਟੇਜ 'ਤੇ ਕਹਿੰਦੇ ਆ ਜਾਣਾ, ਇਹ ਉਹ ਮੈਨੇਜਮੈਂਟ ਵਾਲੇ ਕਹਿ ਰਹੇ, ਮੇਰਾ ਕੋਈ ਵੀ ਰੋਲ ਨਹੀਂ ਵਿੱਚ, ਉਹਨਾਂ ਨੇ ਕਿਹਾ ਸੰਦੇਸ਼ਾ ਦੇਣ ਨੂੰ ਵੀ 7 ਵਜੇ ਆ ਜਾਣਾ, 6 ਵਜੇ ਡੋਰਾਂ ਓਪਨ ਹੋ ਜਾਣੀਆਂ, ਇਸ ਕਰਕੇ ਬਸ ਆਪਣਾ ਆਓ ਜਾਓ, 5-1 ਵਜੇ ਆਪਾਂ ਵੀ ਪਹੁੰਚ ਜਾਵਾਂਗੇ ਉਮੀਦ ਆ, ਅਤੇ ਫਿਰ ਕਰਾਂਗੇ ਰੌਣਕ ਮੇਲਾ, ਉੱਥੇ ਲਾਵਾਂਗੇ ਸਾਰੇ ਜਾਣੇ। ਠੀਕ ਨਹੀਂ, ਹੋਰ ਕੀ ਚਾਹੀਦਾ ਆਪਾਂ ਨੂੰ ਦੱਸੋ। ਚਲੋ, ਲਖਵਿੰਦਰ ਮਲਦਾਨੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ, ਲੰਘਿਓ
2: ਭਾਈ। ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕਿੱਦਾਂ ਕਿੱਧਰ ਰਹਿੰਦੀਆਂ ਸਰਕਾਰਾਂ ਅੱਜ ਕੱਲ੍ਹ?
2: ਕੀ ਹਾਲ ਚਾਲ ਭਾਜੀ?
0: ਵਧੀਆ ਵਧੀਆ, ਤੁਸੀਂ ਸੁਣਾਓ ਕਿੱਦਾਂ?
2: ਤੇਰੇ ਕਿਤੇ ਨਹੀਂ ਜਾਂਦੇ।
0: ਹਾਂਜੀ,
2: ਕਿਤੇ ਨਹੀਂ ਜਾਂਦੇ, ਤੇਰੇ ਨਾਲ ਹੀ ਰਹਿਣਾ।
0: ਨਹੀਂ, ਉਹ ਤਾਂ ਰਹਿਣਾ, ਪਰ ਰਹੇ ਕਿੱਥੋਂ ਇੰਨੇ ਦਿਨ, ਤੁਸੀਂ ਪਤਾ ਹੀ ਨਹੀਂ ਲੱਗਿਆ ਤੁਹਾਡਾ।
2: ਬਸ ਯਾਰ, ਫਿਰ ਦੱਸਾਂਗਾ ਵਿਹਲੇ ਟਾਈਮ, ਫੋਨ ਜਿਹੜੇ ਕਰਕੇ ਦੱਸੂਗਾ। ਜੂਨੀਅਰ ਵਾਲੇ ਬੰਦੇ ਆ ਨਾ ਭਾਜੀ, ਬਹੁਤ ਖਰਾਬ ਕਰਦੇ,
0: ਬਹੁਤ ਖਰਾਬ ਕਰਦੇ।
2: ਸਾਡਾ ਜਿਹੜਾ ਡਫਰਿੰਗ ਦੇ ਕੰਕਰੀਟ ਵਾਲੇ ਦੇ ਮੁੰਡੇ ਨਾਲ ਟਰੱਕ ਵਾਲੇ ਨਾਲ ਲੜਾਈ ਹੋ ਗਈ, ਕੁਦਰਤੀ ਪਾਸੇ ਬਹਿਸ ਬਸਈਆ ਹੋ ਗਿਆ, ਕੋਈ ਗੱਲ ਨੀ ਸੀ ਸੁਣ ਰਿਹਾ।
0: ਅੱਛਾ,
2: ਹਾਂਜੀ, ਤੇ ਤੁਹਾਨੂੰ ਮੈਂ ਦੱਸਦਾ ਵਾ, ਉਹ ਸਾਡੇ ਕੰਮ ਦੇ ਉੱਤੇ ਸੀਗਾ, ਟਰੱਕ ਲੈ ਕੇ ਆਇਆ, ਤੇ ਉਹ ਮੁੰਡੇ ਨਾਲ ਲੜਾਈ ਹੋ ਗਈ, ਤੇ ਸਾਡਾ ਇੱਕ ਗੋਰਾ ਕੰਮ ਕਰਦਾ, ਤੇ ਉਹ ਮਤਲਬ ਕਿ ਜਿਵੇਂ ਬਹਿਸ ਬਸਈਆ ਜਿਹਾ ਹੋ ਗਿਆ ਉਹਦੇ ਨਾਲ, ਤੇ ਉਹ ਭਾਈ ਉਹ ਤੇ ਟਰੱਕ ਛੱਡ ਕੇ ਦੇ ਵਿੱਚ ਵੜ ਗਿਆ, ਕਹਿੰਦਾ ਮੈਂ ਤੁਹਾਨੂੰ ਕੰਕਰੀਟ ਹੀ ਨੀ ਦੇਣੀ, ਬੜਾ ਪੰਗਾ ਪਿਆ ਉੱਥੇ ਭਾਈ। ਗੇੜਾ ਲਾਇਆ ਦੂਜਾ ਗੇੜਾ ਲਾਉਣਾ ਸੀਗਾ ਤੇ ਉਹ ਬਸ ਏਦਾਂ ਹੀ ਵਿਚਾਰਾ ਤੰਗ ਹੁੰਦਾ ਰਿਹਾ ਸਾਰੀ ਰਾਤ ਹੀ ਆ।
0: ਚਲੋ ਹੁਣ ਤੁਹਾਨੂੰ ਕਾਰਡ ਮਿਲ ਗਿਆ ਤੇ ਬੱਲੇ ਬੱਲੇ ਫਾਰਮ ਤੁਹਾਡੇ ਬਿਲਕੁਲ ਨੇੜੇ ਹੀ ਆ ਤੇ ਫਿਰ ਆਪਾਂ ਹੁੰਦੇ ਹਾਂ ਇਕੱਠੇ ਮਿਲਦੇ ਹਾਂ।
2: ਠੀਕ ਹੈ ਮੇਰਾ ਵੀਰ,
0: ਥੈਂਕ ਯੂ, ਲਵ ਯੂ। ਬਿਲਕੁਲ ਜੀ, ਸਖਰਾਜ ਭਾਜੀ, ਸਖਰਾਜ ਸੰਧੂ ਸਾਹਿਬ, ਉਹ ਵੀ ਸੁਣਦਾ ਪ੍ਰੋਗਰਾਮ ਨੂੰ, ਗੁੱਡ ਮਾਰਨਿੰਗ। ਪ੍ਰੋਗਰਾਮ ਦੀ ਬੈਕਬੋਨ ਤੇ ਪਿਕਨਿਕ ਦੇ ਵੱਡਾ ਚੈੱਕ ਸਭ ਤੋਂ ਪਹਿਲਾਂ ਇਹਨਾਂ ਦਾ ਆ ਗਿਆ ਹਜੇ ਬਾਕੀਆਂ ਤਾਂ ਆਉਣੇ ਆ ਗਈਆਂ ਦੇ, ਅਤੇ ਇਹਨਾਂ ਦਾ ਚੈੱਕ ਸਭ ਤੋਂ ਪਹਿਲਾਂ ਫਸਟ ਸੀ ਸੰਧੂ ਸਾਹਿਬ ਦਾ। ਸੁਖਰਾਜ ਭਾਅ ਜੀ, ਦਿਲੋਂ ਧੰਨਵਾਦ ਤੁਹਾਡਾ, ਦਿਲੋਂ ਧੰਨਵਾਦ, ਥੈਂਕ ਯੂ ਸੋ ਮੱਚ। ਅਤੇ 8520 ਤੋਂ ਰੇਸ਼ਮ ਭਾਅ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ ਸਤਨਾਮ ਭਾਅ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਾਅ ਜੀ ਤੁਹਾਨੂੰ ਵੀ। ਅਤੇ ਸਿੰਪਲੀ ਸਾਹਿਬ, ਬਿੱਟੂ ਭਾਅ ਜੀ ਕਿਵੇਂ ਹੋ, ਬੱਲੇ ਬੱਲੇ ਪੂਰੀ ਚਲੋ ਚੱਕ ਕੇ ਰੱਖੋ ਫੱਟੇ, ਦੱਬ ਦਿਓ ਕਿੱਲੀ। ਅਤੇ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਦੇ ਜਾ ਕੇ 905-678-3000 ਜਾਂ ਫਿਰ 4025 ਬ੍ਰੈਂਡਨ ਗੇਟ ਡਰਾਈਵ ਮਾਲਟਨ ਦੇ ਵਿੱਚ ਚਲ ਜਾਓ, ਜਾਂ ਫਿਰ 10178 ਹੋਰਨਡਾਰੀ ਸਟਰੀਟ ਬ੍ਰੈਂਪਟਨ, 905-840-6006 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਨਾਭਰ ਕੰਪਨੀ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, 647-7646-4640। ਜਤਿੰਦਰ ਸੰਧੂ ਸਾਹਿਬ ਕਹਿੰਦੇ ਏਸੀ ਫਰਨਸ ਟੈਂਕਲੈਸ ਵਾਟਰ ਹੀਟਰ ਕੋਈ ਲਗਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ 647-7646-4640 'ਤੇ ਸੰਪਰਕ ਕੀਤਾ ਜਾ ਸਕਦਾ। ਪਰਮਿੰਦਰ ਟੰਗਿਆ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ
3: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ, ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੋਲਡ ਰੱਖਿਆ ਇੱਕ ਮਿੰਟ। 42 ਵੀ ਜੀ, ਹਾਂਜੀ ਵੀ ਜੀ, ਸਤਿ ਸ਼੍ਰੀ ਅਕਾਲ 42 ਜੀ।
1: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ, ਕਿਵੇਂ ਹੋ,
1: ਕਿੱਦਾਂ ਠੀਕ ਹੋ ਜੀ?
0: ਕਿਰਪਾ ਤੁਸੀਂ ਸੁਣਾਓ।
1: ਬਸ ਵਧੀਆ ਜੀ, ਬਾਈ ਹੋਣਾ ਨੇ ਕੰਸਟਰਕਸ਼ਨ ਵਾਲੀ ਗੱਲ ਕਰਕੇ ਦੁੱਖ ਦੀ ਰਾਗ ਤੇ ਹੱਥ ਧਰਤਾ ਜੀ।
0: ਆ ਚੱਕ,
1: ਮੈਂ ਨਾ ਇਧਰ ਵੋਟਸਟੋਕ ਰਹਿੰਦਾ, ਮੈਂ ਇੱਕ ਦਿਨ ਅੱਗੇ ਤੁਹਾਨੂੰ ਫੋਨ ਲਾਇਆ ਸੀ, ਆਪਣੀ ਸ਼ਾਇਦ ਗੱਲ ਹੋਈ ਸੀ।
0: ਹਾਂਜੀ ਹਾਂਜੀ ਹਾਂਜੀ, ਬਿਲਕੁਲ।
1: ਹਾਂਜੀ ਹਾਂਜੀ, ਤੇ ਮੈਂ ਇਧਰੋਂ ਰੋਜ਼ ਪਿਕਰਿੰਗ ਆਉਂਦਾ, ਮੈਂ ਵੀ ਉਹ ਬਾਈ ਨੂੰ ਗਾਰਬੇਜ ਦਾ ਕੰਮ ਕਰਦਾ ਤੇ ਰੋਜ਼ ਲੰਡਨ ਥਾਣੀ ਲੰਘਦਾ ਆ। ਉਹ ਲੰਡਨ ਨਾ 3 ਸਾਲ ਹੋ ਗਏ ਉਹਨਾਂ ਨੇ ਉਹ ਓਵਰਪਾਸ ਬਣਦਾ ਆ, ਤੇ ਉਹ ਹਰ ਸਾਲ ਗਰਮੀਆਂ ਚੱਕ ਕੇ ਜੁੱਲੀ ਬਿਸਤਰਾ ਆ ਜਾਂਦੇ। ਉਹ ਗੱਲ ਨਾ ਕਰਨਾ ਨਾ ਕੁਛ ਕਤਰਨਾ, ਉਹ ਕੁਝ ਕਾਨਾ ਪਾਉਣ ਵਾਲੀ ਗੱਲ ਆ, ਬਸ ਉਹ ਆਈ ਲੱਗੇ ਰਹਿੰਦੇ ਸਾਰਾ ਦਿਨ।
0: ਕੋਈ ਸ਼ੱਕ ਨੀ, ਕੋਈ ਸ਼ੱਕ ਨੀ,
1: ਇਹਨਾਂ ਦਾ ਔਖਾ ਹੈ, ਇਹ ਜਿਵੇਂ ਉਹ ਕਹਿੰਦੇ ਸਰਕਾਰ ਦੇ ਜਵਾਈ ਹੈ ਇਹ।
0: ਬਸ ਬਸ ਬਸ, ਸੱਚੀ ਗੱਲ, ਕੋਈ ਨੀ ਪੁੱਛਦਾ, ਦੇਖ ਲਓ ਕੋਈ ਪੁੱਛਣ ਵਾਲਾ ਨਹੀਂ ਹੈਗਾ ਇਹਨਾਂ ਨੂੰ,
1: ਕੋਈ ਸੁਣਵਾਈ ਨੀ ਭਾਈ, ਜੋ ਮਰਜ਼ੀ ਹੋਈ ਜਾਵੇ।
0: ਕੰਟਰੈਕਟ ਵਧਾ ਲਾਂਦੇ ਜਦੇ ਵੀ, ਚੱਲ ਭਾਈ ਸਾਡਾ ਸਾਲ ਦਾ ਹੋਰ ਕਰ ਦੋ ਜੀ।
1: ਬਿਲਕੁਲ ਬਿਲਕੁਲ ਜੀ,
0: ਕੀ ਕਰਿਆ ਜਾਵੇ। ਤੁਹਾਡੇ ਵੋਟਰ ਸਟਾਕ ਗਿਆ ਸੀ ਮੈਂ ਐਤਵਾਰ ਨੂੰ, ਗੁਰਦਾਸ ਸਾਹਿਬ ਗਿਆ, ਦਰਸ਼ਨ ਕੀਤੇ ਮਹਾਰਾਜ ਦੇ।
1: ਓਕੇ ਓਕੇ,
0: ਤੇ ਮੈਂ ਵੀਡੀਓ ਪਾਈ ਆ ਟਿਕਟੋਕ ਤੇ ਬਣਾ ਕੇ,
1: ਠੀਕ ਹੈ ਜੀ,
0: ਤੇ ਦੇਖਿਓ ਜਾ ਕੇ ਉਹਦੇ ਤੇ ਮੇਰੇ ਟਿਕਟੋਕ ਤੇ,
1: ਠੀਕ ਹੈ ਜੀ।
0: ਥੈਂਕ ਯੂ, ਥੈਂਕ ਯੂ,
1: ਓਕੇ ਬਾਈ, ਥੈਂਕ ਯੂ,
0: ਬਿਲਕੁਲ ਜੀ। ਤੇ ਨਾਲ ਦੀ ਨਾਲ ਪਰਮਿੰਦਰ ਜੀ, ਕੀ ਕਸਮਾਨ ਪਵਾਈ ਜਾਂਦੇ ਹੋ ਤੁਸੀਂ ਪੰਜਾਬ ਚ, ਹੈਂ, ਤੁਸੀਂ ਹੜਦੇ ਨਹੀਂ
3: ਪੰਜਾਬ ਸਮੇਤ ਪੂਰੇ ਭਾਰਤ ਚ ਕਮਸਾਨ ਪਿਆ ਹੋਇਆ,
0: ਪੂਰੇ ਕਿਸਮ ਭਾਰਤ ਚ ਪੈ ਗਿਆ। ਹੋਲਡ ਰੱਖਿਓ ਫਿਰ, ਹੋਲਡ ਰੱਖਿਓ ਇੱਕ ਮਿੰਟ, ਹੋਲਡ ਰੱਖਿਓ ਇੱਕ ਮਿੰਟ।

0: ਕਹਿੰਦਾ ਨਾ ਨਾ ਕਰਤੇ ਪਿਆਰ ਹੈ ਮੈਂ ਕਰ ਗਈ ਤੂੰ ਇਸੇ ਕਰ ਬੈਠੇ, ਕਈ ਕੁਛ ਕਹਿ ਸਕਦੇ ਆ। ਕਿਹਨੇ ਕਿਹਨੂੰ ਪਿਆਰ ਕਰ ਲਿਆ ਪਰਮਿੰਦਰ ਜੀ?
1: ਇਹੀ ਹਰਜੀਤ ਜੀ ਇਹੀ ਕੁਛ ਤਾਂ ਅਰਵਿੰਦ ਕੇਜਰੀਵਾਲ ਅੱਜ ਗਾ ਰਹੇ ਨੇ।
0: ਉਹ ਵੀ ਗੀਤ ਗਾਉਂਦੇ ਆ, ਬੜੇ ਗੀਤ ਸੰਗੀਤ ਸੁਣਾਉਂਦੇ ਅੱਜ। ਕੀ ਹੋ ਗਿਆ? ਕਹਿੰਦੇ ਚੰਦਾ ਚੋਰ, ਚੰਦਾ ਚੋਰ ਤੇ ਇੱਕ ਹੋਰ ਕੀ ਲਿਖਿਆ ਮੈਂ ਭੁੱਲ ਗਿਆ, ਬੇਅਦਬੀ ਪਾਰਟੀ, ਬੇਅਦਬੀ ਪਾਰਟੀ ਤੇ ਕਹਿੰਦਾ ਗੱਠਜੋੜ ਕਰਨ ਜਾ ਰਹੇ ਆ। ਸੱਚੀ ਆ ਇਹ ਗੱਲ ਅੰਦਰੋਂ ਅੰਦਰੀ?
1: ਬਿਲਕੁਲ, ਪੰਜਾਬ ਦੇ ਵਿੱਚ ਇਸ ਵੇਲੇ ਪੂਰੀ ਸਿਆਸਤ ਇੱਕ ਖਬਰ ਨੂੰ ਲੈ ਕੇ ਜਿਹੜੀ ਆ ਮਗੀ ਹੋਈ ਆ। ਅੱਜ ਸਵੇਰ ਤੋਂ ਹੀ ਬਹੁਤ ਸਾਰੀਆਂ ਕਿਆਸ ਸਰਾਈਆਂ ਲੱਗ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਕੁਝ ਵੱਡਾ ਹੋਣ ਜਾ ਰਿਹਾ। ਉਹਦਾ ਕਾਰਨ ਇਹ ਆ ਕਿ ਅਚਨਚੇਤ ਸੁਖਵੀਰ ਬਾਦਲ ਦਿੱਲੀ ਦੇ ਵਿੱਚ ਪਹੁੰਚੇ ਨੇ ਔਰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨ ਪਹੁੰਚੇ ਨੇ। ਸੋ ਇਸ ਗੱਲ ਦੇ ਮਤਲਬ ਕੀ ਨੇ? ਅਚਾਨਕ ਕਿਵੇਂ ਇੱਕ ਦੂਜੇ ਨਾਲ ਮੁਲਾਕਾਤਾਂ ਹੋ ਗਈਆਂ? ਕੀ ਸਿਰਫ ਮੁਲਾਕਾਤਾਂ ਨੇ ਜਾਂ ਮੁਲਾਕਾਤਾਂ ਤੋਂ ਅੱਗੇ ਵੱਧ ਕੇ ਆ ਕੁਛ? ਆਪਾਂ ਉਹਦੀ ਗੱਲ ਕਰਨੇ ਆ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਮੁੜ ਕੇ ਤੁਰ ਪਈ ਆ, ਔਰ ਨਾਲ ਦੀ ਨਾਲ ਇਹ ਵੀ ਗੱਲ ਤੁਰ ਪਈ ਆ ਹਰਜੀਤ ਜੀ ਕਿ ਪੰਜਾਬ 'ਚ ਵਿਧਾਨ ਸਭਾ ਚੋਣਾਂ ਵੀ ਇਸੇ ਸਾਲ ਹੋ ਜਾਣੀਆਂ ਨੇ। ਇਹ ਦੋ ਗੱਲਾਂ ਬਰਾਬਰ ਬਰਾਬਰ ਜੀ ਬਿਲਕੁਲ ਇਹ ਦੋ ਗੱਲਾਂ ਬਰਾਬਰ ਬਰਾਬਰ ਚੱਲ ਰਹੀਆਂ ਨੇ ਔਰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਨੇ ਸੁਖਵੀਰ ਬਾਦਲ, ਉਹ ਵੀ ਪਾਰਲੀਮੈਂਟ ਹਾਊਸ ਦੇ ਵਿੱਚ ਦਫ਼ਤਰ ਦੇ ਵਿੱਚ। ਔਰ ਇਹ ਮੁਲਾਕਾਤ ਇੱਕ ਵੱਖਰੀ ਕਿਸਮ ਦੀ ਮੁਲਾਕਾਤ ਆ ਕਿਉਂਕਿ ਇਸ ਮੁਲਾਕਾਤ ਤੋਂ ਪਹਿਲਾਂ ਭਾਰਤ ਦੇ ਕਿਸੇ ਵੀ ਸੂਬੇ 'ਚ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਜੇ ਕੋਈ ਗੱਠਜੋੜ ਕਰਨਾ ਤਾਂ ਵੀ, ਜੇ ਤੋੜਨਾ ਤਾਂ ਵੀ, ਸਰਕਾਰਾਂ ਤੋੜਨੀਆਂ ਤਾਂ ਵੀ, MLA ਖਰੀਦਣੇ ਤਾਂ ਵੀ, MP ਖਰੀਦਣੇ ਤਾਂ ਵੀ, ਤਾਂ ਅਮਿਤ ਸ਼ਾਹ ਜਿਹੜੀ ਗੱਲਬਾਤ ਕਰਦੇ ਹੁੰਦੇ ਸੀ, ਪਰ ਅਮਿਤ ਸ਼ਾਹ ਦਾ ਅੱਜ ਕੱਲ੍ਹ ਭਾਰਤ ਦੇ ਸਿਆਸੀ ਸੀਨ ਤੋਂ ਗਾਇਬ ਨੇ, ਉਹ ਵੀ ਆਪਾਂ ਗੱਲ ਕਰਨੇ ਆ। ਔਰ ਇਸ ਮਾਮਲੇ ਤੇ ਜਿਹੜਾ ਤੰਜ ਕੀਤਾ, ਉਹ ਤੰਜ ਕੀਤਾ, ਵਿਅੰਗ ਕੀਤਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ। ਬਿਲਕੁਲ ਇਸ ਗੀਤ ਦੀਆਂ ਲਾਈਨਾਂ, ਇਸ ਗੀਤ ਦੇ ਬੋਲ ਨੇ ਕਿ ਨਾ ਨਾ ਕਰਤੇ ਪਿਆਰ ਤੂੰ ਇਸੇ ਕਰ ਬੈਠੇ, ਚੰਦਾ ਚੋਰ ਪਾਰਟੀ, ਬੇਅਦਬੀ ਪਾਰਟੀ ਦਾ ਕਹਿੰਦੇ ਗੱਠਜੋੜ ਹੋਣ ਜਾ ਰਿਹਾ। ਔਰ ਪ੍ਰਤਾਪ ਬਾਜਵਾ ਇੱਥੇ ਬੋਲੇ ਨੇ ਕਿ ਇਹ ਤਾਂ ਹੋਣਾ ਹੀ ਸੀ, ਇਹ 'ਚ ਹੈਰਾਨੀ ਕਿਹੜੀ ਆ? ਔਰ ਸ਼੍ਰੋਮਣੀ ਅਕਾਲੀ ਦਲ ਦਾ ਅਫੀਸ਼ੀਅਲ ਬਿਆਨ ਵੀ ਆ ਗਿਆ ਕਿ ਕਿਸੇ ਵੀ ਪਾਰਟੀ ਨਾਲ ਜੇ ਕੋਈ ਸਿਆਸੀ ਗੱਠਜੋੜ ਕਰਨਾ ਤਾਂ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ ਸਾਡੇ। ਪਰ ਨਾਲ ਦੀ ਨਾਲ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਢਿੱਲੋਂ ਉਹ ਤੁਹਾਡੇ ਗੱਲ ਨੂੰ ਗੋਲ ਮੋਲ ਘੁਮਾ ਰਹੇ ਨੇ। ਉਹ ਕਹਿੰਦੇ ਪ੍ਰਧਾਨ ਮੰਤਰੀ ਤਾਂ ਸਾਰੇ ਭਾਰਤ ਦੀ ਆ, ਕੋਈ ਵੀ ਬੰਦਾ ਜਾ ਕੇ ਮਿਲ ਲਵੇ, ਪਰ ਏਦਾਂ ਹੁੰਦਾ ਨਹੀਂ ਨਾ ਅਸਲ ਦੇ ਵਿੱਚ। ਖਿਚੜੀ ਕੀ ਪੱਕ ਰਹੀ ਆ? ਖਿਚੜੀ ਇਹ ਪੱਕ ਰਹੀ ਆ ਕਿ ਪੰਜਾਬ ਦੇ ਵਿੱਚ ਇਸ ਸਾਲ ਐਂਡ 'ਚ ਅਕਤੂਬਰ ਨਵੰਬਰ ਦਸੰਬਰ 'ਚ ਇਲੈਕਸ਼ਨ ਹੋ ਸਕਦੀ ਆ, ਕਿਉਂਕਿ ਉਸ ਤੋਂ ਬਾਅਦ ਜਿਹੜਾ ਸੈਂਸਸ ਮਰਦਮਸ਼ੁਮਾਰੀ ਹੋਣ ਜਾ ਰਹੀ ਆ ਅਗਲੇ ਸਾਲ ਦੇ ਸ਼ੁਰੂਆਤ ਦੇ ਵਿੱਚ। ਪਰ ਕੀ ਹੁਣ ਇਹ ਗੱਠਜੋੜ ਤਾਂ ਜਲਦੀ ਕੀਤਾ ਜਾ ਰਿਹਾ ਕਿ 3-4 ਮਹੀਨੇ ਤਾਂ ਰਹਿ ਗਏ ਆ, ਕੋਈ ਸਿਆਸੀ ਕੰਪੇਨ ਚਲਾਈ ਜਾਵੇ, ਦੇਖਦੇ ਹਾਂ ਬਣਦਾ ਕੀ ਹੈ। ਹਾਲ ਦੀ ਘੜੀ ਸਿਆਸਤ ਜਿਹੜੀ ਆ ਬਹੁਤ ਜ਼ਿਆਦਾ ਮਗੀ ਹੋਈ ਆ, ਜੇ ਗੱਠਜੋੜ ਹੁੰਦਾ ਤਾਂ ਇੱਕ ਵੱਡੀ ਧਿਰ ਦੇ ਵਜੋਂ ਸਾਹਮਣੇ ਆ ਸਕਦਾ, ਕਿਉਂਕਿ ਨਹੀਂ ਤਾਂ ਦੋਵੇਂ ਊਣੇ ਊਣੇ ਰਹਿ ਜਾਂਦੇ ਨੇ, 19 ਸੀਟਾਂ ਉਹ ਲੈ ਜਾਂਦੇ ਨੇ, 19 ਉਹ ਲੈ ਜਾਂਦੇ ਨੇ, ਕਿ ਜਿੱਤਣ ਵਾਲੇ ਉਮੀਦਵਾਰ ਹਾਰ ਜਾਂਦੇ ਨੇ, ਹਾਰਨ ਵਾਲੇ ਜਿੱਤ ਜਾਂਦੇ ਨੇ। ਸੋ ਇਹ ਇੱਕ ਵੱਡੀ ਡਿਵੈਲਪਮੈਂਟ ਦੇ ਤੌਰ ਤੇ ਪੰਜਾਬ 'ਚ ਦੇਖਿਆ ਜਾ ਰਿਹਾ। ਜੇ ਗੱਠਜੋੜ ਹੁੰਦਾ ਤਾਂ ਆਮ ਆਦਮੀ ਪਾਰਟੀ ਔਰ CM ਭਗਵੰਤ ਮਾਨ ਲਈ ਇੱਕ ਨਵੀਂ ਚੁਣੌਤੀ ਆ ਸਕਦੀ ਹੈ ਜੀ।
0: ਅਮਨਦੀਪ ਕੌਰ ਨਾਲ ਸੰਪਰਕ ਕਰ ਲਿਆ ਤੁਸੀਂ, ਕਾਰਾਂ ਦੀ ਤੇ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ, 416-618-2627 ਆਉਣਾ ਸੀ ਅੱਜ, ਉਹਨਾਂ ਨੇ ਸਟੂਡੀਓ ਪਰ ਆਏ ਨਹੀਂ, ਪਤਾ ਨਹੀਂ, ਚਲੋ ਅੱਖ ਉੱਖ ਨਹੀਂ ਖੁੱਲ੍ਹੀ ਹੋਣੀ। ਬਲੈਸਰ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
2: ਸਤਿ ਸ਼੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ ਆਇਆਂ ਨੂੰ।
2: ਪਰਮਿੰਦਰ ਜੀ, ਆਪਾਂ ਕਿਸੇ ਨੂੰ ਵੀ ਹੈ, ਚਾਹੇ ਕੋਈ MLA MP ਆ, ਕੋਈ ਮਿਨਿਸਟਰ ਆ, ਕੋਈ ਉਹ ਆ ਆਪਣਾ ਕੀ ਨਾ ਜਿਹੜਾ ਸਪੀਕਰ ਆ, ਮੈਂ ਇਹੋ ਜਿਹਾ ਸਪੀਕਰ ਨਹੀਂ ਦੇਖਿਆ ਵੀ ਤੈਨੂੰ ਰੱਖਿਆ ਤਾਂ ਸਪੀਕਰੀ ਲਈ ਆ, ਤੂੰ ਉੱਥੇ ਬਾਬਾ ਜੀ ਦਾ ਪਾਠ ਕਰੀ ਜਾਂਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵੀ ਫਿਰ ਗੁਰਦੁਆਰਾ ਸਾਹਿਬ ਜਾ ਕੇ ਬਹਿ ਜਾ, ਇਹੋ ਜਿਹਾ ਗੰਦਾ ਮੈਂ ਨੀ ਸਪੀਕਰ ਦੇਖਣਾ। ਅੱਛਾ, ਮੇਰਾ ਸਵਾਲ ਸੀਗਾ ਵੀ ਇੱਕ ਨਾ 4600 ਕਰੋੜ ਦੀ ਸੜਕ ਬਣੀ ਆ, ਨਿਤਿਨ ਗਡਕਰੀ ਜੀ 18 ਦਿਨ ਹੋਏ ਨੇ, 19 ਦਿਨ ਕਹਿੰਦੇ ਅਮਰੀਕਾ ਤੋਂ ਵਧੀਆ ਜਿਹੜੇ ਉਹ ਕਰਕੇ ਗਏ ਨੇ ਉਦਘਾਟਨ, ਕਹਿੰਦੇ ਅਮਰੀਕਾ 'ਚ ਇਹੀ ਜੀ ਸੜਕ ਨੀ, ਉਹ 'ਚ ਕਹਿੰਦੇ ਤਰੇੜਾਂ ਪੈ ਗਈਆਂ, ਟੋਏ ਪੈ ਗਏ, ਬਹਿ ਵੀ ਗਈ,
0: ਕਿਹੜੀ ਸੜਕਾਂ ਸੀ ਜਿਹੜੀ ਬਣੀਆਂ 4600 ਕਰੋੜ ਦੀ, ਦੱਸੋਗੇ ਸਰ? ਥੈਂਕ ਯੂ, ਥੈਂਕ ਯੂ। ਕੀ ਬਣਾਉਂਦੇ, ਹੈਗੀ ਕੋਈ ਅਪਡੇਟ?
1: ਬਿਲਕੁਲ ਬਿਲਕੁਲ, ਲਖਨਊ ਐਕਸਪ੍ਰੈਸ ਜਿਹਦੇ ਤੇ ਕਹਿੰਦੇ ਸੀ ਹਵਾਈ ਜਹਾਜ਼ ਵੀ ਉਤਰ ਸਕਦਾ ਹਰਜੀਤ ਜੀ, ਹਵਾਈ ਜਹਾਜ਼ ਵੀ ਉਤਾਰ ਕੇ ਸ਼ੋਅ ਕੀਤਾ ਗਿਆ ਸੀ ਪਿਛਲੇ ਸਾਲ ਦੀ ਗੱਲ ਆ, ਪਰ ਇੱਕ ਸਾਲ ਦੇ ਵਿੱਚ ਹੀ ਉਹ ਸੜਕ ਦੇ ਵਿੱਚ 50-50 ਫੁੱਟ ਡੂੰਘੇ ਟੋਏ ਪੈ ਗਏ ਆ। ਸੋ ਆਪਣੇ ਆਪ ਦੇ ਵਿੱਚ ਵੱਡਾ
0: ਸਾਲ
1: ਪੂਰੇ ਜੀ ਜੀ
0: 50 ਨੂੰ,
1: ਔਰ ਬਿਲਕੁਲ ਥੱਲੇ ਨੂੰ ਜੀ, ਔਰ ਉਹ ਤਾਂ ਇੱਥੇ ਦੀ ਗੱਲ ਆ, ਆਪਾਂ ਲੁਧਿਆਣੇ ਚ ਕੱਲ 30 ਫੁੱਟ ਟੋਆ ਪੈ ਗਿਆ ਡੂੰਘਾ ਸੜਕ ਦੇ ਵਿੱਚ, ਇੱਕਦਮ ਮਤਲਬ ਥੱਲੇ ਚਲੇ ਗਈ ਸੜਕ। ਸੋ ਇਹ ਹਾਲ ਆ ਜੀ ਆਉਣ ਵਾਲੇ
0: ਥੱਲੇ ਧਰਤੀ ਹਿੱਲ ਗਈ
1: ਜੀ, ਪਰ ਉਹਦੇ ਵਿੱਚ ਜਿਹੜਾ ਪਹਿਲਾਂ ਜਿਹੜੇ ਦਾਅਵੇ ਕੀਤੇ ਗਏ ਸੀ, ਜਿਵੇਂ ਪੰਜਾਬ ਦੇ ਵਿੱਚ ਆਪਾਂ ਦੇਖਿਆ ਸੀ ਕਿ ਅਕਾਲੀ ਭਾਜਪਾ ਸਰਕਾਰ ਸੀ, ਉਹਨੂੰ ਸੁਖਬੀਰ ਬਾਦਲ ਇੱਕ ਵਾਰ ਕਹਿ ਬੈਠੇ ਸੀ ਕਿ ਇਸ ਸੜਕ ਦੇ ਚਾਹੇ ਬੰਬ ਮਾਰ ਦਿਓ ਤਾਂ ਵੀ ਨਹੀਂ ਟੁੱਟਣੀ। ਸੋ ਉਸ ਐਕਸਪ੍ਰੈਸ ਦੇ ਜਿਹੜੀ 100 ਸਾਲ ਉਮਰ ਦੱਸੀ ਗਈ ਸੀ ਜੀ, 100 ਸਾਲ ਪਰ ਇੱਕ ਸਾਲ ਕੱਢਿਆ। ਸੋ ਉਹ ਮਾਮਲਾ ਕਾਫੀ, ਔਰ ਨਿਤਿਨ ਗਡਕਰੀ ਤਾਂ ਪਹਿਲਾਂ ਹੀ ਜਿਹੜਾ ਐਥਨੋਲ ਮਾਮਲੇ ਵਿੱਚ ਘਿਰੇ ਹੋਏ ਨੇ ਕਿ E20 ਐਥਨੋਲ ਉਹਨਾਂ ਦੇ ਬੇਟੇ ਦੀਆਂ ਫੈਕਟਰੀਆਂ ਨੇ, ਉਹੀ 20-20 ਰੁਪਏ ਦੀ ਚੀਜ਼ 100-100 ਰੁਪਏ ਚ ਸਾਰੇ ਵੇਚ ਰਹੇ ਨੇ। ਸੋ ਲਗਾਤਾਰ ਨਿਤਿਨ ਗਡਕਰੀ ਦੇ ਮੈਨੂੰ ਲੱਗਦਾ ਮਾੜੇ ਦਿਨ ਆ। ਉਹ ਸੜਕ ਦਾ ਮੁੱਦਾ ਜਿਹੜਾ ਯੂਪੀ ਦੇ ਵਿੱਚ ਰਾਮ ਮੰਦਿਰ ਚੜਾਵਾ ਚੋਰੀ ਤੋਂ ਬਾਅਦ ਦੂਜਾ ਵੱਡਾ ਮੁੱਦਾ ਬਣ ਗਿਆ, ਔਰ ਇਸ ਮੁੱਦੇ ਨੂੰ ਲੈ ਕੇ ਕਾਫੀ ਤਰ੍ਹਾਂ ਤਰ੍ਹਾਂ ਦੀ ਉਤੇਕੀ ਜਾ ਰਹੀ ਹੈ ਜੀ।
0: ਚਲੋ ਬਾਸੀ ਸਾਹਿਬ ਆ ਜਾਓ, ਰੰਗੇ ਜੀ ਆਇਆਂ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਹਰਜੀਤ ਜੀ ਨੂੰ, ਪਰਮਿੰਦਰ ਜੀ ਨੂੰ, ਸਰੋਤਿਆ ਸਾਹਿਬਾਨ ਨੂੰ
0: ਸਤਿ ਸ੍ਰੀ ਅਕਾਲ। ਤੁਹਾਨੂੰ
3: ਪਰਮਿੰਦਰ ਜੀ ਤੁਹਾਡਾ ਬਹੁਤ ਧੰਨਵਾਦ ਆ, ਤੁਸੀਂ ਕੱਲ ਬਹੁਤ ਵਧੀਆ ਜਵਾਬ ਦਿੱਤੇ ਆ ਦੋ ਕੰਮਾਂ ਦੇ ਜਿਹੜੇ ਮੈਂ ਤੁਹਾਨੂੰ ਰਿਕੁਐਸਟ ਕਰੀ ਸੀਗੀ, ਪਰ ਹਾਲਾਤ ਉੱਥੇ ਦੇ ਉੱਤੇ ਪਈ ਹੈ। ਇਹਨਾਂ ਲੋਕਾਂ ਨੇ ਪੰਜਾਬ ਨੂੰ ਜਿੰਨਾ ਜ਼ੋਰ ਨਾਲ ਲਾ ਲੈਣ, ਜਿਹੜਾ ਮਰਜ਼ੀ ਸਮਝੌਤਾ ਕਰੀ ਜਾਣਾ ਅਕਾਲੀ ਦਲ ਤੇ ਬੀਜੇਪੀ ਵਾਲੇ ਸਮਝੌਤਾ, ਉੱਧਰ ਕਾਂਗਰਸ ਤੇ ਆਮ ਪਾਰਟੀ ਦਾ ਵੀ ਹੋ ਜਾਣਾ, ਵੀ ਤੁਹਾਨੂੰ ਦੱਸ ਦਿੰਦਾ ਅੱਜ ਜ਼ੋਰ ਨਾਲ ਜਿੰਨਾ ਮਰਜ਼ੀ ਸਰਕਾਰ ਮੁੜਕਾ ਭਗਵਾਨ ਦਮਾਨ ਦੀ ਆਉਣੀ, ਜਿਹੜੇ ਬੰਦੇ ਜੋ ਮਰਜ਼ੀ ਕਹੀ ਜਾ, ਜਿੰਨਾ ਮਰਜ਼ੀ ਉਹ ਬੰਦੇ ਬਦਨਾਮ ਕਰ ਲੈਣ, ਉਹਦੀ ਕਿਸਮਤ ਜੋ ਲਿਖਿਆ ਪੂਰੀ ਹੋਣੀ ਹੈ। ਤੁਸੀਂ ਥੋੜਾ ਚਰਨਾ ਇਹ ਪਾ ਦਿਓ ਕਿ ਜਿਹੜਾ ਪੈਟਰੋਲ ਵਿੱਚ T20 ਲਾਈ ਹੈ, ਇਹ ਬੀਜੇਪੀ ਉਹ ਖਾ ਰਹੀ ਹੈ ਕਿ ਹੋਰ ਵੀ ਖਾ ਰਹੇ ਕੋਈ ਨਾਲ? ਥੈਂਕ ਯੂ ਵੈਰੀ ਮਚ।
0: ਥੈਂਕ ਯੂ, ਥੈਂਕ ਯੂ। ਰਾਜ ਭਾਜੀ ਦਾ ਮੈਸੇਜ ਆ 71-72 ਦਾ, ਰਾਜ ਭਾਜੀ ਥੈਂਕ ਯੂ ਸੋ ਮਚ, ਤੁਹਾਨੂੰ ਵੀ। ਅਤੇ ਨਾਲ ਦੀ ਨਾਲ ਆਪਾਂ ਦਾਣਾ ਮੰਡੀ ਸੁਪਰ ਮਾਰਕੀਟ ਦੇ ਜਾ ਕੇ ਆਉਂਦੇ ਹਾਂ, 1729 ਕੁਈਨ ਸਟਰੀਟ ਈਸਟ ਬਰੈਂਪਟਨ, 905-286-9957 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਗਰੋਸਰੀ ਦਾ ਕੋਈ ਵੀ ਤੁਸੀਂ ਸਮਾਨ ਲੈਣਾ ਚਾਹੁੰਦੇ ਹੋ, ਘਰ ਦੀ ਗਰੋਸਰੀ, ਅਤੇ ਜਾਂ ਤੁਸੀਂ ਬੈਠ ਕੇ ਖਾਣਾ ਉੱਥੇ ਖਾਣਾ, ਘਰ ਲਿਜਾ ਕੇ ਖਾਣਾ, ਕੇਟਰਿੰਗ ਕਰਾਉਣੀ ਹੈ, ਅਤੇ ਜਾਂ ਫਿਰ ਤੁਸੀਂ ਕੋਈ ਮੀਟ ਮੱਛੀ ਬੱਕਰਾ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਉੱਥੋਂ ਸੰਪਰਕ ਕਰ ਲਿਓ ਦਾਣਾ ਮੰਡੀ ਸੁਪਰ ਮਾਰਕੀਟ ਵਾਲਿਆਂ ਦੇ। ਬ੍ਰੈਮਲੀ ਐਂਡ ਕੁਈਨ ਦਾ ਖੁੰਜਾ ਹੀ ਬਣਦਾ ਹੈ ਕਹਿ ਲਓ, 905-286-9957-1729 ਕੁਈਨ ਸਟਰੀਟ ਈਸਟ ਬਰੈਂਪਟਨ, 905-286-9957। ਅਤੇ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ 647-606-8110। ਮੋਰਗੇਜ ਦਾ ਕੋਈ ਵੀ ਕੁਐਸਚਨ ਆ ਤੁਹਾਡਾ, ਪਹਿਲੀ ਦੂਜੀ ਤੀਜੀ ਮੋਰਗੇਜ ਲੈਣੀ ਹੈ, ਹੋਮ ਕਿਉਟੀ ਘਰ 'ਚ ਕਢਾਉਣੀ, ਇਹਨਾਂ ਨੇ ਵੀ ਅੱਜ ਆਉਣਾ ਸੀ, ਸਾਢੇ ਚਾਰ ਆਏ ਨਹੀਂ, ਜਾਗ ਨਹੀਂ ਖੁੱਲ੍ਹੀ ਹੋਣੀ, 647-606-8110 'ਤੇ ਸੰਪਰਕ ਕੀਤਾ ਜਾ ਸਕਦਾ। ਹੋਰਨਬਿਲ ਇੰਸ਼ੋਰੈਂਸ ਰਮਨਦੀਪ ਨਾਲ ਸੰਪਰਕ ਕਰ ਲਿਓ, ਕੋਈ ਇੰਸ਼ੋਰੈਂਸ ਦਾ ਕੋਈ ਲਾਇਸੈਂਸ ਲੈਣਾ ਤੁਸੀਂ ਜਾਂ ਲਿਆ ਹੋਇਆ ਅਤੇ ਬ੍ਰੋਕਰੇਜ ਜੁਆਇਨ ਕਰਨੀ ਚਾਹੁੰਦੇ ਹੋ, ਹੋਰਨਬਿਲ ਇੰਸ਼ੋਰੈਂਸ 647-237-3123। ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ ਅਤੇ ਡਾਕਟਰ ਰਜਿੰਦਰ ਗੁਰਾਇਆ ਸਾਹਿਬ 416-884-5486 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ PNG ਸਪਰਿੰਗਾਂ ਦੇ ਸਪੈਸ਼ਲਿਸਟ ਟਰੱਕ ਐਂਡ ਟਰੇਲਿੰਗ ਦੀ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, 905-6-459-5533 'ਤੇ ਸੰਪਰਕ ਕਰ ਲਿਓ। 53 ਬ੍ਰੈਡਕੋ ਬੁਲੇਵਾਰਡ ਮਿਸਿਸਾਗਾ ਡਿਕਸੀ ਐਂਡ ਮੈਥਿਸਨ ਦਾ ਏਰੀਆ, 905-459-5533। ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਸੁਪਰਵੀਜ਼ਾ RESP RRSP ਕਰਾਉਣੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਲਿਓ ਭਾਈ, 647-835-5594। ਅਤੇ ਸੋਫਾ ਸਟੋਰੀ 'ਤੇ ਸ਼ਗਨਦੀਪ ਢਿੱਲੋਂ, ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, ਐਲ ਸ਼ੇਪ, ਯੂ ਸ਼ੇਪ, ਬੀ ਸ਼ੇਪ, ਕਿੱਧਰ ਨੂੰ ਕਰਾਉਣੀ ਹੈ, 905-799-8877, 8550 ਟੋਰਬਰਾਮ ਰੋਡ, ਜੁਨਾ ਨੰਬਰ 1 ਬਰੈਂਪਟਨ ਦੇ ਵਿੱਚ ਨੇ, ਕਲਾਰਕ ਐਂਡ ਟੋਰਬਰਾਮ ਦਾ ਏਰੀਆ, 905-799-8877। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕੀਤਾ ਜਾ ਸਕਦਾ, 416-930-1251। ਵੀਡੀਓ ਫੋਟੋਗ੍ਰਾਫੀ ਡੀ ਜੀ ਨੇ ਕੋਈ ਸਮਾਂ ਲੈਣੀ ਆ, ਪ੍ਰੀ ਵੈਡਿੰਗ ਈਵੈਂਟ, ਐਨਵਰਸਰੀ, ਬਰਥਡੇ ਪਾਰਟੀ, ਈ ਸ਼ੂਟ ਕਰਾਉਣਾ ਚਾਹੁੰਦੇ ਹੋ, 416-930-1251। ਅਤੇ ਜਾਂ ਫਿਰ ਤੁਸੀਂ ਕੋਈ ਟੈਂਟ ਦੀਆਂ ਸਵਾਵਾਂ ਲੈਣੀਆਂ, ਆਪਣੇ ਪਿਕਨਿਕ 'ਤੇ ਵੀ ਇਹਨਾਂ ਨੇ ਟੈਂਟ ਲਾਉਣਾ ਸਾਰਾ ਉੱਥੇ, 416-930-1251। ਅਤੇ ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਕੇਟਰਿੰਗ ਕਰਾਉਣੀ ਆ, ਤੁਸੀਂ ਪਾਣੀ ਕਈ ਪ੍ਰਕਾਰ ਦੇ ਆ ਉੱਥੇ, ਖੱਟੇ, ਨੀਲੇ, ਕੌੜੇ, ਹਰੇ, ਚਿੱਟੇ, ਪੀਲੇ, ਲਾਲ, ਅਤੇ ਭਾਈ ਦਾਰੂ ਪੀ ਕੇ ਗੱਡੀ ਨਾ ਚਲਾਇਓ, ਅਤੇ ਤੰਦੂਰੀ ਬੋਏ ਨੂੰ ਕਰਿਓ ਸੰਪਰਕ। ਚਾਰਲ ਕਿਸ਼ਨਾ ਸਰਵ ਕਰਦੇ 905-955-2111 ਅਤੇ ਸਟੀਫਨ ਫਰਨੀਚਰ 905-790-0560-2571 ਸਟੀਲ ਏਵਨਿਊ ਈਸਟ ਯੂਨਿਟ ਨੰਬਰ 14-17 ਬਰੈਂਪਟਨ ਦੇ ਵਿੱਚ ਨੇ। ਕੁਆਲਿਟੀ ਲੋਜਿਸਟਿਕ ਇੰਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ ਸਿਟੀ ਦੇ ਵਿੱਚ। ਤੁਸੀਂ ਓਨਰ ਆਪਰੇਟਰ ਹੋ ਤਾਂ ਵੀ ਉਹ ਹਾਇਰ ਕਰ ਹਾਇਰਿੰਗ ਚੱਲ ਰਹੀ ਹੈ ਉਹਨਾਂ ਦੇ 416-717-2939 ਜਾਂ ਫਿਰ 416-455-9311 'ਤੇ ਚੱਠਾ ਸਾਹਿਬ ਨਾਲ ਸੰਪਰਕ ਕਰ ਲਿਓ। 1497 ਬੁੱਲੇਵਾਰਡ ਯੂਨਿਟ ਨੰਬਰ 4 A2 Vico ਦੇ ਵਿੱਚ ਨੇ। ਗੁਰਬਖਸ਼ ਭਾਅ ਜੀ ਦੇ ਕੋਲ ਕਰਿਓ ਜਾ ਕੇ ਐਪਲੀਕੇਸ਼ਨ 416-717-2939 'ਤੇ ਸੰਪਰਕ ਕਰ ਲਿਓ। 3778 ਤੋਂ ਵੀ ਭਾਅ ਜੀ ਦਾ ਮੈਸੇਜ ਆ ਗਿਆ ਅਤੇ ਇਹ ਤਾਂ ਫਿਰ ਗੁਰਬਾਣੀ ਹੀ ਪਾਉਂਦੇ ਹੁੰਦੇ ਆ ਬਾਬਾ ਜੀ ਦੇ ਨਾਂ ਦੀ, ਆਪਾਂ ਨੂੰ ਸਤਿ ਸ਼੍ਰੀ ਅਕਾਲ ਘੱਟੇ ਬੁਲਾਉਂਦੇ ਹੁੰਦੇ ਆ ਇਹ। ਚਲੋ ਹਾਂਜੀ ਸੰਧੂ ਸਾਹਿਬ ਜੀ ਆ ਨੂੰ ਜੀ ਆ ਨੂੰ
4: ਦੱਸਣਾ ਚਾਹੁੰਦਾ, ਮੈਂ ਨਾ ਇੰਡੀਆ 13 ਸਾਲ ਐਜ ਏ ਗਵਰਨਮੈਂਟ ਕੰਟਰੈਕਟਰ ਕੰਮ ਕੀਤਾ।
0: ਅੱਛਾ ਜੀ।
4: ਉੱਥੇ ਇੰਨਾ ਵਧੀਆ ਸਿਸਟਮ ਆ ਕਮਿਸ਼ਨ ਦਾ ਕਿ ਮਤਲਬ ਇੰਨਾ ਸਿਸਟਮ ਤੇ ਦੋਨੋਂ ਮੱਚ ਵੀ ਸੈੱਟ ਨਹੀਂ ਹੋ ਸਕਦਾ। ਕੋਈ ਸਰਕਾਰ ਆ ਜੇ, SGO, SGN ਚੀਫ, ਮੰਤਰੀ, ਡਰੈਂਕ ਬ੍ਰਾਂਚ, ਅਕਾਊਂਟ ਬ੍ਰਾਂਚ, ਪੂਰੀਆਂ ਕਮਿਸ਼ਨਾਂ ਸੈੱਟ ਨੇ। ਅਸੀਂ ਮੰਡੀ ਬੋਰਡ ਚ ਕੰਮ ਕਰਦੇ ਹੁੰਦੇ ਸੀ, ਸੜਕਾਂ ਬਣਦੀਆਂ ਸੀ ਤੇ ਉਹਦੇ ਨਾ ਇੱਕ ਜਦੋਂ ਥੱਲੇ ਵੱਟੇ ਪਾਉਂਦੇ ਉਹ ਚ ਮੁੜ ਕੇ ਨਾ ਟੱਕ ਲਾ ਕੇ ਤੇ ਪੈਂਦੀ ਆ ਲੋਕ ਕੰਕਰੀਟ, ਉਹ SGO ਕਾਲ ਜਦੋਂ ਟਰੱਕ ਲੋਕਾਂ ਦਾ ਵੇਚ ਜਾਂਦਾ ਹੁੰਦਾ ਸੀ, ਅਸੀਂ ਬਜਰੀ ਵੇਚ ਜਾਂਦੇ ਹੁੰਦੇ ਸੀ। ਆਹ ਤਾਂ ਉੱਥੇ ਸੜਕਾਂ ਬਣ ਲਈਆਂ, ਬਾਕੀ ਤੁਸੀਂ ਦੱਸੋ ਉੱਥੇ ਕੀ ਸਿਸਟਮ ਚੱਲਦਾ। ਕੋਈ ਸਰਕਾਰ ਆ ਜੇ ਉੱਥੇ ਚੱਲਣਾ ਹੀ ਚੱਲਣਾ, ਜਿਹੜਾ ਮਰਜ਼ੀ ਹੋਵੇ, ਮੈਂ ਤੁਹਾਡੇ ਚ ਹੁੰਦਾ।
0: ਰਵਿੰਦਰ ਭਾਜੀ ਨੰਗਾ ਸਤਿ ਸ਼੍ਰੀ ਅਕਾਲ ਜੀ। ਹਾਂ
5: ਜੀ ਭਾਈ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ?
0: ਕਿਰਪਾ ਕਿਰਪਾ ਤੁਸੀਂ ਸੁਣਾਓ।
5: ਰਜੀਤ ਭਾਜੀ, ਮੈਨੂੰ ਲੱਗਦਾ ਮੈਂ ਬਈ ਆਪਾਂ ਨੂੰ ਛਿੰਝ ਕਰਾਉਣੀ ਚਾਹੀਦੀ ਆ ਬੱਲੇ ਬੱਲੇ ਮਾਰਨ ਦੇ
0: ਆ ਚੱਕ।
5: ਕਿਉਂਕਿ ਜਿਹੜੇ ਕੋਲਰ ਆ ਨਾ ਜਿਹਨੇ ਹੈਗੇ 10-15, ਇਹ ਸਾਰੀ ਦਿਹਾੜੀ ਇਹ ਇੱਕ ਦੂਜੇ ਉਧਰ ਚੱਲਦੇ ਆ। ਇੱਕ ਦਿਨ ਬੜਾ ਇਹ ਗੁੱਸਾ ਦਿਲ ਦੇ ਭਰਦੇ, ਫਲਾਣੇ ਨਾਲ ਉਹਦਾ ਸਹਿਮਤੀ ਆ, ਫਲਾਣਾ ਉਹਦੀਆਂ ਗੱਲਾਂ ਕਰੀਆਂ। ਇਹ ਦੇਣਾ ਚਾਹੀਦਾ ਮੌਕਾ 10 ਮਿੰਟ ਆ ਜਾਓ, ਜਿਹੜਾ ਕੱਢ ਲਓ ਕੱਟਕ ਦੀ ਜਿਹੜਾ ਕੱਢਣਾ।
0: ਕੱਲ ਦਾ ਮੈਂ ਚਲੋ ਨਾਮ ਨੀ ਲੈਂਦਾ, ਮੈਂ ਇੱਕ ਰੇਡੀਓ ਸੁਣਾ ਸ਼ਾਮੀ, ਤੇ ਮੇਰੀ ਵੀ ਆਦਤ ਆ ਵੀ ਖਬਰਾਂ ਖਬਰਾਂ ਨੂੰ ਇੱਧਰ ਉੱਧਰ ਹੱਥ ਮਾਰਨ ਦੀ, ਹਨਾ ਭਾਈ। ਚਲੋ ਮੈਂ ਇਹ ਨਹੀਂ ਕਹਿੰਦਾ ਵੀ ਆਂਟੀ ਸੀ ਕੋਈ, ਭਾਈ ਸੀ, ਅੰਕਲ ਸੀ ਕੋਈ, ਭਰਾ ਹੋਣਾ ਕੋਈ ਵੀ ਹੋ ਸਕਦਾ। ਉਹ ਉਹਨਾਂ ਨੇ ਵੀ ਉੱਥੇ ਹੀ ਮਤਲਬ ਗੱਲ ਪਹਿਲਾਂ ਕੀਤੀ, ਹਨਾ, ਤੇ 3 ਮਿੰਟਾਂ ਬਾਅਦ ਜੋ 3 ਵੀ ਨਹੀਂ 1.5 ਕੁ ਮਿੰਟ ਬਾਅਦ ਇੱਧਰਲੀ ਫ੍ਰੀਕੁਐਂਸੀ 'ਤੇ ਵੀ ਆ ਗਏ ਉਹ। ਮੈਂ ਕਿਹਾ ਕਮਾਈ ਦਾ, ਮੈਂ ਕਿਹਾ ਮੇਰੇ ਵਾਲੀ ਕੰਮ ਚੱਲਦਾ ਵੀ ਉੱਧਰ ਖਬਰਾਂ ਸੁਣ ਕੇ ਇੱਧਰ ਨੂੰ ਚਲੇ, ਹਨਾ। ਜਾਣੀ ਏਅਰ ਤੇ ਕਹਿਣ ਦਾ ਭਾਵ ਵੀ ਪਹਿਲਾਂ ਉੱਧਰ ਬੋਲੇ ਉਹ, ਫਿਰ ਆ ਕੇ ਦੂਜੇ ਪਾਸੇ ਉਹੀ 1-1.5 ਮਿੰਟ 'ਚ ਉਹ ਜਦੇ ਆ ਕੇ ਇੱਧਰ ਬੋਲ ਗਏ।
5: ਸਾਰੀ ਸਾਡੀ ਗੱਲ ਚੱਲਣੀ ਉਹੀ ਇੱਕ ਹੀ ਆ,
0: ਹਾਂ,
5: ਜੋ ਸਵੇਰੇ ਕਹਿ ਦਿੱਤਾ ਨਾ ਸਾਂਝਾ ਵਿਰਸਾ ਦੇ, ਸਾਰੀ ਝਾੜੀ ਘੁੰਮਣੀ ਗੱਡੀ ਉਹੀ ਆ, ਮੁੜ ਕੇ ਮੇਨ ਦੀ ਟਿਕਟ ਇੱਥੋਂ ਮਿਲਦੀ ਆ, ਸਾਰੀ ਝਾੜੀ ਬੱਸ ਪੇ ਕਰੀ, ਕਦੀ ਡਾਊਨ ਟਾਊਨ ਵਾਲੀ ਫੜ ਲੈਣੀ, ਕਦੀ ਕਿਸੇ ਬੰਦੇ ਵਾਲੀ ਫੜ ਲੈਣੀ, ਬੈਰੀ ਵਾਲੀ ਫੜ ਲੈਣੀ, ਮੇਨ ਟਿਕਟ ਇੱਥੋਂ ਲੈਣੀ, ਇਹਨਾਂ ਨੂੰ ਚੜ੍ਹ
0: ਲੱਗਦੀ ਇੱਥੇ ਮਿਲਦੀ।
5: ਬਾਕੀ ਯਾਰ ਇੱਕ ਦੂਜੇ ਦੇ ਜੋ ਮਰਜ਼ੀ ਸਾਹਿਬ ਦੀ ਗੱਲਾਂ ਕਰੀ ਜਾਵੇ, ਇੱਕ ਦੂਜੇ ਨੂੰ ਰਾਹ ਭੰਡਿਆ ਕਰੋ, ਠੀਕ ਨੇ। ਬਾਕੀ ਇੱਕ ਮੈਂ ਬੇਨਤੀ ਹੋਰ ਕਰਨੀ ਸੀਗੀ, ਮੈਂ ਕਰਦਵਾ ਰਹਿਣ ਦਿਆ,
0: ਨਹੀਂ ਆਉਣ ਦੋ, ਆਉਣ ਦੋ, ਖੁੱਲ੍ਹਾ ਹੀ ਹੈ ਕੰਮ।
5: ਔਰ ਮੈਂ ਇਹ ਕਹਿਣ ਦਿਆ ਵੀ ਆਪਣੇ ਸਤਿਕਾਰ ਜੋ ਕੈਪਟਨ ਸਾਹਿਬ ਆ, ਬਹੁਤ ਵਧੀਆ ਘੱਟ ਆਉਂਦੇ ਅੱਜ ਕੱਲ੍ਹ ਜਦੋਂ ਆਉਂਦੇ ਨਾ, ਤੇ ਕਿਤੇ ਨਾ ਉਹਨਾਂ ਨੇ ਮੈਨੂੰ ਲੱਗਦਾ ਪਰਵਿੰਦਰ ਭਾਈ ਦੀ ਹੈਲਪ ਕੀਤੀ ਹੋਣੀ ਹੈ ਨਾ। ਮੈਂ 3-4 ਸਾਲ ਹੋ ਗਏ ਆ, ਪਤਾ ਨੀ ਉਹ ਕਿੰਨੀ ਕੁ ਵਾਰੀ ਕਹਿ ਚੁੱਕੇ ਆ ਕੈਪਟਨ ਸਾਹਿਬ ਨੂੰ, ਕਹੋ ਵੀ ਜਿੰਨੇ ਕੁ ਤੁਹਾਡੇ ਬਣਦੇ ਮੁੜਦੇ ਮੈਂ ਤੁਹਾਨੂੰ ਟਰਾਂਸਫਰ ਕਰ ਦੇਣਾ, ਪਰ ਆ ਜਲੀਲ ਜਿਹਾ ਕਰਨ ਅੜ ਜਾਓ।
0: ਸੇਵਾ
5: ਕਰਾਤੀ ਉਹ ਕੰਮ ਚੱਲਦਾ ਵਾ।
0: ਅਗਲਾ
5: ਕਹਿੰਦਾ ਜੇ ਪੁੰਨ ਦਾਨ ਕੀਤਾ ਕਿਸੇ ਨੂੰ, ਦੂਜੇ ਨੂੰ ਪਤਾ ਲੱਗੇ ਵੀ ਆਪਾਂ ਕਿਸੇ ਨੂੰ ਦਿੱਤਾ ਜਾਂ ਨਹੀਂ ਦਿੱਤਾ।
0: ਮੇਰੇ ਵਰਗੇ ਹੁੰਦੇ ਆ ਵੀ ਅਸੀਂ ਤਾਂ 50 ਜਣਿਆਂ ਨੂੰ ਦੱਸਣਾ ਹੈ,
5: 50 ਜਣਿਆਂ ਦੀ ਘੱਟੋ ਘੱਟ 3 ਸਾਲ ਹੋ ਗਏ ਆ। ਚਲ ਕੋਈ ਹੋਰ ਵੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ। ਜਿਵੇਂ ਹੋਈ ਮੇਰੀ ਗੱਲ, ਮੈਂ ਜ਼ਰੂਰ ਕਹੂੰਗਾ, ਪਰ ਸਤਿਕਾਰਯੋਗ ਨੇ ਸਿਆਣੇ ਨੇ, ਬਜ਼ੁਰਗ ਨੇ, ਹੁਣ ਕੋਈ ਗੱਲ ਨਹੀਂ। ਪਰਮਿੰਦਰ ਇੱਕ ਮਿੰਟ ਹੋਲਡ

0: ਪਰਮਿੰਦਰ ਸੁਣਨਾ ਹੋਰ ਕਿ ਬੱਸ ਕਰਾਂ ਇੱਥੇ ਕਾ
1: ਖਬਰਾਂ ਕਰ ਲੈਂਦੇ ਹਾਂ ਮੈਨੂੰ
0: ਘਰ ਜਾ ਸੁਣਾ ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਜੀ
0: ਕਿਵੇਂ ਹੋ
2: ਬੋਤਲ ਮਿਲਦੀ ਹੈ ਜੀ ਤੇ ਇੱਕ ਬੰਦੇ ਨੂੰ ਵੱਖ ਵੱਖ ਚੈਨਲਾਂ ਤੇ ਗਾਲਾਂ ਹੀ ਮਿਲਦੀਆਂ ਨੇ ਸਾਰੀ
0: ਦਿਹਾੜੀ ਸਹੀ ਗੱਲ ਥੈਂਕ ਯੂ 3650 ਤੋਂ ਵੀ ਭਾਜੀ ਦਾ ਮੈਸੇਜ ਆ ਸੁਖਵਿੰਦਰ ਗਿੱਲ ਸਾਹਿਬ ਦਾ ਗਿੱਲ ਸਾਹਿਬ ਥੈਂਕ ਯੂ ਸੋ ਮਚ ਅਤੇ ਨਾਲ ਦੀ ਨਾਲ ਆਪਣੇ ਭਾਈ ਉਹ ਹੁਣ 23 ਤਰੀਕ ਭੁੱਲਿਓ ਨਾ ਚੇਤੇ ਰੱਖਿਓ 23 ਤਰੀਕ ਆਉਣ ਵਾਲੀ ਆਪਾਂ ਮਿਲਣਾ ਗਿਲਣਾ ਉੱਥੇ ਸਾਰਿਆਂ ਨੇ ਠੀਕ ਨਹੀਂ ਇਹ ਨਾ ਹੋਵੇ ਵੀ ਤੁਸੀਂ ਮਲਕ ਦੇਣੀ ਆਵੋ ਅਤੇ ਮਲਕ ਦੇਣੀ ਖਿਸਕ ਜਾਓ ਇੱਦਾਂ ਨਹੀਂ ਕਰ ਰਹੇ ਨਾ ਆਪਾਂ ਪਿਛਲੀ ਵਾਰ ਵਾਂਗ ਅਤੇ ਭਾਈ ਖਬਰਾਂ ਪਰਮਿੰਦਰ ਜੀ ਚੱਕ ਦਾਣੇ ਆਪਾਂ ਫਟੇ ਖਬਰਾਂ ਦੇ ਆਪਣੇ ਕੋਲ ਮਿੰਟ ਬਹੁਤ ਪਏ ਨੇ ਅੱਜ ਤਾਂ ਬਦਾਣੀ ਕੀਲੀ ਕਨੇਡਾ 'ਚ 1000 ਤੋਂ ਵੱਧ ਵਿਦਿਆਰਥੀਆਂ ਦਾ ਸੜਕ 'ਤੇ ਪ੍ਰਦਰਸ਼ਨ PGWP ਰੱਦ ਹੋਣ ਦੇ ਕਸੂਤੇ ਫਸੇ ਪੰਜਾਬੀ ਵਿਦਿਆਰਥੀ ਕਹਿੰਦਾ ਕੈਨੇਡਾ 'ਚ PGWP ਵਿਵਾਦ ਪੰਜਾਬੀ ਨੌਜਵਾਨਾਂ ਦੇ ਸਮਰਥਨ 'ਚ ਆਏ ਡਾਕਟਰ ਰਵਜੋਤ ਵਿਦੇਸ਼ ਮੰਤਰੀ ਤੋਂ ਮੰਗਿਆ ਸਮਾਂ ਕੈਨੇਡਾ ਵੱਲੋਂ 3000 ਪ੍ਰਵਾਸੀਆਂ ਨੂੰ PR ਲਈ ਸੱਦਾ ਦਿੱਤਾ ਜੀ ਫੈਡਰਲ ਕੋਰਟ ਨੇ ਬਿਸ਼ਨੋਈ ਗਰੋਹ ਨਾਲ ਕਥਿਤ ਤੌਰ 'ਤੇ ਸੰਬੰਧਿਤ ਕਰਮਵੀਰ ਸਿੰਘ ਦੀ ਰਿਹਾਈ ਰੱਦ ਕਰ ਦਿੱਤੀ ਆ ਵੈਸੇ ਰਿਹਾਈ ਕਰਨ ਹੋਣੀ ਨਹੀਂ ਚਾਹੀਦੀ ਭੇਜ ਦੇਣਾ ਇਹਨੂੰ ਭਾਰਤੀ ਨੌਜਵਾਨਾਂ ਵੱਲੋਂ ਕੈਨੇਡਾ ਵਿੱਚ ਜਾਅਲੀ ਕਿਰਾਏ ਦੇ ਘਰ ਦੇ ਨਾਂ 'ਤੇ ਠੱਗੀ ਗ੍ਰਿਫਤਾਰ ਵਾਰੰਟ ਜਾਰੀ ਹੋ ਗਏ ਨੇ ਕੈਨੇਡਾ ਦੇ BC ਵਿੱਚ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ ਮਾੜੀ ਖਬਰ ਆ ਅਮਰੀਕਾ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਈ ਦਿਨਾਂ ਬਾਅਦ ਜੰਗਲ 'ਚੋਂ ਮਿਲੇਗੀ ਲਾਸ਼ ਕਹਿੰਦਾ ਸੁਪਰੀਮ ਕੋਰਟ ਦੇ ਝਟਕੇ ਦੇ ਬਾਵਜੂਦ ਟਰੰਪ ਦ੍ਰਿੜ ਅਮਰੀਕਾ ਵਿੱਚ ਜਵਾਨਤ ਜਨਮਜਾਤ ਨਾਗਰਿਕਤਾ 'ਤੇ ਮੁੜ ਲਗਾਈ ਪਾਬੰਦੀ ਇਰਾਨ ਦੇ ਕੇਸ਼ਮ ਟਾਪੂ ਦੇ ਆਲੇ ਦੁਆਲੇ ਧਮਾਕਾ ਹਾਰਮੋਨ ਵਿੱਚ ਸਥਿਤੀ ਨਾਜ਼ੁਕ ਹੋ ਗਈ ਹਾਂਜੀ ਪਰਮਿੰਦਰ ਜੀ ਹੁਣ ਦੱਸੋ ਕੀ ਕਹਿਣਾ ਚਾਹੁੰਦੇ ਹੋ ਕੀ ਕਹਿੰਦੇ ਨੇ ਬਾਸੀ ਸਾਹਿਬ ਤੇ ਕੀ ਕਹਿੰਦੇ ਨੇ ਸੰਧੂ ਸਾਹਿਬ
1: ਪੁਨੇਸ਼ਰ ਸਾਹਿਬ ਕਹਿ ਕੇ ਗਏ ਨੇ ਕਿ ਕੁਲਤਾਰ ਸਿੰਘ ਸੰਧ ਮਾ ਚਲੋ ਇਹ ਧਾਰਮਿਕ ਇਸ਼ੂ ਆ ਤਾਂ ਉਹਦੇ ਤੇ ਆਪਾਂ ਟਿੱਪਣੀ ਕਰਦੇ ਨੀ ਕਿਸੇ ਕੁਰਸੀ ਤੇ ਬਹਿ ਕੇ ਵਾਹਿਗੁਰੂ ਕਹਿ ਵੀ ਲਿਆ
0: ਤਾਂ
1: ਬੁਰੀ ਗੱਲ ਨੀ
0: ਬੰਦੇ
1: ਚੱਲ ਸੰਧੂ ਸਾਹਿਬ ਕਹਿ ਕੇ ਨੇ ਟੈਕਨੀਕਲ ਜੀ ਗੱਲ ਆ ਜੀ ਉਹ ਹੁਣ ਸੜਕੀ ਵਿਭਾਗ ਦਾ ਕੋਈ ਬੰਦਾ ਲਿਆਉਣਾ ਪੈਣਾ ਕਿ ਕਿਵੇਂ ਟੈਂਡਰ ਨਿਕਲਦੇ ਨੇ ਸੋ ਉਹਦੇ ਵਿੱਚ ਆਪਣਾ ਵੈਸੇ ਹੀ ਸਾਰਾ ਕਰਪਸ਼ਨ ਦਾ ਰੌਲਾ ਹੁੰਦਾ ਤੁਸੀਂ ਵੀ ਪੰਜਾਬ ਚੋਂ ਗਏ ਹੋ ਕਿ
0: ਮੈਂ ਤਾਂ ਆਪ ਦਿੰਦਾ ਰਿਹਾ ਪਬਲਿਕ ਹੈਲਥ ਮਹਿਕਮੇ ਨੂੰ
1: ਬਿਲਕੁਲ ਟੈਂਡਰ ਕਿਸੇ ਦਾ ਨਾ ਤੇ ਨਾ ਤੇ ਖੁੱਲਦਾ ਠੇਕੇਦਾਰ ਕੋਈ ਹੁੰਦਾ ਗਾਂਹ ਦੀ ਗਾਂਹ ਠੇਕੇ ਵਿਕੇ ਹੁੰਦੇ ਆ ਸੋ ਕਈ ਇਹਦੇ ਵਿੱਚ ਲੇਅਰਾਂ ਨੇ ਇਸ ਕਰਕੇ ਇਹਦੇ ਤੇ ਕੰਕਰੀਟਲੀ ਕੁਝ ਕਹਿਣਾ ਔਖਾ ਆ ਸਾਨੂੰ ਤਾਂ ਉਦੋਂ ਪਤਾ ਲੱਗਦਾ ਜਦੋਂ 100 ਸਾਲ ਜਦੋਂ ਸੜਕ ਦਾ ਦਾਅਵਾ ਕੀਤਾ ਹੋਇਆ ਦੂਜੇ ਸਾਲ ਟੁੱਟ ਜਾਂਦੀ ਆ ਟੁੱਟੀ ਵੀ ਇਸ ਤਰੀਕੇ ਨਾਲ ਕਿ ਉਹਦੇ ਤੇ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਤੇ ਅਸੀਂ ਉਹ ਮਾਮਲੇ 'ਚ ਖਬਰ ਨੂੰ ਕਵਰ ਕਰਦੇ ਹਾਂ
0: ਕੋਈ ਸ਼ੱਕ ਨਹੀਂ ਮੈਟਾ ਵੱਲੋਂ 5000 ਕਰੋੜ ਰੁਪਏ ਦਾ ਵੱਡਾ ਝਟਕਾ ਨਿਊ ਮੈਕਸੀਕੋ ਦੀ ਅਦਾਲਤ 'ਚ $567 ਮਿਲੀਅਨ ਦਾ ਲਗਾਇਆ ਜੁਰਮਾਨਾ ਕਹਿੰਦੇ ਸਕੂਲ 'ਚ ਗੋਲੀਬਾਰੀ ਨਾਲ ਕੰਬੀ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਅਤੇ ਰਾਹੁਲ ਗਾਂਧੀ ਨੂੰ ਕੌਣ ਚੰਗਾ ਲੱਗਣ ਲੱਗ ਗਿਆ
1: ਰਾਹੁਲ ਗਾਂਧੀ ਨੂੰ ਕੈਪਟਨ ਅਮਰਿੰਦਰ ਸਿੰਘ ਚੰਗੇ ਲੱਗਣ ਲੱਗ ਪਏ ਜੀ ਮੁੜ ਕੇ ਫਿਰ ਸੋ ਉਹਨਾਂ ਨੇ ਇੱਕ ਵੀਡੀਓ ਦੇ ਵਿੱਚ ਇੱਕ ਲਾਈਵ ਹੋਈ ਸੀ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਅੱਜ ਕੱਲ੍ਹ ਜੈਨ ਜੀ ਦੀ ਭਾਸ਼ਾ ਆ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਇਜ਼ ਕੂਲ ਕਹਿੰਦੇ ਨੇ ਨਾ ਚੰਗੇ ਬੰਦੇ ਨੂੰ ਕੂਲ ਮਾਈ ਫੇਵਰੇਟ BJP ਐਕਟਰ ਮਤਲਬ BJP ਲੀਡਰ ਸੋ ਉਹ ਹਰਜੀਤ ਜੀ ਇਸ ਗੱਲ ਦੇ ਇਹ ਵੀ ਅਰਥ ਪੰਜਾਬ 'ਚ ਕੱਢੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਪ੍ਰਧਾਨਗੀ ਨੂੰ ਲੈ ਕੇ ਰੌਲਾ ਪਿਆ ਰਾਜਾ ਵਿੰਗ ਨੂੰ ਹਾਲੇ ਹਟਾਇਆ ਨਹੀਂ ਜਾ ਰਿਹਾ ਚੰਨੀ ਸਾਹਿਬ ਆਪਣਾ ਮੋਰਚਾ ਅਲੱਗ ਖੋਲ ਕੇ ਬੈਠੇ ਨੇ ਪ੍ਰਤਾਪ ਬਾਜਵਾ ਆਪਣਾ ਅਲੱਗ ਝੰਡਾ ਚੱਕੀ ਫਿਰਦੇ ਨੇ ਕਿਤੇ ਤਿੰਨਾਂ ਦੀ ਸੀਪ ਨਾ ਲੱਗ ਜਾਵੇ ਇਹਨਾਂ ਦੇ ਉੱਪਰ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਨੂੰ ਪੈਰਾਸ਼ੂਟ ਨਾਲ ਨਾ ਉਤਾਰ ਦੇਵੇ ਸੋ ਪੰਜਾਬ ਦੇ ਵਿੱਚ ਵੈਸੇ ਵੀ ਇਲੈਕਸ਼ਨ ਦਾ ਮਾਹੌਲ ਬਣ ਰਿਹਾ ਇਹ ਵੀ ਇੱਕ ਡਿਵੈਲਪਮੈਂਟ ਦੇ ਤੌਰ ਤੇ ਦੇਖਿਆ ਜਾ ਰਿਹਾ ਕੀ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਵਾਪਸੀ ਹੋ ਰਹੀ ਆ ਜੀ
0: ਸਰਟੀਫਾਈਡ ਕਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ 647-919-9946 ਜੇ ਤੁਸੀਂ ਆਪਣੇ ਟਰੱਕਾਂ ਦੀ ਕਮਿਸ਼ਨ ਦਾ ਕੰਮ ਕਰਾਉਣਾ ਚਾਹੁੰਦੇ ਜੜ ਦੇ ਵਿੱਚ ਸੱਦ ਕੇ ਕਿਤੇ ਲੈ ਜਾਣ ਦੀ ਲੋੜ ਨਹੀਂ ਨਾਲੇ ਮਕੈਨਿਕਾਂ ਦੇ ਜਾ ਕੇ ਤਾਂ ਫਿਰ ਮੈਨੂੰ ਲੱਗਦਾ ਪਹਿਲਾਂ ਤਾਂ $90 ਹੁੰਦੇ ਸੀ ਘੰਟੇ ਦੇ ਹੁਣ ਵਧਾਏ ਹੁਣ ਤਾਂ ਮੈਨੂੰ ਪਤਾ ਨਹੀਂ ਜੇ ਕੋਈ ਕਿਸੇ ਨੂੰ ਪਤਾ ਹੋਵੇ ਤਾਂ ਦੱਸ ਸਕਦਾ ਲੇਬਰ ਦੇ 647-919-9946 'ਤੇ ਕਰ ਲਿਓ ਸੰਪਰਕ ਫਿਰ ਜਾਇਜ਼ ਜੋ ਬਣਦਾ ਕਮਿਸ਼ਨ ਦਾ ਉਹੀ ਉਹਨਾਂ ਨੇ ਲੈਣਾ ਅਤੇ ਫਿਰ ਭਾਈ ਕਾਹਨੂੰ ਮਕੈਨਿਕਾਂ ਧੱਕੇ ਖਾਣੇ 6479194946 ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ 4374301063 ਸਨੀ ਬਾਈ ਨਾਲ ਸੰਪਰਕ ਕਰ ਲਿਓ ਗਰਾਜ ਡੋਰ ਰਿਪੇਅਰ ਤੁਸੀਂ ਕਰਾਉਣੀ ਚਾਹੁੰਦੇ ਹੋ ਓਪਨਰ ਨਵਾਂ ਲਗਾਉਣਾ 6474470 1245 'ਤੇ ਗੱਲਬਾਤ ਕੀਤੀ ਜਾ ਸਕਦੀ ਆ 11:30 ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਜੀਆਨ ਜੀ ਆਨ ਭਾਅ ਜੀ
3: ਮੈਂ ਜਿਹੜੇ ਸੜਕ ਨੇ ਲਖਨਊ ਐਕਸਪ੍ਰੈਸ ਜਿਹੜੀ ਕਹਿੰਦੇ ਬਹੁਤ ਮਹਿੰਗੀ ਸੜਕ ਬਣੀ ਸੀ ਕਹਿੰਦੇ ਜਿਹੜਾ ਇਹਦਾ ਕੰਪਨੀ ਸੀ ਜਿਸ ਨੇ ਬਣਾਈ ਆ ਉਹ ਜਿਹੜਾ ਨਵੀਨ ਪ੍ਰਧਾਨ ਉਹਦੇ ਮੁੰਡੇ ਦੀ ਕੰਪਨੀ ਆ ਜੀ ਹਾਂਜੀ ਕਹਿੰਦੇ ਉਹਦੇ ਕੋਲ ਐਕਸ਼ਨ ਵੀ ਨੀ ਲਿਆ ਤੇ ਹਜੇ ਤੇ ਕਹਿੰਦੇ ਉਹ 63 ਕਿਲੋਮੀਟਰ ਸਾਰੀ ਸੜਕ ਆ ਤੇ 1 ਕਿਲੋਮੀਟਰ ਤੇ 4700 ਕਰੋੜ ਦਾ ਖਰਚਾ ਹੋਇਆ ਜੀ 1 ਕਿਲੋਮੀਟਰ ਦਾ ਤੇ 63 ਕਿਲੋਮੀਟਰ ਦਾ ਪੂਰੀ ਸੜਕ ਦਾ 47,000 ਕਰੋੜ ਖਰਚਾ ਆਇਆ ਤੇ 1 ਕਿਲੋਮੀਟਰ ਦਾ 4700 ਕਰੋੜ ਖਰਚਾ ਤੇ ਕੋਈ ਇਹਨਾਂ ਦੇ ਪ੍ਰਧਾਨ ਆਪਣੇ ਜਾਣੀ ਕਿ ਜਿਹੜੇ ਜਿਹੜੇ ਭਾਜਪਾ ਦੇ ਜਾਣੀ ਕਿ ਮੰਤਰੀ ਸੰਤਰੀ ਇਹਨਾਂ ਦੇ ਮੁੰਡਿਆਂ ਦੇ ਕੰਪਨੀਆਂ ਆਪਣਿਆਂ ਨੂੰ ਦਿੰਦੇ ਆ ਤੇ ਆਹ ਹਾਲ ਹੁੰਦਾ ਇੰਨਾ ਪੈਸਾ ਖਾਂਦੇ ਆ ਤੇ ਇੱਕ ਕਹਿੰਦੇ ਪੁਲ ਬਣਾਇਆ ਵੀ ਉਸੇ ਕੰਪਨੀ ਨੇ ਬਿਹਾਰ ਚ ਉਹ ਕਹਿੰਦੇ ਸਾਰਾ ਕਹਿੰਦਾ ਮਾੜਾ ਮਟੀਰੀਅਲ ਲਾ ਕੇ ਲਾਇਆ ਸੀ ਤੇ ਪੈ ਗਿਆ ਤੇ ਬਾਅਦ ਚ ਲਾਇਆ ਤਾਂ ਚੂਹਿਆਂ ਦਾ ਨਾਂ ਕਹਿੰਦੇ ਫਿਰ ਚੂਹਿਆਂ ਕਰਕੇ ਢਹਿ ਗਿਆ ਫਿਰ ਚੂਹਿਆਂ ਨੇ ਥੱਲੇ ਘੋਰਤਾ ਚੂਹੇ ਨੇ ਦੱਸੋ ਉਹ ਚੂਹਿਆਂ ਦਾ ਨਾਂ ਲਾ ਕੇ ਜਾਣੀ ਕਿ ਤੇ ਆਪ ਜਾਣੀ ਕਿ ਆਪਣੇ ਤੇ ਦੁਆ ਨੀ ਤੇ ਏਦਾਂ ਦੇ ਦੇਖ ਲੋ ਸਾਰੇ ਇਹਨਾਂ ਦੇ ਮੰਤਰੀਆਂ ਸੰਤਰੀਆਂ ਦੇ ਮੁੰਡਿਆਂ ਦੀਆਂ ਕੰਪਨੀਆਂ ਆਈਆਂ ਜੀ ਹਰੇਕ ਕੰਮ ਦੇ ਵਿੱਚ ਤੇ ਉਹ ਸਾਰਾ ਮਾੜਾ ਮਟੀਰੀਅਲ ਲਾ ਕੇ ਤੇ ਬਾਅਦ ਦੇ ਵਿੱਚ ਫਿਰ ਇਹਨਾਂ ਤੇ ਐਕਸ਼ਨ ਵੀ ਨੀ ਕੋਈ ਲੈਂਦੇ
0: ਕੋਈ ਸ਼ੱਕ
3: ਕਿੰਨਾ 4700 ਕਰੋੜ 1 ਕਿਲੋਮੀਟਰ ਦਾ ਖਰਚਾ ਸੀ ਕਹਿੰਦੇ ਉਸ ਤੱਕ ਤੇ
0: ਥੈਂਕ ਯੂ ਭਾਈ ਥੈਂਕ ਯੂ ਬਿਲਕੁਲ 6743 ਭਾਜੀ 30 ਸਕਿੰਟ ਸਿੱਧੇ ਜੀ ਆਨੂੰ
4: ਬਿਲਕੁਲ ਕਹਿੰਦੇ ਹੁੰਦੇ ਆ ਜੋ ਘਰ ਦਾ ਲੰਕਾ ਢਾਏ ਵਾਲੀ ਸਥਿਤੀ ਬਣੀ ਹੋਈ ਆ ਜਿਹੜਾ ਪੀਟੀਸੀ ਤੋਂ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਹੋ ਰਿਹਾ ਉਹਦਾ ਵਿੱਚ ਬੜਾ ਰੌਲਾ ਪੈ ਗਿਆ ਜਿਹੜੇ ਪੀਟੀਸੀ ਚੈਨਲ ਨੂੰ ਖੜਾ ਕਰਨ ਵਾਲੇ ਰਵਿੰਦਰ ਜਿਹੜੇ ਸੀਗੇ ਰਵਿੰਦਰ ਸੋ ਉਹਨਾਂ ਨੇ ਰਵਿੰਦਰ ਨਾਰਾਇਣ ਉਹਨਾਂ ਨੇ ਆਪਣਾ ਨਵਾਂ ਚੈਨਲ ਬਣਾ ਲਿਆ GTC ਉਹਨਾਂ ਨੇ ਆਪਣੇ ਆਪ ਹੀ ਗੁਰਬਾਣੀ ਦਾ ਜਿਹੜਾ ਪ੍ਰਸਾਰਨ ਸ਼ੁਰੂ ਕਰ ਦਿੱਤਾ ਸੋ ਉਹਦੇ ਤੇ ਕਾਨੂੰਨੀ ਕਾਰਵਾਈ ਵੀ ਸ਼ੁਰੂ ਹੋ ਲਈ ਆ ਇੱਕ ਦੂਜੇ ਨੂੰ ਘੁਰਕੀਆਂ ਵੀ ਮਾਰੀਆਂ ਜਾ ਰਹੀਆਂ ਨੇ ਦੇਖਦੇ ਆ ਕਿ ਊਟ ਕਿਸ ਕਰਵਟ ਬਹਿੰਦਾ ਜੀ
0: ਚਲੋ ਥੈਂਕ ਯੂ ਹੈਗੀ ਕੋਈ ਹੈਡਲਾਈਨ ਰਹਿਣ ਤਾਂ ਚਲੋ ਕੱਲ ਮੰਡੇ ਨੂੰ ਕਰਦੇ ਆ ਆਪਾਂ ਪ੍ਰੋਗਰਾਮ ਥੈਂਕ ਯੂ ਸੋ ਮਚ ਬਿਲਕੁਲ ਜੀ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਵੱਧਾ ਘੱਟਾ ਬੋਲਿਆ ਗਿਆ ਕਰ ਦਿਓ ਮਾਫ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਜਾਂ ਸਾਂਝਾ ਵਿਰਸਾ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਬੁਲਾਈ

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 905-459-5533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026
5: ਓਏ ਸਾਵਣ ਚੜਿਆ ਤੀ
4: ਟੋਰਾਂਟੋ ਸ਼ੋਅ ਸੰਡੇ 9 ਅਗਸਤ ਨੂੰ
5: ਦੁਨੀਆ ਮੇਲੇ ਜਾਂਦੀ
4: ਹੈ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਮਨਮੋਹਨ ਵਾਰਿਸ ਕਮਲ ਹੀਰ ਅਤੇ ਸੰਤਾਰ ਟਿਕਟਸ ਆਰ ਅਵੇਲੇਬਲ ਐਟ ticketmaster.ca ਫੋਰ ਡੀਟੇਲਸ ਕੰਟੈਕਟ ਟੀਮ ਫੋਰ ਐਂਟਰਟੇਨਮੈਂਟ 6474006862 416303

ਆਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ਮੀ ਭੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰਿਅਲ ਅਸਟੇਟ ਬ੍ਰੋਕਰ ਸ਼ਮੀ ਭੱਠਲ, ਅੱਜ ਹੀ ਕਾਲ ਕਰੋ 416-917-7763 416-917-7763।

ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। 5 ਤੋਂ 6 ਤੁਸੀਂ ਸਜਰੀ ਸਵੇਰ ਪ੍ਰੋਗਰਾਮ ਨਾਲ ਜੁੜਦੇ ਹੋ, ਸੁਣਦੇ ਹੋ, ਵੱਖ ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ। ਬਾਕੀ ਅੱਜ ਸ਼ੁੱਕਰਵਾਰ ਹੈ, ਸ਼ੁਕਰ ਅੱਜ ਸ਼ੁੱਕਰਵਾਰ ਹੈ, TGIF ਥੈਂਕ ਗੋਡ ਇਟਸ ਫਰਾਈਡੇ। ਅੱਜ ਗੀਤ ਸੰਗੀਤ ਲੱਗਦਾ, ਤੁਹਾਡੇ ਫਰਮਾਇਸ਼, ਤੁਹਾਡੇ ਗੀਤ ਹੈ ਜਿਹੜੇ ਅੱਜ ਪ੍ਰੋਗਰਾਮ ਦਾ ਸ਼ਿੰਗਾਰ ਬਣਦੇ ਨੇ। ਸੋ ਤੁਸੀਂ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਹੋ, ਕੋਈ ਨਿਊਜ਼ ਅਪਡੇਟ ਦੇਣੀ ਚਾਹੁੰਦੇ ਹੋ ਜਾਂ ਫਿਰ ਕੋਈ ਟ੍ਰੈਫਿਕ ਕਿਤੇ ਰੁਕਾਵਟ ਦੇਖਦੇ ਪਏ ਹੋ ਤਾਂ

0: ਦੇ ਬਾਬਤ ਬਾਕੀ ਸਾਰਿਆਂ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਇੱਕੋ ਇੱਕ ਸਟੂਡੀਓ ਦਾ ਨੰਬਰ ਹੈ 905-600-3337 905-673-3337 'ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਇਸ ਵਕਤ ਪੀਅਰਸਨ ਏਅਰਪੋਰਟ 'ਤੇ ਤਾਪਮਾਨ ਹੈ ਜਿਹੜਾ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਫੀਲ ਲਾਈਕ 24 ਹੈ ਅਤੇ ਅੱਜ ਵੱਧ ਤੋਂ ਵੱਧ ਦੁਪਹਿਰ ਵੇਲੇ ਤਾਪਮਾਨ 25 ਅਤੇ ਫੀਲ ਲਾਈਕ 34 ਡਿਗਰੀ ਸੈਲਸੀਅਸ ਹੋਵੇਗਾ। ਕੱਲ੍ਹ ਹੈ ਜਿਹੜਾ ਮੈਨੂੰ ਇੱਕ ਭਾਈ ਹੁਣਾਂ ਦਾ ਫੋਨ ਆਇਆ, ਖਾਸ ਤੌਰ 'ਤੇ ਉਹਨਾਂ ਨੇ ਧੰਨਵਾਦ ਕੀਤਾ। ਚਲੋ ਉਹਦਾ ਪ੍ਰੋਗਰਾਮ ਵਧੀਆ ਹੁੰਦਾ, ਉਹਦੀ ਤਾਂ ਤੁਸੀਂ ਕਰਦੇ ਰਹਿੰਦੇ ਹੋ, ਇਹ ਮੈਂ ਨਹੀਂ ਕਰਦਾ ਵਧੀਆ, ਇਹ ਤੁਹਾਡੇ ਸਾਰਿਆਂ ਦੇ ਉਪਰਾਲਿਆਂ ਦੇ ਨਾਲ ਹੈ। ਜਿਹੜਾ ਕੋਈ ਵੀ ਪ੍ਰੋਗਰਾਮ ਹੈ ਦੋਸਤੋ ਉਹ ਵਧੀਆ ਹੁੰਦੇ ਆ, ਹਰਮਨ ਪਿਆਰੇ ਹੁੰਦੇ ਆ। ਸੰਚਾਲਕ ਸਿਰਫ ਇੱਕ ਪ੍ਰੋਗਰਾਮ ਹੈ ਜਿਹੜਾ ਚਲਾਉਂਦਾ ਹੁੰਦਾ, ਬਾਕੀ ਤੁਹਾਡੇ ਜਿਹੜੇ ਵਿਚਾਰ ਹੈ ਇਸ ਪ੍ਰੋਗਰਾਮ ਨੂੰ ਹੋਰ ਖੂਬਸੂਰਤ ਬਣਾ ਦਿੰਦੇ ਆ। ਕਹਿੰਦੇ ਭਾਅ ਜੀ ਉੱਦਾਂ ਤਾਂ ਸਾਡਾ ਜਿਹੜਾ ਰੂਟੀਨ ਬਣਿਆ ਹੁੰਦਾ ਸੀਗਾ ਵੀ ਵੈਡਨਸਡੇ ਨੂੰ ਅਸੀਂ ਮੀਆਂ ਬੀਵੀ ਆ ਜਿਹੜੇ ਗੈਸ ਪਵਾਉਂਦੇ ਪਵਾਉਂਦੇ, ਪਰ ਕੱਲ੍ਹ ਜਦੋਂ ਤੁਸੀਂ ਅਪਡੇਟ ਦਿੱਤੀ, ਕੱਲ੍ਹ ਤੋਂ ਪਰਸੋਂ ਜਦੋਂ ਤੁਸੀਂ ਅਪਡੇਟ ਦਿੱਤੀ ਵੀ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਵੀਰਵਾਰ ਨੂੰ ਘੱਟ ਜਾਣੀਆਂ ਨੇ, ਅਤੇ ਅਸੀਂ ਬੁੱਧਵਾਰ ਨੂੰ ਨਹੀਂ ਅਤੇ ਵੀਰਵਾਰ ਨੂੰ ਪਵਾਇਆ ਅਤੇ ਸਾਨੂੰ ਆ ਜਿਹੜਾ ਤਕਰੀਬਨ $40 ਦਾ ਦੋਨਾਂ ਮੀਆਂ ਬੀਵੀ ਨੂੰ ਫਾਇਦਾ ਹੋ ਗਿਆ। ਸੋ ਬਹੁਤ ਬਹੁਤ ਧੰਨਵਾਦ। ਦੇਖੋ ਮੈਂ ਤਾਂ ਅਪਡੇਟ ਆ ਜਿਹੜਾ ਦਿੰਦਾ ਰਹਿੰਦਾ ਜਿਹੜੀ ਜਿਹੜੀ ਮੇਰੇ ਤੱਕ ਅਪਡੇਟ ਆਉਂਦੀ ਹੈ। ਸੋ ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕਰਕੇ ਆ ਜਿਹੜਾ ਜੋ ਤੁਸੀਂ ਹੌਸਲਾ ਅਫਜਾਈ ਕਰਦੇ ਹੋ ਪ੍ਰੋਗਰਾਮ ਦੀ ਜਾਂ ਮੇਰੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਆਇਆਂ। ਆਓ ਫਿਰ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਪ੍ਰੋਗਰਾਮ ਨੂੰ ਅੱਗੇ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਅੱਜ 7 ਅਗਸਤ 2026, 23 ਸਾਵਨ 558 ਨਾਨਕਸ਼ਾਹੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਦੋਸਤੋ। ਲੱਖ ਲੱਖ ਅੱਜ ਗੁਰਪੁਰਬ ਹੈ, ਸੋ ਇਹ ਗੁਰਪੁਰਬ ਹੈ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ, ਕਾਰੋਬਾਰਾਂ ਦੇ ਵਿੱਚ ਹੋਰ ਇਜ਼ਾਫਾ ਹੋਵੇ, ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਸੋ ਅੱਜ 7 ਅਗਸਤ, ਹੋਰ ਕੀ ਕੁਛ ਆਪਣੇ ਇਤਿਹਾਸ ਦੇ ਵਿੱਚ, ਇਤਿਹਾਸ ਦੀ ਬੁੱਕਲ ਦੇ ਵਿੱਚ ਸਮੇਟੀ ਬੈਠਾ, ਆਓ ਦੇਖੀਏ। 7 ਅਗਸਤ 1765 ਨੂੰ ਪਟਿਆਲਾ ਰਿਆਸਤ ਦੇ ਸੰਸਥਾਪਕ ਬਾਬਾ ਆਲਾ ਸਿੰਘ ਜੀ ਦਾ ਪਟਿਆਲੇ ਵਿਖੇ ਅਕਾਲ ਚਲਾਣਾ ਹੋਇਆ ਸੀ। ਪਟਿਆਲਾ ਦਾ ਨਾਂ ਵੀ ਹੈ ਜਿਹੜਾ ਬਾਬਾ ਆਲਾ ਸਿੰਘ ਜੀ ਦੇ ਨਾਂ ਤੋਂ ਆ ਜਿਹੜਾ ਉਹ ਪਿਆ ਸੀਗਾ। 7 ਅਗਸਤ 1925 ਨੂੰ ਸਿੱਖ ਗੁਰਦੁਆਰਾ ਐਕਟ 1925 ਗੁਰਦੁਆਰਿਆਂ ਦੇ ਪ੍ਰਬੰਧ ਲਈ ਕਾਨੂੰਨੀ ਢਾਂਚਾ ਪੰਜਾਬ ਗਜ਼ਟ ਦੇ ਵਿੱਚ ਆ ਜਿਹੜਾ ਪ੍ਰਕਾਸ਼ਿਤ ਹੋਇਆ ਸੀ। ਅਤੇ 7 ਅਗਸਤ 1909 ਨੂੰ ਪ੍ਰਸਿੱਧ ਪੰਜਾਬੀ ਕਵੀ, ਢਾਡੀ, ਲੇਖਕ ਅਤੇ ਇਤਿਹਾਸ ਖੋਜਕਾਰ ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਜਨਮ ਕਾਦੀਵਿੰਡ ਜ਼ਿਲ੍ਹਾ ਲਾਹੌਰ ਦੇ ਵਿੱਚ ਹੋਇਆ ਸੀ। ਸੋ ਅੱਜ ਦਾ ਜਿਹੜਾ ਇਹ ਦਿਨ ਹੈ ਆਪਣੇ ਇਤਿਹਾਸ ਦੇ ਵਿੱਚ ਕਈ ਅਹਿਮ ਜਿਹੜੀਆਂ ਘਟਨਾਵਾਂ ਜਿਹੜੀਆਂ ਸਮੇਟੀ ਬੈਠਾ, ਕੁਝ ਕੁ ਖੂਬਸੂਰਤ ਵਿਚਾਰ, ਕਿਆ ਬਾਤ ਹੈ। ਰੱਬ ਵਰਗੇ ਮਾਪੇ ਪਵਿੱਤਰ ਰਿਸ਼ਤੇ ਦੀ ਤਾਰੀਫ ਇਹਨਾਂ ਸਤਰਾਂ ਦੇ ਵਿੱਚ ਕੀਤੀ ਗਈ ਹੈ। ਕਹਿੰਦੇ ਮੈਂ ਮਾਪਿਆਂ ਦੀ ਕੀ ਕਰਾਂ ਤਾਰੀਫ ਕਿਵੇਂ, ਮੇਰੇ ਅੱਖਰਾਂ ਦੇ ਵਿੱਚ ਇੰਨਾ ਜ਼ੋਰ ਨਹੀਂ, ਦੁਨੀਆਂ ਵਿੱਚ ਭਾਵੇਂ ਲੱਖਾਂ ਰਿਸ਼ਤੇ ਪਰ ਮਾਪਿਆਂ ਜਿਹਾ ਕੋਈ ਹੋਰ ਨਹੀਂ, ਜਿਨ੍ਹਾਂ ਆਪਣੇ ਸੁਪਨੇ ਵੇਚ ਕੇ ਸਾਡੀਆਂ ਖਾਹਿਸ਼ਾਂ ਨੂੰ ਖਰੀਦਿਆ ਏ, ਜਿਨ੍ਹਾਂ ਹਰ ਦੁੱਖ ਹੱਸ ਕੇ ਸਹਿ ਲਿਆ ਪਰ ਸਾਨੂੰ ਕਦੇ ਰੋਣ ਨਾ ਦਿੱਤਾ ਏ, ਜਿਸ ਘਰ ਵਿੱਚ ਮਾਪਿਆਂ ਦੀ ਦੁਆ ਵਸਦੀ ਹੋਵੇ ਉੱਥੇ ਕਿਸਮਤ ਵੀ ਸਿਰ ਨਿਭਾਉਂਦੀ ਹੈ, ਰੱਬ ਤੋਂ ਬਾਅਦ ਜੇ ਕੋਈ ਸੱਚਾ ਸਹਾਰਾ ਹੈ ਤਾਂ ਉਹ ਮਾਪਿਆਂ ਦੀ ਛਾਂ ਹੀ ਹੁੰਦੀ ਹੈ। ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ। ਸੱਚੀ ਇਨਸਾਨੀਅਤ ਤੇ ਨੇਕ ਕਰਮ ਤੇ ਲਿਖਿਆ, ਕਹਿੰਦੇ ਪੈਸੇ ਦੇ ਮਾਣ ਦਾ ਕੀ ਫਾਇਦਾ ਜੇ ਹੱਕ ਪਰਾਏ ਹੀ ਖਾਣਾ ਪੈਣ, ਪੈਸਿਆਂ ਦੇ ਮਾਣ ਦਾ ਕੀ ਫਾਇਦਾ ਜੇ ਹੱਕ ਪਰਾਏ ਹੀ ਖਾਣੇ ਪੈਣ, ਝੂਠ ਛਲ ਤੇ ਕਪਟ ਦੀ ਚਾਦਰ ਓੜ ਕੇ ਫਿਰ ਮੰਦਰ ਮਸਜਿਦ ਗੁਰਦੁਆਰੇ ਜਾਣ ਦਾ ਕੀ ਫਾਇਦਾ, ਰੱਬ ਨਾ ਉੱਚੇ ਗੁਬੰਦਾਂ ਵਿੱਚ ਵਸਦਾ ਨਾ ਸੋਨੇ ਚਾਂਦੀ ਦੇ ਦਰਬਾਰਾਂ ਵਿੱਚ, ਉਹ ਤਾਂ ਹਰ ਉਸ ਦਿਲ ਵਿੱਚ ਵਸਦਾ ਹੈ ਜਿੱਥੇ ਸੱਚ, ਹੱਕ ਤੇ ਇਨਸਾਨੀਅਤ ਦਾ ਵਾਸ ਹੋਵੇ, ਧਰਮ ਮੱਥਾ ਟੇਕਣ ਨਾਲ ਨਹੀਂ ਕਿਸੇ ਦਾ ਹੱਕ ਨਾ ਮਾਰਨ ਕਾਰਨ ਪੂਰਾ ਹੁੰਦਾ ਹੈ। ਕਰਮ ਪਾਕ ਹੋਣ ਤਾਂ ਅਰਦਾਸ ਕਬੂਲ ਹੁੰਦੀ ਹੈ, ਧਰਮ ਪਾਕ ਹੋਣ ਤਾਂ ਕਰਮ ਹੈ ਜਿਹੜੇ ਉਹ ਪਾਕ ਹੋਣ ਤਾਂ ਅਰਦਾਸ ਕਬੂਲ ਹੁੰਦੀ ਹੈ, ਨਹੀਂ ਤਾਂ ਹਜ਼ਾਰਾਂ ਸਿਜਦੇ ਵੀ ਖਾਲੀ ਰਹਿ ਜਾਂਦੇ ਹਨ। ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਸਤਰਾਂ। ਅਤੇ ਦੋਸਤੋ ਕੁਛ ਕੁ ਤੁਹਾਡੇ ਜਿਹੜੇ ਮੈਸੇਜਸ ਹੈ ਜਿਹੜੇ ਉਹ ਵੀ ਮੇਰੇ ਤੱਕ ਆਏ ਹੋਏ ਨੇ। ਕੁਲਦੀਪ ਭਾਅ ਜੀ ਤੁਹਾਡਾ ਹੁਣੀ ਹੁਣੀ ਆਇਆ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਸਰ, ਗੁੱਡ ਮੋਰਨਿੰਗ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ। ਦਿਲਬਾਗ ਜੀ ਸਤਿ ਸ਼੍ਰੀ ਅਕਾਲ, ਗਗਨ ਜੀ ਸਤਿ ਸ਼੍ਰੀ ਅਕਾਲ, ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇਜਿੰਦਰ ਭਾਅ ਜੀ ਵੈਰੀ ਗੁੱਡ ਮੋਰਨਿੰਗ ਸਰ, ਗੁੱਡ ਮੋਰਨਿੰਗ ਜੀ, ਬਹੁਤ ਬਹੁਤ ਧੰਨਵਾਦ। ਬਲਤੇਜ ਜੀ ਸਤਿ ਸ਼੍ਰੀ ਅਕਾਲ, ਵਰੁਣ ਜੀ ਗੁੱਡ ਮੋਰਨਿੰਗ, ਕੀਪ ਇਟ ਅਪ ਸਰ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਹਰਮਨ ਜੀ ਹੁਣਾਂ ਨੇ ਕੁਛ ਕੁ ਜਿਹੜੇ ਮੈਸੇਜਿਸ ਭੇਜੇ ਨੇ, ਇਹਨਾਂ ਨੇ ਕਿਹਾ ਸਾਡੀ ਵੀ ਜ਼ਿੰਦਗੀ ਦਾ ਤਜਰਬਾ ਬਣ ਗਿਆ ਹੈ ਜਨਾਬ ਕਿ ਚੁੱਪ ਰਹਿਣਾ ਹਮੇਸ਼ਾ ਮਜਬੂਰੀ ਨਹੀਂ, ਬੰਦੇ ਦੀ ਸਮਝਦਾਰੀ ਦਾ ਵੀ ਸਬੂਤ ਹੁੰਦਾ, ਇੱਕ ਚੁੱਪ ਸੌ ਸੁੱਖ। ਇਹ ਸਿਆਣਿਆਂ ਨੇ ਕਿਹਾ, ਇਹ ਕੋਈ ਨਿਚੋੜ ਕੱਢ ਕੇ ਹੀ ਕਿਹਾ ਹੋਣਾ, ਪਰ ਕਈ ਵਾਰ ਦੋਸਤੋ ਤੁਹਾਡੀ ਜਿਹੜੀ ਚੁੱਪ ਹੈ ਨਾ, ਉਹਦਾ ਕਈ ਹੈ ਜਿਹੜੇ ਗਲਤ ਫਾਇਦਾ ਵੀ ਚੱਕ ਲੈਂਦੇ ਨੇ। ਮੈਨੂੰ ਇਹ ਲੱਗਦਾ ਵੀ ਸਾਨੂੰ ਸਿਚੁਏਸ਼ਨ ਦੇਖ ਕੇ ਆ ਜਿਹੜਾ ਚੁੱਪ ਰਹਿਣਾ ਚਾਹੀਦਾ। ਕੀ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ? ਜੇ ਤੁਸੀਂ ਚੁੱਪ ਹੀ ਰਹੋਗੇ ਨਾ ਜ਼ਿਆਦਾ, ਜੇ ਚੁੱਪ ਹੀ ਕਰ ਜੂੰਗੇ, ਹੁਣ ਜੋ ਆਲੇ ਦੁਆਲੇ ਮਾਹੌਲ ਹੈ, ਜਿੱਦਾਂ ਜੋ ਕੁਛ ਵਾਪਰ ਆ ਜਾਂ ਇਸ਼ੂ ਮੁੱਦੇ ਲੈ ਕੇ ਆਉਣਾ, ਜੇ ਉਹਨਾਂ ਚੀਜ਼ਾਂ 'ਤੇ ਆਪਾਂ ਚੁੱਪ ਵੱਟੀ ਰਹੀਏ ਤਾਂ ਫਿਰ ਜਿਹੜੇ ਸਾਡੇ ਪੋਲੀਟੀਸ਼ਨ ਹੈ ਉਹ ਆਪ ਹੁਦਰੀਆਂ ਕਰਦੇ ਰਹਿਣਗੇ। ਉਹਨਾਂ ਨੇ ਕਹਿਣਾ ਕਿਹੜਾ ਕੋਈ ਬੋਲਦਾ, ਜਿੱਦਾਂ ਮਰਜ਼ੀ ਕਰੀ ਜਾਓ। ਕੀ ਤੁਸੀਂ ਇਸ ਵਾਕ ਦੇ ਨਾਲ ਪੂਰੀ ਤਰ੍ਹਾਂ 100% ਸਹਿਮਤ ਹੋ? ਇੱਕ ਚੁੱਪ ਸੌ ਸੁੱਖ, ਮੈਂ ਤਾਂ ਨਹੀਂ ਹੈਗਾ। ਚਲੋ ਨਿਚੋੜ ਕੱਢਿਆ ਸਿਆਣਿਆਂ ਨੇ, ਪਰ ਮੈਨੂੰ ਇਹ ਲੱਗਦਾ ਵੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਜਿਹੜਾ ਸਾਨੂੰ ਦੇਖਣਾ ਪੈਂਦਾ ਕਿੱਥੇ ਚੁੱਪ ਰਹੀਏ ਅਤੇ ਕਿੱਥੇ ਬੋਲਣਾ ਹੈ। ਹੱਕਾਂ ਵਾਸਤੇ ਬੋਲਣਾ ਪੈਂਦਾ, ਹੱਕਾਂ ਵਾਸਤੇ ਲੜਨਾ ਪੈਂਦਾ, ਫਿਰ ਜਾ ਕੇ ਤੁਹਾਨੂੰ ਆਪਣੇ ਰਾਈਟ ਮਿਲਦੇ ਨੇ। ਪਰ ਇੱਕ ਚੁੱਪ ਸੌ ਸੁੱਖ ਹੈ ਜਿਹੜਾ, ਠੀਕ ਹੈ। ਕਈ ਵਾਰ ਜਿਹੜਾ ਇਹਦੇ ਬਹੁਤ ਵੱਡੇ ਮਾਇਨੇ ਨਿਕਲਦੇ ਆ, ਕਈ ਵਾਰ ਆਪਾਂ ਬੇਹਿਸਾਬੀ ਕਿਸੇ ਉਲਝਣ 'ਚ ਪੈਣ ਤੋਂ ਜਿਹੜੀ ਚੁੱਪ ਹੈ ਸਾਡੀ, ਉਹ ਸਾਨੂੰ ਬਚਾ ਲੈਂਦੀ ਹੈ। ਕਹਿੰਦੇ ਅਗਲਾ ਤੁਹਾਨੂੰ ਉਦੋਂ ਤੱਕ ਨਹੀਂ ਪਛਾਣਦਾ ਜਦੋਂ ਤੱਕ ਤੁਸੀਂ ਬੋਲਦੇ ਨਹੀਂ, ਜਦੋਂ ਤੁਸੀਂ ਬੋਲਣਾ ਸ਼ੁਰੂ ਕਰਤਾ ਅਗਲੇ ਨੂੰ ਉਦੋਂ ਹੀ ਅੰਦਾਜ਼ਾ ਹੋ ਜਾਂਦਾ ਵੀ ਇਹਦੇ ਵਿੱਚ ਭਾਈ ਕਿੰਨੀ ਕੁ ਕਾਬਲੀਅਤ ਹੈ। ਇੱਕ ਚੁੱਪ ਸੌ ਸੁੱਖ, ਕੀ ਤੁਸੀਂ ਇਸ ਵਾਕ ਦੇ ਨਾਲ ਸਹਿਮਤ ਹੋ? 100% ਸਹਿਮਤ ਹੋ? ਦੱਸਿਓ ਜੇ ਤੁਹਾਡੇ ਨਾਲ ਕਦੇ ਇਹੋ ਜਿਹਾ ਵਰਤਾਰਾ ਹੋਇਆ ਵੀ ਇੱਕ ਜਗ੍ਹਾ ਤੁਹਾਡੀ ਚੁੱਪ ਨੇ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜਾ ਉਹ ਕਰਾ ਦਿੱਤਾ, ਜਾਂ ਤੁਹਾਡੀ ਇੱਕ ਚੁੱਪ ਨੇ ਤੁਹਾਨੂੰ ਹੈ ਜਿਹੜਾ ਬਹੁਤ ਸਾਰੀ ਉਲਝਣਾਂ ਦੇ ਵਿੱਚ ਪਾਉਣੋਂ ਬਚਾ ਦਿੱਤਾ, ਤਾਂ ਜ਼ਰੂਰ ਆਪਣੇ ਤਜਰਬੇ ਆ ਸਾਡੇ ਨਾਲ ਸਾਂਝੇ ਕਰੀਓ। ਕਿਉਂਕਿ ਚੁੱਪ ਮੈਨੂੰ ਇਹ ਲੱਗਦਾ ਸਿਚੁਏਸ਼ਨ 'ਤੇ ਡਿਪੈਂਡ ਕਰਦੀ ਹੈ, ਕਿੱਥੇ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਅਤੇ ਕਿੱਥੇ ਤੁਹਾਨੂੰ ਬੋਲਣਾ ਚਾਹੀਦਾ। ਸਟੂਡੀਓ ਦਾ ਨੰਬਰ 905-673-3337 9056733337, ਕਿਉਂਕਿ ਕਈ ਅਖਾਣ ਕਈ ਇਹੋ ਜਿਹੀਆਂ ਗੱਲਾਂ ਅਸੀਂ ਸੁਣਦੇ ਆ ਰਹੇ ਹਾਂ, ਪਰ ਸਮੇਂ ਦੇ ਨਾਲ ਮੈਨੂੰ ਲੱਗਦਾ ਵੀ ਉਹਨਾਂ 'ਤੇ ਅਮਲ ਕਰਨਾ ਚਾਹੀਦਾ, ਉਹਨਾਂ 'ਤੇ ਉਸ ਹਿਸਾਬ ਦੇ ਨਾਲ ਮੌਕੇ ਦਾ ਹਾਲਾਤਾਂ ਅਨੁਸਾਰ ਹੈ ਜਿਹੜਾ ਅਮਲ ਕਰਨਾ ਚਾਹੀਦਾ। ਕਈ ਵਾਰ ਇੱਕ ਵਾਕ ਹੈ ਜਿਹੜਾ ਉਹ ਹਰ ਜਗ੍ਹਾ ਜਿਹੜਾ ਆ ਫਿੱਟ ਹੈ ਨਹੀਂ ਬੈਠਦਾ, ਰੂਹ ਨੂੰ ਸਕੂਨ ਜ਼ਿੰਦਗੀ ਉਧਾਰ ਨਹੀਂ ਮਿਲਦੀ। ਇਸ ਲਈ ਹਰ ਦਿਨ ਨੂੰ ਇੱਜ਼ਤ ਨਾਲ ਜੀਓ, ਜੋ ਵੇਲਾ ਹੱਥੋਂ ਨਿਕਲ ਗਿਆ ਉਹ ਮੁੜ ਕਦੇ ਦਰਵਾਜ਼ਾ ਨਹੀਂ ਖੜਕਾਉਂਦਾ, ਨਾ ਵੱਡਾ ਕਰਨ ਤੋਂ ਪਹਿਲਾਂ ਦਿਲ ਵੱਡਾ ਕਰਨਾ ਸਿੱਖੋ, ਦੁਨੀਆ ਤਾਲੀ ਕੁਝ ਪਲ ਮਾਰਦੀ ਹੈ ਪਰ ਚੰਗੇ ਕਰਮ ਸਾਰੀ ਉਮਰ ਬੋਲਦੇ ਨੇ। ਕਾਲੇ ਰੰਗ ਦਾ ਯਾਰ, ਹਾਂਜੀ ਇਹ ਹੈ ਜਿਹੜਾ ਆਪਾਂ ਗੀਤ ਵੀ ਸੁਣਿਆ, ਪਰ ਕਹਿੰਦੇ ਕਾਲੇ ਰੰਗ ਨੂੰ ਲੋਕ ਮਜ਼ਾਕ ਕਰਦੇ, ਕਾਲੇ ਰੰਗ ਨਾਲ ਲਿਖਿਆ ਕੁਰਾਨ ਦੇਖੋ, ਗ੍ਰੰਥਾਂ ਪੋਥੀਆਂ ਦੀ ਰਚਨਾ ਵਿੱਚ ਸਿਆਹੀ ਹੈ ਕਾਲੀ, ਕਾਲੇ ਰੰਗ ਵਿੱਚ ਕਿੰਨੀ ਹੈ ਜਾਨ ਦੇਖੋ, ਕਾਲਾ ਰੰਗ 'ਤੇ ਧੁੱਪ ਨੂੰ ਵੀ ਸ਼ਹਿ ਲੈਂਦਾ, ਗੋਰੇ ਰੰਗ 'ਤੇ ਪੈਂਦੇ ਨਿਸ਼ਾਨ ਦੇਖੋ, ਉਹ ਜਿੰਦੂ ਭਾਅ ਜੀ ਕਾਲੇ ਗੋਰੇ ਰੰਗ ਵਿੱਚ ਕੀ ਰੱਖਿਆ, ਚੰਗਾ ਦਿਲ ਦੇਖੋ ਚੰਗਾ ਇਨਸਾਨ ਦੇਖੋ, ਗਰੀਬੀ ਸ਼ਬਦ ਕਹਿਣ ਨੂੰ ਤਾਂ ਬੜਾ ਨਿੱਕਾ ਪਰ ਗਰੀਬੀ ਕੱਟਣੀ ਬੜੀ ਔਖੀ ਹੈ, ਰੋਗਾਂ ਵਿੱਚੋਂ ਰੋਗ ਬੁਰਾ ਹੈ ਰੋਗ ਬੁਰਾ ਹੈ ਗਰੀਬੀ, ਪਿੱਠ ਦਿਖਾ ਕੇ ਲੰਘ ਜਾਂਦੇ ਨੇ ਰਿਸ਼ਤੇਦਾਰ ਵੀ ਫੇਰ ਕਰੀਬੀ। ਦੋਸਤੋ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਭੱਠਲ, ਬਹੁਤ ਸੋਹਣੀਆਂ ਖੂਬਸੂਰਤ 17 ਮੇਰੇ ਤੱਕ ਤੁਸੀਂ ਪਹੁੰਚਾਉਂਦੇ ਹੋ, ਮੈਂ ਤੁਹਾਡਾ ਬਹੁਤ ਦਿਲੋਂ ਧੰਨਵਾਦ ਹੈ। ਰੇਸ਼ਵ ਭਾਅ ਜੀ ਵੈਰੀ ਗੁੱਡ ਮੋਰਨਿੰਗ, ਮੁਲਤਾਨੀ ਭਾਅ ਜੀ ਗੁੱਡ ਮੋਰਨਿੰਗ, ਹਰਬੰਤ ਗਰੇਵਾਲ ਭਾਅ ਜੀ ਹੈ ਜਿਹੜੇ ਗੁੱਡ ਮੋਰਨਿੰਗ ਭਾਅ ਜੀ ਗੁੱਡ ਮੋਰਨਿੰਗ, ਕੱਲ੍ਹ ਭਾਅ ਜੀ ਉਹਨਾਂ ਦਾ ਫੋਨ ਆਇਆ ਕਹਿੰਦੇ ਮੈਂ ਸੁਣਦਾ ਨਿੱਤ ਹੈ ਪਰ ਮੈਂ ਕਾਲ ਨਹੀਂ ਕਰਦਾ, ਪਰ ਮੇਰੀ ਹਾਜ਼ਰੀ ਜ਼ਰੂਰ ਲਵਾ ਦਿਆ ਕਰੋ। ਕਿਆ ਬਾਤ ਹੈ ਗਰੇਵਾਲ ਸਾਹਿਬ, ਹਾਜ਼ਰੀ ਤੁਹਾਡੀ ਜੀ ਬਿਲਕੁਲ ਬਿਲਕੁਲ। ਢਿੰਡਸਾ ਸਾਹਿਬ ਗੁੱਡ ਮੋਰਨਿੰਗ ਭਾਅ ਜੀ ਗੁੱਡ ਮੋਰਨਿੰਗ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਮਨਜੋਤ ਭਾਅ ਜੀ ਉਹਨਾਂ ਦਾ ਗੁੱਡ ਮੋਰਨਿੰਗ। ਸੋ ਆਓ ਫਿਰ ਸ਼ੁਰੂਆਤ ਕਰਦੇ ਹਾਂ ਤੁਹਾਡੀਆਂ ਗੱਲਾਂ ਦੇ ਨਾਲ, ਅਤੇ ਨਾਲ ਦੀ ਨਾਲ ਕੋਈ ਇਹੋ ਜਿਹਾ ਖੂਬਸੂਰਤ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ, ਮੋਰ ਦੈਨ ਵੈਲਕਮ ਸਟੂਡੀਓ 'ਚ ਕਾਲ ਕਰ ਸਕਦੇ ਹੋ। ਲਓ ਜੀ ਫਿਰ ਤੁਹਾਡੀਆਂ ਕਾਲ ਸੀਅਰ 'ਤੇ ਕਰਦੇ ਹਾਂ। ਉਸ ਤੋਂ ਪਹਿਲਾਂ ਰੇਸ਼ਮ ਭਾਅ ਜੀ ਕਹਿੰਦੇ ਗੁੱਡ ਮੋਰਨਿੰਗ, ਮੇ ਯੋਰ ਡੇ ਬੀ ਬਲੈਸਡ ਵਿਦ ਆਲ ਥਿੰਗਸ ਬ੍ਰਾਈਟ ब्राइट एंड ब्यूटीफुल हैप्पी फ्राइडे मे योर वीकेंड बी फिल्ड विद गुड न्यूज पॉजिटिव वाइब्स एंडलेस पीस जॉय एंड ब्लैसिंग्स। लो जी फिर आओ फिर शुरुआत करिए नाले गल्लां नाले गीत अज दा प्रोग्राम शुक्रवार कुछ कु मेरे तक हैडलाइंस है वह मैं थोड़े अगे जाके साझिया करांगा। कपिल भाजी वेरी गुड मॉर्निंग जी आयो जी
1: गुड मॉर्निंग शर्मी जी
0: जी गुड मॉर्निंग सर
1: बहुत सोहना तुसी गीत लाया सवेरे सवेरे दिल खुश कर दिता
0: क्या बात है जी क्या बात है चलो सफल हो गया प्रो
1: बाकी जानी तुसी गल कही है ना कई बारी चुप चलो कई केसेस दे विच चुप रहना भी ठीक है पर जिथे तुहाडे हक दी गल है उथे चुप रह गए फिर वो गल बनदी नहीं तुहानु बोलना ही पैंदा।
0: सही गल है जी
1: क्योंकि मैं अपनी लाइफ दे विच बड़ियां एग्जांपल्स देखियां जदों तुसी बिलकुल चुप रहने हो तो तुसी अपना ही नुकसान करवाने हो दूसरा बंदा तुहाडा एडवांटेज लगता है।
0: बिल्कुल
1: इस करके कई जगह चुप रहना चलो लड़ाई हो रही है घर दे विच कलेश है तुसी चुप रहो ठीक है ज्यादा ना
0: कपिल भाजी बहुत बहुत धन्यवाद जी बहुत बहुत धन्यवाद। अमनदीप जी सत श्री अकाल जी
2: सत श्री अकाल समी जी
0: किदा हाल चाल भाजी
2: अखाण बनया हो ना एक चुप ते सौ सुख के जिन्ने भी अखाण सियाने पुराने बने हुए ने कहावत बनिया उन्होंने ना अपनी जिंदगी दे निचोड़ कढ के बनाए हुए इस कोई हदगत नहीं निकी के जे एक चुप ते सौ सुख ए सैचुएशन दे हिसाब नाल के मौका की कहिंदा है ते जे ए मेरी गल नाल लड़ाई वध जानी है ते उहदे नाल चुप रहना ओह कहिंदा ठीक है ते जे बोलिया को बहुत वड्डा नुकसान हो जाना उत्थे चुप रहना ठीक है भावें ओह सच ही बोलना होवे ते अखाण जिहड़े ते सियाणिआं ने इह मौके दे निजात नूं पछाणदिआं होइआं इह बणाए होए गलत नहीं गे इह बिलकुल सही है जी कि मैं इस गल नाल बिलकुल 100% सहमत हां कि इक चुप सौ सुख पर इह वी इह उहने परमात्मा ने दिमाग दित्ता वी सियाणिआं ने इह ते नहीं कहा वी अपना दिमाग वरतो ही ना वी हर जगह इहदी चुप जे भुख लगी है ते उह कहे वी मैं रोटी खाणी है ते उत्थे चुप ही रहे रोटी किद्दां मिल जाऊगी मंगांगे तो रोटी मिलेगी ना ते इस करके मौके दी निजात को पछाणदे हां कि वक्त की कहिंदा है वी चुप रहना ठीक है जां बोलना चाहिदा।
0: बिल्कुल जी सियाने ने भी किया पहला तोलो फिर बोलो पहला सोचो फिर बोलो। हां जी
2: जिन्ने भी अखाण बने हुए अज तक जिन्ने भी अखाण बने ने सियाने दे जिन्ने भी कहावतां बड़ियां ने ओह हर गल दा कोई एक बंदे ने सुट कह दे दो बंदे बैठे तुसी समी ते सुच्चा सिंह दो बैठे दोनों ने रल के कोई कहाण अखाण बना लिया तो प्रचलित हो गया ना ਇਹ ਤਾਂ ਪਤਾ ਨੀ ਕਿੰਨੇ ਕੁ ਲੋਕਾਂ ਨੇ ਇਸ ਗੱਲ ਦੇ ਉੱਤੇ ਨਿਚੋੜ ਕੱਢਣੇ ਤਾਂ ਜਾ ਕੇ ਬਣੀ ਗੱਲ ਪ੍ਰਵਾਨ ਹੋਈ ਸਮਾਜ ਵਿੱਚ ਤਾਂ ਹੀ ਪ੍ਰਚਲਿਤ ਹੁੰਦੀ ਹੈ ਐਵੇਂ ਥੋੜੀ ਬਣ ਜਾਂਦੀ ਗੱਲ
0: ਜੀ ਜੀ ਜੀ ਇੱਕ ਨਾ ਇਹ ਵੀ ਹੈ ਕਾਲੇ ਕਦੇ ਨਾ ਹੋਵਨ ਬੱਗੇ ਕਾਲੇ ਕਦੇ ਨਾ ਹੋਵਨ ਬੱਗੇ ਭਾਵੇਂ ਡੈਸ਼ ਸਾਬਣ ਲੱਗੇ ਡੈਸ਼ ਮਤਲਬ ਮੈਂ ਤੁਹਾਡੇ ਲਈ ਛੱਡ ਦਿੱਤਾ ਸਾਰਿਆਂ ਲਈ ਜੀ ਥੈਂਕ ਯੂ ਸੁਚਾ ਸਿੰਘ ਜੀ ਥੈਂਕ ਯੂ ਭਾਜੀ
2: ਥੈਂਕ ਯੂ ਜੀ
0: ਜੀ ਬਹੁਤ ਬਹੁਤ ਧੰਨਵਾਦ। ਅੱਛਾ ਇਹ ਅਖਾਣ ਆ ਜਿਹੜੇ ਹੌਲੀ ਹੌਲੀ ਆਪਾਂ ਭੁੱਲਦੇ ਜਾ ਰਹੇ ਹਾਂ ਇਹਨਾਂ ਨੂੰ ਜੀ ਇਹ ਅੱਗੇ ਤਾਂ ਜ਼ਿੰਦਗੀ ਦੇ ਵਿੱਚ ਬੜੇ ਯੂਜ਼ ਕੀਤੇ ਜਾਂਦੇ ਸੀਗੇ ਅਤੇ ਇਹਨਾਂ ਦਾ ਮਜ਼ਾ ਸੀ ਬੋਲੀ ਦੇ ਵਿੱਚ ਹੁਣ ਤਾਂ ਬਹੁਤ ਆਪਾਂ ਅਲੋਪ ਹੀ ਹੋ ਗਏ ਭੁੱਲ ਹੀ ਗਏ ਜਾਂ ਕਹਿ ਦਿਓ ਵੀ ਵਿਸਾਰ ਹੀ ਦਿੱਤੇ ਆਪਾਂ ਆਪਣੇ 1510 ਭਾਜੀ ਜੀ ਇਹਨੂੰ ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਸ਼ਰਮੀ ਜੀ
0: ਜੀ ਭਵਿੰਦਰ ਭਾਜੀ ਸਤਿ ਸ਼੍ਰੀ ਅਕਾਲ
3: ਦੇਖੋ ਸਾਇਲੈਂਸ ਇਸ ਗੋਲਡਨ ਚੁੱਪ ਰਹਿਣਾ ਇੱਕ ਕਲਾ ਬਹੁਤ ਵੱਡੀ ਡੂੰਘੀ ਸਾਧਨਾ ਕਰਨੀ ਪੈਂਦੀ ਚੁੱਪ ਰਹਿਣ ਲਈ ਸਾਤੋਂ ਤਾਂ ਚੁੱਪ ਰਹਿ ਨੀ ਜਾਂਦਾ ਮਸਲੇ ਹੀ ਸਾਰੇ ਬੋਲਦੇ ਆ ਚੁੱਪ ਚ ਕੀ ਮਸਲਾ
0: ਸਹੀ ਗੱਲ ਹੈ
3: ਚੁੱਪ ਦੀ ਵੀ ਆਵਾਜ਼ ਹੁੰਦੀ ਹੈ ਜੇ ਕੋਈ ਸੁਣਨਾ ਜਾਣਦਾ ਹੋਵੇ
0: ਤੇ ਬੜੀ ਜ਼ੋਰਦਾਰ ਆਵਾਜ਼ ਹੁੰਦੀ ਹੈ ਭਾਜੀ
3: ਬਿਲਕੁਲ
0: ਸਹੀ ਗੱਲ ਹੈ ਸਹੀ ਗੱਲ
3: ਚੁੱਪ ਆਮ ਬੰਦਾ ਨਹੀਂ ਰਹਿ ਸਕਦਾ ਚੁੱਪ ਰਹਿਣ ਲਈ ਬੜੀ ਤਪੱਸਿਆ ਕਰਨੀ ਪੈਂਦੀ ਆਪਣੇ ਮਨ ਨੂੰ ਬਹੁਤ ਸਾਧਨਾ ਪੈਂਦਾ
0: ਬਿਲਕੁਲ ਸਹੀ
3: ਬੋਲ ਬੋਲ ਕੇ ਲੈਣਾ ਕੀ ਆ ਜੇ ਹੁਣ ਬੰਦਾ ਇੱਕ ਦੂਜੇ ਦੇ ਅਹਿਸਾਸ ਸਮਝਦਾ ਉਹਨੂੰ ਬੋਲਣ ਦੀ ਲੋੜ ਹੀ ਨਹੀਂ ਹੁੰਦੀ
0: ਸਹੀ ਗੱਲ ਹੈ ਜੀ
3: ਮਿਹਰਬਾਨੀ
0: ਜੀ ਬਹੁਤ ਬਹੁਤ ਧੰਨਵਾਦ ਅੱਖਾਂ ਅੱਖਾਂ ਦੇ ਨਾਲ ਇੱਕ ਦੂਜੇ ਦੀਆਂ ਰਮਜ਼ਾਂ ਜਿਹੜੀਆਂ ਨੇ ਕਹਿੰਦੇ ਵੀ ਪਹਿਚਾਣ ਲੈਂਦੇ ਨੇ ਮੁਲਤਾਨੀ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਭਾਜੀ
4: ਹਾਂਜੀ ਭਾਜੀ, ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ।
4: ਭਾਜੀ ਤੁਹਾਡੀ ਇਹ ਗੱਲ ਚ ਬਹੁਤ ਕੁਛ ਨਿਕਲਦਾ ਜੀ, ਜਿਹੜੀ ਚੁੱਪ ਹੈ ਨਾ ਤੇ ਇਹ ਨੁਕਸਾਨ ਵੀ ਬਹੁਤ ਕਰ ਜਾਂਦੀ ਹੈ ਤੇ ਫਾਇਦਾ ਵੀ ਬਹੁਤ ਕਰ ਜਾਂਦੀ ਹੈ।
0: ਸਹੀ ਗੱਲ ਹੈ।
4: ਤੇ ਨੁਕਸਾਨ ਮੰਨ ਲਓ ਕਿਤੇ ਵੀ ਕੋਈ ਹੈਪਨ ਹੋ ਜਾਏ, ਮੈਂ ਕਹਿਣਾ ਨੀ ਚਾਹੁੰਦਾ ਕੋਈ ਸ਼ਬਦ
0: ਜੀ,
4: ਜਿੱਦਾਂ ਪਿੱਛੇ ਜੇ ਹੋਇਆ ਸੀ, ਦੋ ਕੁ ਬੱਚਿਆਂ ਤੋਂ ਆਏ, ਇੱਕ ਬੱਚੇ ਨੇ ਚੱਕ ਲਿਆ, ਦੂਸਰੇ ਬੱਚੇ ਨੇ ਰੌਲਾ ਪਾਤਾ, ਯਾਨੀ ਕਿ ਸਾਰਿਆਂ ਦੀ ਜਾਨ ਬਚ ਗਈ ਹੈ ਨਾ। ਤੇ ਇੱਕ ਇਹਦੇ ਨਾਲ ਚੁੱਪ ਨਾਲ ਮਤਲਬ ਨੁਕਸਾਨ ਵੀ ਬਹੁਤ ਜ਼ਿਆਦਾ। ਤੇ ਬਾਕੀ ਇੱਕ ਹੋਰ ਮਹਿਣਾ ਹੁੰਦਾ ਵਾ ਜੀ, ਨਾਲ ਲੱਗਦਾ ਕਹਿੰਦੇ ਨੇ ਪਹਿਲਾਂ ਤੋਲੋ ਫਿਰ ਬੋਲੋ।
0: ਜੀ ਜੀ ਬਿਲਕੁਲ,
4: ਇੱਕ ਇਹ ਵੀ ਨਾਲ ਹੈ ਜੀ, ਤੇ ਇਹ ਵੀ ਇੱਕ ਬਹੁਤ ਵੱਡਾ ਸ਼ਬਦ ਹੈ ਭਾਜੀ।
0: ਤੈਨੂੰ
4: ਸਤਿਕਾਰ ਭਾਜੀ, ਧੰਨਵਾਦ, ਪ੍ਰੋਗਰਾਮ ਬਹੁਤ ਗਰਮ ਹੈ
0: ਜੀ,
4: ਚੱਕ ਤੋਂ ਫੱਟੇ ਭਾਜੀ।
0: ਥੈਂਕ ਯੂ ਜੀ, ਥੈਂਕ ਯੂ ਮੁਲਤਾਨੀ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। 1451 ਭਾਜੀ ਜੀ, ਇਹਨੂੰ ਸਤਿ ਸ਼੍ਰੀ ਅਕਾਲ ਜੀ।
5: ਗੁਡ ਮਾਰਨਿੰਗ
0: ਸਰ,
5: ਸਾਰੇ ਸਰੋਤਿਆਂ ਦੇ ਵਿਚਾਰ ਬਹੁਤ ਵਧੀਆ ਜੀ। ਦੇਖੋ ਇਹ ਚੁੱਪ ਜਿਹੜੀ ਆ, ਇਹ ਬਹੁਤ ਰਹਿਣ ਲਈ, ਚੁੱਪ ਰਹਿਣ ਲਈ ਹਿਰਦਾ ਬਹੁਤ ਵੱਡਾ ਚਾਹੀਦਾ।
0: ਹਾਂ ਬਿਲਕੁਲ,
5: ਚੁੱਪ ਹਰ ਕੋਈ ਬੰਦਾ ਰਹਿ ਨੀ ਸਕਦਾ, ਜਿੱਦਾਂ ਭਾਜੀ ਹੁਣ ਦੱਸ ਕੇ ਗਏ ਆ
0: ਜੀ ਜੀ।
5: ਜਿਹੜੀ ਚੁੱਪ ਆ, ਇਹ ਵੀ ਬਹੁਤ ਬੰਦੇ ਦੇ ਦਿਮਾਗ ਤੇ ਦਿਲ ਦੇ ਤਾਕਤਵਰ ਹੋਣਾ ਚਾਹੀਦਾ ਚੁੱਪ ਰਹਿਣ। ਹੁਣ ਸਾਹਮਣੇ ਬਹੁਤ ਕੁਛ ਹੋ ਰਿਹਾ ਹੁੰਦਾ, ਜਦ ਤੁਹਾਨੂੰ ਪਤਾ ਕਿ ਇੰਨੀ ਜੇ ਮੈਂ ਨੀ ਬੋਲਿਆ ਕੁਛ ਤੇ ਬਹੁਤ ਜ਼ਿਆਦਾ ਨਮਕ ਵਿਗੜ ਜਾਣਾ, ਤੇ ਉਹ ਚ ਫਿਰ ਚੁੱਪ ਭਲੀ ਆ।
0: ਚੁੱਪ ਭਲੀ, ਸਹੀ ਗੱਲ ਹੈ ਜੀ, ਸਹੀ ਗੱਲ ਬਿਲਕੁਲ।
5: ਜੇਕਰ ਤੁਹਾਡੇ ਬੋਲੇ ਤੇ ਮਤਲਬ ਕਿ ਕਿਸੇ ਦੀ ਜਾਨ ਬਚਦੀ ਆ ਜਾਂ ਸੱਚ ਬੋਲਦਾ ਜਾਂ ਝੂਠ ਬੋਲਦਾ, ਉਹ ਡਿਪੈਂਡ ਕਰਦਾ। ਜਿੱਦਾਂ ਕਹਿੰਦੇ ਪਹਿਲਾਂ ਤੋਲੋ, ਉਹ ਜਦੋਂ ਬੋਲਦਾ ਤੁਸੀਂ ਪਹਿਲਾਂ ਉਹਦੇ ਦੇਖੋ ਵੀ ਇਹਦੇ ਨਤੀਜੇ ਕੀ ਨਿਕਲਣੇ, ਜਿਵੇਂ ਆਹ ਬੋਲਿਆ।
0: ਸਹੀ ਗੱਲ,
5: ਫਿਰ ਮਤਲਬ ਤਾਂ ਇਹ ਕਿਹਾ ਵੀ ਪਹਿਲਾਂ ਤੋਲੋ ਫਿਰ ਬੋਲੋ।
0: ਜੀ ਕਿਆ ਬਾਤ ਹੈ, ਸਹੀ ਗੱਲ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ, ਤੁਹਾਡੇ ਜਿਹੜੇ ਮੈਸੇਜਸ ਵੀ ਆ ਰਹੇ ਨੇ। ਸੋ ਗੀਤ ਸੰਗੀਤ ਹੈ, ਸ਼ੁੱਕਰਵਾਰ ਹੈ, ਗੀਤ ਸੰਗੀਤ ਵੀ ਜਲਦੀ ਮੈਂ ਸ਼ਾਮਿਲ ਕਰਦਾ। ਇਸ ਤੋਂ ਬਾਅਦ ਮੈਂ ਇੱਕ ਜਿਹੜੀ ਹੈ ਅਗਾਹ ਦੇ ਤੌਰ ਤੇ, ਜਾਗਰੂਕਤਾ ਦੇ ਤੌਰ ਤੇ, ਸੁਚੇਤ ਦੇ ਤੌਰ ਤੇ ਜਿਹੜੀ ਆਹ ਦੋ ਤਿੰਨ ਖਬਰਾਂ ਮੈਂ ਸ਼ੇਅਰ ਕਰਨੀਆਂ, ਕਿਉਂਕਿ ਮੈਂ ਚੁਣ ਚੁਣ ਕੇ ਹੀ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਦਾ ਸ਼ੁੱਕਰਵਾਰ ਨੂੰ, ਜਿਹੜੀਆਂ ਜ਼ਿਆਦਾ ਇੰਪੋਰਟੈਂਟ ਹੁੰਦੀਆਂ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਸਾਈਬਰ ਹੈ ਜਿਹੜਾ ਕ੍ਰਾਈਮ ਹੈ, ਬਹੁਤ ਜਲਦੀ ਹੈ ਜਿਹੜਾ ਫੈਲ ਰਿਹਾ। ਅਤੇ ਅੱਜ ਇੱਕ ਅਜੀਬੋ ਗਰੀਬ ਹੈ ਜਿਹੜਾ ਇੱਕ ਸਕੈਮ ਹੈ ਜਿਹੜਾ ਹੁਣ ਚੱਲ ਰਿਹਾ। ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹ ਕਿਸ ਤਰ੍ਹਾਂ ਜਿਹੜੇ ਸਕੈਮਰ ਹੈ ਜਿਹੜਾ ਸਕੈਮ ਨੂੰ ਇਲਜ਼ਾਮ ਦੇ ਰਹੇ ਨੇ। ਇਹ ਓਂਟਾਰੀਓ ਦੇ ਵਿੱਚ ਇੱਕ ਮਹਿਲਾ ਲੇਡੀ ਹੈ, ਉਹਦੇ ਨਾਲ AI ਦੇ ਨਾਲ ਵੋਇਸ ਕਲੋਨਿੰਗ, ਮਤਲਬ ਆਵਾਜ਼ ਦੀ ਨਕਲ ਕਰਨ ਵਾਲੀ AI ਜਿਹੜੀ ਹੁੰਦੀ ਹੈ, AI ਵੋਇਸ ਕਲੋਨਿੰਗ ਰਾਹੀਂ ਉਹਦੇ ਨਾਲ ਵੱਡੀ ਠੱਗੀ ਹੋਈ ਹੈ। ਹੁਣ ਕਈਆਂ ਵਾਸਤੇ ਹੋਊਗਾ ਵੀ ਆਹ ਕਲੋਨਿੰਗ ਕਲੋਨਿੰਗ ਕੀ ਆ ਗਿਆ, ਤਾਂ ਹੁਣ ਸੁਣਿਓ। ਉਸ ਨੂੰ ਆ ਜਿਹੜਾ ਇੱਕ ਕਾਲ ਆਉਂਦੀ ਹੈ, ਫੋਨ ਕਾਲ ਆਉਂਦੀ ਹੈ, ਜਿਸ ਵਿੱਚ ਬੋਲਣ ਵਾਲੇ ਦੀ ਆਵਾਜ਼ ਬਿਲਕੁਲ ਉਸ ਦੇ ਭਰਾ ਵਰਗੀ ਲੱਗਦੀ ਹੈ। ਕਾਲ ਕਰਨ ਵਾਲੇ ਨੇ ਦਾਅਵਾ ਕੀਤਾ ਵੀ ਉਹ ਮੁਸੀਬਤ ਦੇ ਵਿੱਚ ਹੈ ਅਤੇ ਤੁਰੰਤ ਪੈਸਿਆਂ ਦੀ ਲੋੜ ਹੈ। ਭਰਾ ਦੀ ਆਵਾਜ਼ 'ਤੇ ਭਰੋਸਾ ਕਰਕੇ ਉਸ ਮਹਿਲਾ ਨੇ $12,000 ਤੋਂ ਕਹਿੰਦੇ ਵੱਧ ਰਕਮ ਹੈ ਜਿਹੜੀ ਭੇਜ ਦਿੱਤੀ, ਅਤੇ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਕਿ ਇਹ ਤਾਂ AI ਨਾਲ ਬਣਾਈ ਗਈ ਨਕਲੀ ਆਵਾਜ਼ ਸੀ ਅਤੇ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੀ ਹੈ। ਸੋ ਦੋਸਤੋ, ਜਿੱਦਾਂ ਹੁਣ ਮੇਰਾ ਨੰਬਰ ਆ ਜਿਹੜਾ ਬੜਾ ਕਾਮਨ ਹੈਗਾ ਆ, ਤੁਸੀਂ ਪਬਲਿਕ ਪਲੈਟਫਾਰਮ 'ਤੇ ਜਿੱਥੇ ਮਰਜ਼ੀ ਆ ਜਿਹੜਾ ਲੱਭ ਸਕਦੇ ਹੋ। ਇਹ ਚੀਜ਼ ਮੇਰੇ ਨਾਲ ਇੱਕ ਵਾਰ ਹੋਈ ਸੀਗੀ, ਮੇਰੇ ਜਿਹੜੇ ਬੈਕ ਹੋਮ ਉਹ ਪਤਾ ਨਹੀਂ ਕਿੱਦਾਂ ਤੁਹਾਡੀ ਫਰੈਂਡ ਲਿਸਟ ਤੋਂ ਦੇਖ ਲੈਂਦੇ ਵੀ ਰਿਸ਼ਤੇਦਾਰ ਇਹ ਹੋ ਸਕਦੇ ਹੈ। ਉਹ ਫੇਸਬੁੱਕ ਰਾਹੀਂ ਆ ਜਿਹੜਾ ਇੰਡੀਆ ਜਾ ਕੇ ਕਾਲ ਕਰ ਦਿੱਤੀ, ਉੱਥੇ ਕਹਿੰਦੇ ਵੀ ਮੈਂ ਸ਼ੰਮੀ ਬੋਲਦਾ ਅਤੇ ਮੈਨੂੰ ਪੈਸਿਆਂ ਦੀ ਬੜੀ ਲੋੜ ਹੈ। ਅਤੇ ਜਦੋਂ ਇਹ ਚੀਜ਼ 'ਤੇ ਮੈਨੂੰ ਜਦੋਂ ਪਤਾ ਚੱਲਿਆ, ਮੇਰੇ ਵੀ ਪੈਰ ਥੱਲੇ ਜ਼ਮੀਰ ਵੀ ਬੰਦੇ ਕਿੱਦਾਂ ਕਿੱਦਾਂ ਜਿਹੜੀ ਆ ਸਕੈਮ ਨੂੰ ਅੰਜਾਮ ਦਿੰਦੇ ਪਏ ਨੇ। ਸੋ ਇਸ ਕਰਕੇ ਦੋਸਤੋ, ਬੜੇ ਜਾਗਰੂਕ ਰਹੋ। ਮਾਹਿਰਾਂ ਦਾ ਕਹਿਣਾ ਵੀ AI ਵੋਇਸ ਕਲੋਨਿੰਗ ਕਾਰਨ ਇਸ ਤਰ੍ਹਾਂ ਦੇ ਧੋਖੇ ਆ ਜਿਹੜੇ ਹੁਣ ਤੇਜ਼ੀ ਦੇ ਨਾਲ ਵੱਧ ਰਹੇ ਨੇ। ਜੇ ਕਿਸੇ ਪਰਿਵਾਰਕ ਮੈਂਬਰ ਜਾਂ ਦੋਸਤ ਦੇ ਨਾਮ 'ਤੇ ਪੈਸੇ ਮੰਗਣ ਵਾਲੀ ਕਾਲ ਆਵੇ ਤਾਂ ਤੁਰੰਤ ਪੈਸੇ ਭੇਜਣ ਦੀ ਬਜਾਏ ਉਸ ਵਿਅਕਤੀ ਨੂੰ ਉਸ ਦੇ ਅਸਲੀ ਨੰਬਰ 'ਤੇ ਵਾਪਸ ਕਾਲ ਕਰਕੇ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਨਾਲ ਪੁਸ਼ਟੀ ਜ਼ਰੂਰ ਕਰੋ ਵੀ ਬਾਕੀ ਆ ਜਿਹੜਾ ਇਹ ਸਾਡਾ ਪਰਿਵਾਰਕ ਮੈਂਬਰ ਹੈ, ਇਹ ਸਾਡਾ ਜਾਣਨ ਵਾਲਾ, ਬਾਕੀ ਇਹ ਮੁਸੀਬਤ ਦੇ ਵਿੱਚ ਹੈ। ਸੋ ਇਸ ਕਰਕੇ ਦੋਸਤੋ, ਔਨਲਾਈਨ ਠੱਗੀ ਤੋਂ ਆ ਜਿਹੜਾ ਬਚਣ ਵਾਸਤੇ ਆਪਣੇ ਆਪ ਨੂੰ ਜਾਗਰੂਕ, ਕਈ ਟੈਕਸਟ ਮੈਸੇਜ ਜਾਂ ਈਮੇਲਸ ਆਉਂਦੇ, ਕਦੇ ਕਲਿੱਕ ਨਾ ਕਰੋ। ਇੱਕ ਲਿੰਕ ਹੈ ਜਿਹੜਾ ਤੁਹਾਡੇ ਹਜ਼ਾਰਾਂ ਡਾਲਰਸ ਹੈ ਜਿਹੜੇ ਉਹਨਾਂ ਦਾ ਨੁਕਸਾਨ ਹੈ ਜਿਹੜਾ ਤੁਹਾਨੂੰ ਹੋ ਸਕਦਾ। ਕੀ ਤੁਹਾਨੂੰ ਕਦੇ ਸ਼ੱਕੀ ਫੋਨ ਕਾਲ ਜਾਂ ਫਿਰ ਔਨਲਾਈਨ ਠੱਗੀ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਅੱਜ ਤੱਕ? ਕੋਈ ਵੀ ਹੈ ਜਿਹੜਾ, ਮੈਨੂੰ ਇਹ ਲੱਗਦਾ ਤਕਰੀਬਨ ਹਰ ਇੱਕ ਵਿਅਕਤੀ ਕੋਲ ਹੈ ਜਿਹੜਾ ਫਿਸ਼ਿੰਗ ਈਮੇਲ ਜਾਂ ਫਿਰ ਮੇਲ ਹੋ ਗਈ ਜਾਂ ਫਿਰ ਕਾਲ ਹੈ, ਉਹ ਜ਼ਰੂਰ ਆਈ ਹੋਵੇਗੀ ਇੱਕ ਨਾ ਇੱਕ ਦਿਨ। ਤੁਸੀਂ ਦੱਸਿਓ ਕਿ ਤੁਹਾਨੂੰ ਕਦੇ ਆ ਜਿਹੜਾ ਸ਼ੱਕੀ ਫੋਨ ਕਾਲ ਜਾਂ ਫਿਰ ਆਨਲਾਈਨ ਠੱਗੀ ਦਾ ਕਦੇ ਸਾਹਮਣਾ ਕਰਨਾ ਪਿਆ? ਜੇ ਤੁਹਾਨੂੰ ਆਪਣੇ ਕਿਸੇ ਪਰਿਵਾਰਕ ਮੈਂਬਰ ਦੀ ਆਵਾਜ਼ ਦੇ ਵਿੱਚ ਮਦਦ ਲਈ ਕਾਲ ਆਵੇ ਤਾਂ ਕੀ ਤੁਸੀਂ ਪਹਿਲਾਂ ਪੁਸ਼ਟੀ ਕਰੋਗੇ ਤਾਂ ਇੱਕਦਮ ਮਦਦ ਕਰ ਦੋਗੇ, ਪੁਸ਼ਟੀ ਕਰੋਗੇ ਤੁਸੀਂ? ਕਈ ਵਾਰ ਬੰਦਾ ਜਿਹੜਾ ਆ ਆਬੜ ਤਾਬੜ ਹੋ ਕੇ ਕਹਿੰਦਾ ਵੀ ਹੈ ਇਹ ਕਿੱਦਾਂ ਹੋ ਗਿਆ, ਮੈਂ ਹੁਣੇ ਤੈਨੂੰ ਕਰਦਾ ਟਰਾਂਸਫਰ, ਕੋਈ ਨਾ ਮੈਂ ਹੁਣੇ, ਤੂੰ ਕਿੱਥੇ ਆ ਤੂੰ, ਮੈਂ ਹੁਣੇ ਤੈਨੂੰ ਭੇਜਦਾ। ਅੱਛਾ ਹੋਰ ਸੁਣੋ, ਨੰਬਰ ਹੈ ਜਿਹੜਾ ਉਹਨੂੰ ਵੀ ਕਲੋਨ ਕੀਤਾ ਜਾਂਦਾ ਹੈ ਅੱਜ ਕੱਲ੍ਹ। ਨੰਬਰ ਹੈ ਜਿਹੜਾ ਇੱਦਾਂ ਲੱਗਦਾ ਵੀ ਤੁਹਾਨੂੰ ਇੱਕ ਜੈਨੂਅਨ ਕਾਲ ਆਈ ਵੀ ਹੈ, ਤੁਹਾਨੂੰ ਆ ਜਿਹੜਾ ਇੱਕ ਨੰਬਰ ਜਿਹੜੇ ਜੈਨੂਅਨ, ਤੁਸੀਂ ਗੂਗਲ ਕਰ ਲਓ ਤੁਹਾਨੂੰ ਲੱਗਣਾ ਵੀ ਹਾਂ ਬਾਕੀ ਹੈ ਜਿਹੜਾ ਇਹ ਜੈਨੂਅਨ ਨੰਬਰ ਤੋਂ ਮੈਨੂੰ ਕਾਲ ਆਈ ਹੈ, ਪਰ ਅਸਲ ਦੇ ਵਿੱਚ ਦੋਸਤੋ ਨੰਬਰ ਵੀ ਆ ਜਿਹੜੇ ਅੱਜ ਕੱਲ੍ਹ ਕਲੋਨ ਕੀਤੇ ਜਾਂਦੇ। ਸੋ ਇਸ ਕਰਕੇ ਫੋਨ ਆਇਆ, ਸੁਣੋ, ਕੱਟੋ, ਉਸ ਤੋਂ ਬਾਅਦ ਦੁਬਾਰਾ ਉਸ ਨੰਬਰ ਤੇ ਕਾਲ ਕਰੋ, ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੈ ਜਿਹੜਾ ਉਹ ਹੋ ਜਾਂਦਾ ਹੈ। ਕੀ ਤੁਹਾਡੇ ਖਿਆਲ ਦੇ ਵਿੱਚ AI ਦੇ ਇਸ ਵੱਧਦੇ ਇਸਤੇਮਾਲ ਦੇ ਨਾਲ ਸਾਈਬਰ ਠੱਗੀਆਂ ਜਿਹੜੀਆਂ ਨੇ ਉਹ ਹੋਰ ਖਤਰਨਾਕ ਹੁੰਦੀਆਂ ਜਾ ਰਹੀਆਂ ਨੇ? ਸੋ ਇਹਦੇ 'ਤੇ ਜੇ ਤੁਸੀਂ ਆਪਣੇ ਵਿਊ ਪੁਆਇੰਟ ਦੇਣੇ ਤਾਂ ਮੋਰ ਦੈਨ ਵੈਲਕਮ। ਸਟੂਡੀਓ ਦਾ ਨੰਬਰ 905-673-3337, 905-673-3337। ਹਰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਐਨੂ ਜੀ,
6: ਹੈਲੋ, ਸਤਿ ਸ਼੍ਰੀ ਅਕਾਲ ਭਾਜੀ
0: ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਭਾਜੀ, ਇੱਕ ਦੋ ਕੁ ਤਿੰਨ ਕੁ ਵੀਕਾਂ ਹੋ ਗਈਆਂ ਪਹਿਲਾਂ ਮੈਨੂੰ ਫੋਨ ਆਇਆ, ਹਨਾ ਜੀ। ਮੈਂ 2 ਮਿੰਟ ਪਹਿਲਾਂ ਹੀ ਆਪਦੀ ਵਾਈਫ ਨਾਲ ਗੱਲ ਕੀਤੀ ਹੈ। ਵਾਈਫ ਅਸੀਂ ਦੋਨਿਆਂ ਨੇ ਇੱਕ ਐਮਾਜ਼ੋਨ 'ਚ ਦੋਨਿਆਂ ਨੇ ਕੰਮ ਕਰਦੇ ਹਾਂ।
0: ਅੱਛਾ ਜੀ।
6: ਪਹਿਲਾਂ ਮੈਂ 2 ਕੁ ਮਿੰਟ ਪਹਿਲਾਂ ਹੀ ਵਾਈਫ ਨਾਲ ਗੱਲ ਕਰਕੇ ਹਟਿਆ ਤੇ ਮੈਨੂੰ ਸੇਮ ਨੰਬਰ ਤੋਂ, ਵਾਈਫ ਵਾਲੇ ਨੰਬਰ ਤੋਂ ਹੀ ਫੋਨ ਆਇਆ। ਉਹ ਵਾਈਫ ਦਾ ਮੇਰੀ ਦਾ ਨਾਂ ਆਉਂਦਾ ਹੁੰਦਾ ਮੇਰੇ ਫੋਨ ਤੇ,
0: ਠੀਕ ਹੈ ਜੀ,
6: ਤੇ ਉਹ ਤੇ ਨਾਂ ਨੀ ਸੀ ਆਇਆ। ਤੇ ਮੈਨੂੰ ਕਹਿੰਦਾ ਤੇਰੀ ਵਾਈਫ ਜ਼ਿਆਦਾ ਸੀਰੀਅਸ ਆ, ਸੈਕਟ ਆ, ਐਕਸੀਡੈਂਟ ਹੋ ਗਿਆ ਵਾ, ਤੇ ਇੱਥੇ ਆ ਜਾ, ਮੈਂ ਗੱਲ ਸਾਰੀ ਸੁਣੀ ਗਿਆ। ਮੈਨੂੰ ਤਾਂ ਪਤਾ ਮੇਰੀ ਵਾਈਫ ਆ ਰਹੀ ਆ ਕੰਮ ਤੋਂ।
0: ਜੀ ਜੀ।
6: ਤੇ ਜੋ ਮੈਂ ਸਾਰੀ ਗੱਲ ਸੁਣੀ ਗਿਆ ਜੋ ਮੈਂ ਫਿਰ ਐਂਡ ਤੇ ਫਿਰ ਗਾਲਾਂ ਜੋ ਉਹਨੂੰ ਕੱਢੀਆਂ ਤੇ ਫੋਨ ਕੱਟ ਕੇ ਕੱਟਤਾ ਉਹਨੇ।
0: ਅੱਛਾ, ਫੋਨ ਕੱਟ ਦਿੱਤਾ, ਉਹਨੂੰ ਪਤਾ ਚੱਲ ਗਿਆ ਵੀ ਮੈਂ ਫਸ ਗਿਆ।
6: ਹਰਦੀਪ
0: ਜੀ, ਥੈਂਕ ਯੂ ਜੀ, ਤੁਸੀਂ ਆ ਜਿਹੜੀ ਆਪਣੀ ਹੱਡ ਬੀਤੀ ਸਾਡੇ ਨਾਲ ਸ਼ੇਅਰ ਕੀਤੀ, ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ। ਸੋ ਦੋਸਤੋ, ਇਹ ਜਿਹੜੀਆਂ ਗੱਲਾਂ ਨੇ ਨਾ, ਜਾਗਰੂਕ ਕਰਦੀਆਂ ਨੇ, ਸੁਚੇਤ ਕਰਦੀਆਂ ਨੇ। ਦੇਖੋ ਕਿੱਦਾਂ, ਮਤਲਬ ਕਿਸ ਕਿਸ ਤਰ੍ਹਾਂ ਲੋਕ ਆ ਜਿਹੜਾ ਸਕੈਮ ਕਰਨ ਦੀਆਂ ਕੁਝੀਆਂ ਕੋਸ਼ਿਸ਼ਾਂ ਕਰਦੇ। ਉਹ ਇੱਕ ਆਹ ਰੈਂਟਲ ਫਰੋਡ ਦਾ $30,000 ਤੋਂ ਵੱਧ ਦਾ ਜਿਹੜਾ ਨੁਕਸਾਨ ਕਰਤਾ ਕਈ ਵਿਚਾਰਿਆਂ ਨੂੰ, ਉਹ ਵੀ ਤੁਸੀਂ ਖਬਰ ਹੈ ਸੁਣੀ ਹੋਵੇਗੀ। ਬਿੱਟੂ ਭਾਜੀ, ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ ਸਰ, ਹੈਪੀ ਫਰਾਈਡੇ ਜੀ।
0: ਜੀ, ਹੈਪੀ ਫਰਾਈਡੇ ਭਾਜੀ, ਸਤਿ ਸ਼੍ਰੀ ਅਕਾਲ।
7: ਸੁਣਿਆ ਬਾਈ, ਬਹੁਤ ਕਰ ਰਿਹਾ ਮੇਰੇ ਉੱਥੇ ਨਾ, ਕਰਮਜੀਤ ਅਨਮੋਲ ਬਾਈ ਜਿਹੜੇ ਹਨਾ,
0: ਹਾਂਜੀ,
7: ਇਹਨਾਂ ਦੀ ਮਦਰ ਇਨ ਲਾ ਨੂੰ ਕਿਸੇ ਨੇ ਫੋਨ ਕੀਤਾ ਮੇਰਾ ਨਾਂ ਲੈ ਕੇ, ਹਨਾ।
0: ਅੱਛਾ ਜੀ।
7: ਕਹਿੰਦੇ ਪੈਸੇ ਦੇ ਦੋ। ਉਹ ਕਹਿੰਦੇ ਮਿੱਟੂ, ਮੈਂ ਤੇਰੀ ਆਵਾਜ਼ ਪਹਿਚਾਣਦੀ, ਤੇਰੀ ਆਵਾਜ਼ ਨੂੰ ਕੀ ਹੋਵੇ, ਕਹਿੰਦਾ ਜੀ ਗਲੇ ਚ ਖਾਰਸ਼ ਆ ਵੀ ਖਰਾਬ ਆ ਵੀ, ਮੈਨੂੰ ਥੋੜੇ ਜਿਹੇ ਪੈਸੇ ਦੇ ਦੋ, ਮੈਂ ਫਸਿਆ ਹੋਇਆ। ਉਹਨਾਂ ਨੂੰ ਸਾਰੀ ਫੈਮਿਲੀ ਬਾਰੇ ਪਤਾ ਸੀਗਾ। ਕਹਿੰਦੇ ਜੀ ਜੇ ਉਹਨੇ ਪੈਸੇ ਲੈਣੇ ਆ ਵੀ ਆਪਣੇ ਉੱਥੇ ਬ੍ਰਦਰ ਹੈਗੇ ਆ, ਮੰਮੀ ਡੈਡੀ ਤੋਂ ਲੈ ਲੇਗਾ ਉਰੇ, ਹਨਾ, ਵੀ ਜੇ ਮੋਹਾਲੀ ਵੀ ਜਿੱਥੇ, ਉਹਨਾਂ ਨੇ ਤਾਲਮਟੋਲ ਜਿਹਾ ਕਰਕੇ ਦੇਤਾ। ਇੱਕ ਲੇਡੀ ਬੈਂਕ ਚ ਲੱਗੀ ਵੀ ਆ, ਉਸ ਤੋਂ 20,000 ਰੁਪਇਆ ਉਹਨੇ ਲੈ ਹੀ ਲਿਆ। ਉਹ ਮੈਨੂੰ ਕਹਿੰਦੇ ਬਿੱਟੂ, ਮੈਨੂੰ 20,000 ਰੁਪਇਆ ਦੇ ਮਾਂ ਵੀ ਕਾਹਦੇ 20,000, ਕਹਿੰਦੀ ਮੈਂ ਤੈਨੂੰ ਟ੍ਰਾਂਸਫਰ ਕੀਤੇ ਸੀ, ਮੈਂ ਤੈਨੂੰ ਪੁੱਛ ਤਾਂ ਲੈਂਦੇ, ਬੈਂਕ ਚ ਜੋਬ ਕਰਦੇ ਪੜ੍ਹੇ ਲਿਖੇ ਹੈਗੇ, ਹਨਾ, ਪਰ ਉੱਥੇ ਪਤਾ ਨੀ ਲੱਗਦਾ। ਉਹਨਾਂ ਨੂੰ ਕਹੋ ਵੀ ਠੀਕ ਹੈ ਦਿੰਦੇ ਆ, ਵੇਟ ਕਰੋ, ਬਾਅਦ ਵਿੱਚ ਜਿਵੇਂ ਤੁਸੀਂ ਕਿਹਾ ਵੀ ਨੰਬਰ ਚੈੱਕ ਕਰੋ, ਹਨਾ, ਮੇਰੇ ਨੰਬਰ ਤੇ ਮੈਨੂੰ ਕਾਲ ਆ ਕੇ ਕਹਿ ਰਿਹਾ, ਸੇਮ ਨੰਬਰ ਮੇਰਾ ਹੀ।
0: ਅੱਛਾ।
7: ਹਾਂ, ਮੇਰਾ ਹੀ ਨੰਬਰ ਡਾਇਲ ਮਾਇਆ, ਮੇਰਾ ਨੰਬਰ ਚੱਲ ਰਿਹਾ,
0: ਹਨਾ।
7: ਉਹ ਕਈ ਵਾਰੀ ਪਤਾ ਨੀ ਕੀ, ਪਰ ਆਪਾਂ ਇਗਨੋਰ ਕਰਦੇ, ਸਾਨੂੰ ਪਤਾ ਲੱਗ ਗਿਆ ਤੰਗ ਕਰਦੇ, ਪਰ ਮਾੜਾ ਸੋਚੋ, ਪੇਸ਼ੈਂਸ ਰੱਖੋ ਮਾੜੀ ਜੀ, ਕਾਹਲੀ ਨਾ।
0: ਬਿਲਕੁਲ ਬਿਲਕੁਲ ਸਹੀ ਕਿਹਾ ਭਾਈ, ਸਹੀ ਕਿਹਾ।
7: ਹਾਂ, ਇੱਕ ਗਾਣਾ ਭੇਜਾ, ਲਾ ਦੋ ਮਾੜੀ ਐਨਰਜੀ ਆਵੇ।
0: ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਭਾਜੀ, ਹੁਣ ਗੀਤ ਸੰਗੀਤ ਚੱਲਣ ਲੱਗਾ ਜੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਲਓ ਜੀ, ਫਿਰ ਥੋੜ੍ਹਾ ਜਿਹਾ ਗੀਤ ਸੰਗੀਤ ਅਤੇ ਨਾਲ ਦੀ ਨਾਲ ਤੁਹਾਡੇ ਨਾਲ ਗੱਲਾਂ ਵੀ ਕਰਦੇ ਹਾਂ।

0: ਜੀ ਹਾਂ ਦੋਸਤੋ, ਇਹ ਗੀਤ ਜਿਹੜਾ ਫਰਮਾਇਸ਼ ਆਈ ਸੀ ਤਾਂ ਹੀ ਮੈਂ ਤੁਹਾਡੇ ਕੋਲ ਜਿਹੜਾ ਇੱਕ ਖਾਣ ਪੁੱਛਿਆ ਸੀ ਵੀ ਬੱਗੇ ਬੱਗੇ ਬੱਗੇ ਆ ਜਿਹੜੇ ਬੈਲ, ਇਹ ਕੀ ਹੈ? ਚਿੱਟੇ ਬੈਲ ਹੁੰਦੀ ਹੈ ਜਾਂ ਦਬਦ ਇੱਕ ਕੀ ਹੁੰਦੇ ਡੱਬੀਆਂ ਵਾਲੇ ਜਿਹੜੇ ਹਨਾ, ਥੋੜੇ ਰੰਗ ਜਿਹੜੇ ਮਿਕਸ ਜੇ ਹੁੰਦੇ, ਇੱਕ ਉਹ ਬੈਲ ਹੁੰਦੇ ਆ? ਬੱਗੇ ਬੱਗੇ ਦਾ ਮਤਲਬ ਕੀ ਹੁੰਦਾ ਵੀ ਨਰੋਲ ਜਿਹੜੇ ਆ ਚਿੱਟੇ ਹੁੰਦੇ ਆ ਜਾਂ ਫਿਰ ਕੋਈ ਹੋਰ ਜਿਹਨਾਂ ਨੂੰ ਕਿਹਾ ਜਾਂਦਾ ਆ? ਸੋ ਕਿਉਂਕਿ ਇੱਕ ਮੈਂ ਅਖਾਣ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ, ਮੈਂ ਪਹਿਲਾਂ ਵੀ ਬੋਲਿਆ ਸੀ, ਉਸ ਤੋਂ ਪਹਿਲਾਂ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਵਾਲੇ, ਐਨੂਅਲ ਸੇਫਟੀ, ਕੰਪਿਊਟਰ ਡਾਇਕ ਕਰਾਉਣਾ, ਆਇਲ ਚੇਂਜ, ਇੰਜਨ ਰਿਪੇਅਰ, ਏਸੀ ਰਿਪੇਅਰ ਕਰਾਉਣਾ, ਬ੍ਰੇਕਾਂ ਦਾ ਕੋਈ ਕੰਮ ਕਰਾਉਣਾ, ਟਰਾਂਸਮਿਸ਼ਨ ਦਾ ਕੋਈ ਕੰਮ ਕਰਾਉਣਾ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, ਨਾਮ ਯਾਦ ਰੱਖੋ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਮਹਾਰਤ ਟੀਮ ਨੂੰ ਯਾਦ ਰੱਖੋ। ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 519-490-61 519-490-61 ਤੇ ਆ ਜਿਹੜਾ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ। ਬੱਚਿਆਂ ਨੂੰ ਆਪ ਹੈ ਜਿਹੜਾ ਭੰਗੜੇ ਦੇ ਵਿੱਚ ਹੈ ਜਿਹੜਾ ਤੁਸੀਂ ਆ ਜਿਹੜਾ ਇਨਰੋਲ ਕਰਾਉਣਾ ਚਾਹੁੰਦੇ ਹੋ, ਵਧੀਆ ਕਸਰਤ ਦੇ ਨਾਲ ਨਾਲ ਬੱਚਿਆਂ ਨੂੰ ਸੱਭਿਆਚਾਰ ਅਮੀਰ ਵਿਰਸੇ ਦੇ ਨਾਲ ਜੋੜਨਾ ਚਾਹੁੰਦੇ ਹੋ ਤੇ ਇੱਕ ਵਧੀਆ ਉਹਨਾਂ ਨੂੰ ਉੱਥੇ ਈਵਨ ਐਜੂਕੇਸ਼ਨ ਫੀਲਡ ਦੇ ਵਿੱਚ ਵਧੀਆ ਗਾਈਡੈਂਸ ਮਿਲ ਸਕਦੀ ਹੈ, ਕਿਉਂਕਿ ਜਿਹੜੇ ਉੱਥੇ ਇੰਸਟਰਕਟਰ ਨੇ ਵੱਖ ਵੱਖ ਫੀਲਡਸ ਦੇ ਵਿੱਚ ਕੰਮ ਕਰ ਰਹੇ ਨੇ, ਕੋਈ ਮੈਡੀਕਲ ਫੀਲਡ ਦੇ ਵਿੱਚ, ਕੋਈ ਲਾਅ ਦੇ ਵਿੱਚ, ਕੋਈ PhD ਕਰ ਰਿਹਾ। ਜਿੱਥੇ ਤੁਹਾਡੇ ਬੱਚਿਆਂ ਨੂੰ ਸੱਭਿਆਚਾਰ ਦੇ ਨਾਲ ਜੋੜਿਆ ਜਾਵੇਗਾ, ਉੱਥੇ ਹੀ ਪੜ੍ਹਾਈ ਦੀ ਮਹੱਤਤਾ ਬਾਰੇ ਜਾਂ ਫਿਰ ਜੋ ਉਹਨਾਂ ਦਾ ਵਿਜ਼ਨ ਹੈ ਕਿੱਦਾਂ ਤੁਸੀਂ ਉੱਥੇ ਪਹੁੰਚ ਸਕਦੇ ਹੋ ਉਹਦੇ ਬਾਬਤ ਵੀ ਜਾਣਕਾਰੀ ਉੱਥੇ ਦਿੰਦੀ ਹੈ। ਬੜੇ ਮਾਣ ਦੇ ਨਾਲ ਕਹਿੰਦੇ ਹਾਂ ਦਾ ਭੰਗੜਾ ਅਕੈਡਮੀ ਦੇ ਨਾਲ ਆਪਣੇ ਬੱਚਿਆਂ ਨੂੰ ਜੋੜੋ, ਉਹਨਾਂ 'ਚ ਡਿਫਰੈਂਸ ਦੇਖੋ, ਲੀਡਰਸ਼ਿਪ ਕੁਆਲਿਟੀਜ਼ ਹੈ ਜਿਹੜਾ ਕਿੱਦਾਂ ਬਿਲਟ ਹੁੰਦੀਆਂ, ਤੁਸੀਂ ਆਪ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰੋਗੇ। ਬਾਕੀ ਅਸੀਂ ਆਪ ਵੀ ਹੈ ਜਿਹੜਾ ਭੰਗੜਾ ਗਿੱਧੇ ਦੀ ਉੱਥੇ ਕੋਚਿੰਗਸ ਹੈ ਜਿਹੜੀਆਂ ਲੈ ਸਕਦੇ ਹੈ, ਕਲਾਸਾਂ ਲਾ ਸਕਦੇ ਹੈ। ਮੈਂ ਕਹਿੰਦਾ ਨਾਲੇ ਕਸਰਤ ਹੋ ਜਾਊਗੀ ਤੇ ਨਾਲੇ ਆ ਜਿਹੜਾ ਇੱਕ ਇੰਟਰਟੇਨਮੈਂਟ ਹੋ ਜਾਂਦਾ। ਸੋ ਹਰਜੋਤ ਹੋਣਾ ਦਾ ਨੰਬਰ ਹੈ ਜੀ 647-76-72 6475077672 ਤੇ ਤੁਸੀਂ ਦਾ ਭੰਗੜਾ ਅਕੈਡਮੀ ਦੇ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਅਗਲੀ ਕਾਲ ਤੇ ਚੱਲਦਾ 3645 ਜੀ ਆਇਆਂ ਨੂੰ ਭਾਜੀ ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ ਜੀ?
1: ਠੀਕ ਹੈ ਠੀਕ ਆ। ਉਹ ਮੈਂ ਜਿਹੜੀ ਕੱਲ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਿਹੜੇ ਫੋਨ ਆਉਂਦੇ ਆ, ਪਹਿਲਾਂ ਮੈਂ ਤੁਹਾਨੂੰ ਦੱਸਾਂ ਉਹ ਮੂਵੀ ਦਾ ਨਾਂ ਸੀ ਹੇ ਜਵਾਨੀ ਇਸ਼ਕ ਤੋਂ ਹੋਣਾ ਹੈ। ਇਹ ਡੇਵਿਲ ਤਾਂ ਬੰਦੀ ਹੈ, ਉਹਦੇ ਮੁੰਡੇ ਦੀ ਅਰਨ ਤਾਂ ਬੰਦੀ ਆ। ਉਹ ਤਿੰਨ ਹੀਰੋ ਇਹਨਾਂ ਨਾਲ, ਉਹ ਸਾਰੀ ਮੂਵੀ ਚ ਝੂਠੇ ਬੋਲੀ ਜਾਂਦਾ, ਤੁਸੀਂ ਦੇਖਿਓ। ਆ ਡੱਬੇ ਤੇ ਹੁਣ ਆਈ ਆ, ਇਹ ਰੀਅਲ ਪ੍ਰਿੰਟ ਆਇਆ ਇਹਦਾ, ਸੋਹਣੀ ਮੂਵੀ ਆ।
0: ਇੱਕ
1: ਅਮਜਾਦ ਵਾਲੀ, ਦਿਲਜੀਤ ਦੋਸਾਂਝ ਦੀ ਵੀ, ਅਮਜਾਦ ਅਲੀ ਦੀ ਵੀ ਆਈ ਆ, ਉਹ ਹੁਣ ਦੇਖਾਂਗੇ ਗਾਹਾਂ, ਅੱਜ ਦੇਖਿਆ ਸੀ। ਅੱਛਾ ਇਹ ਸ਼ਮੀ ਜੀ, ਜਿਹੜੇ ਇਹ ਫੋਨ ਤੁਸੀਂ ਦੇਖ ਲਿਓ, ਤੁਸੀਂ ਕਿੰਨੇ ਵੀ ਐਕਟਿਵ ਹੋ, ਤੁਹਾਨੂੰ ਪਤਾ ਵੀ ਇਹ ਸਕੈਮ, ਇਹ ਹੁਣ ਤਾਂ ਉੱਤੇ ਫੋਨ ਦੇ ਨਾਲ ਹੀ ਆ ਜਾਂਦਾ ਇਹ ਸਕੈਮ, ਬੇਬੀ ਮੇ ਵੀ ਸਕੈਮ ਆ, ਚੱਕੇ ਉਹਨਾਂ, ਹਾਂਜੀ, ਪਰ ਫਿਰ ਵੀ ਉਹ ਹਟਦੇ ਨੀ। ਉਹ ਜੇ ਜਿੱਦਾਂ ਹੁਣ ਉਹਨਾਂ ਨੇ ਰੋਜ਼ ਦਾ 100-200-800 ਵੀ ਫੋਨ ਕੀਤਾ, ਇੱਕ ਦੋ ਵੀ ਫਸ ਗਏ, ਉਹਨਾਂ ਦਾ ਕੰਮ ਬਣ
0: ਗਿਆ। ਇਹ ਵੀ ਗੱਲ ਸਹੀ ਹੈ ਭਾਜੀ, ਬਿਲਕੁਲ ਸਹੀ ਗੱਲ ਹੈ।
1: ਵਿੱਚੋਂ ਕੋਈ ਨਾ ਕੋਈ ਤਾਂ ਹੁੰਦਾ ਹੀ, ਹੁਣ ਸਾਰਿਆਂ ਦੇ ਦਿਮਾਗ ਇੱਕੋ ਜਿਹੇ ਤੇ ਹੁੰਦੇ ਨੀ, ਕੋਈ ਨਾ ਕੋਈ ਫੇਕ ਆ ਜਾਂਦਾ, ਗੱਲਾਂ ਦੇ ਵਿੱਚ। ਫਿਰ ਮੈਂ ਇਹ ਦੇਖਿਆ ਜਿਹੜੇ ਵੱਡੇ ਵੱਡੇ ਸਮਾਰਟ ਹੋ, ਉਹਨਾਂ ਦੇ ਫੈਮਿਲੀ ਦੇ ਮੈਂਬਰ ਫਸ ਜਾਂਦੇ ਆ।
0: ਭਾਜੀ ਸਵਾਲ ਤਾਂ ਇਹ ਹੈ ਨਾ, ਇਹ ਨੰਬਰ ਲੀਕ ਕਿੱਥੋਂ ਹੁੰਦੇ ਪਏ ਆ? ਸਰਕਾਰ ਉਹ ਲੂਪ ਹੋਲ ਬੰਦ ਕਰੇ ਨਾ ਜਿੱਥੋਂ ਨੰਬਰ ਲੀਕ ਹੋ ਰਹੇ ਆ।
1: ਹਾਂਜੀ
0: ਹਾਂਜੀ,
1: ਹੈ ਨਾ, ਸਰਕਾਰਾਂ ਬਹੁਤ ਇੱਦਾਂ ਦਾ, ਬਹੁਤ ਜਿਹੜੇ ਬਹੁਤ ਕੰਮ ਆ ਜਿਹੜੇ ਸਰਕਾਰਾਂ ਕਰ ਸਕਦੀਆਂ ਪਰ ਕਰਦੀਆਂ ਨੀ। ਜਿੱਦਾਂ ਹੁਣ ਜਿੱਦਾਂ ਹੁਣ ਆਮ ਬੰਦੇ ਕਹਿੰਦੇ ਆ, ਜਿੱਦਾਂ ਹੁਣ ਆ ਦੋ ਤਿੰਨ ਦਿਨਾਂ ਦੀ ਗੱਲ, ਉਹ ਜੀ 1,00,000 ਰੁਪਈਆ ਜੀ ਲੈ ਕੇ ਦੌੜ ਗਿਆ, ਉਹ ਜੀ ਉਹ ਲੋਕਾਂ ਨੂੰ ਉਹ ਬੇਵਕੂਫ ਬਣਾ ਗਿਆ। ਲੋਕ ਬੇਵਕੂਫ ਬਣੇ ਤਾਂ ਉਹ ਕਰ ਗਿਆ ਜੀ, ਇਹ ਸਦੀਆਂ ਤੋਂ ਬਣਦੇ ਆ, ਇਹ ਬਣਦੇ ਰਹਿਣਾ ਇਹਨਾਂ ਨੇ। ਹੁਣ ਜਿੱਦਾਂ ਹੁਣ ਤੂੰ ਨਾ ਕਰ ਗਿਆ ਜੀ, ਫਲਾਨਾ ਜੀ ਮੇਰੀ ਕੋ ਜਾਂ ਸਾਡੇ ਕੋਈ ਘਰ ਦੇ ਬੋਰੇ ਲੰਘ ਵੀ ਜਾਵੇ ਜਾਂ ਕਰ ਵੀ ਜਾਵੇ, ਜਾਂ ਅਸੀਂ ਇਹਨਾਂ ਗੱਲਾਂ ਹੀ ਨੀ ਮੰਨਦੇ ਇਹਨਾਂ ਨੂੰ, ਸਾਨੂੰ ਪਤਾ ਜਿਹੜੇ ਇੱਦਾਂ ਦੇ ਮੰਨਦੇ ਆ ਉਹ ਫਿਰ ਜਾਣ ਕੇ ਉਹ ਬੰਦੇ ਇਹਨਾਂ ਦੇ ਭੇਤੀ ਹੋ ਜਾਂਦੇ ਆ। ਉਹ ਕਹਿੰਦੇ ਵੀ ਇਹ ਡਰਦੇ ਆ, ਉਹ ਇਹਨਾਂ ਦੇ ਭੇਤੀ ਹੋ ਕੇ ਵੀ ਇਹਨਾਂ ਗੱਲਾਂ ਤੋਂ ਡਰਦੇ, ਉਹ ਜਾਣ ਕੇ ਕਰਦੇ ਆ, ਫਿਰ ਉਹ ਕਹਿੰਦੇ ਸਾਡੇ ਕੋਲ ਆਓ ਅਸੀਂ ਇਹਦਾ ਹੱਲ ਤੁਹਾਨੂੰ ਦੱਸਦੇ ਆ।
0: ਹਾਂ ਹਾਂ ਬਿਲਕੁਲ ਬਿਲਕੁਲ, ਬਿਜ਼ਨਸ ਬਣਾਇਆ ਭਾਜੀ ਉਹਨਾਂ ਨੇ।
1: ਹਾਂਜੀ ਇਹ ਇਹ ਇਹ ਗੱਲਾਂ ਇਹ ਸਮਝਣ ਦੀਆਂ ਹੈ ਤੇ ਤੁਸੀਂ ਹੁਸ਼ਿਆਰ ਰਹੋ, ਤੁਸੀਂ ਹੋ ਸਕੇ ਇਹਨਾਂ ਦੇ ਵਿੱਚ ਨਾ ਫਸੋ, ਪਰ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਉਹਨਾਂ ਨੇ, ਬਸ ਇਹੀ ਮੈਂ ਕਹਿਣਾ ਚਾਹੁੰਦਾ ਤੁਸੀਂ ਹੁਸ਼ਿਆਰ ਰਹੋ। ਬਾਕੀ ਸ਼ਮੀ ਜੀ ਵੈਰੀ ਗੁੱਡ ਪ੍ਰੋਗਰਾਮ ਹੁੰਦਾ ਤੁਹਾਡਾ ਜੀ, ਥੈਂਕ ਯੂ,
0: ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਅੱਛਾ ਮੈਨੂੰ ਇੱਕ ਇਹ ਦੱਸਿਓ, ਜਿਹੜਾ ਮੈਂ ਗੀਤ ਲਾਇਆ ਬੱਗੇ ਬੱਗੇ ਬੈਲ ਰੱਖਣੇ, ਇਹ ਜਿਹੜੇ ਬੱਗੇ ਬੈਲ ਹੈ ਇਹ ਇਹਦਾ ਮਤਲਬ ਕੀ ਹੁੰਦਾ? ਬੱਗੇ ਬੱਗੇ ਇਹ ਵਰਡ ਹੈ ਜਿਹੜਾ ਬੜੇ ਚਿਰਾਂ ਬਾਅਦ ਸੁਣਿਆ, ਮੈਨੂੰ ਯਾਦ ਨਹੀਂ ਆ ਵੀ ਬੱਗੇ ਬੱਗੇ ਐਗਜੈਕਟ ਦੇ ਵਿੱਚ ਕਿਸ ਚੀਜ਼ ਨੂੰ ਕਿਹਾ ਜਾਂਦਾ। ਮੈਂ ਤਾਂ ਹੀ ਅੱਜ ਸ਼ੁਰੂਆਤ ਦੇ ਵਿੱਚ ਜਿਹੜਾ ਇੱਕ ਅਖਾਣ ਹੈ ਜਾਂ ਕਹਾਵਤ ਹੈ ਜਿਹੜਾ ਤੁਹਾਨੂੰ ਪੁੱਛੀ ਸੀ, ਕਾਲੇ ਕਦੇ ਨਾ ਹੋਵਨ ਬੱਗੇ, ਕਾਲੇ ਕਦੇ ਨਾ ਹੋਵਨ ਬੱਗੇ ਭਾਵੇਂ ਡੈਸ਼ ਸਾਬਣ ਲੱਗੇ। ਡੈਸ਼ ਹੈ ਜੇ ਤੁਸੀਂ ਫਿਲਿੰਗ ਦਾ ਬਲੈਂਕਸ ਭਰ ਸਕਦੇ ਹੋ ਠੀਕ ਹੈ, ਨਹੀਂ ਤਾਂ ਮੈਂ ਜਿਹੜੀ ਭਰ ਦੂੰਗਾ ਮੈਂ ਤੁਹਾਨੂੰ ਦੱਸ ਦੂੰਗਾ। ਪਰ ਬੱਗੇ ਬੱਗੇ ਬੱਗੇ ਦਾ ਮਤਲਬ ਹੈ ਜਿਹੜਾ ਉਹ ਕੀ ਕਿਹਾ ਜਾਂਦਾ, ਬੱਗੇ ਕਿਹਨੂੰ ਕਿਹਾ ਜਾਂਦਾ, ਇਹ ਜ਼ਰੂਰ ਦੱਸਿਓ। ਅਤੇ ਦੋਸਤੋ ਜੇ ਤੁਸੀਂ ਰੀਅਲ ਸਟੇਟ ਦੇ ਵਿੱਚ ਕੋਈ ਵੀ ਖਰੀਦੋ ਫਰੋਖਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਫਸਟ ਟਾਈਮ ਹੋਮ ਬਾਇਰ ਹੋ ਤੁਸੀਂ, ਆ ਜਿਹੜਾ ਘਰ ਲੈਣ ਬਾਰੇ ਸੋਚ ਰਹੇ ਹੋ, ਕੁਛ ਕੁ ਜਿਹੜੀਆਂ ਲਿਸਟਿੰਗਸ ਹੈ ਜਿਹੜੀਆਂ ਮੈਂ ਬੋਲ ਰਿਹਾ ਤੁਹਾਡੇ ਤੱਕ, ਅੱਛਾ ਇਹਨਾਂ 'ਚ ਦੋ ਲਿਸਟਿੰਗਸ ਹੈ ਜਿਹੜੀਆਂ ਹਜੇ ਮਾਰਕੀਟ ਦੇ ਵਿੱਚ ਨਹੀਂ ਹੈ, ਉਹ ਅਸੀਂ ਲੈ ਕੇ ਆਉਣੀਆਂ ਨੇ। ਪਰ ਪਹਿਲੀ ਹੈ ਜਿਹੜਾ ਤੁਹਾਨੂੰ ਐਕਸਕਲੂਸਿਵ ਐਕਸੈਸ ਹੈ ਜਿਹੜਾ ਦੇ ਦਿੱਤਾ ਜਾਂਦਾ, ਫਿਨਿਸ਼ਡ ਬੇਸਮੈਂਟ ਹੈ ਜਿਹੜੀ, ਬੇਸਮੈਂਟ ਦੇ ਨਾਲ ਇਹ ਘਰ ਹੈ, 2008 ਦਾ ਸਿੰਗਲ ਡਿਟੈਚ ਸੋਰੀ ਡਬਲ ਕਾਰ ਗਰਾਜ ਡਿਟੈਚ ਘਰ ਹੈ, 9 ਫੀਟ ਸੀਲਿੰਗ ਹੈ ਜਿਹੜੀ ਮੇਨ ਫਲੋਰ 'ਤੇ ਹੈ, 38x90 ਦਾ ਜਿਹੜਾ ਇਹ ਲੋਟ ਹੈ, 2600 ਕਰੀਬ ਸਕੇਅਰ ਫੀਟ ਹੈ, ਅਤੇ ਮੋਟੀਵੇਟਡ ਸੈਲਰਸ ਨੇ 9.5 ਲੱਖ ਦੇ ਵਿੱਚ ਬਰੈਂਪਟਨ ਦੇ ਵਿੱਚ। ਦੇਖੋ ਮਾਰਕੀਟ ਕਿੱਥੇ ਆ ਗਈ, ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਲਿਓ। ਉੱਥੇ ਹੀ ਐਵਨਡੇਲ ਏਰੀਆ ਦੀਆਂ ਜਿਹੜੀਆਂ ਮੈਨੂੰ ਕਾਲਸ ਹੈ ਜਿਹੜੀਆਂ ਬਹੁਤ ਆਈਆਂ, ਕਿਉਂਕਿ ਵੈੱਲ ਮੇਨਟੇਨਡ 3 ਬੈਡਰੂਮ ਅਤੇ 2 ਵਾਸ਼ਰੂਮ ਹੈ ਜਿਹੜੇ ਮੇਨ ਫਲੋਰ 'ਤੇ ਨੇ। ਬੰਗਲੋ ਹੈ ਇਹ, ਟ੍ਰੈਡੀਸ਼ਨਲ ਬੰਗਲੋ, ਇੱਦਾਂ ਨਹੀਂ ਹੈਗਾ ਸਾਈਡ ਸਪਲਿਟ ਜਾਂ ਉੱਪਰ ਨੂੰ ਕਰਕੇ ਪੌੜੀਆਂ ਚੜ੍ਹ ਕੇ, ਬਿਲਕੁਲ ਟ੍ਰੈਡੀਸ਼ਨਲ ਬੰਗਲੋ, ਵੈਰੀ ਰੇਅਰ ਟੂ ਫਾਇੰਡ, 1350 ਸਕੇਅਰ ਫਿੱਟ, ਐਡੇ ਖੁੱਲ੍ਹੇ ਡੁੱਲੇ ਬੰਗਲੋ ਹੈ ਜਿਹੜੇ ਬਹੁਤ ਘੱਟ ਆਉਂਦੇ ਨੇ। ਸੋ 60x110 ਦਾ ਲੋਟ ਹੈ। ਅਤੇ ਹੋਰ ਸੁਣੋ, ਕੱਲ੍ਹ ਮੈਂ ਦੱਸਣਾ ਭੁੱਲ ਗਿਆ ਸੀ ਜਾਂ ਪਰਸੋਂ ਵੀ ਸ਼ਾਇਦ ਭੁੱਲ ਗਿਆ ਹੋਵਾਂ, ਇਸ ਦੇ ਪਿੱਛੇ ਜਿਹੜਾ ਪਾਰਕ ਲੱਗਦਾ, ਕੋਈ ਘਰ ਨਹੀਂ ਹੈਗਾ, ਰਵੀਨ ਇੱਕ ਤਰ੍ਹਾਂ ਦਾ ਲੋਟ ਹੈ। ਸੋ ਤੁਸੀਂ ਇਹ ਡਬਲ ਕਾਰ ਗਰਾਜ ਐਵਨਡੇਲ ਏਰੀਏ ਦੇ ਵਿੱਚ ਬੰਗਲੋ ਲੈਣਾ ਚਾਹੁੰਦੇ ਹੋ, ਡਰਾਈਵੇ 'ਤੇ 6 ਗੱਡੀਆਂ ਤੁਹਾਡੀਆਂ ਜਿਹੜੀਆਂ ਖੜ੍ਹ ਜਾਂਦੀਆਂ ਨੇ, 1 ਬੈੱਡ 1 ਵਾਸ਼ਰੂਮ ਹੈ ਜਿਹੜਾ, ਉਹ ਬੇਸਮੈਂਟ ਹੈ ਜਿਹੜੀ ਫਿਨਿਸ਼ਡ ਹੈ, ਫੋਰ ਇਨਲਾ ਸੂਈਟ ਜਾਂ ਫਿਰ ਫੋਰ ਗਰੋਇੰਗ ਫੈਮਿਲੀ ਲਈ ਇਹ ਪਰਫੈਕਟ ਹੈ। ਤੁਸੀਂ ਇਹਨਾਂ ਸਾਰੀਆਂ ਲਿਸਟਿੰਗਸ ਵਾਸਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-917-7763, 416-917-7763 'ਤੇ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡਾ ਆਪਣਾ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ਮੀ ਪੱਠਲ, 5007। ਸਤਿ ਸ਼੍ਰੀ ਅਕਾਲ ਜੀ।
2: ਕਿੰਨੇ
0: ਮਨ, ਇਹ ਤਾਂ ਦੱਸਿਆ ਨੀ,
2: ਮਲ ਮਲ,
0: ਅੱਛਾ ਮਲ ਮਲ ਕਹਿ ਰਹੇ ਹੋ, ਅੱਛਾ ਠੀਕ ਹੈ ਜੀ।
2: ਤੇ ਉਹ ਬੱਗੇ ਹੁੰਦੇ ਆ ਬਰਾਉਨ ਕਲਰ ਦੇ ਭੂਰੇ,
0: ਅੱਛਾ ਭੂਰਿਆਂ ਨੂੰ ਕਿਹਾ ਜਾਂਦਾ ਬੱਗੇ, ਓਕੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਜੀ। ਅੱਛਾ ਕਾਲੇ ਕਦੇ ਨਾ ਹੋਵਨ ਬੱਗੇ ਭਾਵੇਂ ਡੈਸ਼ ਸਾਬਣ ਲੱਗੇ, ਤੁਸੀਂ ਕਿਹਾ ਮਲ ਮਲ ਸਾਬਣ ਨਹਾਓ, ਹੈ ਨਾ, ਤੁਸੀਂ ਏਦਾਂ ਬਣਾ ਦਿੱਤੀ, ਚਲੋ ਠੀਕ। ਅੱਛਾ ਮਤਲਬ ਭੂਰਿਆਂ ਨੂੰ ਆ ਜਿਹੜਾ ਬੱਗੇ ਬੱਗੇ ਕਿਹਾ ਜਾਂਦਾ ਹੈ ਜੀ, ਠੀਕ ਹੈ ਜੀ ਠੀਕ ਹੈ। ਥੈਂਕ ਯੂ ਮੰਜੀ ਦਾਦੀ, ਥੈਂਕ ਯੂ ਜੀ, ਬਹੁਤ ਬਹੁਤ ਜੀ, ਬਹੁਤ ਬਹੁਤ ਧੰਨਵਾਦ ਜੀ। ਚਲੋ ਜਾਣਕਾਰੀ ਦੇ ਵਿੱਚ ਇਜ਼ਾਫਾ ਹੋ ਗਿਆ। 6643 ਕੁਲਦੀਪ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਸ਼ੰਭਾ ਜੀ, ਤੁਹਾਨੂੰ ਤੁਹਾਡੇ ਭਾਈ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਚੜ੍ਹਦੀ ਕਲਾ ਦੇ, ਹੈਪੀ ਫਰਾਈਡੇ ਜੀ।
0: ਜੀ ਹੈਪੀ ਫਰਾਈਡੇ ਭਾਜੀ, ਹੈਪੀ ਫਰਾਈਡੇ।
3: ਮੈਂ ਤਾਂ ਮਿਕਸ ਹੋ ਗਿਆ ਸੀ, ਮੈਂ ਅੱਜ ਕੱਲ ਰਿਵਾਜ ਬਹੁਤ ਆ ਬੁੱਗੇ ਬੁੱਗੇ ਦਾ, ਮੈਂ ਕਿਤੇ ਉੱਧਰ ਉੱਧਰ ਟਾਈਮ ਆਪਣੇ ਕੋਲ ਥੋੜਾ ਰਿਕੁਐਸਟ ਆ ਵੀ ਇੱਕ ਗਾਣਾ ਕਾਫੀ ਦੇਰ ਹੋ ਗਈ ਸੁਣੇ ਨੂੰ, ਅਰਜਨ ਢਿੱਲੋਂ ਦਾ, ਅਸੀਂ ਕਿਹੜਾ ਨਿੱਤ ਲੰਘਣਾ,
0: ਕਿਆ ਬਾਤ ਹੈ,
3: ਦੋ ਬੋਲ ਜਾਂਦੇ ਜਾਂਦੇ ਲਾ ਜਾਓ ਤਾਂ ਵਧੀਆ ਲੱਗੂਗਾ ਜੀ, ਪਲੀਜ਼, ਥੈਂਕ ਯੂ, ਪ੍ਰੋਗਰਾਮ ਬੱਲੇ ਬੱਲੇ ਜੀ।
0: ਜੀ ਜੀ ਬਿਲਕੁਲ ਭਾਜੀ, ਬਿਲਕੁਲ ਲਾ ਦੇਣਾ ਜੀ, ਜ਼ਰੂਰ ਲਾ ਦੇਣਾ ਜੀ, ਥੈਂਕ ਯੂ ਜੀ, ਥੈਂਕ ਯੂ। ਸਤਨਾਮ ਭਾਜੀ, ਸਤਿ ਸ਼੍ਰੀ ਅਕਾਲ, ਲੰਘਿਆ ਹੋ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ, ਲੰਘੇ ਜਮਾਂ ਸਿੱਧੇ ਆ ਗਏ ਜੀ,
0: ਆ ਜਾਓ ਆ ਜਾਓ ਸਿੱਧੇ ਆ ਜਾਓ।
4: ਇਹਨੇ ਬੱਗੇ ਬੈਲ ਕਿਹਾ ਜੀ, ਬੈਲ ਤਾਂ ਬਲਦਾਂ ਨੂੰ ਕਹਿੰਦੇ ਆ,
0: ਹਾਂ,
4: ਤੇ ਨੰਬਰ 2 ਤੇ ਇਹਨਾਂ ਕਹਿੰਦਾ ਰਨ ਰੱਖਣੀ ਕਬੂਤਰ ਵਰਗੀ, ਉੱਥੇ ਉਹ ਗਲਤ ਹੈ ਜੀ, ਕਬੂਤਰ ਦੀ ਕਬੂਤਰ ਹੀ ਖੇਡਣਾ ਸੀ ਨੇ,
0: ਠੀਕ ਹੈ ਜੀ।
4: ਨੰਬਰ 3 ਤੇ ਜੀ ਨਿਗਾਹ ਸੰਭਾਲੀ ਹੋਈ ਹੈ ਨਾ ਰੱਬ ਦੀ, ਉਦੋਂ ਬੱਗੇ ਵੀ ਚਿੱਟੇ ਕਰ ਦਿੰਦਾ ਜੀ।
0: ਬੱਗੇ ਭਾਜੀ ਕਿਹਨੂੰ ਕਹਿੰਦੇ, ਕਿਹਨੂੰ ਬੱਗੇ, ਭੂਰਿਆਂ ਨੂੰ ਕਹਿੰਦੇ ਆ ਜਿੱਦਾਂ,
4: ਨਹੀਂ ਜੀ ਸੁਨੱਖੇ ਨੂੰ, ਸੁਨੱਖੇ ਨੂੰ,
0: ਅੱਛਾ ਸੁਨੱਖੇ ਨੂੰ ਬੱਗੇ ਕਹਿੰਦੇ ਆ, ਹੈ
4: ਹਾਂਜੀ ਸੁਨੱਖੀ ਜੀਨ ਵੀ ਹਾਂ ਬਾਕੀ ਵੀ ਬੱਗਾ ਬੱਗਾ ਪਿਆ।
0: ਓਕੇ ਓਕੇ ਠੀਕ ਹੈ ਜੀ ਠੀਕ ਹੈ ਜੀ
4: ਪੂਰਾ ਨਹੀਂ ਆਪਾਂ ਕਹਿ ਸਕਦੇ।
0: ਅੱਛਾ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਸਰਦਾਮ ਭਾਜੀ ਥੈਂਕ ਯੂ
4: ਓਕੇ
0: ਓਕੇ ਜੀ ਓਕੇ ਜੀ। ਸੋ ਲੈਟਸ ਰੈਪ ਇਟ ਅਪ ਤੇ ਫਿਰ ਆਪਾਂ ਜਿਹੜੀਆਂ ਕੁਛ ਕੁ ਕਾਲਸ ਆ ਜਿਹੜੀਆਂ ਦੋਸਤੋ ਉਹ ਵੀ ਮੈਂ ਏਅਰ ਤੇ ਕਰਨੀਆਂ। 2396 ਜੀ ਸਵਾਗਤ ਹੈ ਜੀ।
5: ਹੈਲੋ ਸ਼ਮੀ ਜੀ ਗੁੱਡ ਮਾਰਨਿੰਗ।
0: ਹਾਂਜੀ ਵੈਰੀ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ।
5: ਸਾਬਣ ਦੀ ਗੱਲ ਕੀਤੀ 9 ਮਣ ਸਾਬਣ ਲੱਗੇ।
0: 9 ਮਨ ਸਾਬਣ ਅੱਛਾ ਕਾਲੇ ਕਦੇ ਨਾ ਹੋਵਨ ਬੱਗੇ ਭਾਵੇਂ 9 ਮਨ ਸਾਬਣ ਲੱਗੇ ਠੀਕ ਹੈ। ਅੱਛਾ ਇਹ ਹੈ ਕਹਾਵਤ ਜੀ। ਥੈਂਕ ਯੂ ਜੀ ਥੈਂਕ ਯੂ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਕਿਹਾ 9 ਮਨ ਜਿਹੜਾ ਮੈਨੂੰ ਮੈਸੇਜ ਆਇਆ ਉਹ ਕਹਿੰਦੇ 100 ਮਨ ਭਾਵੇਂ 100 ਮਨ ਸਾਬਣ ਲੱਗੇ। ਅੱਛਾ ਚਲੋ ਅੱਛਾ ਇੱਕ ਬੱਗੇ ਬੱਗੇ 'ਚ ਨਾ ਕਨਫਿਊਜ਼ਨ ਹੋ ਗਈ ਭਾਜੀ ਕਹਿੰਦੇ ਸੁਨੱਖੇ ਹੈ ਕੁਝ ਕਹਿੰਦੇ ਭੂਰੇ ਆ ਪਰ ਅਸਲ ਦੇ ਵਿੱਚ ਕੀ ਹੁੰਦੇ ਆ ਹੁਣ ਤੁਹਾਨੂੰ ਵੀ ਪਤਾ ਆ। ਅਤੇ ਉੱਥੇ ਹੀ ਦੋਸਤੋ ਤੁਸੀਂ ਆ ਜਿਹੜਾ ਆਪਣੇ ਰੱਬ ਤੁਹਾਡਾ ਭਲਾ ਕਰੇ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਆਪਣੇ ਦੰਦਾਂ ਦੀ ਮਸੂੜਿਆਂ ਦੀ ਸਿਹਤ ਸੰਭਾਲ ਜਿਹੜੀ ਆ ਉਹ ਰੱਖਣਾ ਚਾਹੁੰਦੇ ਹੋ ਤਾਂ ਫਿਰ ਸਮਾਈਲਸ ਔਨ ਵੀਲਸ ਦੇ ਬਲਜੀਤ ਕੌਰ ਜੀ ਹੋਣਾ ਦੇ ਨਾਲ ਤੁਸੀਂ ਆ ਜਿਹੜਾ ਸੰਪਰਕ ਕਰ ਸਕਦੇ ਹੋ। ਇਹ ਆਪਣਾ ਡੈਂਟਲ ਟਰੱਕ ਲੈ ਕੇ ਆ ਜਿਹੜਾ ਤੁਹਾਡੇ ਵਿਹੜੇ ਦੇ ਵਿੱਚ ਆ ਜਾਂਦੇ ਨੇ। ਸੋ ਨੰਬਰ ਹੈ ਜੀ ਅਪੁਆਇੰਟਮੈਂਟ ਬਣਾਉਣ ਵਾਸਤੇ 6479690008। ਕਈ ਵਾਰ ਘਰ ਦੇ ਵਿੱਚ ਬਜ਼ੁਰਗ ਹੁੰਦੇ ਨੇ ਜਿਹੜੇ ਚੱਲਣ ਫਿਰਨ ਤੋਂ ਅਸਮਰਥ ਨੇ ਹਾਂਜੀ ਉਹਨਾਂ ਦੀ ਵੀ ਤੁਸੀਂ ਦੰਦਾਂ ਦੀ ਆ ਜਿਹੜੀ ਸੰਭਾਲ ਕਰਾ ਸਕਦੇ ਹੋ। ਸੋ ਬਲਜੀਤ ਜੀ ਹੋਣੀ ਆ ਜਿਹੜਾ ਆਪਣਾ ਡੈਂਟਲ ਟਰੰਕ ਤੁਹਾਡੇ ਇੱਕ ਤਾਂ ਡਰਾਈਵੇ 'ਤੇ ਲਿਆਉਂਦੇ ਜਿਹੜੇ ਬਜ਼ੁਰਗ ਜਿਹੜੇ ਚੱਲ ਫਿਰ ਨਹੀਂ ਸਕਦੇ ਘਰ ਦੇ ਵਿੱਚ ਜਾ ਕੇ ਵੀ ਉਹਨਾਂ ਦੇ ਦੰਦਾਂ ਦੀ ਓਰਲ ਹੈਲਥ ਹੈ ਜਿਹੜੀ ਸਰਵਿਸਿਸ ਹੈ ਜਿਹੜੀ ਉਹ ਪ੍ਰੋਵਾਈਡ ਕਰਦੇ ਨੇ। ਸੋ ਸਮਾਈਲਸ ਔਨ ਵੀਲਸ ਦੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਤੁਸੀਂ ਸੰਪਰਕ ਕਰ ਸਕਦੇ ਹੋ ਅਪੁਆਇੰਟਮੈਂਟ ਬਣਾਉਣ ਵਾਸਤੇ 6479690008 6479690008 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਉੱਥੇ ਹੀ ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ ਦੇ ਜੈ ਅਤੇ ਗੈਰੀ ਭਾਅ ਜੀ ਹੋਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸਸਪੈਂਸ਼ਨਾਂ ਦੀ ਪਹਿਲੀ ਜਿਹੜੀ ਗਰਾਜ ਹੈ ਜਿਹੜੀ ਉਹ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ ਵੱਲੋਂ ਖੋਲ੍ਹੀ ਗਈ ਸੀਗੀ। ਸੋ ਪ੍ਰੋਗਰਾਮ ਦਾ ਹਵਾਲਾ ਦੇ ਦਿਓ 15% ਤੱਕ ਦਾ ਡਿਸਕਾਊਂਟ ਹੈ ਜਿਹੜਾ ਤੁਹਾਨੂੰ ਮਿਲੇਗਾ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ 5330 ਬ੍ਰੈਡਕੋ ਬੁਲੇਵਰਡ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਅਤੇ ਘਰ ਦੇ ਵਿੱਚ ਆਈ ਪੀ ਟੀ ਵੀ ਲਾਉਣਾ ਆ ਜਾਂ ਫਿਰ ਆਲਰੇਡੀ ਆਈ ਪੀ ਟੀ ਵੀ ਬੋਕਸ ਲੱਗਾ ਸਰਵਿਸ ਤੋਂ ਤੁਸੀਂ ਖੁਸ਼ ਨਹੀਂ ਹੈਗੇ ਤਾਂ ਸਿਰਫ ਮਹਿਜ $75 ਦੇ ਵਿੱਚ ਹੈ ਜਿਹੜੀ ਸਰਵਿਸਿਸ ਹੈ ਜਿਹੜੀ ਤੁਸੀਂ ਸਵਿੱਚ ਕਰ ਸਕਦੇ ਹੋ। 437-236-4700 437-236-4700 ਅਤੇ ਉੱਥੇ ਹੀ ਹੋਮ ਆਟੋ ਇੰਸ਼ੋਰੈਂਸ ਵਾਸਤੇ ਤੁਸੀਂ ਆ ਜਿਹੜਾ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਕੋਈ ਤੁਹਾਡੀ ਰਿਨਿਊਅਲ ਆ ਰਹੀ ਹੈ ਰਿਨਿਊਅਲ ਜ਼ਿਆਦਾਤਰ ਜਿਹੜੇ ਕੇਸਿਸ ਹੁੰਦੇ 90% ਉਹ ਤੁਹਾਡਾ ਪ੍ਰੀਮੀਅਮ ਵਧਾ ਕੇ ਕੰਪਨੀਆਂ ਭੇਜਦੀਆਂ ਨੇ। ਤੁਹਾਨੂੰ ਲੱਗਦਾ ਵੀ ਭਾਈ ਅੱਗੇ ਆ ਮਹਿੰਗਾਈ ਚੱਲ ਰਹੀ ਹੈ ਇਹ ਇਹਨਾਂ ਨੇ ਸਾਡਾ ਹੋਰ ਲਹੂ ਪੀਤਾ, ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਲਓ, ਤੁਹਾਡੇ ਸੈਂਕੜਾ ਡਾਲਰ ਹੈ ਜਿਹੜੇ ਉਹ ਬਚਾ ਦੇਣਗੇ। ਹੋਮ ਆਟੋ ਇੰਸ਼ੋਰੈਂਸ ਵਾਸਤੇ ਨੰਬਰ ਹੈ ਜੀ 6472198870 6472198870 'ਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਬਾਕੀ ਤੁਸੀਂ ਆ ਜਿਹੜੇ ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਆ ਰਹੇ ਨੇ ਉਹਨਾਂ ਵਾਸਤੇ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਅੰਟਾਰੀਓ ਤੋਂ ਬਾਹਰ ਸਫ਼ਰ ਕਰ ਰਹੇ ਹੋ ਅਤੇ ਟਰੈਵਲ ਇੰਸ਼ੋਰੈਂਸ ਹੈ ਜਿਹੜੀ ਉਹ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਹੈ ਜਿਹੜੀ ਨਹੀਂ ਕਰਵਾਈ ਹੈ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ। ਕੱਲ੍ਹ ਇੱਕ ਭਾਜੀ ਕਹਿੰਦੇ ਵੀ ਤੁਸੀਂ ਕਹਿੰਦੇ ਹੋ ਜਿਹੜਾ ਪੋਰਟਫੋਲੀਓ ਡਿਵਰਸੀਫਾਈ ਕਰਾਉਣਾ ਪੈਂਦਾ ਚਾਹੀਦਾ, ਮੈਂ ਕਿਹਾ ਬਿਲਕੁਲ ਭਾਅ ਜੀ ਕਰਾਉਣਾ ਚਾਹੀਦਾ, ਮੈਂ ਕਿਹਾ ਵੱਖ ਵੱਖ ਜਗ੍ਹਾ 'ਤੇ ਆ ਜਿਹੜੇ ਤੁਹਾਨੂੰ ਛੋਟੀਆਂ ਛੋਟੀਆਂ ਇਨਵੈਸਟਮੈਂਟਸ ਕਰਨੀਆਂ ਚਾਹੀਦੀਆਂ ਤਾਂ ਕਿ ਜੇ ਇੱਕ ਜਗ੍ਹਾ ਵੀ ਉੱਪਰ ਥੱਲੇ ਹੋਵੇ ਤਾਂ ਦੂਜੀ ਜਗ੍ਹਾ ਉਹ ਕੰਪਨਸੇਟ ਕਰ ਸਕੇ। ਸੋ ਇਹੋ ਜਿਹੇ ਇੰਸ਼ੋਰੈਂਸ ਪ੍ਰੋਡਕਟਸ ਨੇ ਜਿੱਥੇ ਤੁਹਾਡੀ ਸੇਵਿੰਗਸ ਵੀ ਚੱਲਦੀ ਹੈ, ਜਿੱਥੇ ਤੁਹਾਡੇ ਪੈਸੇ ਆ ਜਿਹੜੇ ਗਰੋ ਵੀ ਹੁੰਦੇ ਨੇ ਅਤੇ ਨਾਲ ਦੀ ਨਾਲ ਜਿਹੜੀ ਤੁਹਾਨੂੰ ਇਹ ਕਵਰੇਜ ਵੀ ਮਿਲਦੀ ਹੈ। ਸੋ ਦੋਸਤੋ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ। ਤੁਸੀਂ ਰਜਿਸਟਰਡ ਅਕਾਊਂਟ ਖੁਲਾਉਣੇ ਨੇ ਜਿੱਦਾਂ FHSA ਫਸਟ ਹੋਮ ਸੇਵਿੰਗਸ ਅਕਾਊਂਟ ਹੋ ਗਿਆ ਜਾਂ TFSA ਹੋ ਗਿਆ, ਟੈਕਸ ਡੈਫਰਡ ਗਰੋਥ ਜਿੱਥੇ ਹੁੰਦੀ ਹੈ, ਅਤੇ ਨੰਬਰ ਮੇਰਾ 416-917-7763 416-917-7763। ਹੁਣ ਤੱਕ ਜਿੰਨੇ ਵੀ ਪਰਿਵਾਰ ਮੇਰੇ ਨਾਲ ਜੁੜੇ ਨੇ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ, ਸਭ ਤੋਂ ਪਹਿਲਾਂ ਉਹਨਾਂ ਦੀ ਮੀਟਿੰਗ 'ਚ ਮੈਂ ਉਹਨਾਂ ਨੂੰ ਕਿਹਾ ਵੀ ਰਾਈਟ ਵੇ FHSA ਅਕਾਊਂਟ ਖੁਲਾਓ ਜਿੱਥੇ ਤੁਹਾਨੂੰ ਟੈਕਸ ਰਿਬੇਟ ਵੀ ਹੈ, ਜਿਹੜਾ ਉਹੀ ਰਿਬੇਟ ਹੈ ਜਿਹੜਾ ਤੁਹਾਡਾ ਲੈਂਡ ਟਰਾਂਸਫਰ ਟੈਕਸ ਟੈਕਸ ਜਾਂ ਫਿਰ ਕਲੋਜ਼ਿੰਗ ਕੋਸਟ ਹੈ ਉਹਨੂੰ ਕਈ ਵਾਰ ਕਵਰ ਕਰ ਦਿੰਦਾ ਹੈ। ਸੋ ਇਹ ਛੋਟੀਆਂ ਛੋਟੀਆਂ ਸਾਡੇ ਫਾਈਨੈਂਸ਼ੀਅਲ ਟੂਲਸ ਹੁੰਦੇ ਨੇ, ਅਸੀਂ ਇਹਨਾਂ ਦਾ ਜੇ ਆਪਾਂ ਭਰਪੂਰ ਇਸਤੇਮਾਲ ਕਰਾਂਗੇ ਤਾਂ ਅਸੀਂ ਬਹੁਤ ਸਾਰੇ ਡਾਲਰਸ ਹੈ ਜਿਹੜੇ ਬਚਾ ਸਕਦੇ ਹਾਂ। ਸੋ ਦੋਸਤੋ, ਰੀਅਲ ਸਟੇਟ ਜਾਂ ਫਿਰ ਇੰਸ਼ੋਰੈਂਸ ਦੀਆਂ ਸਰਵਿਸਿਜ਼ ਵਾਸਤੇ ਨੰਬਰ ਮੇਰਾ 416-916-7763-416-917-7763 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇਹ ਸੀਗਾ ਅੱਜ ਦਾ ਪ੍ਰੋਗਰਾਮ, ਹੈਵ ਏ ਵੈਰੀ ਗੁੱਡ ਵੀਕਐਂਡ। ਅਰਜਨ ਢਿੱਲੋਂ ਭਾਅ ਜੀ ਹੁਣਾਂ ਦਾ ਗੀਤ ਤੁਹਾਡਾ ਰੇਡੀਓ ਸੈੱਟ 'ਤੇ ਆ ਰਿਹਾ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਭਾਵੇਂ ਰੀਅਲ ਸਟੇਟ ਬਾਬਤ ਜਾਂ ਫਿਰ ਕੋਈ ਲਾਈਫ ਇੰਸ਼ੋਰੈਂਸ ਬਾਬਤ ਕੋਈ ਵੀ ਗੱਲਬਾਤ ਕਰਨੀ ਹੈ ਜਾਂ ਕੋਈ ਹੋਰ ਪ੍ਰੋਗਰਾਮ ਬਾਬਤ ਗੱਲਬਾਤ ਕਰਨਾ ਚਾਹੁੰਦੇ ਹੋ। ਨੰਬਰ ਮੇਰਾ 416-916-7763-416-917-7763। ਇੱਕ ਬੇਨਤੀ ਹੈ, ਉਹ ਪ੍ਰਵਾਨ ਚੜ੍ਹਿਓ, ਜੇ ਦੋ ਘੁੱਟ ਲਾ ਵੀ ਲਏ ਤਾਂ ਗੱਡੀ ਨਾ ਚਲਾਇਓ। ਕਈ ਵਾਰ ਬਹੁਤ ਨੁਕਸਾਨ ਹੋ ਜਾਂਦਾ, ਫਿਰ ਬਾਅਦ ਦੇ ਵਿੱਚ ਸਮਝ ਆਉਂਦੀ ਹੈ ਕਿਉਂ ਆਪਾਂ ਇੰਨਾ ਨੁਕਸਾਨ ਪਹਿਲਾਂ ਕਰਾਉਣਾ। ਹਾਂਜੀ, ਸੋ ਜੇ ਲੈ ਲਈ ਤਾਂ ਉਬਰ ਲੈ ਲਓ, ਕੋਈ ਐਡਾ ਖਰਚਾ ਨਹੀਂ ਹੈਗਾ, ਉਬਰ ਕਰ ਲਓ, ਕਿਸੇ ਤੋਂ ਹੈਲਪ ਲੈ ਲਓ, ਪਰ ਦਾਰੂ ਪੀ ਕੇ ਗੱਡੀ ਨਾ ਚਲਾਈਓ। ਸੋ ਇਹ ਸੀਗਾ ਅੱਜ ਦਾ ਪ੍ਰੋਗਰਾਮ, ਹੈਵ ਏ ਵੈਰੀ ਗੁੱਡ ਵੀਕਐਂਡ। ਇੱਥੇ ਤੋਂ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ।

0: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: Baljinder Singh, number one, Parpari, Sat Sri Akal, Waheguru Ji Ka Khalsa, Waheguru Ji Ki Fateh. ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। ਤੁਹਾਡਾ ਆਪਣਾ ਹੀ ਪ੍ਰੋਗਰਾਮ, ਇੱਕ ਕਮਿਊਨਿਟੀ ਹੱਬ ਹੈਗੀ ਆ। 530 AM ਡਾਇਲ 'ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਸੱਤੇ ਹੀ ਦਿਨ। ਤੁਸੀਂ ਆਪਣਾ ਇਨਪੁੱਟ ਪਾਉਂਦੇ ਹੋ, ਆਪਣੇ ਵਿਚਾਰ ਸਾਂਝੇ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਟੂਡੀਓ ਵਿੱਚ ਕਾਲ ਕਰਨੀ ਹੁੰਦੀ ਹੈ, ਸਾਡਾ ਜਿਹੜਾ ਸਟੂਡੀਓ ਨੰਬਰ ਹੁੰਦਾ 416-837-1515। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ। ਵਿਰਾਸਤ ਟੀਵੀ ਦਾ ਸੋਸ਼ਲ ਮੀਡੀਆ ਚੈਨਲਸ ਵੀ ਹਨ, ਤੁਸੀਂ ਯੂਟਿਊਬ, ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਲਾਈਕ ਕਰ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ। ਕਾਫੀ ਸਾਰੀਆਂ ਖਬਰਾਂ ਆਪਾਂ ਯੂਟਿਊਬ, ਇੰਸਟਾਗ੍ਰਾਮ 'ਤੇ ਪਾ ਦੇਈਦੀਆਂ ਹਨ। ਭਰਮਾ ਹੰਗਾਰਾ ਮਿਲਦਾ, ਤੁਹਾਡੇ ਵਿਚਾਰ ਤੁਸੀਂ ਆਪਣੇ ਸਾਂਝੇ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਮਿਊਨਿਸਪਲ ਇਲੈਕਸ਼ਨਸ ਆ ਰਹੀਆਂ ਹਨ, ਅੱਜ ਮੈਂ ਪ੍ਰੋਗਰਾਮ ਵਿੱਚ ਉਹਨਾਂ ਦੀ ਹੀ ਗੱਲਬਾਤ ਕਰਨੀ ਆ। ਸ਼ਾਇਦ ਤੁਹਾਨੂੰ ਵਾਰ ਵਾਰ ਨਾ ਚੰਗਾ ਲੱਗੇ, ਪਰ ਗੱਲ ਕਰਨੀ ਹੀ ਪੈਣੀ ਹੈਗੀ ਆ। ਤੁਹਾਡਾ ਸ਼ਹਿਰ, ਆਪਣਾ ਵੱਖ ਵੱਖ ਸ਼ਹਿਰ ਵਿੱਚ ਕਿਹੜੀਆਂ ਮੁਸ਼ਕਲਾਂ ਹਨ, ਤੁਸੀਂ ਸਰਚ ਕਰ ਸਕਦੇ ਹੋ। ਪਿਛਲੇ ਟਾਈਮ ਅਖਬਾਰਾਂ ਦੇ ਵਿੱਚ ਕੀ ਕੁਝ ਲਿਖਿਆ, ਇਹਨਾਂ ਸੋ ਕਾਲਡ ਮੇਅਰ, ਰੀਜਨਲ ਮੇਅਰ, ਰੀਜਨਲ ਕਾਉਂਸਲਰ ਅਤੇ ਜਾਂ ਡੈਪਟੀ ਮੇਅਰ, ਇਹਨਾਂ ਬਾਰੇ ਕੀ ਕੁਝ ਲਿਖਿਆ, ਤੁਸੀਂ ਖੁਦ ਖੋਜ ਕਰ ਲਿਓ, ਤੁਹਾਡੇ ਸਾਹਮਣੇ ਪਿਆ ਹੈਗਾ ਆ। ਕਈ ਵਾਰੀ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗਦੀ। ਸਾਡੀ ਡਿਊਟੀ ਹੁੰਦੀ ਆ, ਜੋ ਕੁਝ ਹੋ ਰਿਹਾ, ਜੋ ਕੁਝ ਹੋ ਗਿਆ ਅਤੇ ਮੁੜ ਕੇ ਉਹ ਨਾ ਹੋਵੇ, ਉਹਦੀ ਗੱਲਬਾਤ ਕਰਨ ਵਾਸਤੇ ਤੁਸੀਂ ਕਾਫੀ ਸਾਰੇ ਫੋਨ ਕਾਲ ਕਰ ਰਹੇ ਹੋ ਸਾਰੀ ਦਿਹਾੜੀ, ਵੀ ਇਸ ਵਿਸ਼ੇ 'ਤੇ ਗੱਲ ਕਰੋ, ਇਸ ਵਿਸ਼ੇ 'ਤੇ ਗੱਲ ਕਰੋ, ਅਸੀਂ ਗੱਲ ਕਰੀ ਹੀ ਜਾਣੀ ਹੈਗੀ ਆ। ਹੌਸਪੀਟਲ ਦਾ ਵਿਸ਼ਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈਗਾ ਆ, ਉਹਦੀ ਮੈਂ ਗੱਲਬਾਤ ਕਰਾਂਗਾ। ਪਹਿਲਾਂ ਸਪੋਂਸਰ ਵੀਰਾਂ ਭੈਣ ਧੰਨਵਾਦ ਕਰ ਦੇਵਾਂ। ਅਸੀਂ ਅੱਜ ਥੋੜ੍ਹਾ ਜਿਹਾ ਬਾਹਰ ਗਏ ਹੋਏ ਹਾਂ, ਕਿਉਂਕਿ ਸ਼ੇਰ ਆਟੇ ਲਈ ਕੰਮ ਕਰਦੇ ਹਾਂ। ਸ਼ੇਰ ਆਟਾ ਮੇਡ ਇਨ ਕੈਨੇਡਾ ਹੈਗਾ ਆ, ਵਿਨੇਪੈਗ ਦੇ ਵਿੱਚ ਬਣਦਾ ਅਤੇ ਵੈਂਕੂਵਰ ਦੇ ਵਿੱਚ ਬਰਾੜ ਦਾ ਬੇਸਨ, ਬਰਾੜਾਂ ਦਾ ਆਟਾ ਅਤੇ ਦੇਗ ਆਟਾ, ਜਿਹੜਾ ਪ੍ਰਸ਼ਾਦ ਆਟਾ ਹੁੰਦਾ, ਉਹ ਵੀ ਮਾਰਕੀਟ ਵਿੱਚ ਆ ਗਿਆ ਅਤੇ ਇਹਨਾਂ ਦਾ ਮਲਟੀ ਗ੍ਰੇਨ ਆਟਾ ਤੁਸੀਂ ਬੜਾ ਪਸੰਦ ਕੀਤਾ ਅਤੇ ਵੱਖ ਵੱਖ ਜਿਹੜੇ ਆਟੇ ਹਨ ਤੁਸੀਂ ਪਸੰਦ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਧੰਨਵਾਦ ਹੀ ਕਰ ਸਕਦੇ ਹੈਗੇ ਹਾਂ। ਸੋ ਇੱਥੇ ਹੀ ਬਣਦਾ ਇਹ ਆਟਾ, ਇੱਥੇ ਦੀ ਕਣਕ ਆ, ਸੋ ਫਰੈਸ਼ ਫੈਸਿਲਿਟੀ ਵਿੱਚ ਬਣ ਕੇ ਦਿਨਾਂ ਦੇ ਵਿੱਚ ਤੁਹਾਡੇ ਘਰ ਪਹੁੰਚ ਜਾਂਦਾ, ਬਹੁਤਾ ਟਾਈਮ ਨਹੀਂ ਲੱਗਦਾ। ਇਹ ਨਹੀਂ ਕੰਟੇਨਰ ਦੇ ਵਿੱਚ ਸਾਲ ਲੱਗ ਗਿਆ, 6 ਮਹੀਨੇ ਲੱਗ ਗਏ, 4 ਮਹੀਨੇ ਲੱਗ ਗਏ, ਜਿੰਨਾ ਵੀ ਟਾਈਮ ਲੱਗਦਾ, ਇਹ 15 ਦਿਨਾਂ ਵਿੱਚ ਫਰੈਸ਼ ਆਟਾ ਤੁਹਾਡੇ ਘਰ ਦੇ ਵਿੱਚ ਪਹੁੰਚ ਸਕਦਾ ਹੈਗਾ ਆ ਅਤੇ ਫਰੈਸ਼ ਹੀ ਆਪਾਂ ਚਾਹੁੰਦੇ ਹਾਂ। ਸੋ ਬਰਾੜਾਂ ਦਾ ਆਟਾ ਛਕਣਾ ਹੋਵੇ ਦੇਸੀ ਸਟਾਈਲ, ਜਾਂ ਤੁਸੀਂ ਮਲਟੀਗ੍ਰੇਨ ਆਟਾ ਜਿਹੜਾ ਪਹੁੰਚਿਆ ਹੋਇਆ ਉਹਨੂੰ ਵੀ ਭਰਮਾ ਹੰਗਾਰਾ ਮਿਲ ਰਿਹਾ ਹੈਗਾ, ਅਤੇ ਕਿਤੇ ਸੇਵਾ ਕਰਨਾ ਚਾਹੁੰਦੇ ਹੋ, ਗੁਰੂ ਘਰ ਆਟਾ ਡੋਨੇਟ ਕਰਨਾ ਚਾਹੁੰਦੇ ਹੋ, ਕਰਦੇ ਹੋ ਅਤੇ ਦੇਗ ਆਟਾ ਪਹੁੰਚ ਗਿਆ, ਪ੍ਰਸ਼ਾਦ ਬਣਾ ਕੇ ਦੇਖਿਓ, ਸਪੈਸ਼ਲ ਦੇਗ ਆਟਾ ਬਣਾਇਆ ਗਿਆ ਅਤੇ ਧੰਨਵਾਦ ਸਮੂਹ ਦੇਣ ਦਾ ਮੈਂ ਇਹੀ ਕਹਿ ਸਕਦਾ। ਸ਼ੇਰ ਆਟੇ ਵਾਲੇ ਸਾਨੂੰ ਸਪੋਂਸਰ ਕਰਦੇ ਹਨ, ਅਸੀਂ ਵੀ ਸ਼ੇਰ ਆਟੇ ਵਾਸਤੇ ਕੰਮ ਕਰੀਦਾ। ਤੁਹਾਡਾ ਕੋਈ ਵੀ ਕੁਐਸਚਨ ਹੋ ਤਾਂ ਮੈਨੂੰ ਵੀ ਕਰ ਸਕਦੇ ਹੋ, 416-451-2222 'ਤੇ। ਅਤੇ ਚੈਨ ਸਿੰਘ ਬੋਲਾ, ਇੱਥੇ ਵੀ ਸ਼ੇਰ ਆਟਾ ਤੁਹਾਨੂੰ ਮਿਲਦਾ ਹੈ। ਦੋ ਇਹਨਾਂ ਦੇ ਸਟੋਰ ਹਨ, ਇੱਕ ਹੈਗਾ ਰੈਕਸੀਅਲ ਚੌੜਾ ਬਾਜ਼ਾਰ ਦੇ ਵਿੱਚ, ਦੂਸਰਾ ਸਟੋਰ ਹੈਗਾ ਕੈਨੇਡੀ ਰੋਡ 'ਤੇ ਬਰੈਂਪਟਨ ਦੇ ਵਿੱਚ, ਕੈਨੇਡੀ ਵੈਸਟ ਕਹਿ ਸਕਦੇ ਹੈਗੇ ਹਾਂ, ਨੌਰਥ ਆਫ ਬਵੇਡ, ਸਾਊਥ ਆਫ ਸੈਂਡਲਵੁੱਡ ਔਨ ਕੈਨੇਡੀ ਰੋਡ। ਸੋ ਚੈਨ ਸਿੰਘ ਬੋਲਦਾ ਇੰਡੀਆ ਬਾਜ਼ਾਰ ਜਿਹੜਾ ਸਟੋਰ ਹੈ, ਤੁਸੀਂ ਉੱਥੇ ਜਾ ਕੇ ਗਰੋਸਰੀ ਕਰ ਸਕਦੇ ਹੋ ਅਤੇ ਗਰੋਸਰੀ ਕਰਕੇ ਕਾਫੀ ਸਾਰੇ ਪੈਸੇ ਵੀ ਤੁਸੀਂ ਬਚਾ ਸਕਦੇ ਹੋ। ਇਹਨਾਂ ਦਾ ਰੈਸਟੋਰੈਂਟ ਵੀ ਹੈਗਾ ਕੈਨੇਡੀ ਰੋਡ 'ਤੇ, ਭਰਮਾ ਹੰਗਾਰਾ ਮਿਲ ਰਿਹਾ, ਟਿਫਨ ਸਰਵਿਸ ਦੇ ਨਾਲ ਨਾਲ ਡਾਇਨਿੰਗ ਟੇਕ ਆਊਟ ਦਾ ਖਾਣਾ ਤੁਸੀਂ ਲੈ ਸਕਦੇ ਹੋ ਅਤੇ ਮਸਾਲੇ ਵਾਲਾ ਮੀਟ ਵੀ ਇੱਥੋਂ ਮਿਲਦਾ। ਅਤੇ ਗਰੋਸਰੀ ਕਰਨੀ ਹੋਵੇ, ਚੈਨ ਸਿੰਘ ਬੋਲਾ ਸਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਅਤੇ ਅਭੀ ਧਾਲੀਵਾਲ ਜੀ ਜਿੱਥੇ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰੇ, ਉੱਥੇ ਨਾਲ ਦੀ ਨਾਲ ਮੇਅਰ ਦੀ ਸੀਟ ਲਈ ਖੜ੍ਹੇ ਹਨ, ਵੱਖ ਵੱਖ ਏਰੀਆ ਵਿੱਚ ਜਾ ਰਹੇ ਹਨ, ਆਪਣੀ ਆਵਾਜ਼ ਉਠਾ ਰਹੇ ਹਨ। ਅਭੀ ਧਾਲੀਵਾਲ ਜੀ, ਅਭੀ ਧਾਲੀਵਾਲ ਜੀ ਨਾਲ ਗੱਲਬਾਤ ਕਰ ਲੈਣੀ ਆ। 416-882-1200 ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਸੁਰਜੀਤ ਅਤੇ ਬਲਕਾਰ ਜੀ, ਜਿੱਥੇ ਟਰੱਕਾਂ ਦੀ ਰਿਪੇਅਰ ਕਰਦੇ ਹਨ, ਨਾਲ ਨਾਲ ਉੱਥੇ ਡਾਇਮੰਡ ਟਰੱਕ ਪਾਰਟਸ ਵੀ ਵੇਚਦੇ ਹਨ। ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਸਰੀਰ ਜਬਲਕਾਰ ਜੀ। ਸੋ ਡਾਇਮੰਡ ਟਰੱਕ ਪਾਰਟਸ ਹੈ, ਟਰੱਕਾਂ ਦੇ ਪਾਰਟਸ ਚਾਹੀਦੇ ਹਨ, ਵਧੀਆ ਪ੍ਰਾਈਸ 'ਤੇ ਮਿਲ ਸਕਦੇ ਆ। ਤੁਸੀਂ ਸਰਜੀਤ ਦੇ ਨਾਲ 905-212-9200 'ਤੇ ਗੱਲਬਾਤ ਕਰ ਲੈਣੀ ਹੈ। ਜੇ ਤੁਸੀਂ ਟੀ ਵੀ ਦੇਖ ਰਹੇ ਹੋ, ਮੇਰੇ ਪਿਛਲੇ ਪਾਸੇ ਓਸ਼ਨ ਹੈਗਾ ਆ ਅਤੇ ਔਨ ਲੋਕੇਸ਼ਨ ਇਹ ਪ੍ਰੋਗਰਾਮ ਕੀਤਾ ਗਿਆ ਹੈਗਾ। ਕਈ ਵਾਰੀ ਮੁਸ਼ਕਲ ਪੈ ਜਾਂਦੀ ਹੈ, ਆਪਾਂ ਲਾਈਵ ਨਹੀਂ ਹੋ ਸਕਦੇ ਸਟੂਡੀਓ ਦੇ ਵਿੱਚ, ਤਾਂ ਕਈ ਵਾਰੀ ਆਪਾਂ ਰਿਕਾਰਡ ਕਰਕੇ ਵੀ ਦੇ ਦਈਦਾ। ਸੋ ਕਾਫੀ ਸਾਰੀਆਂ ਇੰਟਰਵਿਊ ਕੀਤੀਆਂ ਸੀਗੀਆਂ, ਉਹਦੀ ਆਪਾਂ ਸਾਰੀ ਇਨਫੋਰਮੇਸ਼ਨ ਹੌਸਪੀਟਲ ਦੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਅਤੇ ਜੋ ਕੁਝ ਸਾਡੇ ਬੱਚਿਆਂ ਨਾਲ ਹੋ ਰਿਹਾ ਸਾਰੇ ਹੀ ਆਪਣੇ ਹਨ। ਕਈ ਵਾਰੀ ਰੂਲਸ ਰੈਗੂਲੇਸ਼ਨ ਐਸੇ ਹੁੰਦੇ ਹਨ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੋ, ਭਾਈ ਉਹ ਸਰਕਾਰ ਆਪਣੇ ਰੂਲ ਰੈਗੂਲੇਸ਼ਨ 'ਤੇ ਆ ਜਾਂਦੀ ਹੈਗੀ ਆ, ਉਹਦੇ ਉੱਪਰ ਉਹਨੂੰ ਚੈਲੇਂਜ ਕਰਨਾ ਬੜਾ ਔਖਾ ਹੋ ਜਾਂਦਾ ਹੈ। ਜੋ ਬੱਚੇ ਧਰਨੇ ਲਾਈ ਬੈਠੇ ਹਨ, ਬੜਾ ਔਖਾ ਕੰਮ ਹੈਗਾ ਇਹਨਾਂ ਵਾਸਤੇ। ਮੈਨੂੰ ਪਤਾ ਬੜਾ ਪੈਸਾ ਲਾ ਕੇ ਆਏ ਹਨ, ਬਹੁਤ ਸਾਰੇ ਲੋਕ ਜਿਹੜੇ ਇੱਥੇ ਪਹਿਲਾਂ ਵੀ ਆਏ ਸੀਗੇ। ਕੋਈ ਕਹਿੰਦਾ ਕਿਸੇ ਗੋਰੀ ਨਾਲ ਵਿਆਹ ਕਰਾ ਲਓ, ਕਿਸੇ ਕਾਲੀ ਨਾਲ ਕਰ ਲਓ, ਕਿ ਵਿਆਹ ਕਰਾ ਕੇ ਪੱਕੇ ਹੋ ਜਾਓ, ਕਿਸੇ ਦਿਨ ਬਾਅਦ 'ਚ ਡਿਵੋਰਸ ਦੇ ਦਿਓ ਅਤੇ ਮੁੜ ਕੇ ਫਿਰ ਆਪਣੇ ਪਰਿਵਾਰ ਨੂੰ ਸੱਦ ਲਓ। ਇੱਧਰ ਹੀ ਕੰਮ ਹੁੰਦੇ ਰਹਿੰਦੇ ਆ ਰਹੇ ਹਨ। ਆਪਣਾ ਦੇਸ਼ ਜਿੱਥੇ ਇੰਡੀਆ ਅਤੇ ਪੰਜਾਬ ਸਾਡਾ ਸੂਬਾ, ਉੱਥੇ ਕੁਝ ਨਹੀਂ ਹੈਗਾ, ਤੁਹਾਡੇ ਸਾਹਮਣੇ ਹੈਗਾ ਆ। ਹਾਂ, ਜਿਹਨਾਂ ਕੋਲ ਪੈਸਾ ਕਹਿੰਦੇ ਇੱਥੇ ਸਭ ਕੁਛ ਹੈਗਾ ਆ, ਪਰ ਜਿਹੜੀ ਫੈਸਿਲਿਟੀ ਜਿੱਥੇ ਬਾਹਰ ਮਿਲਦੀ ਆ, ਚਾਹੇ ਰਹਿਣ ਸਹਿਣ ਦੀ ਹੋਵੇ ਜਾਂ ਫਿਊਚਰ ਵਿੱਚ ਗਰੋ ਕਰਨਾ ਹੋਵੇ, ਉਹ ਉੱਥੇ ਨਹੀਂ ਮਿਲਦਾ। ਜਿਹੜੀ ਵਾਤਾਵਰਨ, ਜਿਹੜੀ ਇਨਵਾਇਰਮੈਂਟ ਹੈਗੀ, ਬਹੁਤ ਵਧੀਆ ਹੈਗੀ ਕੈਨੇਡਾ ਦੀ। ਅਤੇ ਇਸ ਕਰਕੇ ਬੱਚੇ ਹਨ ਯਾਰ, ਆਉਣਾ ਚਾਹੁੰਦੇ ਹਨ, ਪੱਕਾ ਹੋਣਾ ਚਾਹੁੰਦੇ ਹਨ। ਥੋੜ੍ਹੇ ਬਹੁਤੇ ਮਾੜੇ ਹੁੰਦੇ, ਪਰ ਜਿਹੜੇ ਪਹੁੰਚ ਗਏ, ਉਹਨਾਂ ਨਾਲ ਵੀ ਖੇਡਿਆ ਗਿਆ ਸਰਕਾਰ ਵੱਲੋਂ। ਤੁਸੀਂ ਆਹ ਪ੍ਰੋਗਰਾਮ ਕਰੋਗੇ ਪੱਕੇ ਹੋ ਸਕਦੇ, ਆਹ ਪ੍ਰੋਗਰਾਮ ਕਰੋਗੇ ਪੱਕੇ ਹੋ ਸਕਦੇ, ਪਰ ਗਰੰਟੀ ਨਹੀਂ ਦਿੰਦੇ ਉਹ। ਇੱਥੇ ਹੋਏ ਉਹਨਾਂ ਦੀ ਜਿੱਤ ਪ੍ਰਾਪਤ ਹੋ ਜਾਂਦੀ ਹੈਗੀ ਆ। ਕਹਿੰਦੇ ਤੁਸੀਂ ਆਏ ਸੀਗੇ ਇੱਥੇ ਐਜ਼ ਅ ਸਟੂਡੈਂਟ ਤੌਰ 'ਤੇ, ਜਿੰਨਾ ਕੰਮ ਕਰਨ ਤੁਹਾਨੂੰ ਦਿੱਤਾ ਮਿਲ ਗਿਆ, ਸਾਡਾ ਰਾਈਟ ਹੈਗਾ, ਆਪਾਂ ਖੋ ਵੀ ਸਕਦੇ ਹਾਂ ਐਨੀ ਟਾਈਮ। ਸੋ ਹੁਣ ਕਹਿ ਰਹੇ ਹਨ ਵਾਪਸ ਚਲੇ ਜਾਵੋ। ਸੋ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਏ ਹੋਏ ਹਨ, ਇਹ ਕਹਿ ਰਹੇ ਹਨ ਵਾਪਸ ਚਲੇ ਜਾਵੋ। ਜਿਹਨਾਂ ਨੇ ਪੈਸਾ ਲਗਾ ਦਿੱਤਾ, ਜ਼ਮੀਨਾਂ ਵੇਚੇ, ਤੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਮੁੜ ਕੇ ਉਹ ਕਿੱਦਾਂ ਸਟੈਂਡ ਅਪ ਕਰਨਗੇ। ਇਸੇ ਤਰ੍ਹਾਂ ਕੈਨੇਡਾ ਵਿੱਚ ਤੁਸੀਂ ਦੇਖ ਰਹੇ ਹੋ, ਜਿਸ ਹਿਸਾਬ ਨਾਲ ਮਾਰਕੀਟ ਕਰੈਸ਼ ਹੋ ਰਹੀ ਹੈਗੀ ਆ, ਘਰਾਂ ਦੀ ਹਜੇ ਵੀ ਹੋਰ ਹੋਣੀ ਹੈਗੀ ਆ, ਅਤੇ ਉਹਨਾਂ ਵਾਸਤੇ ਜਿਹਨਾਂ ਲੋਕਾਂ ਦੇ ਘਰ ਬੈਂਕਰਪਸੀ 'ਚ ਚਲ ਗਏ ਜਾਂ ਘਰ ਛੱਡਣੇ ਪਏ, ਮੁੜ ਕੇ ਪੈਸੇ ਇਕੱਠੇ ਕਰਕੇ ਮੁੜ ਕੇ ਜੋੜਨੇ ਕਿੰਨੇ ਔਖੇ ਹੈਗੇ। ਇੱਥੇ ਤਾਂ ਆਪਾਂ ਕੰਮ ਕਰਕੇ ਕਰ ਸਕਦੇ, ਇੰਡੀਆ ਵਿੱਚ ਬੜਾ ਔਖਾ ਹੁੰਦਾ ਹੈ। ਸਾਨੂੰ ਲੱਗਦਾ ਯਾਰ ਇੰਡੀਆ ਵਿੱਚ ਹੋਰ ਵੀ ਬੰਦੇ ਕੰਮ ਕਰਦੇ ਹਨ, ਵੀ ਇੱਥੇ ਵੀ ਹੋਰ ਕਰਦੇ, ਤੁਹਾਡੇ ਘਰ ਇੱਕ ਘਰ ਕੱਲੇ ਬੈਂਕਰਪਟ ਹੋ ਰਹੇ ਹਨ। ਸੋ ਬੱਚੇ ਆਏ ਸੀਗੇ ਪੜ੍ਹਨ ਵਾਸਤੇ ਆਏ ਸੀਗੇ, ਅਤੇ ਉਹ ਕਹਿੰਦੇ ਪੜ੍ਹ ਲਿਆ, ਸਟੱਡੀ ਕਰ ਲਈ ਆ, ਮੁੜ ਕੇ ਵਾਪਸ ਜਾਵੋ। ਫਿਰ ਵੀ ਮੈਂ ਬੱਚਿਆਂ ਨੂੰ ਕਹਿੰਦਾ ਤੁਹਾਡੇ ਕੋਲ ਕੀ ਹੈਗਾ, ਕਿਹੜੇ ਕਿੱਥੇ ਕੇਸ ਲਗਾਏ ਗਏ ਹਨ। ਤੁਸੀਂ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਰਹੇ ਨੇ, CWC ਇਮੀਗ੍ਰੇਸ਼ਨ 'ਤੇ ਤੁਹਾਨੂੰ ਵਧੇਰੇ ਜਾਣਕਾਰੀ ਦੇ ਦੇਣਗੇ। ਇੱਕ ਉਸ ਆਫਿਸ ਵਿੱਚ ਜਾਇਆ ਕਰੋ ਜਿਹੜਾ ਦਿਸਦਾ ਹੈਗਾ। ਬਹੁਤ ਸਾਰੇ ਟਿਮ ਹੋਟਲ ਦੀਆਂ ਮੀਟਿੰਗਾਂ ਹੁੰਦੀਆਂ, ਮੁੜ ਕੇ ਬੰਦੇ ਪੈਸੇ ਹੋਰ ਲੂਜ਼ ਕਰ ਬੈਠਦੇ ਹਨ। ਹੋਰ ਸਾਰੇ ਪਾਸੇ ਨਹੀਂ ਕੋਈ ਇਨਫੋਰਮੇਸ਼ਨ ਮਿਲ ਰਹੀ, ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ ਕਰਨ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ। ਅਤੇ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਜਸ ਭੁੱਲਰ ਜੀ ਵੱਲੋਂ। ਮੋਰਗੇਜ ਦੀਆਂ ਸੇਵਾਵਾਂ ਚਾਹੀਦੀਆਂ ਹਨ, ਤੁਸੀਂ ਜਸ ਭੁੱਲਰ ਸਾਹਿਬ ਨਾਲ ਸੰਪਰਕ ਕਰ ਲੈਣਾ, 416-732-2611 ਇਹਦਾ ਨੰਬਰ ਹੈਗਾ। ਪ੍ਰੀ ਅਪਰੂਵਲ ਕਰਵਾ ਲਵੋ, ਹੱਥ ਜੋੜ ਕੇ ਬੇਨਤੀ ਹੈਗੀ ਆ। ਅਸੀਂ ਕਾਫੀ ਲੰਬੇ ਸਮੇਂ ਤੋਂ ਇਸ ਕੈਨੇਡਾ ਵਿੱਚ ਰਹਿ ਰਹੇ ਹਾਂ, 17% 13% ਵੀ ਇੰਟਰਸਟ ਦਿੱਤਾ ਆ। ਮੈਂ ਸਦਾ ਹੀ ਕਹਿੰਦਾ ਹੁੰਦਾ ਰੇਡੀਓ ਟੀ ਵੀ 'ਤੇ 5% ਐਵਰੇਜ ਲੈ ਕੇ ਚੱਲੋ, ਤਾਂ ਤੁਸੀਂ ਘਰ ਨੂੰ ਸੰਭਾਲ ਸਕਦੇ ਹੈਗੇ ਆ। ਅੱਜ ਕੱਲ੍ਹ ਕਾਰਾਂ ਦੀਆਂ ਇੰਸ਼ੋਰੈਂਸ ਬਹੁਤ ਮਹਿੰਗੀਆਂ ਹਨ, ਕਾਰਾਂ ਦੀਆਂ ਕਿਸ਼ਤਾਂ ਦੇਣੀਆਂ ਪੈਂਦੀਆਂ ਹਨ, ਫਿਰ ਲਾਈਫ ਇੰਸ਼ੋਰੈਂਸ ਲੈ ਲਵੋ, ਹੋਰ ਇੰਸ਼ੋਰੈਂਸ ਕਰਕੇ। ਸਿਰਫ ਇੰਸ਼ੋਰੈਂਸ ਹੀ ਜੇ ਗੱਲਬਾਤ ਕਰੀਏ ਤਾਂ ਬੰਦੇ ਦੀ ਕਿਸ਼ਤ 2000 ਤੱਕ ਪਹੁੰਚ ਜਾਂਦੀ ਹੈਗੀ, 2000-3000 ਤੱਕ, ਕਿਉਂਕਿ ਇੰਸ਼ੋਰ ਜਿਹੜੀ ਆ $400-500 $600 ਪਰ ਮਹੀਨਾ ਹੁੰਦੀ ਆ, ਫਿਰ ਕਾਰ ਦੀ ਕਿਸ਼ਤ ਹੁੰਦੀ ਆ। ਕੰਮ ਮਹਿੰਗਾ ਹੈਗਾ ਇੱਥੇ, ਸਸਤਾ ਨਹੀਂ ਹੈਗਾ ਆ। ਹਾਂ, ਛੋਟੇ ਟਾਊਨ ਵਿੱਚ ਕਈ ਵਾਰੀ ਸਸਤੀ ਮਿਲ ਜਾਂਦੀ ਹੈਗੀ ਆ, ਜੇ ਤੁਸੀਂ ਉੱਥੇ ਮੂਵ ਹੋ ਸਕਦੇ ਹੋ, ਪਰ ਜੇ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹੋ ਤਾਂ ਮਹਿੰਗਾਈ ਕਾਫੀ ਹੈਗੀ ਆ। ਜਸ ਭੁੱਲਰ ਸਾਹਿਬ ਮੋਰਗੇਜ ਮੈਂ ਗੱਲਬਾਤ ਕਰਦਾ ਸੀਗਾ ਆ, ਜਿੱਥੇ ਬਾਕੀ ਇੰਨੇ ਖਰਚੇ ਹੁੰਦੇ ਹਨ, ਉੱਥੇ ਮੋਰਗੇਜ ਦਾ ਵੀ ਖਰਚਾ ਹੁੰਦਾ। ਕੱਲਾ ਮੋਰਗੇਜ ਦਾ ਖਰਚਾ ਨਾ ਸੋਚਿਆ ਕਰੋ, ਤੁਸੀਂ ਕਿਤੇ ਖਾਣ ਪੀਣ ਵਾਸਤੇ ਵੀ ਜਾਣਾ, ਗੱਡੀਆਂ ਦੀ ਰਿਪੇਅਰ ਵੀ ਕਰਨੀ ਆ, ਬੱਚਿਆਂ ਨੇ ਸਕੂਲ ਵੀ ਜਾਣਾ, ਯੂਨੀਵਰਸਿਟੀ ਵੀ ਜਾਣਾ ਆ। ਸੋ ਪਹਿਲੇ ਹੀ ਆਪਣੇ ਆਪ ਨੂੰ ਪ੍ਰੀ ਅਪਰੂਵਲ ਕਰ ਲਵੋ, ਛੋਟਾ ਘਰ ਲੈਵੋ, ਹੌਲੀ ਹੌਲੀ ਵੱਡਾ ਬੰਦਾ ਲੈ ਸਕਦਾ ਹੈਗਾ। ਮੈਂ ਨਹੀਂ ਚਾਹੁੰਦਾ ਕਿਹਦਾ ਘਰ ਮੁੜ ਕੇ ਬੈਂਕ ਰਸਤੇ ਚਲੇ ਜਾਵੇ ਜਾਂ ਸਾਂਭਿਆ ਨਾ ਜਾਵੇ, ਕੰਮ ਬੜਾ ਔਖਾ। ਸਾਡੀ ਸਦਾ ਅਰਦਾਸ ਹੁੰਦੀ ਆ ਵੀ ਹਰ ਇੱਕ ਨੂੰ ਬੰਦਾ ਰੱਬ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਕੰਮ ਮਿਲਦੇ ਰਹਿਣ, ਕੋਈ ਗਲਤ ਕੰਮ ਨਾ ਕਰ ਬੈਠੇ, ਹੱਥ ਜੋੜ ਕੇ ਬੇਨਤੀ ਹੈਗੀ ਆ। ਪਰਿਵਾਰ ਮੁੜ ਕੇ ਵਾਪਸ ਨਹੀਂ ਆਉਂਦੇ, ਥੋੜ੍ਹਾ ਖਾ ਲਵੋ, ਥੋੜ੍ਹੇ ਛੋਟੇ ਘਰ ਵਿੱਚ ਰਹਿ ਲਵੋ, ਪਰ ਆਪਣੇ ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰੋ, ਕਿਸੇ ਹੋਰ ਨੇ ਨਹੀਂ ਸਾਂਭਣਾ। ਪਤਾ ਲੱਗ ਰਿਹਾ ਵੀ ਇੱਕ ਪੰਡਿਤ ਕਾਫੀ ਸਾਰਾ ਪੈਸਾ ਲਾ ਕੇ ਲੈ ਕੇ ਭੱਜ ਗਿਆ, ਉਹਦੀ ਮੈਂ ਗੱਲਬਾਤ ਬ੍ਰੇਕ ਤੋਂ ਬਾਅਦ ਕਰੂੰਗਾ। ਪਰ ਉਹ ਸਪੋਂਸਰ ਕੀਤਾ ਗਿਆ BK ਟੈਕਸ ਐਂਡ ਅਕਾਊਂਟਿੰਗ ਦੇ ਵੱਲੋਂ, ਪਾਲ ਮਾਂਗੜ ਸਾਹਿਬ ਦਾ ਨੰਬਰ 905-451-1414। ਜਦੋਂ ਬੰਦਾ ਜਾਂਦਾ ਇਹ ਨਹੀਂ ਸੋਚਦਾ ਵੀ ਇੰਨਾ ਟੈਕਸ ਮੈਂ ਦੇਣਾ, ਲਓ ਜੀ ਚੱਕ ਦੇਵੋ, ਇਹੀ ਕਹਿੰਦਾ ਵੀ ਜਿੰਨਾ ਵੀ ਬਚਾ ਸਕਦੇ ਹੋ ਬਚਾਓ। ਪਾਲ ਮਾਂਗੜ ਸਾਹਿਬ ਤੁਹਾਡਾ ਵੱਧ ਤੋਂ ਵੱਧ ਟੈਕਸ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਐਟ ਦੀ ਐਂਡ ਜੋ ਤੁਸੀਂ ਕਹਿੰਦੇ ਹਨ ਉਹਨੂੰ ਦੱਸ ਦਿੰਦੇ ਆ, ਉਹਨਾਂ ਨੇ ਉਹੀ ਕਰਨਾ ਜੋ ਤੁਸੀਂ ਕਹਿੰਦੇ ਹੋ। ਐਟ ਦੀ ਐਂਡ ਤੁਸੀਂ ਜਦੋਂ ਸਾਈਨ ਅਪ ਕਰ ਦੇਣਾ ਹੈਗਾ, ਤੁਹਾਡੇ ਜਿਹੜੇ ਹੁੰਦੇ

0: ਰਿਕਾਰਡਿੰਗ ਵੀ ਹੋਣੀ ਆ, ਵੀਡੀਓ ਵੀ ਬਣਨੀ ਹੈ, ਲਾਈਵ ਵੀਡੀਓ। ਸੋ ਪੂਰਾ ਇੰਜੋਏ ਕਰੋ, ਤਿਆਰ ਹੋ ਕੇ ਜਾਓ, ਪਹੁੰਚੋ ਉਸ ਸ਼ੋਅ 'ਤੇ। ਅਤੇ ਇਸ ਸ਼ੋਅ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਹਰਜਿੰਦਰ ਗਿੱਲ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ। ਪਰ ਸ਼ੋਅ ਹੈਗਾ ਦਿਨ ਐਤਵਾਰ ਨੂੰ, ਅਤੇ ਆਉਣ ਵਾਲੇ ਦਿਨਾਂ ਵਿੱਚ 10-15 ਤਰੀਕ ਕਬੱਡੀ ਵੀ ਵਾਪਸ ਆ ਰਹੀ ਹੈਗੀ, ਉਹਨਾਂ ਦੀ ਉਹਦੀ ਆਪਾਂ ਗੱਲਬਾਤ ਥੋੜ੍ਹੀ ਠਹਿਰ ਕੇ ਆਪਾਂ ਕਰਾਂਗੇ। ਸਪੋਂਸਰ ਕੀਤਾ ਗਿਆ ਪ੍ਰੋਗਰਾਮ ਜਸਪਾਲ ਗਹੂਣੀਆਂ ਦੇ ਵੱਲੋਂ, 416-677-70-50। ਐਲ ਪੀ ਰੂਫਿੰਗ, ਛੱਤਾਂ ਦੇ ਸ਼ਿੰਗਲ ਜੇ ਚੈੱਕ ਕਰਵਾਉਣੇ ਹੋਣ, ਕਮਰਸ਼ਲ ਰੂਫ ਹੈਗੀ ਹੈ, ਟੈਸਟ ਕਰਵਾਉਣੀ ਹੋਵੇ ਤਾਂ ਹੁਣ ਚੈੱਕ ਕਰਵਾ ਸਕਦੇ ਹੋ ਐਲ ਪੀ ਰੂਫਿੰਗ ਦੇ ਵੱਲੋਂ। ਕਮਰਸ਼ਲ ਜਿਹੜੀਆਂ ਛੱਤਾਂ ਦੇ ਸ਼ਿੰਗਲ ਚੇਂਜ ਕਰਕੇ ਦਿੰਦੇ, ਕਮਰਸ਼ਲ ਛੱਤਾਂ ਵੀ ਰਿਪੇਅਰ ਕਰਕੇ ਦਿੰਦੇ ਹਨ। ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਕੰਮ ਹੋਵੇ ਤਾਂ ਤੁਸੀਂ ਐਲ ਪੀ ਰੂਫਿੰਗ ਦੇ ਬਲਵਿੰਦਰ ਸਿੰਘ ਨਾਲ ਗੱਲਬਾਤ ਕਰ ਲੈਣੀ, 416-672-7216 'ਤੇ ਗੱਲਬਾਤ ਕਰਿਓ ਜ਼ਰੂਰ। ਮੈਂ ਤੁਹਾਨੂੰ ਹੁਣ ਲੈ ਕੇ ਚੱਲਦਾ ਅਵੀ ਧਾਲੀਵਾਲ ਜੀ ਦੇ ਨਾਲ, ਕਾਫੀ ਸਾਰੀ ਜਾਣਕਾਰੀ ਸਾਂਝੀ ਕੀਤੀ ਆ। ਅਸੀਂ ਉੱਥੇ ਪਹੁੰਚੇ ਸੀਗੇ ਜਿੱਥੇ ਸੀਗਾ ਹੌਸਪਿਟਲ ਬਣਨਾ ਜਾਂ ਬਣ ਰਿਹਾ ਹੈਗਾ ਆ, ਜਾਂ ਅੰਡਰਗਰਾਊਂਡ ਬਣ ਰਿਹਾ ਹੈਗਾ। ਬੜਾ ਰਿਸਪੋਂਸ ਸੀ ਤੁਸੀਂ ਉਸ ਵੀਡੀਓ ਨੂੰ। ਸੋ ਸਾਨੂੰ ਬੜਾ ਦੁੱਖ ਲੱਗਦਾ ਜਦੋਂ ਮਿਸਿਸਾਗਾ ਦੇ ਵਿੱਚ ਚੌਥਾ ਹੌਸਪਿਟਲ ਬਣਨਾ ਸ਼ੁਰੂ ਹੋ ਜਾਵੇ ਅਤੇ ਸਾਡੇ ਇੱਥੇ ਬਰੈਂਪਟਨ ਦੇ ਵਿੱਚ ਦੂਸਰਾ ਵੀ ਨਹੀਂ ਕੰਪਲੀਟ ਹੋ ਰਿਹਾ ਹੈਗਾ ਆ। ਇਹ ਸੱਚ ਆ ਸੈਡ ਸਟੋਰੀ, ਕਿੰਨੀ ਪਾਪੂਲੇਸ਼ਨ ਹੈਗੀ ਆ ਬਰੈਂਪਟਨ ਵਿੱਚ, ਕਿੰਨੀ ਮਿਸਿਸਾਗਾ ਦੇ ਵਿੱਚ ਹੈਗੀ ਆ, ਅਤੇ ਸਾਡੇ ਸੋ ਕਾਲ ਜਿਹੜੇ ਲੀਡਰ ਆ ਕੱਖ ਨਹੀਂ ਕਰਦੇ। ਕਿਸੇ ਨੇ ਜਵਾਬ ਦਿੱਤਾ ਜਦੋਂ ਆਪਾਂ ਇੱਕ ਚੈਨਲ 'ਤੇ ਪੈਸਾ ਇਕੱਠਾ ਕੀਤਾ ਸੀਗਾ, ਮੈਂ ਪਹਿਲੀ ਵਾਰੀ ਪੈਸਾ ਇਕੱਠਾ ਕੀਤਾ, ਦੁੱਖ ਲੱਗਦਾ ਕਿਉਂਕਿ ਉਹਨਾਂ ਲੋਕਾਂ ਦੀ ਮਿਹਨਤ ਕੀਤੀ ਹੋਈ ਕਮਾਈ ਜਿਹੜੀ ਉਹਨੇ ਸੇਵਾ ਵਿੱਚ ਲਾ ਦਿੱਤੀ ਹੈਗੀ, ਮੁੜ ਕੇ ਕੁਝ ਉਹਦਾ ਫਲ ਨਾ ਮਿਲੇ। ਲੋਕਾਂ ਨੂੰ ਫਲ ਮਿਲਣਾ, ਲੋਕਾਂ ਵਾਸਤੇ ਸੇਵਾ ਲਾਈ ਸੀਗੀ। ਸੋ ਹੌਸਪਿਟਲ ਦਿਸ ਨਹੀਂ ਰਿਹਾ ਹੈਗਾ, ਇਹੀ ਕਹਿ ਰਹੇ ਹੈਗੇ ਆ। ਹੁਣ ਆਪਾਂ ਸੈਕਿੰਡ ਫੇਜ਼ 'ਤੇ ਪਹੁੰਚ ਗਏ ਹੈਗੇ ਆ। ਇਹ ਸੈਕਿੰਡ ਫੇਜ਼ ਕਿੰਨੇ ਸਾਲਾਂ ਤੋਂ ਚੱਲਦਾ ਆ ਰਿਹਾ ਹੈਗਾ ਆ, ਉੱਤੇ ਖੋਖੇ ਖੜੇ ਕੀਤੇ, ਖੋਖਿਆਂ ਦੀ ਕੋਸਟ, ਇਹ ਜਿਹੜਾ ਪੈਸਾ ਕਿਹਨਾਂ ਦਾ ਲੱਗ ਰਿਹਾ, ਤੁਹਾਡਾ ਲੱਗ ਰਿਹਾ ਹੈਗਾ, ਤੁਸੀਂ ਪਸੰਦ ਕਰੋ ਨਾ ਕਰੋ। ਸਿਟੀ ਆਫ ਬਰੈਂਪਟਨ ਦੇ ਵਿੱਚ ਖੜੇ ਆ, ਪਿਛਲੇ ਪਾਸੇ ਮਸ਼ੀਨਾਂ ਜ਼ੋਰਾਂ ਸ਼ੋਰਾਂ ਨਾਲ ਲੱਗੀਆਂ ਹੋਈਆਂ ਹਨ ਹੌਸਪਿਟਲ ਬਣਾਉਣ ਵਾਸਤੇ। ਸੋਰੀ ਮੈਂ ਸਾਜੀ, ਕੀ ਮੈਂ ਝੂਠ ਬੋਲਿਆ?
1: ਨਹੀਂ, ਝੂਠ ਤਾਂ ਨਹੀਂ ਬੋਲਿਆ ਤੁਸੀਂ। ਤੁਸੀਂ ਜਦੋਂ ਵੀ ਕੋਈ
0: ਮਸ਼ੀਨਾਂ
1: ਮੈਨੂੰ ਵੀ ਦੱਸ ਰਹੀਆਂ, ਹਾਂਜੀ, ਪਰ ਥੱਲੇ ਧਰਤੀ 'ਚ ਬੜੀਆਂ ਹੋਈਆਂ।
0: ਆਪਾਂ ਗੱਲਬਾਤ ਕਰੀਏ ਇਸ ਬਰੈਂਪਟਨ ਦੀ,
1: ਹਾਂਜੀ,
0: ਇਸ ਹੌਸਪਿਟਲ ਦੀ,
1: ਹਾਂਜੀ।
0: ਕਹਿੰਦੇ ਸੀਗੇ ਵੀ ਦੂਸਰਾ ਹੌਸਪਿਟਲ ਬੜੀ ਜਲਦੀ ਬਣ ਜਾਣਾ ਹੈਗਾ ਆ,
1: ਹਾਂਜੀ।
0: ਇਹਨਾਂ ਨੇ ਘਾਹ ਵੀ ਸਾਡੇ ਕਹੇ ਦੇ ਕੱਟਿਆ,
1: ਹਾਂਜੀ,
0: ਤੇ ਮਸ਼ੀਨ ਵੀ ਸਾਡੇ ਕਹੇ ਦੇ ਮੂਵ ਕੀਤੀ ਆ। ਹੁਣ ਲੱਗਦਾ ਜੇ ਆਪਾਂ ਇੰਟਰਵਿਊ ਕਰਕੇ ਲਾ ਦੇ ਸ਼ਾਇਦ ਹੌਸਪਿਟਲ ਦਿਸਣ ਲੱਗ ਪਵੇ। ਤੁਸੀਂ ਜਾਣਕਾਰੀ ਸਾਂਝੀ ਕਰੋ, ਤੁਸੀਂ ਕੀ ਫੀਲ ਕਰਦੇ ਹੋ? ਤੁਸੀਂ ਮੇਅਰ ਦੀ ਸੀਟ ਲਈ ਖੜੇ ਹੋ, ਚਾਹੁੰਦੇ ਹੋ ਬਰੈਂਪਟਨ ਵਿੱਚ ਕੋਈ ਚੇਂਜ ਆਵੇ, ਮੈਂ ਕੁਝ ਨਾ ਕੁਝ ਕਰਾਂ, ਜਿਹੜੇ ਪੁਰਾਣੇ ਇਹਨਾਂ ਨੇ ਪ੍ਰੋਜੈਕਟ ਰੋਕੇ ਹੋਏ ਆ, ਨਹੀਂ ਫਿਨਿਸ਼ ਕੀਤੇ ਜਾਂ ਨਵੇਂ ਲੈ ਕੇ ਆ ਰਹੇ, ਉਹਨਾਂ ਦੀ ਖੋਜ ਕਰਕੇ ਦੱਸਾਂ ਵੀ ਪੈਸਾ ਕਿੱਥੇ ਦੇ ਕਿੱਦਾਂ ਲੱਗ ਰਿਹਾ। ਐਟ ਦੀ ਐਂਡ ਲੋਕ ਰਾਤ ਦਿਨ ਮਿਹਨਤ ਕਰਦੇ ਆ, ਨੋ ਡਾਊਟ, ਟੈਕਸ ਪੇ ਕਰਦੇ, ਕਹਿੰਦੇ ਲਵੋ ਟੈਕਸ ਲਵੋ, ਪਰ ਕੁਛ ਸ਼ੋਅ ਵੀ ਕਰੋ।
1: ਹਾਂਜੀ,
0: ਤੁਹਾਡੇ ਤੇ ਛੱਡਦਾ ਤੁਸੀਂ।
1: ਦੇਖੋ ਤੰਬੜ ਸਾਹਿਬ, ਜਿਹੜੀ ਬਰੈਂਪਟਨ ਦੀ ਪਾਪੂਲੇਸ਼ਨ ਆ ਬਹੁਤ ਗਰੋ ਹੋ ਚੁੱਕੀ ਆ ਪਿਛਲੇ 25 ਈਅਰ ਦੇ ਵਿੱਚ
0: ਜੀ।
1: ਇਹ ਹਸਪਤਾਲ ਜਿਹੜਾ ਸੀਗਾ, ਪਹਿਲਾਂ ਇਹਨੂੰ ਪੀਲ ਮੈਮੋਰੀਅਲ ਹਸਪਤਾਲ ਕਹਿੰਦੇ ਸੀ, ਬਹੁਤ ਪੁਰਾਣਾ ਹਸਪਤਾਲ ਸੀ ਇਹ
0: ਜੀ।
1: ਜਦੋਂ 2007 ਦੇ ਵਿੱਚ ਦੂਜਾ ਹਸਪਤਾਲ ਇਹਨਾਂ ਨੇ ਓਪਨ ਕੀਤਾ, ਇਹਨੂੰ ਉਦੋਂ ਬੰਦ ਕਰ ਦਿੱਤਾ ਸੀ।
0: ਸੋ ਇੱਕ ਫੇਰ ਰਹਿ ਗਿਆ ਸੀਗਾ,
1: ਇੱਕ ਫੇਰ ਰਹਿ ਗਿਆ ਸੀ। ਹੁਣ ਦੁਬਾਰਾ ਇਹਨੂੰ ਥੋੜ੍ਹੀ ਜਿਹੀ ਇਹਦੀ ਇਹਨੂੰ ਹੁਣ ਬਣਾਇਆ ਹੈਗਾ, ਲਾਈਕ ਜ਼ਿਆਦਾ ਕੰਮ ਨਹੀਂ ਹੁੰਦਾ ਇੱਥੇ
0: ਜੀ,
1: ਅਤੇ ਕੁਛ ਕੰਮ ਇੱਥੇ ਹੁੰਦਾ ਜਿਵੇਂ ਡੇ ਸਰਜਰੀ ਵਗੈਰਾ ਹੋ ਗਿਆ ਜਾਂ ਹੋਰ। ਪਰ ਜਿਸ ਹਿਸਾਬ ਨਾਲ ਬਰੈਂਪਟਨ ਦੀ ਪਾਪੂਲੇਸ਼ਨ ਆ ਸਾਡੀ, ਕਲੋਜ਼ ਟੂ ਆਈ ਥਿੰਕ ਪਲੱਸ ਮਾਈਨਸ ਮਿਲੀਅਨ ਦੇ ਲੱਗ ਗਏ ਆ
0: ਜੀ,
1: ਅਤੇ ਸਾਨੂੰ ਜਿਹੜੀ ਹਸਪਤਾਲ ਦੋ ਦੀ ਥਾਂ 'ਤੇ ਇਸ ਵਕਤ ਤਿੰਨ ਚਾਹੀਦੇ ਆ ਘੱਟੋ ਘੱਟ।
0: ਮਿਸਿਸਾਗਾ ਵਿੱਚ ਕਿੰਨੇ ਆ?
1: ਮਿਸਿਸਾਗਾ ਦੇ ਵਿੱਚ 3 ਹਸਪਤਾਲ ਆ, ਜਿਹੜਾ ਚੌਥਾ ਉਹਨਾਂ ਦਾ ਆਲਰੇਡੀ ਅੰਡਰ ਕੰਸਟਰਕਸ਼ਨ ਸ਼ੁਰੂ ਹੋ ਚੁੱਕਿਆ।
0: ਸੋ ਜੇ ਉੱਥੇ ਇੰਨਾ ਕੁਛ ਹੋ ਸਕਦਾ,
1: ਹਾਂਜੀ,
0: ਬਹੁਤੀ ਦੂਰ ਨਹੀਂ ਹੈਗਾ ਮਿਸਿਸਾਗਾ, ਨੇੜੇ ਆ ਸਾਡੇ।
1: ਹਾਂਜੀ ਹਾਂਜੀ, ਪਰ ਮਿਸਿਸਾਗਾ ਤੋਂ ਇਸ ਵਕਤ ਸਾਡੀ ਜਿਹੜੀ ਬਰੈਂਪਟਨ ਦੀ ਪਾਪੂਲੇਸ਼ਨ ਮਿਸਿਸਾਗਾ ਤੋਂ ਜ਼ਿਆਦਾ ਹੈ ਇਸ ਵਕਤ।
0: ਸੋ ਪਾਪੂਲੇਸ਼ਨ ਜ਼ਿਆਦਾ ਆ, ਹੌਸਪਿਟਲ ਘੱਟ ਆ?
1: ਘੱਟ ਆ ਇੱਥੇ, ਦੇਖੋ ਤਾਂਹੀਓ ਤਾਂ ਜਿਹੜੀ ਆਪਣੇ ਐਮਰਜੈਂਸੀ ਹੋ ਗਏ ਜਾਂ ਹੋਰ ਸਾਰੇ, ਇੱਥੇ ਵੇਟ ਬਹੁਤ ਆ, ਬਹੁਤ ਸਾਰੇ ਲੋਕ ਇੱਥੇ ਐਮਰਜੈਂਸੀ ਦੇ ਵਿੱਚ ਜਦੋਂ ਰੂਮ ਦੇ ਵਿੱਚ ਜਾਂਦੇ ਆ। ਮੇਰੀ ਫੈਮਿਲੀ ਵੀ ਬਰੈਂਪਟਨ ਹਸਪਤਾਲ ਦੇ ਵਿੱਚ ਹੀ ਕੰਮ ਕਰਦੀ ਆ
0: ਜੀ,
1: ਅਤੇ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਆ ਐਮਰਜੈਂਸੀ ਦੇ ਵਿੱਚ।
0: ਸੋ ਪੈਸਾ ਵੀ ਇਕੱਠਾ ਹੋ ਗਿਆ ਸੀਗਾ,
1: ਹਾਂਜੀ,
0: ਹੁਣ ਜੇ ਵੇਟ ਕਰੀ ਜਾਓਗੇ 5 ਸਾਲਾਂ ਬਾਅਦ ਹੋਰ ਮਹਿੰਗਾ ਹੋ ਜਾਣਾ, ਕੋਈ ਚੀਜ਼ ਤਾਂ ਮਹਿੰਗੀ ਹੋ ਜਾਂਦੀ ਆ, ਪਰ ਜੇ ਟਾਈਮ ਸਿਰ ਬਣਾ ਦੇਣ ਤਾਂ ਬਣ ਸਕਦਾ।
1: ਦੇਖੋ ਜਿਹੜੀ ਕੰਸਟਰਕਸ਼ਨ ਕੋਸਟ ਆ, ਇਹ ਇਨਫਲੇਸ਼ਨ ਦੇ ਹਿਸਾਬ ਨਾਲ, ਲੇਬਰਸ ਹੋ ਗਈ ਜਾਂ ਮਟੀਰੀਅਲ ਹੋ ਗਿਆ, ਇਹ ਵਧੀ ਜਾਂਦਾ ਦਿਨੋਂ ਦਿਨ
0: ਜੀ।
1: ਇਸ ਵਾਸਤੇ ਜਿਹੜੀ ਇਹਦੀ ਇਨੀਸ਼ੀਅਲ ਜਿਹੜੀ ਇਨਵੈਸਟਮੈਂਟ ਸੀਗੀ, ਸਿਟੀ ਨੇ $150 million ਇਹਦੇ 'ਚੋਂ ਦੇਣਾ ਸੀਗਾ
0: ਜੀ
1: ਕੰਸਟਰਕਸ਼ਨ 'ਤੇ। ਜਿਹੜਾ ਉੱਪਰਲਾ ਜਿਹੜਾ 90% ਜਿਹੜੀ ਕੋਸਟ ਆ ਉਹ ਪ੍ਰੋਵਿੰਸ ਤੋਂ ਆਉਂਦੀ ਹੈ।
0: ਓਕੇ, ਮੈਂ ਇੱਥੇ ਰੋਕਦਾ। ਇਹਨਾਂ ਨੇ ਸਾਨੂੰ ਜਦੋਂ ਸਾਡੀ ਮੀਟਿੰਗ ਹੋਈ, ਕਹਿੰਦੇ ਪ੍ਰੋਵਿੰਸ ਵੱਲੋਂ ਫੰਡ ਆ ਗਿਆ,
1: ਹਾਂਜੀ,
0: 90% ਲੋਕਾਂ ਵੱਲੋਂ ਆ ਗਿਆ, ਜਿਹੜੀ ਕਮਿਊਨਿਟੀ ਨੇ ਦੇਣਾ ਉਹ ਵੀ ਪੈਸਾ ਆਲਮੋਸਟ ਇਕੱਠਾ ਹੋ ਗਿਆ ਸੀਗਾ।
1: ਹਾਂਜੀ,
0: ਚੱਲ ਜੇ 2-3 million ਰਹਿ ਵੀ ਗਿਆ, ਪਰ ਉਹ ਫੰਡ ਤਾਂ ਇਹਨਾਂ ਕੋਲ ਰਿਜ਼ਰਵ ਫੰਡ ਹੁੰਦਾ, ਉੱਚ ਵਿੱਚ ਉਹਦੇ ਵਿੱਚ ਵਰਤ ਸਕਦੇ ਸੀ।
1: ਸਾਹਿਬ, ਜਿੰਨਾ ਚਿਰ ਫਸਟ ਇਨੀਸ਼ੀਅਲ ਫੰਡ ਨਹੀਂ ਰਿਲੀਜ਼ ਹੁੰਦਾ
0: ਜੀ,
1: ਜਿਹੜਾ ਕਿ ਸਿਟੀ ਦਾ ਹੁੰਦਾ
0: ਜੀ,
1: ਦੋ ਚੀਜ਼ਾਂ ਹੁੰਦੀਆਂ ਜਦੋਂ

0: ਫਸਟ ਇਨੀਸ਼ੀਅਲ ਫੰਡ ਜਦੋਂ ਰਿਲੀਜ਼ ਕਰਦਾ ਕੰਸਟਰਕਸ਼ਨ ਵਾਸਤੇ, ਉਦੋਂ ਬਾਅਦ ਜੰਪ ਕਰਦਾ 90% ਪ੍ਰੋਵਿੰਸ਼ੀਅਲ ਫੰਡ
1: ਜੀ।
0: ਫਿਰ ਜਦੋਂ ਸਾਰੀ ਕੰਸਟਰਕਸ਼ਨ ਕੰਪਲੀਟ ਹੋ ਜਾਂਦੀ ਹੈ, ਜਿੰਨੀ ਜਿਹੜੀ ਇਕਵਿਪਮੈਂਟ ਲੱਗਣੀ ਹੈ ਇੱਥੇ
1: ਜੀ,
0: ਐਕਸਰੇ ਮਸ਼ੀਨਾਂ ਹੋ ਗਈਆਂ ਜਾਂ ਹੋਰ ਸਾਰੀ ਇਕਵਿਪਮੈਂਟ, ਉਹ ਵੀ ਸਿਟੀ ਦੀ ਕੋਸਟ ਤੇ ਹੁੰਦੀ ਹੈ
1: ਜੀ।
0: ਇਸ ਕਰਕੇ ਜਦੋਂ ਹੁਣ ਇਸ ਵਕਤ ਇਹਨਾਂ ਨੂੰ $125 million ਦੇ ਲਾਗੇ ਇਹਨਾਂ ਨੂੰ ਦੇਣਾ ਪੈਣਾ, ਇਸ ਵਕਤ $115 million ਇਹਨਾਂ ਕੋਲ ਆਲਰੇਡੀ ਰੇਜ਼ ਲੈਬੀ ਦੇ ਵਿੱਚੋਂ ਕੀਤਾ ਜਾਂ ਹੋਰ ਪਾਸੋਂ ਡੋਨੇਸ਼ਨ ਆਈ ਆ, ਪਰ ਇਹਨਾਂ ਨੂੰ ਉਹ ਫੰਡ ਦੇ ਹਿਸਾਬ ਦੇ ਨਾਲ $115 million ਕੰਸਟਰਕਸ਼ਨ ਸ਼ੁਰੂ ਕਰ ਦੇਣੀ ਚਾਹੀਦੀ ਜਲਦੀ ਜਲਦੀ। ਇਹਨਾਂ ਨੇ ਲਾਸਟ ਈਅਰ 28 March ਇਹਦੀ ਓਪਨਿੰਗ ਕੀਤੀ, ਗ੍ਰੈਂਡ ਬ੍ਰੇਕਿੰਗ ਕੀਤੀ, ਪਰ ਕੁਛ ਨਹੀਂ ਹੋਇਆ ਹਾਲ ਤੱਕ।
1: ਮੇਰੇ ਭੰਗੜੇ ਬੂਟੇ ਉੱਗਣ ਲੱਗੇ ਪਏ ਉੱਥੇ, ਜਿਸ ਹਿਸਾਬ ਨਾਲ ਉਹ ਘਾਹ ਉੱਗਿਆ ਹੋਇਆ, ਪਰ ਜਦੋਂ ਆਪਾਂ ਆਵਾਜ਼ ਉਠਾਈ ਇਹਨਾਂ ਨੇ ਘਾਹ ਕੱਢ ਦਿੱਤਾ। ਇੱਕ ਇੱਥੇ ਸਾਡੇ ਪਿਛਲੇ ਪਾਸੇ ਮਸ਼ੀਨ ਖੜੀ ਸੀ ਬੈਕ ਹੋ, ਜਦੋਂ ਮੈਂ ਉਹਦੇ ਬਾਰੇ ਕਿਹਾ ਵੀ ਮਸ਼ੀਨ ਖੜੀ ਨੂੰ 8 ਮਹੀਨੇ ਤੋਂ ਵੱਧ ਹੋ ਗਏ ਹਨ, ਵੀ ਉਹਦਾ ਮੰਥਲੀ ਕਿਰਾਇਆ ਕੌਣ ਦੇ ਰਿਹਾ, ਫਿਰ ਉਹ ਮਸ਼ੀਨ ਮੂਵ ਕਰ ਦਿੱਤੀ। ਹੁਣ ਆਪਾਂ ਇੱਥੇ ਆ ਕੇ ਇੰਟਰਵਿਊ ਕਰਨ ਲੱਗੇ, ਸ਼ਾਇਦ ਥੱਲੇ ਉੱਪਰ ਹੌਸਪੀਟਲ ਆ ਜਾਵੇ।
0: ਨਹੀਂ ਤੰਬੜਾ ਥੱਲੇ ਤਾਂ ਉੱਪਰ, ਇਹ ਤਾਂ ਚਲੋ ਮਜ਼ਾਕ ਦੀ ਗੱਲ ਆ, ਥੱਲੇ ਤਾਂ ਉੱਪਰ ਨਹੀਂ ਆਉਣਾ। ਤੇ ਇਹ ਤਾਂ ਪਰ ਇਹਨਾਂ ਨੂੰ ਜਿਹੜਾ ਜਿਹੜੀਆਂ ਸਰਵਿਸਿਸ ਹੋਰ ਵੀ ਸਿਟੀ ਦੀਆਂ ਹੈਗੀਆਂ ਬਹੁਤ ਘੱਟ ਰਹੇ ਆ, ਤੇ ਇਹਨਾਂ ਦਾ ਫੋਕਸ ਜਿਹੜਾ ਹੈਗਾ ਇਹ ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰਨੀ ਹੈਗਾ। ਇਹਨਾਂ ਦਾ ਸਿਰਫ ਆਪੋ ਆਪਣੇ ਜਿਹੜੀਆਂ ਹੈਗੀਆਂ ਆਪਦੀ ਇਹ ਪਰਸਨਲ ਚੀਜ਼ਾਂ ਵਾਸਤੇ ਲੱਗੇ ਹੋਏ ਆ ਇਹ, ਤੇ ਬਾਕੀ ਐਂ ਵੀ ਇਹ ਜਿਵੇਂ ਲੋਕਾਂ ਨੂੰ ਇਹਦੇ ਬਾਰੇ ਆਵਾਜ਼ ਚੁੱਕਣੀ ਚਾਹੀਦੀ ਆ ਬਈ ਜਿਹੜੇ ਸਰਵਿਸਿਸ ਹੋਰ ਪਾਸੇ ਵੀ ਬਹੁਤ ਸਰਵਿਸਿਸ ਕੱਟੀਆਂ ਗਈਆਂ। ਦੇਖੋ ਜਿਵੇਂ ਤੁਸੀਂ ਦੇਖੋ, ਇੱਕ ਪਹਿਲਾਂ ਆਪਣੇ ਕੋਲ ਜਿਵੇਂ 2001 ਦੇ ਵਿੱਚ ਬ੍ਰੈਂਪਟਨ ਹਾਈਡਰੋ ਬਿਕ ਗਈ ਸੀਗੀ, ਅੰਟੇਰੀਓ ਨੈਟਵਰਕਸ ਨੇ ਖਰੀਦੀ ਸੀਗੀ $260 million ਦੀ। ਉਹਦਾ $260 million ਦੇ ਵਿੱਚੋਂ ਬਾਕੀ ਸਾਰੇ ਉਹਨਾਂ ਨੇ ਡੈਟ ਵਗੈਰਾ ਕੱਢ ਕੇ ਉਹ $200 million ਇੱਕ ਲੈਗਸੀ ਫੰਡ ਕ੍ਰੀਏਟ ਕੀਤਾ ਸੀ
1: ਜੀ।
0: ਉਹ $200 million ਜਿਹੜਾ ਲੈਗਸੀ ਫੰਡ ਸੀਗਾ ਉਹਦੇ ਵਿੱਚੋਂ ਜਿਹੜੀ ਉਹਦੀ ਇਨਵੈਸਟਮੈਂਟ ਦੇ ਵਿੱਚੋਂ ਇੰਟਰਸਟ ਦੀ ਜਾਂ ਰੈਵਨਿਊ ਹੁੰਦਾ ਸੀ ਜਾਂ ਹੋਰ ਆਉਂਦਾ ਸੀ ਇਨਵੈਸਟਮੈਂਟ ਦੇ ਵਿੱਚ, ਉਹਨੂੰ ਇਹ ਟੈਕਸ ਸੈਟ ਆਫ ਆਫ ਦੇ ਵਿੱਚ ਓਪਰੇਟਿੰਗ ਦੇ ਵਿੱਚ ਯੂਜ਼ ਕਰਦੇ ਸੀ। ਹੁਣ ਦੇਖੋ ਤੁਸੀਂ ਉਹ ਫੰਡ ਵੀ ਯੂਜ਼ ਹੋ ਸਕਦਾ ਸੀ, ਪਰ ਉਹ ਫੰਡ ਇਹਨਾਂ ਨੇ ਇਹ ਪਿਛਲੀ ਰਿਪੋਰਟ ਹੈਗੀ 2024 ਦੀ, ਉਹ ਤਾਂ ਆਲਰੇਡੀ ਬਿਲੋ 9 million ਇਸ ਵਕਤ
1: ਜੀ।
0: ਤੇ ਇਹ ਜੇ ਸਿਟੀ
1: ਕਾਉਂਸਲ ਹੋ ਗਏ, ਫਿਰ
0: ਜੇ ਸਿਟੀ ਕਾਉਂਸਲ ਚਾਹੇ ਤਾਂ ਇਹ ਬਹੁਤ ਜਲਦੀ ਹਸਪਤਾਲ ਦੀ ਕੰਸਟਰਕਸ਼ਨ ਸ਼ੁਰੂ ਹੋ ਸਕਦੀ। ਪਲੱਸ ਤੁਸੀਂ ਦੇਖੋ ਜਿਹੜਾ ਜਿਹੜਾ ਟੈਕਸ ਦੇ ਵਿੱਚੋਂ ਉਹਦੇ ਵਿੱਚ ਜਿਹੜਾ ਰੈਵਨਿਊ ਆਉਂਦਾ ਸੀ $200 million ਦੇ ਵਿੱਚੋਂ, ਉਹ ਬਹੁਤ ਸਾਰਾ ਰੈਵਨਿਊ ਜਿਹੜਾ ਸੀ ਉਹ ਯੂਜ਼ ਕੀਤਾ ਜਾਂਦਾ ਸੀਗਾ ਟੈਕਸ ਪ੍ਰੋਫਿਟ ਟੈਕਸ ਨੂੰ ਸਟੇਬਲ ਰੱਖਣ ਵਾਸਤੇ। ਪਰ ਹੁਣ ਉਹ ਜਿਹੜਾ $200 million ਜਿਹੜਾ ਲੈਗਸੀ ਫੰਡ ਆ ਉਹ ਫਿਨਿਸ਼ ਹੋ ਚੁੱਕਾ ਕਰ ਦਿੱਤਾ, ਉਹਦੇ ਵਿੱਚੋਂ ਹੁਣ ਇਹਨਾਂ ਨੂੰ ਰੈਵਨਿਊ ਨਹੀਂ ਆਉਣਾ। ਪਰ ਜੇ ਉਹ $200 million ਅੱਜ ਤੋਂ 25 ਸਾਲ ਪਹਿਲਾਂ ਕਿਸੇ ਸਹੀ ਇਨਵੈਸਟਮੈਂਟ ਤੇ ਕੀਤਾ ਹੁੰਦਾ, ਅੱਜ ਓਵਰ $5 to $10 billion ਹੋਣਾ ਸੀਗਾ ਇਨਵੈਸਟਮੈਂਟ ਇੰਨੇ ਸਾਲ ਦੇ ਵਿੱਚ।
1: ਹੁਣ ਲੋਕੀ ਵੀ ਅੱਕ ਗਏ ਹਨ, ਥੱਕ ਗਏ ਹਨ, ਹਰੇਕ ਸਾਲ ਰੇਡੀਓਥੋਨ ਕਰ ਲਓ, ਫੰਡ ਇਕੱਠਾ ਕਰ ਲਓ, ਪਰ ਹੌਸਪੀਟਲ ਫਿਰ ਨਹੀਂ ਦਿਸ ਰਿਹਾ। ਹੁਣ ਤਾਂ ਜਿਹੜੇ ਸੇਵਾ ਕਰਦੇ ਸੀਗੇ ਜਾਂ ਸੇਵਾ ਦੇ ਹਿਸਾਬ ਨਾਲ ਪੈਸੇ ਦਿੰਦੇ ਸੀਗੇ ਉਹ ਵੀ ਸਵਾਲ ਉਠਾਉਣ ਲੱਗ ਪਏ, ਉਹ ਰੇਡੀਓ ਵਾਲੇ ਤੁਸੀਂ ਤਾਂ ਮੂੰਹ ਅੱਡੇ ਆ, ਸਾਨੂੰ ਗੱਲਾਂ ਕਹਿਣ ਲੱਗ ਪਏ ਹਨ ਵੀ ਉਹ ਜਿਹੜਾ ਪੈਸਾ ਇਕੱਠਾ ਕੀਤਾ ਕਿੱਥੇ ਗਿਆ, ਉਹ ਸਾਨੂੰ ਵੀ ਜਵਾਬ ਦੇਣਾ ਪੈਣਾ।
0: ਤੰਬੜ ਸਾਹਿਬ ਜਿਹੜੀ ਡੋਨੇਸ਼ਨ ਇਕੱਠੀ ਹੁੰਦੀ ਹੈ ਕਮਿਊਨਿਟੀ ਦੇ ਵਿੱਚੋਂ, ਬਿਜ਼ਨਸਮੈਨ ਦਿੰਦੇ ਜਾਂ ਲੋਕ ਛੋਟੀ ਡੋਨੇਸ਼ਨ ਦਿੰਦੇ ਆ, ਉਹ ਜਦੋਂ ਉਹਨਾਂ ਨੂੰ ਅੱਗੇ ਕੋਈ ਐਂਡ ਆਫ ਦਾ ਤਾਂ ਲਾਈਟ ਨਹੀਂ ਦਿਸਦੀ ਵੀ ਕੰਸਟਰਕਸ਼ਨ ਸ਼ੁਰੂ ਨਹੀਂ ਹੋ ਰਹੀ, ਤੇ ਉਹ ਜਿਹੜੀ ਕਮਿਊਨਿਟੀ ਕੰਟਰੀਬਿਊਸ਼ਨ ਉਹ ਘੱਟ ਜਾਂਦੀ ਆ। ਇਸ ਕਰਕੇ ਇਹਦੀ ਕੰਸਟਰਕਸ਼ਨ ਜਲਦੀ ਤੋਂ ਜਲਦੀ ਸ਼ੁਰੂ ਹੋਣੀ ਚਾਹੀਦੀ, ਸਰਵਿਸਿਸ ਵਧਾਉਣੀਆਂ ਚਾਹੀਦੀਆਂ ਸਿਟੀ ਦੇ ਹੌਸਪੀਟਲ ਦੀਆਂ। ਬਾਕੀ ਲਈ
1: ਪਰ ਹੁਣ ਇੰਨੇ ਸਾਲ ਹੋ ਗਏ, ਜੇ ਕਿਸੇ ਨਾ ਕਿਤੇ ਘਰ ਬਣਦਾ ਹੋਵੇ ਜਾਂ ਕਮਰਸ਼ੀਅਲ ਪ੍ਰੋਪਰਟੀ ਬਣਦੀ ਹੋਵੇ, ਉੱਥੇ ਆਲੇ ਦੁਆਲੇ ਸਾਈਨ ਲੱਗੇ ਹੁੰਦੇ ਆ, ਯੈਲੋ ਪੱਟੀਆਂ ਲੱਗੀਆਂ ਹੁੰਦੀਆਂ, ਇੱਥੇ ਤਾਂ ਕੱਖ ਵੀ ਨਹੀਂ ਆ, ਖੋਖੇ ਖੜੇ ਕੀਤੇ ਹੋਏ ਆ ਬਰਡ ਕੰਸਟਰਕਸ਼ਨ ਦੇ ਕਾਫੀ ਲੰਬੇ ਸਮੇਂ ਤੋਂ। ਕਿੰਨੇ ਇਹਨਾਂ ਦਾ ਆਪਣਾ ਹੌਸਪੀਟਲ ਹੈ, ਕਿੰਨਾ ਕੁ ਟਾਈਮ ਲਾ ਦੇਣਗੇ ਆਪਾਂ, ਅੰਡਰਗਰਾਊਂਡ ਕੀ ਚੱਲ ਰਿਹਾ ਹੈਗਾ।
0: ਬਾਕੀ ਦੇਖੋ ਐਨ ਸੈਲ ਡਿਫੈਂਸ ਵਗੈਰਾ ਲੱਗੀ ਹੁੰਦੀ ਆ, ਹਾਲੇ ਕੰਸਟਰਕਸ਼ਨ ਚਾਂਸ ਨਹੀਂ ਹੈਗੇ, ਆਹ ਸਾਲ ਦੇ ਵਿੱਚ ਸ਼ੁਰੂ ਹੋਊਗੀ, ਤੇ ਜਿਸ ਹਿਸਾਬ ਨਾਲ ਇਹਨਾਂ ਦੀ ਲੱਗ ਰਹੀ ਹੈ ਕੰਸਟਰਕਸ਼ਨ ਸਾਈਡ, ਕਿ ਮੈਂ ਬਹੁਤ ਲੰਬੇ ਸਮੇਂ ਤੋਂ ਕੰਸਟਰਕਸ਼ਨ 'ਚ ਰਿਹਾ
1: ਜੀ,
0: ਤੇ ਜਾਂ ਕੋਈ ਹਲੇ ਇਹਦੀ ਮੇਰਾ ਖਿਆਲ ਹਲੇ ਟਾਈਮ ਲਾਊਗੇ।
1: ਸੋ ਬੈਸਟ ਆਫ ਲੱਕ,
0: ਹਾਂਜੀ,
1: ਹੱਥ ਜੋੜ ਕੇ ਬੇਨਤੀ ਹੈਗੀ ਆ,
0: ਹਾਂਜੀ ਹਾਂਜੀ,
1: ਰੱਬ ਤੁਹਾਡੀ ਜਿੱਤ ਪ੍ਰਾਪਤ ਕਰੇ, ਜਿੱਤ ਕੋ ਪ੍ਰਾਪਤ ਕੌਣ ਸਕਦਾ,
0: ਹਾਂਜੀ
1: ਲੋਕੀ ਕਰ ਸਕਦੇ, ਲੋਕੀ ਵੋਟ ਪਾਉਣਗੇ, ਜਿੱਤ ਪ੍ਰਾਪਤ ਹੋਵੇਗੀ। ਤੇ ਮੈਂ ਇਹੀ ਕਹਿਣਾ ਚਾਹੁੰਦਾ, ਅੰਦਰ ਜਾ ਕੇ ਪਹਿਲਾਂ ਨਾ ਇਹਨਾਂ ਨੇ ਕੀ ਕੁਝ ਕੀਤਾ ਸਾਨੂੰ ਉਹੀ ਦੱਸ ਦਿਓ, ਭਾਵੇਂ ਟੈਕਸ ਵਧਾ ਦਿਓ ਸਾਡਾ, ਸਾਨੂੰ ਪਤਾ ਲੱਗ ਜਾਵੇ ਵੀ ਅੰਦਰ ਹੋ ਕੀ ਰਿਹਾ, ਵੀ ਜਿਹੜਾ ਹੌਸਪੀਟਲ ਨਹੀਂ ਆ ਰਿਹਾ ਹੈਗਾ।
0: ਦੇਖੋ ਤੰਬੜ ਸਾਹਿਬ, ਇਹ ਮੈਂ ਤੁਹਾਨੂੰ ਦੱਸਦਾ ਇੱਕ ਗੱਲ, ਜਿਹੜਾ ਜਿਵੇਂ ਲੈਗਸੀ ਫੰਡ ਖਤਮ ਹੋ ਗਿਆ
1: ਜੀ,
0: ਇਹ ਬਹੁਤ ਜੇ ਇਹ ਕੌਂਸਲ ਦੁਆਰਾ ਰਿਪੀਟ ਹੁੰਦੀ ਆ, ਇਹ ਬਹੁਤ ਸਬਸਟੈਂਸ਼ੀਅਲ ਪ੍ਰੋਪਰਟੀ ਟੈਕਸ ਵਧਾਏਗੀ ਬ੍ਰੈਂਪਟਨ ਦੇ ਰੈਜੀਡੈਂਟ ਦਾ ਰੈਜੀਡੈਂਸ਼ੀਅਲ, ਕਿਉਂਕਿ ਜਿਹੜਾ ਸਾਡੇ ਵੈਸੇ ਹੀ ਪ੍ਰੋਪਰਟੀ ਟੈਕਸ ਜਿਹੜਾ ਸਾਡਾ ਹੈਗਾ ਸਰਾਊਂਡਿੰਗ ਸਿਟੀ ਨੂੰ 40% ਹਾਈ ਹੈ
1: ਜੀ,
0: ਤੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਵੀ ਜਦੋਂ ਤੁਸੀਂ ਜਿਹੜੀਆਂ ਤੁਹਾਡੀਆਂ ਸਰਵਿਸਿਜ਼ ਕੱਟ ਹੋ ਰਹੀਆਂ, ਤੁਹਾਡੇ ਪਾਰਕ ਇੰਨੇ ਡਰਟੀ ਆ, ਤੁਹਾਡਾ ਰੋਡ ਇਨਫਰਾਸਟ੍ਰਕਚਰ ਦੇ ਵਿੱਚ ਇੰਨੇ ਪੋਟ ਹੋਲ ਦਾ, ਰੋਡਸ ਆਰ ਬ੍ਰੋਕਨ, ਤੁਹਾਡੇ ਰਿਕ੍ਰੀਏਸ਼ਨ ਸੈਂਟਰ ਦੇ ਵਿੱਚ ਕੋਈ ਮੈਂਟੇਨੈਂਸ ਨਹੀਂ ਹੈਗੀ, ਤੁਹਾਡੇ ਹੋਸਪਿਟਲ ਸਰਵਿਸਿਜ਼, ਇਹ ਲੋਕ ਕਹਿੰਦੇ ਪ੍ਰੋਵਿੰਸ਼ੀਅਲ ਇਸ਼ੂ ਹੈ, ਪ੍ਰੋਵਿੰਸ਼ੀਅਲ ਇਸ਼ੂ ਨਹੀਂ ਹੈਗਾ, ਇਹ ਸਾਰੀ ਜਿਹੜੀ ਇਨੀਸ਼ੀਅਲ ਫੰਡਿੰਗ ਆ ਸਿਟੀ ਵੱਲੋਂ ਆਉਂਦੀ ਆ, ਪਰ ਪ੍ਰੋਬਲਮ ਕੀ ਆ, ਜਿਹੜੇ ਸਾਡੇ ਰੈਜੀਡੈਂਟ ਹੈ ਵੋਟ ਨਹੀਂ ਪਾਉਣ ਜਾਂਦੇ
1: ਜੀ।
0: ਪਿਛਲੀ ਵਾਰ ਜਿਹੜੀ ਵੋਟ ਆ 22% ਪੋਲ ਹੋਈ ਸੀ, ਜੇ ਵੋਟ ਕਿਉਂਕਿ ਇਹਨਾਂ ਨੇ ਬਹੁਤ ਸਾਰੀ ਵੋਟ ਲੌਕ ਕੀਤੀ ਵੀ ਆ, ਬਹੁਤ ਸਾਰੀਆਂ ਜਿਹੜੀਆਂ
1: ਹੋਰ ਪੁਰਾਣੇ ਬੈਠੇ ਹਨ
0: ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਜਾਂ ਕਲੱਬਸ ਹੈਗੀਆਂ ਜਾਂ ਹੋਰ, ਉਹਨਾਂ ਨੂੰ ਬਹੁਤ ਜ਼ਿਆਦਾ ਫੰਡਿੰਗ, ਐਕਸੈਸਿਵ ਫੰਡਿੰਗ ਇਹ ਦਿੰਦੇ ਆ ਡੋਨੇਸ਼ਨ ਦੇ ਤੌਰ 'ਤੇ, ਅਤੇ ਉਹ ਫਿਰ ਸਾਰੀਆਂ ਪਾਰਟੀਜ਼ ਰੈਡੀ ਕਰਦੇ, ਉੱਥੇ ਜਾ ਕੇ ਸਪੀਚ ਦਿੰਦੇ ਆ, ਸਟਰੀਟ ਐਸੋਸੀਏਸ਼ਨ ਪਾਰਟੀਜ਼ ਹੋ ਗਈਆਂ ਜਾਂ ਹੋਰ ਪਾਰਟੀਜ਼ ਹੋ ਗਈਆਂ, ਪਰ ਉਹ ਜਿਹੜਾ ਤੁਹਾਡਾ ਮਿਲੀਅਨਸ ਡਾਲਰ ਤੁਹਾਡਾ ਵੇਸਟ ਹੁੰਦਾ, ਇਹ ਤੁਹਾਡੀ ਵੋਟ ਬਾਇੰਗ ਬੈਂਕ ਹੈ ਇਹ।
1: ਇਹ ਫੰਡ ਦਿੰਦੇ ਪਰ ਫੰਡ ਤਾਂ ਫਿਰ ਵੀ ਮਿਲ ਸਕਦਾ ਜੀ ਕੰਮ ਕਰਨ, ਲੋਕਾਂ ਨੂੰ ਤਾਂ ਫੰਡ ਉੱਦਾਂ ਹੀ ਮਿਲ ਸਕਦਾ, ਇੰਨਾ ਪੈਸਾ ਬਚਾਵਾਂਗੇ।
0: ਹਾਂਜੀ,
1: ਲੋਕਾਂ ਨੂੰ ਫੰਡ ਦੀ ਵੇਟ ਨਾ ਕਰਨੀ, ਬਈ ਉੱਦਾਂ ਹੀ ਖੁਸ਼ ਹੋਣ ਵੀ ਸਾਡੇ ਕੋਲ ਤਾਂ ਪੈਸੇ ਬਹੁਤ ਹੋ ਗਏ, ਸਾਡਾ ਪ੍ਰੋਪਰਟੀ ਟੈਕਸ ਘੱਟ ਗਿਆ, ਸਾਨੂੰ ਕੰਮ ਦਿਸੇ ਤਾਂ ਕੰਮ ਦਿਸ ਨਹੀਂ ਰਿਹਾ ਹੈਗਾ। ਸੋ ਬੈਸਟ ਆਫ ਲੱਕ ਸਾਡੇ ਵਾਸਤੇ, ਸਾਰੇ ਹੀ ਆਪਣੇ ਹਨ, ਜੇ ਗੱਲਾਂ ਮੇਰੇ ਕੁਐਸਚਨ ਨਹੀਂ ਚੰਗੇ ਲੱਗੇ, ਜਿਹਨਾਂ ਨੂੰ ਨਹੀਂ ਚੰਗੇ ਲੱਗੇ ਨਾ, ਇੱਧਰ ਇੱਥੇ ਖੜੇ ਹੋ ਤੇ ਉਹਨਾਂ ਦੇ ਜਵਾਬ ਦੇ ਦਿਓ, ਤੇ ਅਭੀ ਜੀ ਆਪਣੇ ਬਾਰੇ ਦੱਸ ਦਿਓ।
0: ਤੰਬੜ ਸਾਹਿਬ, ਮੈਂ ਤਾਂ ਇਹੀ ਲੋਕ ਸਾਰੇ ਬ੍ਰੈਮਟੋਨੀਅਨਸ ਨੂੰ ਅਪੀਲ ਕਰਦਾ ਵੀ ਵੋਟ ਤੁਸੀਂ ਆਪਦਾ ਯੂਜ਼ ਕਰਿਆ ਕਰੋ ਅਧਿਕਾਰ ਆਪਦਾ, ਫਿਰ ਤੁਸੀਂ 4 ਸਾਲ ਕੰਪਲੇਂਟ ਕਰਨ ਦੀ ਬਜਾਏ ਜਿਹੜਾ ਇੱਕ ਦਿਨ ਹੁੰਦਾ ਤੁਹਾਡੇ ਕੋਲ, ਐਰਕੀ 26 ਅਕਤੂਬਰ ਨੂੰ ਬਾਹਰ ਆਵੋ, ਘਰੋ ਆਪਦੇ ਫੈਮਿਲੀਜ਼ ਨੂੰ, ਫਰੈਂਡਸ ਨੂੰ, ਹੋਰ ਸਾਰਿਆਂ ਨੂੰ ਵੋਟ ਪਾਉਣ ਜਾਓ, ਪਾਓ ਜਿਹਨੂੰ ਮਰਜ਼ੀ। ਸੋ ਮੈਂ ਮੇਅਰ ਦੀ ਇਲੈਕਸ਼ਨ ਲੜ ਰਿਹਾ ਸਿਟੀ ਆਫ ਬ੍ਰੈਂਪਟਨ ਦੇ ਵਿੱਚ, ਅਤੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ 26 ਅਕਤੂਬਰ ਨੂੰ ਬਾਕੀ ਐਡਵਾਂਸ ਪੋਲ ਦੀਆਂ ਡੇਟਸ ਹੋਣਗੀਆਂ, ਉਹਦੇ ਹਿਸਾਬ ਨਾਲ ਤੁਸੀਂ ਬਾਹਰ ਆਓ, ਵੋਟ ਪਾਓ। ਇਹ ਹਮੇਸ਼ਾ ਜਿਹੜੀ ਡੈਮੋਕ੍ਰੇਸੀ ਦਾ ਪਿੱਲਰ ਹੈ, ਇਹ ਤਾਂ ਹੀ ਸਟਰੋਂਗ ਹੁੰਦਾ ਜੇ ਤੁਸੀਂ ਆਪਦਾ ਵੋਟ ਦਾ ਰਾਈਟ ਅਧਿਕਾਰ ਯੂਜ਼ ਕਰਦੇ ਹੋ, ਅਤੇ ਪਲੱਸ ਤੁਸੀਂ ਟਾਈਮ ਟੂ ਟਾਈਮ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨੂੰ ਚੇਂਜ ਕਰਦੇ ਹੋ, ਉਹਨੂੰ ਅਕਾਊਂਟੇਬਲ ਬਣਾਉਂਦੇ ਹੋ
1: ਜੀ।
0: ਹਾਂਜੀ,
1: ਬਹੁਤ ਬਹੁਤ ਧੰਨਵਾਦ ਅਵੀ ਧਾਲੀਵਾਲ ਜੀ, ਮੇਅਰ ਦੀ ਸੀਟ ਲਾ ਰਹੇ ਹਨ ਸਿਟੀ ਆਫ ਬ੍ਰੈਂਪਟਨ ਵਿੱਚ, ਬੋਰਡ ਕਿਹਨੂੰ ਪਾਣੀ ਆਪਾਂ ਤੁਹਾਡੇ ਦੇ ਛੱਡ ਦਿੰਦੇ ਹੈਗੇ, ਜਿਹੜੀ ਇਨਫੋਰਮੇਸ਼ਨ ਹੈਗੀ ਆ ਆਪਾਂ ਸਾਂਝੀ ਕਰ ਦਿੱਤੀ ਹੈਗੀ ਆ। ਜੇ ਕਿਹਨੂੰ ਲੱਗਦਾ ਵੀ ਇਹ ਤਾਂ ਬੋਲਦੇ ਹਨ ਚੰਗਾ ਨਹੀਂ ਲੱਗਦਾ ਨਾ, ਤੁਸੀਂ ਆ ਕੇ ਸਾਡੇ ਕੋਲ ਖੜ੍ਹੇ ਹੋ ਨਾ, ਤੁਸੀਂ ਉਹ ਇਨਫੋਰਮੇਸ਼ਨ ਦੇ ਦੇਵੋ ਜਿਹੜੀ ਲੱਗਦਾ ਅਸੀਂ ਸਹੀ ਨਹੀਂ ਦੇ ਰਹੇ ਹੈਗੇ, ਪਰ ਲੱਗਦਾ ਹੋ ਨਹੀਂ ਰਿਹਾ ਕੁਛ ਪਿੱਛੇ।
0: ਦੇਖੋ ਪਤੰਬੜ ਸਾਹਿਬ, ਮੈਂ ਪਿਛਲੇ 20-22 ਸਾਲ ਤੋਂ ਸੁਣ ਰਿਹਾ ਹਸਪਤਾਲ ਆ ਰਿਹਾ, ਪਰ ਇੱਥੇ ਮੈਨੂੰ ਲੱਗਦਾ ਹੋ ਸਕਦਾ ਕਈ ਵਾਰੀ ਵੀ ਇਹਨਾਂ ਨੇ ਗਰਾਊਂਡ ਬ੍ਰੇਕਿੰਗ ਕੀਤੀ ਆ, ਪਰ ਨਥਿੰਗ ਹੈਪਨਿੰਗ।
1: ਉਹ ਹੋਟਲ ਵਾਲਾ ਕਾਰਡ ਤਾਂ ਨਹੀਂ ਵਰਤ ਰਿਹਾ, ਬੜਾ ਕਲਿੱਕ ਕਰੋ ਹੌਸਪੀਟਲ ਓਪਨ ਹੋ ਜਾਊਗਾ।
0: ਹੋ ਸਕਦਾ ਇਹੀ ਇਹਨਾਂ ਦਾ ਪਲਾਨ ਹੋਵੇ ਵੀ ਆਪਾਂ ਗਰਾਊਂਡ ਬ੍ਰੇਕਿੰਗ ਕਰਤੀ ਆ, ਵੀ ਕਿਤੇ ਰਾਤ ਨੂੰ ਕਿਵੇਂ ਵੀ ਕਿਤੇ ਅੰਦਰੋਂ ਥੱਲੇ ਹਸਪਤਾਲ ਬਾਹਰ ਆਜੂਗਾ, ਤੇ ਫਿਰ ਸਵੇਰੇ ਲੋਕ ਕਹਿਣਗੇ ਤਾਂ ਬਣ ਗਿਆ ਆਲਰੇਡੀ।
1: ਮੈਂ ਤਾਂ ਭੰਗ ਦੀ ਸਮੈਲ ਲੱਗਦੀ, ਭੰਗ ਦੇ ਬੂਟੇ ਉੱਗਣ ਲੱਗ ਪੈਣੇ ਆ। ਜਿਹੜੇ ਵੀ ਹਨ ਮਿਹਨਤ ਕਰੋ, ਲੋਕੀ ਪੈਸੇ ਦੇ ਰਹੇ ਹਨ, ਟੈਕਸ ਦੇ ਪੈਸੇ ਦੇ ਰਹੇ, ਸਹੀ ਤਰੀਕੇ ਨਾਲ ਵਰਤੇ ਜਾਣ, ਸਭ ਤੋਂ ਬੈਸਟ ਹੈਗਾ।
0: ਤੰਬੜ ਸਾਹਿਬ, ਜਿਹੜੀ ਬ੍ਰੈਂਪਟਨ ਦੀ ਕਮਿਊਨਿਟੀ ਹੈ ਬਹੁਤ ਵਾਇਬ੍ਰੈਂਟ ਕਮਿਊਨਿਟੀ ਹੈ, ਬਹੁਤ ਹਾਰਡ ਵਰਕਿੰਗ ਲੋਕ ਆ, ਇਹ ਕੋਈ ਜ਼ਿਆਦਾ ਨਹੀਂ ਮੰਗਦੇ ਸਿਟੀ ਤੋਂ, ਦੇ ਆਰ ਨਾਟ ਆਸਕਿੰਗ ਫਾਰ ਮਿਰਾਕਲਸ, ਦੇ ਆਰ ਆਸਕਿੰਗ ਦ ਰਾਈਟ ਸਰਵਿਸਿਸ ਸੋ ਦੇ ਕੈਨ ਰੇਜ਼ ਦੇਅਰ ਫੈਮਿਲੀਜ਼, ਦੇ ਆਰ ਆਸਕਿੰਗ ਕਲੀਨ ਪਾਰਕਸ, ਦੇ ਆਰ ਆਸਕਿੰਗ ਲੋਅਰ ਪ੍ਰੋਪਰਟੀ ਟੈਕਸ, ਦੇ ਆਰ ਆਸਕਿੰਗ ਬੈਟਰ ਰੋਡ ਇਨਫਰਾਸਟ੍ਰਕਚਰ। ਸੋ ਇਹੀ ਕੋਈ ਜ਼ਿਆਦਾ ਇਹਨਾਂ ਦੀ ਡਿਮਾਂਡ ਨਹੀਂ ਹੈਗੀ, ਦੇ ਆਰ ਵਰਕਿੰਗ ਵੈਰੀ ਹਾਰਡ ਟੂ ਮੇਕ ਸ਼ੋਰ ਦੇ ਆਰ ਪੁਟਿੰਗ ਦ ਫੂਡ ਔਨ ਦੇ ਟੇਬਲਸ।
1: ਧੰਨਵਾਦ, ਮੇਰੇ ਕੋਲ ਹੋ ਜਾਣਾ ਹੈਪਨ, ਹੌਸਪੀਟਲ ਆ ਜਾਣਾ ਕਦੋਂ ਮੈਨੂੰ ਨਹੀਂ ਪਤਾ। ਸਤਿ ਸ਼੍ਰੀ ਅਕਾਲ ਜੀ,
0: ਥੈਂਕ ਯੂ,
1: ਹੈਵ ਅ ਗੁੱਡ ਡੇ।
2: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992 905-564-9292. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
3: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3151।
4: CWC Immigration is one of the largest immigration companies and the char office Canada ch ne te 12 India ch. Main Mr. Kheran nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the clients.
1: Sitariyan di pasand thodi sariyan di pasand. CWC Immigration, express entry, work permit, family sponsorship, immigration appeals, immigration de har masle da hal. CWC Immigration 905-670-4444.
3: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
4: CWC Immigration is one of the largest immigration companies and the char office Canada ch ne te 12 India ch. Main Mr. Kheran nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the clients.
1: Sitariyan di pasand thodi sariyan di pasand. CWC Immigration, express entry, work permit, family sponsorship, immigration appeals, immigration de har masle da hal. CWC Immigration 905-670-4444. ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੁਸੀਂ ਗੱਲਬਾਤ ਸੁਣੀ ਅਵੀ ਧਾਲੀਵਾਲ ਜੀ ਦੀ। ਤੁਹਾਡਾ ਸ਼ਹਿਰ ਆਪਣਾ ਸ਼ਹਿਰ ਹੁੰਦਾ ਆ, ਇਹੀ ਹੱਥ ਜੋੜ ਕੇ ਬੇਨਤੀ ਹੈਗੀ ਆ, ਕੋਸ਼ਿਸ਼ ਕਰਿਆ ਕਰੋ ਕਿਉਂਕਿ ਤੁਸੀਂ ਪੈਸੇ ਦੇ ਰਹੇ ਹੋ। ਐਟ ਦੀ ਐਂਡ ਤੁਹਾਡਾ ਪੈਸਾ ਕਿੱਥੇ ਲੱਗਦਾ, ਕਿੱਥੇ ਲੱਗਣਾ ਚਾਹੀਦਾ, ਕੀ ਲੱਗ ਰਿਹਾ ਹੈ ਕਿ ਨਹੀਂ ਰਿਹਾ, ਇਹ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਜੋ ਸਾਹਮਣੇ ਹੈਗਾ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਬ੍ਰੈਂਪਟਨ ਦੇ ਵਿੱਚ ਹੌਸਪੀਟਲ ਹਜੇ ਨਹੀਂ ਦਿਸ ਰਿਹਾ ਹੈਗਾ ਆ। ਕਈ ਵਾਰੀ ਇਹਨਾਂ ਨੇ ਕਹਿ ਦੇਣਾ ਸਾਡੇ ਅਧੂਰੇ ਕੰਮ ਰਹਿ ਗਏ, ਆਪਾਂ ਉਹ ਪੂਰੇ ਕਰਨਾ ਚਾਹੁੰਦੇ, ਸਾਨੂੰ ਫਿਰ ਵੋਟਾਂ ਪਾਵੋ। ਯਾਰ 10 ਸਾਲ ਤੋਂ ਵੱਧ ਹੋ ਗਏ ਹਨ, ਪੁਰਾਣਾ ਪੈਸਾ ਕਿੱਥੇ ਗਿਆ, ਰਿਜ਼ਰਵ ਫੰਡ ਕਿੱਥੇ ਗਿਆ? ਇਹ ਆਪਣੇ ਬੱਚਿਆਂ ਨੂੰ ਨਾਲ ਬਿਠਾ ਕੇ ਪੁੱਛਿਆ ਕਰੋ। ਯਾਰ ਰਾਤ ਦਿਨ ਆਪਾਂ ਮਿਹਨਤ ਕਰਦੇ ਹਾਂ, ਕਰਨੀ ਵੀ ਚਾਹੀਦੀ ਆ, ਟੈਕਸ ਵੀ ਦੇਣਾ ਚਾਹੀਦਾ, ਪਰ ਰੇਟ ਆਫ ਰਿਟਰਨ ਜਦੋਂ ਵਾਪਸ ਨਹੀਂ ਆਉਂਦਾ ਫਿਰ ਦੁੱਖ ਲੱਗਦਾ। ਹੌਸਪੀਟਲ ਕਿੱਥੇ ਗਿਆ, ਸਾਰੀ ਇਨਫੋਰਮੇਸ਼ਨ ਸਾਨੂੰ ਮਿਲ ਗਈ ਹੈਗੀ ਆ। ਆਪਾਂ ਆਉਣ ਵਾਲੇ ਦਿਨਾਂ ਵਿੱਚ ਸ੍ਰੀ ਮਿਸਾਗਾ ਵਿੱਚ ਵੀ ਜਾਵਾਂਗੇ, ਉੱਥੇ ਵੀ ਗੱਲਬਾਤ ਕਰਾਂਗੇ। ਉੱਥੇ ਇੰਨੇ ਹੌਸਪੀਟਲ ਇਕੱਲੇ ਆ ਗਏ, ਪਾਪੂਲੇਸ਼ਨ ਘੱਟ ਆ, ਅਤੇ ਸਾਡੇ ਵਾਲੇ ਕੀ ਕਰ ਰਹੇ ਹਨ? ਤੁਸੀਂ ਪੁੱਛਣੇ ਸਵਾਲ ਸਾਡੇ ਵਾਸਤੇ ਸਾਰੇ ਹੀ ਆਪਣੇ ਹਨ, ਰਿਸਪੈਕਟਡ ਚੁਣੇ ਗਏ ਆ, ਪਰ ਕੰਮ ਨਹੀਂ ਦਿਸ ਰਿਹਾ। ਮੈਂ ਦਰਖਤ ਦੀ ਗੱਲਬਾਤ ਕੀਤੀ ਸੀ ਸਾਈਡ ਵਾਕ 'ਤੇ, ਸ਼ਾਇਦ ਉਹ ਕੱਟ ਦਿੱਤਾ ਹੋਵੇ। ਜਦੋਂ ਵਾਪਸ ਆਪਾਂ ਕੈਨੇਡਾ ਪਹੁੰਚਿਆ ਗਿਆ, ਇਸ ਵੇਲੇ ਅਮੈਰੀਕਾ ਮੈਂ ਪਹੁੰਚਿਆ ਹੋਇਆ ਹੈਗਾ ਹਾਂ, ਕੰਮ ਲਈ ਪਹੁੰਚੇ ਹੋਏ ਹੈਗੇ ਹਾਂ, ਅਤੇ ਜਦੋਂ ਵਾਪਸ ਆਪਾਂ ਆਵਾਂਗੇ ਸ਼ਾਇਦ ਉਹ ਦਰਖਤ ਕੱਟ ਦਿੱਤਾ ਹੋਵੇਗਾ, ਸਾਈਡ ਵਾਕ ਕਲੀਨ ਕਰ ਦਿੱਤੀ ਹੋਵੇਗੀ। ਪਰ ਮੈਂ ਇਹ ਵੀ ਪੁੱਛਣਾ ਚਾਹੁੰਦਾ ਵੀ ਤੁਸੀਂ ਕਿੱਥੇ ਸੀਗੇ? ਉਹ ਦਰਖਤ ਇੱਕ ਓਵਰਨਾਈਟ 'ਤੇ ਐਡਾ ਵੱਡਾ ਨਹੀਂ ਹੋਇਆ, ਕਿੰਨੇ ਮਹੀਨੇ ਲੱਗ ਗਏ ਹੋਣਗੇ, ਲੋਕ ਉਹ ਸਾਈਡ ਵਾਕ 'ਤੇ ਤੁਰਦੇ ਨਹੀਂ, ਉਹਨਾਂ ਦੇ ਸਾਹਮਣੇ ਬਿਜ਼ਨਸ ਆ, ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ ਮੈਨੂੰ ਕਦੋਂ ਕੱਟੂਗੇ। ਸਭ ਕੁਛ ਕਈ ਵਾਰੀ ਮੀਡੀਆ 'ਤੇ ਨਾ ਛੱਡਿਆ ਕਰੋ, ਜੋ ਦਿਸਦਾ ਸਾਹਮਣੇ ਕਾਲ ਕਰਕੇ ਈਮੇਲ ਕਰਕੇ ਰੈਕੋਰਡ ਰੱਖ ਲਿਆ ਕਰੋ, ਕਿਉਂਕਿ ਰੈਕੋਰਡ ਤੋਂ ਬਗੈਰ ਕੁਛ ਨਹੀਂ ਬਣਦਾ, ਨਹੀਂ ਜਿਹਨਾਂ ਨੇ ਗੇਮ ਘੁਮਾਈ ਜਾਣੀ ਆ। ਰੈਕੋਰਡ ਰੱਖਿਆ ਕਰੋ। ਅਸੀਂ ਬਹੁਤ ਸਾਰੀਆਂ ਈਮੇਲਾਂ ਕੀਤੀਆਂ ਵੀ ਹੌਸਪੀਟਲ ਦਾ ਪੈਸਾ ਜਿਹੜਾ ਇਕੱਠਾ ਕੀਤਾ ਸੀਗਾ, ਭਾਵੇਂ $1,000, ਭਾਵੇਂ $1, ਭਾਵੇਂ $1,00,000, ਭਾਵੇਂ $2,00,000 ਇਕੱਠਾ ਕਰਕੇ ਦਿੱਤਾ, ਪਰ ਤੁਹਾਡਾ ਪੈਸਾ ਉਹ ਗਿਆ ਕਿੱਥੇ ਅਤੇ ਲੱਗਾ ਕਿੱਥੇ ਆ? ਪਹਿਲਾਂ ਵੀ ਇਕੱਠੇ ਕੀਤੇ ਸੀਗੇ, ਹਿਸਾਬ ਤਾਂ ਮੰਗ ਲਿਆ। ਮੈਂ ਇਹ ਵੀ ਕਿਹਾ ਸੀਗਾ ਵੀ ਕਲਾਸ ਐਕਸ਼ਨ ਲਾਸੂਟ ਹੋਣਾ ਚਾਹੀਦਾ, ਵੀ ਪਤਾ ਲੱਗੇ ਇਹਨਾਂ ਨੂੰ ਵੀ ਤੁਹਾਡਾ ਪੈਸਾ ਕਿਸ ਤਰ੍ਹਾਂ ਸਾਂਭਣਾ। ਆਪਾਂ ਇਹਨਾਂ ਦੇ ਅਗੇਂਸਟ ਨਹੀਂ ਹੈਗੇ, ਪਰ ਜਵਾਬ ਮੰਗਦੇ ਹਾਂ ਯਾਰ। ਸੋ ਆਉਣ ਵਾਲੇ ਦਿਨਾਂ ਵਿੱਚ ਦੂਸਰੇ ਸ਼ਹਿਰ ਵਿੱਚ ਇਕੱਲੇ ਇੰਨੇ ਹੌਸਪੀਟਲ ਪਹੁੰਚ ਗਏ, ਸਾਡੇ ਸ਼ਹਿਰ ਵਿੱਚ ਦੂਸਰਾ ਨਹੀਂ ਹਜੇ ਬਣ ਰਿਹਾ ਹੈਗਾ ਆ। ਤੁਸੀਂ ਖੁਦ ਜਾ ਕੇ ਯਾਰ ਡਰਾਈਵ ਕਰਕੇ ਆਓ, ਆਸੇ ਪਾਸੇ ਸਾਰੇ ਪਾਸੇ ਚਲੇ ਜਾਂਦੇ ਆ, ਦੇਖ ਕੇ ਆਵੋ। ਜਿਹੜੇ ਤੁਸੀਂ ਪੈਸੇ ਦਿੱਤੇ ਸੀਗੇ, ਉਹ ਹੌਸਪੀਟਲ ਅੰਡਰਗਰਾਊਂਡ ਬਣ ਰਿਹਾ ਹੈਗਾ ਆ, ਕਿ ਬਟਨ ਪ੍ਰੈਸ ਕਰਕੇ ਉੱਪਰ ਨੂੰ ਆ ਜਾਊਗਾ। ਕਿੰਨੇ ਕੁ ਸਾਲ ਹੋਰ ਲੱਗਣਗੇ, ਕਿੰਨੇ ਕੁ ਟੈਕਸਪੇਅਰ ਦੇ ਪੈਸੇ ਇਕੱਠੇ ਕਰਕੇ ਇਹ ਆਸੇ ਪਾਸੇ ਲਗਾਏ ਜਾਣਗੇ? ਚੇਂਜ ਆਰਡਰ ਪਤਾ ਕੀ ਹੁੰਦਾ ਆ? ਆਪਣੇ ਬੱਚੇ ਕੋਲ ਪਤਾ ਕਰ ਲਿਓ। ਜਦੋਂ ਕਿਸੇ ਨੂੰ ਕੰਟਰੈਕਟ ਦਿੱਤਾ ਜਾਂਦਾ ਆ, ਬਾਅਦ ਚੇਂਜ ਆਰਡਰ ਪਰ ਚੇਂਜ ਆਈ ਜਾਂਦੇ ਆ ਵੀ ਹੋਰ ਪੈਸਾ ਲਗਾਉਣਾ ਪੈ ਗਿਆ, ਹੋਰ ਪੈਸਾ ਲਗਾਉਣਾ ਪੈ ਗਿਆ। ਹੈ ਕਿਹਦਾ? ਜੇ ਇਹਨਾਂ ਦਾ ਆਪਣਾ ਹੋਵੇ ਨਾ, ਕਦੇ ਨਾ ਲਗਾਉਣ। ਤੁਹਾਡਾ ਪੈਸਾ, ਟੈਕਸ ਪੇਅਰ ਦਾ ਪੈਸਾ। ਸੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਆਉਣ ਵਾਲੇ ਦਿਨਾਂ ਵਿੱਚ, ਕੋਈ ਚੇਂਜ ਲੈਣਾ ਚਾਹੁੰਦੇ ਹੋ, ਆਪਾਂ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਹਾਂ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਆ, ਮੈਂ ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰ ਦੇਵਾਂ ਜਿਹੜੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਸੋ ਜਿਹਦੇ ਵਿੱਚੋਂ ਸਟਾਰਗੇਲ ਜੈਸੋ ਹੈਪੀ ਸੋਤਾ ਸਾਹਿਬ, ਮੈਂ ਨੰਬਰ ਦਿੰਦਾ 416-566-3526 416-566-3526 ਅਤੇ 3526 ਹੈਗਾ ਨੰਬਰ। ਇਹਨਾਂ ਨੂੰ ਮਕੈਨਿਕ ਚਾਹੀਦੇ ਹਨ ਅਤੇ ਮਕੈਨਿਕ ਦੀ ਭਾਲ ਵਿੱਚ ਹਨ। ਵਧੀਆ ਕੰਮ ਆ, ਕੰਪਨੀ ਬਹੁਤ ਵਧੀਆ, ਔਨ ਟਾਈਮ ਪੈਸਾ ਮਿਲਦਾ, ਤਨਖਾਹ ਮਿਲਦੀ ਆ। ਅਤੇ ਇਹਨਾਂ ਨੂੰ ਉਹ ਮਕੈਨਿਕ ਚਾਹੀਦੇ ਜਿਹੜੇ ਇਲੈਕਟ੍ਰੀਕਲ ਦਾ ਕੰਮ ਜਾਂ DPF ਨੂੰ ਸਮਝ ਸਕਣ, ਉਹਨਾਂ ਦੇ ਨੁਕਸ ਕੱਢ ਸਕਣ। ਆਪਣੇ ਇਹਨਾਂ ਦੇ ਟਰੱਕ ਹਨ, ਆਪਣੀ ਮਕੈਨਿਕ ਸ਼ੋਪ ਹੈ, ਉੱਥੇ ਹਾਇਰ ਕਰਨਾ ਚਾਹੁੰਦੇ ਹੋ ਤੁਸੀਂ ਹੈਪੀ ਸਹੂਲਤਾਂ ਸਾਹਿਬ ਨਾਲ ਸਟਾਰਗੇਟ ਲੈਜੈਸਟ 'ਤੇ ਗੱਲਬਾਤ ਕਰ ਲੈਣੀ ਆ। ਅਤੇ ਧੰਨਵਾਦ ਕਰਦਾ ਤੁਹਾਡਾ ਕਿ ਤੁਸੀਂ ਸਾਨੂੰ ਸਦਾ ਸਪੋਰਟ ਦਿੰਦੇ ਹੋ, ਤੁਹਾਡੇ ਵਿਚਾਰ ਆਪਾਂ ਸਾਂਝੇ ਕਰ ਦੇਈਦੇ ਹਨ। ਪਰ ਕੋਸ਼ਿਸ਼ ਕਰੋ ਆਪਾਂ ਆਪਸ ਵਿੱਚ ਨਾ ਲੜੀਏ। ਉਹ ਪਹਿਲਾਂ ਕਾਲਰ ਕੀ ਕਹਿ ਗਿਆ ਅਤੇ ਮੈਂ ਕੀ ਕਹਿਣਾ ਚਾਹੁੰਦਾ, ਮੈਂ ਉਹਨੂੰ ਥੱਲੇ ਲਾ ਦਿੱਤਾ, ਮੈਂ ਇੱਦਾਂ ਕਰਤਾ, ਇਹਦੀ ਕੋਈ ਗੱਲਾਂ ਨਹੀਂ ਹੁੰਦੀਆਂ। ਮੁੱਦੇ 'ਤੇ ਰਿਹਾ ਕਰੋ ਯਾਰ, ਉਸ ਮੁੱਦੇ 'ਤੇ ਰਹਿ ਕੇ ਕੁਝ ਨਾ ਕੁਝ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰੀਏ, ਸਾਡਾ ਇਹੀ ਕੰਮ ਹੁੰਦਾ ਆ। ਸੋ ਕਈ ਵਾਰੀ ਉਹ ਵੀ ਗੁੱਸੇ ਹੋ ਜਾ, ਚਿੱਠੀਆਂ ਪਾ ਦਿੰਦੇ ਹਨ, ਚਿੱਠੀਆਂ ਦਾ ਸਾਨੂੰ ਕੋਈ ਡਰ ਨਹੀਂ ਹੈਗਾ, ਕੋਈ ਲੋਕਾਂ ਨੂੰ ਪਤਾ। ਮੈਂ ਸਦਾ ਹੀ ਕਹਿੰਦਾ ਹੁੰਦਾ, ਜੇ ਲੱਗਦਾ ਕਿਸੇ ਨੂੰ ਆਪਾਂ ਗਲਤ ਬੋਲਦੇ, ਆ ਜਾਓ ਏਅਰ 'ਤੇ ਆਵੋ। ਜੇ ਲੱਗਦਾ ਮੈਂ ਕਿਤੇ ਗਲਤੀ ਕੀਤੀ, ਏਅਰ 'ਤੇ ਆਵੋ, ਮੈਂ ਤੁਹਾਡੇ ਨਾਲ ਸਾਰੀ ਇਨਫੋਰਮੇਸ਼ਨ ਸਾਂਝੀ ਕਰੂੰਗਾ। ਪਰ ਹਵਾ ਏਅਰ 'ਤੇ ਆ ਕੇ ਕਰੋ ਯਾਰ, ਬਾਕੀ ਨੂੰ ਪਤਾ ਲੱਗੇ ਕੌਣ ਸੱਚ ਬੋਲਦਾ ਅਤੇ ਕੌਣ ਝੂਠ ਬੋਲਦਾ। ਇਹਨਾਂ ਨੇ ਦੰਦੀਆਂ ਕੱਢ ਕੇ ਚੱਲ ਜਾਂਦੇ, ਫੰਕਸ਼ਨ ਦੇ ਜਾਂਦੇ ਆ, ਪਰ ਤੁਹਾਡਾ ਪੈਸਾ ਖਰਚ ਕੇ ਜਾਂਦੇ ਹਨ। ਸੋ ਬਾਰਬਿਕਿਊ ਕਰਨੇ ਹਨ, ਕਿੱਦਾਂ ਸਪੋਰਟ ਦੇਣੀ ਹੈ। ਕੋਈ ਕਹਿੰਦਾ ਸਾਡੇ ਪਿੰਡ ਦਾ, ਸਾਡੇ ਚਾਚੇ ਤਾਏ ਦਾ ਮੁੰਡਾ ਉਹ ਆ, ਮੈਂ ਉਹਨੂੰ ਜਾਣਦਾ ਆ, ਫਿਰ ਦੇਈ ਜਾਵੋ ਪੈਸੇ, ਤੁਹਾਡੇ ਪੈਸੇ ਦੇਈ ਜਾਵੋ, ਫਿਰ ਖੁਸ਼ ਹੈ ਤੁਸੀਂ। ਜੇ ਖੁਸ਼ ਹੈਗੇ ਆ ਤਾਂ ਪਾਈ ਜਾਵੋ ਵੋਟਾਂ, ਜੇ ਨਹੀਂ ਹੈਗੇ ਤਾਂ ਚੇਂਜ ਲਿਆ ਸਕਦੇ ਹਾਂ। ਕਿਹਨੂੰ ਚੇਂਜ ਕਰਨੀ ਆ, ਬਹੁਤ ਸਾਰੇ ਰਜਿਸਟਰ ਹੋ ਰਹੇ ਹਨ ਇਹਨਾਂ ਇਲੈਕਸ਼ਨ ਦੇ ਵਿੱਚ, ਮਿਊਨਸਪਲ ਇਲੈਕਸ਼ਨ ਦੇ ਵਿੱਚ। ਅਸੀਂ ਵੀ ਆ ਕੇ ਆਪਣਾ ਐਡਰੈਸ ਚੇਂਜ ਕਰਾਂਗੇ, ਉਹ ਮੈਂ ਨਵੀਂ ਜਗ੍ਹਾ ਮੂਵ ਹੋ ਜਾਣਾ ਬ੍ਰਹਮਪੁਰ ਵਿੱਚ, ਅਤੇ ਸ਼ਾਇਦ ਆਪਾਂ ਵੀ ਤੁਹਾਡੇ ਵਾਸਤੇ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰੀਏ। ਸੋਚ ਰਹੇ ਹੈਗੇ ਆ, ਮੈਨੂੰ ਲੋੜ ਨਹੀਂ ਹੈਗੀ ਆ ਸਭ ਕੁਛ, ਮੈਂ ਤਾਂ ਗਾਣੇ ਲਾ ਕੇ ਜਾ ਸਕਦਾ, ਵਧੀਆ ਪੈਸੇ ਕਮਾ ਸਕਦਾ, ਪਰ ਰੇਡੀਓ TV ਦੇ ਪੈਸੇ ਨਹੀਂ ਕਮਾਈ ਦੇ। ਅਸੀਂ ਜੋ ਕੁਛ ਕਮਿਊਨਿਟੀ ਵਿੱਚ ਹੋ ਰਿਹਾ ਉਹਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰੀਦੀ ਹੈਗੀ ਆ, ਤੁਹਾਨੂੰ ਜਾਗਰਤ ਕਰਨ ਦੀ ਕੋਸ਼ਿਸ਼ ਕਰੀਦੀ ਆ। ਯਾਰ ਸੌਖੇ ਹੋ ਜਾਊਂਗੇ, ਬ੍ਰਹਮਪੁਰ ਦੀ ਇੰਸ਼ੋਰੈਂਸ ਇੰਨੀ ਮਹਿੰਗੀ ਹੋ ਗਈ ਹੈਗੀ ਆ, ਕਾਰ ਇੰਸ਼ੋਰੈਂਸ, ਕਾਰ ਪੇਮੈਂਟ ਅਤੇ ਸਮਝੋ ਲਾਈਫ ਇੰਸ਼ੋਰੈਂਸ, ਇਹ ਐਡ ਅਪ ਕਰਕੇ ਦੇਖ ਲਵੋ। ਫਿਰ ਕਹਿੰਦੇ ਬੱਚੇ ਘਰ ਨਹੀਂ ਲੈ ਸਕਦੇ, ਕਿੱਦਾਂ ਲੈਣਗੇ, ਖਰਚੇ ਹੀ ਬਹੁਤ ਹਨ, ਘੱਟ ਸਕਦੇ ਹਨ। ਅਲਬਰਟਾ ਦੀ ਪ੍ਰੀਮੀਅਰ ਨੇ ਕੀ ਕਿਹਾ ਸੀਗਾ, ਉਹ ਕਹਿੰਦੀ ਜਿਸ ਹਿਸਾਬ ਨਾਲ ਸਰਕਾਰ ਸਾਡੇ ਪੈਸੇ ਖਰਚ ਰਹੀ, ਸਾਡੇ ਪ੍ਰੋਵਿੰਸ ਦੇ, ਅਸੀਂ $5,000 ਇੱਕ ਘਰ ਦਾ ਬਚਾ ਸਕਦੇ ਹਾਂ ਟੈਕਸ ਵਿੱਚੋਂ, ਜੇ ਇਹ ਪੈਸਾ ਸਹੀ ਤਰ੍ਹਾਂ ਖਰਚ, ਇਸੇ ਤਰ੍ਹਾਂ ਤੁਹਾਡੀ ਸਿਟੀ ਵਿੱਚ ਆ, ਜੇ ਸਿਟੀ ਪੈਸਾ ਸਹੀ ਤਰ੍ਹਾਂ ਖਰਚ ਜੇ ਨਾ, ਪ੍ਰੋਪਰਟੀ ਟੈਕਸ ਫਰੀਜ਼ ਜਾਂ ਘਟਣਾ ਚਾਹੀਦਾ, ਵਧਣਾ ਨਹੀਂ ਚਾਹੀਦਾ ਹੈਗਾ। ਘਰਾਂ ਦੀਆਂ ਪ੍ਰਾਈਸਾਂ ਡਿੱਗ ਪਈਆਂ ਹਨ, ਚਲੋ ਤਾਂ ਪਹਿਲੇ ਬਹੁਤ ਮਹਿੰਗੀਆਂ ਕਰਦੇ ਸੀ, ਇਹਨਾਂ ਨੇ ਕੀਤੀਆਂ, ਉਹ ਵੀ ਇਹਨਾਂ ਨੇ ਕੀਤੀਆਂ, ਕਿਉਂ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਇੰਨੇ ਲੋਕ ਆਪਾਂ ਸਾਂਭਾਂਗੇ ਕਿੱਦਾਂ। ਮੁੜ ਕੇ ਘਰਾਂ ਦੀਆਂ ਪ੍ਰਾਈਸਾਂ, ਸਪਲਾਈ ਐਂਡ ਡਿਮਾਂਡ, ਹੁਣ ਤਾਂ ਕਈ ਰੀਅਲ ਸੇਟ ਵਾਲੇ ਵੀ ਪਾਂਡੇ ਕੋਲ ਜਾਂਦੇ ਹਨ, ਹੁਣ ਕਦੇ ਪਾਂਡੇ ਵੀ ਪੈਸਾ ਲੈ ਕੇ ਭੱਜ ਗਿਆ, ਦੱਸੋ ਕਿ ਉਹਦੀ ਬਿਜ਼ਨਸ ਸੀਗੀ। ਜੇ ਤੁਹਾਨੂੰ ਲੱਗਦਾ ਤੁਹਾਡਾ ਹੱਥ ਦੇਖ ਕੇ ਕੁਝ ਨਾ ਕੁਝ ਚੇਂਜ ਕਰ ਸਕਦੇ ਆ, ਵਾਈ ਨਾਟ ਗੋ ਬੀ ਮਾਈ ਗੈਸਟ, ਹੁਣ ਤੁਹਾਡੇ ਪੈਸੇ ਚੱਲ ਗਏ, ਨਹੀਂ ਨਹੀਂ ਹੁਣ ਬਿਜ਼ਨਸ ਕੀਤਾ ਯਾਰ। ਸੋ ਸੋਚਿਆ ਕਰੋ, ਸਮਝਿਆ ਕਰੋ ਯਾਰ, ਇਹ ਕੈਨੇਡਾ ਬਹੁਤ ਸੁੰਦਰ ਕੰਟਰੀ ਹੈ, ਇਟਸ ਅ ਬਿਊਟੀਫੁਲ ਪਲੇਸ ਟੂ ਲਿਵ ਇਨ, ਇਹਨੂੰ ਖਰਾਬ ਨਾ ਹੋਣ ਦੇਵੋ। ਹੱਥ ਜੋੜ ਕੇ ਬੇਨਤੀ ਆ, ਜਿੱਦਾਂ ਪੰਜਾਬ ਦੇ ਵਿੱਚ ਆਪਾਂ ਇੱਕ ਪਾਰਟੀ ਨੂੰ ਵੋਟਾਂ ਪਾਈ ਗਏ, ਖਾਈ ਗਏ, ਪਾਰਟੀ ਖਾਈ ਗਈ, ਕੋਈ ਨਹੀਂ ਕੋਈ ਨਹੀਂ ਆ, ਕੋਈ ਨਹੀਂ ਕਰਕੇ ਇੱਥੇ ਤੱਕ ਪਹੁੰਚ ਗਏ, ਇੱਦਾਂ ਹੀ ਇੱਥੇ ਹੋ ਰਿਹਾ ਹੈਗਾ ਆ। ਕਦੇ ਨਾ ਸੋਚਿਓ ਤੁਹਾਡੀ ਪਾਵਰ ਜਿੱਤ ਨਹੀਂ ਸਕਦੀ, ਬਾਹਰ ਆ ਕੇ ਵੋਟਾਂ ਪਾਓਗੇ ਨਾ ਬਹੁਤ ਕੁਝ ਕਰ ਸਕਦੇ ਆ ਤੁਸੀਂ। ਸੋ ਵੋਟ ਪਾਇਓ ਜ਼ਰੂਰ। ਅਤੇ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਅਤੇ ਉਸ ਤੋਂ ਬਾਅਦ ਵਾਪਸ ਆਉਂਦੇ, ਥੋੜ੍ਹਾ ਬਹੁਤਾ ਐਂਟਰਟੇਨਮੈਂਟ ਹੋ ਜਾਵੇ, ਕਿਉਂਕਿ ਤਿੰਨਾਂ ਭਰਾਵਾਂ ਦਾ ਸ਼ੋਅ ਜਿਹੜਾ ਆ ਰਿਹਾ ਹੈਗਾ ਐਤਵਾਰ ਨੂੰ, ਉਹ ਤੁਸੀਂ ਦੇਖਣਾ ਜ਼ਰੂਰ, ਆਨੰਦ ਮਾਨਣਾ, ਐਂਟਰਟੇਨਮੈਂਟ ਐਂਟਰਟੇਨਮੈਂਟ ਹੀ ਹੁੰਦੀ ਆ, ਖੂਬ ਇੰਜੋਏ ਕਰਕੇ ਆਉਣਾ। ਮਨਮੋਹਰ ਵਾਰਿਸ, ਕਮਲ ਹੀਰ ਅਤੇ ਸੰਗਤਾਰ ਮੇਰੇ ਵੀਰ ਦਾ ਸ਼ੋਅ ਹੈਗਾ ਐਤਵਾਰ ਨੂੰ, ਜੇ ਟਿਕਟਾਂ ਹਜੇ ਮਿਲਦੀਆਂ ਲੈ ਲਿਓ ਅਤੇ ਸ਼ੋਅ ਦੇਖ ਕੇ ਜ਼ਰੂਰ ਆਇਓ। ਆਪਾਂ ਦੇਖਦੇ ਇੱਕ ਅਤੇ ਸੁਣਦੇ ਇੱਕ ਗਾਣਾ ਅਤੇ ਫਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ TV 'ਤੇ। ਮੈਂ ਸ਼ੰਮੀ ਭੱਟਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਮੇਰੀ ਗੈਰ ਹਾਜ਼ਰੀ ਦੇ ਵਿੱਚ ਕਈ ਵਾਰੀ ਮੈਨੂੰ ਵੀ ਬਾਹਰ ਜਾਣਾ ਪੈਂਦਾ ਸ਼ੇਰ ਆਟੇ ਦੇ ਲਈ, ਪ੍ਰੋਗਰਾਮ ਕਰਦੇ ਹਨ, ਵਧੀਆ ਪ੍ਰੋਗਰਾਮ ਕਰਦੇ ਹਨ, ਰਿਸਪੈਕਟ ਕਰਦਾ, ਰਿਸਪੈਕਟ ਦਿੰਦਾ, ਕਿਉਂਕਿ ਔਖੇ ਵੇਲੇ ਬੰਦਾ ਕੰਮ ਆ ਜਾਂਦਾ ਹੈਗਾ, ਕੰਮ ਦੇ ਨਾਲ ਬੰਦਾ ਸਾਥ ਦਿੰਦਾ। ਸੋ ਭਰਾਵਾਂ ਵਾਂਗੂ ਇਹਨਾਂ ਨੇ ਪ੍ਰੋਗਰਾਮ ਕੀਤਾ, ਬਹੁਤ ਬਹੁਤ ਧੰਨਵਾਦ ਤੁਸੀਂ ਪਸੰਦ ਕੀਤਾ। ਤੁਸੀਂ ਮੈਨੂੰ ਬਾਅਦ ਵਿੱਚ ਕਦੇ ਵੀ ਕਾਲ ਕਰ ਸਕਦੇ ਹੋ 416-451-2522 'ਤੇ। ਇੱਕ ਗੀਤ ਸੁਣਦੇ ਹਾਂ, ਸ਼ੁੱਕਰਵਾਰ ਦਾ ਦਿਨ ਆ, ਅਤੇ ਫਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ, ਵਿਰਾਸਤ ਟੀ ਵੀ 'ਤੇ।

0: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ, ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ। 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ ਦੇ, ਪੁਰਾਣੀਆਂ ਇੰਟਰਵਿਊਜ਼ ਅਤੇ ਨਾਲ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਦੇਈਦੇ ਹਨ ਅਤੇ ਪੋਡਕਾਸਟ ਵੀ ਪਏ ਹਨ ਸਾਡੇ ਯੂਟਿਊਬ ਚੈਨਲ 'ਤੇ। ਸੋ ਕਾਫੀ ਸਾਰੀਆਂ ਇੰਟਰਵਿਊ ਸਾਰੀਆਂ ਯੂਟਿਊਬ ਚੈਨਲ 'ਤੇ ਵੀ ਤੁਸੀਂ ਦੇਖ ਸਕਦੇ ਹੋ, ਸੁਣ ਸਕਦੇ ਹੋ। ਇੰਸਟਾਗ੍ਰਾਮ ਹੈਗਾ, ਫੇਸਬੁੱਕ ਹੈਗਾ, ਲਾਈਵ ਕਰੋ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰੀ ਫਿਰ ਜੀ ਆਇਆਂ ਨੂੰ। ਅੱਜ ਮੈਂ ਸਟੂਡੀਓ ਦੇ ਵਿੱਚ ਫੋਨ ਕਾਲ ਨਹੀਂ ਲੈ ਸਕਦਾ ਕਿਉਂਕਿ ਰਿਕਾਰਡ ਪ੍ਰੋਗਰਾਮ ਤੁਹਾਡੇ ਵਾਸਤੇ ਪੇਸ਼ ਕਰ ਰਹੇ ਹੈਗੇ ਹਾਂ, ਪਰ ਫਿਰ ਵੀ ਤੁਸੀਂ ਇੰਨਾ ਪਿਆਰ ਦਿੰਦੇ ਹੋ। ਸ਼ੰਮੀ ਭੱਟਲ ਸਾਹਿਬ ਨੇ ਸਾਡਾ ਪ੍ਰੋਗਰਾਮ ਕੀਤਾ ਪਿਛਲੇ ਲੰਘੀ ਦੇਣੀ ਕਿਉਂ ਮੈਂ ਆਊਟ ਆਫ ਟਾਊਨ ਸੀਗਾ, ਉਹਨਾਂ ਦਾ ਧੰਨਵਾਦ। ਅਤੇ ਮੁੜ ਕੇ ਫਿਰ ਆਪਾਂ ਸੋਮਵਾਰ ਨੂੰ ਬਿਲਕੁਲ ਲਾਈਵ ਹੋਵਾਂਗੇ 530 AM ਡਾਇਲ 'ਤੇ ਅਤੇ ਵਿਰਾਸਤ ਟੀਵੀ 'ਤੇ। ਹੁਣ ਵੀ ਤੁਸੀਂ ਇਸ ਵੇਲੇ ਬਹੁਤ ਸਾਰੇ ਪ੍ਰੋਗਰਾਮ ਵਿਰਾਸਤ ਟੀਵੀ 'ਤੇ ਦੇਖ ਸਕਦੇ ਹੋ, ਥੱਲੇ ਪੰਜਾਬੀ ਵਿੱਚ ਖਬਰਾਂ ਇੰਗਲਿਸ਼ ਵਿੱਚ ਖਬਰਾਂ ਪੜ੍ਹ ਸਕਦੇ ਹੋ। ਅਤੇ ਸਪੋਂਸਰ ਵੀਰਾਂ ਦੇ ਸੰਦੇਸ਼, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਸਾਰੇ ਹੀ ਸਾਰੇ ਆਪਣੇ ਹਨ। ਨਾ ਵੇਰ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ, ਧੰਨਵਾਦ ਇਹਨਾਂ ਦਾ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਸੀਰੀਅਲ ਸੀ ਗੁਰਪ੍ਰੀਤ ਖਹਿਰਾ ਸਾਹਿਬ, ਮੈਂ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰਾਉਣੀ ਆ। ਸਾਨੂੰ ਕਈ ਵਾਰ ਲੱਗਦਾ ਬੱਚਿਆਂ ਨੇ ਨਾ ਕੈਨੇਡਾ ਖਰਾਬ ਕਰ ਦਿੱਤਾ। ਹਾਂ ਥੋੜ੍ਹੇ ਹਨ, ਪਰ ਇਹਨਾਂ ਦੀ ਉਂਗਲੀ ਕਿਨ ਫੜੀ ਸੀ, ਕੈਨੇਡਾ ਸਰਕਾਰ ਨੇ ਫੜੀ ਸੀਗੀ, ਸੱਦਿਆ ਸੀਗਾ ਇੱਥੇ, ਇੱਕ ਸੁਪਨਾ ਦਿਖਾ ਲਿਆ ਸੀਗਾ ਵੀ ਤੁਸੀਂ ਪੜ੍ਹ ਕੇ ਪਰਮਿਟ ਲੈ ਕੇ ਜੋਬ ਜੋ ਵੀ ਸਿਸਟਮ ਸੀਗਾ, ਇੱਕ ਵਧੀਆ ਫੈਮਿਲੀ ਵਧੀਆ ਜ਼ਿੰਦਗੀ ਇੱਥੇ ਕੱਟ ਸਕਦੇ ਹੋ, ਪਰ ਸੁਪਨੇ ਕਈ ਅਧੂਰੇ ਰਹਿ ਗਏ। ਸੋ ਇਕੋਨਮੀ ਚੇਂਜ ਹੋ ਗਈ, ਕਾਫੀ ਕੁਝ ਹੁੰਦਾ ਰਿਹਾ ਇਮੀਗ੍ਰੇਸ਼ਨ ਦੇ ਵਿੱਚ, ਜਿਸ ਹਿਸਾਬ ਨਾਲ ਆਈਲੈਟ ਪਾਸ ਕੀਤੇ ਗਏ ਜਿੱਦਾਂ ਬੱਚੇ ਪਹੁੰਚੇ ਸੀ, ਪਰ ਇਹਦੀ ਡਿਊਟੀ ਕਿਹਦੀ ਸੀ? ਇਹ ਡਿਊਟੀ ਸੀ ਸਰਕਾਰ ਦੀ ਫੜਨ ਵਾਸਤੇ, ਜੋ ਕੋਈ ਬੰਦਾ ਗਲਤ ਆ ਰਿਹਾ ਸੀਗਾ ਨਾ ਅਤੇ ਇਮੀਗ੍ਰੇਸ਼ਨ ਅਫਸਰ ਇਹਨਾਂ ਨੂੰ ਫੜਨਾ ਸੀਗਾ, ਪਰ ਫਿਰ ਵੀ ਜਿਹੜੇ ਜੁਗਾੜ ਲਾ ਕੇ ਇੱਥੇ ਪਹੁੰਚੇ ਹਨ ਅਤੇ ਹੁਣ ਕਈਆਂ ਬੱਚਿਆਂ ਦੇ ਜਿਹੜੇ ਇੰਡੀਆ ਵਿੱਚ ਸਭ ਕੁਝ ਵੇਚ ਕੇ ਪੰਜਾਬ ਵਿੱਚ ਇੱਥੇ ਪਹੁੰਚ ਗਏ, ਆਪਣੀ ਨਵੀਂ ਜ਼ਿੰਦਗੀ ਇੱਕ ਵਸਾਉਣਾ ਚਾਹੁੰਦੇ ਸੀਗੇ, ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਅਤੇ ਹੁਣ ਤਾਂ ਸਰਕਾਰ ਵੀ ਕਹਿ ਰਹੀ ਆ ਗੋ ਬੈਕ ਹੋਮ, ਉਹਨਾਂ ਦਾ ਵੀ ਰਾਈਟ ਬਣਦਾ। ਕੀ ਇਹ ਆਹ ਜਿਹੜੇ ਧਰਨੇ ਲਾ ਕੇ ਕੋਈ ਜਿੱਤ ਪ੍ਰਾਪਤ ਕਰ ਸਕਦੇ ਹਨ ਕਿ ਨਹੀਂ? ਗੁਰਪ੍ਰੀਤ ਖਹਿਰਾ ਸਾਹਿਬ ਦੀ ਇੰਟਰਵਿਊ ਸੁਣਿਓ, ਸਾਰੇ ਜਵਾਬ ਉੱਥੇ ਮਿਲ ਜਾਣਗੇ। ਪਰ ਫਿਰ ਵੀ ਕਈ ਵਾਰੀ ਮਿਰਕਲ ਵੀ ਹੈਪਨ ਹੋ ਸਕਦਾ, ਇਹਨਾਂ ਨੂੰ ਰੱਖ ਵੀ ਸਕਦੇ ਹਨ। ਪਰ ਜਿਸ ਹਿਸਾਬ ਨਾਲ ਵਰਲਟਾ ਦੇ ਪ੍ਰੀਮੀਅਰ 'ਤੇ ਜਾਂ ਮਾਰਕ ਕਾਰਨੀ ਨੇ ਬਿਆਨ ਦਿੱਤੇ ਹਨ, ਕਹਿੰਦੇ ਇਫ ਯੂ ਵਰਕ ਪਰਮਿਟ ਐਕਸਪਾਇਰਡ ਦੈਨ ਯੂ ਗੈਟ ਗੋ ਬੈਕ ਹੋਮ, ਕੀ ਇਹ ਬੱਚੇ ਰਹਿ ਸਕਦੇ ਕਿ ਨਹੀਂ? ਉਹ ਗੱਲਬਾਤ ਆਪਾਂ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਕੀਤੀ ਸੀਗੀ। ਆਓ ਸੁਣਦੇ ਹਾਂ ਅਤੇ ਦੇਖਦੇ ਹਾਂ, ਫਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀਵੀ 'ਤੇ। ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਗੱਲਬਾਤ ਕਰਦੇ ਹਾਂ। ਗੁਰਪ੍ਰੀਤ ਖਹਿਰਾ ਸਾਹਿਬ, ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬਲਜਿੰਦਰ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਾਰੇ ਹੀ ਆਪਣੇ ਹਨ, ਕੈਨੇਡਾ ਵੀ ਆਪਣਾ, ਬੱਚੇ ਆਏ ਹੋਏ ਹਨ, ਬਹੁਤ ਕੁਝ ਪ੍ਰੋਮਿਸ ਕੀਤਾ ਗਿਆ। ਐਟ ਦੀ ਐਂਡ ਫਾਈਨਲ ਲਾਈਨ ਹੀ ਦੱਸ ਸਕਦੀ ਆ ਵੀ ਬੱਚੇ ਸਟੇ ਕਰ ਸਕਦੇ ਕਿ ਨਹੀਂ। ਧਰਨੇ ਲਗਾਉਣੇ ਸੌਖੇ ਹੁੰਦੇ ਹਨ, ਔਖੇ ਵੀ ਹੁੰਦੇ ਜਿਹੜੇ ਲਗਾ ਰਹੇ ਹਨ, ਪਰ ਇਹ ਕੋਈ ਹੱਲ ਹੈਗਾ?
1: ਧਰਨੇ ਲਾਉਣਾ ਨਹੀਂ ਹੱਲ ਹੈਗਾ
0: ਜੀ,
1: ਇਮੀਗ੍ਰੇਸ਼ਨ ਲਾਅ ਹੈਗਾ ਅਤੇ ਜੇ ਲਾਅ 'ਚ ਕੋਈ ਮਿਸਟੇਕ ਹੁੰਦਾ ਹੈਗਾ ਉਹਦੇ ਲਈ ਕੋਰਟ ਹੈਗਾ
0: ਜੀ।
1: ਸੋ ਜੇ ਤੁਹਾਨੂੰ ਰਿਫਿਊਜ਼ਲ ਆ ਗਿਆ ਹੋਇਆ ਤਾਂ ਤੁਹਾਡੇ ਕੋਲ 15 ਦਿਨਾਂ ਦਾ ਟਾਈਮ ਹੈ ਉਹਨੂੰ ਜੁਡੀਸ਼ਲ ਰਿਵਿਊ ਲਈ ਫੈਡਰਲ ਕੋਰਟ 'ਚ ਅਪੀਲ ਕਰਨ ਲਈ।
0: ਹੁਣ ਤੁਸੀਂ ਕਿਹਾ ਜੇ ਰਿਫਿਊਜ਼ਲ ਆ ਗਿਆ, ਆਪਾਂ ਕਰਦੇ ਹੁਣ ਬੱਚਿਆਂ ਦੀ ਗੱਲ, ਜਿਹੜੇ ਐਡਮਿੰਟਨ ਵਿੱਚ ਕੈਲਗਰੀ ਬੈਠੇ ਹਨ ਧਰਨੇ 'ਤੇ, ਉਹਨਾਂ ਨੂੰ ਜੇ ਰਿਫਿਊਜ਼ਲ ਆ ਗਿਆ ਹੈਗਾ ਤਾਂ ਕੀ ਕਰਨਾ ਚਾਹੀਦਾ?
1: ਉਹਨਾਂ ਨੂੰ ਜੁਡੀਸ਼ਲ ਰਿਵਿਊ ਫਾਈਲ ਕਰਨਾ ਚਾਹੀਦਾ ਜਿਹਨੂੰ ਫੈਡਰਲ ਕੋਰਟ ਦੇ ਵਿੱਚ ਅਪੀਲ ਕਹਿੰਦੇ ਆ। ਫੋਰ ਐਗਜ਼ਾਮਪਲ, ਸਿੰਪਲ ਮੈਂ ਐਨਾਲੋਜੀ ਨਾਲ ਸਮਝਾਉਣਾ ਚਾਹੁੰਦਾ ਹੈਗਾ, ਪੁਲਿਸਮੈਨ ਆਪਾਂ ਨੂੰ ਟਿਕਟ ਦੇ ਦਿੰਦਾ
0: ਜੀ,
1: ਆਪਾਂ ਕੀ ਕਰਦੇ ਹਾਂ 15 ਦਿਨਾਂ ਦੇ ਵਿੱਚ ਜਾ ਕੇ ਕੋਰਟ 'ਚ ਅਪੀਲ ਕਰਦੇ ਹਾਂ?
0: ਨਹੀਂ, ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਵੀ ਕਰਦੇ, ਨਾ ਦੇ
1: ਹੁਣ ਜੇ ਉਹ ਫੈਸਲਾ ਕਰ ਚੁੱਕਿਆ ਤਾਂ ਆਪਣੇ ਕੋਲ ਹੱਕ ਹੈ ਕਿ ਆਪਾਂ 15 ਦਿਨਾਂ ਦੇ ਵਿੱਚ ਅਪੀਲ ਕਰੀਏ। ਇਮੀਗ੍ਰੇਸ਼ਨ ਵੀ ਲਾਅ ਹੈਗਾ, ਇਮੀਗ੍ਰੇਸ਼ਨ ਕੋਈ ਸਰਵਿਸ ਤਾਂ ਹੈ
0: ਨੀ,
1: ਸੋ ਇਮੀਗ੍ਰੇਸ਼ਨ ਲਾਅ ਹੈ। ਜੇ ਇੱਕ ਆਫਿਸਰ ਨੇ, ਇੱਕ ਲਾਅ ਇਨਫੋਰਸਮੈਂਟ ਆਫਿਸਰ ਨੇ ਇੱਕ ਡਿਸੀਜਨ ਕਰਤਾ, ਚਾਹੇ ਜੁਡੀਸ਼ਲੀ ਰਿਵਿਊਬਲ ਹੈਗਾ
0: ਜੀ,
1: ਉਹਨੂੰ ਆਪਾਂ ਜੁਡੀਸ਼ਲ ਰਿਵਿਊ ਫਾਈਲ ਕਰ ਸਕਦੇ ਹਾਂ। ਫਿਰ ਇੱਕ ਜੱਜ ਫੈਸਲਾ ਕਰੂਗਾ ਕਿ ਉਹਦਾ ਫੈਸਲਾ ਸਹੀ ਹੈ ਕਿ ਨਹੀਂ ਹੈਗਾ। ਹੁਣ ਪਰਟੀਕੁਲਰਲੀ ਜੇ ਮੈਟਰ 'ਤੇ ਗੱਲ ਕਰੀਏ ਆਪਾਂ, ਤਾਂ ਉਹਨਾਂ ਨੂੰ ਰਿਫਿਊਜ਼ ਕੀਤਾ ਜਾ ਰਿਹਾ ਕਿਉਂਕਿ ਉਹ ਨੋਨ ਕ੍ਰੈਡਿਟ ਅਰਨਿੰਗ ਪ੍ਰੋਗਰਾਮ ਹੈਗੇ ਆ
0: ਜੀ।
1: ਪਰ ਇਸ ਮਾਮਲੇ ਦੀ ਜਾਣਕਾਰੀ ਕਿਤੇ ਵੀ ਨਹੀਂ ਦਿੱਤੀ ਗਈ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਪ੍ਰਾਇਰ ਕਿ ਆਮ ਚੇਂਜ ਹੋਣ ਜਾ ਰਿਹਾ
0: ਜੀ।
1: ਇੱਕ ਛੋਟੀ ਜਿਹੀ ਲਾਈਨ ਹਾਊ ਟੂ ਅਪਲਾਈ, ਵੇਅਰ ਟੂ ਅਪਲਾਈ ਵਾਲੇ ਸੈਕਸ਼ਨ ਦੇ ਵਿੱਚੋਂ ਐਡ ਕਰ ਦਿੱਤੀ ਗਈ
0: ਜੀ।
1: ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਸਮਝਣ ਵਾਲੀ ਕੀ ਹੈ, ਉਹ ਸਮਝਣ ਵਾਲੀ ਕੀ ਹੈ ਕਿ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੇ ਇਹ LMIA ਐਗਜ਼ੈਂਪਟ ਵਰਕ ਪਰਮਿਟ ਨੇ
0: ਜੀ।
1: ਇਹਨਾਂ ਦਾ ਓਰੀਜਿਨ ਕਿੱਥੋਂ ਹੁੰਦਾ? ਇਹਨਾਂ ਦਾ ਓਰੀਜਿਨ ਹੁੰਦਾ ਸੈਕਸ਼ਨ 205 ਦੇ ਥੱਲੋਂ, ਜਿੱਥੇ ਕਿ ਮਿਨਿਸਟਰ ਕੋਲ ਅਧਿਕਾਰ ਹੈ ਕਿ ਉਹ ਪਬਲਿਕ ਪਾਲਿਸੀ ਬਣਾ ਸਕਦਾ ਹੈਗਾ
0: ਜੀ,
1: ਜਿਹੜੀ ਕਿ ਕੈਨੇਡੀਅਨ ਇਕਨੋਮੀ ਨੂੰ ਜਾਂ ਐਜੂਕੇਸ਼ਨ ਇੰਸਟੀਟਿਊਸ਼ਨਸ ਦੀ ਕੰਪੈਟੀਟਿਵਨੈਸ ਨੂੰ ਬੈਨੀਫਿਟ ਕਰਦੀ ਹੋਵੇ
0: ਜੀ।
1: ਹੁਣ ਇਹ ਓਰੀਜਿਨ ਹੈ ਜਿਹੜਾ ਇਹ ਹੋਇਆ ਕਿ ਜਿਹੜੇ ਬਾਕੀ ਮੁਲਕ ਨੇ ਜਿੱਥੇ ਸਟੂਡੈਂਟ ਪੜ੍ਹਨ ਜਾਂਦੇ ਨੇ ਉਹਨੂੰ ਕੰਮ ਕਰਨ ਦਾ ਅਧਿਕਾਰ ਮਿਲਦਾ
0: ਜੀ।
1: ਸੋ ਇਹ ਕਾਨੂੰਨ ਇਸੇ ਲਈ ਬਣਾਇਆ ਗਿਆ ਸੀ ਤਾਂ ਕਿ ਕੈਨੇਡਾ 'ਚ ਸਟੂਡੈਂਟ ਅਟਰੈਕਟਡ ਹੋਣ, ਤਾਂ ਕਿ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਬਾਅਦ 'ਚ ਮਿਲੇ। ਹੁਣ ਕੰਮ ਕਰਨ ਦੀ ਇਜਾਜ਼ਤ ਕਿਉਂਕਿ ਮਿਨਿਸਟਰ ਕੋਲ ਪਬਲਿਕ ਪਾਲਿਸੀ ਬਣਾਉਣ ਦਾ ਅਧਿਕਾਰ ਹੈ, ਉਹ ਸਮੇਂ ਸਮੇਂ ਤੇ ਇਹਨੂੰ ਬਦਲ ਸਕਦੇ ਹੈਗੇ ਨੇ
0: ਜੀ।
1: ਪਰ ਜਿਹੜੀ ਐਗਜ਼ੈਂਪਸ਼ਨ ਦੀਆਂ ਰਿਕੁਆਇਰਮੈਂਟ ਨੇ ਉਹ ਲਿਖਿਤ 'ਚ ਬਦਲੀਆਂ ਹੋਣੀਆਂ ਜ਼ਰੂਰੀ ਨੇ, ਜਿਹੜੀਆਂ ਕਿ ਇਹ ਮਾਮਲੇ 'ਚ ਨਹੀਂ ਹੋਈਆਂ। ਇਸੇ ਕਰਕੇ ਇਹ ਬਹੁਤ ਚੰਗਾ ਕੇਸ ਹੈਗਾ ਕਿਹੜਾ, ਜਿਹੜਾ ਕੋਰਟ ਨੇ ਇਹਨਾਂ ਦੇ ਹੱਕ 'ਚ ਗ੍ਰਾਂਟ ਕਰ ਦੇਣਾ, ਪਰ ਪੋਸੀਬਿਲਿਟੀ ਤਾਂ ਹੈ ਜੋ ਗ੍ਰਾਂਟ ਹੋਊਗਾ। ਹੁਣ ਇਕੱਲਾ ਇਹ ਨਹੀਂ ਕਿ ਅਸੀਂ ਧਰਨਾ ਲਾ ਲਈਏ ਅਤੇ ਉਹਨੂੰ ਬਦਲਾਅ ਹੋ ਜੂਗਾ ਕੋਈ
0: ਜੀ,
1: ਬਹੁਤ ਮੁਸ਼ਕਲ ਹੈ। ਇਹਦਾ ਰੀਜ਼ਨ ਕੀ ਹੈ? ਰੀਜ਼ਨ ਇਹ ਹੈ ਕਿ ਜੇ ਇਹੀ ਟ੍ਰੈਂਡ ਐਮਰਜ ਹੁੰਦਾ ਰਿਹਾ
0: ਜੀ,
1: ਹੁਣ ਆਫਿਸਰ ਨੇ ਗਲਤ ਡਿਸੀਜਨ ਦੇ ਦਿੱਤਾ
0: ਜੀ,
1: ਤੇ ਜੇ ਗਲਤ ਡਿਸੀਜਨ ਦੇ ਦਿੱਤਾ ਉਹਨੂੰ ਕੋਈ ਤਾਂ ਰੈਸ਼ਨਲ ਦਿੱਤਾ ਨਾ, ਹੁਣ ਕਿਸੇ ਨੇ ਤਾਂ ਟ੍ਰੇਨ ਕਰਿਆ, ਇਹਦਾ ਮਤਲਬ ਫਿਰ ਟ੍ਰੇਨਿੰਗ ਗਲਤ ਹੈ। ਸੋ ਉਹ ਇਸ਼ੂ ਨਹੀਂ ਹੈਗਾ। ਹੁਣ ਮੈਨੂੰ ਲੱਗਦਾ ਜੋ ਮੇਰਾ ਅਸੈਸਮੈਂਟ ਹੈ, ਸਰਕਾਰ ਨਹੀਂ ਇਹ ਗੱਲ ਤੇ ਝੁਕਣ ਵਾਲੀ, ਉਹ ਦੇਖਣਗੇ ਕਿ ਜੇ ਜੁਡੀਸ਼ਲ ਰਿਵਿਊ ਫਾਈਲ ਹੋਇਆ ਤਾਂ ਜੁਡੀਸ਼ਲ ਰਿਵਿਊ ਤੇ ਕੋਰਟ ਫੈਸਲਾ ਦੇਵੇ। ਹਾਂ, ਕੋਰਟ ਉਹਨਾਂ ਦੇ ਹੱਕ 'ਚ ਫੈਸਲਾ ਦਿੰਦਾ ਤਾਂ ਉਹਨਾਂ ਨੂੰ ਉਹ ਫੈਸਲਾ ਮੰਨਣਾ ਹੀ ਪਊਗਾ। ਸੋ ਇਨਸਟੈਡ ਕਿ ਧਰਨੇ ਲਾਏ ਜਾਣ, ਉਹ ਜੋ ਕਾਨੂੰਨੀ ਚਾਰਾ ਜੋਈ ਹੈ, ਜੋ ਪ੍ਰੋਸੀਜਰ ਹੈ, ਉਹਨੂੰ ਫੋਲੋ ਕਰਿਆ ਜਾਵੇ ਤਾਂ ਕਿ ਉਹਦਾ ਰਿਜ਼ਲਟ ਹੈ ਕੋਈ, ਉਹ ਉਹਨਾਂ ਦੇ ਹੱਕ ਦੇ ਵਿੱਚੋਂ ਆਵੇ।
0: ਸੋ ਜਿਹੜੇ ਬੱਚੇ ਬੈਠੇ ਹਨ ਉਹਨਾਂ ਨੂੰ ਚਿੱਠੀਆਂ ਆਈਆਂ, ਕੀ ਆਇਆ ਉਹਨਾਂ?
1: ਹਾਂਜੀ ਬਿਲਕੁਲ, ਉਹਨਾਂ ਨੂੰ ਰਿਫਿਊਜ਼ਲ ਦਾ ਚਿੱਠੀ ਆਈ, ਰਿਫਿਊਜ਼ਲ ਦਾ ਚਿੱਠੀ ਆ ਕੇ ਉਹਨਾਂ ਨੂੰ 15 ਦਿਨਾਂ ਦਾ ਟਾਈਮ ਹੈ ਅਤੇ 15 ਦਿਨਾਂ ਦੇ ਵਿੱਚ ਉਹ ਆਪਦਾ ਅਪੀਲ ਕਰ ਸਕਦੇ ਆ ਜੀ।
0: ਜਿਹਨਾਂ ਨੇ ਨਹੀਂ ਕੀਤਾ ਤੇ ਉਹ ਐਕਸਪਾਇਰ ਹੋ ਗਏ, ਉਹਨਾਂ ਦਾ ਕੀ ਹੋਵੇਗਾ?
1: ਉਹਨਾਂ ਦਾ ਨਹੀਂ ਹੋ ਸਕਦਾ ਜੀ ਕੁਛ, ਉਹਦਾ ਰੀਜ਼ਨ ਕੀ ਹੈ ਕਿ ਉਹ 15 ਦਿਨਾਂ ਦਾ ਆਪਦਾ ਟਾਈਮ ਹੈ ਜਿਹੜਾ ਉਹ ਲੂਜ਼ ਕਰ ਚੁੱਕੇ ਨੇ।
0: ਓਕੇ,
1: ਇੱਕ ਅਧਿਕਾਰ ਹੋਰ ਹੈਗਾ, ਉਹ ਲੇਟ ਫਾਈਲਿੰਗ ਆਫ ਅਪੀਲ ਹੈਗਾ। ਜੇ ਉਹਨਾਂ ਕੋਲ ਇਨਫ ਗਰਾਊਂਡਸ ਹੈਗੇ ਨੇ ਕਿ ਕਿਹੜੇ ਕਾਰਨਾਂ ਕਰਕੇ ਉਹ 15 ਦਿਨਾਂ ਦੇ ਵਿੱਚ ਨਹੀਂ ਦਾਖਲ ਕਰ ਸਕੇ ਅਪੀਲ, ਤਾਂ ਲੇਟ ਫਾਈਲ ਵੀ ਕਰ ਸਕਦੇ ਨੇ। ਹੁਣ ਲੇਟ ਫਾਈਲ ਕਰਨ ਵੇਲੇ ਉਹਨਾਂ ਨੂੰ ਇਹ ਪ੍ਰੂਵ ਕਰਨਾ ਪਊ ਉਹਨਾਂ ਨੇ ਲੇਟ ਫਾਈਲ ਕਿਉਂ ਕੀਤਾ, ਤਾਂ ਹੀ ਉਹਨਾਂ ਦੀ ਅਪੀਲ ਐਕਸੈਪਟ ਹੈ ਜਿਹੜੀ ਹੋਣੀ ਹੈਗੀ ਹੈ। ਸੋ ਜਿਹੜੇ ਸਲਾਹਾਂ ਦਿੱਤੀਆਂ ਜਾਂਦੀਆਂ ਨੇ ਕਿ ਰੀਕਨਸਿਡਰੇਸ਼ਨ ਕਰ ਦਿਓ, ਇੱਕ ਮੈਂ ਸੋਸ਼ਲ ਮੀਡੀਆ 'ਤੇ ਦੇਖਦਾ ਕਿ ਇਹੋ ਜਿਹੇ ਲੋਕ ਉੱਥੇ ਆ ਕੇ ਸਲਾਹਾਂ ਦਿੰਦੇ ਨੇ ਜਿਨ੍ਹਾਂ ਦਾ ਇਮੀਗ੍ਰੇਸ਼ਨ ਨਾਲ ਕੋਈ ਸੰਬੰਧ ਨਹੀਂ, ਜਿਹਨਾਂ ਨੂੰ ਕਾਨੂੰਨ ਨਾਲ ਕੋਈ ਸੰਬੰਧ ਨਹੀਂ
0: ਜੀ।
1: ਇੱਕ ਇੰਡੀਵਿਜੁਅਲ ਕਹਿ ਰਿਹਾ ਕਿ ਮੈਂ ਤੁਹਾਨੂੰ ਚਿੱਠੀ ਬਣਾ ਕੇ ਦਿੰਦਾ, ਤੁਸੀਂ ਇਹ ਚਿੱਠੀ ਬਣਾ ਕੇ ਇਮੀਗ੍ਰੇਸ਼ਨ ਨੂੰ ਭੇਜ ਦਿਓ, ਤੁਹਾਡਾ ਕੰਮ ਹੋ ਜੂਗਾ। ਕਿਵੇਂ ਹੋ ਜੂਗਾ ਬਲਜਿੰਦਰ
0: ਜੀ?
1: ਸੋ ਇਹ ਖਾਸ ਕਰਕੇ ਜਿਹੜਾ ਸੋਸ਼ਲ ਮੀਡੀਆ 'ਤੇ ਇਹੋ ਜਿਹਾ ਪ੍ਰਚਾਰ ਹੈ ਕਿ ਤੁਸੀਂ ਇੱਦਾਂ ਕਰ ਦਿਓ, ਤੁਸੀਂ ਇੱਦਾਂ ਕਰ ਦਿਓ, ਨਹੀਂ ਹੈਗਾ ਜੀ, ਕਾਨੂੰਨ ਕਾਨੂੰਨ ਹੈ। ਸੋ ਜਿਹੜਾ ਕਾਨੂੰਨ ਹੈ ਉਹ ਵੈਰੀ ਕਲੀਅਰ ਹੈ ਕਿ ਜੇ ਰਿਫਿਊਜ਼ਲ ਆਇਆ ਉੱਥੇ ਅਪੀਲ ਦਾਖਲ ਕਰੋ ਤੁਸੀਂ।
0: ਬਹੁਤ ਸਾਰੇ ਲੋਕ ਖੁਦ ਚਲੇ ਜਾਂਦੇ ਹਨ, ਚਾਹੇ ਸੇਵਾ ਦੇ ਲਈ, ਜਲ ਦੇ ਦਿੱਤਾ, ਫਰੈਸ਼ ਫਰੂਟ ਦੇ ਦਿੱਤਾ, ਖਾਣ ਨੂੰ ਦੇ ਦਿੱਤਾ, ਜਾਂ ਕੋਈ ਬੈਠਣ ਵਾਸਤੇ ਜਗ੍ਹਾ ਦੇ ਦਿੱਤੀ, ਪਰ ਸਭ ਤੋਂ ਬੈਸਟ ਹੈਗਾ MP ਨੂੰ ਫੜ ਲਵੋ, ਉੱਥੇ ਲੈ ਕੇ ਜਾਵੋ, ਵੀ ਇਹਨਾਂ ਦਾ ਕੀ ਹੋ ਸਕਦਾ। ਵੱਡੀ ਸੇਵਾ ਤਾਂ ਇਹ ਹੈਗੀ ਆ, ਅਸਲੀ ਇਨਫੋਰਮੇਸ਼ਨ ਦੇਣੀ, ਤੁਸੀਂ ਵੀ ਖੁਦ ਚੈੱਕ ਕਰ ਸਕਦੇ। ਚਲੋ ਜਿਹਨਾਂ ਦਾ ਹੁਣ ਨਹੀਂ ਫਾਇਲ ਕੀਤਾ ਉਹਦਾ ਆਪਾਂ ਦੱਸ ਦਿੱਤਾ, ਜਿਹਨਾਂ ਨੇ ਫਾਇਲ ਕਰ ਦਿੱਤਾ ਉਹਨਾਂ ਦਾ ਕੀ ਹੋ ਸਕਦਾ?
1: ਹਾਂਜੀ, ਉਹਨਾਂ ਦਾ ਕੋਰਟ ਦਾ ਪ੍ਰੋਸੀਜਰ ਹੈ, ਕੋਰਟ ਦੇ ਪ੍ਰੋਸੀਜਰ ਦੇ ਮੁਤਾਬਕ ਉਹਨਾਂ ਦੀ ਹੇਅਰਿੰਗ ਮਿਲੂਗੀ, ਉਹਨਾਂ ਨੂੰ ਹੇਅਰਿੰਗ ਮਿਲਣ ਤੋਂ ਬਾਅਦ ਉਹ ਆਪਦਾ ਪੱਖ ਰੱਖ ਸਕਦੇ ਨੇ, ਫਿਰ ਇੱਕ ਜੱਜ ਹੈ ਜਿਹੜਾ ਉਹ ਡਿਸੀਜਨ ਕਰੂਗਾ ਕਿ ਉਹਨਾਂ ਜੋ ਆਫਿਸਰ ਦਾ ਫੈਸਲਾ ਉਹ ਸਹੀ ਸੀ ਜਾਂ ਆਫਿਸਰ ਦਾ ਫੈਸਲਾ ਗਲਤ ਸੀਗਾ।
0: ਸੋ ਕੈਨੇਡਾ ਕੋ ਰਾਈਟ ਹੈਗਾ, ਰਾਈਟ ਟੂ ਰਿਫਿਊਜ਼ਲ, ਬਿਕੋਜ਼ ਦੀਜ਼ ਆਰ ਸਟੂਡੈਂਟਸ।
1: ਐਬਸੋਲੂਟਲੀ। ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਕੀ, ਆਪਾਂ ਜਦੋਂ 205 ਸੈਕਸ਼ਨ ਦੇ ਓਰੀਜਿਨ ਦੀ ਗੱਲ ਕੀਤੀ ਸੀ, ਇਹ ਐਗਜ਼ੈਂਪਸ਼ਨ ਤਾਂ ਮਿਲਿਆ ਕਿਉਂਕਿ ਉਹ ਕੈਨੇਡਾ ਦੀ ਇਕਨੋਮੀ ਨੂੰ ਤੇ ਕੈਨੇਡਾ ਦੇ ਐਜੂਕੇਸ਼ਨ ਇੰਸਟੀਟਿਊਸ਼ਨਸ ਦੀ ਕੰਪੈਟੀਟਿਵਨੈਸ ਨੂੰ ਬੈਨੀਫਿਟ ਕਰਨਗੇ, ਇਸ ਲਈ ਦਿੱਤਾ। ਪਰ ਇਹ ਸਮੇਂ ਸਮੇਂ ਸਿਰ ਬਦਲਦਾਰ ਹੈ, ਜਿਵੇਂ ਕਿ ਪਹਿਲਾਂ ਜਿਹੜਾ ਸਟੂਡੈਂਟ ਆਉਂਦਾ ਸੀ ਉਹਦੇ ਸਪਾਊਸ ਨੂੰ ਵਰਕ ਪਰਮਿਟ ਮਿਲ ਜਾਂਦਾ ਸੀ, ਉਹ ਬੰਦ ਕਰਤਾ। ਉਹ ਅਧਿਕਾਰ ਹੈ ਮਿਨਿਸਟਰ ਦਾ, ਉਹ ਕਦੇ ਵੀ ਬਦਲਾਅ ਕਰ ਸਕਦਾ, ਪਰ ਉਹਨੂੰ ਇਸ ਸਮੇਂ ਤੋਂ ਪਹਿਲਾਂ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਆਹ ਚੇਂਜ ਇੰਨੀ ਤਰੀਕ ਨੂੰ ਆਊਗਾ, ਨਾ ਕਿ ਇੱਕ ਲਾਈਨ ਬਦਲ ਕੇ ਆਪਦੀ ਵੈਬਸਾਈਟ 'ਤੇ ਉਹ ਬਦਲਾਅ ਕਰ ਸਕਦੇ ਨੇ। ਇਹੀ ਪ੍ਰੋਸੀਜਰਲੀ ਫੇਅਰ ਨਹੀਂ ਹੈਗਾ ਜੋ ਇਹ ਫੈਸਲੇ ਦੇ ਵਿੱਚ ਹੋਇਆ ਹੈਗਾ।
0: ਬਹੁਤ ਵਾਰੀ ਇਹ ਵੀ ਸੁਣਨ ਵਿੱਚ ਆਇਆ ਕਹਿੰਦੇ ਵੀ ਸਾਡੀ ਜ਼ਿੰਦਗੀ ਨਾਲ ਖੇਡ ਰਹੇ ਹਾਂ ਅਸੀਂ ਇੰਨਾ ਪੈਸਾ ਲਗਾ ਕੇ ਇੱਥੇ ਸਾਨੂੰ ਪ੍ਰੋਮਿਸ ਕੀਤਾ ਗਿਆ ਤੁਹਾਨੂੰ ਵਰਕ ਪਰਮਿਟ ਮਿਲ ਜਾਵੇਗਾ ONIP ਜਿੰਨੇ ਵੀ ਪ੍ਰੋਗਰਾਮ ਕੋਈ ਉਹ ਵੈਲਿਊਜ਼ ਕੰਮ ਆ ਸਕਦੇ ਇਹਨਾਂ ਦੇ ਕਿ ਨਹੀਂ
1: ਪ੍ਰੋਮਿਸ ਕੀਤਾ ਗਿਆ ਤੁਹਾਨੂੰ ਵਰਕ ਪਰਮਿਟ ਦਿੱਤਾ ਜਾਊਗਾ ਕਿਤੇ ਵੀ ਪ੍ਰੋਮਿਸ ਨਹੀਂ ਹੈਗਾ
0: ਜੀ
1: ਇੱਕ ਕ੍ਰਾਈਟੀਰੀਆ ਤੇ ਕ੍ਰਾਈਟੀਰੀਆ ਮੀਟ ਕਰੋਗੇ ਤੁਹਾਨੂੰ ਤਾਂ ਵਰਕ ਪਰਮਿਟ ਮਿਲਣਾ
0: ਜੀ
1: ਤੁਸੀਂ ਕ੍ਰਾਈਟੀਰੀਆ ਮੀਟ ਨਹੀਂ ਕਰਦੇ ਤੁਹਾਨੂੰ ਕਿਵੇਂ ਪ੍ਰੋਮਿਸ ਕੀਤਾ ਜਾ ਸਕਦਾ ਤੁਹਾਨੂੰ ਵਰਕ ਪਰਮਿਟ ਮਿਲ ਜੂਗਾ ਸੋ ਹਾਂਜੀ ਇਹ ਕਹਿਣਾ ਸਹੀ ਹੋਊਗਾ ਕਿ ਜਦੋਂ ਅਸੀਂ ਇਹ ਪੜ੍ਹਾਈ ਸ਼ੁਰੂ ਕੀਤੀ ਸੀ ਉਦੋਂ ਸਾਨੂੰ ਇਹ ਦੱਸਿਆ ਗਿਆ ਸੀ
0: ਜੀ
1: ਕਿ ਜੇ ਤੁਸੀਂ ਇਹ ਕੋਰਸ ਕਰੋਗੇ ਤੇ ਪਾਸ ਕਰ ਲੈਂਦੇ ਹੋ ਫਿਰ ਤੁਹਾਨੂੰ ਵਰਕ ਪਰਮਿਟ ਮਿਲੂਗਾ ਇਹ ਕਹਿਣਾ ਸਹੀ ਹੋਊਗਾ ਇਹ ਕਹਿਣਾ ਸਹੀ ਨਹੀਂ ਹੋਊਗਾ ਕਿ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਮੈਂ ਆਹ ਕੋਰਸ ਕਰੂੰਗਾ ਮੈਨੂੰ ਵਰਕ ਪਰਮਿਟ ਮਿਲ ਜੂਗਾ
0: ਹੁਣ ਜਿਹੜੇ ਬੱਚੇ ਧਰਨੇ ਤੇ ਬੈਠੇ ਹਨ ਜਾਂ ਬੈਠਣਾ ਚਾਹੁੰਦੇ ਹਨ ਜਾਂ ਹੋਰ ਆ ਰਹੇ ਹਨ ਜੇ ਉਹਨਾਂ ਨੇ ਤੁਹਾਡੇ ਨਾਲ ਜ਼ੂਮ ਮੀਟਿੰਗ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ ਮੈਂ ਕਹਿੰਦਾ ਵਧੀਆ ਵਨ ਟੂ ਵਨ ਸਵਾਲਾਂ ਦੇ ਜਵਾਬ ਮਿਲ ਜਾਣ ਸੋ ਇੰਟਰਵਿਊ ਦੇਖ ਲੈਣੀ ਹੈਗੀ ਹੈ ਜੇ ਕਰਨਾ ਤਾਂ ਕਰ ਸਕਦੇ ਹੋ ਅਸੀਂ ਤੁਹਾਡੇ ਲਈ ਬੈਠੇ ਹਾਂ ਸੋ ਮੈਨੂੰ ਸੀਗਾ ਵੀ ਇੱਕ ਇੰਟਰਵਿਊ ਲੈ ਕੇ ਆਈਏ ਲੋਕਾਂ ਨੂੰ ਸਹੀ ਸਲਾਹ ਦੇਣ ਦੀ ਕੋਸ਼ਿਸ਼ ਕਰੀਏ ਸੋ ਅਗਲਾ ਸਟੈਪ ਬੱਚਿਆਂ ਦਾ ਕੀ ਹੋ ਸਕਦਾ ਧਰਨੇ 'ਤੇ ਬੈਠੇ ਰਹਿਣ ਸ਼ਾਇਦ ਇਹਨਾਂ ਦੀ ਕੋਈ ਅਰਦਾਸ ਸੁਣ ਲਵੇ ਕਿ ਲੀਗਲ ਪ੍ਰੋਸੀਜਿੰਗ ਕਰਨਾ
1: ਜੇ ਆਪਾਂ ਧਰਨਾ ਕਾਮਯਾਬ ਹੁੰਦਾ ਦੇਖਿਆ ਤਾਂ ਹਾਲੇ ਤੱਕ ਇੱਕੋ ਹੀ ਸਿਚੁਏਸ਼ਨ 'ਚ ਦੇਖਿਆ ਜਿੱਥੇ ਕਿ ਨਕਲੀ ਕਾਗਜ਼ ਲਾ ਕੇ ਤੇ ਸਟੂਡੈਂਟਸ ਦੀ ਐਡਮਿਸ਼ਨਸ ਕਰ ਦਿੱਤੀਆਂ ਗਈਆਂ ਸੀਗੀਆਂ
0: ਜੀ
1: ਉੱਥੇ ਉਹ ਕਿਉਂ ਕਾਮਯਾਬ ਹੋਇਆ ਕਿਉਂਕਿ ਉੱਥੇ ਸਰਕਾਰ ਐਟ ਫੇਲੀਅਰ ਸੀ
0: ਜੀ
1: ਉਹਨਾਂ ਦੇ ਸਿਸਟਮ ਨੇ ਇੱਕ ਜਗ੍ਹਾ ਤੇ ਨਹੀਂ ਮਲਟੀਪਲ ਟਾਈਮਸ ਉਸ ਚੀਜ਼ ਨੂੰ ਡਿਟੈਕਟ ਕਰਨ ਦੇ ਵਿੱਚੋਂ ਜਿਹੜੀ ਨਾਕਾਮੀ ਸਾਬਤ ਹੋਈ ਉਹਨਾਂ ਦੀ
0: ਜੀ
1: ਇਸ ਕਰਕੇ ਉਹਨਾਂ ਨੇ ਦੇਖਿਆ ਕਿ ਸਾਡਾ ਕਸੂਰ ਹੈਗਾ ਇਹਦੇ ਵਿੱਚੋਂ ਇਹਨਾਂ ਦਾ ਕੋਈ ਕਸੂਰ ਨਹੀਂ ਜਿਹਨਾਂ ਦੇ ਨਾਲ ਇਹ ਧੋਖਾ ਹੋਇਆ ਉੱਥੇ ਜ਼ਰੂਰ ਬਦਲਾਅ ਹੋਇਆ ਉਹ ਵੀ ਉਹਨਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਦਿੱਤੇ ਗਏ ਜਾਂ ਦੂਜੇ ਪਾਸੇ ਜਦੋਂ ਲੋਕਾਂ ਨੇ ਆਵਾਜ਼ ਉਠਾਈ ਤਾਂ ਮੈਨੀਟੋਬਾ ਸਰਕਾਰ ਨੇ ਆਪਣੀ ਚਾਰਾਜੋਈ ਕਰਕੇ ਜਿਹੜੇ ਉੱਥੇ ਆਲਰੇਡੀ PNP ਦੇ ਵਿੱਚ ਫਾਈਲਸ ਲੱਗੀਆਂ ਸੀ ਉਹਨਾਂ ਦੇ ਵਧਾਉਣ ਦੇ ਵਿੱਚੋਂ ਕਰਿਆ ਇਹ ਤੋਂ ਇਹਨਾਂ ਇਲਾਵਾ ਬਲਜਿੰਦਰ ਅੱਜ ਤੱਕ ਕੋਈ ਧਰਨਾ ਕਾਮਯਾਬ ਨਹੀਂ ਹੋਇਆ ਕਿਉਂਕਿ ਕਾਨੂੰਨੀ ਕਾਰਵਾਈ ਹੈ ਉਹ ਕਾਨੂੰਨੀ ਕਾਰਵਾਈ ਦੇ ਵਿੱਚ ਲੰਘਣਾ ਪੈਣਾ ਹੁਣ ਇਸ ਕੇਸ ਦੇ ਵਿੱਚੋਂ ਜੇ ਵਰਡ ਪ੍ਰੋਮਿਸ ਹੈ ਤਾਂ ਫਿਰ ਸਰਕਾਰ ਆਪਣੇ ਵਰਡ ਤੇ ਖੜੀ ਹੈ ਸਿਰਫ ਉਹਨੂੰ ਤਾਂ ਕਿਸੇ ਨੂੰ ਪ੍ਰੋਮਿਸ ਨਹੀਂ ਕੀਤਾ ਹੈਗਾ
0: ਜੀ
1: ਕਾਨੂੰਨ ਦੀ ਰਿਕੁਆਇਰਮੈਂਟ ਪੂਰੀ ਕਰੋਗੇ ਤਾਂ ਹੋ ਜੂਗਾ ਹਾਂ ਹੁਣ ਇੱਥੇ ਜੇ ਦੂਜਾ ਪੱਖ ਦੇਖੀਏ ਆਪਾਂ ਜੇ ਜੋ ਸਟੂਡੈਂਟਸ ਦਾ ਪੱਖ ਹੈ ਜੋ ਵਰਕ ਪਰਮਿਟ ਲਈ ਅਪਲਾਈ ਕਰ ਰਹੇ ਨੇ ਉਹਨਾਂ ਦਾ ਇਹ ਹੈ ਕਿ ਅਸੀਂ ਰਿਕੁਆਇਰਮੈਂਟ ਪੂਰੀ ਕਰਦੇ ਹਾਂ
0: ਜੀ
1: ਆਫਿਸਰ ਕਹਿੰਦਾ ਤੁਸੀਂ ਰਿਕੁਆਇਰਮੈਂਟ ਪੂਰੀ ਨਹੀਂ ਕਰਦੇ
0: ਜੀ
1: ਇਹ ਹੁਣ ਦੋ ਤਰ੍ਹਾਂ ਦੀ ਲੜਾਈ ਹੈ ਜਿਹਨੂੰ ਕੋਰਟ ਹੀ ਇਹਦੇ ਤੇ ਜਿਹੜਾ ਆਪਦਾ ਫੈਸਲਾ ਦੇ ਸਕਦਾ ਉਹੀ ਫਾਈਨਲ ਫੈਸਲਾ ਹੋਊਗਾ ਜੀ ਸੋ ਧਰਨੇ ਨਾਲ ਕੋਈ ਫਾਇਦਾ ਨਹੀਂ ਹੋਣ ਲੱਗਿਆ
0: ਸੋ ਜਿਹਨਾਂ ਦਾ ਡਿਲੇ ਹੋ ਗਿਆ ਨਹੀਂ ਫਾਈਲ ਕੀਤਾ ਉਹਦੀ ਵੀ ਜਾਣਕਾਰੀ ਦੇ ਦਿੱਤੀ ਹੈਗੀ ਆ ਜਿਹਨਾਂ ਨੇ ਫਾਈਲ ਕੀਤਾ ਹੋਗਾ ਹੋਰ ਜਾਣਕਾਰੀ ਲੈਣੀ ਹੈ ਕਿੱਦਾਂ ਲੈ ਸਕਦੇ ਤੁਹਾਡੇ ਕੋਲ
1: ਬਿਲਕੁਲ ਜੀ ਸਾਡੇ ਦੋ ਆਫਿਸ ਹੈਗੇ ਕੈਨੇਡਾ ਦੇ ਵਿੱਚੋਂ ਬ੍ਰੈਂਪਟਨ ਸਟੀਲਸ ਐਂਡ ਟੋਰਬਨ ਦੇ ਉੱਤੇ ਹੈ ਇਹਦੇ ਨਾਲ ਨਾਲ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 128 ਸਟਰੀਟ ਤੇ 80 ਐਵੇਨਿਊ ਚ ਲਿਟਲ ਇੰਡੀਆ ਪਲਾਜ਼ਾ ਦੇ ਵਿੱਚੋਂ ਅਸੀਂ 10 ਤੋਂ 6 ਵਜੇ ਤੱਕ ਅਵੇਲੇਬਲ ਹੁੰਦੇ ਹਾਂ ਜੀ ਮੰਡੇ ਟੂ ਫਰਾਈਡੇ
0: ਕੰਮ ਬੜਾ ਔਖਾ ਬੱਚਿਓ ਸਹੀ ਸਲਾਹ ਲੈ ਲਿਓ ਆਸੇ ਪਾਸੇ ਵੀ ਕਾਲ ਕਰ ਲਿਓ ਸਹੀ ਸਲਾਹ ਲੈਣ ਵਾਸਤੇ ਗੁਰਪ੍ਰੀਤ ਖਹਿਰਾ ਸਰ ਨਾਲ ਸੰਪਰਕ ਕਰ ਲਿਓ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ ਦੇਖਦੇ ਰਹੋ ਵਿਰਾਸਤ TV ਤੇ ਸੁਣਦੇ ਰਹੋ ਵਿਰਾਸਤ ਰੇਡੀਓ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਆਸ ਕਰ ਤੁਸੀਂ ਪਸੰਦ ਕੀਤਾ ਹੋਵੇਗਾ ਬਹੁਤ ਸਾਰੀਆਂ ਪਿਕਨਿਕਸ ਆ ਰਹੀਆਂ ਹਨ ਸੈਨੀ ਪਿਕਨਿਕ ਵੀ ਆ ਰਹੀ ਹੈਗੀ ਆ ਉਹਦੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਲੈ ਕੇ ਆਵਾਂਗੇ ਸੋ ਅਗਸਤ ਦਾ ਮਹੀਨਾ ਵੀ ਖਤਮ ਹੋ ਚੱਲਿਆ ਅਤੇ ਸਪਤੰਬਰ ਵੀ ਸ਼ੁਰੂ ਹੋ ਜਾਣਾ ਹੈਗਾ ਬੜੀ ਛੇਤੀ ਟਾਈਮ ਭੱਜਦਾ ਸੋ ਬੱਚਿਆਂ ਨੂੰ ਛੁੱਟੀਆਂ ਜਿਹੜੀਆਂ ਬਾਕੀ ਹਨ ਘੁੰਮ ਫਿਰ ਕੇ ਆਇਓ ਮੈਨੂੰ ਪਤਾ ਟਾਈਮ ਔਖਾ ਲੰਘ ਰਿਹਾ ਹੈਗਾ ਆ ਫਿਰ ਵੀ ਕਿਤੇ ਪਾਰਕ ਵਿੱਚ ਜਾ ਕੇ ਇੱਕ ਪਿਕਨਿਕ ਹੀ ਕਰਿਆ ਵਾ ਉਹੀ ਬਹੁਤ ਹੁੰਦੀ ਆ ਸੋ ਜਿੰਨਾ ਕੁ ਹੈਗਾ ਉਨਾ ਖਰਚਣ ਦੀ ਕੋਸ਼ਿਸ਼ ਕਰਿਓ ਹੱਥ ਜੋੜ ਕੇ ਹੈਗੀ ਆ ਪਰਿਵਾਰਾਂ ਨੂੰ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਸਮਝਣ ਦੀ ਕੋਸ਼ਿਸ਼ ਕਰਿਓ ਨਾ ਆਪਣੀ ਵਾਈਫ 'ਤੇ ਨਾ ਆਪਣੇ ਪਰਾਹੁਣੇ ਦੇ ਆਦਮੀ 'ਤੇ ਪ੍ਰੈਸ਼ਰ ਪਾਇਓ ਕਈ ਵਾਰੀ ਬੰਦਾ ਕਰਨਾ ਕੁਛ ਚਾਹੁੰਦਾ ਹੁੰਦਾ ਨਹੀਂ ਹੋ ਸਕਦਾ ਸੁੱਕੇ ਪਾਰਟ ਆਫ ਲਾਈਫ ਆ ਜੇ ਨਹੀਂ ਕਿਤੇ ਘੁੰਮ ਫਿਰ ਸਕਦੇ ਸੁੱਕੇ ਘਰ ਰਹਿ ਕੇ ਪਰਿਵਾਰ ਵਿੱਚ ਰਹਿ ਕੇ ਪੈਸੇ ਬਚਾਉਣ ਦੀ ਕੋਸ਼ਿਸ਼ ਕਰੋ ਮੈਂ ਇਹੀ ਕਹਿਣਾ ਚਾਹੁੰਦਾ ਹੈਗਾ ਹਾਂ ਟਾਈਮ ਔਖਾ ਹੈਗਾ ਸੌਖੇ ਵੱਲ ਚਲੇ ਜਾਵੇਗਾ ਇਹ ਵਕਤ ਔਖਾ ਵੀ ਲੰਘ ਜਾਣਾ ਹੈਗਾ ਆ ਪਰ ਕੋਈ ਗਲਤ ਕੰਮ ਨਾ ਕਰ ਬੈਠਿਓ ਸਾਡੇ ਲੋਕ ਬਹੁਤ ਸਾਰੇ ਫੜੇ ਜਾ ਰਹੇ ਹਨ ਡਰੱਗ ਲੰਘਾਉਂਦੇ ਕਈ ਵਾਰੀ ਬੰਦਾ ਲੰਘਾ ਲੈਂਦਾ ਤੇ ਬਚ ਜਾਂਦਾ ਅਤੇ ਉਹੀ ਕਮਿਊਨਿਟੀ ਉਹਨਾਂ ਦੇ ਵਿਆਹਾਂ 'ਚ ਨੱਚਦੀ ਹੁੰਦੀ ਆ ਭਾਵੇਂ ਡਰੱਗ ਦਾ ਪੈਸਾ ਇਕੱਠਾ ਕੀਤਾ ਹੋਵੇ ਹੁਣ ਇਹਨਾਂ ਲੋਕਾਂ ਨੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਨੀ ਆ ਨਸ਼ਾ ਕੋਈ ਚੰਗਾ ਨਹੀਂ ਹੁੰਦਾ ਜਿੰਨੇ ਮਰਜ਼ੀ ਮੱਥੇ ਟੇਕ ਲਵੋ ਨੱਕ ਰਗੜ ਲਵੋ ਪਰ ਉੱਪਰ ਵਾਲਾ ਸਭ ਕੁਝ ਜਾਣਦਾ ਨਸ਼ੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਸੋ ਇੱਕ ਵਾਰੀ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਦੋ ਤਿੰਨ ਇੰਟਰਵਿਊਆਂ ਦਿਖਾ ਦਿੱਤੀਆਂ ਹੈਗੀਆਂ, ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਰਾਂਗੇ। ਜਿਹੜੀਆਂ ਮਿਊਨਿਸਪਲ ਇਲੈਕਸ਼ਨ ਆ ਰਹੀਆਂ ਬਹੁਤ ਇੰਪੋਰਟੈਂਟ ਹੁੰਦੀਆਂ ਹਨ, ਇਹ ਸੋ ਕਾਲ ਸਿਲੈਕਟਡ ਲੀਡਰ ਕਿੱਦਾਂ ਮੈਨੀਪੁਲੇਟ ਕਰ ਰਹੇ ਹਨ, ਤੁਸੀਂ ਅਖਬਾਰਾਂ ਵਿੱਚ ਸਰਚ ਕਰ ਲੈਣਾ। ਸੈਂਡਲਵੁੱਡ ਤੇ ਹਾਈਵੇ 10 ਦੀ ਬਿਲਡਿੰਗ ਹੈਗੀ ਆ, ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਕਿ ਬਈ ਊਬਰ ਲਈ ਦੀ ਹੈਗੀ, ਰੈਸਟੋਰੈਂਟ 'ਤੇ ਜਾਈਦਾ, ਬਿਜ਼ਨਸਮੈਨ ਨੂੰ ਮਿਲਦਾ, ਕਈਆਂ ਨੂੰ ਹਜੇ ਪਤਾ ਨਹੀਂ ਹੈਗਾ ਵੀ ਉੱਥੇ ਕੀ ਹੋਇਆ ਸੀਗਾ। ਵੋਟ ਪਾਉਣ ਤੋਂ ਪਹਿਲਾਂ ਖੋਜੋ, ਕਰਪਸ਼ਨ ਇਨ ਯੋਰ ਸਿਟੀ, ਸਿਟੀ 'ਤੇ ਨਾ ਪਾ ਦੇਵੋ, ਸਭ ਕੁਛ ਬਾਹਰ ਆ ਜਾਵੇਗਾ ਕੀ ਕੁਛ ਹੋਇਆ। ਫਿਰ ਉਹ ਮੀਡੀਆ ਸਰਚ ਕਰ ਲਿਆ, ਨੈਸ਼ਨਲ ਮੀਡੀਆ ਦੀ ਗੱਲ ਕਰ ਰਿਹਾ ਕਿ ਨਹੀਂ ਰਹਿ ਰਿਹਾ ਹੈਗਾ। ਬਾਕੀ ਤੁਸੀਂ ਕਿਸ ਨੂੰ ਸਿਲੈਕਟ ਕਰਨਾ, ਕਿਸ ਨੂੰ ਮੋਹਰੇ ਲੈ ਕੇ ਆਉਣਾ, ਉਹ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਜਿਹੜੇ ਆਪਣਾ ਨਾਂ ਭਰ ਚੁੱਕੇ ਹਨ ਨਾ ਵੱਖ ਵੱਖ ਵਾਰਡ ਦੇ ਵਿੱਚ, ਹਰ ਇੱਕ ਨੂੰ ਮੈਂ ਸੱਦਾ ਦਿੰਦਾ ਆਵੋ ਅਤੇ ਸਾਡੇ ਨਾਲ ਬੈਠ ਕੇ ਗੱਲਬਾਤ ਕਰੋ। ਮੈਂ ਈਮੇਲ ਪਾ ਦੇਵਾਂਗਾ ਹਰ ਇੱਕ ਨੂੰ, ਜਿਹੜੇ ਪੁਰਾਣੇ ਵੀ ਹਨ, ਜਿਹੜੇ ਸੋ ਫਾਰ ਕਰੰਟ ਰੀਜਨਲ ਕੌਂਸਲਰ, ਕੌਂਸਲਰ, ਡੈਪਟੀ ਮੇਅਰ, ਮੇਅਰ ਵੀ ਹਨ, ਉਹਨਾਂ ਨੂੰ ਕਹੂੰਗਾ ਵੀ ਆ ਕੇ ਇੰਟਰਵਿਊ ਦਿਓ, ਸਾਰੇ ਸਵਾਲਾਂ ਦੇ ਜਵਾਬ ਦਿਓ। ਜੇ ਆ ਜਾਣਗੇ ਤਾਂ ਧੰਨਵਾਦ, ਨਹੀਂ ਆਏ ਤਾਂ ਤੁਹਾਡੇ 'ਤੇ ਛੱਡ ਦਿੰਦੇ, ਆਪਾਂ ਤਾਂ ਤੁਹਾਡੀਆਂ ਤੁਹਾਡੇ ਵਾਸਤੇ ਇੱਥੇ ਖੜ੍ਹੇ ਹਾਂ, ਗੱਲਾਂ ਬਾਤਾਂ ਕਰਾਂਗੇ, ਜੋ ਹੈਗਾ ਉਹੀ ਸੱਚ ਬੋਲਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਮੈਂ ਗੱਲਬਾਤ ਕਰ ਰਿਹਾ ਸਾਹਿਬ, ਛੁੱਟੀਆਂ ਖਤਮ ਹੋਣ ਲੱਗੀਆਂ ਬੱਚਿਆਂ ਦੀਆਂ, ਹਜੇ ਬਹੁਤ ਸਾਰੇ ਪ੍ਰੋਗਰਾਮ ਗੁਰੂ ਘਰਾਂ ਵਿੱਚ ਚੱਲ ਰਹੇ ਹਨ, ਵੱਖ ਵੱਖ ਗੁਰੂ ਘਰਾਂ ਦੇ ਵਿੱਚ ਬੱਚਿਆਂ ਨੂੰ ਤਬਲਾ, ਹਰਮੋਨੀਅਮ, ਕੁਝ ਵੀ ਸਿਖਾਉਣਾ ਹੋਵੇ, ਪੰਜਾਬੀ ਸਿਖਾਉਣੀ ਹੋਵੇ, ਬਹੁਤ ਸਾਰੀਆਂ ਕਲਾਸਾਂ ਫ੍ਰੀ ਵਿੱਚ ਵੀ ਲੱਗਦੀਆਂ ਹਨ। ਸੋ ਸਦਾ ਫ੍ਰੀ ਨਾ ਲੱਭਿਆ ਕਰੋ, ਜੇ ਕੋਈ ਸੰਸਥਾ ਤੁਹਾਨੂੰ ਦੇ ਰਹੀ ਹੈਗੀ ਆ ਸਰਵਿਸਿਜ਼, ਕੋਸ਼ਿਸ਼ ਕਰੋ ਥੋੜ੍ਹੀ ਥੋੜ੍ਹੀ ਫੀਸ ਹੈਗੀ ਆ ਉਹ ਭਰ ਦਿਆ ਕਰੋ। ਬੱਚਿਆਂ ਦਾ ਸੌਕਰ ਖਤਮ ਹੋ ਜਾਣਾ, ਬੜੀ ਜਲਦੀ ਹੋ ਜਾਣਾ, ਮੁੜ ਕੇ ਸਕੂਲ ਵੀ ਜਾਣਾ। ਸੋ ਹੁਣ ਲੇਟ ਹੋ ਗਿਆ ਤਾਂ ਇਨਡੋਰ ਸੌਕਰ ਵੀ ਚੱਲ ਪੈਣਾ ਹੈਗਾ, ਸੌਕਰ, ਫੀਲਡ ਹਾਕੀ, ਬਾਸਕਟਬਾਲ, ਬੇਸਬਾਲ, ਜੋ ਬੱਚਾ ਖੇਡਣਾ ਚਾਹੁੰਦਾ। ਕਈ ਵਾਰੀ ਬਹੁਤ ਸਾਰੇ ਫ੍ਰੀ ਵਿੱਚ ਹੀ ਪ੍ਰੋਗਰਾਮ ਹੁੰਦੇ ਹਨ, ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ, ਬੰਦਾ ਨਹੀਂ ਅਫੋਰਡ ਕਰ ਸਕਦਾ। ਅਤੇ ਸਮਝਣ ਦੀ ਕੋਸ਼ਿਸ਼ ਕਰੋ ਹਾਊਸ ਲੀਗ ਕੀ ਹੁੰਦੀ ਆ, ਆਲ ਸਟਾਰ ਲੀਗ ਕੀ ਹੁੰਦੀ ਆ। ਇਹ ਨਾ ਸੋਚੋ ਵੀ ਮੈਂ ਜੀ $100 ਦੇ ਤਾ ਬੱਚੇ ਨੂੰ ਰਜਿਸਟਰ ਕੀਤਾ ਨਾ, ਇਹ ਪਲੇਅਰ ਨਹੀਂ ਬਣਿਆ, ਹੁਣ ਇੱਕ ਘੰਟੇ ਵਿੱਚ ਉਹ ਕੋਚ ਵੀ ਕੀ ਕਰਨ। ਕਿਉਂਕਿ ਜਿਹੜੇ ਉਹ ਪ੍ਰੋਗਰਾਮ ਹੁੰਦੇ ਸਿਰਫ ਬੱਚਿਆਂ ਨੂੰ ਘਰੋਂ ਬਾਹਰ ਕੱਢਣ ਦੇ ਹੁੰਦੇ ਆ, ਬਾਹਰ ਕੱਢ ਕੇ ਥੋੜ੍ਹਾ ਬਹੁਤਾ ਭੱਜ ਲੈਣਗੇ, ਫਿੱਟ ਹੋ ਜਾਣਗੇ ਅਤੇ ਮਾੜੀ ਸੁਸਾਇਟੀ ਤੋਂ ਦੂਰ ਹੋ ਜਾਣਗੇ। ਜਦੋਂ ਐਨਰਜੀ ਸਹੀ ਜਗ੍ਹਾ ਵਰਤੀ ਜਾਂਦੀ, ਬੱਚਾ ਘਰ ਜਾ ਕੇ ਸੌਂ ਜਾਂਦਾ ਹੈਗਾ। ਜਿਹੜੇ ਆ ਸੈੱਲ ਹੋਣੇ ਨਾ ਸੋਸ਼ਲ ਮੀਡੀਆ, ਇਹਨਾਂ ਨੇ ਬੱਚਿਆਂ ਦੀ ਜ਼ਿੰਦਗੀ ਖਰਾਬ ਕੀਤੀ ਪਈ ਹੈਗੀ ਆ, ਤੁਹਾਨੂੰ ਵੀ ਪਤਾ। ਇੱਕ ਵਾਰੀ ਬੰਦਾ ਇਹਨਾਂ ਮਗਰ ਲੱਗ ਜਾਵੇ ਨਾ, ਮੁੜ ਕੇ ਦੂਰ ਹੋਣਾ ਔਖਾ ਹੋ ਸਕਦਾ, ਅਤੇ ਹੋ ਰਿਹਾ ਹੈਗਾ ਆ। ਬਹੁਤ ਸਾਰੀਆਂ ਨਵੀਆਂ ਸੰਸਥਾਵਾਂ ਖੁੱਲ੍ਹ ਰਹੀਆਂ ਹਨ ਵੀ ਸੋਸ਼ਲ ਮੀਡੀਆ ਤੋਂ ਬੱਚਿਆਂ ਨੂੰ ਕਿਸ ਤਰ੍ਹਾਂ ਦੂਰ ਕਰੀਏ। ਉੱਥੇ ਤੱਕ ਗੱਲ ਨਾ ਪਹੁੰਚਾਵੋ, ਆਪਸ 'ਚ ਬੈਠ ਕੇ ਗੱਲਾਂ ਕਰੋ। ਅਤੇ ਹੁਣ ਮੌਕਾ ਹੈਗਾ, ਐਂਡ 'ਤੇ ਨਾ ਛੱਡਿਓ ਵੀ ਕਿਹੜਾ ਬੰਦਾ ਖੜ੍ਹਾ ਸਾਡੇ ਵਾਰਡ ਦੇ ਵਿੱਚ, ਇਹਨੂੰ ਆਪਾਂ ਕੱਲੇ ਵੋਟ ਪਾਈਏ। ਜੇ ਪੁਰਾਣਾ ਸਿੰਘ ਸਾਡੇ ਵਾਸਤੇ ਕੁਛ ਕੀਤਾ ਹੀ ਨਹੀਂ, ਇਹ ਨਾ ਕਹਿ ਰਹੇ ਹੋ ਸਾਡੇ ਦੇ ਸਰਪੰਚ ਨੇ ਨਹੀਂ ਕੁਛ ਕਰਨ ਦਿੱਤਾ, ਫਿਰ ਸਿਰ 'ਤੇ ਪੱਗ ਕੱਲੇ ਰੱਖੀ ਹੋ ਸੀਗੀ। ਜੇ ਸਰਪੰਚ ਨੇ ਕੁਛ ਕਰਨ ਦਿੱਤਾ, ਕਿਸ ਖਾਤਰ ਰੱਖੀ ਹੋ ਸੀਗੀ? ਗੁਰੂ ਨੂੰ ਮੱਥਾ ਟੇਕਦੇ ਹੋ, ਜੇ ਉਹ ਵੀ ਕੁਛ ਕਰਦਾ ਆ ਕੇ ਦੱਸੋ ਵੀ ਮੈਂ ਆਹ ਕਰਨਾ ਚਾਹੁੰਦਾ ਸੀਗਾ, ਵੀ ਸਾਡਾ ਲੀਡਰ ਨਹੀਂ ਕਰਨ ਦਿੰਦਾ, ਕੁਰਸੀ ਲਈ ਕੱਲੇ ਬੈਠੇ ਹਾਂ, ਕੀ ਗੇਮਾਂ ਖੇਡ ਰਹੇ ਹੈਗੇ ਹਾਂ। ਇਸ ਵੇਲੇ ਆਹ ਸਰਪੰਚ ਇੱਥੇ ਮੂਵ ਹੋ ਜਾਊਗਾ, ਮੈਂ ਇਹਦੀ ਪੋਜੀਸ਼ਨ ਲੈ ਲਊਂਗਾ, ਉਹ ਇਹਦੀ ਪੋਜੀਸ਼ਨ ਲੈ ਲਊਗਾ, ਮੈਂ ਇਸ ਬੰਦੇ ਨੂੰ ਖੜਾ ਕਰ ਦਿੰਦਾ, ਇਹਦੇ ਵੋਟਾਂ ਟੁੱਟ ਜਾਣਾ। ਐਟ ਦੀ ਐਂਡ ਲੂਜ਼ ਕਿਨ ਕਰਨਾ? ਤੁਸੀਂ ਜਿਹੜੇ ਵੋਟਾਂ ਪਾ ਰਹੇ ਹੋ, ਮੈਂ ਤੁਹਾਡੇ 'ਤੇ ਛੱਡ ਦਿੰਦਾ। ਵੋਟ ਪਾਣੀ ਆਉਣ ਵਾਲੇ ਦਿਨ ਵਿੱਚ ਅਕਤੂਬਰ ਵਿੱਚ ਸੋਚ ਸਮਝ ਕੇ ਪਾਇਓ ਅਤੇ ਖੋਜ ਲਿਓ ਵੀ ਕੌਣ ਤੁਹਾਡੇ ਪਾਸੇ ਖੜ੍ਹਾ, ਕੌਣ ਤੁਹਾਡੇ ਲਈ ਆਵਾਜ਼ ਬਣਨਾ ਚਾਹੁੰਦਾ। ਕਈ ਵਾਰੀ ਕਹਿ ਦਿੰਦੇ ਹਨ ਉਹ ਪਹਿਲੇ ਵੀ ਇੱਦਾਂ ਕਹਿੰਦੇ ਸੀਗੇ, ਜੇ ਪਹਿਲੇ ਕਹਿ ਗਏ ਨਵੇਂ ਨੂੰ ਚਾਂਸ ਦੇ ਦੇਵੋ, ਜੇ ਉਹ ਵੀ ਇੱਦਾਂ ਕਰੋਗੇ ਉਹਨੂੰ ਵੀ ਲਾ ਦਿਓ। ਪਰ ਸਾਨੂੰ ਤਾਂ ਕਿਸੇ ਨਾ ਕਿਸੇ ਪਾਸੇ ਜਿੱਤ ਪ੍ਰਾਪਤ ਕਰਨੀ ਪੈਣੀ ਹੈ ਨਾ, ਸਾਡਾ ਦਿੱਤਾ ਹੋਇਆ ਪੈਸਾ ਸਹੀ ਜਗ੍ਹਾ ਖਰਚਿਆ ਜਾਵੇ। ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਕੈਨੇਡਾ ਇਜ਼ ਅ ਬਿਊਟੀਫੁਲ ਕੰਟਰੀ, ਲੈਟਸ ਕੀਪ ਇਟ ਦਿਸ ਵੇ। ਡਾਕਟਰ ਰਾਜਗੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਸਾਰਿਆਂ ਦੇ ਕੰਮ ਔਖਾ ਆਇਆ ਪਿਆ ਹੈਗਾ ਆ। ਜੇ ਹੋਰ ਪਾਸੇ ਨਹੀਂ ਪਹੁੰਚ ਸਕਦੇ ਪਰ ਵੋਟਾਂ ਪਾਉਣ ਵੇਲੇ ਪਹੁੰਚਿਓ ਜ਼ਰੂਰ, ਇਹਨਾਂ ਨੂੰ ਦੱਸ ਦਿਓ। ਅਜੇ ਸੈਂਡਲਵੁੱਡ ਅਤੇ ਟੋਰਨਮ ਦੀ ਜਗ੍ਹਾ ਹੈਗੀ ਨਾ, ਉੱਥੇ ਹੁਣ ਮਸ਼ੀਨਾਂ ਖੜੀ, ਕਿਤੇ ਕੁਛ ਬਣ ਰਿਹਾ ਹੈਗਾ ਉੱਤੇ। ਇਹ 25 ਸਾਲ ਮੈਂ ਲਗਾਤਾਰ ਲੱਗਾ ਰਿਹਾ ਨਾ, ਮਗਰ ਵੀ ਗਰਾਊਂਡ ਇਹ ਖਾਲੀ ਆ, ਇਹ ਸਾਨੂੰ ਖੇਡਣ ਵਾਸਤੇ ਵਰਤੋਂ ਦੇ ਦੇਵੋ ਕਿ ਮਾਂ ਪਿਓ ਨੂੰ ਦੂਰ ਦੂਰ ਜਾਣਾ ਪੈਂਦਾ ਬੱਚਿਆਂ ਨੂੰ ਸੌਕਰ ਖਿਡਾਉਣ ਵਾਸਤੇ, ਵੀ ਗਰਾਊਂਡ ਆਪਾਂ ਆਪ ਖਰਚਾ ਕਰਦੇ, ਫੈਂਸ ਲਗਾ ਦਿੰਦੇ, ਬੱਚੇ ਉੱਥੇ ਖੇਡੀ ਜਾਣਗੇ। ਪਰ ਇਹਨਾਂ ਨੇ ਗਰਾਊਂਡ ਰੇਜ ਦਿੱਤੀ, ਖਾਲੀ ਪਈ ਰਹੀ, ਅਤੇ ਹੁਣ 25-30 ਸਾਲ ਬਾਅਦ ਕੁਝ ਨਾ ਕੁਝ ਬਣਾਉਣ ਲੱਗੇ ਆ। ਯਾਰ ਇਹ ਤਾਂ ਇੰਡੀਆ ਨਾਲ ਮਾੜਾ ਕੰਮ ਹੋ ਗਿਆ, ਕਰਦੇ ਇਕੱਲੇ ਨਹੀਂ, ਆਵਾਜ਼ ਇਕੱਲੇ ਨਹੀਂ ਹੇਠਾਂ ਦੇ, ਬਹੁਤ ਕੁਝ ਹੋ ਰਿਹਾ। ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਆ। ਸਾਰੇ ਹੀ ਆਪਣੇ ਹਨ ਰੱਬ ਤੁਹਾਨੂੰ ਰਾਜਗੁਸ਼ੀ ਰੱਖੀ, ਚੜ੍ਹਦੀ ਕਲਾ ਵਿੱਚ ਰੱਖੇ। ਸ਼ੋਅ ਦੇਖਣਾ ਐਤਵਾਰ ਨੂੰ ਅਤੇ ਕਿੱਦਾਂ ਨਾ ਲੱਗਾ ਸੋਮਵਾਰ ਨੂੰ ਕੱਲ੍ਹ ਕਰਦੇ, ਅਸੀਂ ਲਾਈਵ ਬੈਠਾਂਗੇ ਤੁਹਾਡੇ ਵਾਸਤੇ ਵਿਰਾਸਤ ਟੀਵੀ 'ਤੇ ਅਤੇ ਵਿਰਾਸਤ ਰੇਡੀਓ 'ਤੇ। 416-451-2222 ਮੇਰਾ ਬਾਅਦ ਦਾ ਨੰਬਰ ਹੈਗਾ ਆ, ਤੁਹਾਡਾ ਬਿਲਕੁਲ ਲਾਈਵ ਹੋਵਾਂਗੇ ਸੋਮਵਾਰ ਨੂੰ ਰੇਡੀਓ 'ਤੇ ਅਤੇ ਟੀਵੀ 'ਤੇ। ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੱਬ ਤੋਂ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ। ਹੱਥ ਜੋੜ ਕੇ ਬੇਨਤੀ ਆ ਬੱਚਿਆਂ ਨੂੰ, ਜੇ ਕੁੱਤੇ ਬਿੱਲੀਆਂ ਸਾਂਭ ਸਕਦੇ ਆ ਨਾ, ਤਾਂ ਜੋ ਮਾਂ ਪਿਓ ਦੀ ਅਪੁਆਇੰਟਮੈਂਟ ਆ ਜਾਂਦੀ ਹੈਗੀ ਆ, ਡਾਕਟਰ ਲੈ ਜਾਂਦੀ, ਫਿਰ ਪਤਾ ਨਹੀਂ ਮੈਂ ਇੱਧਰੋਂ ਬਿਜ਼ੀ ਹਾਂ ਇੱਧਰੋਂ ਬਿਜ਼ੀ ਹਾਂ। ਜੇ ਤੁਸੀਂ ਨਹੀਂ ਬੋਲੇ ਕੁਛ ਤਾਂ ਸਮਝਾਵੇਗਾ ਕੌਣ? ਸੋ ਬੱਚੇ ਦੀ ਉਂਗਲੀ ਜਿੱਧਰ ਨੂੰ ਮਰਜ਼ੀ ਫੜ ਲਵੋ, ਉੱਧਰ ਨੂੰ ਤੁਸੀਂ ਤੋਰ ਸਕਦੇ ਹੈਗੇ ਆ। ਬੱਚੇ ਵੀ ਕਹਿੰਦੇ ਬਈ ਹੁਣ ਤਾਂ ਇੱਦੇ ਹੀ ਚੱਲਦਾ, ਪਰ ਇੱਦਾਂ ਕੱਲ੍ਹ ਹੀ ਚੱਲਦਾ। ਮਾਂ ਪਿਓ ਦੇ ਬੱਚੇ ਤੁਹਾਡੇ ਹੈ ਨਾ, ਖੁਸ਼ ਰਹੋ ਯਾਰ।
2: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਲਹਿਰਾਂ,
4: ਪੰਜਾਬੀ ਲਹਿਰਾਂ,
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
7: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313।
8: ਸੱਚ ਕਿਹੋ ਜਿਹਾ ਹੁੰਦਾ?
9: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
10: ਮਿੱਟੀ ਚੁਗਦੀ ਫਸਲ ਸੱਚ ਹੈ,
9: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰੂ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਮਾਫ਼ ਕਰਨਾ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਔਰ ਖੂਬਸੂਰਤ ਸਵੇਰ ਨੂੰ, ਚੜ੍ਹਦੀ ਕਲਾ ਵਾਲੀ ਸਵੇਰ ਨੂੰ ਜਿਉਂ ਆਖ ਰਹੇ ਹੋਵੋਗੇ। ਸਟੂਡੀਓ ਦੀ ਘੜੀ ਦੇ ਮੁਤਾਬਿਕ 7:05 ਹੋ ਚੁੱਕੇ ਨੇ, ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। 905-673-3337 ਸਟੂਡੀਓ ਦੇ ਨੰਬਰ ਰਹਿਣਗੇ, 905-673-3337। ਔਰ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ, ਮਾਫ਼ ਕਰਨਾ, ਹੁਸ਼ਿਆਰ ਰਮੇਸ਼ ਹੁਸ਼ਿਆਰਪੁਰੀ ਜੀ ਆਉਣਗੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਹਮੇਸ਼ਾ ਖਬਰਾਂ ਦੇ ਨਾਲ ਤੁਹਾਨੂੰ ਜੋੜਾਂਗੇ। 905-673-3337। ਮੈਨੂੰ ਲੱਗਦਾ ਮੈਂ ਹਜੇ ਸ਼ਾਮ ਵਾਲੇ ਪ੍ਰੋਗਰਾਮ 'ਚੋਂ ਉਭਰਿਆ ਨਹੀਂ, ਹਜੇ ਸ਼ਾਮ ਵਾਲੇ ਜਿਹੜੇ ਉਸ ਦੌਰ ਦੇ ਵਿੱਚ ਹੀ ਹਾਂ। ਸੋ 905-673-3337 ਉਹਦਾ ਕਾਰਨ ਆ, ਕਿਉਂਕਿ ਜਦੋਂ ਤੁਸੀਂ ਜ਼ਿਆਦਾ ਸਮਾਂ ਰੇਡੀਓ ਨੂੰ ਦਿੰਦੇ ਹੋ ਨਾ, ਅਤੇ ਫਿਰ ਤੁਹਾਡੇ ਅੰਦਰ ਬਾਹਰ ਆਸ ਪਾਸ ਰੇਡੀਓ ਰੇਡੀਓ ਰੇਡੀਓ। ਤਾਂ ਹੀ ਤਾਂ ਮੈਂ ਕਹਿੰਦਾ ਹੁੰਦਾ ਕਿ ਜਦੋਂ ਇੱਕ ਵਾਰੀ ਛੱਡ ਕੇ ਚਲੇ ਜਾਂਦੇ ਦੁਬਾਰਾ ਛੱਡਣ ਨੂੰ ਜੀ ਨਹੀਂ ਕਰਦਾ। ਸੋ ਇੱਦਾਂ ਹੀ ਲੱਗਦਾ ਕਿ ਉਸੇ ਸਮੇਂ ਦੇ ਵਿੱਚ ਹੀ ਹਾਂ। ਤਾਂ ਹੀ ਕਹਿੰਦਾ ਹੁੰਦਾ ਮੈਂ ਕਿ ਥੋੜ੍ਹਿਆਂ ਵਾਂਗੂ ਥੁੜ ਕੇ ਮਿਲੀਏ, ਪੰਛੀਆਂ ਵਾਂਗੂ ਉੜ ਕੇ ਮਿਲੀਏ, ਅਤੇ ਮਿਲ ਕੇ ਮੁੜਦਿਆਂ ਇੰਝ ਲੱਗਦਾ ਏ ਕਿ ਦਿਲ ਨਹੀਂ ਭਰਿਆ, ਮੁੜ ਕੇ ਮਿਲੀਏ। ਸੋ 905-673-3337 ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬ ਦੀ ਧਰਤੀ ਤੋਂ ਲੌਡਾ ਵੇਲਾ ਤਰਕਾਲਾ ਸ਼ਾਮਾਂ ਦਾ ਪਹਿਰ, ਰਮੇਸ਼ ਹੁਸ਼ਿਆਰਪੁਰੀ ਜੀ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਕੈਨੇਡਾ ਦੀ ਸੋਹਣੀ ਸੱਜੀ ਸਵੇਰ ਅਤੇ ਪੰਜਾਬੀ ਲਹਿਰਾਂ ਦੇ ਮੋਰਨਿੰਗ ਵਾਲੇ ਹਿੱਸੇ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਕੀ ਹਾਲ ਚਾਲ ਆ? ਨਾਲ ਦੀ ਨਾਲ ਅੱਜ ਦੀ ਫਰਾਈਡੇ ਦੀ ਗੁੱਡ ਮੋਰਨਿੰਗ ਸਾਡੇ ਵੱਲੋਂ ਤੁਹਾਨੂੰ। ਵੀਕਐਂਡ ਦੀ ਸ਼ੁਰੂਆਤ ਹੋ ਚੁੱਕੀ ਆ ਕੈਨੇਡਾ ਦੀ ਧਰਤੀ 'ਤੇ।
1: ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਔਰ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸਿਸ। ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਆਊਟਡੋਰ ਕੋਈ ਵੀ ਫੰਕਸ਼ਨ ਕਰਨਾ, ਵਿਆਹ ਸ਼ਾਦੀ, ਮੈਰਿਜ, ਕਿੱਟੀ ਪਾਰਟੀ ਜਾਂ ਹੋਵੇ ਪਿਕਨਿਕ, ਅਤੇ ਆਊਟਡੋਰ ਟੈਂਟ ਦੇ ਲਈ ਇੱਕੋ ਇੱਕ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸਿਸ। ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਜ਼ਰੂਰ ਦਿਆ ਕਰੋ। ਤੁਸੀਂ ਟੇਬਲ ਰੈਂਟ ਕਰਨੇ ਆ, ਚੇਅਰਸ ਰੈਂਟ ਕਰਨੀਆਂ, ਟੈਂਟ ਰੈਂਟ ਲੈਣਾ, ਸਮਾਲ ਲਾਰਜ ਆਊਟਡੋਰ ਈਵੈਂਟ ਦੇ ਲਈ 647-999-2569 ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਆ। ਨਾਲ ਦੀ ਨਾਲ ਗਿੱਲ ਫਾਰਮ 416-898-8787 ਡਿਕਸੀ ਅਤੇ ਕਿੰਗ ਸਟਰੀਟ 'ਤੇ ਲੋਕੇਟਡ ਨੇ। ਹਰ ਤਰ੍ਹਾਂ ਦੀ ਪਨੀਰੀ, ਚੱਕੀ ਆਟਾ ਅਤੇ ਤਾਜ਼ਾ ਸਬਜ਼ੀਆਂ ਦੇ ਲਈ ਗਿੱਲ ਫਾਰਮ, ਫੁੱਲਾਂ ਦਾ ਸੋਹਣਾ ਸ਼ਹਿਰ, 416-898-8787 416-898-8778 ਗਿੱਲ ਫਾਰਮ। ਰਮੇਸ਼ ਜੀ, ਇੱਕ ਵਾਰ ਫਿਰ ਤੁਹਾਡਾ ਜੀ ਆਇਆਂ ਨੂੰ ਚੱਲਦੇ ਹਾਂ ਜੀ ਪਹਿਲੀ ਖਬਰ ਦੇ ਵੱਲ। ਸੁਖਬੀਰ ਬਾਦਲ, ਬੜੇ ਚਿਰਾਂ ਬਾਅਦ ਇਹ ਨਾਮ ਸੁਣਨ ਨੂੰ ਮਿਲਿਆ ਖਬਰਾਂ ਦੇ ਵਿੱਚੋਂ, ਜਿਵੇਂ ਕਿ ਸੁਖਬੀਰ ਬਾਦਲ ਗਾਇਬ ਹੀ ਹੋ ਗਏ ਸੀਗੇ। ਸੋ ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨੇ ਹੁਣ ਇੱਕ ਨਵੀਂ ਚਰਚਾ ਛੇੜ ਦਿੱਤੀ ਆ। ਕਿਆਸਾਂ ਲਾਈਆਂ ਜਾ ਰਹੀਆਂ ਸੀ ਕਿ ਫਿਰ ਕਿਤੇ ਨਾ ਕਿਤੇ ਗੱਠਜੋੜ ਹੋ ਸਕਦਾ, ਇਹ ਕਿਤੇ ਉਹਦੀ ਭਿਣ ਕਿਤੇ ਨਿਸ਼ਾਨੀ ਤਾਂ ਨਹੀਂ ਰਮੇਸ਼ ਜੀ?
1: ਤੰਦੂ ਸਾਹਿਬ, ਸਿਆਸੀ ਪਾਰਟੀਆਂ ਦੇ ਦੂਸਰੀ ਪਾਰਟੀ ਨਾਲ ਗੱਠਜੋੜ ਹੋਣੇ ਕੋਈ ਬਹੁਤ ਹੈਰਾਨੀਜਨਕ ਵਰਤਾਰਾ ਨਹੀਂ। ਇਹ ਗੱਠਜੋੜ ਹੁੰਦੇ ਰਹੇ ਆ, ਅੱਗੇ ਵੀ ਹੋਣਗੇ, ਹੁੰਦੇ ਵੀ ਆ ਤੇ ਟੱਟਦੇ ਵੀ ਆ। ਰੌਲਾ ਇਹ ਹੁੰਦਾ ਕਿ ਗੱਠਜੋੜ ਗੱਠਜੋੜ ਹੈ ਜਾਂ ਕਿਸੇ ਦੀ ਝੋਲੀ ਚ ਪੈਣਾ ਹੈ। ਸਭ ਤੋਂ ਵੱਡਾ ਮੁੱਦਾ ਅੱਜ ਦੇ ਸਮੇਂ ਇਹੀ ਹੈ ਕਿ ਗੱਠਜੋੜ ਕੀ ਗੱਠਜੋੜ ਹੈ ਜਾਂ ਕਿਤੇ ਸਾਰਾ ਕੁਛ ਅਗਲੇ ਨੂੰ ਦਿੱਤਾ ਜਾ ਰਿਹਾ, ਭਾਵ ਕਿ ਆਪਣੇ ਆਪ ਨੂੰ ਉਹਦੇ ਸਮਰਪਿਤ ਕੀਤਾ ਜਾ ਰਿਹਾ। ਤੁਸੀਂ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਕੀਤਾ, ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਇਸ ਵੇਲੇ ਪ੍ਰਧਾਨ ਹੈ, ਸ਼੍ਰੋਮਣੀ ਅਕਾਲੀ ਦਲ ਦੇ ਹੋਲੀ ਸੋਲੀ ਹੈ, ਮੁਖੀ ਹੈ। ਸੁਖਬੀਰ ਸਿੰਘ ਬਾਦਲ ਦੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਹੈ। ਹਾਲਾਂਕਿ ਉਹ ਮੁਲਾਕਾਤ ਵਿੱਚ ਕੀ ਹੋਇਆ ਕੀ ਨਹੀਂ ਹੋਇਆ, ਪ੍ਰਧਾਨ ਮੰਤਰੀ ਨੇ ਕੀ ਕਹਿ ਦਿੱਤਾ, ਸੁਖਬੀਰ ਬਾਦਲ ਨੇ ਕੀ ਕਹਿ ਦਿੱਤਾ, ਕਿਸੇ ਧਿਰ ਨੇ ਕੋਈ ਖੁਲਾਸਾ ਨਹੀਂ ਕੀਤਾ ਦੋਹਾਂ ਧਿਰਾਂ ਚੋਂ ਕੀ ਭਾਈ ਗੱਲਬਾਤ ਆਇਆ। ਪਰੰਤੂ ਅਚਾਨਕ ਇਹ ਮੁਲਾਕਾਤ ਹੋਣੀ, ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵਾਲੇ ਸੁਪਰੀਮ ਲੀਡਰ ਦੀ ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੂਜੇ ਪਾਸੇ ਅਕਾਲੀ ਦਲ ਦੇ ਸੁਪਰੀਮ ਲੀਡਰ ਸੁਖਬੀਰ ਸਿੰਘ ਬਾਦਲ, ਇਹਨੂੰ ਸਿਆਸੀ ਤੌਰ ਤੇ ਮਨਫੀ

0: ਭਾਜਪਾ ਨੇ ਵੀ ਪੰਜਾਬ ਚ ਬਥੇਰਾ ਲਿਆ ਤੇ ਅਕਾਲੀ ਦਲ ਨੇ ਵੀ ਬਥੇਰਾ ਲਿਆ। ਅਕਾਲੀ ਦਲ ਨੇ ਪੰਜਾਬ ਦੇ ਨਾਲ ਨਾਲ ਜਿੱਥੇ 4 ਵੋਟਾਂ ਘੱਟ ਸੀ ਸ਼ਹਿਰੀ ਵੋਟਾਂ ਜੋੜ ਕੇ ਉਹ ਲਿਆ ਤੇ ਦਿੱਲੀ ਵਿੱਚ ਵੀ ਫਾਇਦਾ ਲਿਆ, ਆਪਣੇ ਪਰਿਵਾਰ ਨੂੰ ਵੀ ਬਾਦਲ ਪਰਿਵਾਰ ਉੱਥੇ ਮਿਨਿਸਟਰੀਆਂ ਦਬਾਉਂਦਾ ਰਿਹਾ। ਬੀਬੀ ਆ ਜਿਹੜੀ ਹਰਸਿਮਰਤ ਕੌਰ ਹੈ ਇਹ ਮੰਤਰੀ ਰਹੀ ਹੈ, ਹੋਰ ਵੀ ਬੜਾ ਕੁਛ ਇਹਨਾਂ ਨੇ ਉੱਥੇ ਨਿੱਘ ਮਾਣਿਆ ਉੱਥੇ ਦਿੱਲੀ ਦੀ ਸਿਆਸਤ ਦਾ। ਹੁਣ ਤਾਜ਼ਾ ਤਰੀਨ ਮੁਲਾਕਾਤ ਵਿੱਚ ਜਿਹੜਾ ਗੱਠਜੋੜ ਸ਼ਬਦ ਦੁਬਾਰਾ ਚਰਚਾ ਵਿੱਚ ਆਇਆ ਆ, ਇਹ ਸ਼ਬਦ ਬੀਤੇ ਸਮੇਂ ਚ ਅਲੋਪ ਹੋ ਗਿਆ ਸੀ। ਹਾਲਾਂਕਿ ਅੱਜ ਦੀ ਵੀ ਮੈਂ ਗੱਲ ਕਰਾਂ ਤੇ ਪੰਜਾਬ ਦੇ ਪ੍ਰਧਾਨ ਕੇਵਲ ਢਿੱਲੋਂ ਨੇ ਭਾਜਪਾ ਦੇ, ਉਹ ਕਹਿੰਦੇ ਜੀ ਅਸੀਂ ਤੇ 117 ਸੀਟਾਂ ਤੇ ਚੋਣ ਲੜਨੀ ਹੈ। ਭਾਜਪਾ ਵਾਲੇ ਬਹੁਤ ਸਾਰੇ ਲੀਡਰ ਕਹਿ ਚੁੱਕੇ 117 ਸੀਟਾਂ ਤੇ ਚੋਣ ਲੜਨੀ ਹੈ, ਪਰੰਤੂ ਬੀਤੇ ਸਮੇਂ ਦੇ ਵਿੱਚ ਜਿਹੜੇ ਚੋਟੀ ਦੇ ਲੀਡਰ ਜਿਵੇਂ ਨਵੀਨ ਹੁਣੀ ਹੈ, ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਜਾਂ ਗ੍ਰਹਿ ਮੰਤਰੀ ਦੀ ਗੱਲ ਕਰੀਏ, ਇਹਨਾਂ ਨੇ ਕਦੇ ਵੀ ਸਿੱਧੇ ਤੌਰ ਤੇ ਤੋੜ ਕੇ ਇਹ ਗੱਲ ਨਹੀਂ ਆਖੀ ਕਿ ਭਾਈ ਅਕਾਲੀ ਦਲ ਕੌਣ ਹੁੰਦਾ, ਅਸੀਂ ਅਕਾਲੀ ਦਲ ਦੇ ਨਾਲ ਕਦੇ ਸਮਝੌਤਾ ਨਹੀਂ ਕਰਨਾ, ਕਦੇ ਏਦਾਂ ਦੀ ਗੱਲ ਨਹੀਂ ਆਖੀ। ਨਾ ਨਿਤਿਨ ਨਵੀਨ ਜਿਹੜੇ ਮੌਕੇ ਦੇ ਪ੍ਰਧਾਨ ਉਹਨਾਂ ਨੇ ਆਖੀ ਹੈ, ਨਾ ਜਗਤ ਪ੍ਰਕਾਸ਼ ਨੱਡਾ ਨੇ ਕਦੇ ਕਹੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਦੋਂ ਪੰਜਾਬ ਆਏ ਸੀ ਉਹਨਾਂ ਨੇ ਜ਼ਰੂਰ ਥੋੜੀ ਬਹੁਤੀ ਗਈ ਸੀ, ਪ੍ਰਧਾਨ ਮੰਤਰੀ ਨੇ ਅੱਜ ਤੱਕ ਨਹੀਂ ਕਹੀ। ਹੁਣ ਇਸ ਗੱਲ ਦੀ ਚਰਚਾ ਪੰਜਾਬ ਚ ਸ਼ੁਰੂ ਹੋ ਗਈ ਹੈ ਕਿ ਇਹ ਗੱਠਜੋੜ ਹੋਵੇਗਾ। ਹੁਣ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਗੱਠਜੋੜ ਤੇ ਪਹਿਲਾਂ ਵੀ ਸੀਗਾ, ਦੁਬਾਰਾ ਹੋ ਜੇ ਕੋਈ ਬਹੁਤ ਵੱਡੀ ਹੈਰਾਨੀ ਵਾਲੀ ਗੱਲ ਨਹੀਂ, ਪਰੰਤੂ ਅੱਜ ਦੇ ਸਮੇਂ ਸਵਾਲ ਇਹ ਹੈ ਕਿ ਭਾਜਪਾ ਜਿੰਨਾ ਕੁਛ ਪੰਜਾਬ ਦੇ ਵਿੱਚ ਆਪਣਾ ਪੈਰ ਪਸਾਰਾ ਕਰ ਚੁੱਕੀ ਹੈ, ਜਿੰਨਾ ਕੁ ਉਸਨੇ ਦੂਜੀਆਂ ਪਾਰਟੀਆਂ ਚੋਂ ਲੀਡਰ ਪੁੱਟ ਕੇ ਲਿਆ ਕੇ ਆਪਣੇ ਚ ਸ਼ਾਮਿਲ ਕਰਾ ਲਏ, ਜੋ ਸਿਆਸੀ ਗੋਟੀਆਂ ਇਸ ਵੇਲੇ ਫਿੱਟ ਕੀਤੀਆਂ, ਜਿਸ ਢੰਗ ਦੇ ਨਾਲ ਪ੍ਰਧਾਨ ਮੰਤਰੀ ਪੰਜਾਬ ਆਏ, ਜਿਸ ਢੰਗ ਦੇ ਨਾਲ ਗ੍ਰਹਿ ਮੰਤਰੀ ਆਏ, ਨਿਤਿਨ ਨਵੀਨ ਮੀਟਿੰਗਾਂ ਕਰਕੇ ਗਏ, ਇੱਥੋਂ ਤੱਕ ਕਿ RSS ਦੇ ਪ੍ਰਮੁੱਖ ਉਹ ਵੀ ਪੰਜਾਬ ਦੇ ਵਿੱਚ ਗੇੜੀਆਂ ਮਾਰ ਚੁੱਕੇ ਆ, ਕੀ ਉਹਦੇ ਚੱਲਦੇ ਇਹ ਗੱਠਜੋੜ ਹੋਵੇਗਾ ਜਾਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰੇਗਾ, ਸਵਾਲ ਇਹ ਹੈ ਅੱਜ ਦੇ ਸਮੇਂ। ਕਿਉਂਕਿ ਜਦੋਂ ਅਸੀਂ ਗੱਠਜੋੜ ਦੀ ਗੱਲ ਕਰਦੇ ਕੁਛ ਵੀ ਨਹੀਂ ਸੀਟਾਂ ਹੁੰਦੀਆਂ ਸੀ, 22-23 ਸੀਟਾਂ ਭਾਜਪਾ ਦੇ ਕੋਲ ਸੀ, ਬਾਕੀ ਸਾਰੀਆਂ ਸੀਟਾਂ ਅਕਾਲੀ ਦਲ ਤੋਂ ਹੁੰਦੀਆਂ। ਅਕਾਲੀ ਦਲ ਭਾਜਪਾ ਦੀ ਪਰਵਾਹ ਨਹੀਂ ਕਰਦਾ ਸੀ, ਅਕਾਲੀ ਦਲ ਨੂੰ ਠੀਕ ਹੈ ਮੌਕੇ ਦੇ ਹਿਸਾਬ ਦੇ ਨਾਲ ਇੱਕ ਅੱਧੀ ਜਾਂ 2 ਮੰਤਰੀਸ਼ਿਪ ਦਿੰਦੇ ਰਹੇ ਆ। ਅਕਾਲੀ ਦਲ ਨੇ ਭਾਜਪਾ ਨੂੰ ਪੁੱਛਿਆ ਨਹੀਂ ਸੀ, ਪਰਵਾਹ ਨਹੀਂ ਕੀਤੀ ਸੀ, ਨਾ ਭਾਜਪਾ ਨੇ ਕਦੇ ਕਿਹਾ ਸੀ, ਪਰੰਤੂ ਜਿਹੜੀਆਂ ਤਾਜ਼ਾ ਸਥਿਤੀਆਂ ਨੇ, ਭਾਜਪਾ ਦਾ ਪੈਰ ਪਸਾਰਾ ਹੋਇਆ, ਅਕਾਲੀ ਦਲ ਪੰਜਾਬ ਦੇ ਵਿੱਚ ਮਨਫੀ ਹੋਇਆ, ਅਕਾਲੀ ਦਲ ਦੇ ਹਾਲਾਤ ਹੇਠਾਂ ਨੂੰ ਗਏ ਹੈਗੇ ਆ, ਉਹਦੇ ਚੱਲ ਕੇ ਇਸ ਕਰਕੇ ਮੁਲਾਕਾਤ ਇਸ ਕਰਕੇ ਚਰਚਾ ਚ ਆਈ ਹੈ ਕਿ ਇਹ ਗੱਠਜੋੜ ਹੋਵੇਗਾ ਤੇ ਕਿਹੜੇ ਹਾਲਾਤਾਂ ਚ ਹੋਵੇਗਾ, ਕਿਹੋ ਜਿਹਾ ਗੱਠਜੋੜ ਹੋਵੇਗਾ, ਕੌਣ ਵੱਡੇ ਭਰਾ ਦੀ ਭੂਮਿਕਾ ਅਦਾ ਕਰੇਗਾ, ਕੌਣ ਛੋਟਾ ਭਰਾ ਬਣੇਗਾ। ਵਿਰੋਧੀਆਂ ਨੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਆ। ਦੇਸ਼ ਦੇ ਸਿਆਸੀ ਆਗੂ ਨੇ ਅਰਵਿੰਦ ਕੇਜਰੀਵਾਲ ਨੇ ਤੇ ਕਹਿ ਵੀ ਦਿੱਤਾ ਕਿ ਇੱਕ ਪਾਸੇ ਚੰਦਾ ਚੋਰ ਹੈ, ਦੂਜੇ ਪਾਸੇ ਬੇਅਦਬੀ ਵਾਲੀ ਪਾਰਟੀ ਹੈ, ਚੰਦਾ ਚੋਰ ਪਾਰਟੀ ਤੇ ਕਹਿੰਦੇ ਬੇਅਦਬੀ ਪਾਰਟੀ ਹੁਣ ਆਪਸ ਵਿੱਚ ਗੱਠਜੋੜ ਕਰ ਰਹੀ ਹੈ। ਵਿਰੋਧੀਆਂ ਨੇ ਤੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹੈਗੇ ਆ। ਕਾਂਗਰਸ ਨੇ ਜੇ ਬਹੁਤ ਵੱਡਾ ਕਮੈਂਟ ਨਹੀਂ ਕੀਤਾ, ਪਰੰਤੂ ਆਮ ਆਦਮੀ ਪਾਰਟੀ ਜਿਹੜੀ ਇਸ ਵਾਰ ਪੰਜਾਬ ਦੇ ਵਿੱਚ ਦਾਅਵਾ ਕਰਦੀ ਹੈ ਕਿ ਅਸੀਂ ਦੁਬਾਰਾ ਸਰਕਾਰ ਬਣਾਉਣੀ ਹੈ, ਉਹਨਾਂ ਨੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਇਸ ਮੁਲਾਕਾਤ ਨੂੰ ਲੈ ਕੇ। ਬਾਕੀ 1-2 ਦਿਨਾਂ ਚ ਮੈਨੂੰ ਲੱਗਦਾ ਕਿ ਪੱਤੇ ਖੁੱਲ ਜਾਣੇ ਆ। ਸੋ ਵੇਖਦੇ ਹਾਂ ਭਾਈ ਦੋਹਾਂ ਧਿਰਾਂ ਚੋਂ ਕਿਹੜਾ ਬਿਆਨ, ਜਿਹਨੂੰ ਆਪਾਂ ਕਹਿੰਦੇ ਹੁੰਦੇ ਹਾਂ ਕਿ ਅਧਿਕਾਰਤ ਤੌਰ ਤੇ ਜਾਰੀ ਹੁੰਦਾ, ਫਿਰ ਆਪਾਂ ਵੇਖਦੇ ਕਿੱਧਰ ਨੂੰ ਗੱਲਬਾਤ ਹੈ। ਫਿਲਹਾਲ ਅਟਕਲਾਂ ਨੇ ਤੇ ਅਟਕਲਾਂ ਇਹੀ ਹੈ ਕਿ ਸੁਖਬੀਰ ਸਿੰਘ ਬਾਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਰਾਜਨੀਤਿਕ ਸਾਂਝਾਂ ਦੀ ਗੱਲਬਾਤ ਲਈ ਦਿੱਲੀ ਗਿਆ ਤੇ ਇਹ ਮੁਲਾਕਾਤ ਜਿਹੜੀ ਪ੍ਰਧਾਨ ਮੰਤਰੀ ਦੇ ਨਾਲ ਹੋਈ ਹੈ ਉਹ ਰਾਜਨੀਤਿਕ ਸਾਂਝਾਂ ਨੂੰ ਲੈ ਕੇ, ਭਾਵ ਕਿ ਗੱਠਜੋੜ ਨੂੰ ਲੈ ਕੇ ਮੁਲਾਕਾਤ ਹੋਈ ਹੈ।
1: ਜੀ ਬਿਲਕੁਲ, ਪਿਛਲੇ ਦਿਨ ਹੀ ਵੈਸੇ ਮਾਫ ਕਰਨਾ, ਭਾਜਪਾ ਨੇ ਤਾਂ ਕਹਿਤਾ ਸੀ ਕਿ ਸਾਨੂੰ ਗੱਠਜੋੜ ਦੀ ਲੋੜ ਨਹੀਂ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਦੋਨਾਂ ਨੂੰ ਇੱਕ ਦੂਜੇ ਦੇ ਆਸਰੇ ਦੀ ਲੋੜ ਆ। ਜਿਵੇਂ ਬਜ਼ੁਰਗ ਬੰਦਾ ਸੋਟੀ ਲੱਭਦਾ, ਉਹ ਇਹਨਾਂ ਨੂੰ ਵੀ ਆਸਰੇ ਦੀ ਹੁਣ ਲੋੜ ਪੈਣੀ ਹੈ। 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਅਗਲੀ ਖਬਰ ਵੱਲ ਚੱਲੀਏ ਰਮੇਸ਼ ਜੀ। ਪੰਜਾਬ ਦੇ 65% ਨੌਜਵਾਨਾਂ ਨੂੰ ਇਹ ਬੜੀ ਤਰਾਸਦੀ ਅਤੇ ਮੈਨੂੰ ਪੜ੍ਹਦਿਆਂ ਬੜੀ ਦੁੱਖ ਦਰਦ ਅਤੇ ਚਿੰਤਾ ਮਹਿਸੂਸ ਹੋ ਰਹੀ ਆ ਕਿ 65% ਬਹੁਤ ਵੱਡੀ ਇੱਕ ਇਹ ਆਪਾਂ ਜੇ ਨੰਬਰ ਕਹੀਏ ਗਿਣਤੀ ਕਹੀਏ ਬਹੁਤ ਵੱਡੀ ਆ, ਅਤੇ ਨੌਜਵਾਨਾਂ ਨੂੰ ਇਹ ਨਸ਼ਾ ਕਹਿੰਦੇ ਚਿੰਬੜਿਆ ਹੋਇਆ ਆ। ਕੀ ਇਹ ਇਹਨਾਂ ਦੀ ਕੀ ਰਿਪੋਰਟ ਆ ਜਾਂ ਸੱਚੀ ਗੱਲ ਆ, ਅਤੇ ਜੇ ਸੱਚੀ ਹੈ ਤਾਂ ਬਹੁਤ ਚਿੰਤਾਜਨਕ ਆ।
0: ਸੰਧੂ ਜੀ, ਇੱਕ ਸੱਚ ਤੇ ਬੜਾ ਸਾਫ ਹੈ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ੇ ਨੇ ਬੀਤੇ ਸਮੇਂ ਚ ਬੀਤੇ ਸਾਲਾਂ ਚ ਘਰ ਕੀਤਾ। ਨਸ਼ੇ ਦੀ ਵੀ ਅਸਲ ਵਿੱਚ ਨਸ਼ੇ ਦੀ ਪਰਿਭਾਸ਼ਾ ਵੀ ਪੰਜਾਬ ਚ ਦੋਹਰੀ ਹੈ। ਜੇ ਅਸੀਂ ਸ਼ਰਾਬ ਦੀ ਗੱਲ ਕਰੀਏ ਭੁੱਕੀ ਦੀ ਗੱਲ ਕਰੀਏ, ਅਫੀਮ ਦੀ ਗੱਲ ਕਰੀਏ, ਤੰਬਾਕੂ ਦੇ ਸੇਵਨ ਦੀ ਗੱਲ ਕਰੀਏ।

0: ਬੀੜੀ ਸਿਗਰਟ ਦੀ ਗੱਲ ਕਰੀਏ, ਉਹਨੂੰ ਤੇ ਨਸ਼ਾ ਹੀ ਨੀ ਸਰਕਾਰਾਂ ਮੰਨਣ ਨੂੰ ਤਿਆਰ, ਉਹਨੂੰ ਤੇ ਨਸ਼ਾ ਹੀ ਨੀ ਮੰਨਦੇ ਲੋਕ। ਨਸ਼ੇ ਦੀ ਪੰਜਾਬ ਦੇ ਵਿੱਚ ਜਿਹੜੀ ਪਰਿਭਾਸ਼ਾ ਆ ਉਹ ਸਮੈਕ ਹੈ, ਨਸ਼ੇ ਦੀ ਪਰਿਭਾਸ਼ਾ ਹੈਰੋਇਨ ਹੈ, ਨਸ਼ੇ ਦੀ ਪਰਿਭਾਸ਼ਾ ਚਿੱਟਾ ਆ। ਜਿਹੜਾ ਤੁਸੀਂ 65% ਦੇ ਅੰਕੜੇ ਦੀ ਗੱਲ ਕੀਤੀ ਹੈ, ਇਹ 65% ਦਾ ਅੰਕੜਾ ਪ੍ਰਭ ਸੰਧੂ ਜੀ ਸਮੈਕ ਵਾਲੇ ਪਾਸੇ ਦਾ ਅੰਕੜਾ ਆ ਜਿਹੜਾ ਸਾਡੇ ਕੰਨਾਂ ਚ ਪਿਆ ਆ। ਔਰ ਇਹ ਕੱਲਾ ਕੋਈ ਸਿਆਸੀ ਬਿਆਨ ਨਹੀਂ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਇਹ ਸ਼ਬਦ ਨਿਕਲਿਆ। ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਪਿਛਲੇ ਕੁਛ ਦਿਨ ਤੋਂ ਚੱਲਦਾ ਆ ਰਿਹਾ, ਜਿੱਥੇ ਅੱਜ ਫਿਰ ਬੇਅਦਬੀਆਂ ਦੇ ਮਸਲੇ ਤੇ ਗੱਲ ਹੋਈ ਹੈ, ਜਿੱਥੇ ਪੰਜਾਬ ਦੇ ਮੁਲਾਜ਼ਮਾਂ ਦੇ ਮੁੱਦੇ ਤੇ ਗੱਲ ਹੋਈ ਹੈ, ਜਿੱਥੇ ਪੰਜਾਬ ਦੇ ਹੋਰ ਭਗਤੇ ਮਸਲੇ ਵਿਰੋਧੀ ਧਿਰਾਂ ਨੇ ਚੁੱਕੇ। ਔਰ ਸੋਮਵਾਰ ਤੱਕ ਉਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਮੁਲਤਵੀ ਹੋਇਆ, ਹੁਣ ਸੋਮਵਾਰ ਤੋਂ ਦੁਬਾਰਾ ਉਹ ਸੈਸ਼ਨ ਬੈਠੀ ਕਿਉਂਕਿ ਕੱਲ ਸ਼ਨੀਵਾਰ ਹੈ ਤੇ ਪਰਸੋਂ ਐਤਵਾਰ ਹੈ। ਉਸ ਵਿਧਾਨ ਸਭਾ ਦੇ ਵਿੱਚ ਜਿਹੜੀ ਪੰਜਾਬ ਹੈਲਥ ਸਿਸਟਮ ਦੀ ਰਿਪੋਰਟ ਹੈ, ਪੰਜਾਬ ਹੈਲਥ ਸਿਸਟਮ ਦੀ ਇੱਕ ਵਿਧਾਨ ਸਭਾ ਦੀ ਕਮੇਟੀ ਹੁੰਦੀ ਹੈ, ਉਸ ਕਮੇਟੀ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ 18 ਤੋਂ 35 ਸਾਲ ਜਿਹਨੂੰ ਅਸੀਂ ਨੌਜਵਾਨ ਆਖਦੇ, ਉਹ ਨੌਜਵਾਨ ਤਬਕਾ ਬਹੁਤ ਵੱਡੀ ਗਿਣਤੀ ਚ ਹੈ ਜਿਹੜਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹਨੂੰ ਨਸ਼ਾ ਚਿੰਬੜ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਰਿਪੋਰਟ ਸੱਚੀ ਹੈ, ਰਿਪੋਰਟ ਝੂਠੀ ਹੈ, ਅਸੀਂ ਤੁਸੀਂ ਤੇ ਕਹਿ ਨਹੀਂ ਸਕਦੇ ਕਿਉਂਕਿ ਇਹ ਸਿਆਸੀ ਬਿਆਨ ਤੇ ਹੈ ਨਹੀਂ ਜੀ। ਅਸੀਂ ਕਹੀਏ ਜੀ ਵਿਰੋਧੀ ਧਿਰ ਝੂਠ ਬੋਲਦੀ ਹੈ ਜਾਂ ਸੱਤਾਧਾਰੀ ਧਿਰ ਫਾਇਦਾ ਲੈਂਦੀ ਹੈ, ਇਹ ਤੇ ਪੰਜਾਬ ਦੀ ਵਿਧਾਨ ਸਭਾ ਚ ਰਿਪੋਰਟ ਹੈ। ਹਾਲਾਂਕਿ ਠੀਕ ਹੈ, ਉਹਦੇ ਵਿੱਚ ਜ਼ਿਕਰ ਇਹ ਵੀ ਕੀਤਾ ਆ ਕਿ ਜਿਹੜੇ ਨੌਜਵਾਨ ਸਰਕਾਰੀ ਹਸਪਤਾਲਾਂ ਚ ਜਾ ਕੇ ਆਪਣੇ ਆਪ ਨੂੰ ਨਸ਼ਈ ਦੱਸ ਕੇ, ਇੱਕ ਗੋਲੀ ਹੁੰਦੀ ਹੈ ਜਿਹੜੀ ਨਸ਼ੇ ਦੀ ਪੂਰਤੀ ਕਰਦੀ ਹੈ, ਨਸ਼ੇ ਵਰਗੀ ਗੋਲੀ ਹੁੰਦੀ ਜਿਹੜੀ ਅਧਿਕਾਰਤ ਦਵਾਈ ਹੈ, ਇਹ ਸਾਰੇ ਅੰਕੜੇ ਉਹਦੇ ਵਿੱਚ ਜੋੜੇ ਗਏ ਆ ਜਿਹੜਾ 65% ਦਾ ਅੰਕੜਾ ਦਿੱਤਾ ਹੈ। ਇਹਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ ਦਾ ਵੀ ਅੰਕੜਾ, ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਚ ਨੌਜਵਾਨ ਬੰਦ ਹੈ ਕਾਰਨ ਕੋਈ ਵੀ ਹੈ, ਔਰ ਉੱਥੇ ਉਹਨਾਂ ਨੂੰ ਆਪਣੀ ਜਿਹੜੀ ਉਹਨਾਂ ਨੂੰ ਕਹਿੰਦੇ ਤੋੜ ਲੱਗਦੀ ਜਦੋਂ, ਕਿਉਂਕਿ ਨਸ਼ਾ ਕਰਦੇ ਸੀ, ਜੇਲ੍ਹ ਵਿੱਚ ਨਸ਼ਾ ਮਿਲਣਾ ਸੌਖਾ ਨਹੀਂ ਹੈ। ਹੁਣ ਵੈਸੇ ਤੇ ਅਸੰਭਵ ਕਹਿਣਾ ਚਾਹੀਦਾ ਮੈਨੂੰ, ਪਰ ਮੈਂ ਇਹੀ ਕਹਿ ਰਿਹਾ ਜੇਲ੍ਹਾਂ ਚ ਨਸ਼ਾ ਮਿਲਣਾ ਸੌਖਾ ਨਹੀਂ, ਔਖਾ ਹੀ ਮਿਲਦਾ ਹੈਗਾ। ਹੁਣ ਉਹ ਜੇਲ੍ਹਾਂ ਦੇ ਵਿੱਚ ਵੀ ਨਸ਼ੇ ਦੀ ਦਵਾਈ ਜਿਹੜੀ ਅਧਿਕਾਰ ਤੌਰ ਤੇ ਉਹ ਵੀ ਮਿਲਦੀ, ਉਹ ਵੀ ਅੰਕੜਾ ਵਿੱਚ ਹੈ। ਔਰ ਉਸ ਰਿਪੋਰਟ ਵਿੱਚ ਕੱਲ ਇਹ ਗੱਲ ਨਸ਼ਿਆਂ ਦੀ ਨੀ ਜਿਹੜੀ ਪੰਜਾਬ ਦੀ ਵਿਧਾਨ ਸਭਾ ਚ ਹੋਈ ਆ, ਉੱਥੇ ਇਹ ਵੀ ਹੋਈ ਹੈ ਕਿ ਨਸ਼ਿਆਂ ਤੋਂ ਨੌਜਵਾਨਾਂ ਨੂੰ ਹਟਾ ਕੇ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਜਿਹੜੇ ਵੱਖ ਵੱਖ ਕੇਂਦਰ ਹੁੰਦੇ ਨੇ ਨਸ਼ਾ ਛੁਡਾਊ ਕੇਂਦਰ, ਉਹਨਾਂ ਦੇ ਵਿੱਚ ਬੜੇ ਮਾੜੇ ਹਾਲਾਤ ਹੈ। ਇਹ ਵੀ ਉਸ ਰਿਪੋਰਟ ਵਿੱਚ ਜ਼ਿਕਰ ਕੀਤਾ। ਉਸ ਰਿਪੋਰਟ 'ਚ ਇਹ ਵੀ ਜ਼ਿਕਰ ਕੀਤਾ ਕਿ ਸਰਕਾਰੀ ਹਸਪਤਾਲਾਂ ਦੇ ਇਮਾਰਤਾਂ ਦੀ ਹਾਲਤ ਖਸਤਾ ਆ। ਉਸ ਰਿਪੋਰਟ 'ਚ ਇਹ ਵੀ ਜਿਹੜਾ ਕੀਤਾ ਹੈਗਾ ਕਿ ਜਿਹੜੇ ਨਸ਼ਾ ਮੁਕਤੀ ਕੇਂਦਰ ਹੈ ਉਹਨਾਂ ਦੀ ਵੱਡੇ ਪੱਧਰ ਤੇ ਜ਼ਰੂਰਤ ਹੈ, ਜਿੰਨੀ ਜ਼ਰੂਰਤ ਹੈ ਉਹਨੇ ਹੈ ਨਹੀਂ। ਬਾਕੀ ਉਹ ਰਿਪੋਰਟ ਵਿੱਚ ਇਸ ਗੱਲ ਦਾ ਜਿਹੜਾ ਖੁਲਾਸਾ ਹੋ ਗਿਆ ਕਿ ਪੰਜਾਬ ਸਰਕਾਰ ਦੀ ਮੈਡੀਕਲ, ਸਰਕਾਰੀ ਮੈਡੀਕਲ ਵਿਵਸਥਾ ਖੇਰੂ ਖੇਰੂ ਹੈ। ਉਸ ਰਿਪੋਰਟ 'ਚ ਇਹ ਗੱਲ ਦਾ ਖੁਲਾਸਾ ਹੋ ਗਿਆ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਉੱਪਰ ਭਗਵੰਤ ਮਾਨ ਸਰਕਾਰ ਨੇ ਜਿੰਨੇ ਮਰਜ਼ੀ ਇਸ਼ਤਿਹਾਰ ਲਾਏ ਹੋਣ, ਜਿੰਨੀਆਂ ਮਰਜ਼ੀ ਉਹਨਾਂ ਨੇ ਰੈਲੀਆਂ ਧਰਨੇ ਸਰਕਾਰੀ ਤੌਰ ਤੇ ਫਾਂਡੇ ਦੇ ਨਾਲ ਕੀਤੇ ਹੋਣ, ਪਰੰਤੂ ਨਸ਼ੇ ਦੇ ਨਾਲ ਜਿਹੜਾ ਨੌਜਵਾਨਾਂ 'ਚ ਨਸ਼ੇ ਦੀ ਗਿਣਤੀ ਵਾਲੇ ਨੇ ਨੌਜਵਾਨ, ਉਹ ਬਹੁਤ ਵੱਡਾ ਅੰਕੜਾ ਹੈਗਾ ਆ। ਔਰ ਇਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੰਜਾਬ ਹੈਲਥ ਸਿਸਟਮ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਇਹ ਖੁਲਾਸੇ ਹੋਏ ਆ। ਤੇ ਫਿਰ ਜਦੋਂ ਹੁਣ ਕਹੀਏ ਕਿ ਵਿਧਾਨ ਸਭਾ ਦੀ ਗੱਲ ਹੈ ਤੇ ਅਸੀਂ ਇਹਨੂੰ ਵਿਰੋਧੀ ਧਿਰ ਦਾ ਬਿਆਨ ਤੇ ਆਖ ਨਹੀਂ ਸਕਦੇ, ਨਾ ਅਸੀਂ ਸਿਆਸੀ ਬਿਆਨ ਕਹਿ ਸਕਦੇ ਹਾਂ। ਸੋ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਜਿਹੜੇ ਇਹ ਅੰਕੜੇ ਸਾਹਮਣੇ ਆਏ ਆ ਕਿ ਚਾਹੇ ਨਸ਼ਾ ਕਿਸੇ ਰੂਪ ਚ ਵੀ ਹੈਗਾ, 65% ਨੌਜਵਾਨ ਜਿਹੜੇ ਵੱਖ ਵੱਖ ਸਮੇਂ ਤੇ ਵੱਖ ਵੱਖ ਸਰਵੇ ਤੇ ਰਿਪੋਰਟਾਂ ਇਕੱਠੀਆਂ ਕੀਤੀਆਂ ਗਈਆਂ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਸ਼ੇ ਦਾ ਸੇਵਨ ਕਰਦੇ ਆ। ਇਹ ਹੁਣ ਸੱਚ ਹੈ ਕਿ ਝੂਠ ਹੈ ਪੰਜਾਬ ਸਰਕਾਰ ਜਾਣੇ, ਪਰੰਤੂ ਜਿਹੜਾ ਅੰਕੜਾ ਜਨਤਕ ਕੀਤਾ, ਜਿਹੜਾ ਅੰਕੜਾ ਵਿਧਾਨ ਸਭਾ ਚ ਆਇਆ, ਇਹ ਆਪਣੇ ਆਪ ਚ ਬਹੁਤ ਖਤਰਨਾਕ ਤੇ ਨਮੋਸ਼ੀਜਨਕ ਅੰਕੜਾ ਹੈ।
1: ਬਿਲਕੁਲ ਜੀ, 905-673-3337 905-673-3337 ਸਾਡੇ ਨਾਲ ਰਸ਼ਮੀਤ ਜੀ ਜੁੜੇ ਹੋਏ ਨੇ ਕਾਲ ਮੌਰਗੇਜ ਤੋਂ। ਸੋ ਮੌਰਗੇ ਦੇ ਬਾਬਤ ਗੱਲਾਂ ਬਾਤਾਂ ਕਰਾਂਗੇ। ਮੌਰਗੇ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਰਸ਼ਮੀਤ ਕੌਰ ਹੋਣਾ ਨੂੰ ਯਾਦ ਜ਼ਰੂਰ ਰੱਖਣਾ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
2: ਜੀ, ਤੁਹਾਨੂੰ ਤੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ। ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਸੋ ਅਸੀਂ ਆਪਣਾ ਕ੍ਰੈਡਿਟ ਜਿਹੜਾ ਕਿੱਦਾਂ ਮੇਨਟੇਨ ਕਰ ਸਕਦੇ ਹਾਂ ਜਾਂ ਕਿੱਦਾਂ ਇਸਟੈਬਲਿਸ਼ ਕਰ ਸਕਦੇ ਹਾਂ ਆਫਟਰ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ। ਸੋ ਪਹਿਲਾਂ ਤੇ ਜੇ ਤੁਸੀਂ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਹੈ, ਉਸ ਤੋਂ ਡਿਸਚਾਰਜ ਹੋਣ ਤੋਂ ਬਾਅਦ ਹਮੇਸ਼ਾ ਆਪਣਾ ਕ੍ਰੈਡਿਟ ਆਪੇ ਚੈੱਕ ਕਰਕੇ ਦੇਖੋ ਕਿ ਐਕਵਾਫੈਕਸ ਤੇ ਸਾਰੀ ਰਿਪੋਰਟ ਜਿਹੜੀ ਆ ਅਪਡੇਟ ਹੋ ਗਈ ਹੈ। ਉਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਤੁਹਾਨੂੰ ਦੋ ਪ੍ਰੀਪੇਡ ਕ੍ਰੈਡਿਟ ਕਾਰਡਸ ਮਿਲ ਜਾਣ, ਕਿਉਂਕਿ ਨਾਰਮਲੀ ਬੈਂਕਾਂ ਕੀ ਕਰਦੀਆਂ ਨੇ ਜਦੋਂ ਅਸੀਂ ਉਹਨਾਂ ਕੋਲੋਂ ਲੋਨ ਲੈਣ ਜਾਂਦੇ ਹਾਂ, ਉਹ 2 ਸਾਲ ਦੀ ਹਿਸਟਰੀ, 2 ਟ੍ਰੇਡ ਲਾਈਨਸ ਤੇ 2000 ਦੀ ਲਿਮਿਟ, 2-2 ਦੇ ਰੂਲ ਦੇ ਨਾਲ ਚੱਲਦੇ ਨੇ। ਐਟ ਦ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੋਰਗੇਜਸ ਤੇ ਸਾਡੇ ਕੋਲ ਹੁਣ ਵੀ ਇਹੋ ਜਿਹੇ ਲੈਂਡਰਸ ਵੀ ਹੈਗੇ ਨੇ ਜਿਸ ਵਿੱਚ ਸਾਨੂੰ 2 ਸਾਲ ਦੀ ਹਿਸਟਰੀ ਨਹੀਂ ਚਾਹੀਦੀ। ਉਸ ਦੇ ਨਾਲ ਨਾਲ ਜੇ ਤੁਸੀਂ ਹੁਣ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ ਤਾਂ ਵੀ ਤੁਸੀਂ ਘਰ ਬਾਏ ਵੀ ਕਰ ਸਕਦੇ ਹੈਗੇ ਹੋ, ਰੀਫਾਈਨਾਂਸ ਕਰਕੇ ਉਸ ਚੋਂ ਇਕੁਇਟੀ ਵੀ ਕਰ ਸਕਦੇ ਹੈਗੇ ਹੋ। ਹਮੇਸ਼ਾ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਆਪਣੀ ਸਿਚੁਏਸ਼ਨ ਦੇ ਬੈਸਟ ਸੋਲਿਊਸ਼ਨ ਲਈ ਅੱਜ ਹੀ ਕਾਲ ਕਰੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 6475394499
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ 905-673-3337 ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਨਾਨਕ ਰੈਨੋਵੇਸ਼ਨ ਦਾ ਸੁਨੇਹਾ ਸੁਣਾਂਗੇ, ਸਾਡੇ ਨਾਲ ਮੋਨਾ ਮਹਿੰਗੀ ਜੀ ਵੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨਗੇ, ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰਾਂਗੇ। ਸੋ ਨਾਨਕ ਰੈਨੋਵੇਸ਼ਨ,
3: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
1: ਸੋ 905-673-3337 ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਨਰ ਹੋ ਜੀ।
4: ਥੈਂਕ ਯੂ ਸੋ ਮਚ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੁਸੀਂ ਸਾਰੇ ਹੀ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਐਂਡ ਹੈਪੀ ਫਰਾਈਡੇ ਟੂ ਐਵਰੀਵਨ।
1: ਹੈਪੀ ਫਰਾਈਡੇ ਜੀ, ਗੁੱਡ ਮਾਰਨਿੰਗ। ਵੀਕਐਂਡ ਦੀ ਸ਼ੁਰੂਆਤ ਹੋ ਚੁੱਕੀ ਆ। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫਾਰ ਯੂ ਤੋਂ ਤੁਹਾਨੂੰ ਪਰਿਵਾਰਾਂ ਨੂੰ ਕਵਰੇਜ ਤੇ ਭਵਿੱਖ ਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਸਲਾਹ ਦਿੰਦੇ ਨੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਕਵਰੇਜ, ਰਿਟਾਇਰਮੈਂਟ ਤੇ ਫਾਈਨੈਂਸ਼ੀਅਲ ਪਲਾਨ ਪਲੈਨਿੰਗ ਦੀ ਜਦੋਂ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਇੱਕੋ ਇੱਕ ਨਾਮ ਯਾਦ ਰੱਖਣਾ, ਮੋਨਾ ਮਹਿੰਗੀ ਜੀ, 416-509-1509। ਮੋਨਾ ਜੀ, ਅੱਜ ਆਪਾਂ ਕਿਹੜੇ ਵਿਸ਼ੇ ਤੇ ਗੱਲਬਾਤ ਕਰਾਂਗੇ?
4: ਬਿਲਕੁਲ ਪ੍ਰਭ ਜੀ, ਅਕਸਰ ਆਪਾਂ ਜਦੋਂ ਵੀ ਕੋਈ ਇੱਕ ਟੋਪਿਕ ਤੇ ਗੱਲ ਕਰਦੇ ਹਾਂ, ਲਾਈਫ ਇੰਸ਼ੋਰੈਂਸ ਤੇ ਗੱਲ ਕਰਦੇ ਹਾਂ, ਤਾਂ ਪਰਸਨ ਨੂੰ ਲੱਗਦਾ ਕਿ ਅਸੀਂ ਇਹਦਾ ਪ੍ਰੀਮੀਅਮ ਪੇ ਕਰਾਂਗੇ ਤਾਂ ਕ੍ਰਿਟੀਕਲ ਇਲਨੈਸ ਕਿੱਦਾਂ ਲਿੱਤੀ ਜਾਊਗੀ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਅਕਸਰ ਪਰਸਨ ਦੇ ਮਾਇੰਡ ਦੇ ਵਿੱਚ ਆਉਂਦਾ ਕਿ ਡਿਸੇਬਿਲਿਟੀ ਇੰਸ਼ੋਰੈਂਸ ਵੀ ਇੰਪੋਰਟੈਂਟ ਹੈਗੀ ਹੈ ਕਿ ਨਹੀਂ ਹੈਗੀ ਹੈ। ਪਰ ਇਹ ਸਾਰੀਆਂ ਕਵਰੇਜਿਸ ਨੂੰ ਅਸੀਂ ਇੱਕੋ ਹੀ ਪਾਲਿਸੀ ਦੇ ਵਿੱਚ ਵੀ ਡਿਜ਼ਾਈਨ ਕਰ ਸਕਦੇ ਹੁੰਦੇ ਹਾਂ, ਡਿਪੈਂਡਿੰਗ ਅਪੋਨ ਆਪਣੀ ਕੀ ਰਿਕੁਆਇਰਮੈਂਟ ਹੈਗੀ ਹੈ ਇਸ ਟਾਈਮ ਤੇ। ਜੇ ਸਾਨੂੰ ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਦੋਨੋਂ ਚੀਜ਼ਾਂ ਦੀ ਰਿਕੁਆਇਰਮੈਂਟ ਹੈਗੀ ਹੈ, ਓਬਵੀਅਸਲੀ ਲਾਈਫ ਇੰਸ਼ੋਰੈਂਸ ਦੇ ਨਾਲ ਅਸੀਂ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਜ਼ਰੂਰ ਕਰਨਾ ਚਾਹੁੰਦੇ ਹੁੰਦੇ ਹਾਂ, ਪਰ ਨਾਲ ਦੀ ਨਾਲ ਖੁਦ ਨੂੰ ਵੀ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ, ਕਿਉਂਕਿ ਸਾਡੇ ਆਪਣੇ ਲਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਜੇ ਕੱਲ ਨੂੰ ਰੱਬ ਨਾ ਕਰੇ ਕੋਈ ਵੀ ਹਾਰਟ ਅਟੈਕ, ਸਟ੍ਰੋਕ, ਕੈਂਸਰ, ਬਾਈਪਾਸ ਸਰਜਰੀ, 25 ਡਿਜ਼ੀਜ਼ ਕਵਰ ਕੀਤੀਆਂ ਜਾਂਦੀਆਂ ਨੇ, ਜੇ ਉਹਨਾਂ ਦੇ ਵਿੱਚੋਂ ਰੱਬ ਨਾ ਕਰੇ ਇੱਕ ਵੀ ਡਾਇਗਨੋਸ ਹੁੰਦੀ ਹੈ ਤਾਂ ਸਾਡੇ ਕੋਈ ਨਾ ਕੋਈ ਬੈਨੀਫਿਟ ਜ਼ਰੂਰ ਹੋਣਾ ਚਾਹੀਦਾ, ਤਾਂ ਕਿ ਉਹ ਲੰਬਸਮ ਤੁਹਾਨੂੰ 30 ਡੇਜ਼ ਤੋਂ ਬਾਅਦ ਅਮਾਊਂਟ ਮਿਲ ਜਾਂਦੀ ਹੈ। ਚਾਹੇ ਅਸੀਂ 50,000, 1,00,000 ਜਿੰਨੇ ਦੀ ਵੀ ਕਵਰੇਜ ਲਿੱਤੀ ਹੈ, ਉਨੀ ਅਮਾਊਂਟ ਸਾਨੂੰ ਮਿਲ ਜਾਂਦੀ ਹੈਗੀ ਹੈ। ਦੂਜੀ ਚੀਜ਼ ਆ ਜਾਂਦੀ ਹੈ ਕਿ ਡਿਸੇਬਿਲਿਟੀ ਇੰਸ਼ੋਰੈਂਸ, ਜੋ ਕਿ ਕ੍ਰਿਟੀਕਲ ਇਲਨੈਸ ਜਸਟ ਲਾਈਫ ਥਰੈਟਨਿੰਗ ਡਿਜ਼ੀਜ਼ ਨੂੰ ਕਵਰ ਕਰ ਰਹੀ ਹੈ, ਇਸੇ ਕਰਕੇ ਸਪੈਸ਼ਲੀ ਜਿਹੜੇ ਸੈਲਫ ਇੰਪਲੋਇਡ ਹੈ, ਜਿਹਨਾਂ ਨੂੰ ਕੋਈ ਵੀ ਇੰਪਲੋਇਮੈਂਟ ਇੰਸ਼ੋਰੈਂਸ, WSIB, ਕਿਸੇ ਚੀਜ਼ ਦੀ ਵੀ ਕਵਰੇਜ ਨਹੀਂ ਹੁੰਦੀ ਕੰਮ ਵੱਲੋਂ, ਸੋ ਉਸ ਟਾਈਮ ਤੇ ਡਿਸੇਬਿਲਿਟੀ ਇੰਸ਼ੋਰੈਂਸ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਸੋ ਉਸ ਟਾਈਮ ਤੇ ਇਹ ਚੀਜ਼ ਆ ਜਾਂਦੀ ਹੈ, ਕਿਉਂਕਿ ਜਦੋਂ ਕੋਈ ਵੀ ਪਰਸਨ ਕੰਮ ਕਰ ਰਿਹਾ ਤਦੋਂ ਤਾਂ ਐਕਸਪੈਂਸਿਸ ਕਵਰ ਕੀਤੇ ਜਾ ਸਕਦੇ ਨੇ, ਪਰ ਜੇ ਕੋਈ ਵੀ ਸਿਕਨੈਸ, ਕੋਈ ਇੰਜਰੀ ਅਕਰ ਹੋ ਜਾਂਦੀ ਹੈ ਉਸ ਟਾਈਮ ਤੇ ਪਰਸਨ ਕੰਮ ਤੇ ਨਹੀਂ ਜਾ ਸਕਦਾ, ਤਾਂ ਉਸ ਟਾਈਮ ਤੇ ਇਨਕਮ ਰੁਕ ਜਾਣੀ ਹੈ ਕਿ ਐਕਸਪੈਂਸਿਸ ਉਸੇ ਤਰੀਕੇ ਦੇ ਨਾਲ ਚੱਲੀ ਜਾਣੇ ਆ। ਪਰ ਜੇ ਉਹਨਾਂ ਦੇ ਕੋਲ ਡਿਸੇਬਿਲਿਟੀ ਇੰਸ਼ੋਰੈਂਸ ਹੋਊਗੀ ਤਾਂ ਓਬਵੀਅਸਲੀ ਇਨਕਮ ਰਿਪਲੇਸ ਕੀਤੀ ਜਾ ਸਕਦੀ ਹੈ। ਜੇ ਡਿਸੇਬਿਲਿਟੀ ਇੰਸ਼ੋਰੈਂਸ ਦੇ ਵਿੱਚ ਲੈਟਸ ਏ 2,000-3,000 ਜਿੰਨਾ ਵੀ ਆਪਾਂ ਬੈਨੀਫਿਟ ਚੂਜ਼ ਕੀਤਾ ਸੀ ਐਲੀਜੀਬਿਲਿਟੀ ਦੇ ਹਿਸਾਬ ਦੇ ਨਾਲ, ਉਨੀ ਅਮਾਊਂਟ ਉਹਨਾਂ ਨੂੰ ਮੰਥਲੀ ਮਿਲ ਸਕਦੀ ਹੈ ਡਿਪੈਂਡਿੰਗ ਅਪੋਨ ਦਾ ਵੇਟਿੰਗ ਪੀਰੀਅਡ। ਸੋ ਇੱਕ ਐਗਜ਼ਾਮਪਲ ਜ਼ਰੂਰ ਦੇ ਦਿੰਦੀ ਹਾਂ ਛੋਟੀ ਜਿਹੀ, ਇੱਕ ਕਿ ਮੇਲ ਜੇ ਕੋਈ ਹੈਗੀ ਹੈ 25 ਈਅਰ ਨੋਨ ਸਮੋਕਰ ਹੈਗੇ ਹੈ, ਜੇ ਹਾਫ ਮਿਲੀਅਨ ਦੀ, $5,00,000 ਦੀ ਲਾਈਫ ਇੰਸ਼ੋਰੈਂਸ ਲੈਂਦੇ ਨੇ, 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਤੇ ਨਾਲ ਦੀ ਨਾਲ 2000 ਪਰ ਮੰਥ ਡਿਸੇਬਿਲਟੀ ਇੰਸ਼ੋਰੈਂਸ। ਪਲੀਜ਼ ਨੋਟ ਕਿ ਡਿਸੇਬਿਲਟੀ ਇੰਸ਼ੋਰੈਂਸ ਇਹ ਦੋਨੋਂ ਚੀਜ਼ਾਂ ਨੂੰ ਕਵਰ ਕਰ ਰਹੀ ਹੈ, ਜੇ ਪਰਸਨ ਨੂੰ ਇੰਜਰੀ ਹੋਈ ਤਾਂ ਵੀ, ਜੇ ਸਿਕਨੈਸ ਹੋਈ ਤਾਂ ਵੀ, ਉਹਨਾਂ ਨੂੰ 2000 ਪਰ ਮੰਥ ਮਿਲੂਗੇ ਹੀ ਡੈਫੀਨੇਟਲੀ। ਸੋ ਇਹ ਸਾਰੀਆਂ ਦੇ ਸਾਰੀਆਂ ਕਵਰੇਜਿਸ ਉਹਨਾਂ ਨੂੰ ਜਸਟ $68 ਦੇ ਵਿੱਚ ਮਿਲ ਸਕਦੀ ਹੈ। $68 ਪਰ ਮੰਥ ਪੇ ਕਰਕੇ ਉਹਨਾਂ ਨੂੰ ਲਾਈਫ ਦੀ ਵੀ ਪ੍ਰੋਟੈਕਸ਼ਨ ਹੋਗੀ, ਕ੍ਰਿਟੀਕਲ ਇਲਨੈਸ ਦੀ ਵੀ, ਐਂਡ ਨਾਲ ਦੀ ਨਾਲ ਡਿਸੇਬਿਲਟੀ ਇੰਸ਼ੋਰੈਂਸ। ਸੋ ਸਾਡੇ ਲਿਸਨਰਸ ਵੀ ਇੱਦਾਂ ਦੀ ਕੋਈ ਵੀ ਪਾਲਿਸੀ ਡਿਜ਼ਾਇਨ ਕਰਨਾ ਚਾਹੁੰਦੇ ਹੈਗੇ ਹੈ, ਚਾਹੇ ਤੁਸੀਂ ਆਪਣੇ ਲਈ, ਆਪਣੇ ਬੱਚਿਆਂ ਦੇ ਲਈ, ਜਾਂ ਫਿਰ ਕੋਈ ਵੀ ਮਨੀ ਬੈਕ ਪਾਲਿਸੀਜ਼ ਦੇ ਵਿੱਚ ਜਾਣਾ ਚਾਹੁੰਦੇ ਹੈਗੇ ਹੋ, ਡੈਫੀਨੇਟਲੀ ਜ਼ਿਆਦਾ ਡਿਟੇਲ 'ਚ ਗੱਲ ਕਰਨ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509.
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਮੋਨਾ ਜੀ। ਸੋ ਮੋਨਾ ਜੀ ਨਾਲ ਤੁਸੀਂ ਗੱਲਬਾਤ ਕਰਨੀ ਆ, ਤਾਂ ਤੁਸੀਂ ਮੋਨਾ ਜੀ ਨੂੰ ਗੂਗਲ ਵੀ ਅੱਜ ਕੱਲ੍ਹ ਬੜਾ ਸੌਖਾ ਆ, ਜੇ ਨੰਬਰ ਨਹੀਂ ਮਿਲ ਰਿਹਾ ਤਾਂ ਗੂਗਲ ਕਰ ਲਓ। ਸੋ ਮੋਨਾ ਜੀ ਨੂੰ ਕਾਲ ਕਰਨ ਦੇ ਲਈ ਮਾਫ ਕਰਨਾ, 416-509-1509-416-509-1509 ਮੋਨਾ ਜੀ ਨਾਲ ਗੱਲਬਾਤ ਕਰ ਸਕਦੇ ਹੋ, 905-673-33-37। ਚਲਦੇ ਹਾਂ ਜੀ ਅਗਲੀ ਖਬਰ ਦੇ ਵੱਲ। ਰਮੇਸ਼ ਜੀ, ਰਾਂਚੀ ਵਿਦਿਆਰਥੀ ਅੰਦੋਲਨ ਦੇ ਵਿੱਚ ਦੇਸ਼ ਵਿੱਚ ਹੁਣ ਚਰਚਾ ਦਾ ਵਿਸ਼ਾ ਬਣ ਗਿਆ। ਇਹ ਕਿਹੜਾ ਅੰਦੋਲਨ ਸੀ, ਕੀ ਅੰਦੋਲਨ ਦੇ ਵਿੱਚ ਹੋਇਆ ਅਤੇ ਚਰਚਾ ਦਾ ਵਿਸ਼ਾ ਕਿਵੇਂ ਬਣਿਆ?
0: ਸੰਧੂ ਜੀ, ਇੱਕ ਤਾਜ਼ਾ ਤਰੀਨ ਵਿਦਿਆਰਥੀ ਅੰਦੋਲਨ ਦਿੱਲੀ ਵਿੱਚ ਹੋ ਕੇ ਹਟਿਆ, ਜਿਸ ਅੰਦੋਲਨ ਨੇ ਇੱਕ ਬਹੁਤ ਵੱਡੀ ਰਾਜਨੀਤਿਕ ਤੌਰ ਤੇ ਸੱਟ ਮਾਰੀ ਭਾਰਤੀ ਜਨਤਾ ਪਾਰਟੀ ਨੂੰ। ਜਿਹੜੀ ਭਾਰਤੀ ਜਨਤਾ ਪਾਰਟੀ ਕਹਿੰਦੀ ਮੈਂ ਨਾ ਮਾਨੂ, ਜਿਹੜੇ ਪ੍ਰਧਾਨ ਮੰਤਰੀ ਜਾਂ ਭਾਜਪਾ ਦੇ ਵੱਡੇ ਲੀਡਰ ਸੰਘਰਸ਼ਾਂ ਨੂੰ ਮਜ਼ਾਕ ਕਰਦੇ ਸੀ, ਉਹਨਾਂ ਨੂੰ ਆਪਣੇ ਇੱਕ ਵਜ਼ੀਰ ਦਾ ਅਸਤੀਫਾ ਲੈਣਾ ਪੈ ਗਿਆ। ਧਰਮਿੰਦਰ ਪ੍ਰਧਾਨ ਦਾ ਅਸਤੀਫਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਲੈਣ ਲਈ ਮਜਬੂਰ ਹੋਣਾ ਪਿਆ, ਕਿਉਂਕਿ ਉਸ ਵਿਦਿਆਰਥੀ ਅੰਦੋਲਨ ਦਾ ਮੁੱਖ ਵਿਸ਼ਾ ਹੀ ਇਹੋ ਸੀ, ਮੁੱਖ ਮੰਗ ਹੀ ਇਹੋ ਸੀ ਕਿ ਜਿਹੜਾ ਨੀਟ ਦੀ ਪ੍ਰੀਖਿਆ ਦੇ ਵਿੱਚ ਪ੍ਰੀਖਿਆ ਲੀਕ ਹੋਈ ਹੈ, ਪੇਪਰ ਲੀਕ ਹੋਇਆ, ਉਹਦੇ ਲਈ ਜਿਹੜਾ ਚੋਟੀ ਦਾ ਆਗੂ ਹੈ ਭਾਵ ਕਿ ਦੇਸ਼ ਦਾ ਵਿਦਿਆ ਮੰਤਰੀ ਜ਼ਿੰਮੇਵਾਰ ਉਹ ਹੈ। ਬਾਕੀ ਠੀਕ ਹੈ, ਤੁਸੀਂ ਕਾਰਵਾਈ ਕੀਤੀ, ਕਾਰਵਾਈ ਕਰੋ, ਜਿਹਨੂੰ ਸਜ਼ਾ ਦੇਣੀ ਚਾਹੀਦੀ ਸਜ਼ਾ ਦਿਓ, ਪਰੰਤੂ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲਓ। ਪਹਿਲਾਂ ਤੇ ਸਰਕਾਰ ਨੇ ਪਰਵਾਹ ਨਹੀਂ ਕੀਤੀ, ਫਿਰ ਜਦੋਂ ਦਿੱਲੀ ਚ ਅੰਦੋਲਨ ਭੱਖ ਗਿਆ, ਜਦੋਂ ਵੱਡਾ ਅੰਦੋਲਨ ਬਣ ਗਿਆ, ਵਿਰੋਧੀ ਸਿਆਸੀ ਪਾਰਟੀਆਂ ਦੀ ਐਂਟਰੀ ਹੋ ਗਈ, ਉੱਥੇ ਹਲਾ ਲਾਲਾ ਹੋ ਗਈ ਵੱਡੇ ਪੱਧਰ ਤੇ, ਜਦੋਂ ਮੁੱਦਾ ਭਖਣ ਲੱਗਾ, ਤੇ ਫਿਰ ਮੈਨੂੰ ਯਾਦ ਹੈ ਦੇਸ਼ ਦੇ ਪ੍ਰਧਾਨ ਮੰਤਰੀ ਅੱਧੀ ਰਾਤ ਨੂੰ ਉੱਠ ਕੇ ਫਿਰ ਸੋਸ਼ਲ ਮੀਡੀਆ ਦੇ ਉੱਪਰ ਉਸ ਗੱਲ ਦੀ ਉੱਪਰ ਟਿੱਪਣੀਆਂ ਕਰਦੇ ਨੇ। ਵਿਦਿਆਰਥੀ ਅੰਦੋਲਨ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਬੋਲਣਾ ਪੈ ਗਿਆ ਸੀ। ਹੁਣ ਉਹ ਅੰਦੋਲਨ ਅਜੇ ਤਾਜ਼ਾ ਤਰੀਨ ਹੋ ਕੇ ਹਟਿਆ, ਇਹਦੇ ਨਾਲ ਹੀ ਕਹਿ ਸਕਦੇ ਆਪਾਂ ਅਗਲੇ ਇੱਕ ਦਿਨ ਹੀ ਇੱਕ ਅੰਦੋਲਨ ਦਿੱਲੀ ਰਾਂਚੀ ਝਾਰਖੰਡ ਵਿੱਚ ਸ਼ੁਰੂ ਹੁੰਦਾ ਹੈ, ਔਰ ਜਿਹੜਾ ਇਸ ਵੇਲੇ ਨਿਰੰਤਰ ਜਾਰੀ ਹੈ, ਔਰ ਉਹ ਅੰਦੋਲਨ ਵੀ ਸੜਕਾਂ ਦੇ ਉੱਪਰ ਹੈ, ਰਾਂਚੀ ਦੇ ਵਿੱਚ ਹੈਗਾ, ਝਾਰਖੰਡ ਸੂਬਾ ਆ। ਹੁਣ ਝਾਰਖੰਡ ਸੂਬੇ ਚ ਜਿਹੜਾ ਵਿਦਿਆਰਥੀਆਂ ਦਾ ਅੰਦੋਲਨ ਚੱਲ ਰਿਹਾ, ਉਹ ਝਾਰਖੰਡ ਦੇ ਵਿਦਿਆਰਥੀ ਹੈ, ਵੱਖ ਵੱਖ ਸ਼ਹਿਰਾਂ ਦੇ, ਵੱਖ ਵੱਖ ਕਸਬਿਆਂ ਦੇ, ਵੱਖ ਵੱਖ ਖੇਤਰਾਂ ਦੇ। ਹੁਣ ਪ੍ਰਭ ਸੰਧੂ ਜੀ, ਉਹ ਅੰਦੋਲਨ ਵੀ ਬਿਲਕੁਲ ਦਿੱਲੀ ਅੰਦੋਲਨ ਦੀ ਤਰਜ ਤੇ ਹੈ। ਦਿੱਲੀ ਅੰਦੋਲਨ ਵਿੱਚ ਵੀ ਮੁੱਦਾ ਪ੍ਰੀਖਿਆ ਦੇ ਵਿੱਚ ਚੋਰੀ ਦਾ ਸੀਗਾ, ਪੇਪਰ ਲੀਕ ਦਾ ਸੀ, ਉੱਥੇ ਵੀ ਪੇਪਰ ਲੀਕ ਦਾ ਮਸਲਾ ਹੈ, ਖਾਸ ਕਰਕੇ ਉਮੇ ਤੇ ਕਈ ਪੇਪਰਾਂ ਦਾ ਮਸਲਾ ਉੱਥੇ ਚੁੱਕਿਆ ਆ। ਪਰੰਤੂ ਜਿਹੜਾ ਤਾਜ਼ਾ ਤਰੀਨ ਝਾਰਖੰਡ ਲੋਕ ਸੇਵਾ ਆਯੋਗ, ਜਿਹੜਾ ਉੱਥੇ ਦੇ ਪ੍ਰਮੁੱਖ ਅਫਸਰ ਜਿਹੜੀ ਸੂਬਾ ਸਰਕਾਰ ਭਰਤੀ ਕਰਦੀ ਹੈ, ਉਹਦੇ ਪੇਪਰ ਵੀ ਕਹਿੰਦੇ ਲੀਕ ਹੋਏ ਹੈ। ਉਹ ਤੋਂ ਬਾਅਦ ਵਿਦਿਆਰਥੀ ਸੜਕਾਂ ਤੇ ਆ ਚੁੱਕੇ ਹੈ, ਵੱਡਾ ਅੰਦੋਲਨ ਹੈ, ਵਿਦਿਆਰਥੀ ਦਿਨ ਤੇ ਰਾਤ ਸੜਕਾਂ ਤੇ ਬੈਠੇ ਹੈ। ਉਸ ਅੰਦੋਲਨ ਵਿੱਚ ਵਿਦਿਆਰਥੀਆਂ ਨੇ ਪੱਕੇ ਤੌਰ ਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ, ਜਿਹਨੂੰ ਅਸੀਂ ਮਰਨ ਵਰਤ ਵੀ ਆਖਦੇ ਹਾਂ। ਅੱਜ ਤੇ ਇੱਕ ਵਿਦਿਆਰਥੀ ਨੂੰ ਹਸਪਤਾਲ ਵੀ ਭਰਤੀ ਕਰਾਉਣਾ ਪੈ ਗਿਆ, ਉਹਦੇ ਹਾਲਾਤ ਬਹੁਤ ਵਿਗੜ ਗਏ ਸੀ। ਕਈ ਵਿਦਿਆਰਥੀ ਭੁੱਖ ਹੜਤਾਲ ਤੇ ਬੈਠੇ ਹੈ ਪਿਛਲੇ ਕੁਛ ਦਿਨ ਤੋਂ, ਅੱਜ 14-15 ਦਿਨ ਦਾ ਅੰਦੋਲਨ ਹੋ ਗਿਆ। ਹੁਣ ਉਹਦੇ ਉਸ ਅੰਦੋਲਨ ਦੇ ਵਿੱਚ ਹਾਲਾਤ ਇਹ ਬਣ ਗਏ ਕਿ ਸੂਬੇ ਦਾ ਜਿਹੜਾ ਲੋਕਾਂ ਦਾ ਉੱਥੋਂ ਦਾ ਢਾਂਚਾ ਆ, ਲੋਕ ਜਿਹੜੇ ਉਸ ਅੰਦੋਲਨ ਦੇ ਹੱਕ ਚ ਨਿਤਰ ਆਏ ਹੈ, ਕਈ ਕਿਸਾਨ ਜਥੇਬੰਦੀਆਂ ਉਸ ਅੰਦੋਲਨ ਦੀ ਮਦਦ ਤੇ ਉੱਤਰ ਆਈਆਂ। ਅਸੀਂ ਰਿਪੋਰਟਾਂ ਇਕੱਠੀਆਂ ਕਰ ਰਹੇ ਸੀ, ਉਹ ਰਿਪੋਰਟਾਂ ਵੱਖ ਵੱਖ ਉੱਥੋਂ ਦੇ ਜਿਹੜੇ ਅੰਦੋਲਨਕਾਰੀ ਲੋਕ ਹੈ ਜਾਂ ਸੰਘਰਸ਼ੀ ਜਥੇਬੰਦੀਆਂ ਨੇ, ਖਾਸ ਕਰਕੇ ਕਿਸਾਨ ਜਥੇਬੰਦੀਆਂ, ਉਹਨਾਂ ਨੇ ਵਿਦਿਆਰਥੀਆਂ ਦੀ ਸਪੋਰਟ ਤੇ ਆ ਕੇ ਵਿਦਿਆਰਥੀਆਂ ਲਈ ਲੰਗਰ ਲਾ ਦਿੱਤੇ। ਔਰ ਇਹ ਵੀ ਪਤਾ ਲੱਗਾ ਕਿ ਦੇਸ਼ ਦੇ ਵਿੱਚੋਂ ਕੁਝ ਇੱਕ ਲੋਕ ਉਹਨਾਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਪਹੁੰਚ ਰਹੇ ਹੈ। ਸੋਨਮ ਵਾਂਗਚੁੱਕ, ਖੈਰ ਅਜੇ ਉੱਥੇ ਤਾਂ ਨਹੀਂ ਪਹੁੰਚਿਆ, ਸਾਡੇ ਕੋਲ ਖਬਰ ਨਹੀਂ ਹੈ ਕਿ ਸੋਨਮ ਵਾਂਗਚੁੱਕ ਵੀ ਉੱਥੇ ਪਹੁੰਚ ਗਿਆ, ਪਰੰਤੂ ਸੋਨਮ ਵਾਂਗਚੁੱਕ ਵੀ ਉਸ ਅੰਦੋਲਨ ਦੀ ਸਪੋਰਟ ਚ ਆ ਗਿਆ ਸੋਸ਼ਲ ਮੀਡੀਆ ਤੇ। ਕਾਕਰੋਚ ਜਨਤਾ ਪਾਰਟੀ ਵਾਲਿਆਂ ਨੇ ਕੱਲ ਐਲਾਨ ਕਰਤਾ ਕਿ ਅਸੀਂ ਉੱਥੇ ਜਾ ਰਹੇ ਹਾਂ ਔਰ ਦੇਖਾਂਗੇ ਅਸੀਂ ਵਿਦਿਆਰਥੀ ਦੀ ਮਦਦ ਕਰਾਂਗੇ, ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਾਕਰੋਚ ਜਨਤਾ ਪਾਰਟੀ ਨੇ। ਹੁਣ ਉਹ ਵਿਦਿਆਰਥੀ ਅੰਦੋਲਨ ਬਿਲਕੁਲ ਦਿੱਲੀ ਵਾਲੇ ਅੰਦੋਲਨ ਦੀ ਤਰਜ਼ ਤੇ ਹੈ। ਹੁਣ ਦੂਜੇ ਪਾਸੇ ਪ੍ਰਭ ਸੰਧੂ ਜੀ, ਉੱਥੇ ਦਾ ਪੋਲੀਟੀਕਲ ਸਿਨੈਰੀਓ ਕੀ ਹੈ, ਉੱਥੇ ਦਾ ਪੋਲੀਟੀਕਲ ਪਾਰਟੀ ਉਸ ਸੂਬੇ ਚ ਸਰਕਾਰ ਕੀ ਹੈ? ਦੇਖੋ ਉੱਥੇ ਭਾਜਪਾ ਵਿਰੋਧੀ ਧਿਰ ਹੈ, ਉੱਥੇ ਜਿਹੜੀ ਸੱਤਾਧਾਰੀ ਧਿਰ ਹੈਗੀ ਉੱਥੋਂ ਦੀ ਝਾਰਖੰਡ ਮੁਕਤੀ ਮੋਰਚੇ ਵਾਲੀ ਸਰਕਾਰ ਹੈ ਜਿਹਦੇ ਮੁੱਖ ਮੰਤਰੀ ਹੇਮੰਤ ਸੋਰੇਨ ਹੋਣੀ ਹੈ। ਹੁਣ ਹੇਮੰਤ ਸੋਰੇਨ ਹੋਣੀ ਮੁੱਖ ਮੰਤਰੀ ਹੈ, ਸਪੋਰਟ ਉਸ ਸਰਕਾਰ ਨੂੰ ਕਾਂਗਰਸ ਦੀ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ JMM ਜਿਹੜੀ ਝਾਰਖੰਡ ਮੁਕਤੀ ਮੋਰਚਾ ਤੇ ਕਾਂਗਰਸ ਉਹਨਾਂ ਦੀ ਸਾਂਝੀ ਸਰਕਾਰ ਹੈਗੀ ਹੈ। ਵਿਰੋਧ ਵਿੱਚ ਉੱਥੇ ਭਾਜਪਾ ਆ। ਹੁਣ ਦਿੱਲੀ ਵਿੱਚ ਜਦੋਂ ਗੱਲ ਕਰਦੇ ਹਾਂ, ਦਿੱਲੀ ਦੇ ਵਿੱਚ ਕਾਂਗਰਸ ਵਿਰੋਧ ਵਿੱਚ ਸੀ, ਉੱਥੇ ਭਾਜਪਾ ਵਿਰੋਧ ਵਿੱਚ ਹੈ। ਮੈਂ ਉਦੋਂ ਵੀ ਗੱਲ ਕਹਿੰਦਾ ਹੁੰਦਾ ਸੀ ਕਿ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਭਾਜਪਾ ਆ, ਇਹਨਾਂ ਨੂੰ ਜਿੱਥੇ ਜਿੱਥੇ ਜਿੱਦਾਂ ਦੀ ਸਿਆਸਤ ਮਾਫਕ ਬੈਠਦੀ ਹੈ, ਜਿੱਦਾਂ ਦੀ ਸਿਆਸਤ ਇਹਨਾਂ ਨੂੰ ਸੂਤ ਬੈਠਦੀ, ਉਦਾਂ ਦੀ ਸਿਆਸਤ ਕਰਦੇ ਆ। ਹੁਣ ਝਾਰਖੰਡ ਦੇ ਲਈ ਕਾਂਗਰਸ ਬੋਲ ਨਹੀਂ ਰਹੀ, ਕਿਉਂਕਿ ਉੱਥੇ ਤਾਂ ਉਹ ਸਰਕਾਰ ਵਾਲੇ ਪਾਸੇ ਹੈਗੀ ਹੈ, ਉੱਥੇ ਝਾਰਖੰਡ ਮੁਕਤੀ ਮੋਰਚਾ ਬੋਲ ਨਹੀਂ ਰਿਹਾ ਕਿਉਂਕਿ ਉਹ ਸਰਕਾਰ ਹੈਗੀ ਹੈ। ਹੁਣ ਉੱਥੇ ਬੋਲ ਰਹੀ ਹੈ ਭਾਜਪਾ, ਉੱਥੇ ਬੋਲ ਰਹੀਆਂ ਨੇ ਹੋਰ ਧਿਰਾਂ। ਸੋ ਇਸ ਕਰਕੇ ਪੋਲੀਟੀਕਲ ਤੌਰ ਤੇ ਜਿਹੜਾ ਨਾ ਭਾਰਤ ਦੇ ਵਿੱਚ ਕਿ ਜਿੱਥੇ ਕਿ ਜਿਹਨੂੰ ਜਿੱਦਾਂ ਦੀ ਸਿਆਸਤ ਮਾਫਕ ਬੈਠਦੀ ਹੈ ਉਦਾਂ ਦੀ ਸਿਆਸਤ ਕਰ ਰਹੇ ਆ। ਸਿਆਸੀ ਲੋਕਾਂ ਨੂੰ ਜੇ ਅਸੀਂ ਇੱਕ ਪਾਸੇ ਛੱਡ ਦਈਏ ਤੇ ਗੱਲ ਬੜੀ ਸਿੱਧੀ ਤੇ ਪੱਧਰੀ ਹੈ, ਚਾਹੇ ਗੱਲ ਪੰਜਾਬ ਦੀ, ਜਿੱਥੇ ਪ੍ਰੀਖਿਆ ਦੇ ਵਿੱਚ ਚੋਰ ਮੋਰੀਆਂ ਦੇ ਤਹਿਤ ਬੀਤੇ ਸਮੇਂ ਚ ਨਕਲ ਦੇ ਕੇਸ ਫੜੇ ਗਏ, ਚਾਹੇ ਗੱਲ ਹੁਣ ਝਾਰਖੰਡ ਦੀ ਜਿੱਥੇ ਵਿਦਿਆਰਥੀ ਸੜਕਾਂ ਦੇ ਉੱਪਰ ਨਿਤਰੇ ਹੋਏ ਹੈ, ਚਾਹੇ ਗੱਲ ਨੀਟ ਦੀ ਪ੍ਰੀਖਿਆ ਦੀ ਜਿੱਥੇ ਦੇਸ਼ ਦੇ ਵਿਦਿਆ ਮੰਤਰੀ ਨੂੰ ਅਸਤੀਫਾ ਦੇਣਾ ਪੈ ਗਿਆ। ਭਾਰਤ ਦੇ ਵਿੱਚ ਸਿਸਟਮ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚੋਰ ਮੋਰੀਆਂ ਆ ਜਿਹਦੇ ਕਰਕੇ ਅੱਜ ਲੋਕ ਸੜਕਾਂ ਤੇ ਨਿਤਰੇ ਹੈ। ਬਾਕੀ ਪੋਲੀਟੀਕਲ ਪਾਰਟੀਆਂ ਦੇ ਆਪਣੇ ਆਪਣੇ ਦੇ ਨਾਲ
1: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337। ਸਾਡੇ ਨਾਲ ਮਨਜੀਤ ਗਿੱਲ ਬਾਈ ਜੀ ਜੁੜ ਚੁੱਕੇ ਨੇ, ਅਪਲਾਇੰਸਿਸ ਦੀ ਜਾਣਕਾਰੀ ਦੇਵਾਂਗੇ, ਅਪਲਾਇੰਸ ਜੰਕਸ਼ਨ ਤੋਂ ਅੱਜ ਦੀਆਂ ਨਵੀਆਂ ਡੀਲਾਂ। ਮਨਜੀਤ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ।
5: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸਮ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $4,299 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,499 ਚ ਤੁਸੀਂ ਲਗਾ ਸਕਦੇ ਆ। ਜਿਹੜੇ ਵੀ ਕਸਟਮਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਜਿਹਦੇ ਵਿੱਚ ਕਿਚਨੇਡ, ਜੈਨੀਅਰ, ਵਰਲਪੂਲ, ਮੇਟੈਕ, ਸੈਮਸੰਗ, ਐਲ ਜੀ, ਬੋਸ਼, ਇਲੈਕਟ੍ਰੋਲਕਸ ਤੇ GE ਵਰਗੇ ਬ੍ਰਾਂਡਸ ਅਵੇਲੇਬਲ ਨੇ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $2,026 ਦਾ ਲੇਟੈਸਟ ਮਾਡਲ ਹੈ, $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। 6 ਮਹੀਨਿਆਂ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054
1: ਜ਼ਰੂਰ ਤੁਸੀਂ ਅਪਲਾਇੰਸ ਜੰਕਸ਼ਨ ਤੇ ਇੱਕ ਗੇੜਾ ਮਾਰ ਕੇ ਆਉਣਾ ਆ, ਕਿਉਂਕਿ ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸ ਖਰੀਦਣ ਜਾ ਰਹੇ ਹੋ ਤਾਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ, 905-673-3337। ਨਾਲ ਦੀ ਨਾਲ ਅਗਲੀ ਖਬਰ ਵੱਲ ਪਹੁੰਚਦੇ ਹਾਂ। ਰਮੇਸ਼ ਜੀ, ਪੰਜਾਬ ਦੇ ਮੁਲਾਜ਼ਮਾਂ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਵੱਡਾ ਇਕੱਠ ਕਰ ਲਿਆ, ਆਮ ਆਦਮੀ ਪਾਰਟੀ ਦਾ ਹੁਣ ਰਿਐਕਸ਼ਨ ਵੇਖਣ ਵਾਲਾ ਹੋਣਾ। ਵੈਸੇ ਤਾਂ ਜਿੱਦਾਂ ਆਪਾਂ ਰੋਜ਼ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਉਹਨਾਂ ਦੀਆਂ, ਜਾਂ ਇਹ ਕਹੀਏ ਕਿ ਸਿੱਧੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਖੜਕਦੀਆਂ ਰਹੀਆਂ ਆਮ ਆਦਮੀ ਪਾਰਟੀ ਨੂੰ। ਜੀ ਰਮੇਸ਼ ਜੀ,
0: ਸੰਧੂ ਜੀ ਤੇ ਮੈਂ ਰੋਜ਼ ਗੱਲਾਂ ਕਰਦਾ ਹਾਂ ਕਿ ਪਹਿਲੀ ਵਾਰ ਕੋਈ ਅਸੀਂ ਅਜਿਹੀ ਸਰਕਾਰ ਵੇਖੀ ਹੈ ਜਿਹੜੀ ਮੁਲਾਜ਼ਮਾਂ ਦੇ ਨਿੱਠ ਕੇ ਵਿਰੋਧ ਵਿੱਚ ਹੋਵੇ, ਨਿੱਠ ਕੇ ਕਿ ਭਾਵ ਕਿ ਤੁਹਾਡੀਆਂ ਤਨਖਾਹਾਂ ਵੀ ਅਸੀਂ ਹਿਸਾਬ-ਕਿਤਾਬ ਦੇ ਨਾਲ ਹੀ ਦੇਣੀਆਂ। ਜਿਹੜਾ ਪਿਛਲੀਆਂ ਸਰਕਾਰਾਂ ਦਾ ਇੱਕ ਸਿਸਟਮ ਚੱਲਦਾ ਸੀ ਕਿ ਆਪਾਂ 3 ਸਾਲ ਲਈ ਪਹਿਲਾਂ ਤੁਹਾਡਾ ਖੂਨ ਪੀਣਾ, ਭਾਵ ਕਿ ਘੱਟ ਤਨਖਾਹਾਂ ਤੇ ਭਰਤੀ ਕਰਨਾ, ਫਿਰ ਰੈਗੂਲਰ। ਆਮ ਆਦਮੀ ਪਾਰਟੀ ਨੇ ਵੀ ਜਿੰਨੀ ਕੁ ਭਰਤੀ ਕੀਤੀ ਉਸੇ ਤਰਜ਼ ਤੇ ਕੀਤੀ ਹੈ। ਫਿਰ ਪੰਜਾਬ ਦਾ ਵੀ ਜਿਹੜਾ ਸਕੇਲ ਹੁੰਦਾ ਸੀ ਕੁਛ ਹੋਰ ਹੁੰਦਾ ਸੀਗਾ, ਪਿਛਲੀਆਂ ਸਰਕਾਰਾਂ ਨੇ ਰਵਾਇਤ ਸ਼ੁਰੂ ਕੀਤੀ, ਇਹਨਾਂ ਨੇ ਡਟ ਕੇ ਪਹਿਰਾ ਦਿੱਤਾ ਕਿ ਅਸੀਂ ਵੀ ਤੁਹਾਨੂੰ ਕੇਂਦਰੀ ਸਕੇਲ ਦੇਣਾ ਆ। ਉਹ ਕੇਂਦਰੀ ਸਕੇਲ ਦਿੱਤੇ ਜਾ ਰਹੇ, ਭਾਵ ਕਿ ਉਹ ਵੀ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਧੱਕੇ ਨਾਲ ਘਟਾ ਤੀ। ਫਿਰ ਲਾਰਾ ਲਾਇਆ ਸੀ ਕਿ ਸਾਡੀ ਸਰਕਾਰ ਬਣਾ ਦਿਓ, ਅਸੀਂ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰ ਦਿਆਂਗੇ, ਉੱਥੇ 100% ਭਗਵੰਤ ਮਾਨ ਮੁੱਕਰ ਗਈ। ਭਾਵ ਕਿ ਅਸੀਂ ਇਹ ਨੀ ਕਹਿ ਸਕਦੇ ਕਿ ਜੀ 1% ਗੁੰਜਾਇਸ਼ ਹੈ, 100% ਕਹਿੰਦੀ ਲੋੜ ਹੀ ਨਹੀਂ ਹੈ, ਪੁਰਾਣੀ ਪਹਿਲਾਂ ਥੋੜੀ ਹੈ। ਆਹ ਅਸੀਂ ਸਕੀਮਾਂ ਚਲਾ ਤੀਆਂ, ਦਾਣੇ ਅਸੀਂ ਦੇਈ ਜਾਂਦੇ ਹਾਂ, 10 ਲੱਖ ਦਾ ਕਾਰਡ ਬਣਾ ਦਿੱਤਾ, ਤੁਸੀਂ ਭਾਈ ਕੀ ਕਰਨੇ ਪੈਸੇ, ਤੁਹਾਨੂੰ ਲੋੜ ਹੀ ਨਹੀਂ ਹੈ। ਹੁਣ ਇੱਕ ਤਾਜ਼ਾ ਤਰੀਨ ਮਸਲਾ ਸੀਗਾ ਮਹਿੰਗਾਈ ਭੱਤੇ ਦੀ ਕਿਸ਼ਤ ਆ, ਜਿਹੜੇ ਪੁਰਾਣੇ ਰੈਗੂਲਰ ਮੁਲਾਜ਼ਮ ਹੈ, ਉੱਥੇ ਪੰਜਾਬ ਦੀ ਸਰਕਾਰ ਡਟ ਕੇ ਹਾਈ ਕੋਰਟ ਵਿੱਚੋਂ 2 ਵਾਰ ਹਾਰਨ ਦੇ ਬਾਵਜੂਦ ਵੀ ਕਹਿੰਦੀ ਜੀ ਗੱਲ ਇਹ ਹੈ ਕਿ ਪੰਜਾਬ ਦੇ ਮੁਲਾਜ਼ਮ ਤੇ ਪਹਿਲਾਂ ਤਨਖਾਹਾਂ ਬਹੁਤ ਲੈਂਦੇ ਆ, ਇਹਨਾਂ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਦੇਣੀ ਨਹੀਂ ਬਣਦੀ। ਹਾਈ ਕੋਰਟ ਨੇ ਸਾਡੀਆਂ ਦਲੀਲਾਂ ਵਾਲੇ ਪਾਸੇ ਗੌਰ ਨਹੀਂ ਫਰਮਾਇਆ। ਸਾਡੀ ਲੀਗਲੀ ਟੀਮ ਹੁਣ ਅਗਲੇ ਐਕਸ਼ਨ ਦੀ ਸਲਾਹ ਕਰ ਰਹੀ ਹੈ, ਭਾਰਤੀ ਸੁਪਰੀਮ ਕੋਰਟ ਜਾਣ ਦੀ ਤਿਆਰੀ ਹੈ। ਹੁਣ ਪੰਜਾਬ ਦੀ ਸਰਕਾਰ ਇਸ ਢੰਗ ਦੇ ਨਾਲ ਮੁਲਾਜ਼ਮਾਂ ਦੇ ਨਿੱਠ ਕੇ ਵਿਰੋਧ ਵਿੱਚ ਕਿਉਂ ਹੈ, ਇਹ ਤੇ ਆਮ ਆਦਮੀ ਪਾਰਟੀ ਜਵਾਬ ਦੇ ਸਕਦੀ ਹੈ, ਇਹ ਤੇ ਉਹੀ ਜਾਣਨ। ਪਰੰਤੂ ਹੈ ਹੈਰਾਨੀਜਨਕ ਹੈ, ਅੱਜ ਜਿਹੜਾ ਤੁਸੀਂ ਇਕੱਠ ਚੰਡੀਗੜ੍ਹ ਦਾ ਜ਼ਿਕਰ ਕੀਤਾ, ਚੰਡੀਗੜ੍ਹ ਦੇ ਵਿੱਚ ਪ੍ਰਭ ਸੰਧੂ ਜੀ, ਹੁਣ ਸੱਚੀ ਗੱਲ ਇਹ ਹੈ ਕਿ ਉਹ ਰਿਪੋਰਟਾਂ ਮੇਰੇ ਕੋਲ ਇਨ ਵਿਨ ਹੈ, ਤਸਵੀਰਾਂ ਦੇ ਰੂਪ ਵਿੱਚ ਵੀ ਹੈ, ਵੀਡੀਓਗ੍ਰਾਫੀ ਦੇ ਰੂਪ ਦੇ ਵਿੱਚ ਵੀ ਹੈ, ਕੁਛ ਲੀਡਰਾਂ ਨਾਲ ਗੱਲਬਾਤ ਹੋਈ ਹੈ, ਕੁਛ ਹੋਰ ਲੋਕ ਹੈ, ਔਰ ਜਿਹੜੀ ਰਿਪੋਰਟ ਮੇਰੇ ਕੋਲ ਪਹੁੰਚੀ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਇਕੱਠ ਪੰਜਾਬ ਦੇ ਮੁਲਾਜ਼ਮ ਕਰਨ ਵਿੱਚ ਸਫਲ ਹੋਇਆ ਹੈ, ਅੱਜ ਤੱਕ ਦਾ ਬਹੁਤ ਵੱਡੇ ਇਕੱਠ ਹੋਏ ਹੈ ਪਹਿਲਾਂ ਵੀ। ਔਰ ਪਤਾ ਇਹ ਲੱਗਾ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਆਪਾਂ ਮੋਹਾਲੀ ਵਾਲੇ ਪਾਸਿਓਂ ਐਂਟਰ ਆਉਂਦੇ ਹੁੰਦੇ ਹਾਂ, ਸੈਕਟਰ 39 ਦੀ ਦਾਣਾ ਮੰਡੀ ਪੈਂਦੀ ਹੈ, ਉਹ ਦਾਣਾ ਮੰਡੀ ਖਚਾ ਖਚ ਭਰੀ ਪਈ ਸੀ ਮੁਲਾਜ਼ਮਾਂ ਦੇ ਨਾਲ, ਔਰ ਖਰੜ ਤੋਂ ਲੈ ਕੇ ਉੱਥੇ 39 ਸੈਕਟਰ ਤੱਕ ਜਿਹੜੇ ਇਧਰਲੇ ਪਾਸੇ ਜਾਂਦੇ ਆ ਉਧਰੋਂ ਇਧਰੋਂ ਟ੍ਰੈਫਿਕ ਜਾਮ ਰਿਹਾ ਅੱਜ 5 ਤੋਂ 6 ਘੰਟੇ, ਕਿਉਂਕਿ ਏਡੀ ਵੱਡੀ ਗਿਣਤੀ ਚ ਪੰਜਾਬ ਤੋਂ ਮੁਲਾਜ਼ਮ ਜਿਹੜੇ ਉਸ ਰੈਲੀ ਦੇ ਵਿੱਚ ਹਿੱਸਾ ਲੈਣ ਗਏ ਹੈ, ਕਿਉਂਕਿ ਇੱਕ ਵਰਗ ਨਹੀਂ ਸਾਰੇ ਵਰਗ ਗਏ ਆ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੈ, ਕੋਈ ਵੀ ਵਿਭਾਗ ਹੈਗਾ। ਔਰ ਇਹ ਵੀ ਪਤਾ ਲੱਗਾ ਕਿ ਜਦੋਂ ਮੁਲਾਜ਼ਮ ਉਸ ਰੈਲੀ ਤੋਂ ਬਾਅਦ ਕਹਿੰਦੇ ਜੀ ਅਸੀਂ ਵਿਧਾਨ ਸਭਾ ਵਾਲੇ ਪਾਸੇ ਨੂੰ ਵਧਣਾ ਹੈ, ਪੰਜਾਬ ਦੀ ਸਰਕਾਰ ਬੋਲਣ ਨੂੰ ਤਿਆਰ ਨਹੀਂ ਸੀਗੀ, ਤੇ ਜਦੋਂ ਉੱਥੇ ਬੈਰੀਗੇਟਾਂ ਤੇ ਪਹੁੰਚ ਗਏ ਜਿੱਥੇ ਬੈਰੀਗੇਟ ਲਾਏ ਸੀ ਮੁਲਾਜ਼ਮਾਂ ਦੇ ਉੱਪਰ, ਬਲ ਦਾ ਪ੍ਰਯੋਗ ਕੀਤਾ, ਪਾਣੀ ਦੀਆਂ ਵਿਛਾੜਾਂ ਲੱਗੀਆਂ, ਪਰੰਤੂ ਜਦੋਂ ਮੁਲਾਜ਼ਮ ਡਟ ਗਏ ਕਹਿੰਦੇ ਜੀ ਅਸੀਂ ਬੈਰੀਗੇਟ ਤੋੜ ਕੇ ਅੱਗੇ ਨੂੰ ਵਧਾਂਗੇ, ਤੇ ਫਿਰ ਮੇਰੇ ਕੋਲ ਤਾਜ਼ਾ ਖਬਰ ਆਈ ਹੈ ਕਿ ਪੰਜਾਬ ਦੀ ਸਰਕਾਰ ਕਹਿੰਦੀ ਅਸੀਂ ਬੈਠ ਕੇ ਤੁਹਾਡੇ ਨਾਲ ਟੇਬਲ ਟਾਕ ਕਰਨ ਨੂੰ ਤਿਆਰ ਆ। ਸ਼ਾਇਦ ਉਹਦੇ ਵਿੱਚ ਉਹਨਾਂ ਨੇ 27 ਤਰੀਕ ਦਿੱਤੀ ਹੈ ਕਿ 27 ਤਰੀਕ ਨੂੰ ਤੁਹਾਡੀ ਮੀਟਿੰਗ ਹੋਵੇਗੀ ਪੰਜਾਬ ਦੀ ਸਰਕਾਰ ਦੇ ਨਾਲ। ਦੂਜੇ ਪਾਸੇ ਮੇਰੇ ਕੋਲ ਰਿਪੋਰਟ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੇ ਹੁਣ ਇੱਕ ਵੱਡਾ ਐਲਾਨ ਕਰ ਦਿੱਤਾ, ਉਹ ਕਹਿੰਦੇ ਜੇ ਭਗਵੰਤ ਮਾਨ ਸਰਕਾਰ ਆਪਣੇ ਇਹਨਾਂ ਕੰਮਾਂ ਤੋਂ ਨਾ ਟਲੀ, ਉਹਨਾਂ ਨੇ ਪੈਰ ਪਿਛਾਂ ਨੂੰ ਨਾ ਖਿੱਚਿਆ, ਤੇ ਅਸੀਂ 27 ਤਰੀਕ ਨੂੰ ਵੱਡੀ ਹੜਤਾਲ ਕਰਾਂਗੇ ਪੰਜਾਬ ਦੇ ਵਿੱਚ, ਕਿਉਂਕਿ ਹੜਤਾਲ ਆਪਣੇ ਆਪ 'ਚ ਇੱਕ ਬਹੁਤ ਵੱਡਾ ਐਕਸ਼ਨ ਹੁੰਦਾ ਹੈ। ਉਹ ਵੀ ਅੱਜ ਕਹਿੰਦੇ ਮੰਚ ਤੋਂ ਐਲਾਨ ਹੋ ਗਿਆ ਕਿ ਜਿਹੜਾ ਮੁਲਾਜ਼ਮਾਂ ਨੇ ਕਹਿਤਾ ਸੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਸਟ੍ਰਾਈਕ ਕਰਾਂਗੇ, ਆਪਾਂ ਹੜਤਾਲ ਕਰਾਂਗੇ। ਸੋ ਬਾਕੀ ਵੇਖਦੇ ਹਾਂ ਗੱਲ ਕਿੱਥੇ ਕੁ ਜਾ ਕੇ ਰੁਕਦੀ ਹੈ, ਕਿੱਥੇ ਕੁ ਮੁੱਕਦੀ ਹੈ। ਇਸ ਵੇਲੇ ਤੇ ਭਾਈ ਅੱਜ ਤੱਕ ਦੀਆਂ ਜੋ ਰਿਪੋਰਟਾਂ ਨੇ, ਪੰਜਾਬ ਦੀ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦੇ ਬਿਲਕੁਲ ਐਂਟੀ ਚੱਲ ਰਹੀ ਹੈ, ਉਹਨਾਂ ਦੇ ਭੱਤਿਆਂ ਨੂੰ ਲੈ ਕੇ, ਉਹਨਾਂ ਦੀਆਂ ਤਨਖਾਹਾਂ ਨੂੰ ਲੈ ਕੇ, ਉਹਨਾਂ ਦੀ ਪੈਨਸ਼ਨ ਨੂੰ ਲੈ ਕੇ। ਬਾਕੀ ਪੰਜਾਬ ਦੀ ਸਰਕਾਰ ਇਸ ਮਾਮਲੇ ਚ ਮੋੜਾ ਪਾਉਂਦੀ ਕਿ ਨਹੀਂ ਪਾਉਂਦੀ, ਉਹ ਹੁਣ 27 ਤਰੀਕ ਦੀ ਕਹਿੰਦੇ ਮੀਟਿੰਗ ਤੈਅ ਹੋਈ ਹੈ, 27 ਤਰੀਕ ਨੂੰ ਪਤਾ ਲੱਗੇਗਾ।
1: ਸੋ ਬਹੁਤ ਸ਼ੁਕਰੀਆ ਜੀ। 905-673-3333 9056-733-337 ਰਮੇਸ਼ ਜੀ, ਜੇ ਥੋੜੀ ਇਜਾਜ਼ਤ ਹੋਵੇ ਮੈਂ ਕਾਲ ਦੇ ਵੱਲ ਚੱਲੀਏ, ਬਹੁਤ ਸਾਰੀਆਂ ਕਾਲਸ ਨੇ
0: ਜੀ।
1: ਬਿਲਕੁਲ ਜੀ। ਸੋ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
6: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਜੀ ਸਰ,
6: ਪ੍ਰਭ ਜੀ, ਜਦੋਂ ਨਾ ਰਮੇਸ਼ ਜੀ ਜਦੋਂ ਕੋ ਸਾਡੇ ਘਰ ਕੋਈ ਲੜਿਆ ਵੀ ਹੁੰਦਾ ਸੀ ਨਾ ਘਰਾਂ ਦੇ ਵਿੱਚ, ਜੇ ਤੁਹਾਡੇ ਦਰ ਤੇ ਆ ਕੇ ਬਹਿ ਜਾਂਦਾ ਸੀ ਨਾ, ਤੇ ਦਰ ਤੇ ਆ ਕੇ ਬਹਿ ਜਾਂਦਾ ਕਿ ਅਸੀਂ ਦਰ ਖੋਲ ਲੈਂਦੇ ਸੀ। ਤੇ ਪਤਾ ਨੀ ਮੈਨੂੰ ਕਿੰਨੀ ਕੁ ਖ਼ਬਰ ਸੱਚੀ ਹੈ ਕਿ ਝੂਠੀ ਹੈ ਕਿ ਕਿਸੇ ਵੇਲੇ ਬਾਦਲ ਦੇ ਵੀ ਖਿਲਾਫ਼ ਆਪੋਜਿਟ ਵਾਲੇ ਗਏ ਨੇ, ਉਹ ਬਾਹਰ ਆ ਗਏ ਜਾਂ ਉਹਨਾਂ ਨੂੰ ਬੈਠੇ, ਇਹ ਪਤਾ ਨੀ ਝੂਠ ਹੈ ਕਿ ਸੱਚ ਹੈ। ਲੇਕਿਨ ਜਿਹੜੇ ਕਿਸਾਨ ਵੀ ਗਏ ਨੇ ਅੰਦੋਲਨ ਦੇ ਵਿੱਚ ਸਪੀਕਰ ਮਿਸਟਰ ਸਪੀਕਰ ਦੇ ਦਰ ਤੇ, ਉਹ ਮਿਲੇ ਨੇ ਜੀ। ਮੈਂ ਕੋਟ ਕਰਨ ਲੱਗਾ ਜੀ ਪੱਤਰਕਾਰ ਨੂੰ ਮਨਿੰਦਰ ਸਿੱਧੂ, ਉਹਨਾਂ ਨੇ ਸਾਰੀ ਕਵਰ ਵੀ ਕੀਤੀ ਹੈ ਤੇ ਪ੍ਰਭ ਜੀ ਤੁਸੀਂ ਉੱਥੇ ਜਿਹੜੇ ਕਿਸਾਨ ਗਏ ਨੇ ਉੱਥੇ ਜਿਹੜੇ ਸਲੋਗਨ ਲਿਖੇ ਸੀ ਨਾ ਉਹਨਾਂ ਦੇ ਵਿੱਚੋਂ ਚਾਰ ਪੰਜ ਮੈਂ ਤੁਹਾਨੂੰ ਦੱਸਾਂ। ਪਰਾਲੀ ਚੋਰ, ਮੋਟਰ ਚੋਰ, ਕਸ਼ਹਿਰਾ ਚੋਰ, ਖੰਡ ਪੱਤੀ ਚੋਰ, ਹਾਂਜੀ ਐਕਸਟਰਾ ਦੇ ਸਲੋਗਨ ਲਿਖੇ ਸੀ। ਤੇ ਮੈਨੂੰ ਭਰੋਸੇਯੋਗ ਸੂਤਰਾਂ ਨੂੰ ਪਤਾ ਲੱਗਾ ਜੀ ਕਿ ਸਪੀਕਰ ਸਾਹਿਬ ਇਸ ਕਰਕੇ ਨੀ ਮਿਲਣ ਹੋਇਆ ਹੋਣਾ ਉਹਨੂੰ ਕਿਉਂਕਿ ਉਹ ਅੰਮ੍ਰਿਤਧਾਰੀ ਨੇ ਤੇ ਉਹ ਉੱਧਰ ਗਊ ਦੀ ਪੂਜਾ ਕਰ ਰਹੇ ਸੀ ਇਸ ਕਰਕੇ ਉਹ ਨਹੀਂ ਮਿਲ ਸਕੇ। ਚਲੋ ਇਹ ਤਾਂ ਗੱਲ ਵੱਖਰੀ ਹੋ ਗਈ। ਇੱਕ ਰਮੇਸ਼ ਜੀ ਨੂੰ ਯਾਦ ਹੋਣਾ ਜਰਨੈਲ ਸਿੰਘ ਹੁੰਦਾ ਸੀ ਜੀ, ਸਵਰਗਵਾਸ ਹੋ ਗਏ ਨੇ, ਜਰਨੈਲ ਸਿੰਘ ਹੁੰਦੇ ਸੀ ਜਿਹਨਾਂ ਨੇ ਪੀ ਚਿਦੰਬਰਮ ਦੇ ਜੁੱਤੀ ਭੁਆ ਕੇ ਮਾਰੀ ਸੀ ਤੇ ਦੁਬਾਰਾ ਉਹ ਇਸ ਜਿਹੜੀ ਇਨਕਲਾਬੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਤੇ ਪੰਜਾਬ ਦੇ ਇੰਚਾਰਜ ਵੀ ਰਹੇ ਨੇ। ਉਹ ਜਦੋਂ ਕੋਰੋਨਾ ਆਇਆ ਆਕਸੀਜਨ ਦੀ ਕਮੀ ਹੋ ਗਈ ਸਾਰੀਆਂ ਥਾਵਾਂ ਤੇ ਸੀ, ਲੇਕਿਨ MLA ਹੋਣ ਦੇ ਬਾਵਜੂਦ ਵੀ ਉਸ ਉਸ ਅੰਮ੍ਰਿਤਧਾਰੀ ਸਿੱਖ ਨੂੰ ਇੱਕ ਆਕਸੀਜਨ ਦਾ ਸਿਲੰਡਰ ਨਹੀਂ ਸੀ ਮਿਲਿਆ, ਉਹਨੂੰ ਸਕੀਮ ਦੇ ਤਹਿਤ ਮਾਰ ਦਿੱਤਾ ਗਿਆ। ਹਾਂਜੀ ਇਹ ਸਿੱਖਾਂ ਦੀ ਪਾਰਟੀ ਹੈ। ਨਾਲ ਆਖਰੀ ਗੱਲ ਜਿਹੜੀ ਮੈਂ ਇਹ ਗੱਲ ਕਹਾਂ ਕਿ ਜਿਹੜੀ ਬੜੇ ਸਲੀਕੇ ਨਾਲ ਤੁਸੀਂ ਖਬਰ ਕੀਤੀ ਹੈ ਜੀ 65% ਵਾਲੀ, 65% ਵਾਲੀ ਕੀਤੀ ਹੈ ਖਬਰ, ਇਹ ਪ੍ਰਭ ਜੀ ਰਮੇਸ਼ ਜੀ 33% ਵਾਲਾ ਬੱਚਾ ਜਿਹੜਾ ਉਹ ਪਾਸ ਹੋ ਜਾਂਦਾ ਤੇ ਜਿਹੜੇ 65% ਆ ਜਾਣ ਨਾ ਉਹ ਡਿਵੀਜ਼ਨ ਬਣ ਜਾਂਦੀ ਹੈ ਤੇ ਮਹੀਨੇ ਰਹਿ ਗਏ ਨੇ ਆਪਾਂ ਕੋਲ 3-4, ਤੁਸੀਂ ਚਿੰਤਾ ਨਾ ਕਰੋ ਫਸਟ ਡਿਵੀਜ਼ਨ ਹੈ ਕਿ ਜਿਹੜਾ 35% ਰਹਿ ਗਿਆ ਉਹ ਵੀ ਅਸੀਂ ਪਾਰ ਕਰਾਂਗੇ, ਕੋਈ ਫਿਕਰ ਕਰਨ ਦੀ ਲੋੜ ਨਹੀਂ। ਜੇ ਅੱਜ ਤੁਸੀਂ ਜੇ ਸਖਤੀ ਕੀਤੀ ਹੈ ਬਿਲਕੁਲ ਸਖਤੀ ਕਰਨੀ ਚਾਹੀਦੀ, ਡਾਂਗ ਫੇਰਨੀ ਚਾਹੀਦੀ ਹੈ, ਲੇਕਿਨ ਇੱਕ ਸਲੋਗਨ ਨਵਾਂ ਆਇਆ ਆਮ ਆਦਮੀ ਪਾਰਟੀ ਦਾ ਕਿਉਂਕਿ ਪੀਤੀ ਸਾਜੀ ਦੇ ਵਿੱਚ ਹਰਿਆ ਪੈਣ ਤੇ ਗਵਾ ਕੇ ਸਭ ਦੇ ਪੈਰਾਂ ਨੇ ਕਿਤੇ
7: ਜੀ
6: ਇਹ 24 ਘੰਟੇ ਚਿੱਟਾ ਤੇ 24 ਘੰਟੇ ਸ਼ਰਾਬ, ਆਓ ਬਣਾਈਏ ਨਵਾਂ ਪੰਜਾਬ। ਪ੍ਰੋਗਰਾਮ ਬੜਾ ਵਧੀਆ, ਮਿਹਰਬਾਨੀ ਤੁਹਾਨੂੰ ਚੜ੍ਹਦੀ ਦੁਆ
7: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਜਿਹੜਾ ਨਾ ਕਰਤਾਰ ਸਿੰਘ ਸਦਭਾ ਦਾ ਵਾਰ ਵਾਰ ਜ਼ਿਕਰ ਆ ਰਿਹਾ ਇੱਕ ਗਊ ਪੂਜਾ ਨੂੰ ਲੈ ਕੇ, ਉਹ ਅਸਲ ਵਿੱਚ ਚਲੋ ਮੈਨੂੰ ਉਹ ਥਾਂ ਤਾਂ ਨਹੀਂ ਮੇਰੇ ਕੋਲ ਅਜੇ ਤੱਕ ਮੈਂ ਪਤਾ ਕਰ ਸਕਿਆ ਕਿ ਉਹ ਥਾਂ ਕਿਹੜੀ ਹੈ, ਪਰੰਤੂ ਸੋਸ਼ਲ ਮੀਡੀਆ ਤੇ ਕਾਫੀ ਹੈ ਪ੍ਰਭ ਸੰਧੂ ਜੀ ਕਿ ਉਹ ਕਿਸੇ ਧਾਰਮਿਕ ਸਥਾਨ ਤੇ, ਹਿੰਦੂ ਧਾਰਮਿਕ ਸਥਾਨ ਤੇ ਗਏ ਆ, ਨਤਮਸਤਕ ਹੋਏ ਆ ਤੇ ਉਹਨਾਂ ਦਾ ਜੋ ਆਪਣਾ ਢੰਗ ਹੁੰਦਾ ਅਗਲਿਆਂ ਨੇ ਪ੍ਰਸ਼ਾਦ ਦਿੱਤਾ ਤੇ ਪ੍ਰਸ਼ਾਦ ਤੋਂ ਇਲਾਵਾ ਇੱਕ ਆਸ਼ੀਰਵਾਦ ਦਿੱਤਾ ਤੇ ਆਸ਼ੀਰਵਾਦ ਹੱਥ ਦੇ ਨਾਲ ਨਹੀਂ ਦਿੱਤਾ, ਗਾਂ ਦੀ ਪੂਛ ਦੇ ਨਾਲ ਦਿੱਤਾ। ਦੇਖੋ ਇੱਕ ਗੱਲ ਤੇ ਬੜੀ ਸਾਫ਼ ਹੈ ਕਿ ਇੱਕ ਅੰਮ੍ਰਿਤਧਾਰੀ ਵਿਅਕਤੀ ਇਹੋ ਜਿਹੇ ਜਿਹਨੂੰ ਆਪਾਂ ਪਖੰਡਵਾਦ ਹੈ ਨਹੀਂ ਕਰ ਸਕਦਾ, ਅੰਮ੍ਰਿਤਧਾਰੀ ਵਿਅਕਤੀ ਤਾਂ ਨਹੀਂ ਕਰ ਸਕਦਾ। ਹੁਣ ਬਾਕੀ ਤੇ ਸਪੀਕਰ ਸਾਹਿਬ ਹੀ ਦੱਸਣਗੇ ਕਿ ਉਹ ਘਟਨਾ ਕਿੰਨੀ ਕੁ ਪੁਰਾਣੀ ਹੈ, ਉਸ ਵੇਲੇ ਉਹਨਾਂ ਨੇ ਅੰਮ੍ਰਿਤ ਛਕਿਆ ਸੀ ਜਾਂ ਨਹੀਂ ਛਕਿਆ ਸੀ। ਤੇ ਉਵੇਂ ਮੈਂ ਇੱਕ ਗੱਲ ਬੜੀ ਦੱਸ ਦੇਵਾਂ ਗੱਲ ਕਿ ਸਪੀਕਰ ਸਾਹਿਬ ਦਾ ਜਿਹੜਾ ਰਵੱਈਆ ਨਾ ਇਸ ਵੇਲੇ ਉਹ ਨਹੀਂ ਹੈ ਜਿਹੜਾ ਅਸੀਂ ਤੁਸੀਂ ਕਦੇ ਉਹਨਾਂ ਤੋਂ ਆਸ ਕਰਦੇ ਹੁੰਦੇ ਸੀ, ਚਾਹੇ ਬਤੌਰ ਸਪੀਕਰ ਪੰਜਾਬ ਦੀ ਵਿਧਾਨ ਸਭਾ ਚ ਉਹਨਾਂ ਨੂੰ ਕਾਰਵਾਈ ਕਰਦੇ ਵੇਖ ਲਓ ਕਿ ਕਿਸ ਢੰਗ ਦੇ ਨਾਲ ਕਈ ਵਾਰ ਉਹ ਵਿਰੋਧੀਆਂ ਤੇ ਟਿੱਪਣੀ ਕਰ ਜਾਂਦੇ ਇੱਕ ਸਿਆਸੀ ਲੀਡਰ ਦੀ ਤਰ੍ਹਾਂ, ਜਦਕਿ ਉਹਨਾਂ ਦੀ ਕੁਰਸੀ ਸਪੀਕਰ ਦੀ ਹੈ, ਉਹ ਕੋਈ ਆਮ ਆਦਮੀ ਪਾਰਟੀ ਦੇ ਉੱਥੇ ਸਪੋਕਸਮੈਨ ਨਹੀਂ ਹੁੰਦੇ, ਉਹ ਟਿੱਪਣੀ ਕਰ ਜਾਂਦੇ ਆ ਬਹੁਤ ਸਾਰੇ ਮੁੱਦਿਆਂ ਤੇ, ਆਪਣਾ ਪੱਖ ਜਿਹੜਾ ਆਮ ਆਦਮੀ ਪਾਰਟੀ ਦੀ ਤਰਫੋਂ ਲੋੜੋਂ ਵਾਧੂ ਰੱਖ ਜਾਂਦੇ ਆ। ਜਿਹੜਾ ਖਾਸ ਕਰਕੇ ਅਸੀਂ ਗੋਲੀਕਾਂਡ ਦੀ ਗੱਲ ਕਰੀਏ, ਬਹਿਬਲ ਕਲਾਂ, ਕੋਟਕਪੂਰਾ, ਉਸ ਮਾਮਲੇ ਚ ਵੀ ਉਹਨਾਂ ਨੇ ਸਾਰਾ ਕੁਛ ਅੱਜ ਤੱਕ ਗੋਲਮੋਲੀ ਕੀਤਾ, ਆਪ ਉਹ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਆਏ ਆ, ਫਿਰ ਉਹਨਾਂ ਦਾ ਰਵੱਈਆ ਉੱਥੇ ਦਾ ਉੱਥੇ ਆ। ਸੋ ਮੈਂ ਇਹ ਕਹਿ ਸਕਦਾ ਹਾਂ ਕਿ ਸਪੀਕਰ ਸਾਹਿਬ ਦਾ ਰਵੱਈਆ ਜਿਹੜਾ ਅਸੀਂ ਤੁਸੀਂ ਉਹਨਾਂ ਤੋਂ ਆਸ ਕਰਦੇ ਸੀ, ਕਿਉਂਕਿ ਉਹਨਾਂ ਨੂੰ ਵਧੀਆ ਵਿਅਕਤੀਆਂ ਦੀ ਸ਼੍ਰੇਣੀ ਚ ਰੱਖਿਆ ਗਿਆ ਸੀ ਜਦੋਂ ਸਿਆਸਤ ਚ ਨਿਤਰੇ, ਪਰੰਤੂ ਉਸ ਢੰਗ ਦਾ ਉਹਨਾਂ ਦਾ ਰਵੱਈਆ ਮੈਂ ਮਹਿਸੂਸ ਕਰਦਾ ਕਿ ਨਹੀਂ ਰਿਹਾ, ਉਹਨਾਂ ਦਾ ਰਵੱਈਆ ਕੋਈ ਚੰਗਾ ਰਵੱਈਆ ਨਹੀਂ ਹੈ, ਉਹਦਾ ਉਹਨਾਂ ਨੂੰ ਸਿਆਸੀ ਤੌਰ ਤੇ ਉਹਨਾਂ ਨੂੰ ਜ਼ਿਆਦਾ ਨੁਕਸਾਨ ਹੋਣਾ ਹੈ, ਸਮਾਜ ਨੂੰ ਤੇ ਜਿਹੜਾ ਹੋ ਰਿਹਾ ਸੋ ਹੋ ਹੀ ਰਿਹਾ।
7: 905-673-3337 ਬਹੁਤ ਸਾਰੀਆਂ ਕਾਲਸ ਨੇ, ਇੱਕ ਕਾਲ ਲਵਾਂਗੇ ਉਸ ਤੋਂ ਬਾਅਦ ਫਿਰ ਮੋਨਾ ਮਹਿੰਗੀ ਜੀ ਵੱਲ ਚੱਲਾਂਗੇ। ਜੀ ਸੰਤ ਸਾਹਿਬ ਸਤਿ ਸ੍ਰੀ ਅਕਾਲ, ਤੁਸੀਂ ਓਨਰ ਜੀ।
8: ਨਹੀਂ ਬੜੇ ਇਮੋਸ਼ਨਲ ਜੇ ਲੋਕ ਆ, ਸਾਨੂੰ ਕਦੀ ਕੋਈ ਲੁੱਟ ਲੈਂਦਾ, ਕਦੀ ਕੋਈ ਲੁੱਟ ਲੈਂਦਾ ਇਮੋਸ਼ਨਲ ਕਰਕੇ, ਕਦੀ ਆਪ ਵਾਲੇ ਸਾਨੂੰ ਲਾਜ ਦਿੰਦੇ ਆ ਕਿ ਅਸੀਂ ਐਂ ਕਰਾਂਗੇ। ਜਿਹੜਾ ਸਭ ਤੋਂ ਔਖਾ ਕੰਮ ਹੈ ਜੀ ਮੈਨੂੰ ਹਮਵਤਨ ਵਾਸਤੇ ਕਿ ਉੱਥੇ ਜਿਹੜਾ ਰਾਜਨੀਤੀ ਦੇ ਵਿੱਚ ਧਰਮ ਦਾ ਤੜਕਾ ਨਾ, ਮੈਨੂੰ ਉੱਥੋਂ ਬਹੁਤ ਜੈਲਸੀ ਆ। ਸਾਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਸਾਡਾ ਜਿਹੜਾ ਮਕਸਦ ਆ ਉਹ ਤਰੱਕੀ ਦਾ ਵਾਲਾ, ਉਹਦੇ ਵਿੱਚ ਟੈਕਨੋਲੋਜੀ, ਉਹਦੇ ਵਿੱਚ ਐਜੂਕੇਸ਼ਨ, ਉਹਦੇ ਡਿਵੈਲਪਮੈਂਟ ਦੀ ਗੱਲ ਹੋਣੀ ਚਾਹੀਦੀ। ਜਦੋਂ ਕਿ ਮੈਨੂੰ ਲੱਗਦਾ ਕਿ ਪੰਜਾਬ ਦੀ ਇੰਡੀਆ ਰਾਜਨੀਤੀ ਜਿਹੜੀ ਆ ਧਰਮ ਦੇ ਦੁਆਲੇ ਘੁੰਮਦੀ, ਮੈਂ ਰਮੇਸ਼ ਜੀ ਟਿੱਪਣੀ ਚਾਹਾਂਗਾ। ਥੈਂਕ ਯੂ ਮਚ।
7: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਮੈਂ ਤੇ ਰੋਜ਼ ਟਿੱਪਣੀ ਕਰਦਾ ਜੀ ਇਸ ਗੱਲ ਤੇ, ਰੋਜ਼ ਟਿੱਪਣੀ ਕਰਦਾ, ਸ਼ਾਇਦ ਹੀ ਕੋਈ ਦਿਨ ਖਾਲੀ ਜਾਂਦਾ ਹੋਵੇ, ਕਿ ਭਾਰਤ ਦੇ ਵਿੱਚ ਧਰਮ ਨੂੰ ਵਰਤਿਆ ਜਾ ਰਿਹਾ ਹੈ ਤੇ ਕਈ ਵਾਰ ਸਾਨੂੰ ਇੰਝ ਲੱਗਦਾ ਹੁੰਦਾ ਕਿ ਫਲਾਨੀ ਪਾਰਟੀ ਪਤਾ ਨੀ ਸਾਡੇ ਧਰਮ ਦੇ ਪ੍ਰਤੀ ਕਿੰਨੀ ਕੁ ਵਫ਼ਾਦਾਰ ਹੈ, ਜਾਂ ਫਲਾਨਾ ਲੀਡਰ ਪਤਾ ਨੀ ਸਾਡੇ ਧਰਮ ਦੇ ਪ੍ਰਤੀ ਕਿੰਨਾ ਕੁ ਸ਼ਰਧਾਵਾਨ ਹੈ, ਜਦਕਿ ਉਹਨਾਂ ਦੀ ਸ਼ਰਧਾ ਸ਼ੁਰਧਾ ਕੁਛ ਨੀ ਹੈ। ਭਾਰਤ ਦੇ ਵਿੱਚ ਚਾਹੇ ਗੱਲ ਹਿੰਦੂ ਧਰਮ ਦੀ ਕਰੀਏ, ਚਾਹੇ ਸਿੱਖ ਧਰਮ ਦੀ ਗੱਲ ਕਰੀਏ, ਚਾਹੇ ਮੁਸਲਿਮ ਦੀ ਕਰੀਏ, ਚਾਹੇ ਈਸਾਈ ਦੀ ਕਰੀਏ, ਵੋਟਾਂ ਦੇ ਲਈ ਉਹ ਸਾਰਾ ਕੁਛ ਵਰਤਿਆ ਜਾ ਰਿਹਾ। ਤੇ ਅਸੀਂ ਲੋਕ ਜਿਹੜੇ ਸੱਚੇ ਧਾਰਮਿਕ ਹੈ, ਜਿਸ ਜਿਹੜੇ ਉਸ ਧਰਮ ਦੇ ਪੈਰੋਕਾਰ ਹੈ, ਉਹਨਾਂ ਸਿਆਸੀ ਲੀਡਰਾਂ ਦੇ ਮਗਰ ਲੱਗ ਕੇ, ਉਹਨਾਂ ਦੇ ਦਿਖਾਵੇ ਮਗਰ ਲੱਗ ਕੇ ਕਈ ਵਾਰ ਸ਼ਿਕਾਰ ਹੋ ਜਾਂਦੇ ਆ ਆਪਸੀ ਲੜਾਈ ਝਗੜਿਆਂ ਦੇ, ਉਲਝਣਾਂ ਦੇ। ਮੈਂ ਤੇ ਬਹੁਤ ਵਾਰ ਇਹ ਟਿੱਪਣੀ ਕੀਤੀ ਹੈ ਕਿ ਸਿਆਸੀ ਪਾਰਟੀਆਂ ਤੇ ਸਿਆਸੀ ਲੀਡਰਾਂ ਨੂੰ ਸਾਨੂੰ ਧਰਮ ਤੋਂ ਪਰੇ ਰੱਖਣ ਦੀ ਜ਼ਰੂਰਤ ਹੈ, ਉਹਨਾਂ ਨੂੰ ਇਹ ਗੱਲ ਕਹਿਣ ਦੀ ਜ਼ਰੂਰਤ ਹੈ ਕਿ ਤੁਸੀਂ ਇੱਕ ਹੱਦ ਤੱਕ ਦਖਲ ਅੰਦਾਜ਼ੀ ਕਰੋ, ਸਾਨੂੰ ਤੁਹਾਡੀ ਦਖਲ ਅੰਦਾਜ਼ੀ ਨਹੀਂ ਚਾਹੀਦੀ। ਤੇ ਸਾਨੂੰ ਇੰਝ ਲੱਗਦਾ ਜੀ ਸਾਡੀ ਫਲਾਨੀ ਪਾਰਟੀ ਦੀ ਸਰਕਾਰ ਆ ਗਈ ਤੇ ਪਤਾ ਨੀ ਸਾਡਾ ਧਰਮ ਕਿੰਨਾ ਕੁ ਤਰੱਕੀ ਕਰ ਜਾਣਾ ਹੈ। ਸਾਨੂੰ ਇੰਝ ਲੱਗਦਾ ਕਿ ਜੇ ਫਲਾਨੀ ਪਾਰਟੀ ਦੀ ਦੇਸ਼ ਵਿੱਚ ਸਰਕਾਰ ਆਈ ਤੇ ਫਲਾਨਾ ਧਰਮ ਬਹੁਤ ਤਰੱਕੀ ਕਰ ਜਾਣਾ, ਦੂਜੇ ਧਰਮ ਵਾਲੇ ਜਿਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਡਰਾਈ ਜਾਂਦੇ, ਭਾਈ ਇਹਨੂੰ ਵੋਟਾਂ ਨਾ ਪਾਇਓ, ਇਹ ਹਿੰਦੂ ਹੈ, ਨਹੀਂ ਤੇ ਪੰਜਾਬ ਦੇ ਵਿੱਚ ਸਿੱਖਾਂ ਦਾ ਨੁਕਸਾਨ ਹੋ ਜਾਊਗਾ। ਤੇ ਮੈਂ ਕਈ ਵਾਰ ਟਿੱਪਣੀ ਕੀਤੀ ਜਦੋਂ ਪੰਥਕ ਸਰਕਾਰ ਸੀ ਉਸ ਵੇਲੇ ਸਿੱਖ ਧਰਮ ਦਾ ਕਿੰਨਾ ਕਿੰਨਾ ਵਿਕਾਸ ਕੀਤਾ, ਬਹੁਤਾ ਵੇੜਾ ਤੇ ਇਹਨਾਂ ਨੇ ਉਦੋਂ ਕਰਕ ਕੀਤਾ ਜਦੋਂ ਪੰਜਾਬ ਚ ਪੰਥਕ ਸਰਕਾਰ ਸੀ। ਇਸ ਕਰਕੇ ਸਰਕਾਰਾਂ ਤੋਂ, ਰਾਜਨੀਤਿਕ ਪਾਰਟੀਆਂ ਤੋਂ ਭੋਰਾ ਵੀ ਆਸ ਨਾ ਰੱਖੋ ਕਿ ਉਹ ਕਿਸੇ ਵੀ ਧਰਮ ਦਾ ਭਲਾ ਕਰਦੇ ਨੇ।
7: ਜੀ ਬਹੁਤ ਸ਼ੁਕਰੀਆ। ਸੋ ਮੋਨਾ ਮਹਿੰਗੀ ਜੀ ਇੱਕ ਵਾਰ ਫਿਰ ਸਾਡੇ ਨਾਲ ਜੁੜ ਚੁੱਕੇ ਨੇ, ਇੱਕ ਵਾਰ ਫਿਰ ਇੰਸ਼ੋਰੈਂਸ ਦੇ ਬਾਬਤ ਮੈਸੇਜ ਤੁਹਾਨੂੰ ਦਿੰਦੇ ਹਾਂ। ਮੋਨਾ ਜੀ ਸਤਿ ਸ਼੍ਰੀ ਅਕਾਲ, ਤੁਸੀਂ ਹੁਨਰ ਜੀ।
4: ਥੈਂਕ ਯੂ ਸੋ ਮਚ ਪ੍ਰਭ ਜੀ। ਡੈਫੀਨੇਟਲੀ ਜਿੱਦਾਂ ਕਿ ਹੁਣੇ ਆਪਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕੀਤੀ ਸੀ, ਇਸੇ ਦੇ ਨਾਲ ਨਾਲ ਉਹਨਾਂ ਦੇ ਲਈ ਜ਼ਰੂਰ ਗੱਲ ਕਰਾਂਗੇ ਜਿੱਦਾਂ ਕਿ ਹਜੇ ਅਗਸਤ ਮੰਥ ਦੇ ਵਿੱਚ ਆਏ ਹੈਗੇ ਆ। ਜਿਹੜੇ ਵੀ ਪਰਸਨ ਇੱਥੇ ਵਿਜ਼ਿਟਰ ਸੁਪਰਵੀਜ਼ਾ ਤੇ ਆਉਂਦੇ ਨੇ, ਮੇਕ ਸ਼ੋਰ ਕਰੀਏ ਕਿ ਉਹਨਾਂ ਦੀ ਪ੍ਰੋਪਰ ਪ੍ਰੋਟੈਕਸ਼ਨ ਜ਼ਰੂਰ ਲਿੱਤੀ ਜਾਵੇ। ਕਾਫੀ ਵਾਰ ਮੈਂ ਦੇਖਦੀ ਹੈਗੀ ਹਾਂ ਕਿ ਕਈ ਵਾਰ ਆਪਾਂ ਇਸ ਚੀਜ਼ ਦੇ ਵੱਲ ਧਿਆਨ ਨਹੀਂ ਦਿੰਦੇ ਕਿ ਪ੍ਰੋਟੈਕਸ਼ਨ ਹੈਗੀ ਹੈ, ਕਿੰਨੀ ਕਵਰੇਜ ਹੈਗੀ ਹੈ, ਉਹਦੇ ਵਿੱਚ ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ ਦੀ ਕਵਰੇਜ ਹੈਗੀ ਹੈ ਕਿ ਨਹੀਂ, ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਨੂੰ ਕਵਰ ਕਰ ਰਹੀ ਹੈ ਕੰਪਨੀ, ਤਾਂ ਕਦੋਂ ਤੋਂ ਸਟੇਬਲ ਹੋਣੀਆਂ ਚਾਹੀਦੀਆਂ ਕੰਡੀਸ਼ਨਸ, ਇਹ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਨੋ ਡਾਊਟ ਪ੍ਰੀਮੀਅਮਸ ਵੱਲ ਵੀ ਆਪਣਾ ਪੂਰਾ ਧਿਆਨ ਹੁੰਦਾ ਹੈਗਾ ਕਿ ਪ੍ਰੀਮੀਅਮਸ ਵੀ ਰੀਜ਼ਨੇਬਲ ਹੋਣ, ਉਹ ਵੀ ਲੋਅਰ ਅਮਾਊਂਟ ਦੇ ਵਿੱਚ ਹੋਵੇ, ਪਰ ਇਹਦੇ ਵਿੱਚ ਨਾਲ ਨਾਲ ਕਵਰੇਜ ਵੀ ਪ੍ਰੋਪਰ ਹੋਣੀ ਚਾਹੀਦੀ ਹੈ, ਤਾਂ ਕਿ ਕੱਲ੍ਹ ਨੂੰ ਕਿਸੇ ਵੀ ਤਰ੍ਹਾਂ ਦਾ ਕਲੇਮ ਆਉਂਦਾ ਹੈ, ਕੋਈ ਵੀ ਪਰਸਨ ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਤੇ ਇੱਥੇ ਆਏ ਨੇ, ਵਾਕ ਇਨ ਕਲੀਨਿਕ ਜਾਣਾ ਪੈ ਗਿਆ, ਹੋਸਪਿਟਲਾਈਜੇਸ਼ਨ, ਕੋਈ ਵੀ ਇੱਦਾਂ ਦੀ ਕੰਡੀਸ਼ਨ ਹੈਗੀ ਹੈ, ਉਹ ਸਾਰੀ ਚੀਜ਼ਾਂ ਇੰਸ਼ੋਰੈਂਸ ਕੰਪਨੀ ਵੱਲੋਂ ਕਵਰ ਕੀਤੀਆਂ ਜਾ ਸਕਦੀਆਂ ਨੇ ਜੇ ਤੁਸੀਂ ਰਾਈਟ ਟਾਈਮ ਤੇ ਰਾਈਟ ਪਾਲਿਸੀ ਲਿੱਤੀ ਹੋਏਗੀ। ਸੋ ਤੁਹਾਨੂੰ ਕੋਈ ਵੀ ਡਿਟੇਲਡ ਇਨਫੋਰਮੇਸ਼ਨ ਚਾਹੀਦੀ ਹੋਵੇ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ 416-509-1509। ਇਹਦੇ ਨਾਲ ਨਾਲ ਇੱਕ ਚੀਜ਼ ਜ਼ਰੂਰ ਮੈਂ ਐਡ ਆਨ ਕਰਨਾ ਚਾਹੂੰਗੀ, ਜਿੱਦਾਂ ਕਿ ਹੁਣ ਅਗਸਤ ਦੇ ਮੰਥ ਦੇ ਵਿੱਚ ਸਭ ਨਾਲੋਂ ਜ਼ਿਆਦਾ ਜਿਹੜੀ ਐਕਟੀਵਿਟੀਜ਼ ਚੱਲ ਰਹੀਆਂ ਹੁੰਦੀਆਂ ਨੇ ਬੱਚਿਆਂ ਦੀ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਉਹਨਾਂ ਦੇ ਵਿਦਡਰੋਲ ਚੱਲ ਰਹੇ ਨੇ, ਬਹੁਤ ਸਾਰੀਆਂ ਫੈਮਿਲੀਜ਼ ਇਸ ਟਾਈਮ ਵਿਦਡਰੋਲ ਲੈ ਰਹੇ ਨੇ ਕਿਉਂਕਿ ਸਪਤੰਬਰ ਦੇ ਵਿੱਚ ਬੱਚਿਆਂ ਨੇ ਯੂਨੀਵਰਸਿਟੀ ਕਾਲਜ ਆਉਣਾ ਹੈਗਾ। ਸੋ ਮੇਕ ਸ਼ੋਰ ਕਰੀਏ ਉਹਨਾਂ ਦੇ ਲਈ ਵੀ ਮੈਸੇਜ ਦੇਣਾ ਜ਼ਰੂਰ ਬਣਦਾ ਕਿ ਇਹ ਐਗਜ਼ਾਮਪਲਸ ਹੈਗੀਆਂ ਨੇ ਜਿਨ੍ਹਾਂ ਦੇ ਬੱਚੇ ਹੁਣ ਕਾਲਜ ਯੂਨੀਵਰਸਿਟੀ ਜਾ ਰਹੇ ਨੇ, ਉਹਨਾਂ ਨੂੰ ਫੰਡਿੰਗ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਟਾਈਮ ਤੇ, ਉਹਨਾਂ ਨੂੰ ਪਤਾ ਕਿ ਐਜੂਕੇਸ਼ਨ ਸੇਵਿੰਗਸ ਪਲਾਨ ਦੇ ਵਿੱਚੋਂ ਮਨੀ ਆ ਜਾਣੀ ਹੈ, ਪੇਰੈਂਟਸ ਨੂੰ ਵੀ ਬੱਚਿਆਂ ਨੂੰ ਵੀ ਬੇਫਿਕਰ ਹੋ ਕੇ ਉਹ ਈਜ਼ੀਲੀ ਆਪਣੇ ਐਡਮਿਸ਼ਨਸ ਲਾ ਸਕਦੇ ਨੇ। ਪਰ ਇਹਦੇ ਨਾਲ ਰਿਮਾਈਂਡਰਸ ਉਹਨਾਂ ਦੇ ਲਈ ਬਣਦੇ ਨੇ ਜਿਨ੍ਹਾਂ ਦੇ ਘਰ ਵਿੱਚ ਛੋਟੇ ਬੱਚੇ ਨੇ, ਚਾਹੇ ਨਿਊ ਬੋਰਨ ਹੈਗੇ ਜਾਂ ਕੁਛ ਏਜ ਦੇ ਹੋ ਚੁੱਕੇ ਨੇ। ਸੋ ਇਸ ਟਾਈਮ ਤੱਕ ਤੁਸੀਂ ਕੋਈ ਵੀ ਉਹਨਾਂ ਦੀ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਨਹੀਂ ਕਰਵਾਈ, ਮੇਕ ਸ਼ੋਰ ਕਰੋ ਟਾਈਮ ਸਿਰ ਕਰਵਾਈ ਜਾਵੇ ਤਾਂ ਕਿ ਤੁਹਾਨੂੰ ਪ੍ਰੋਪਰ ਗਰੋਥ, ਜਿੰਨੀਆਂ ਵੀ ਗਰੋਥ ਮੈਕਸੀਮਮ ਮਿਲ ਸਕਦੀ ਹੈ, ਅਪ ਟੂ $90-200 ਤੱਕ ਦੇ ਗ੍ਰਾਂਟਸ ਲੈ ਸਕਦੇ ਹੈਗੇ ਹੋ, ਨਾਲ ਦੀ ਨਾਲ ਉਹਦੀ ਗਰੋਥ ਮਿਲ ਸਕਦੀ ਹੁੰਦੀ ਹੈ ਤਾਂ ਜੇ ਤੁਹਾਡੇ ਕੋਲ ਟਾਈਮ ਹੋਏਗਾ, ਕਿਉਂਕਿ ਕੰਪਾਊਂਡਿੰਗ ਇੰਟਰਸਟ ਨੂੰ ਗਰੋ ਕਰਨ ਦੇ ਲਈ ਟਾਈਮ ਚਾਹੀਦਾ ਹੈਗਾ। ਸੋ ਇਸੇ ਕਰਕੇ ਜਿੰਨੀ ਜਲਦੀ ਨਿਊ ਬੋਰਨ ਬੱਚਿਆਂ ਦੀ ਜਿੰਨੀ ਜਲਦੀ ਆਪਾਂ ਉਹਨਾਂ ਦੀ RESP ਸ਼ੁਰੂ ਕਰਾਂਗੇ ਉਨਾ ਹੀ ਤੁਹਾਨੂੰ ਜ਼ਿਆਦਾ ਬੈਨੀਫਿਟ ਹੋਏਗਾ। ਲੇਟਰ ਔਨ ਬੱਚੇ ਵਰਲਡ ਵਾਈਡ ਕਿਤੇ ਵੀ ਪੜ੍ਹਦੇ ਹੈਗੇ ਆ, ਕਿਸੇ ਵੀ ਕੰਟਰੀ ਦੇ ਵਿੱਚ ਤੁਹਾਨੂੰ ਪੂਰਾ ਬੈਨੀਫਿਟ ਮਿਲ ਸਕਦਾ। ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ RESP ਦਾ ਕਿਹੜਾ ਪਲਾਨ, ਕਿਹੜਾ ਆਪਸ਼ਨ ਤੁਹਾਡੇ ਲਈ ਸੂਟੇਬਲ ਹੈਗੀ ਹੈ, 416-509-1509, ਜਾਂ ਤੁਹਾਨੂੰ ਕੋਈ ਵੀ ਪਾਲਿਸੀ ਰਿਵਿਊ ਕਰਨਾ ਚਾਹੁੰਦੇ ਹੋ, ਆਪਣੀ ਇਨਵੈਸਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ, TFSA, FHSA ਜਾਂ RSP ਬਾਰੇ ਕੋਈ ਕੰਸਰਨਸ ਹੈਗੇ ਜਾਂ ਆਲਰੇਡੀ ਚੱਲ ਰਹੀਆਂ ਨੇ, ਉਹਨਾਂ ਨੂੰ ਸਟੇਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਵਿਦਆਊਟ ਐਨੀ ਓਬਲੀਗੇਸ਼ਨ, ਸਾਨੂੰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਮਿਲ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C 110 ਇਨ ਬ੍ਰੈਂਪਟਨ, ਜਾਂ ਮੈਨੂੰ ਕਾਲ ਕਰ ਸਕਦੇ ਜੀ 416 1509 1509. थैंक यू सो मच प्रभ जी टाइम देने लई। एक चीज मैं जरूर प्रभ जी सॉरी एड ऑन करना चाहूंगी, काफी बार मेनू कंसर्न आंदे ने कि तुसी इंश्योरेंस फॉर यू दी टीम दे विच कोई नवे एडवाइजर्स जे हायर कर रहे हो, एजेंट्स हायर कर रहे हो। डेफिनेटली कोई भी पर्सन अपने लिसनर्स जेडे भी LLQP लाइसेंस है, कई बार सपोर्ट नहीं मिल पाती उथे जिथे तुसी ज्वाइन किया हुंदा है, जे तुसी ट्रांसफर करना चाहो डेफिनेटली साडे नाल मिलके डिटेल दे विच गल कर सकदे हो किदा थानू प्रोडक्ट नॉलेज ते ट्रेनिंग्स प्रोवाइड कर सकदे आ, या फिर LLQP दा लाइसेंस भी लेना चाहते हो उसके लिए गाइडेंस चाहिए होवे तो भी कॉल कर सकते हो जी मोना लेंगी 416-509-1509। थैंक यू सो मच जी,
7: बहुत शुक्रिया जी, थैंक यू सो मच। 905-673-3337 नाल दी नाल अगली कॉल वल चलदे हां जी। सतनाम सिंह जी सत श्री अकाल, तुसी लंबे समय तो होल्ड हो।
9: हां जी सत श्री अकाल जी।
7: जी सर सत श्री अकाल जी।
9: मगा जी सुखबीर बादल मोदी साहब नु मिले अज जी, वाइफ की तनखाह बारे गया तनखा वधा दे, साढ़े चार पांच बुढ़िया इत्थे डाक्टर दे बैठे आ ढिड च कहिंदे साडे गोले बणी जांदे वी इकट्ठे कदों हो गए। एक जी सन मेरी 50 दा बर्थडे आ, मैं जानी उदो 60 दे विच मोगे सौंदा हुंदा सीगा
7: जी,
9: हीरोइन पींदे आ जिहड़े हैक्टर लोग आ, आ 5 साल दे विच मेरे पिंड दे विच इन्ना चिट्टा वर गया, की कहण दी गल आ जी, घर घर घर घर घर गए, हरेक घरे होम डिलीवरी हो रही पिंड दे विच। समां देण दा धन्नवाद जी,
7: बहुत शुक्रिया, बहुत वड्डी त्रासदी है, बहुत चिंता दा विषय है। जी रमेश जी।
0: ਸਭ ਸੰਧੂ ਜੀ ਮੈਂ ਤਾਂਹੀਓ ਕਿਹਾ ਸੀ ਕਿ ਬੜਾ ਇਹ ਚਿੰਤਾ ਦਾ ਵਿਸ਼ਾ ਆ ਜੋ ਵਿਧਾਨ ਸਭਾ ਚ ਗੱਲ ਆਈ ਕਿ ਵੱਡੇ ਪੱਧਰ ਤੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਦੀ ਉਮਰ 18 to 35 ਦੇ ਵਿੱਚ ਆ ਨਸ਼ੇ ਦਾ ਸੇਵਨ ਕਰਦੇ ਆ, ਇਹ ਸਰਕਾਰਾਂ ਲਈ ਪੰਜਾਬੀ ਚ ਕਹਿ ਲਈਏ ਡੁੱਬ ਕੇ ਮੰਨਣ ਵਾਲੀ ਗੱਲ ਹੈ, ਕਿਉਂਕਿ ਦੇਖੋ ਇੱਥੇ ਕਿੱਡੇ ਵੱਡੇ ਪੱਧਰ ਤੇ ਅਸੀਂ ਸਰਕਾਰੀ ਧੰਦਾ ਉਜਾੜਾ ਕੀਤਾ ਪੋਸਟਰਬਾਜ਼ੀ ਕਰਕੇ ਯੁੱਧ ਨਸ਼ਿਆਂ ਦੇ ਵਿਰੁੱਧ। ਚਲੋ ਸਾਨੂੰ ਉਹ ਪੈਸਾ ਭੁੱਲ ਜਾਣਾ ਸੀ, ਕੋਈ ਰੌਲਾ ਨਹੀਂ, ਪੈਸਾ ਲਾ ਲਿਆ ਤੁਸੀਂ, ਵਾਹਵਾ ਖੱਟ ਲਈ, ਪੋਸਟਰ ਲਾ ਲਏ, ਇਸ਼ਤਿਹਾਰ ਲਾ ਲਏ, ਘੱਟੋ ਘੱਟ ਅੰਕੜਾ ਤੇ ਹੇਠਾਂ ਨੂੰ ਆ ਜਾਂਦਾ, ਘੱਟੋ ਘੱਟ ਕੁਛ ਲੋਕ ਕੁਛ ਨੌਜਵਾਨ ਮੁੱਖ ਵਿਚਾਰ ਜਿਹੜੀ ਮੁੱਖ ਧਾਰਾ ਹੁੰਦੀ ਹੈ ਨਸ਼ਿਆਂ ਤੋਂ ਬਿਨਾਂ ਵਾਲੀ ਚੰਗੇ ਪਾਸੇ ਆ ਜਾਂਦੀ। ਮੈਂ ਹਮੇਸ਼ਾ ਇੱਕ ਟਿੱਪਣੀ ਕਰਦਾ ਆ ਰਿਹਾ ਕਿ ਗੱਲਾਂ ਦੇ ਨਾਲ ਵੱਡੀਆਂ ਰੈਲੀਆਂ ਕਰਕੇ ਜੇ ਅਸੀਂ ਕਹੀਏ ਪੋਸਟ ਇਸ਼ਤਿਹਾਰਾਂ ਨਾਲ ਭਾਸ਼ਣਾਂ ਦੇ ਨਾਲ ਨਸ਼ਾ ਖਤਮ ਹੋ ਜਾਏਗਾ, ਨਹੀਂ ਹੋਣਾ। ਉਹਨਾਂ ਨੌਜਵਾਨਾਂ ਦਾ ਦੁੱਖ ਦਰਦ ਪਛਾਣਨਾ ਪੈਣਾ, ਕਾਰਨ ਲੱਭਣੇ ਪੈਣੇ ਕਿ ਨੌਜਵਾਨ ਉੱਧਰ ਕਿਉਂ ਗਏ ਹੈ। ਚਲੋ ਇੱਕ ਕਾਰਨ ਤਾਂ ਇੱਥੋਂ ਦੇ ਸਿਆਸੀ ਤਾਣਾ ਬਾਣੀਆਂ, ਜਿਹਦੇ ਵਿੱਚ ਸਿਆਸੀ ਤਾਣੇ ਬਾਣੇ 'ਚ ਵੱਡੇ ਲੀਡਰ ਸਾਰੇ ਨਹੀਂ, ਚਲੋ ਕੁਝ ਇੱਕ, ਤੇ ਵੱਡਾ ਇੱਕ ਪੁਲਿਸ ਦਾ ਹਿੱਸਾ ਜਿਹੜਾ ਮਿਲ ਜੁਲ ਕੇ ਨਸ਼ੇ ਦੀ ਸਪਲਾਈ ਕਰਦਾ ਤੇ ਕਰਵਾਉਂਦਾ, ਇੱਕ ਤੇ ਉਹ ਜ਼ਿੰਮੇਵਾਰ। ਦੂਜਾ ਕਾਰਨ ਨੌਜਵਾਨਾਂ ਦੀ ਮਾਨਸਿਕਤਾ ਆ ਜੀ, ਨੌਜਵਾਨ ਬਹੁਤ ਬੁਰੀ ਤਰ੍ਹਾਂ ਅੱਜ ਦੇ ਸਮੇਂ ਪੰਜਾਬ ਦਾ ਨੌਜਵਾਨ ਪੀੜਤ ਹੈ ਵੱਖ ਵੱਖ ਦਿੱਕਤਾਂ ਤੋਂ। ਸਭ ਤੋਂ ਵੱਡੀ ਬਿਮਾਰੀ ਤੇ ਬੇਰੁਜ਼ਗਾਰੀ ਹੈ, ਉਹ ਬੇਰੁਜ਼ਗਾਰੀ ਦਾ ਹੱਲ ਹੋ ਨਹੀਂ ਰਿਹਾ। ਜਿੰਨਾ ਚਿਰ ਇਹੋ ਜਿਹੀਆਂ ਦਿੱਕਤਾਂ ਦਾ ਹੱਲ ਨਹੀਂ ਹੋਵੇਗਾ, ਮੈਨੂੰ ਲੱਗਦਾ ਕਿ ਨਸ਼ਾ ਕੰਟਰੋਲ ਨਹੀਂ ਹੋਣਾ। ਇਹ ਤੇ ਐਵੇਂ ਭਾਸ਼ਣ ਕਲਾ ਹੈਗੀ ਆ ਸਟੇਜਾਂ ਤੇ ਚੜ ਕੇ ਇਸ਼ਤਿਹਾਰ ਛਾਪ ਕੇ ਜੀ ਯੁੱਧ ਨਸ਼ੇ ਦੇ ਵਿਰੁੱਧ, ਤੇ ਉਹਦੇ ਨਾਲ ਜੇ ਏਦਾਂ ਨਸ਼ੇ ਖਤਮ ਹੁੰਦੇ ਤੇ ਪ੍ਰਭ ਸੰਧੂ ਜੀ ਬੜਾ ਸਮਾਂ ਪਹਿਲਾਂ ਹੋ ਜਾਣੀ ਸੀ। ਸੋ ਬਹੁਤ ਦੁੱਖ ਹੁੰਦਾ ਹੈ ਜਦੋਂ ਆਮ ਆਦਮੀ ਪਾਰਟੀ ਦੇ ਰਾਜ ਪ੍ਰਬੰਧ ਵਿੱਚ ਵੀ ਅੰਕੜੇ ਏਦਾਂ ਦੇ ਸਾਹਮਣੇ ਆਉਣ ਕਿ ਨਸ਼ਾ ਅਜੇ ਵੀ ਵੱਡੀ ਗਿਣਤੀ 'ਚ ਹੈਗਾ, ਫਿਰ ਦੋਹਰਾ ਦੁੱਖ ਹੁੰਦਾ ਹੈ।
7: ਸੋ ਬਿਲਕੁਲ ਜੀ, 905-673 ਇੱਕ ਪੂਰੇ ਦਾ ਪੂਰਾ ਕਾਰਜਕਾਲ ਲੱਭੀ ਜਾਣ ਤੋਂ ਬਾਅਦ ਵੀ ਅਜੇ ਵੀ ਭਗਵੰਤ ਮਾਨ ਸਰਕਾਰ ਹੈ। ਆਪਾਂ ਹੁਣ ਪਿਛਲੇ 4 ਇਹ ਨਹੀਂ ਕਹਿ ਸਕਦੇ ਕਿ ਹੁਣ ਪੁਰਾਣੀਆਂ ਛੱਡ ਕੇ ਅਸੀਂ ਨਵੀਆਂ ਨੂੰ ਲੈ ਕੇ ਆਏ ਸੀ, ਬਦਲਾਵ ਅਸੀਂ ਕਰਨਾ ਚਾਹਿਆ ਸੀਗਾ, ਪਰ ਨਾ ਤਾਂ ਕ੍ਰਾਈਮ ਅਤੇ ਨਾ ਨਸ਼ਾ, ਪੰਜਾਬ ਸਰਕਾਰ ਇਸ ਵਿੱਚ ਪੂਰੀ ਪੂਰੀ ਫੇਲ ਰਹੀ ਆ। ਸੋ 905-673-3337 ਸਚਵੰਤ ਭੱਟੀ ਜੀ ਤੁਸੀਂ ਆਉਂਦੇ ਰਹੋ ਜੀ। ਜੀ ਆਇਆਂ ਨੂੰ।
10: ਹਾਂਜੀ ਸੰਧੂ ਸਾਹਿਬ, ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਤੇ ਤੁਹਾਡਾ ਟਾਈਮ ਬੜਾ ਕੀਮਤੀ, ਮੈਂ ਸ਼ੋਰਟ ਚ ਹੀ ਨਿਬੇੜਦਿਆਂ। ਪਹਿਲਾਂ ਤੇ ਮੇਰਾ ਕੁਐਸਚਨ ਹੈ ਆਪਣੇ ਰਮੇਸ਼ ਜੀ ਨੂੰ। ਰਮੇਸ਼ ਜੀ, ਇਹ ਭਾਜਪਾ ਤੇ ਅਕਾਲੀ ਕਦੀ ਦੋ ਹੋਏ ਨੀ ਸੀਗੇ, ਇਹਨਾਂ ਦਾ ਤਾਂ ਬਹੁਤ ਪੁਰਾਣਾ 9 ਦਾ ਰਿਸ਼ਤਾ ਰਿਹਾ ਆ, ਤੇ ਹੈਗਾ ਵੀ ਹੈ ਤੇ ਰਹਿਣਾ ਵੀ ਆ, ਤੇ ਪਰ ਇੰਨਾ ਵੀ ਉਹ ਅੰਦਰੋਂ ਉਪਰੋਂ ਉੱਪਰ ਹੀ ਇਹ ਦਿਖਾਲਦੇ ਹੁੰਦੇ ਆ ਵੀ ਭਾਈ ਸਾਡਾ ਕੋਈ ਲੈਣਾ ਦੇਣਾ ਨਹੀਂ, ਜਾਂ ਭਾਜਪਾ ਵਾਲੇ ਵੀ, ਕਿਉਂਕਿ ਇਹਨਾਂ ਦਾ ਇੱਕ ਦੂਜੇ ਤੋਂ ਬਗੈਰ ਸਰ ਨਹੀਂ ਸਕਦਾ। ਪਰ ਅੱਗੇ ਮੇਰਾ ਖਿਆਲ ਖਾਤਾ ਪੱਟ ਕੇ ਹੀ, ਉਹ ਕਹਿੰਦੇ ਨਾ ਛੋਈ ਛੋਟੀ ਖਾਈ ਨੂੰ ਖਾਤਾ ਜਾਏ, ਵੀ ਖੂਹ ਤੇ ਖਾਤੇ ਵਾਲੀ ਗੱਲ ਵੀ ਪੱਟ ਕੇ ਸਰ ਗਿਆ। ਪਰ ਜੇ ਭਾਜਪਾ ਦਾ ਹੋਊਗਾ ਇਹ ਹੋਣਾ ਚਾਹੀਦਾ ਮੈਂ ਕਹਿੰਦਾ, ਪਰ ਇਹ ਹੁਣ ਬਾਦਲ ਸਾਹਿਬ ਵੱਡਾ ਖੂਹ ਪੱਟਣਗੇ ਆਪਣੇ ਡਿੱਗਣ ਲਈ ਵਿੱਚ। ਤੁਹਾਡਾ ਇਹ ਤੇ ਜ਼ਰੂਰ ਕਮੈਂਟ ਕਰਿਓ। ਬਾਕੀ ਆਪ ਜੀ ਨੇ ਕਿਹਾ ਪਹਿਲੇ ਕਾਲਰ ਵੀਰ ਜੀ ਨੇ ਕਿਹਾ ਵੀ ਸਾਨੂੰ ਧਰਮ ਨੂੰ ਵੱਖਰੇ ਕਰਕੇ, ਜਾਂ ਆਪ ਜੀ ਨੇ ਵੀ ਉਹਦੇ ਤੇ ਟਿੱਪਣੀ ਕੀਤੀ, ਉਹਦੇ ਨਾਲ ਮੈਂ ਸਹਿਮਤ ਨਹੀਂ, ਕਿਉਂਕਿ ਜਿਹੜੀ ਸਾਡੀ ਸਿੱਖ ਧਰਮ ਦਾ ਫਲਸਫਾ ਹੈ ਉਹ ਹੈਗੀ ਆ, ਜੋ ਵੀ ਉਹ ਹੈ ਹੀ ਇੱਥੋਂ ਸ਼ੁਰੂ ਹੋਇਆ ਕਿਉਂਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਹੀ ਸਾਨੂੰ ਇਸ ਹਿਸਾਬ ਨਾਲ ਦਿੱਤਾ ਆ ਵੀ ਜਿਹੜੀ ਸਿਆਸਤ ਆ ਧਰਮ ਦੇ ਥੱਲੇ ਰਹਿਣੀ ਚਾਹੀਦੀ ਆ, ਨਾ ਕਿ ਧਰਮ ਦੇ ਉੱਤੇ ਹੋਣੀ ਚਾਹੀਦੀ ਆ। ਜਿਹੜਾ ਅਕਾਲ ਤਖ਼ਤ ਦਾ ਕਨਸੈਪਟ ਆ ਉਹ ਸਾਨੂੰ ਸਦੀਆਂ ਲਈ ਇਹ ਪ੍ਰੇਰਣਾ ਸਰੋਤ ਆ ਤੇ ਗੁਰੂ ਸਾਹਿਬ ਜੀ ਨੇ ਮੀਲ ਪੱਥਰ ਇਹ ਗੱਢ ਕੇ ਦਿੱਤਾ ਸੀ ਸਾਡੀ ਕੌਮ ਨੂੰ ਜਾਂ ਸਾਡੇ ਪੰਜਾਬ ਨੂੰ, ਕਿਉਂਕਿ ਇਹਦੇ ਵਿੱਚ ਜਿੰਨਾ ਹੁਣ ਮੈਂ ਤੁਹਾਨੂੰ 30 ਸਕਿੰਟ ਚ ਫਿਨਿਸ਼ ਕਰ ਦਵਾਂ। ਜਦੋਂ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ ਤਾਂ ਉਹਨੇ ਸਰਹੰਦ ਫਤਿਹ ਕੀਤੀ ਤੇ ਸਰਹੰਦ ਤੋਂ ਬਾਅਦ ਵਾਰ ਵਾਰ ਇੱਕ ਮਸਜਿਦ ਸੀਗੀ ਉਹਦੇ ਵਿੱਚ ਕੋਈ ਫਕੀਰ ਬੱਚਿਆਂ ਨੂੰ ਪੜ੍ਹਾਉਂਦਾ ਹੁੰਦਾ ਸੀ, ਪਰ ਸਾਰੀ ਸਰਹੰਦ ਉਜਾੜਤੀ। ਪਰ ਬੰਦਾ ਸਿੰਘ ਦਾ ਐਲਾਨ ਸੀ ਵੀ ਉਹ ਫਕੀਰ ਦੀ ਮਸਜਿਦ ਨੂੰ ਹੱਥ ਨਹੀਂ ਲਾਉਣਾ, ਬੱਚਿਆਂ ਨੂੰ ਪੜ੍ਹਾਉਂਦਾ, ਉੱਥੇ ਉਹਦਾ ਪੜ੍ਹਾਈ ਦਾ ਉੱਥੇ ਆਪਣਾ ਲਿਟਰੇਚਰ ਰੱਖਿਆ ਹੈ। ਤੇ ਸਾਡੇ ਸਾਡੇ ਆਪਣੇ ਦਰਬਾਰ ਸਾਹਿਬ ਤੇ 84 ਤੇ ਅਟੈਕ ਹੋਇਆ ਤੇ ਸਾਰਾ ਸਿੱਖ ਜਿਹੜੀ ਲਾਇਬ੍ਰੇਰੀ ਉਹ ਸਾਰੀ ਚੁੱਕ ਕੇ ਫਨਾਹ ਕਰ ਦਿੱਤੀ ਜਾਂ ਕਿੱਥੇ ਲੈ ਗਏ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ। ਕਿਉਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, 40 ਸਾਲ ਰਾਜ ਰਿਹਾ, ਜਿੰਨਾ ਦਾਨ ਉਹਨੇ ਗੁਰਦੁਆਰਿਆਂ ਲਈ ਕੀਤਾ ਓਨਾ ਹੀ ਮੰਦਰਾਂ ਲਈ ਕੀਤਾ, ਓਨਾ ਹੀ ਮਸੀਤਾਂ ਲਈ ਕੀਤਾ। ਜਿਹੜਾ ਧਰਮ ਦਾ ਕੁੰਡਾ ਹੋਣਾ ਚਾਹੀਦਾ ਰਾਜਨੀਤੀ ਦੇ ਉੱਤੇ, ਪਰ ਸਾਡਾ ਕਨਸੈਪਟ ਉਲਟਾ ਹੋ ਗਿਆ ਜਾਂ ਹੇਠੇ ਦੇ ਜਿਹੜੇ ਕਰਤਾ ਧਰਤਾ ਉਹਨਾਂ ਦਾ ਕਨਸੈਪਟ ਹੈਗਾ ਜਿਹੜਾ ਉਹਨਾਂ ਨੂੰ ਦੱਸਿਆ ਸੀ ਵੀ ਸ਼ਾਮ ਦਾਮ ਦੰਡ ਭੇਦ, ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨੀ। ਇਸ ਕਰਕੇ ਇਸ ਮਲਗੋਭਾ ਨਾ ਕਰਿਆ ਕਰੋ ਵੀ ਜਿਹੜੀ ਰਾਜਨੀਤੀ ਆ ਉਹ ਬਾਕੀ ਦੇ ਧਰਮਾਂ ਲਈ ਹੋ ਸਕਦੀ, ਉਹ ਸਾਰੇ ਸਤਿਕਾਰਯੋਗ, ਮੈਂ ਕਿਸੇ ਨੂੰ ਮਾੜਾ ਨੀ ਕਹਿੰਦਾ, ਪਰ ਸਾਡੇ ਸਿੱਖ ਧਰਮ ਦੇ ਵਿੱਚ ਤਾਂ ਸਾਨੂੰ ਛੇਵੇਂ ਪਾਤਸ਼ਾਹ ਨੇ ਇਹ ਕਨਸੈਪਟ ਹੀ ਦਿੱਤਾ ਜਿਹੜਾ ਮੀਰੀ ਤੇ ਪੀਰੀ ਦਾ, ਵੀ ਮੀਰੀ ਕਿੱਦਾਂ ਰੱਖਣੀ ਤੇ ਨਾਲ ਪੀਰੀ ਕਿੱਦਾਂ ਰੱਖਣੀ।
7: ਬਹੁਤ ਸ਼ੁਕਰੀਆ,
10: ਧੰਨਵਾਦ ਤੁਹਾਡਾ ਸਮਾਂ
7: ਦੇ, ਥੈਂਕ ਯੂ ਸੋ ਮਚ ਜਿਨਵੇਂ ਜੀ।
0: ਚਲੋ ਧਰਮ ਤੇ ਸਿਆਸਤ ਨੂੰ ਆਪਾਂ ਫਿਰ ਅੱਜ ਇੱਕ ਪਾਸੇ ਛੱਡਦੇ ਹਾਂ, ਆਪਣੀ ਗੱਲ ਕਹਿ ਦਿੱਤੀ ਸਰੋਤਿਆਂ ਨੇ। ਜਿਹੜਾ ਦੇਖੋ ਗਠਨ ਦੀ ਗੱਲ ਹੈ ਨਾ, ਅਕਾਲੀ ਵਰਸਸ ਭਾਜਪਾ ਗੱਠਜੋੜ ਦੀ ਗੱਲ ਹੈ, ਉਹਦੇ ਵਿੱਚ ਮੈਨੂੰ ਇਸ ਪਰ ਇੱਕ ਕੁੰਡੀ ਨਜ਼ਰ ਆ ਰਹੀ ਹੈ। ਮੈਨੂੰ ਇੰਝ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਇਕੱਲੀ ਸੁਖਬੀਰ ਸਿੰਘ ਬਾਦਲ ਦੀ ਧਿਰ ਨੂੰ ਲੈ ਕੇ ਗੱਠਜੋੜ ਨਹੀਂ ਕਰੇਗੀ। ਗੱਠਜੋੜ ਤੇ ਡੈਫੀਨੇਟ ਹੋਣਾ ਹੈ, ਅਕਾਲੀ ਸਿਆਸਤ ਵਰਸਸ ਭਾਜਪਾ ਸਿਆਸਤ, ਪਰੰਤੂ ਉਹਦੇ ਵਿੱਚ ਅਕਾਲੀ ਸਿਆਸਤ ਵਿੱਚ ਅੱਜ ਦੇ ਸਮੇਂ ਅੰਮ੍ਰਿਤਪਾਲ ਦੀ ਪਾਰਟੀ ਵੀ ਹੈ, ਗਿਆਨੀ ਹਰਪ੍ਰੀਤ ਹੋਣਾ ਦੀ ਪਾਰਟੀ ਵੀ ਹੈ, ਸੁਖਬੀਰ ਸਿੰਘ ਬਾਦਲ ਦੀ ਪਾਰਟੀ ਵੀ ਹੈ, ਸਿਮਰਜੀਤ ਸਿੰਘ ਮਾਨ ਦੀ ਵੀ ਪਾਰਟੀ ਹੈ। ਮੈਨੂੰ ਲੱਗਦਾ ਕਿ ਇਸ ਵਾਰ ਇੱਕ ਨਵਾਂ ਸਿਆਸੀ ਢੰਗ ਹੋਵੇਗਾ, ਜਿਹੜਾ ਮੇਰਾ ਮੰਨਣਾ ਇਹੋ ਹੈਗਾ ਕਿ ਅਜੇ ਪੰਥਕ ਧਿਰਾਂ ਦੀ ਨਾ ਇੰਜ ਹੋਵੇ ਕਿ ਪਹਿਲਾਂ ਇਹਨਾਂ ਦੀ ਆਪਸੀ ਏਕਤਾ ਹੋਵੇ ਤੇ ਫਿਰ ਬਾਅਦ ਵਿੱਚ ਉੱਧਰ ਏਕਤਾ ਹੋਵੇ। ਸੋ ਮੈਨੂੰ ਅਜੇ ਤੱਕ ਐ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਦਾ ਅੱਜ ਭਾਜਪਾ ਦੇ ਨਾਲ ਗੱਠਜੋੜ ਹੋ ਗਿਆ ਤੇ ਇਕੱਲਾ ਉਹਦੇ ਦਲ ਦਾ ਹੀ ਹੋਣਾ ਹੈ। ਮੈਨੂੰ ਲੱਗਦਾ ਕਿ ਇਹ ਗੱਠਜੋੜ ਅਜੇ ਹੋਰ ਵੱਖ ਵੱਖ ਪੜਾਵਾਂ ਚੋਂ ਲੰਘਦਾ ਹੋਇਆ ਪਹਿਲਾਂ ਅਕਾਲੀਆਂ ਦਾ ਆਪਣਾ ਕਈਆਂ ਦਾ ਗੱਠਜੋੜ ਹੋਣਾ ਤੇ ਫਿਰ ਜਾ ਕੇ ਭਾਜਪਾ ਨਾਲ ਗੱਠਜੋੜ ਹੋ ਸਕਦਾ ਹੈ।
7: ਜੀ ਬਿਲਕੁਲ, 905-673-3337 ਸਮਾਂ ਸਾਡੇ ਕੋਲ ਸੀਮਤ ਆ ਅਤੇ ਹੁਣ ਕਾਲਜ ਆਈ ਥਿੰਕ ਮੈਂ ਨਹੀਂ ਲੈ ਪਾਵਾਂਗਾ, ਹੱਥ ਜੋੜ ਕੇ ਮਾਫੀ ਹੈ ਜੀ। ਸੋ ਬਾਕੀ ਦੀਆਂ ਗੱਲਾਂ ਕੱਲ੍ਹ ਨੂੰ ਖੁੱਲ੍ਹਾ ਸਮਾਂ ਸੈਟਰਡੇ ਸੰਡੇ ਵਾਲੇ ਦਿਨ ਹੋਏਗਾ ਅਤੇ ਤੁਸੀਂ ਰਮੇਸ਼ ਜੀ ਨਾਲ ਖੁੱਲ੍ਹੀਆਂ ਗੱਲਾਂ ਕਰ ਸਕੋਗੇ। ਰਮੇਸ਼ ਜੀ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਜੁੜਨ ਦੇ ਲਈ, ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਲੰਬਾ ਸਮਾਂ ਹੋਣਾ ਆ ਅਤੇ ਨਵਾਂ ਦਿਨ ਨਵੀਂ ਸ਼ੁਰੂਆਤ ਦੇ ਵਿੱਚ ਫਿਰ ਮਿਲਦੇ ਹਾਂ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ
0: ਜੀ, ਸੰਤੋਸ ਸਾਹਿਬ ਮਿਹਰਬਾਨੀ ਜੀ।
7: ਜੀ ਬਹੁਤ ਸ਼ੁਕਰੀਆ ਜੀ। ਸੋ ਫਰਾਈਡੇ ਦਾ ਦਿਨ, ਵੀਕਐਂਡ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਤੁਸੀਂ ਅੱਜ ਦੇ ਦਿਨ ਨੂੰ ਇੰਜੋਏ ਕਰੋ, ਅੱਜ ਦਾ ਦਿਨ ਤੁਹਾਡਾ ਸ਼ੁਭ ਹੋਵੇ। ਅਤੇ ਚੱਲਦੇ ਹਾਂ ਪੰਜਾਬੀ ਲਹਿਰਾਂ ਦੇ ਅਗਲੇ ਹਿੱਸੇ ਦੇ ਵੱਲ, ਨਵੀਂ ਸਿੱਧੂ ਹੋਣਾ ਦੇ ਨਾਲ ਮੇਰਾ ਮਨਪਸੰਦ ਪ੍ਰੋਗਰਾਮ, ਸਭ ਦਾ ਮਨਪਸੰਦ ਪ੍ਰੋਗਰਾਮ ਡਰਾਈਵ ਟਾਈਮ ਪ੍ਰਾਈਮ ਟਾਈਮ ਸ਼ੋਅ ਪੰਜਾਬੀ ਲਹਿਰਾਂ। ਅਤੇ ਮੈਨੂੰ ਇੱਥੇ ਦਿਓ ਇਜਾਜ਼ਤ, ਸ਼ਾਮ ਨੂੰ ਮਿਲਦੇ ਹਾਂ।
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Main thoda apna vakeel, vakeel Bridge.

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: Wow, Mom. Dad is in a jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
5: Get ready! GTA, are you-

0: ਸੋ ਆਈ ਹੋਪ ਕਿ ਤੁਸੀਂ ਆਪਣੇ ਵੀਕਐਂਡ ਨੂੰ ਖੂਬ ਇੰਜੋਏ ਕਰੋ। ਵੀਕਐਂਡ ਕਾਹਦੇ ਯਾਰ, ਆਪਣੇ ਤਾਂ ਇੰਨੇ ਬਿਜ਼ੀ ਵੀਕਐਂਡ ਨੇ, ਵੈਡਿੰਗ ਦੇ ਫੰਕਸ਼ਨ ਯੇ ਵੋ। ਸੋ ਚਲੋ ਖੈਰ ਵਧੀਆ ਗੱਲ ਹੈ ਜੇ ਬਿਜ਼ੀ ਹੋ, ਜੇ ਕਿਤੇ ਕੋਈ ਤੁਹਾਨੂੰ ਸੱਦ ਰਿਹਾ ਤਾਂ ਜਾਣਾ ਚਾਹੀਦਾ ਹੈ। ਕੁਝ ਕੁ ਲੋਕ ਬੜੇ ਆਈਸੋਲੇਟਡ ਜੇ ਰਹਿੰਦੇ ਆ, ਕਿਸੇ ਨੇ ਸੱਦਿਆ ਨਾ ਕਦੇ ਜਾਣਾ, ਨਾ ਕਦੇ ਕਿਸੇ ਨੂੰ ਬੁਲਾਉਣਾ, ਉਹਨਾਂ ਗੱਲਾਂ ਦਾ ਵੀ ਕੀ ਫਾਇਦਾ ਯਾਰ। ਜੇ ਕਿਸੇ ਨੂੰ ਬੁਲਾਉਣਾ ਹੀ ਨਹੀਂ, ਕਿਸੇ ਦੇ ਜਾਣਾ ਹੀ ਨਹੀਂ, ਫਿਰ ਤੁਸੀਂ ਜ਼ਿੰਦਗੀ ਕਾਹਦੀ ਜੀ ਰਹੇ ਹੋ ਹੈ। ਸੋ ਕਿਸੇ ਨੇ ਸੱਦਿਆ ਠੀਕ ਹੈ, ਚਲੋ ਜੇ ਕੋਈ ਬੜਾ ਹੀ ਦੂਰ ਦਾ ਹੈਗਾ ਫਿਰ ਮੈਂ ਮੰਨ ਲਿਆ ਕਿ ਨਹੀਂ ਜੀ ਕਰਦਾ, ਜੇ ਤੁਹਾਡੇ ਕੋਈ ਨਜ਼ਦੀਕੀ ਬੁਲਾ ਰਿਹਾ ਤਾਂ ਫਿਰ ਚਲੋ ਜਾ ਵੀ ਹੋਣਾ ਚਾਹੀਦਾ। ਸੋ ਇੰਜੋਏ ਕਰੋ, ਹੈਵ ਅ ਗੁੱਡ ਟਾਈਮ। ਐਂਡ ਮੇਨ ਗੱਲ ਦੋ ਤਿੰਨ ਹੁੰਦੀਆਂ ਨੇ ਕਿ ਡੂ ਨਾਟ ਡਰਿੰਕ ਐਂਡ ਡਰਾਈਵ, ਠੀਕ ਹੈ। ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸਦਤ ਦਿਖਾਇਓ ਨਾ, ਅਤੇ ਦਾਰੂ ਪੀ ਕੇ ਗੱਡੀ ਚਲਾਇਓ ਨਾ, ਬਟ ਹੈਵ ਫਨ। ਫੰਕਸ਼ਨ ਅਤੇ ਰੌਣਕ ਮੇਲਾ ਅਤੇ ਇੰਜੋਇਮੈਂਟ ਬਹੁਤ ਜ਼ਰੂਰੀ ਚੀਜ਼ਾਂ ਨੇ। ਸੋ ਸਟੂਡੀਓ 'ਚ ਗੱਲਾਂ ਬਾਤਾਂ ਮਾਰਦੇ ਤੁਹਾਡੇ ਨਾਲ, ਨੰਬਰ ਹੈ ਆਪਣਾ 905-673-555-600-7953-3733 37 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਅਤੇ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵਨ ਐਂਡ ਓਨਲੀ ਸਾਡੇ ਕੁਆਲਿਟੀ ਕਾਰ ਰਿਪੇਅਰ ਦੀ ਟੀਮ ਦੇ ਵੱਲੋਂ। ਤੁਹਾਡੀ ਗੱਡੀ ਦਾ ਏ ਟੂ ਜ਼ੈਡ ਕੋਈ ਵੀ ਕੰਮ ਹੋਣ ਵਾਲਾ, ਉਬਰ ਲਿਫਟ ਦੀ ਸੇਫਟੀ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ ਨੂੰ ਫੋਨ ਜ਼ਰੂਰ ਤੁਸੀਂ ਜਲਦੀ ਤੋਂ ਜਲਦੀ ਕਰੋ। ਅਤੇ ਨੰਬਰ ਹੈ 905-460-1111 905-460-1111 ਰਦਰਫਰਡ ਰੋਡ ਸਾਊਥ ਦੇ ਉੱਤੇ ਲੋਕੇਟਡ, ਕੁਆਲਿਟੀ ਕਾਰ ਰਿਪੇਅਰ 905-460-1111 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰੋ, ਤੁਹਾਡੇ ਲੈਣ ਦੀ ਟੀਮ ਬਿਲਕੁਲ ਹਾਜ਼ਰ ਹੈ। ਤੁਸੀਂ ਸਟੋਰੀ ਸੁਣੀ, ਇੱਕ ਟੋਰਾਂਟੋ ਦੀ ਫੈਮਿਲੀ ਹੈ, ਉਹ ਕਹਿੰਦੇ ਕਿ ਦੋ ਕਯੋਟੀ ਦੇ ਪੱਪੀ ਉਹਨਾਂ ਦੇ ਬੈਕਯਾਰਡ ਦੀ ਡੈੱਕ 'ਤੇ ਪਏ, ਅਤੇ ਚਲੋ ਟੋਰਾਂਟੋ ਵਾਈਲਡ ਲਾਈਫ ਸੈਂਟਰ ਨੇ ਉਹਨਾਂ ਨੂੰ ਨਾ ਸਲਾਹ ਦਿੱਤੀ ਐਂ ਕਰੋ, ਅਤੇ ਚਲੋ ਜਿਹੜੇ ਪੱਪੀ ਨੇ ਉਹ ਚਲੇ ਗਏ। ਅਤੇ ਬਾਅਦ ਦੇ ਵਿੱਚ ਕੁਝ ਕੁ ਦਿਨ ਬਾਅਦ ਕਹਿੰਦੇ ਕਿ ਘਰ ਦੇ ਮਾਲਕ ਦੇ ਬੈੱਡ ਦੇ ਉੱਤੇ ਇੱਕ ਹੋਰ ਕਯੋਟੀ ਪੱਪੀ ਪਿਆ। ਖਨੀ ਉਹਨਾਂ ਨੇ ਫਰੰਟ ਡੋਰ ਜਿਹੜਾ ਖੁੱਲ੍ਹਾ ਛੱਡ ਦਿੱਤਾ। ਤੁਸੀਂ ਇਮੈਜਿਨ ਕਰੋ ਯਾਰ ਕਿ ਤੁਹਾਡੇ ਬੈੱਡ 'ਤੇ ਕੋਈ ਕਯੋਟੀ ਪਿਆ ਹੋਵੇ, ਬੜੀ ਯਾਰ ਖਤਰਨਾਕ ਗੱਲ ਹੈ। ਸੋ ਮੈਂ ਕਹਿੰਦੇ ਕਿ ਵਾਈਲਡ ਲਾਈਫ ਵਾਲੇ ਕਹਿੰਦੇ ਬੜਾ ਕੌਮ ਅਤੇ ਕੋਈ ਅਗਰੈਸਿਵ ਨਹੀਂ ਸੀ ਜਿਹੜਾ ਕਯੋਟੀ ਸੀ, ਕੋਈ ਸਕਿਨ ਡਿਜ਼ੀਜ਼ ਨੂੰ ਸਫ਼ਰ ਕਰ ਰਿਹਾ ਸੀ, ਅਤੇ ਉਹਨੂੰ ਫਿਰ ਮੈਡੀਕੇਸ਼ਨ ਦਿੱਤੀ ਅਤੇ ਆਪਣੇ ਪਰਿਵਾਰ ਕੋਲ ਛੱਡ ਦਿੱਤਾ ਗਿਆ। ਸੋ ਆਪਣੇ ਡੋਰਸ ਨੂੰ ਥੋੜ੍ਹੇ ਬੰਦ ਕਰ ਲਿਆ ਕਰੋ, ਮੇਕ ਸ਼ੋਰ ਕਰੋ ਕਿ ਤੁਸੀਂ ਬਾਹਰ ਅੰਦਰ ਜਾ ਰਹੇ ਹੋ, ਐਂ ਨਹੀਂ ਵੀ ਡੋਰ ਖੁੱਲ੍ਹਾ ਛੱਡਤਾ ਵੀ ਜਿਹਨੇ ਆਉਣਾ ਆ ਜਾਓ। ਅੱਜ ਕੱਲ੍ਹ ਤਾਂ ਵੈਸੇ ਬੰਦਿਆਂ ਲਈ ਨਹੀਂ ਡੋਰ ਖੁੱਲ੍ਹਣਾ ਛੱਡਣਾ ਚਾਹੀਦਾ, ਇਹ ਤਾਂ ਫਿਰ ਵੀ ਜਾਨਵਰ ਨੇ। ਸੋ ਹੁਣ ਕਹਿੰਦੇ ਫੈਮਿਲੀ ਵਾਲੇ ਕਿ ਅਸੀਂ ਸਕਰੀਨ ਡੋਰ ਹੁਣ ਔਰਡਰ ਕਰ ਲਏ ਤਾਂ ਕਿ ਕੋਈ ਵਾਈਲਡ ਲਾਈਫ ਸਾਡੇ ਘਰ ਦੇ ਅੰਦਰ ਨਾ ਆ ਸਕੇ। ਵਾਹ ਵੀ ਵਾਹ, ਡੋਰ ਐਂ ਖੁੱਲ੍ਹਾ ਛੱਡ ਦਿੰਦੇ ਹੋ, ਕਿਹੜੇ ਤੁਸੀਂ 2000s ਟੋਰਾਂਟੋ ਦੇ ਵਿੱਚ ਰਹਿੰਦੇ ਹੋ, 1990 ਟੋਰਾਂਟੋ ਦੇ ਵਿੱਚ ਰਹਿੰਦੇ ਹੋ, ਹੁਣ ਨਹੀਂ ਇਹ ਸਮਾਂ ਰਿਹਾ ਬਈ, ਇਹ ਤਾਂ ਹੁਣ ਗੱਲਾਂ ਪੁਰਾਣੀਆਂ ਹੋ ਗਈਆਂ। ਹੁਣ ਡੋਰ ਕੀ, ਹੁਣ ਤਾਂ ਕੀ ਕਹਿੰਦੇ ਹੁੰਦੇ ਆ, ਬੁਲਟ ਪਰੂਫ ਵਿੰਡੋ ਵੁੰਡਾ ਲਾ ਲਓ ਤਾਂ ਹੀ ਇੱਥੇ ਬਚੇ ਰਹੋਗੇ। ਸੋ ਖੈਰ ਪ੍ਰੋਗਰਾਮ ਪੰਜਾਬੀ ਰਹਿ 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਅਤੇ ਇੱਕ ਹੋਰ ਤੁਹਾਨੂੰ ਇਨਫੋਰਮੇਸ਼ਨ ਦੱਸਾਂਗੇ, ਬਾਸਕਿਟਬਾਲ ਦਾ ਮਿਸਟਰ ਕਵਾਈ ਲੈਨਰਡ ਬੜੇ ਪੰਗੇ ਦੇ ਵਿੱਚ ਪਿਆ ਹੋਇਆ, ਮਸਾਂ ਹੀ ਯਾਰ ਟੋਰਾਂਟੋ ਦੇ ਨਾਲ ਆਇਆ ਸੀਗਾ, ਅਤੇ ਹੁਣ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਝ ਕੁ ਪੈਸਿਆਂ ਦੇ ਮਾਮਲੇ ਦੇ ਵਿੱਚ। ਮਲਟੀ ਮਿਲੀਅਨ ਡਾਲਰ ਦੀ ਡੀਲ ਉਹਦੀ ਚੱਲ ਰਹੀ ਸੀ ਕਿਸੇ ਵੀਡੀਓ ਕੰਪਨੀ ਦੇ ਨਾਲ, ਜਸਟ ਟੂ ਅਵੋਇਡ ਕੁਝ ਕੁ ਸੈਲਰੀ ਕੈਪ ਦੇ ਜਿਹੜੇ ਰੂਲ ਨੇ। ਅਤੇ ਹੁਣ ਟੋਰਾਂਟੋ ਨੇ ਮਸਾਂ ਮਸਾਂ ਯਾਰ ਕਿੱਡਾ ਵੱਡਾ ਪਲੇਅਰ ਲਿਆ, ਸੋ ਦੇਖਦੇ ਹਾਂ ਕੀ ਬਣਦਾ, ਬਟ ਹੋਪਫੁਲੀ ਇਨਵੈਸਟੀਗੇਸ਼ਨ ਰਿਜ਼ੋਲਵ ਹੋ ਜਾਵੇ, ਬਟ ਟਾਈਮ ਵਿਲ ਟੈਲ। ਸੌਰਭ ਰਤਨ ਜੀ ਸਾਡੇ ਨਾਲ ਨੇ, ਸੌਰਭ ਜੀ ਨਾਲ ਗੱਲਬਾਤ ਕਰਦੇ ਹਾਂ, ਪਤਾ ਕਰਦੇ ਹਾਂ ਵੀ ਅੱਜ ਹੁਣ ਫਾਈਨੈਂਸ਼ੀਅਲ ਦੁਨੀਆ ਦੇ ਵਿੱਚ ਕੀ ਕੀ ਬਣ ਰਿਹਾ। ਸੋ ਸੌਰਭ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਫਾਈਨੈਂਸ਼ੀਅਲ ਦੁਨੀਆ ਦੇ ਵਿੱਚ ਤਿੰਨ ਚਾਰ ਇਸ਼ੂਜ਼ ਜਿਹੜੇ ਹੈਗੇ ਨੇ ਉਹ ਚੱਲ ਰਹੇ ਹੈਗੇ ਨੇ ਕਿ ਇਰਾਨ ਦੀ ਕ੍ਰਾਈਸਿਸ ਤੋਂ ਬਾਅਦ ਹੁਣ ਕੀ ਹੋਏਗਾ। ਨੰਬਰ 1, ਕੰਜ਼ਿਊਮਰ ਦੀ ਹੈਲਥ ਕਿਸ ਤਰ੍ਹਾਂ ਹੈਗੀ ਹੈ। ਨੰਬਰ 3, ਜਿਹੜੀ ਅਰਨਿੰਗਸ ਰਿਪੋਰਟ ਹੈਗੀਆਂ ਨੇ ਉਹ ਆ ਰਹੀਆਂ ਹੈਗੀਆਂ ਨੇ, ਤੇ ਅਰਨਿੰਗਸ ਰਿਪੋਰਟ ਆਰ ਨਾਟ ਬੈਡ, ਦੇ ਆਰ ਐਕਚੁਅਲੀ ਐਸ ਵੇਲੇ 74% ਦੇ ਕਰੀਬ ਕੰਪਨੀਜ਼ ਨੇ ਜਿਨ੍ਹਾਂ ਨੇ ਰਿਪੋਰਟ ਦਿੱਤੀ।

0: ਹੈਗੀ ਹੈ, ਉਹਨਾਂ ਨੇ ਮਾਰਕੀਟ ਨੂੰ ਸਰਪ੍ਰਾਈਜ਼ ਦਿੱਤਾ ਹੈਗਾ ਵਿਦ ਰੈਜ਼ਿਲੀਅੰਸ ਐਜ਼ ਵੈਲ ਐਜ਼ ਪ੍ਰੋਫਿਟੇਬਿਲਿਟੀ। ਹੁਣ ਆਪਣੇ ਲਿਸਨਰਸ ਕਈ ਵਾਰੀ ਸੋਚਦੇ ਨੇ ਕਿ ਹੁਣ ਏਡੇ ਏਡੇ ਵੱਡੇ ਆਈਪੀਓ ਆਏ ਨੇ ਨਵੀਂ, ਜਿਵੇਂ ਸਪੇਸਐਕਸ ਦਾ ਆਇਆ, ਆਉਣ ਵਾਲੇ ਦਿਨਾਂ ਚ ਐਂਥਰੋਪਿਕ ਦਾ ਆਣਾ, ਇਹਦਾ ਆਣਾ, ਓਪਨ ਏਆਈ ਦਾ ਆਣਾ, ਡੇਟਾ ਬ੍ਰਿਕਸ ਹੋਏਗਾ, ਫਿਰ ਵਿਸਟਾ ਵੀ ਹੋਏਗਾ ਡਾਊਨ ਦਾ ਲਾਈਨ, ਤੇ ਕੀ ਇਹ ਆਈਪੀਓ ਜਿਹੜੇ ਹੈਗੇ ਨੇ ਮਾਰਕੀਟ ਨੂੰ ਡਰੇਨ ਕਰ ਦੇਣਗੇ, ਕੀ ਇਹ ਅਨਸੈਸਰੀ ਵੋਲੇਟਿਲਿਟੀ ਕ੍ਰੀਏਟ ਕਰਨਗੇ। ਤਾਂ ਮੈਂ ਦੱਸਦਾ ਕਿ 195 ਬਿਲੀਅਨ ਡਾਲਰ ਦੇ ਜਿਹੜੇ ਆਈਪੀਓ ਨੇ ਇਹ S&P 500 ਦੇ ਇੰਡੈਕਸ ਨੂੰ ਸਿਰਫ 0.33% ਰਿਪ੍ਰੈਜ਼ੈਂਟ ਕਰਦੇ ਨੇ। ਓਨਲੀ 0.33% ਆਫ ਦ ਮਨੀ ਜਿਹੜੀ ਕਿ ਟ੍ਰੇਡ ਹੋ ਰਹੀ ਹੈਗੀ ਹੈ ਇੰਡੈਕਸ ਦੇ ਵਿੱਚ। ਸੋ ਇਸ ਕਰਕੇ ਬਹੁਤ ਹੀ ਜ਼ਿਆਦਾ ਇਹਨਾਂ ਗੱਲਾਂ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਤੁਹਾਡੇ ਕੋਲ ਡਿਟੇਲ ਰਿਸਰਚ ਓਰੀਐਂਟਡ ਡੇਟਾ ਨਹੀਂ ਹੁੰਦਾ। ਸੋ ਯੂ ਸਮਟਾਈਮਸ ਥਿੰਕ, ਲਿਸਨਰ, ਜਿਵੇਂ ਮੈਂ ਆਮ ਗੱਲ ਕਰ ਰਿਹਾ ਹੈਗਾ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਟ੍ਰਿਲੀਅਨਸ ਆਫ ਡਾਲਰ ਵਿਲ ਡੂ ਦਿਸ ਦਿਸ ਦਿਸ, ਬਟ ਕੁਛ ਨਹੀਂ ਹੋਣਾ ਹੈਗਾ। ਨੰਬਰ 1। ਨੰਬਰ 2, ਡੈਫੀਨੇਟਲੀ ਸੌਫਟਨੈਸ ਜਿਹੜੀ ਹੈਗੀ ਹੈ ਉਹ ਮਾਰਕੀਟ ਦੇ ਵਿੱਚ ਹੋਏਗੀ, ਬਟ ਮਾਰਕੀਟ ਨੂੰ ਹਮੇਸ਼ਾ ਫਾਰਵਰਡ ਪ੍ਰਾਈਸਿੰਗ ਮੈਕਨਿਜ਼ਮ ਦੇ ਅਧੀਨ ਕੀ ਚੀਜ਼ ਅੱਗੇ ਲੈ ਕੇ ਜਾਂਦੀ ਹੈ, ਉਹ ਲੈ ਕੇ ਜਾਂਦੀ ਹੈ ਕੰਪਨੀਜ਼ ਦੀਆਂ ਇੰਡੀਵਿਜੁਅਲ ਰਿਪੋਰਟਸ, ਸੇਲਸ ਕਿਵੇਂ ਆ, ਪ੍ਰੋਫਿਟੇਬਿਲਿਟੀ ਕਿਵੇਂ ਆ, ਪ੍ਰੋਡਕਟ ਇਨੋਵੇਸ਼ਨ ਕਿਵੇਂ ਹੈਗੀ ਹੈ, ਮੈਨੇਜਮੈਂਟ ਕੀ ਕਰ ਰਹੀ ਹੈਗੀ ਹੈ, ਪ੍ਰੋਐਕਟਿਵ ਮੈਜਰਸ ਕੀ ਹੈਗੇ ਨੇ, ਨਵੀਂ ਇਨੋਵੇਸ਼ਨ ਕੀ ਹੋ ਰਹੀਆਂ, ਐਕਸੈਟਰਾ ਐਕਸੈਟਰਾ। ਸੋ ਇਸ ਕਰਕੇ ਆਈ ਵਾਂਟ ਸੇ ਕਿ ਜਿਹੜਾ ਹੈਗਾ ਇਨਵੈਸਟਮੈਂਟ ਨੂੰ ਰੋਕ ਦੇਣਾ ਚਾਹੀਦਾ। ਮੈਂ ਦੱਸ ਦੂੰਗਾ ਕਿ ਪਿਛਲੇ 3 ਮਹੀਨੇ 'ਚ ਨਵੀਂ ਆਪਾਂ ਆਪਣੇ ਲਿਸਨਰਸ ਦਾ ਤਕਰੀਬਨ ਆਲ ਟਾਈਮ ਹਾਈ, ਮੇਰਾ ਖਿਆਲ ਹੈ ਕਿ ਕੋਵਿਡ ਦੇ ਦਿਨਾਂ ਨੂੰ ਵੀ ਆਪਾਂ ਬੀਟ ਕਰਤਾ, $7.8 million ਇਨਵੈਸਟ ਕੀਤਾ ਹੈਗਾ। ਔਰ ਇਹ $7.8 million ਇਜ਼ ਆਲਰੇਡੀ ਟ੍ਰਾਂਸਲੇਟਿੰਗ ਓਵਰ 10% ਰਿਟਰਨ ਵਿਦ ਇਨ ਮੰਥ ਐਂਡ ਏ ਹਾਫ। ਰੀਜ਼ਨ ਬੀਇੰਗ ਕਿ ਵੀ ਟਰਾਈ ਟੂ ਟੈਪ ਔਨ ਟੂ ਦ ਟਾਈਮ, ਮੀਨਸ ਜਦੋਂ ਮਾਰਕੀਟ ਦੇ ਵਿੱਚ ਵੋਲੇਟਿਲਿਟੀ ਆਉਂਦੀ ਹੈ ਜਿਹੜੀ ਟੈਂਪਰੇਰੀ ਹੈ, ਉਹਨੂੰ ਅਸੀਂ ਟੈਪ ਕਰ ਲਈਦਾ ਹੈਗਾ ਆਪਣੇ ਇਨਵੈਸਟਰ ਦੇ ਲਈ। ਕਾਰਨ ਕਿ ਵੀ ਆਲਵੇਸ ਟੈਲ ਦੈਮ ਟੂ ਕੀਪ ਦ ਮਨੀ ਰੈਡੀ ਬਿਕੋਜ਼ ਦੀਸ ਕਾਈਂਡ ਆਫ ਓਪਰਚੁਨਿਟੀਜ਼ ਡੂ ਕਮ, ਬਟ ਡੂ ਨਾਟ ਟਰਾਈ ਟੂ ਟਾਈਮ ਦ ਮਾਰਕੀਟ, ਟਰਾਈ ਟੂ ਪਲੈਨ ਯੋਰ ਮਨੀ ਇਨ ਦ ਮਾਰਕੀਟ। ਸੋ ਫੀਲ ਫਰੀ ਟੂ ਗਿਵ ਮੀ ਅ ਕਾਲ, ਲੈਟਸ ਹੈਵ ਐਨ ਆਨੈਸਟ ਡਿਸਕਸ਼ਨ, ਔਰ ਇੱਕ ਚੰਗੀ ਪਲੈਨਿੰਗ ਦੇ ਅਧੀਨ ਤੁਹਾਡਾ ਪੈਸਾ ਇਨਵੈਸਟ ਕਰੀਏ। 416-833-85-33
1: ਬੜੀ ਹੀ ਜਲਦ ਅੱਜ ਦੀ ਡਿਸਕਸ਼ਨ ਤੁਹਾਡੇ ਨਾਲ ਆਪਾਂ ਸ਼ੁਰੂ ਕਰਦੇ ਹਾਂ। ਸਕੈਮ ਨਾ ਬਸ ਵੱਧਦੇ ਵੱਧਦੇ ਵੱਧਦੇ ਇਸ ਲੈਵਲ ਤੱਕ ਪਹੁੰਚ ਗਏ ਨੇ, ਹੁਣ ਪਤਾ ਨਹੀਂ ਚੱਲਦਾ ਤੁਹਾਨੂੰ ਸਕੈਮ ਹੈ। ਪਰ ਥੋੜ੍ਹੀ ਜਿਹੀ ਹੁਣ ਅਵੇਅਰਨੈਸ ਦੀ ਕਮੀ ਆਪਣੇ ਸਾਰਿਆਂ ਦੇ ਵਿੱਚ ਵੀ ਹੈ। ਇੱਕ ਲੇਡੀ ਹੈ ਅਤੇ ਉਹਦਾ ਨਾ $12,000 ਜਾਂਦਾ ਲੱਗਿਆ, ਉਹਨੂੰ ਨਾ ਕਹਿੰਦੀ ਵੀ ਮੈਨੂੰ ਕਾਲ ਆਈ ਅਤੇ ਕਹਿੰਦੀ ਮੈਨੂੰ ਬਸ ਇਹ ਲੱਗਿਆ ਕਿ ਮੇਰਾ ਭਰਾ ਆਈ ਹੈ, ਮੈਨੂੰ ਫੋਨ ਕਰ ਰਿਹਾ। ਫੋਨ ਚੱਕਿਆ, ਆਵਾਜ਼ ਬਿਲਕੁਲ ਉਦਾਂ ਦੀ ਸੀ, ਬੰਦਾ ਕਹਿੰਦਾ ਹਾਂ ਮੈਂ ਮਾਈਕ ਬੋਲ ਰਿਹਾ, ਤੇ ਕੁੜੀ ਕਹਿੰਦੀ ਮੈਨੂੰ ਲੱਗਿਆ ਕਿ ਮੇਰਾ ਬ੍ਰਦਰ ਬਹੁਤ ਤਕਲੀਫ ਦੇ ਵਿੱਚ ਹੈ। ਆਵਾਜ਼ ਵੀ ਬਿਲਕੁਲ ਉਹਦੀ ਸੀਗੀ, ਉਹਦੇ ਵਰਗੀ ਸੀਗੀ, ਤੇ ਮੈਂ ਉਹਨੂੰ ਦੱਸਿਆ, ਮੈਂ ਉਹਨੂੰ ਪੁੱਛਿਆ ਕੀ ਹੋਇਆ ਮਾਈਕ, ਉਹ ਕਹਿੰਦਾ ਕਿ ਐਕਸੀਡੈਂਟ ਹੋ ਗਿਆ, ਮੇਰਾ ਨੱਕ ਟੁੱਟ ਗਿਆ ਤੇ ਮੈਂ ਐਟ ਫਾਲਟ ਸੀਗਾ। ਹੁਣ AI ਵੋਇਸ ਆਵਾਜ਼ ਦੀ ਕਲੋਨਿੰਗ ਦੇ ਨਾਲ ਤੁਹਾਡੀ ਆਵਾਜ਼ ਕਾਪੀ ਕੀਤੀ ਜਾਂਦੀ ਹੈ ਤੇ ਅਗਲੇ ਨੂੰ ਪਤਾ ਨਹੀਂ ਲੱਗਣਾ ਵੀ ਕੌਣ ਹੈ। ਤੇ ਕੁੜੀ ਕਹਿੰਦੀ ਇੱਕ ਹੋਰ ਬੰਦਾ ਲਾਈਨ 'ਤੇ ਆਇਆ ਅਤੇ ਉਹ ਕਹਿੰਦਾ ਵੀ ਮੈਂ ਵਕੀਲ ਬੋਲ ਰਿਹਾ, ਅਤੇ ਮਾਈਕ ਨੂੰ ਪੈਸੇ ਚਾਹੀਦੇ ਬੇਲ ਲਈ, ਨਹੀਂ ਤਾਂ ਸਾਰੀ ਰਾਤ ਉਹ ਜੇਲ੍ਹ 'ਚ ਕੱਟੇਗਾ। ਉਹ ਕਹਿੰਦੀ ਕਿ ਮੈਂ ਬੈਂਕ ਗਈ, $6,000 ਮੈਂ ਵਿਥਡਰਾ ਕੀਤਾ, ਮੇਰੇ ਘਰ ਕੋਰੀਅਰ ਭੇਜਿਆ ਗਿਆ ਕੈਸ਼ ਚੱਕਣ, ਅਤੇ ਕਹਿੰਦੀ ਮੈਂ ਕੈਸ਼ ਫੜਾ ਦਿੱਤਾ, ਠੀਕ ਹੈ। ਅਤੇ ਬਾਅਦ ਦੇ ਵਿੱਚ ਮੈਨੂੰ ਫਿਰ ਫੋਨ ਆਇਆ ਅਤੇ ਕਿਹਾ ਗਿਆ ਕਿ ਤੇਰਾ ਭਰਾ ਮਾਈਕ ਹੁਣ ਉਹਨੂੰ ਸੂ ਕੀਤਾ ਜਾ ਰਿਹਾ ਅਤੇ ਉਹਦੇ ਲੀਗਲ ਬੱਚਤ ਦੇ ਲਈ ਹੋਰ ਪੈਸਾ ਚਾਹੀਦਾ। ਕਿੰਨੀ ਮੈਂ ਇੱਕ ਹੋਰ ਗਲਤੀ ਕਰ ਦਿੱਤੀ, ਮੈਂ ਬੈਂਕ ਗਈ ਅਤੇ ਮੈਂ ਆਪਣੇ ਲਾਈਨ ਆਫ ਕ੍ਰੈਡਿਟ ਤੋਂ $6,250 ਵਿਥਡਰਾ ਕਰ ਲਏ ਐਂਡ 12,000 ਟੋਟਲ 12,000 250 12,250 ਮੈਂ ਕੋਰੀਅਰ ਨੂੰ ਟੋਟਲ ਦੇ ਦਿੱਤਾ। ਫਿਰ ਕਹਿੰਦੀ ਉਸ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਇੰਨੀ ਕੈਸ਼ ਦੇਣ ਤੋਂ ਬਾਅਦ ਕਹਿੰਦੀ ਮੈਂ ਕਿਹਾ ਵੀ ਮੈਂ ਮਾਈਕ ਨੂੰ ਫੋਨ ਹੀ ਕਰ ਲਵਾਂ ਵੀ ਉਹ ਰੈਡੀ ਹੈ ਆਪਣੇ ਟਰਾਇਲ ਲਈ। ਕਹਿੰਦੀ ਮੈਂ ਫਿਰ ਮਾਈਕ ਨੂੰ ਫੋਨ ਕੀਤਾ, ਉਹ ਕਹਿੰਦਾ ਹੈ ਕੀ ਗੱਲਾਂ ਕਰ ਰਹੀ ਹੈ ਤੂੰ? ਕਹਿੰਦਾ ਮੇਰੇ ਕੋਲ ਤਾਂ ਕੋਈ ਵਕੀਲ ਨਹੀਂ, ਮੇਰਾ ਤਾਂ ਕੋਈ ਐਕਸੀਡੈਂਟ ਨਹੀਂ ਹੋਇਆ, ਮੈਨੂੰ ਤਾਂ ਕੁਛ ਨਹੀਂ ਹੋਇਆ, ਤੇਰੇ ਨਾਲ ਤਾਂ ਸਕੈਮ ਹੋ ਗਿਆ। ਫਿਰ ਕਹਿੰਦੀ ਮੈਨੂੰ ਪਤਾ ਚੱਲਿਆ ਅੱਛਾ ਯਾਰ ਮੇਰੇ ਨਾਲ ਤਾਂ ਬਸ ਠੱਗੀ ਹੋ ਗਈ। ਤੁਸੀਂ ਲਾ ਲਓ ਹਿਸਾਬ ਯਾਰ, ਲੋਕ ਹੁਣ ਇਹ ਵਿਚਾਰੀ ਕੁੜੀ ਇਹਦਾ ਕੀ ਕਰੀਏ, ਇਹ ਵੀ ਹੁਣ ਕਿਹੜਾ ਕੋਈ ਸਿਆਣੀ ਹੈ। ਤੂੰ ਚੱਕ ਕੇ ਤੇਰੇ ਘਰੇ ਕੋਰੀਅਰ ਵਾਲੇ ਆ ਰਹੇ ਆ, 1,000 ਨਹੀਂ, 2 ਨਹੀਂ, 3 ਨਹੀਂ, 4 ਨਹੀਂ, 5 ਨਹੀਂ, ਤੂੰ $12,000 ਦੇ ਰਹੀ ਅਗਲੇ ਨੂੰ ਹੈ। ਸੋ ਪਲੀਜ਼ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਤੁਹਾਡੇ ਘਰੇ ਕੋਈ ਪੈਸਾ ਪਿੱਕ ਕਰਨ ਆ ਰਿਹਾ, ਪਲੀਜ਼ ਨਾ ਇਸ ਟਰੈਪ 'ਚ ਪਵੋ। ਜੇ ਤੁਹਾਨੂੰ ਕੋਈ ਫੋਨ ਫਾਨ ਆਉਂਦਾ ਹੈ ਤੁਸੀਂ ਵਾਪਸ ਅਗਲੇ ਨੂੰ ਫੋਨ ਕਰ ਲਓ ਵੀ ਹਾਂ ਨਵੀਂ ਤੈਨੂੰ ਕੋਈ ਤਕਲੀਫ ਤਾਂ ਨਹੀਂ ਹੋਈ। ਅਤੇ ਉਹਦੇ ਨਾਲ ਨਾਲ ਕੇ ਕਿਹਾ ਜਾ ਰਿਹਾ ਤੁਸੀਂ ਨਾ ਆਪਣੇ, ਸਿਆਣੀ ਗੱਲ ਹੈ ਵੈਸੇ, ਆਪਣੇ ਬੱਚਿਆਂ ਨਾਲ ਆਪਣੇ ਫੈਮਿਲੀ ਨਾਲ ਕੋਈ ਨਾ ਕੋਈ ਨਾ ਤੁਸੀਂ ਕੋਡ ਵਰਡ ਚੁਣ ਲਓ ਹਰੇਕ ਨਾਲ। ਸਪੋਜ਼ ਕਰੋ ਕੋਡ ਵਰਡ ਹੈ ਕੈਮਰਾ, ਤੁਹਾਨੂੰ ਫੋਨ ਆਵੇ ਆਪਣੇ ਭਰਾ ਦਾ ਅਤੇ ਕਿਹਾ ਜਾਵੇ ਵੀ ਬਹੁਤ ਦਿੱਕਤ ਹੈ ਪੈਸਾ ਚਾਹੀਦਾ, ਪੁੱਛ ਲਓ ਵੀ ਕੀ ਕੋਡ ਵਰਡ ਹੈ, ਜੇ ਉਹ ਕਹਿ ਦੇਵੇ ਵੀ ਇਹ ਹੈ ਤਾਂ ਫਿਰ ਚਲੋ ਥੋੜ੍ਹਾ ਬਹੁਤਾ ਬੰਦਾ ਕਲੀਅਰ ਹੋ ਜਾਂਦਾ। ਬਟ ਪਲੀਜ਼ ਕਿਸੇ ਨੂੰ ਇਹ ਪੈਸੇ ਨਾ ਦਿਓ, ਨਹੀਂ ਤਾਂ ਤੁਹਾਡੇ ਨਾਲ ਵੀ ਐਨ ਜੀ ਵਾਂਗ ਕੁੜੀ ਦਾ ਨਾਲ ਐਨ ਜੀ ਸੀ, $12,000 ਦਾ ਫਰੋਡ ਸਕੈਮ ਅਤੇ ਪੈਸੇ ਜਾਂਦੇ ਤੁਹਾਡੇ ਵੀ ਲੱਗ ਸਕਦੇ। ਸੋ ਸਾਡੇ ਨਾਲ ਮਨਜੀਤ ਜੁੜਿਆ ਅਪਲਾਈਸ ਜੰਕਸ਼ਨ ਤੋਂ। ਮਨਜੀਤ ਵੈਲਕਮ,
2: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੰਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 5 ਸਟੇਨਲੈਸ ਸਟੀਲ ਦੇ ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $4,299 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, ਇਹ $2,026 ਦਾ ਲੇਟੈਸਟ ਮਾਡਲ ਹੈ, $1,400 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ $899 ਚ ਸੈਮਸੰਗ ਦਾ 75 ਇੰਚ ਦਾ ਮਿੰਨੀ LED 4K ਟੀਵੀ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। 6 ਮਹੀਨਿਆਂ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-450-0054. ਅਪਲਾਈਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ।
1: ਥੈਂਕ ਯੂ ਮਨਜੀਤ। 905-450-0054 ਮਨਜੀਤ ਦਾ ਤੇ ਅਪਲਾਈਸ ਜੰਕਸ਼ਨ ਦਾ ਫੋਨ ਨੰਬਰ ਹੈ। 905-450-0054 ਦੇ ਉੱਤੇ ਗੱਲਬਾਤ ਤੁਸੀਂ ਇਹਨਾਂ ਨਾਲ ਜ਼ਰੂਰ ਕਰੋ। ਸੋ ਅਗੇਨ ਯਾਰ, ਮੈਨੂੰ ਕਈ ਵਾਰ ਨਾ ਹੈਰਾਨੀ ਹੁੰਦੀ ਹੈ ਵੀ ਇੱਦਾਂ ਦੇ ਵੀ ਲੋਕ ਬੈਠੇ ਆ ਜਿਹੜੇ ਹਜੇ ਵੀ ਇੱਦਾਂ ਦੇ ਸਕੈਮ ਫਰੋਡ ਦੇ ਚੱਕਰਾਂ 'ਚ ਫਸ ਜਾਂਦੇ ਆ। ਆਪਾਂ ਨੂੰ ਹੁੰਦਾ ਯਾਰ ਲੋਕ ਸਿਆਣੇ ਨੇ, ਹਰੇਕ ਨੂੰ ਪਤਾ ਕਿ ਜੇ ਤੁਹਾਨੂੰ ਕੋਈ ਇੱਦਾਂ ਦਾ ਫੋਨ ਫਾਨ ਆਉਂਦਾ ਤਾਂ ਨਾ ਉਸ ਜਾਲ 'ਚ ਫਸੋ। ਬਟ ਅਗੈਨ ਦੇਖੋ ਇਹ ਗੱਲਾਂ ਸੁਣ ਕੇ ਫਿਰ ਲੱਗਦਾ ਹੁੰਦਾ ਕਿ ਨਹੀਂ ਯਾਰ, ਬੜੇ ਲੋਕ ਮਿਸ ਅਨਇਨਫੋਰਮਡ ਨੇ, ਲੋਕ ਅਨਐਜੂਕੇਟਡ ਨੇ, ਲੋਕਾਂ 'ਚ ਉਸ ਲੈਵਲ ਦੀ ਕਿਤੇ ਨਾ ਕਿਤੇ ਅਵੇਅਰਨੈਸ ਹੈ ਨਹੀਂ ਗੀ। ਬਟ ਪਲੀਜ਼ ਇੱਕ ਦੂਜੇ ਨੂੰ ਦੱਸੋ, ਆਪਣੇ ਫੈਮਿਲੀ ਫਰੈਂਡਸ ਨੂੰ ਇੱਦਾਂ ਦੀਆਂ ਖਬਰਾਂ ਭੇਜ ਦਿਆ ਕਰੋ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪਤਾ ਲੱਗੇ ਕਿ ਯਾਰ ਅਸੀਂ ਜੇ ਕਦੇ ਵੀ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਇਨਵੋਲਵ ਹੋ ਜਾਈਏ ਦੈਨ ਵੀ ਨੋ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਅੱਜ ਦੀ ਗੱਲਬਾਤ ਵੀ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ। ਇੱਕ ਤੁਸੀਂ ਯਾਦ ਜ਼ਰੂਰ ਰੱਖੋ ਵਨ ਐਂਡ ਓਨਲੀ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, 10874 ਸਟੀਲਸ ਐਵਨਿਊ ਈਸਟ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਉੱਤੇ ਤੁਸੀਂ ਜ਼ਰੂਰ ਪਹੁੰਚੋ। ਬਹੁਤ ਵੱਡੇ ਖਾਸ ਗ੍ਰੈਂਡ ਓਪਨਿੰਗ ਦੇ ਡਿਸਕਾਊਂਟ ਇਹਨਾਂ ਨੇ ਲਾਏ ਹੋਏ ਨੇ, ਈਗਲ ਟਰੱਕ ਦੀ ਟੀਮ ਨੇ। ਸੋ ਤੁਸੀਂ ਇੱਕ ਵਾਰ ਫੋਨ ਕਰ ਲਓ, ਅਪੋਇੰਟਮੈਂਟ ਬਣਾਓ। ਵੰਸ ਅਗੈਨ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਅਲਾਈਨਮੈਂਟ, ਟਰੱਕ ਦੀ ਕੋਈ ਵੀ ਰਿਪੇਅਰ, ਟਰੱਕ ਦੇ ਨਵੇਂ ਟਾਇਰ, ਤਾਂ ਸਟੀਲਸ ਅਤੇ ਜੇਮਸ ਨੋ ਪਾਰਕਵੇ, 10874 ਸਟੀਲਸ ਐਵਨਿਊ ਈਸਟ ਦੇ ਉੱਤੇ ਤੁਸੀਂ ਜਾਓ ਅਤੇ ਤੁਸੀਂ ਜ਼ਰੂਰ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475451557 6475415001557। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਆਪਣੇ ਨਾ ਸ਼ਹਿਰਾਂ ਦੇ ਵਿੱਚ ਹੁਣ ਸਟਰੀਟਸ ਜਿਹੜੀਆਂ ਨੇ, ਆਪਣੇ ਸਟਰੀਟਸ ਦੇ ਜਿਹੜੇ ਨਾਮ ਨੇ, ਉਹ ਕੁਝ ਕੁ ਵੱਖਰੀਆਂ ਵੱਖਰੀਆਂ ਹੁਣ ਲੈਂਗੁਏਜਿਸ ਦੇ ਵੀ ਰੱਖੇ ਜਾ ਰਹੇ ਨੇ। ਸੋ ਪੰਜਾਬੀ ਦੇ ਵੀ ਕੁਝ ਕੁ ਸੜਕਾਂ ਦੇ ਨਾਮ ਨੇ ਜਿਹੜੇ ਯੂਜ ਕੀਤੇ ਜਾ ਰਹੇ ਆ। ਹੁਣ ਮੈਂ ਕੱਲ੍ਹ ਹੀ ਦੇਖ ਰਿਹਾ ਸੀਗਾ ਵੀ ਬ੍ਰੈਂਪਟਨ ਹੈ, ਕਾਫੀ ਪੁਰਾਣੀ ਗੱਲ ਹੈ, ਕੁਝ ਕੁ ਹਫ਼ਤਿਆਂ ਦੀ ਜਾਂ ਮਹੀਨਿਆਂ ਦੀ, ਬਟ ਬ੍ਰੈਂਪਟਨ ਨੇ 15 ਨਵੇਂ ਕੁਝ ਕੁ ਸਟਰੀਟ ਦੇ ਨਾਮ ਅਪਰੂਵ ਕੀਤੇ ਨੇ। ਹੁਣ ਉਹਦੇ ਵਿੱਚ ਇੱਕ ਆਪਣਾ ਪੰਜਾਬੀ, ਉਰਦੂ, ਹਿੰਦੀ ਦੇ ਵਿੱਚ ਵੀ ਸਵੇਰਾ ਸਟਰੀਟ ਹੈ, ਉਹ ਨਾਮ ਹੈ, ਅਤੇ ਉਸਦੇ ਨਾਲ ਨਾਲ ਹੋਰ ਕੁਝ ਕੁ। ਬਹੁਤ ਸਾਰੇ ਲੋਕ ਨਾ ਇਸ ਚੀਜ਼ ਨੂੰ ਲੈ ਕੇ ਅਪਸੈਟ ਨੇ ਕਿ ਹੋਰ ਲੈਂਗੁਏਜਿਸ ਦੇ ਸ਼ਬਦਾਂ ਦੇ ਕਿਉਂ ਸਟਰੀਟਸ ਦੇ ਨਾਮ ਰੱਖੇ ਜਾ ਰਹੇ ਆ। ਜੇ ਆਪਾਂ ਕੈਨੇਡਾ 'ਚ ਹਾਂ ਤਾਂ ਕੈਨੇਡਾ ਦੇ ਵਿੱਚ ਸੜਕਾਂ ਦੇ ਨਾਮ ਸਿਰਫ ਇੰਗਲਿਸ਼ ਜਾਂ ਫਰੈਂਚ ਦੇ ਵਿੱਚ ਹੋਣ। ਤੁਹਾਡਾ ਕੀ ਖਿਆਲ ਹੈ ਕਿ ਕੈਨੇਡਾ 'ਚ ਸੜਕਾਂ ਦੇ, ਸਟਰੀਟਾਂ ਦੇ ਨਾਮ ਸਿਰਫ ਇੰਗਲਿਸ਼ ਜਾਂ ਫਰੈਂਚ ਦੇ ਵਿੱਚ ਹੋਣੇ ਚਾਹੀਦੇ ਆ, ਜਾਂ ਬਾਕੀ ਵੀ ਲੈਂਗੁਏਜਿਸ ਪੰਜਾਬੀ, ਚਾਈਨੀਜ਼, ਅਰੇਬਿਕ ਦੇ ਵਿੱਚ ਵੀ, ਜਿੱਥੇ ਵੱਡੀਆਂ ਵੱਡੀਆਂ ਕਮਿਊਨਿਟੀਜ਼ ਹੁਣ ਬ੍ਰੈਂਪਟਨ 'ਚ ਪੰਜਾਬੀ ਇੰਨੇ ਰਹਿੰਦੇ ਆ, ਵੀ ਜੇ ਇੱਥੇ ਹੁਣ ਸੜਕਾਂ ਦੇ ਨਾਮ ਦਿੱਤੇ ਜਾ ਰਹੇ ਆ ਤਾਂ ਇੱਡੀ ਵੱਡੀ ਪਾਪੂਲੇਸ਼ਨ ਆ, ਕਿਉਂ ਨਹੀਂ? ਤੁਹਾਡਾ ਕੀ ਖਿਆਲ ਹੈ, ਕਿੰਨਾ ਕੁ ਵੈਲਿਊ ਹੈ ਜੇ ਆਪਾਂ ਆਪਣੀਆਂ ਸਟਰੀਟਸ ਦੇ ਨਾਮ ਕੋਈ ਪੰਜਾਬੀ ਦਾ ਵਰਡ ਰੱਖ ਦਿੰਦੇ ਹਾਂ? ਤੁਹਾਨੂੰ ਲੱਗਦਾ ਕਿ ਇਹਦੇ ਨਾਲ, ਹਾਂ ਵੀ ਆਪਣੀ ਜਿਹੜੀ ਕਮਿਊਨਿਟੀ ਹੈ, ਨਿਊ ਕਮਰਸ ਨੇ, ਉਹਨਾਂ ਨੂੰ ਲੱਗਦਾ ਕਿ ਯਾਰ ਅਸੀਂ ਵੀ ਇੱਥੇ ਵੈਲਕਮ ਹਾਂ? ਕੁਝ ਕੁ ਲੋਕ ਕਹਿੰਦੇ ਆ ਵੀ ਕੈਨੇਡਾ 'ਚ ਆਉਂਦੇ ਹੋ ਅਤੇ ਉਹੀ ਚੀਜ਼ਾਂ ਇੱਥੇ ਹੋ ਰਹੀਆਂ ਨੇ ਤਾਂ ਤੁਸੀਂ ਕੈਨੇਡੀਅਨ ਕਲਚਰ ਦੇ ਨਾਲ ਇੰਟੀਗ੍ਰੇਟ ਕਿਵੇਂ ਹੋਵੋਗੇ? ਬਟ ਹੁਣ ਫੋਰ ਐਗਜ਼ਾਮਪਲ ਬ੍ਰੈਂਪਟਨ ਹੈ, ਇੱਥੇ ਪੰਜਾਬੀ ਸਪੀਕਿੰਗ ਪਾਪੂਲੇਸ਼ਨ ਬਹੁਤ ਹੈ। ਜੇ ਸਟਰੀਟ ਦਾ ਨਾਮ ਰੱਖਿਆ ਵੀ ਗਿਆ ਕਿਸੇ ਪੰਜਾਬੀ ਵਰਡ ਦਾ ਤਾਂ ਵਟਸ ਦਾ ਬਿਗ ਡੀਲ? ਹੁਣ ਕੁਝ ਕੁ ਲੋਕ ਕਹਿ ਰਹੇ ਆ ਕਿ ਕੈਨੇਡੀਅਨ ਆਈਡੈਂਟੀ ਨੂੰ ਪ੍ਰਜ਼ਰਵ ਕਰੋ, ਇੱਦਾਂ ਨਹੀਂ ਹੋਣਾ ਚਾਹੀਦਾ, ਜੇ ਆਪਣੀ ਲੈਂਗੁਏਜ ਇੰਗਲਿਸ਼ ਹੈ ਦੈਨ ਡੂ ਦਿਸ। ਹੁਣ ਕਈਆਂ ਨੂੰ ਲੱਗਦਾ ਕਿ ਟੈਕਸ ਦੇ ਡਾਲਰ ਲਾਏ ਜਾ ਰਹੇ ਨੇ ਮਲਟੀ ਲਿੰਗੁਅਲ ਸਾਇੰਸ ਦੇ ਉੱਤੇ, ਇਹ ਪੈਸਾ ਕਿਤੇ ਹੋਰ ਜਾਵੇ। ਤੁਹਾਡਾ ਕੀ ਓਪੀਨੀਅਨ ਹੈ? ਕੁਝ ਕੁ ਲੋਕ ਹੱਕ 'ਚ ਨੇ, ਕਈ ਲੋਕ ਬਿਲਕੁਲ ਖਿਲਾਫ ਨੇ, ਆਰਗਿਊ ਕਰਦੇ ਆ ਕਿ ਕੈਨੇਡਾ ਦੀਆਂ ਅਫੀਸ਼ਲ ਲੈਂਗੁਏਜਿਸ ਨੇ ਅਤੇ ਉਹਨਾਂ ਨੂੰ ਲੈ ਕੇ ਹੀ ਸੜਕਾਂ ਦੇ ਨਾਮ ਰੱਖੇ ਜਾਣੇ ਚਾਹੀਦੇ ਨੇ। ਸੋ ਸ਼ੁੱਡ ਦੇ ਬੀ ਵੀ ਸਿਰਫ ਇੰਗਲਿਸ਼ ਦੇ ਵਿੱਚ ਜਾਂ ਫਰੈਂਚ ਦੇ ਵਿੱਚ ਸਟਰੀਟਸ ਦੇ ਨਾਮ ਹੋਣੇ ਚਾਹੀਦੇ ਨੇ, ਜਾਂ ਜੇ ਵੱਖਰੀਆਂ ਵੱਖਰੀਆਂ ਲੈਂਗੁਏਜਿਸ ਦੇ ਵਿੱਚ ਵੀ ਰੱਖੇ ਜਾ ਰਹੇ ਆ ਤਾਂ ਕੋਈ ਤਕਲੀਫ ਨਹੀਂ? ਤੁਹਾਡਾ ਕੀ ਓਪੀਨੀਅਨ ਹੈ? ਵਟ ਡੂ ਯੂ ਥਿੰਕ? ਸੋ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਅਤੇ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905-673-3337 905-673-3337 ਅਤੇ ਤੁਹਾਡੀ ਕਾਲ ਆ ਸਕਦੀ ਹੈ। ਸੜਕਾਂ ਦੇ ਨਾਮ ਸਿਰਫ ਇੰਗਲਿਸ਼ 'ਚ ਹੋਣੇ ਚਾਹੀਦੇ ਆ, ਜਾਂ ਜੇ ਪੰਜਾਬੀ ਦੇ ਵਿੱਚ ਵੀ ਕੋਈ ਸਟਰੀਟ ਦਾ ਨਾਮ ਰੱਖਿਆ ਜਾਂਦਾ ਤਾਂ ਐਡੀ ਕਿਹੜੀ ਗੱਲ ਹੈ? ਸੋ ਤੁਹਾਡੇ ਨਾਲ ਗੱਲਾਂ ਬਾਤਾਂ ਕੁਝ ਕਰਦੇ ਹਾਂ, ਤੁਹਾਡੀਆਂ ਕਾਲਸ ਲੈਂਦੇ ਹਾਂ। ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਕਮਲਜੀਤ ਹੋਰਾਂ ਦਾ ਨੰਬਰ ਜ਼ਰੂਰ ਦੇਵਾਂ। ਤੁਹਾਡੇ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਹੈ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਤੁਹਾਡੀ ਨਹੀਂ ਘੱਟ ਰਹੀ, ਕਮਲਜੀਤ ਨੂੰ ਕਾਲ ਕਰੋ। $500 ਤੋਂ ਲੈ ਕੇ $1,000 ਤੱਕ ਦਾ ਤੁਹਾਨੂੰ ਡਿਸਕਾਊਂਟ ਕਮਲਜੀਤ ਲੈ ਕੇ ਦਿੰਦੇ ਨੇ, ਠੀਕ ਹੈ। ਕਮਲਜੀਤ ਨੂੰ ਇੱਕ ਵਾਰ ਕਾਲ ਕਰੋ, ਜੇ $500 ਤੋਂ ਲੈ ਕੇ $1,000 ਤੁਹਾਡਾ ਬਚ ਰਿਹਾ, ਤੁਹਾਨੂੰ ਤਾਂ ਹੀ ਕਮਲਜੀਤ ਕਹਿਣਗੇ ਕਿ ਆਪਣੀ ਇੰਸ਼ੋਰੈਂਸ ਬਦਲੋ, ਨਹੀਂ ਤਾਂ ਕਹਿਣਗੇ ਨਹੀਂ ਬਈ ਤੁਹਾਨੂੰ ਵਧੀਆ ਕਵਰੇਜ ਮਿਲੀ ਹੋਈ ਹੈ, ਵਧੀਆ ਰੇਟ ਹੈ ਤੁਹਾਡਾ, ਯੂ ਆਰ ਓਕੇ। ਸੋ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦਾ ਵਧੀਆ ਤੋਂ ਵਧੀਆ ਰੇਟ ਤਾਂ 647-394-4369, 647-394-4369। ਜੀ 6122, ਵੈਲਕਮ ਜੀ।
3: ਹਾਂਜੀ, ਗੁੱਡ ਮਾਰਨਿੰਗ।
1: ਗੁੱਡ ਮਾਰਨਿੰਗ ਵੀਰੇ, ਕੀ ਹਾਲ?
3: ਹਾਂਜੀ ਬਹੁਤ ਵਧੀਆ ਭਾਈ, ਓਨਲੀ ਇੰਗਲਿਸ਼ ਹੀ ਹੋਣੀ ਚਾਹੀਦੀ ਹੈ।
1: ਓਕੇ, ਕਿਉਂ?
3: ਕਿਉਂਕਿ ਕਈ ਵਾਰ ਤਾਂ ਬਹੁਤ ਲੈਂਗੁਏਜ ਹੈ, ਜੇ ਪੰਜਾਬੀ ਚ ਲਿਖਾਂਗੇ ਤਾਂ ਤਾਮਿਲ ਆਣੇ ਕਹਿਣਾ ਤਾਮਿਲ ਚ ਲਿਖੋ, ਕੋਈ ਆਪਣਾ ਅਫਰੀਕਾ ਤੋਂ ਆਇਆ ਕਹਿਣਾ ਸਾਡੀ ਲੈਂਗੁਏਜ ਚ ਲਿਖੋ। ਸੋ ਆਈ ਥਿੰਕ ਇਟਸ ਮੋਰ ਪੋਲੀਟਿਕਸ, ਤੁਸੀਂ ਆਪਣੇ ਰੀਜਨ ਦੀਆਂ ਵੋਟਾਂ ਲੈਣ ਵਾਸਤੇ ਇੰਨਾ ਕੁਛ ਕਰਦੇ ਹੋ, ਦੈਟਸ ਨੋਟ ਅ ਗੁੱਡ ਥਿੰਗ। ਉਹਦੀ ਬਜਾਏ ਤੁਸੀਂ ਕੰਮ ਕਰੋ ਵਧੀਆ, ਲੋਕਾਂ ਨੂੰ ਸੇਫ ਕਰੋ, ਸਿਟੀ ਦੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰੋ, ਦੈਟ ਵੁੱਡ ਬੀ ਬੈਟਰ ਆਪਸ਼ਨ। ਥੈਂਕ ਯੂ ਸੋ ਮਚ।
1: ਠੀਕ ਹੈ ਸਰ। ਸੋ ਭਾਜੀ ਕਹਿੰਦੇ ਕਿ ਹੋਰ ਵੀ ਫਿਰ ਲੈਂਗੁਏਜਿਸ ਦੇ ਲੋਕ ਨੇ ਜਿਹੜੇ ਕੰਪਲੇਨ ਕਰਨਗੇ ਕਿ ਯਾਰ ਹੁਣ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਯੂ ਨੋ ਵੀ ਇੱਥੇ ਕਮਿਊਨਿਟੀ ਹੈ, ਵੀ ਸਟਰੀਟ ਦਾ ਨਾਮ ਰੱਖਿਆ ਜਾਵੇ। ਬਟ ਹੁਣ ਦੇਖੋ, ਫੋਰ ਐਗਜ਼ਾਮਪਲ, ਇੱਥੇ ਹੁਣ ਆਪਣੇ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਆ, ਜ਼ਿਆਦਾਤਰ ਜੇ ਆਪਾਂ ਮੈਜੋਰਟੀ ਦੇਖੀਏ ਬਰੈਂਪਟਨ ਦੇ ਵਿੱਚ ਆਪਣੇ ਲੋਕ ਨੇ। ਅਤੇ ਜੇ ਆਪਣੇ ਲੋਕਾਂ ਨੂੰ ਥੋੜ੍ਹਾ ਬਹੁਤਾ ਇੱਕ ਵੈਲਕਮ ਫੀਲ ਕਰਵਾਉਣ ਦੇ ਲਈ ਸਟਰੀਟ ਦਾ ਨਾਮ ਰੱਖਿਆ ਵੀ ਜਾਵੇ, ਹੁਣ ਜੇ ਡਿਫਰੈਂਟ ਕੋਈ ਏਰੀਆਜ ਨੇ ਉੱਥੇ, ਸਪੋਜ਼ ਕਰੋ ਕੋਈ ਚਾਈਨੀਜ਼ ਕਮਿਊਨਿਟੀ ਜ਼ਿਆਦਾ ਆ ਜਾਂ ਐਕਸ ਵਾਈ ਜ਼ੈਡ, ਅਤੇ ਉੱਥੇ ਕੋਈ ਨਾਮ ਰੱਖਿਆ ਜਾਵੇ ਤਾਂ ਆਈ ਡੋਂਟ ਨੋ ਵਟਸ ਦਾ ਬਿਗ ਡੀਲ, ਇੱਕ ਇਸ਼ੂ ਵੀ ਕੀ ਹੈ। ਸੋ ਭਾਜੀ ਹੁਣ ਲੱਗਦਾ ਕਿ ਨਵੀਂ ਪੋਲੀਟਿਕਸ ਹੈ ਅਤੇ ਐਵੇਂ ਇਹਨਾਂ ਪੰਗਿਆਂ ਦੇ ਵਿੱਚ ਪੈਣ ਦਾ ਕੀ ਸਿਸਟਮ ਹੈ। ਸੋ ਖੈਰ, ਤੁਹਾਡੀਆਂ ਕੁਝ ਹੋਰ ਕਾਲ ਜ਼ਰੂਰ ਲੈਂਦੇ ਹਾਂ। ਅਤੇ ਵੀਰ ਹੁਣੇ ਕਹਿੰਦੇ ਕਿ ਕਿਤੇ ਨਾ ਕਿਤੇ ਇਹ ਇੱਕ ਕਿਸਮ ਦੀ ਪੋਲੀਟਿਕਸ ਹੀ ਹੈ, ਵੀ ਵੋਟਾਂ ਲੈਣ ਨੂੰ, ਅੱਛਾ ਵੀ ਪੰਜਾਬੀ ਲੋਕਾਂ ਨੂੰ ਖੁਸ਼ ਕਰ ਦਾਂਗੇ ਤਾਂ ਯੂ ਨੋ ਸਾਨੂੰ ਕਿਤੇ ਨਾ ਕਿਤੇ ਅਗਲੇ ਵੋਟ ਪਾ ਹੀ ਦੇਣਗੇ। ਸੋ ਖੈਰ, ਵਟ ਇਜ਼ ਯੋਰ ਓਪੀਨੀਅਨ, ਤੁਹਾਡਾ ਕੀ ਖਿਆਲ ਹੈ? ਅਤੇ ਤੁਹਾਡੀਆਂ ਕਾਲਸ ਲੈਂਦੇ ਹਾਂ 905-673-3337 'ਤੇ, 905-673-3337 'ਤੇ ਤੁਹਾਡੀਆਂ ਸਾਡੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਐਚ ਕੇ ਮੂਵਰਸ ਆਪਣੀ ਕਮਿਊਨਿਟੀ ਦੀ ਨੰਬਰ ਵਨ ਮੂਵਿੰਗ ਕੰਪਨੀ ਹੈ ਪਿਛਲੇ 30 ਸਾਲ ਤੋਂ। ਐਚ ਕੇ ਮੂਵਰਸ ਨੂੰ ਇੱਕ ਵਾਰ ਕਾਲ ਕਰੋ, ਇਹਨਾਂ ਕੋਲ 30 ਈਅਰਸ ਦਾ ਐਕਸਪੀਰੀਅੰਸ ਹੈ। ਨਵਾਂ ਤੁਸੀਂ ਅਗਰ ਘਰ ਲਿਆ, ਮੂਵ ਹੋ ਰਹੇ ਹੋ, ਤਾਂ ਨੰਬਰ ਤੁਸੀਂ ਨੋਟ ਕਰ ਲਓ ਇਹਨਾਂ ਦਾ, ਐਂਡ ਬੜੇ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਨਾਲ, ਪੂਰੀ ਸੇਫਟੀ ਦੇ ਨਾਲ ਤੁਹਾਡੀ ਇੱਕ ਇੱਕ ਚੀਜ਼ ਮੂਵ ਕੀਤੀ ਜਾਵੇਗੀ। 416-524-6704 ਨੰਬਰ ਹੈ ਐਚ ਕੇ ਮੂਵਰਸ, 416-524-6704 ਇਹਨਾਂ ਦਾ ਨੰਬਰ ਹੈ। 9201, ਹੈਲੋ 9201, ਹੈਲੋ ਜੀ 9201, ਹੈਲੋ ਜੀ, ਵੈਲਕਮ ਜੀ, ਗੁੱਡ ਮਾਰਨਿੰਗ। ਤੁਹਾਡੀ ਗੱਡੀ ਤਾਂ ਸੁਣ ਰਹੀ ਹੈ, ਤੁਹਾਡੀ ਆਵਾਜ਼ ਨਹੀਂ ਸੁਣ ਰਹੀ। ਕਿਆ ਬਾਤ!
4: ਹੈਲੋ ਹੈਲੋ, ਅੰਗਰੇਜ਼ੀ ਵਿੱਚ ਪੰਜਾਬੀ ਦਾ ਨਾਂ ਲਿਖ ਵੀ ਲੈਂਦੇ ਆ ਤਾਂ ਫਿਰ ਵੀ ਇੰਨੀਆਂ ਕਈ ਅੱਖਰ ਤਾਂ ਸ਼ਬਦ ਜਿਹੜੇ ਆ ਬਹੁਤ ਵੱਡੇ ਵੱਡੇ ਲੰਮੇ ਲੰਮੇ ਆ। ਜੇ ਤਾਮਿਲ ਦੇ ਸ਼ਬਦ ਤੁਸੀਂ ਸੁਣੋ, ਤੁਸੀਂ ਤਾਂ ਪ੍ਰੋਨਾਊਂਸ ਕਰਨਾ ਔਖਾ ਹੋ ਜਾਣਾ ਉਹਨੂੰ ਸਟਰੀਟ ਨੂੰ। ਕਹਿਣਗੇ ਸਾਰੇ ਇਕੱਲੇ ਬ੍ਰੈਂਪਟਨ ਨੇ ਨਾ, ਜਿੱਥੇ ਕੱਲ ਨੂੰ ਸਕਾਰਬੋਰ ਰਹਿੰਦੇ ਸੀਗਾ, ਸਕਾਰਬੋ ਜਾਣਾ ਨੀ, ਅਸੀਂ ਸਕਾਰਬੋ ਵੀ ਤਾਂ ਜਾਣਾ ਹੀ ਆ। ਉਹ ਕਹਿਣਗੇ ਸਕਾਰਬੋ ਵਾਲੇ ਕਹਿਣਗੇ ਤਾਮਿਲ ਦੇ ਵਿੱਚ ਲਿਖੋ ਇਹ ਤੇ ਨਾ, ਉਹਨਾਂ ਨੂੰ ਕਿੱਦਾਂ ਆਪਾਂ ਦੱਸਣਾ, ਕਿੱਦਾਂ ਲਿਖਣਾ, ਕਿੱਦਾਂ ਬੋਲਣਾ, ਕਿੱਦਾਂ ਉਹਨਾਂ ਨੂੰ।
1: ਚਲੋ, ਬੰਦਾ ਬੰਦਾ ਸਿੱਖ ਲੈਂਦਾ ਵੀ ਕਿਵੇਂ ਬੋਲਣਾ, ਕੀ ਮਤਲਬ ਹੈ ਨੀ।
4: ਮਤਲਬ ਮੈਂ ਇਹਨਾਂ ਵੀ 35 ਸਾਲ ਕੰਮ ਕੀਤਾ, ਮੇਰੇ ਨਾਲ ਤਾਮਿਲ ਬੰਦੇ ਕੰਮ ਕਰਦੇ, ਮੈਨੂੰ ਉਹਨਾਂ ਦੇ ਨਾਂ ਲੈਣੇ ਹਲੇ ਤੱਕ ਨੀ ਆਏ। ਉਹਨਾਂ ਨੇ ਆਪਣੇ ਨਾਂ ਹੌਲੀ ਹੌਲੀ ਛੋਟੇ ਰੱਖ ਲਿਆ, ਕਿਸੇ ਨੇ ਰਾਵੀ ਰੱਖ ਲਿਆ, ਕਿਸੇ ਨੇ ਕੁਛ ਰੱਖ ਲਿਆ, ਕਿਸੇ ਨੇ ਕੁਛ ਰਾਈ, ਉਹਨਾਂ ਦੇ ਨਾਂ ਲੈ ਹੀ ਨੀ ਹੁੰਦੇ। ਮਤਲਬ ਇੰਨੇ ਔਖੇ ਨਾਂ ਉਹਨਾਂ ਦੇ ਕਈ ਵਾਰੀ 11-11 ਉਹਨੂੰ ਲੈਟਰ ਲੱਗਦੇ ਇੱਕ ਨਾਂ ਨੂੰ ਪ੍ਰੋਨਾਊਂਸ ਕਰਨਾ ਪਤਾ ਨੀ ਕਿੱਦਾਂ ਉਹਨੂੰ ਕਰਨਾ
1: ਪਰ ਮੈਂ ਮੈਂ ਮੈਂ ਸਮਝਦਾ ਤੁਹਾਡੀ ਗੱਲ ਨੂੰ ਬਟ ਇਹੀ ਤਾਂ ਫਿਰ ਇੱਕ ਕੈਨੇਡਾ ਦੀ ਖੂਬਸੂਰਤੀ ਹੈ ਮਲਟੀਕਲਚਰਲਿਜ਼ਮ ਹੈ ਚਲੋ ਕੋਈ ਚੀਜ਼ਾਂ ਔਖੀਆਂ ਵੀ ਨੇ ਉਹ ਬੰਦਾ ਅਡਾਪਟ ਕਰ ਲੈਂਦਾ
4: ਮਤਲਬ ਇੰਪੋਸੀਬਲ ਤਾਂ ਹੈ ਨਹੀਂ ਆਈ ਕੈਨ ਅੰਡਰਸਟੈਂਡ ਬਟ ਇਹਦੇ ਨਾਲ ਫਾਇਦਾ ਕੀ ਹੋਊਗਾ ਮਤਲਬ ਕਿ ਇਹਦੇ ਨਾਲ ਆਪਣਾ ਕੋਈ ਫਾਇਦਾ ਹੋਊਗਾ ਹਾਂ ਅਸੀਂ ਨਾਂ ਰੱਖ ਵੀ ਲਵਾਂਗੇ
1: ਹਾਂ ਨਹੀਂ ਉਹ ਤੁਹਾਡੀ ਗੱਲ ਇਹ ਤੁਹਾਡਾ ਪੁਆਇੰਟ ਠੀਕ ਹੈ ਵੀ ਇਹਦੇ ਨਾਲ ਬੈਨੀਫਿਟ ਕੀ ਹੈ
4: ਬੈਨੀਫਿਟ ਕੀ ਹੋਊਗਾ ਇਹਦੇ ਨਾਲ ਸਿਰਫ ਇੱਕ ਅਸੀਂ ਇੱਕ ਹੋਰ ਅਸੀਂ ਮਤਲਬ ਫਿਕਸ ਦੇ ਵਿੱਚ ਪੈ ਜਾਵਾਂਗੇ
1: ਲੋਕੀ ਲੋਕੀ ਕਹਿੰਦੇ ਆ ਬੈਨੀਫਿਟ ਇਹ ਹੈ ਵੀ ਜਿਹੜੀ ਲੋਕਲ ਕਮਿਊਨਿਟੀ ਹੈ ਹੁਣ ਇੱਥੇ ਆਪਣੀ ਪੰਜਾਬੀ ਕਮਿਊਨਿਟੀ ਜ਼ਿਆਦਾ ਬ੍ਰੈਂਪਟਨ 'ਚ ਵੀ ਉਹਨਾਂ ਨੂੰ ਰਿਫਲੈਕਟ ਕੀਤਾ ਜਾਂਦਾ ਬਾਕੀ ਕਈ ਕਹਿੰਦੇ ਵੀ ਜਿਹੜੇ ਨਿਊ ਕਮਰ ਨੇ ਨਵੇਂ ਲੋਕ ਆਉਂਦੇ ਆ ਉਹ ਆਉਂਦੇ ਆ ਦੇਖਦੇ ਆ ਅੱਛਾ ਵੀ ਇੱਥੇ ਆਪਣੀ ਸਟਰੀਟ ਦਾ ਨਾਮ ਕਿਆ ਬਾਤ ਹੈ ਉਹਨਾਂ ਨੂੰ ਫਿਰ ਆਪਣਾ ਘਰ ਹੀ ਲੱਗਦਾ ਕੋਈ ਚਲੋ ਇਹੀ ਚੀਜ਼ਾਂ ਨੇ ਵੀ ਕੈਨੇਡਾ ਮਲਟੀਕਲਚਰਲ ਹੈ ਲੋਕਾਂ ਨੂੰ ਇਹ ਲੱਗਦਾ ਵੀ ਸਾਡੀ ਵੀ ਸਪੋਰਟ ਕੀਤੀ ਜਾ ਰਹੀ ਹੈ
4: ਮਲਟੀਕਲਚਰ ਹੈਗਾ ਰਿਲੀਜਨ ਹੈਗੀਆਂ ਹੋਰ ਬੜੇ ਕੁਛ ਆ ਫੰਕਸ਼ਨ ਆ ਆਪਣੇ ਜਿਹੜੇ ਹੁੰਦੇ ਆ ਸੀਜ਼ਨਲੀ ਫੰਕਸ਼ਨ ਹੁੰਦੇ ਆ ਸਾਰੇ ਹੁੰਦੇ ਉਹ ਵੀ ਹਲੇ ਸਾਰੇ ਹੁੰਦੇ ਅਸੀਂ ਜੇ ਸਾਰਿਆਂ ਦਾ ਗਿਣ ਕੇ ਅਸੀਂ ਦੇਖੀਏ ਸਜਾਣ ਨੂੰ ਕਿਤੇ ਰਾਹ ਨੀ ਲੱਭਣਾ ਜਿੱਦਾਂ ਏਦਾਂ ਸੜਕਾਂ ਰੋਕ ਲੈਂਦੇ ਆ ਆਪਾਂ ਕੋਲ ਚਲੋ ਆਏ ਰਹੋ ਨਾ ਗੋ ਸਾਈਡ ਪਰ ਦਿਸ ਇਜ਼ ਯੂ ਨੋ ਜੇ ਤਾਂ ਕੋਈ ਬੈਨੀਫਿਟ ਹੈਗਾ ਫਿਰ ਤਾਂ ਸ਼ੋਰ ਗੋ ਚਲੋ ਜੀ ਸਾਨੂੰ ਉਹਦਾ ਬੈਨੀਫਿਟ ਹੋਊਗਾ ਫਿਰ ਠੀਕ ਆ ਜਦ ਇਹਦਾ ਕੋਈ ਬੈਨੀਫਿਟ ਹੀ ਹੈ ਨਹੀਂ ਗਾ
1: ਕੋਈ ਫਾਇਦਾ ਹੋਵੇ ਗੱਲ ਦਾ ਫਿਰ ਚਲੋ ਮੰਨ ਲਿਆ ਜੇ ਕੋਈ ਬੈਨੀਫਿਟ ਹੀ ਨੀ ਫਾਇਦਾ ਹੀ ਨੀ ਫਿਰ ਕਾਹਦੇ ਲਈ ਆਪਾਂ ਇੰਨਾ ਯੂਨੋ ਰੌਲਾ ਪਾ ਰਹੇ ਵੀ ਅਸੀਂ ਵੀ ਚਾਹੁੰਦੇ ਹਾਂ ਵੀ ਇੱਦਾਂ ਹੋਵੇ 0698 ਹੈਲੋ ਸਤਿ ਸ੍ਰੀ ਅਕਾਲ ਜੀ
5: ਨਵੀਂ ਜਿਹੜੇ ਸ਼ਹਿਰ ਮੈਂ ਰਹਿੰਦਾ ਨਾ ਸਾਡੇ ਹੈਗੇ ਆ ਸਿੰਘ ਸਟਰੀਟ ਕੌਲ ਸਟਰੀਟ ਖਾਲਸਾ ਸਟਰੀਟ ਚੀਮਾ ਸਟਰੀਟ ਅਨੀਤਾ ਸਟਰੀਟ
1: ਅੱਛਾ
5: ਹਾਂਜੀ ਸਾਰੇ ਪੰਜਾਬੀ ਨਾਂ ਹੀ ਰੱਖੇ ਹੋਏ ਆ ਜੀ
1: ਅੱਛਾ ਕਿੱਥੇ ਰਹਿੰਦੇ ਤੁਸੀਂ
5: ਵਿਨੀਪੈਗ ਜੀ
1: ਵਿਨੀਪੈਗ
5: ਹਾਂਜੀ ਹਾਂਜੀ
1: ਵਿਨੀਪੈਗ ਦੇ ਵਿੱਚ ਅੱਛਾ ਚੀਮਾ ਸਟਰੀਟ ਵੀ ਹੈਗੀ ਆ ਹੈ
5: ਸਟਰੀਟ ਵੀ ਆ ਕੌਰ ਵੀ ਆ ਖਾਲਸਾ ਵੀ ਆ ਜੀ
1: ਕਿਆ ਬਾਤ ਹੈ ਅੱਛਾ ਤੇ ਉਹ ਫਿਰ ਜਿਹੜੇ ਵਿਨੀਪੈਗ ਦੇ ਬਾਕੀ ਦੇ ਹੋਰ ਕਮਿਊਨਿਟੀਜ਼ ਦੇ ਲੋਕ ਨੇ ਉਹਨਾਂ ਨੇ ਕਿਵੇਂ ਲਿਆ ਇਸ ਚੀਜ਼ ਨੂੰ
5: ਨਹੀਂ ਕੋਈ ਚੱਕਰ ਹੀ ਨਹੀਂ ਸਾਰਾ ਨਾਂ ਹੀ ਆ ਕਿ ਨਾਮ ਸਟਰੀਟ ਦਾ ਲਿਖ ਲੈਂਦੇ ਆ ਉਹ ਕਿ ਐਡਰੈਸ ਆ ਉਹਦਾ ਜਿਹੜਾ ਆਪਾਂ ਜਿਹੜਾ ਘਰ ਦਿੰਦੇ ਆ ਐਡਰੈਸ ਤੇ
1: ਹਾਂ
5: ਉਹਦਾ ਕੀ ਚੱਕਰ ਹੈ
1: ਤੁਹਾਨੂੰ ਪਰ ਤੁਹਾਨੂੰ ਲੱਗਦਾ ਭਾਜੀ ਵੀ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਵੀ ਕੋਈ ਆਪਣੇ ਪੰਜਾਬੀ ਸਟਰੀਟ ਦੇ ਨਾਮ ਰੱਖਣ ਦੇ ਨਾਲ
5: ਕੀ ਨਹੀਂ ਜਿਵੇਂ ਸਟਰੀਟ ਦਾ ਨਾਮ ਆ ਜੀ ਉਦਾਂ ਹੀ ਆ ਜੀ ਸਾਰਿਆਂ ਦੇ ਨਾਮ ਇਹ ਕਿਹੜਾ ਕੋਈ ਚੱਕਰ ਆ ਕੋਈ ਇਹਦਾ ਕੋਈ ਡਿਫਰੈਂਟ ਆ ਕੋਈ ਉਵੇਂ ਨਾਮ ਹੀ ਲਿਖਿਆ ਜਾਂਦਾ ਜਿਵੇਂ ਵਿਲੀਅਮ ਸਟਰੀਟ ਆ ਉਵੇਂ ਕੌਰ ਸਟਰੀਟ ਸਟਰੀਟ ਆ ਖਾਲਸਾ ਸਟਰੀਟ
1: ਪਰ ਹੁਣ ਕੁਝ ਲੋਕ ਕਹਿ ਰਹੇ ਆ ਕਿ ਯਾਰ ਜੇ ਬਾਕੀ ਕਮਿਊਨਿਟੀਜ਼ ਵੀ ਕਹਿਣ ਵੀ ਅਸੀਂ ਵੀ ਚਾਹੁੰਦੇ ਆ ਵੀ ਸਾਡੇ ਵੀ ਸਟਰੀਟ ਦਾ ਨਾਮ ਕੋਈ ਹੋਵੇ
5: ਨਹੀਂ ਨਹੀਂ ਸਾਡੇ ਤਾਂ ਕੌਂਸਲਰ ਸੀ ਉਹਨੇ ਆਪਦੀ ਮਾਤਾ ਦਾ ਨਾਮ ਹੀ ਰੱਖ ਲਿਆ ਨਹੀਂ ਤਾਂ ਸਟਰੀਟ
1: ਅੱਛਾ
5: ਹਾਂਜੀ ਉਹ ਚੱਲ ਜਾਂਦਾ ਜੀ ਕੋਈ ਚੱਕਰ ਜਿਹੜਾ ਨਵਾਂ ਇਰਗਾ ਬਣਦਾ ਉੱਥੇ ਲਿਖਿਆ ਜਾਂਦਾ ਜੀ ਅਸੀਂ ਤਾਂ ਇੱਕ ਪਾਰਕ ਦਾ ਨਾਂ ਕਾਮਾ ਕਾਟਾ ਮਾਰੂ ਪਾਰਕ ਆ ਜੀ
1: ਜੀ ਜੀ ਜੀ ਵਿਨੀਪੈਗ ਦੀ ਇਹ ਸਟਰੀਟ ਆ ਹਾਂ ਚੀਮਾ ਡਰਾਈਵ ਕਹਿੰਦੇ ਕਿ 2021 ਦੇ ਵਿੱਚ ਇਹ ਨਾਮ ਰੱਖਿਆ ਗਿਆ ਡਾਕਟਰ ਗੁਲਜ਼ਾਰ ਚੀਮਾ ਉਹਨਾਂ ਨੂੰ ਆਨਰ ਕਰਨ ਦੇ ਲਈ ਕੈਸਲਬਰੀ ਮੈਡੋਜ਼ ਦੀ ਏਰੀਆ ਇਨ ਵਿਨੀਪੈਗ ਚੀਮਾ ਡਰਾਈਵ ਅੱਛਾ ਕਿਆ ਬਾਤ ਹੈ ਤਾਂ ਫਿਰ ਪੰਜਾਬੀਆਂ ਨੂੰ ਤਾਂ ਚਾਹ ਚੜ੍ਹ ਗਿਆ ਹੋਣਾ ਵੀ ਅਸੀਂ ਬਈ ਘਰ ਲੈਣਾ ਤਾਂ ਚੀਮਾ ਡਰਾਈਵ 'ਤੇ ਘਰ ਲਵਾਂਗੇ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਜ਼ਰੂਰ ਬਿਯੋਂਡ ਆਈਵੇਅਰ ਦੀ ਜਾਣਕਾਰੀ ਦੇਵਾਂਗੇ ਕਿਸੇ ਨੇ ਵੀ ਗੱਡੀ ਆਪਣੇ ਐਨਕਾਂ ਲੈਣੀਆਂ ਨੇ ਸਨਗਲਾਸਿਸ ਵੱਖਰੇ ਵੱਖਰੇ ਬ੍ਰਾਂਡ ਜਾਂ ਤੁਸੀਂ ਨਿਗਾਹ ਦੀਆਂ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਲੈਣੀਆਂ ਤਾਂ ਯਾਦ ਰੱਖੋ ਜ਼ਰੂਰ ਬਿਯੋਂਡ ਆਈਵੇਅਰ ਹੰਬਰ ਵੈਸਟ ਐਂਡ ਗੋਰਵੇ ਰੋਮੀ ਭਾਜੀ ਨੂੰ ਕਾਲ ਕਰ ਲਓ 9057933937 ਬਿਯੋਂਡ ਆਈਵਰ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ 9057933937 ਦੇਖੋ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਫੇਰ ਕੀ ਹੋ ਗਿਆ ਜੇ ਇੱਦਾਂ ਨਾਂ ਰੱਖ ਲਿਆ ਬਟ ਉਹੀ ਗੱਲ ਹੈ ਨਾ, ਫਿਰ ਡਿਬੇਟ ਤੇ ਹੋਰ ਵੀ ਲੋਕਾਂ ਦੀ ਐਕਸਪੈਕਟੇਸ਼ਨ ਬਹੁਤ ਰਹਿੰਦੀ ਹੈ ਯਾਰ, ਕਿ ਸਿਰਫ ਇਹਨਾਂ ਨੂੰ ਕਿਉਂ ਦਿੱਤਾ ਜਾ ਰਿਹਾ। ਹੁਣ ਕਈ ਲੋਕਾਂ ਨੂੰ ਹੋਊਗਾ ਵੀ ਯਾਰ ਪੰਜਾਬੀਆਂ ਨੂੰ ਬੜਾ ਕਹਿ ਲਓ ਕਿ ਫੇਵਰ ਕੀਤਾ ਜਾਂਦਾ, ਜੇ ਬਾਕੀ ਦੇ ਨੇ ਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਫਿਰ ਤੁਸੀਂ ਮੌਕਾ ਦਿਓ। 7590 ਹੈਲੋ,
6: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਜੀ,
6: ਮੇਰੇ ਹਿਸਾਬ ਸਿਰ ਇਸ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਇੱਕ ਮੋਰ ਆਫ ਅ ਸਾਈਨ ਆਫ ਕਮਿਊਨਿਟੀ ਇੰਗੇਜਮੈਂਟ ਇਨ ਇਨਵੋਲਵਮੈਂਟ ਹੈ। ਸਪੈਸ਼ਲੀ ਜਿਵੇਂ ਤੁਸੀਂ ਆਪ ਵੀ ਦੱਸਿਆ ਵੀ ਨਿਊ ਕਮਰਸ ਨੂੰ ਦੇ ਫੀਲ ਮੋਰ ਇਨਵੋਲਵਡ ਔਰ ਮੋਰ ਵੈਲਕਮ। ਸੈਕਿੰਡਲੀ ਆਪਾਂ ਸਟਰੀਟਸ ਦੀ ਗੱਲ ਕਰਦੇ ਹਾਂ, ਡਰਾਈਵ ਦੀ ਗੱਲ ਕਰਦੇ ਹਾਂ, ਜੇ ਤੁਸੀਂ ਆਕਸਫੋਰਡ ਡਿਕਸ਼ਨਰੀ ਖੋਲੋ ਤੁਹਾਨੂੰ ਹਜ਼ਾਰਾਂ ਹੀ ਪੰਜਾਬੀ ਤੇ ਹਿੰਦੀ ਨਾਮ ਉਸ ਚ ਐਸ ਸੱਚ ਮਿਲ ਜਾਣਗੇ, ਜਿਹੜੇ ਜਿਹਦੀ ਕਨਵਰਜਨ ਇੰਗਲਿਸ਼ ਵਿੱਚ ਬਾਤ ਸੀ ਬਟ ਉਹ ਐਸ ਸੱਚ ਪੰਜਾਬੀ ਚ ਉੱਥੇ ਅੱਜ ਵੀ ਹੈਗੇ ਆ ਉੱਥੇ ਪ੍ਰੈਜੈਂਟ। ਤੁਸੀਂ ਈਵਨ ਹੁਣ ਵੀ ਚੈਟ ਜੀਪੀਟੀ ਖੋਲੋਗੇ ਤੁਹਾਨੂੰ ਸੈਂਕੜੇ ਨਾਮ ਉੱਥੇ ਮਿਲ ਜਾਣਗੇ, ਜਿਹੜੀ ਕੋਰ ਲਾਈਕ ਇੰਗਲਿਸ਼ ਡੋਮੀਨੇਟਡ ਵਰਲਡ ਵਾਈਡ ਫੇਮਸ ਡਿਕਸ਼ਨਰੀ ਹੈ, ਉਸ ਵੀ ਪੰਜਾਬੀ ਹਿੰਦੀ ਨਾਮ ਜਾਂ ਹੋਰ ਵੇਰੀਅਸ ਲੈਂਗੁਏਜ ਦੇ ਮਿਲ ਜਾਣਗੇ। ਫੋਰ ਐਗਜ਼ਾਮਪਲ ਚਾਏ ਹੈ, ਚਟਨੀ ਹੈ, ਇਹੋ ਜਿਹੇ ਨਾਮ ਤੁਹਾਨੂੰ ਬਥੇਰੀ ਹਜ਼ਾਰਾਂ ਜੀ ਮਿਲ ਜਾਣੇ, ਬੰਦੋਬਸਤ ਹੋ ਗਿਆ
1: ਚੀਮਾ ਡਰਾਈਵ ਰੱਖਿਆ ਗਿਆ। ਉਹ ਤਾਂ ਨੀ ਇੰਗਲਿਸ਼ ਹੈ
6: ਭਾਜੀ, ਉਹ ਮੈਨੂੰ ਲੱਗਦਾ ਵੀ ਉਹ ਤਾਂ ਹੀ ਰੱਖੇ ਹੋਣੇ ਜੇ ਕਿਸੇ ਦੀ ਕੋਈ ਅਚੀਵਮੈਂਟ ਜਾਂ ਕੋਈ ਕਮਿਊਨਿਟੀ ਨੂੰ ਲਿਆ ਕੇ ਉਹਨਾਂ ਨੇ ਕੁਛ ਬਹੁਤ ਕੰਟਰੀਬਿਊਟ ਕੀਤਾ ਹੈ, ਉਹਨਾਂ ਦੀ ਮੈਮਰੀ ਦੇ ਵਿੱਚ ਕੁਛ ਨਾ ਕੁਛ ਐਵੇਂ ਦਾ ਰੱਖਿਆ ਹੋਣਾ। ਰੈਂਡਮ ਤਾਂ ਉਹ ਵੀ ਨਹੀਂ ਰੱਖਣਗੇ ਕਿਸੇ ਦਾ ਵੀ ਚੱਕ ਕੇ ਨਾਮ ਰੱਖਣਾ।
1: ਹੁਣ ਇੱਥੇ ਆਈ ਥਿੰਕ ਆਪਣੇ ਬ੍ਰੈਂਪਟਨ ਦੇ ਵਿੱਚ ਅਪਰੂਵ ਕੀਤਾ ਗਿਆ ਸਵੇਰਾ ਸਟਰੀਟ।
6: ਅੱਛਾ ਜੀ, ਹਾਂਜੀ ਹਾਂਜੀ, ਨਹੀਂ ਮੈਨੂੰ ਉਹਦੇ ਬਾਰੇ ਨੌਲੇਜ ਨਹੀਂ ਹੈ, ਨਾ ਮੈਂ ਉਹਦੀ ਬੈਕਗ੍ਰਾਉਂਡ ਵੀ ਨਹੀਂ ਪਤਾ, ਬਟ ਐਸ ਲੋਂਗ ਐਸ ਲੈਂਗੁਏਜ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਨਹੀਂ ਕੋਈ ਇੰਨੀ ਪ੍ਰੋਬਲਮ ਹੋਣੀ ਚਾਹੀਦੀ ਹੈ। ਇਹ ਨਹੀਂ ਪਤਾ ਵੀ ਸਵੇਰੇ ਦੇ ਪਿੱਛੇ ਉਹ ਕਿਉਂ ਹੈ।
1: ਤੁਹਾਨੂੰ ਕੋਈ ਇਸ਼ੂ ਨਹੀਂ ਲੱਗਦਾ ਹੈਗਾ ਵੀ ਜੇ ਪੰਜਾਬੀ ਸਟਰੀਟਾਂ ਦੇ ਨਾਮ ਰੱਖੇ ਜਾਂਦੇ ਆ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ?
6: ਨਹੀਂ ਐਸ ਲੋਂਗ ਐਸ ਕਮਿਊਨਿਟੀ ਸਾਰਿਆਂ ਨੂੰ ਇਹ ਚੀਜ਼ ਐਕਸੈਪਟੇਬਲ
1: ਹੈ। ਨਹੀਂ ਹੁਣ ਐਕਸੈਪਟੇਬਲ, ਚਲੋ ਕਮਿਊਨਿਟੀ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ, ਆਪਾਂ ਨੂੰ ਤਾਂ ਚਾਹ ਚੜ ਜਾਂਦਾ ਵੀ ਸਾਡਾ ਵੀ ਕੋਈ ਸਟਰੀਟ ਦਾ ਨਾਮ ਰੱਖਿਆ ਗਿਆ, ਬਟ ਹੁਣ ਜਿਹੜੇ ਹੋਰ ਕਮਿਊਨਿਟੀਜ਼ ਦੇ ਗੋਰੇ ਗੋਰੇ ਨੇ ਉਹ ਤਾਂ ਅਪਸੈਟ ਨੇ, ਉਹ ਕਹਿੰਦੇ ਯਾਰ ਵੀ ਕੈਨੇਡਾ ਸਾਡੀ ਅਫੀਸ਼ੀਅਲ ਲੈਂਗੁਏਜ, ਇੱਥੇ ਸਾਡੀ ਅਫੀਸ਼ੀਅਲ ਲੈਂਗੁਏਜ ਇੰਗਲਿਸ਼ ਹੈ, ਤੁਸੀਂ ਹੋਰ ਕਿਉਂ ਨਾਮ ਦੇ ਰਹੇ ਹੋ? ਸੋ ਲੋਕ ਤਾਂ ਅਪਸੈਟ ਹੈਗੇ ਨੇ।
6: ਪਰ ਭਾਜੀ ਤੁਸੀਂ ਦੇਖੋ ਹੁਣ ਪੰਜਾਬੀ ਵੀ ਤਾਂ ਇੰਨੀ ਡੋਮੀਨੇਟ ਹੋ ਗਈ ਹੈ ਨਾ ਲੈਂਗੁਏਜ ਪੰਜਾਬੀ, ਹੁਣ ਤੁਸੀਂ ਪੰਜਾਬੀ ਨੂੰ ਤੁਸੀਂ ਸਾਈਡਲਾਈਨ ਵੀ ਨਹੀਂ ਕਰ ਸਕਦੇ ਨਾ। ਸਵੇਰਾ ਪੰਜਾਬੀ ਵੀ ਵਰਡ ਹੈ,
1: ਹਿੰਦੀ ਵੀ, ਉਰਦੂ ਵੀ ਹੈ,
6: ਇਫ ਆਈ ਐਮ ਨਾਟ ਰੋਂਗ ਸ਼ਾਇਦ ਉਰਦੂ ਚ ਵੀ
1: ਯੂਜ਼ ਹੋ ਜਾਂਦਾ।
6: ਤਾਂ ਸੋ ਬਹੁਤ ਜ਼ਿਆਦਾ ਕਮਿਊਨਿਟੀਜ਼ ਨੂੰ ਲਾਈਕ ਰਿਪ੍ਰੈਜ਼ੈਂਟ ਕਰਦਾ, ਕੋਈ ਇਕੱਲੀ ਪੰਜਾਬੀ ਵਾਸਤੇ ਨਹੀਂ।
1: ਸੋ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਇੰਗਲਿਸ਼ ਤੋਂ ਵੀ ਹੁਣ ਆਪਾਂ ਨੂੰ, ਮੈਂ ਨਹੀਂ ਕਹਿੰਦਾ ਵੀ ਹਟਣਾ ਚਾਹੀਦਾ, ਬਟ ਹੁਣ ਪੰਜਾਬੀ ਵਰਗੀਆਂ ਲੈਂਗੁਏਜਸ ਡੋਮੀਨੇਟ ਕਰ ਰਹੀਆਂ ਨੇ, ਵੀ ਉਹਨਾਂ ਨੂੰ ਵੀ ਹੁਣ ਓਨੀ ਇੰਪੋਰਟੈਂਸ ਕਿਤੇ ਨਾ ਕਿਤੇ ਦੇਣੀ ਪੈਣੀ ਆ। ਹੈ
6: ਬਿਲਕੁਲ ਭਾਜੀ, ਕਿਉਂਕਿ ਮੋਰ ਆਫ ਅ ਸਾਈਨ ਆਫ ਮਲਟੀਕਲਚਰਲਿਜ਼ਮ ਹੈਗਾ, ਸਾਰੇ ਖੁਸ਼ ਰਹਿਣ, ਮਿਲ ਕੇ ਰਹਿਣ
1: ਜੀ।
6: ਇਹੀ ਹੋ ਸਕਦਾ ਗਵਰਨਮੈਂਟ ਦਾ ਇੱਕ ਇਹੀ ਇਨੀਸ਼ੀਏਟਿਵ ਹੋਵੇ ਬੈਕ ਐਂਡ ਤੇ।
1: ਹਾਂ, ਇਨੀਸ਼ੀਏਟਿਵ ਤਾਂ ਚਲੋ ਉਹਨਾਂ ਦਾ ਹੈਗਾ ਹੀ ਹੈ, ਹੁਣ ਇਹਨਾਂ ਨੂੰ ਪਤਾ ਕਿ ਇੱਥੇ ਤਾਂ ਹੁਣ ਜੇ ਰੂਲ ਕਰ ਰਹੇ ਤਾਂ ਪੰਜਾਬੀ ਸਪੀਕਿੰਗ ਲੋਕ ਕਰ ਰਹੇ ਨੇ।
6: Yes, yes.
1: So, ਚਲੋ ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਨਹੀਂ ਹੁਣ ਮੈਂ ਨਾ ਕਿਸੇ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਨਵੀਂ ਇੱਥੇ ਇੰਗਲਿਸ਼ ਬਿਨਾਂ ਤਾਂ ਸਰ ਜੂਗਾ ਪਰ ਪੰਜਾਬੀ ਬਿਨਾਂ ਨਹੀਂ ਸਰ ਸਕਦਾ, ਜਿਹੜੇ ਖਾਸ ਤੌਰ 'ਤੇ ਜੀ ਟੀ ਏ 'ਚ ਲੋਕ ਰਹਿੰਦੇ ਨੇ, ਪੰਜਾਬੀ ਹੁਣ ਤੁਸੀਂ ਜਿੱਥੇ ਵੀ ਜਾਓ, ਮਜੋਰਟੀ ਬਿਜ਼ਨਸਿਸ ਆਪਣੇ ਸ਼ਹਿਰ ਦੇ ਵਿੱਚ ਕਿਸੇ ਵੀ ਪਲਾਜ਼ੇ 'ਚ ਜਾਓ, ਪੰਜਾਬੀ ਹੀ ਪੰਜਾਬੀ ਚੱਲਦੀ ਹੈ। ਅਤੇ ਇੱਥੇ ਤਾਂ ਹੁਣ ਚਲੋ ਲੱਗਦਾ ਨਹੀਂ ਸੀ ਕਦੇ ਇੱਦਾਂ ਹੋਵੇਗਾ, ਬਟ ਗੋਰਿਆਂ ਨੂੰ ਵੀ ਇੱਥੇ ਔਖਾ ਹੋਇਆ ਹੋਇਆ ਯਾਰ ਕਿ ਅਸੀਂ ਕਿਵੇਂ ਕਮਿਊਨੀਕੇਟ ਕਰੀਏ। ਸੋ ਫਰੈਸ਼ ਫੂਡ ਸੈਂਟਰ ਨੂੰ ਸਾਰੇ ਯਾਦ ਰੱਖੋ, ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਹੈ। ਮਨਪਸੰਦ ਦੀ ਆਪਣੀ ਗਰੋਸਰੀ ਕਰੋ, ਸਾਫ਼ ਸੁਥਰੀ, ਬਹੁਤ ਸੋਹਣਾ ਸਟੋਰ ਹੈ ਫਰੈਸ਼ ਫੂਡ ਸੈਂਟਰ। 7751 ਹੈਲੋ,
7: ਹੈਲੋ, ਸਤਿ ਸ਼੍ਰੀ ਅਕਾਲ ਨਵੀਂ ਵੀਰੇ।
1: ਸਤਿ ਸ਼੍ਰੀ ਅਕਾਲ ਜੀ,
7: ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਮੈਂ ਕਿੰਨਾ ਹੋਰ ਸਟਰੀਟਾਂ ਦੇ ਨਾਮ ਹੋਣੇ ਚਾਹੀਦੇ ਆ, ਮੈਂ ਪੂਰਾ ਸੈੱਟ ਨਾਲ ਗੱਲ ਕਰੂੰਗਾ। ਹੁਣ ਆਪਾਂ ਇੰਗਲਿਸ਼ ਨੇਮ ਤੋਂ ਕੀ ਸਮਝਦੇ ਆ, ਹੁਣ ਅਲਫਾਬੈਟ ਤਾਂ ਜਿਹੜਾ ਸਵੇਰਾ ਆ ਜਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਦੀ ਸਟਰੀਟ ਬਣੀ ਹੈ, ਅਲਫਾਬੈਟ ਤਾਂ ਉਹਦੇ ਵੀ ਇੰਗਲਿਸ਼ ਚ ਲਿਖੇ ਗਏ ਆ, ਤੇ ਬ੍ਰੈਂਪਟਨ ਚ ਕਿੰਨੀ ਪੰਜਾਬੀਆਂ ਦੀ ਪਾਪੂਲੇਸ਼ਨ ਆ? ਹੁਣ ਜਿੰਨੀਆਂ ਅਲਫਾਬੈਟ ਇੰਗਲਿਸ਼ ਚ ਲਿਖੇ ਗਏ ਉਹਨਾਂ ਚ ਇੰਗਲਿਸ਼ ਨੇਮ ਬਹੁਤ ਘੱਟ ਆ, ਇਟਾਲੀਅਨ ਨੇਮ ਸਭ ਤੋਂ ਜ਼ਿਆਦਾ ਨੇ। ਇਟਾਲੀਅਨ ਕਦੋਂ ਇੱਥੇ ਇਮੀਗ੍ਰੈਂਟ ਹੋਏ? 1960 ਜਾਂ 70 ਦੇ ਵਿੱਚ। ਐਂਗਲੁੱਚੀ, ਕੌਂਟਰ ਲੁਚੀ, ਇਹ ਨਾਮ ਤਾਂ ਸਾਰੇ ਇਟਾਲੀਅਨ ਨੇ ਬਟ ਅਲਫਾਬੈਟ ਇਹਨਾਂ ਦੇ ਇੰਗਲਿਸ਼ ਚ, ਆਪਾਂ ਸੋਚਦੇ ਇੰਗਲਿਸ਼ ਨੇਮ ਆ, ਇਟਾਲੀਅਨ ਲੇਟ ਸਿਕਸਟੀਜ਼ ਚ ਆਏ ਨੇ, ਪੁਰਤਗੀਜ਼ ਲੇਟ ਸੈਵਨਟੀਜ਼ ਚ ਆਏ ਨੇ, ਪਰ ਉਹ ਸਟੇਟਾਂ ਦੇ ਨਾਮ ਆਪਾਂ ਨੂੰ ਲੱਗਦੇ ਕੋਈ ਇੰਗਲਿਸ਼ ਨੇਮ ਆ, ਪਰ ਉਹ ਨਾਮ ਤਾਂ ਪੁਰਤਗੀਜ਼ ਨੇ ਇਟਾਲੀਅਨਸ ਨੇ, ਇੱਦਾਂ ਹੀ ਆਪਣੇ ਪੰਜਾਬੀ ਨੇਮ ਆ, ਸਵੇਰਾ ਹੋ ਗਿਆ ਜਾਂ ਭੀਮ ਸੇਨ ਡਰਾਈਵ ਆ ਜਾਂ ਇੱਦਾਂ, ਇੱਥੇ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਨਾਲੇ ਅਸੀਂ ਟੈਕਸ ਪੇਅਰ ਆ, ਤੁਸੀਂ ਮਾਰਕ ਵੌਨ ਚਲ ਜਾਓ ਜਾਂ ਵੁੱਡਬ੍ਰਿਜ ਚਲ ਜਾਓ, ਸਾਰੀਆਂ ਟੈਲੀਆਂ ਸਟੇਟਾਂ ਆ, ਚਾਈਨਾ ਉੱਥੇ ਮਾਰਕਾਂ ਚਲ ਜਾਓ, ਉੱਥੇ ਉਹਨਾਂ ਨੇ ਆਪਣੀ ਚਾਈਨਾ ਦੇ ਨਾਂ ਦੀਆਂ ਉਹਨਾਂ ਤੇ ਈਵਨ ਆਪਣੀ ਲੈਂਗੁਏਜ ਤੱਕ ਲਿਖੀ ਹੋਈ ਆ, ਮੈਂ ਚੈਲੰਜ ਕਰਦਾ ਕਿਤੇ ਮਾਰਕਮ ਦੇ ਵਿੱਚ ਇੰਗਲਿਸ਼ ਦਾ ਵਰਡ ਹੀ ਲੱਭਦਾ ਜਾਓ ਤੁਸੀਂ ਚਾਈਨਾ ਟਾਊਨ ਚ ਜਾਂਦੇ ਹੋ ਉੱਥੇ, ਵਿੱਚ ਆਈ ਡੋਂਟ ਥਿੰਕ ਐਨੀ ਪ੍ਰੋਬਲਮ ਇਨ ਦਿਸ, ਉਹ ਜਿੰਨੇ ਨੇਮ ਇੰਗਲਿਸ਼ ਚ ਉਹ ਸਾਰੇ ਇੰਗਲਿਸ਼ ਨੇਮ ਨੀ ਗੇ, ਉਹਨਾਂ ਚੋਂ ਮੈਕਸੀਮਮ ਯੂਰੋਪੀਅਨ ਨੇਮ ਆ, ਯੂਰੋਪੀਅਨਸ ਨੇਮ,
1: ਠੀਕ ਹੈ,
7: ਪਰ ਉਹਨਾਂ ਦੇ ਅਲਫਾਬੈਟ ਇੰਗਲਿਸ਼ ਯੂਜ਼ ਹੋਏ, ਆਪਾਂ ਨੂੰ ਲੱਗਦਾ ਇੰਗਲਿਸ਼ ਨੇਮ ਆ ਬਸ ਯਾ।
1: ਸੋ ਇਹ ਜਿਹੜੇ ਯੂਰੋਪੀਅਨ ਹੁਣ ਤੁਸੀਂ ਨਾਮ ਲਏ ਆ, ਇਹ ਆਈ ਥਿੰਕ ਕੋਈ ਯੂਰੋਪੀਅਨ ਸਿਰਫ ਸ਼ਬਦਾਂ ਦੇ ਉੱਤੇ ਨਹੀਂ ਰੱਖੇ ਗਏ, ਬਟ ਕਿਸੇ ਨਾ ਕਿਸੇ ਕੋਈ ਫੈਮਿਲੀ, ਜਿਵੇਂ ਕਵੀਰ ਹੁਣੇ ਕਹਿ ਕੇ ਗਏ ਵੀ ਕਿਸੇ ਨੂੰ ਰੈਕਗਨਾਈਜ਼ ਕਰਨ ਦੇ ਲਈ ਜਿਨ੍ਹਾਂ ਨੇ ਕੁਛ ਅਚੀਵ ਕੀਤਾ ਹੋਵੇ ਜਾਂ ਉਸ ਸਿਟੀ ਲਈ ਕੀਤਾ ਹੋਵੇ, ਉਹਨਾਂ ਦੇ ਨਾਮ ਤੇ ਰੱਖੇ ਗਏ ਨੇ,
7: ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਕੋਲੋਨੀਲਾਈਜ਼ ਕੀਤਾ ਸੀ ਉਹਨਾਂ ਦੇ ਨਾਂ ਤੇ ਰੱਖੇ ਗਏ ਆ।
1: ਅੱਛਾ,
7: ਬੇ ਸਟ੍ਰੀਟ ਹੋ ਗਈ ਯਾ, ਇਹ ਮੈਂ ਲਾਅ ਪੜਿਆ ਹੋਇਆ ਸੋ ਆਈ ਹੈਵ ਅ ਬਿਟ ਨੋਲੇਜ, ਸੋ ਇਹਨਾਂ ਦੇ ਨਾਂ ਤੇ ਰੱਖੇ ਗਏ ਆ, ਬਾਕੀ ਥੈਂਕ ਯੂ।
1: ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ, ਨਹੀਂ ਗਲਤ, ਚਲੋ ਜੇ ਹੋਰ ਵੀ ਹੁਣ ਇਹਨਾਂ ਨੇ ਕਿਹਾ ਵੀ ਇਟਾਲੀਅਨ ਕੁਝ ਕਮਿਊਨਿਟੀਜ਼ ਨੇ ਉਹਨਾਂ ਦੇ ਕੁਝ ਇੱਕ ਵਰਡਸ ਜਾਂ ਫੈਮਿਲੀਜ਼ ਦੇ ਨਾਮਾਂ ਦੇ ਉੱਤੇ ਸਟਰੀਟਸ ਦੇ ਨਾਮ ਰੱਖੇ ਗਏ ਆ, ਤਾਂ ਫਿਰ ਆਪਾਂ ਇੱਥੇ ਟੈਕਸ ਪੇ ਕਰਦੇ ਹਾਂ, ਅਤੇ ਜੇ ਪੰਜਾਬੀਆਂ ਦੇ ਵੀ ਬ੍ਰੈਂਪਟਨ ਦੇ ਵਿੱਚ ਰੱਖੇ ਜਾਣਗੇ ਤਾਂ ਐਡੀ ਕਿਹੜੀ ਗੱਲ ਹੈ, ਕਿਉਂ ਇਸ਼ੂ ਹੈ। ਮੈਂ ਨਾ ਜਸਟ ਕਮੈਂਟਸ ਪੜ੍ਹ ਰਿਹਾ ਸੀ ਇੱਕ ਪੋਸਟ ਥੱਲੇ, ਅਤੇ ਉਹਦੇ ਥੱਲੇ ਬਹੁਤ ਲੋਕ ਅਪਸੈਟ ਨੇ, ਕਿਸੇ ਨੇ ਕਿਹਾ ਕਿ ਚਲੋ ਕੁਝ ਕੁ ਰੇਸਿਸਟ ਲੋਕ ਹੁੰਦੇ ਆ ਵੀ ਹੁਣ ਤੁਸੀਂ ਗੁਲਾਬ ਜਾਮਣ ਸਟਰੀਟ ਰੱਖ ਦਿਓ, ਜਲੇਬੀ ਸਟਰੀਟ ਰੱਖ ਦਿਓ, ਕਿਸੇ ਨੇ ਲਿਖਿਆ ਕਿ ਵੀ ਇੱਥੇ ਲੋਕ ਜਿਹੜੇ ਇੰਡੀਅਨ ਨੇ ਐਕਸੀਡੈਂਟ ਕਰਦੇ ਆ, ਤੁਸੀਂ ਕ੍ਰੈਸ਼ ਪ੍ਰੀਟ ਐਵਨਿਊ, ਦੇਖੋ ਰੇਸਿਜ਼ਮ ਤਾਂ ਹੁੰਦੀ ਹੁੰਦੀ, ਮੈਨੂੰ ਲੱਗਦਾ ਨਾ ਲੋਕਾਂ 'ਚ ਇੱਕ ਤਾਂ ਜੈਲਸੀ ਫੈਕਟਰ ਬਹੁਤ ਹੁੰਦਾ ਵੀ ਇਹਨਾਂ ਨੂੰ ਕਿਵੇਂ ਯੂ ਨੋ ਇਹ ਚੀਜ਼ਾਂ ਦੇ ਰਿਵਾਰਡ ਮਿਲ ਰਹੇ ਆ, ਅਤੇ ਅਪਸੈਟ ਫਿਰ ਹੋ ਕੇ ਔਨਲਾਈਨ ਕਮੈਂਟਾਂ ਹੀ ਲਿਖਦੇ ਆ ਵੀ ਆਏ ਕਿਉਂ ਕੀਤਾ, ਉਵੇਂ ਕਿਉਂ ਕੀਤਾ। ਸੋ 905-673-3337 ਆਪਣਾ ਨੰਬਰ ਹੈ, 9056733337 ਆਪਣਾ ਫੋਨ ਨੰਬਰ ਹੈ। ਐਂਡ ਇੱਕ ਮੈਂ ਲੈ ਕੇ ਚੱਲਦਾ ਤੁਹਾਨੂੰ ਹਰਮਨ ਕੋਲ, ਫਰਗਲੀ ਕਾਲ ਲਵਾਂਗੇ, ਟੀਮ ਹਰਮਨ ਬੱਤਾ ਸਾਡੀ ਨੰਬਰ ਵਨ ਮੋਰਗੇਜ ਦੀ ਟੀਮ, ਮੋਰਗੇਜ ਕਰਾਉਣੀ ਹੈ ਨਾ, ਸੋਚ ਰਹੇ ਹੋ ਨਾ ਵੀ ਐਡਾ ਬਹੁਤ ਸੁਣੀ ਦੀ ਕਿੱਥੇ ਜਾਈਏ, ਹਰਮਨ ਇਜ਼ ਨੰਬਰ ਵਨ, ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ, ਮੇਰੀ ਸਲਾਹ ਮੰਨਣੀ ਹੈ ਤਾਂ ਮੋਰਗੇਜ ਕਰਾਉਣੀ ਹੈ, ਅਤੇ 647-685-9000। ਹਰਮਨ ਵੈਲਕਮ।
8: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਜਿਹੜੇ ਕਲਾਇੰਟਸ ਹਾਈ ਇੰਟਰਸਟ ਰੇਟ ਪੇ ਕਰ ਰਹੇ ਨੇ ਅਨਸਿਕਿਉਰਡ ਡੈਟਸ ਤੇ, ਚਾਹੇ ਉਹ ਕ੍ਰੈਡਿਟ ਕਾਰਡਸ ਨੇ, ਯੂਜੁਅਲੀ ਦੇਖਿਆ ਜਾਂਦਾ ਕ੍ਰੈਡਿਟ ਕਾਰਡਸ ਦਾ ਰੇਟ 15% 21% ਦੇ ਕਰੀਬ ਚੱਲਦਾ ਰਹਿੰਦਾ, ਜਾਂ ਅਨਸਿਕਿਉਰਡ ਲਾਈਨ ਆਫ ਕ੍ਰੈਡਿਟਸ ਨੇ 7-8% ਤੇ 9% ਤੇ। ਜੇ ਤੁਹਾਡੇ ਘਰ ਚ ਐਕੁਇਟੀ ਹੈਗੀ ਆ, ਦੈਨ ਤੁਸੀਂ ਉਹ ਨੂੰ ਐਕੁਇਟੀ ਨੂੰ ਯੂਜ਼ ਕਰਕੇ ਆਪਣੇ ਅਨਸਿਕਿਉਰਡ ਡੈਟ ਪੇ ਕਰੋ। ਉਹਦੇ ਦੋ ਪ੍ਰੋਬਲਮਸ ਆਉਂਦੀਆਂ ਨੇ, ਇੱਕ ਤਾਂ ਤੁਸੀਂ ਹਾਈ ਇੰਟਰਸਟ ਰੇਟ ਪੇ ਕਰਦੇ ਹੋ ਅਨਸਿਕਿਉਰਡ ਡੈਟਸ ਤੇ, ਸੈਕਿੰਡ ਇਜ਼ ਤੁਹਾਡੇ ਕ੍ਰੈਡਿਟ ਸਕੋਰ ਨੂੰ ਬਹੁਤ ਇੰਪੈਕਟ ਕਰਦਾ ਜੇ ਤੁਹਾਡੀ ਯੂਟੀਲਾਈਜੇਸ਼ਨ ਹਾਈ ਆ। ਮੈਂ ਰੀਸੈਂਟਲੀ 2-3 ਫਾਈਲਸ ਕੀਤੀਆਂ ਨੇ ਜਿੱਥੇ ਕਲਾਇੰਟਸ ਦੀ ਯੂਟੀਲਾਈਜੇਸ਼ਨ ਅਪ ਟੂ 90% ਹੋ ਗਈ ਸੀ ਤੇ ਉਹਨਾਂ ਦਾ ਕ੍ਰੈਡਿਟ ਸਕੋਰ 600 ਤੋਂ ਥੱਲੇ ਆ ਗਿਆ ਸੀ। ਸੋ ਕਈ ਵਾਰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ, ਆਪਸ਼ਨ ਜ਼ਰੂਰ ਐਕਸਪਲੋਰ ਕਰਿਆ ਕਰੋ। ਮੈਂ ਹਮੇਸ਼ਾ ਕਹਿੰਦਾ ਕ੍ਰੈਡਿਟ ਸਕੋਰ, ਇਹ ਕੰਟਰੀ ਚ ਕ੍ਰੈਡਿਟ ਸਕੋਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਸੋ 700 ਤੋਂ ਕਦੇ ਵੀ ਥੱਲੇ ਨਾ ਜਾਣ ਦੋ ਆਪਣਾ ਕ੍ਰੈਡਿਟ ਸਕੋਰ। ਜੇ ਤੁਸੀਂ ਕ੍ਰੈਡਿਟ ਸਕੋਰ ਥੱਲੇ ਜਾਂਦੇ ਹੋ ਤਾਂ ਜਿਹੜੀ ਤੁਹਾਡੀ ਮੋਰਗੇਜ ਆ ਉਹ ਵੀ ਤੁਹਾਨੂੰ ਐਕਸਪੈਂਸਿਵ ਮਿਲਦੀ ਆ, ਹੋਰ ਪ੍ਰੋਡਕਟ ਵੀ, ਕੋਈ ਵੀ ਲੋਨ ਆ ਉਹ ਵੀ ਐਕਸਪੈਂਸਿਵ ਮਿਲਦਾ। ਅਸੀਂ ਉਹਨਾਂ ਦੀ ਐਕੁਇਟੀ ਚੋਂ ਕੱਢ ਕੇ ਉਹਨਾਂ ਦਾ $150,000 ਦਾ ਡੈਟ ਪੇ ਕੀਤਾ, ਐਂਡ $700-$800 ਉਹ ਮਹੀਨੇ ਦਾ ਸੇਵ ਕਰ ਰਹੇ ਨੇ। ਪਹਿਲਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਜੀ ਸਾਡੀਆਂ ਮਿਨੀਮਮ ਪੇਮੈਂਟਸ ਜਾ ਰਹੀਆਂ ਨੇ, ਇੰਨੀ ਮਨੀ ਪੇ ਕਰ ਰਹੇ ਹਾਂ, ਬਟ ਡੈਟ ਘੱਟ ਨਹੀਂ ਰਿਹਾ ਸਾਡਾ। ਸੋ ਜੇ ਤੁਸੀਂ ਵੀ ਹਾਈ ਯੂਟੀਲਾਈਜੇਸ਼ਨ ਕੀਤੀ ਹੋਈ ਆ ਕਿਸੇ ਵੀ ਰੀਜ਼ਨ ਕਰਕੇ, ਚਾਹੇ ਉਹ ਬਿਜ਼ਨਸ ਇਨਵੈਸਟ ਕੀਤੇ ਆ ਪੈਸੇ ਜਾਂ ਕੋਈ ਹੋਰ ਰੀਜ਼ਨ ਕਰਕੇ, ਇੱਕ ਵਾਰ ਜ਼ਰੂਰ ਦੇਖੋ ਕਿ ਜੇ ਆਪਾਂ ਡੈਟ ਕੰਸੋਲੀਡੇਟ ਕਰ ਸਕਦੇ ਹਾਂ ਐਕੁਇਟੀ ਪੇ ਕਰਕੇ। ਬਿਕਾਜ਼ ਜੇ ਤੁਸੀਂ 150,000 ਦਾ ਡੈਟ ਪੇ ਕਰਦੇ ਹੋ, ਤੁਹਾਡੀ ਮੰਥਲੀ ਮੋਰਗੇਜ $172-$180 ਉੱਪਰ ਜਾਂਦੀ ਆ, ਐਂਡ ਤੁਸੀਂ ਸੇਵ ਕਰ ਲੈਂਦੇ ਹੋ $1,800 ਈਜ਼ੀਲੀ ਪਰ ਮੰਥ ਸੇਵ ਕਰ ਲੈਂਦੇ ਹੋ। ਸੈਕਿੰਡ ਜੇ ਤੁਹਾਡੇ ਕੋਲ ਮੋਰਗੇਜ ਹੈਗੀ ਆ ਬੀ ਲੈਂਡਰ ਤੋਂ ਐਂਡ ਤੁਹਾਡੀ ਰਿਨੂਅਲ ਆ ਰਹੀ ਆ, ਪਲੀਜ਼ ਪਲੀਜ਼ ਅੱਖਾਂ ਬੰਦ ਕਰਕੇ ਸਾਈਨ ਨਾ ਕਰਿਓ, ਤੁਹਾਨੂੰ ਕੌਂਟਰ ਰਿਨੂਅਲ ਐਗਰੀਮੈਂਟ ਆਇਆ ਨਾ ਕਰੇ, ਇੱਕ ਵਾਰ ਜ਼ਰੂਰ ਪ੍ਰੋਫੈਸ਼ਨਲ ਨਾਲ ਸਲਾਹ ਕਰਿਓ ਤਾਂ ਕਿ ਤੁਸੀਂ ਆਪਣੀਆਂ ਆਪਸ਼ਨ ਵਿੱਚ ਦੇਖੋ ਕੀ ਆ। 5.5-6% ਤੇ ਉਹਨਾਂ ਰਿਨੂਅਲ ਭੇਜ ਦੇਣੀਆਂ, ਸਾਈਨ ਨਾ ਕਰਿਓ। ਜੇ ਸਾਡੇ ਤੋਂ ਫ੍ਰੀ ਕੰਸਲਟੇਸ਼ਨ ਚਾਹੀਦੀ ਆ, ਇੱਕ ਵਾਰ ਟੀਮ ਨੂੰ ਜ਼ਰੂਰ ਕਾਲ ਕਰ ਲਿਓ, ਟੀਮ ਹਰਮਨ ਬੱਤਾ 6476855000
9: ਕੱਲ ਨੂੰ ਇੰਡੀਆ ਚ ਆ ਕੇ ਹੋਰ ਕੰਟਰੀ ਦੇ ਲੋਕੀ ਕਹਿਣ ਅਸੀਂ ਸਟੇਟਾਂ ਦੇ ਨਾਮ ਰੱਖਣੇ, ਅਸੀਂ ਬਰਦਾਸ਼ਤ ਕਰਾਂਗੇ?
1: ਨਹੀਂ ਜੇ ਹੁਣ ਇੰਡੀਆ ਦੇ ਵਿੱਚ ਇੰਨੀ ਕੋਈ ਇਮੀਗ੍ਰੇਸ਼ਨ ਹੋਵੇ ਵੀ ਹੋਰ ਕੋਈ ਕਮਿਊਨਿਟੀ ਕਰੋੜਾਂ ਦੀ ਗਿਣਤੀ 'ਚ ਉੱਥੇ ਜਾਵੇ ਤਾਂ ਹੋ ਵੀ ਸਕਦਾ, ਕੁਛ ਵੀ ਹੋ ਸਕਦਾ। ਉੱਥੇ ਤਾਂ ਦੇ ਦਿਓ ਪੈਸਾ ਵੀ ਯਾਰ, ਆਹ ਚੱਕੋ ਕਰੋੜ ਰੁਪਈਆ ਅਤੇ ਮੇਰੇ ਨਾਮ ਦੀ ਸਟਰੀਟ ਰੱਖ ਦਿਓ, ਉੱਥੇ ਤਾਂ ਬਰਦਾਸ਼ਤ। ਜੇ ਪੈਸਾ ਦੇ ਦੋਗੇ ਬਰਦਾਸ਼ਤ ਅਗਲਾ ਕਰ ਵੀ ਲਊਗਾ। ਠੀਕ ਹੈ। ਅੱਛਾ, ਕਹਿੰਦੇ ਜੀ ਇੰਡੀਆ ਦੇ ਵਿੱਚ ਕੋਈ ਜਾਵੇ ਤੇ ਕਵੇ ਕਿ ਸਾਡੇ ਸਟਰੀਟ ਦਾ ਨਾਮ ਰੱਖੋ ਵੀ ਆਪਾਂ ਬਰਦਾਸ਼ਤ ਕਰ ਲਾਂਗੇ। ਦੇਖੋ ਇੰਡੀਆ 'ਚ ਤਾਂ ਪੈਸਾ ਚੱਲਦਾ, ਉੱਥੇ ਤਾਂ ਪੈਸਾ ਦੇ ਕੇ ਜੋ ਮਰਜ਼ੀ ਕਰਾ ਲਓ। ਨਹੀਂ ਚਲੋ, ਮੈਂ ਗਲਤ ਵੀ ਹੋ ਸਕਦਾ, ਬਟ ਆਈ ਥਿੰਕ ਕਿ ਬੰਦਾ ਹੋਵੇ ਉੱਥੇ ਡਾਲਰਾਂ ਵਾਲਾ ਅਤੇ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ, ਅਤੇ ਜਿਹੜਾ ਮਰਜ਼ੀ ਨਾਂ ਲਿਖਾ ਲਵੋ। ਸੋ ਇੱਕ ਨਾ ਤੁਹਾਨੂੰ ਜੋਬ ਬਾਰੇ ਮੈਂ ਦੱਸਣਾ, ਏਰਨ ਮਿਲਸ ਐਕਿਰਾ ਅਤੇ ਮਿਸੀ ਸਾਗਾ ਵੋਲਕਸਵੈਗਨ ਨੂੰ ਮਕੈਨਿਕ ਦੀ ਲੋੜ ਹੈ। ਸੋ ਤੁਸੀਂ ਇਹਨਾਂ ਨੂੰ ਕਾਲ ਕਰੋ, ਲਾਈਸੈਂਸ ਟੈਕਨੀਸ਼ੀਅਨ, ਸੋਰੀ ਹਾਇਰ ਕਰ ਰਹੇ ਲਾਈਸੈਂਸ ਟੈਕਨੀਸ਼ੀਅਨ, ਤੁਸੀਂ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਹੈ 9058285800, ਕਰਨ ਨੂੰ ਕਾਲ ਕਰੋ ਅਤੇ ਲਾਈਸੈਂਸ ਟੈਕਨੀਸ਼ੀਅਨ ਏਰਨ ਮਿਲਸ ਐਕਿਰਾ ਅਤੇ ਮਿਸੀ ਸਾਗਾ ਵੋਲਕਸਵੈਗਨ 9058285800 ਤੇ ਇਹਨਾਂ ਨਾਲ ਤੁਸੀਂ ਸੰਪਰਕ ਜ਼ਰੂਰ ਕਰੋ। ਅਤੇ ਬੜੀ ਵਧੀਆ ਟੀਮ ਹੈ, ਟੌਪ ਦੀ, ਚਲੋ ਪੇ ਤਾਂ ਹੋਣੀ ਹੈ, ਐਡੀ ਵੱਡੀ ਡੀਲਰਸ਼ਿਪ ਹੈ। ਫੈਸ਼ਨ ਆਈ ਕਿਊ, ਤੁਹਾਨੂੰ ਕੋਟ ਪੈਂਟ, ਕੁੜਤੇ ਪਜਾਮੇ ਚਾਹੀਦੇ ਆ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਰ ਅਤੇ ਫੈਸ਼ਨ ਆਈ ਕਿਊ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਨੰਬਰ ਹੈ 9058285800, ਸੋਰੀ ਨਵੀਂ ਯਾਰ, ਫੈਸ਼ਨ ਆਈ ਕਿਹਦਾ ਨੰਬਰ ਹੈ 9054532225। ਤੁਸੀਂ ਕੁੜਤੇ ਪਜਾਮੇ ਲੈਣੇ ਆ 1 ਕਿਲੋ, ਦੂਜਾ 25% ਔਫ, ਕੋਟ ਪੈਂਟ ਲੈਣਾ 1 ਕਿਲੋ, ਦੂਜਾ 25% ਔਫ, ਕਸਟਮ ਕੋਈ ਸ਼ੇਰਵਾਨੀ ਆ, ਕੁੜਤੇ ਕੋਟ ਪੈਂਟ ਰੈਡੀ ਕਰਾਉਣੇ ਆ, ਫੈਸ਼ਨ ਆਈ ਕਿਊ 9054532225। ਸੋ ਗੱਲ ਅੱਜ ਤੁਹਾਨੂੰ ਅਸੀਂ ਪੁੱਛ ਰਹੇ ਹਾਂ ਕਿ ਜੇ ਆਪਣੇ ਇੱਥੇ ਸ਼ਹਿਰਾਂ 'ਚ ਬਰੈਂਪਟਨ ਦੇ ਵਿੱਚ ਸੜਕਾਂ ਦੇ ਨਾਮ ਪੰਜਾਬੀ ਨਾਮਾਂ ਦੇ ਉੱਤੇ ਰੱਖੇ ਜਾ ਰਹੇ ਆ, ਕੀ ਇਹਦੇ ਵਿੱਚ ਕੋਈ ਇਸ਼ੂ ਹੈ ਤੁਹਾਡੇ ਖਿਆਲ ਮੁਤਾਬਕ? ਜੇ ਕੋਈ ਸਟਰੀਟ ਦਾ ਨਾਮ, ਹੁਣ ਮੈਂ ਐਗਜ਼ਾਮਪਲ ਦੇ ਰਿਹਾ ਸੀ ਸਵੇਰਾ ਸਟਰੀਟ ਰੱਖਿਆ ਗਿਆ, ਕਈ ਲੋਕਾਂ ਨੂੰ ਤਕਲੀਫ ਹੈ ਕਿ ਇੱਦਾਂ ਨਹੀਂ ਹੋਣਾ ਚਾਹੀਦਾ, ਜੇ ਆਪਾਂ ਕੈਨੇਡਾ 'ਚ ਰਹਿ ਰਹੇ ਹਾਂ ਤਾਂ ਸਿਰਫ ਇੰਗਲਿਸ਼ ਦੇ ਵਿੱਚ ਹੀ ਸੜਕਾਂ ਦੇ ਨਾਮ ਰੱਖਣੇ ਚਾਹੀਦੇ ਨੇ। ਤੁਹਾਡਾ ਕੀ ਖਿਆਲ ਹੈ, ਤੁਹਾਨੂੰ ਲੱਗਦਾ ਕਿ ਕੋਈ ਤਕਲੀਫ ਹੈ ਜੇ ਆਪਾਂ ਪੰਜਾਬੀ ਸਟਰੀਟਾਂ ਦੇ ਨਾਮ ਰੱਖ ਵੀ ਰਹੇ ਹਾਂ? ਕਈਆਂ ਨੂੰ ਲੱਗਦਾ ਜੇ ਕੈਨੇਡਾ 'ਚ ਰਹਿੰਦੇ ਹਾਂ ਤਾਂ ਇੱਥੇ ਇੱਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਸੋ ਇਹ ਅੱਜ ਡਿਸਕਸ਼ਨ ਤੁਹਾਡਾ ਹੋ ਰਹੀ ਸੀ। ਕੁਝ ਕੁ ਲੋਕ ਕਹਿ ਰਹੇ ਨਾ ਵੀ ਐਡੀ ਕਿਹੜੀ ਗੱਲ ਹੈ, ਇੱਥੇ ਰਹਿੰਦੇ ਹਾਂ, ਇੱਥੇ ਟੈਕਸ ਪੇ ਕਰਦੇ ਹਾਂ, ਇੱਥੇ ਆਪਣੀ ਇੰਨੀ ਪਾਪੂਲੇਸ਼ਨ ਹੈ, ਜੇ ਹੋ ਵੀ ਜਾਵੇ ਤਾਂ ਵਟਸ ਦਾ ਬਿਗ ਡੀਲ? ਅਤੇ ਦੂਜੇ ਪਾਸੇ ਕਈ ਲੋਕ ਕਹਿ ਰਹੇ ਆ ਕਿ ਨਹੀਂ ਯਾਰ, ਜੇ ਆਪਾਂ ਕੈਨੇਡਾ 'ਚ ਰਹਿ ਰਹੇ ਹਾਂ ਤਾਂ ਇੱਥੇ ਬਿਲਕੁਲ ਇੰਗਲਿਸ਼ ਦੇ ਨਾਮ ਹੀ ਰੱਖਣੇ ਚਾਹੀਦੇ ਆ, ਨਾਟ ਐਨੀ ਅਦਰ ਲੈਂਗੁਏਜ। ਸੋ ਇਹ ਆਪਣੀ ਡਿਸਕਸ਼ਨ ਅੱਜ ਦੀ ਚੱਲ ਰਹੀ ਸੀ। ਤੇ 1728, ਹੈਲੋ,
10: ਹਾਂਜੀ, ਗੁੱਡ ਮਾਰਨਿੰਗ ਵੀਰੇ, ਕੀ ਹਾਲ ਚਾਲ?
1: ਠੀਕ ਹੈ ਵੀਰੇ, ਕੀ ਹਾਲ?
10: ਬਸ ਠੀਕ ਹੈ। ਅੱਜ ਤਾਂ ਲਾਸਟ ਕਾਲਰ ਕਹਿੰਦੇ ਸੀ ਨਾ ਬਰਦਾਸ਼ਤ ਦਾ ਹੀ ਤਾਂ ਰੌਲਾ ਆ ਸਾਰਾ, ਹੁਣ ਕਿਸੇ ਸਟਰੀਟ ਦਾ ਨਾਮ ਜਾਂ ਤਾਂ ਕੋਈ ਕਿਸੇ ਨੂੰ ਕਮੈਮੋਰੇਟ ਕਰਨ ਲਈ ਰੱਖਦੇ ਆ ਜਾਂ ਓਨਰ ਕਰਨ ਲਈ ਜਾਂ ਕਿਸੇ ਦੀਆਂ ਕੋਈ ਕੰਟਰੀਬਿਊਸ਼ਨਸ ਨੇ, ਏਦਾਂ ਹੀ ਤਾਂ ਕੋਈ ਹੈ ਨਹੀਂ ਗਾ ਵੀ ਕਿਸੇ ਨੂੰ ਖੁਸ਼ ਕਰਨ ਲਈ ਸਟਰੀਟ ਦਾ ਨਾਮ ਰੱਖ ਦਿੰਦੇ ਆ। ਹੁਣ ਆਪਣੇ ਬੰਦੇ ਇੱਥੇ ਜ਼ਿਆਦਾ ਨੇ, ਕੰਟਰੀਬਿਊਟ ਜ਼ਿਆਦਾ ਕਰਦੇ ਆ ਹਰ ਫੀਲਡ ਦੇ ਵਿੱਚ, ਮਿਹਨਤ ਆਪਾਂ ਕਰਦੇ ਹਾਂ, ਤੇ ਜਦੋਂ ਅਸੀਂ ਇੱਥੇ ਇਕੁਅਲ ਸਿਟੀਜ਼ਨ ਆ ਤੇ ਫਿਰ ਕਿਉਂ ਨਹੀਂ ਰੱਖ ਸਕਦੇ ਜਦੋਂ ਸਾਨੂੰ ਕਿਸੇ ਹੋਰ ਤੋਂ ਪ੍ਰੋਬਲਮ ਨਹੀਂ ਹੈਗੀ? ਅੱਜ ਕੱਲ੍ਹ ਮਸਲਾ ਇਹ ਆ ਵੀ ਥੋੜੇ ਟਫ ਟਾਈਮ ਚੱਲਦੇ ਆ ਲੋਕਾਂ ਦੇ ਵਿੱਚ ਨਾ ਥੋੜੀ ਬਰਦਾਸ਼ਤ ਸ਼ਕਤੀ ਘਟੀ ਹੋਈ ਆ ਤੇ ਸੋਸ਼ਲ ਮੀਡੀਆ ਨੇ ਪਲੇਟਫਾਰਮ ਦੇਤਾ ਕੋਈ ਬੰਦਾ ਕੁਛ ਮਰਜ਼ੀ ਬੋਲੀ ਜਾਵੇ ਹੁਣ ਕੋਈ ਵੀ ਤੁਸੀਂ ਚੀਜ਼ ਲੈ ਲਓ ਜੇ 1000 ਚੰਗੀਆਂ ਦੇ ਪਿੱਛੇ 10 ਚੀਜ਼ਾਂ ਮਾੜੀਆਂ ਹੋ ਗਈਆਂ ਤਾਂ ਫਿਰ ਤੁਸੀਂ 10 ਨੂੰ ਥੋੜਾ ਅੱਗੇ ਕਰੀ ਜਾਓਗੇ ਉਹ ਅੱਜ ਕੱਲ ਆ ਵੀ ਉਹ ਮਾੜੀ ਚੀਜ਼ ਨੂੰ ਅੱਗੇ ਪ੍ਰਮੋਟ ਕਰੀ ਜਾਂਦੇ ਆ ਹੋਰ ਜਿਹੜੇ ਆਪਣੇ ਹਰ ਜਗ੍ਹਾ ਤੇ ਹੈਲਥ ਕੇਅਰ ਪ੍ਰੋਫੈਸ਼ਨਲ ਇੰਡੀਅਨ ਨੇ ਜਾਂ ਕੋਈ ਵੀ ਹੋ ਸਕਦੇ ਆ ਸਾਨੂੰ ਕਿਸੇ ਤੋਂ ਕੋਈ ਪ੍ਰੋਬਲਮ ਨਹੀਂ ਹੁਣ ਇੱਥੇ ਇੱਕ ਸਾਡੇ ਸਕੂਲ ਆ ਇੱਥੇ ਬ੍ਰੈਂਪਟਨ ਦੇ ਵਿੱਚ ਉਹ ਹਮਜ਼ਾ ਯੂਸਫ ਜ਼ਾਈ ਦੇ ਨਾਮ ਤੇ ਆ ਉਹ ਕਿਹੜਾ ਕੈਨੇਡੀਅਨ ਸੀਗੇ ਉਹ ਕਿੱਥੋਂ ਦੀ ਹੈਗੀ ਉਹਨੂੰ ਕਮੈਮੋਰੇਟ ਕਰਨ ਲਈ ਜਾਂ ਉਹਦੇ ਆਨਰ ਚ ਆਈ ਡੋਂਟ ਨੋ ਉਹਨਾਂ ਨੇ ਰੱਖਤਾ ਸਕੂਲ ਦਾ ਨਾਮ ਪਰ ਸਾਨੂੰ ਕੀ ਪ੍ਰੋਬਲਮ ਹੈ ਇਹਦੇ ਚ ਸੋ ਆਈ ਥਿੰਕ ਇਹ ਥੋੜਾ ਪ੍ਰੋਪੇਗੈਂਡਾ ਹੀ ਚੱਲ ਰਿਹਾ ਆ ਕਿਸੇ ਨੂੰ ਕੋਈ ਇਹਦੇ ਨਾਲ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਹੈਗੀ
1: ਸੋ ਬਸ ਇਹੀ ਹੈ ਵੀ ਲੋਕਾਂ ਦੀ ਜਿਹੜੀ ਬਰਦਾਸ਼ਤ ਕਰਨ ਦੀ ਤੁਸੀਂ ਕਹਿੰਦੇ ਸ਼ਕਤੀ ਆ ਉਹ ਘਟ ਰਹੀ ਆ
10: ਹਾਂਜੀ ਇਹੀ ਪ੍ਰੋਬਲਮ ਆ
1: ਠੀਕ ਹੈ ਨਹੀਂ ਥੈਂਕ ਯੂ ਵੈਰੀ ਵੈਲ ਸੈਡ ਬਹੁਤ ਸ਼ੁਕਰੀਆ ਤੁਹਾਡਾ ਨਹੀਂ ਠੀਕ ਹੈ ਗੱਲ ਯਾਰ ਜੇ ਹੁਣ ਜਾਂ ਤਾਂ ਹੋਵੇ ਕੋਈ ਬੁਰੀ ਗੱਲ ਹੈ ਹੁਣ ਫੋਰ ਐਗਜ਼ਾਮਪਲ ਸਵੇਰਾ ਇਹਦੇ ਪਿੱਛੇ ਸਿੰਬਲਿਜ਼ਮ ਬਹੁਤ ਹੈ ਯਾਰ ਹੋਪ ਇੱਕ ਫਰੈਸ਼ ਸਟਾਰਟ ਜਾਂ ਤਾਂ ਹੋਵੇ ਵੀ ਕੋਈ ਮਾੜਾ ਵਰਡ ਹੈ ਹੁਣ ਗੋਰੇ ਗੋਰੇ ਬਥੇਰੇ ਕੋਈ ਅਰੇਬਿਕ ਦਾ ਕੋਈ ਸ਼ਬਦ ਆਪਣੇ ਸਰੀਰ ਦੇ ਉੱਤੇ ਟੈਟੂ ਕਰਾਈ ਫਿਰਦਾ ਕੋਈ ਪੰਜਾਬੀ ਦਾ ਕੋਈ ਸ਼ਬਦ ਟੈਟੂ ਕਰਵਾਈ ਫਿਰਦਾ ਸੋ ਦੁਨੀਆਦਾਰੀ ਹੈ ਦੁਨੀਆ ਦੇ ਵਿੱਚ ਯਾਰ ਜੇ ਹੋਰ ਲੈਂਗੁਏਜਿਸ ਨੂੰ ਵੀ ਕਿਤੇ ਨਾ ਕਿਤੇ ਖਾਸ ਤੌਰ 'ਤੇ ਇੱਕ ਐਸੇ ਮਲਟੀਕਲਚਰਲ ਦੇਸ਼ ਦੇ ਵਿੱਚ ਪ੍ਰਮੋਟ ਕੀਤਾ ਜਾਂਦਾ ਤਾਂ ਇਹਦੇ ਪਿੱਛੇ ਕੋਈ ਮਾੜੀ ਗੱਲ ਨਹੀਂ ਹੈ ਲੋਕ ਲਿਖੀ ਜਾ ਰਹੇ ਆ ਤੁਸੀਂ ਇਹਨੂੰ ਪੰਜਾਬ ਬਣਾਤਾ ਇੰਡੀਆ ਬਣਾਤਾ ਇਹ ਕਰਤਾ ਉਹ ਕਰਤਾ ਹੁਣ ਯਾਰ ਇੱਥੇ ਜਦੋਂ ਇਹ ਕੰਟਰੀ ਚੱਲਦੀ ਇਮੀਗ੍ਰੇਸ਼ਨ ਦੇ ਸਿਰ ਦੇ ਉੱਤੇ ਆ ਤਾਂ ਫਿਰ ਕੀ ਹੋ ਗਿਆ ਜੇ ਕਿਸੇ ਲੈਂਗੁਏਜ ਨੂੰ ਆਪਾਂ ਰੈਕਗਨਾਈਜ਼ ਕਰ ਵੀ ਦਿੱਤਾ ਠੀਕ ਹੈ ਨਾ ਮਾੜੀ ਗੱਲ ਉਦੋਂ ਹੁੰਦੀ ਹੈ ਜਦੋਂ ਕੋਈ ਬੁਰੀ ਚੀਜ਼ ਹੁਣ ਕਈ ਲਾਇਸੈਂਸ ਪਲੇਟਾਂ ਨੇ ਉਹ ਚਲੋ ਵੀ ਕੋਈ ਗਾਲਾਂ ਗੁਲਾਂ ਕਿਸੇ ਨੇ ਲਿਖੀਆਂ ਉਹ ਬੈਨ ਕਰਤੀਆਂ ਚਲੋ ਵੱਖਰੀ ਗੱਲ ਹੈ ਬਟ ਦਿਸ ਇਜ਼ ਸਮਥਿੰਗ ਰਿਫਰੈਸ਼ਿੰਗ ਸੋ ਖੈਰ ਇੱਕ ਤੁਸੀਂ ਸਬਜ਼ੀ ਮਾਰਕੀਟ 'ਤੇ ਪਹੁੰਚਣਾ ਗਰੋਸਰੀ ਕਰਨੀ ਆ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਐਂਡ ਕੰਟਰੀ ਸਾਈਡ ਸਬਜ਼ੀ ਮਾਰਕੀਟ ਹਰੀਆਂ ਤਾਜ਼ੀਆਂ ਸਬਜ਼ੀਆਂ ਸਾਰੀਆਂ ਅਤੇ ਇਹਨਾਂ ਦਾ ਰੈਸਟੋਰੈਂਟ ਵੀ ਹੈ ਚਿਕਨ ਲੈਗ ਬਿਰਿਆਨੀ ਫਿਸ਼ ਇੱਕ ਲੋ ਅਤੇ ਦੂਜੀ ਬਿਲਕੁਲ ਫਰੀ ਐਟ ਸਬਜ਼ੀ ਮਾਰਕੀਟ ਸੋ ਜੁੜੇ ਰਹੋ ਅਤੇ ਰੇਡੀਓ ਆਵਾਜ਼ ਵੀ ਤੁਹਾਡੇ ਲਈ ਹਾਜ਼ਰ ਹੈ ਅਤੇ ਸਾਰੇ ਜਣੇ ਇੰਜੋਏ ਕਰੋ ਹੈਵ ਅ ਗ੍ਰੇਟ ਵੀਕਐਂਡ ਮਿਲਦੇ ਹਾਂ ਸ਼ਾਮੀ ਛੇ
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
12: Voice does not take any responsibility for any paid advertisements during this program.

0: ਗੱਲ ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨੀ?
1: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
0: ਤਾਂ ਟਿਫਿਨ ਲਵਾ ਲਾ।
1: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
0: ਮਤਲਬ ਤੂੰ ਤਵਾ ਕਿਚਨ ਦਾ ਫੂਡ ਨੀ ਟੇਸਟ ਕੀਤਾ? ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ਡ ਟਿਫਿਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
2: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨ ਐਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, tawakitchen.ca।
3: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
4: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
5: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
6: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
5: ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
6: ਅੱਜ ਹੀ ਕਾਲ ਕਰੋ ਫੇਅਰਡੇਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
5: 905-671-2000, 905-671-2000।
6: ਫੇਅਰਡੇਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
7: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
8: Canada Revenue Agency yani ki CRA bina kisi court judgment to tade bank account nu seize ya freeze kar sakte ha, tusi CRA de karze nu legally maaf karwa sakte ho। For more information call DCAF
9: 905-908-2499, 905-908-2499 or visit 411debt.ca। some conditions apply।
10: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
11: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
12: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
13: ਡਰਾਈਵਿੰਗ ਲਾਇਸੈਂਸ?
12: ਨੋ।
13: ਪੁਲਿਸ ਆਫਿਸਰ?
12: ਨੋ ਨੋ।
13: ਟ੍ਰੈਫਿਕ ਲਾਇਸੈਂਸ?
12: ਨੋ।
13: ਦੈਨ
14: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟਰੀਅਨਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 6473259100, Pavan Kaur Gill from Diamond Insurance।
15: Zindagi ek safar hai sohana।
14: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95922200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
16: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
17: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
16: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
17: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼ ਸਟਾਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 905-458-1300।
18: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
19: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
20: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ, ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200।
21: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-300-4141।
22: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000 905-671-2000।
23: ਹਾਂ ਵੀਰ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
24: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਚੱਕਰ ਕੱਟਦੇ ਹੋਏ।
23: ਯਾਰ, ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
25: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ
26: ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
23: ਅੱਛਾ ਜੀ,
27: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000 905-671-2000 Mr. Sandhu।

0: Bangalore Drive, Brampton. Major intersection, Steels and Kennedy, 9054512600. Hello, bro. ਕਿੱਥੇ ਆ ਤੂੰ?
1: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ। ਸੋਚ ਰਿਹਾ ਸੀ ਟਿਮ ਹੌਰਟਨਸ 'ਚ ਬੈਠ ਜਾਈਏ।
0: ਓ ਯਾਰ, ਇਹ ਤਾਂ 올ਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
1: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
0: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600।
2: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
4: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, TAWA Kitchen.ca।

Brampton. Major intersection, Steeles and Kennedy, 905451260.

ਮੈਂ ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮ ਤਾਂ ਬਖਸ਼ਿਆ ਸਕਦਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਮੋਦੀ ਹਰ ਹਰ ਮੋਦੀ ਸਟਾਈਲ ਦੇ ਵਿੱਚ ਪਬਲਿਕ ਫੰਡ ਜਿਹੜਾ ਮਨੀ ਆ ਪੈਸਾ ਪਬਲਿਕ ਦਾ ਹੈਗਾ ਅਤੇ ਇੱਕ ਐਡ ਰਨ ਕਰ ਰਹੇ ਨੇ ਜਿਹਦੇ ਵਿੱਚ ਉਹ ਇੱਕ LRT ਨੂੰ ਦਰਸਾ ਰਹੇ ਨੇ ਜਿਹੜੀ ਕਿ ਆਉਣ ਵਾਲੇ ਇਲੈਕਸ਼ਨ ਦੇ ਬਾਈ ਇਲੈਕਸ਼ਨ ਦਿਨਾਂ ਦੇ ਵਿੱਚ ਉਸ ਰਾਈਡਿੰਗ ਦੇ ਵਿੱਚ ਚੱਲਣੀ ਹੈਗੀ ਆ। ਸੋ ਉਸ ਐਡ ਨਾਲ ਲਿਬਰਲ ਪਾਰਟੀ ਕਹਿ ਰਹੀ ਆ ਕਿ ਬਾਕੀ ਸਭ ਨੂੰ ਛਿੱਕੇ ਟਾਂਕੇ ਡਗਫੋਰਡ ਜਿਹੜਾ ਹੈਗਾ ਇਹ ਕਰ ਰਿਹਾ ਜੀ, ਇਹ ਇੱਕ ਇਲਜ਼ਾਮ ਲਗਾਇਆ ਗਿਆ ਹੈਗਾ। ਦੂਸਰੇ ਪਾਸੇ ਕੁਛ ਹੋਰ ਗੱਲਾਂ ਬਾਤਾਂ ਜਿਹਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ਾਮਿਲ ਹਾਂ, ਪਰ ਉਸ ਤੋਂ ਪਹਿਲਾਂ ਮੇਰੇ ਨਾਲ ਅੰਨਾ। ਅੰਨਾ ਕੈਸੇ ਹੈ ਆਪ?
1: ਬੜੇ ਭਾਜੀ, ਆਪ ਕੈਸੇ?
0: ਬਹੁਤ ਅੱਛੇ। ਔਰ ਅੰਨਾ ਜਿਹੜਾ ਹੈ ਕਿ ਤੁਹਾਡੇ ਲਈ ਇੱਕ ਨਾ ਸਿਸਟਮ ਸੈੱਟ ਕੀਤਾ, ਤੁਸੀਂ ਐਗਜ਼ਾਮ ਲਿਖਦੇ ਹੋ ਜਿਹੜੇ, ਤੁਸੀਂ ਰੀਅਲ ਸਟੇਟ ਦਾ ਐਗਜ਼ਾਮ, ਤੁਸੀਂ ਮੋਰਗੇਜ, ਜਾਂ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ, ਜਾਂ ਕੋਈ ਵੀ ਹੋਰ ਲਾਇਸੈਂਸ ਲੈ ਸਕਦੇ ਹੋ ਜੋ ਕੰਮ ਕਰ ਰਹੇ ਹੋ ਉਹਦੇ ਨਾਲ ਨਾਲ। ਅਤੇ ਉਸ ਐਗਜ਼ਾਮ ਨੂੰ ਲਿਖਣ ਦੇ ਲਈ ਤੁਸੀਂ ਇੱਕ ਨੰਬਰ ਹੈ 4373765656। ਆਪਕਾ ਸਕਸੈਸ ਰੇਟ ਕਿਆ ਹੈ ਜੀ?
1: 95% ਭਾਜੀ।
0: ਸੋ 95% ਤੱਕ ਇਹ ਕਹਿੰਦੇ ਸਾਡੇ ਲੋਕ ਜਿਹੜੇ ਪਾਸ ਹੁੰਦੇ ਨੇ। ਅਤੇ ਤੁਸੀਂ ਕੰਟੈਕਟ ਕਰਨਾ ਹੈਗਾ, ਕੌਣ ਕੌਣ ਸੇ ਲਾਇਸੈਂਸ ਹੈ ਇੱਕ ਵਾਰ ਫਿਰ ਆਪ ਬੋਲ ਦੀਜੀਏ, ਜਿਨਕੀ ਪ੍ਰੈਪਰੇਸ਼ਨ ਮੇ ਆਪ ਤਿਆਰੀ ਮੇ ਆਪ ਲੋਕੋਂ ਕੀ ਹੈਲਪ ਕਰਤੇ ਹੈ ਔਰ ਲੋਕ ਆਪਕੋ ਕੰਟੈਕਟ ਕਰ ਸਕੇ। ਐਜ਼ ਏ ਸੈਕਿੰਡ ਜਿਹੜਾ ਹੈਗਾ ਤੁਸੀਂ ਕੋਈ ਵੀ ਜਾਣਾ ਸੈਕਿੰਡ ਪ੍ਰੋਫੈਸ਼ਨ ਦੇ ਤੌਰ ਦੇ ਉੱਤੇ, ਟਰੈਕਿੰਗ 'ਚੋਂ ਕਿਸੇ ਵੀ ਕੰਮ 'ਚੋਂ ਸੈਕਿੰਡ ਪ੍ਰੋਫੈਸ਼ਨ ਨਾਲ ਖੜਾ ਕਰਨਾ, ਸਟੈਂਡ ਬਾਏ ਕਰਨਾ, ਤਾਂ ਤੁਸੀਂ ਇਹਨਾਂ ਦੀ ਹੈਲਪ ਲੈ ਸਕਦੇ ਹੋ। ਨੰਬਰ ਔਰ ਨਾਮ ਕੋਰਸਿਸ ਕੇ ਬਤਾ ਦੀਜੀਏ।
1: ਮਾਸਟਰ ਯੋਰ ਐਗਜ਼ਾਮਸ, ਰੀਅਲ ਇਸਟੇਟ 2 to 3 months ਭਾਜੀ, and mortgage, auto insurance, builder wala license CIA, BCA.
0: ਤੋ ਇਹ ਸਾਰੇ ਲਾਇਸੈਂਸ ਦੇ ਵਾਸਤੇ ਤੁਸੀਂ ਕਾਲ ਕਰਨੀ ਹੈ, ਜੋ ਨੰਬਰ ਹੈ 4373765656, 437-376-5656 ਨੰਬਰ ਹੈ, 437-376-5656 ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਅਤੇ ਐਗਜ਼ਾਮਸ ਕਿਵੇਂ ਹੋਣਗੇ, ਕਿੰਨੇ ਟਾਈਮ 'ਚ ਪਾਸ ਆਊਟ ਹੋ ਜਾਓਗੇ, ਤਕਰੀਬਨ ਕਿੰਨਾ ਟਾਈਮ ਲੱਗਦਾ ਇਸ ਕੋ?
1: ਰੀਅਲ ਇਸਟੇਟ ਪਾਜੇ ਔਰ ਬਿਲਡਿੰਗ,
0: ਜੋ ਵੀ ਆਪ ਐਗਜ਼ਾਮ ਕਰਵਾ ਰਹੇ?
1: ਬਿਲਡਰ ਲਾਇਸੈਂਸ ਮੈਂ 1 month, ਰੀਅਲ ਇਸਟੇਟ 3 months।
0: ਬਾਕੀ ਜੋ ਲਾਇਸੈਂਸ ਨੇ ਉਹਨਾਂ ਦੇ ਵਿੱਚ ਵੀ ਮਹੀਨਾ ਜੋ 2 ਮਹੀਨੇ ਲੱਗਤੇ ਹੈ, ਜੋ ਇੰਸ਼ੋਰੈਂਸ ਕਾ ਹੈ ਜਾਂ ਬਾਕੀ ਹੈ?
1: ਯੈਸ।
0: ਨੰਬਰ ਇੱਕ ਵਾਰ ਫਿਰ ਤੋਂ 4373765656, 437-376-5656 ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, 437-376-5056। ਔਰ ਮੇਰਾ ਮਨਜੀਤ ਨੇ, ਮਨਜੀਤ ਜੀ ਤੁਸੀਂ ਆਉਂਦੇ ਹੋ, ਪਲੀਜ਼ ਦਿਓ ਮੈਸੇਜ।
2: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਜ਼ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸਰ ਮੋਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $4,299 ਇਸ ਵੀਕਐਂਡ ਤੁਸੀਂ ਅਪਲਾਈਨ ਤੇ ਲਗਾ ਸਕਦੇ ਹਾਂ। ਇਸ ਟਾਈਮ ਕਾਫੀ ਕਸਟਮਰ ਨੇ ਜਿਹੜਾ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੋਂਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਪੂਰਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਸੈੱਟ ਹੈ, ਜਿਹੜਾ ਕਿ ਸਿਰਫ $6,999 ਤੁਸੀਂ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਵੀਕਐਂਡ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $1,499 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, ਜਿਹੜਾ ਕਿ 2026 ਦਾ ਲੇਟੈਸਟ ਮਾਡਲ ਹੈ, $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਈਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਹਾਂ। 6 ਮਹੀਨੇ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905
0: ਧੀ ਨੂੰ ਤੇ ਸੁਣਾਉਣੀਆਂ ਨੂੰਹ ਨੂੰ ਜੋ ਸਰਕਾਰਾਂ ਇਸ ਸਮੇਂ ਕਰ ਰਹੀਆਂ ਨੇ, ਇਨਫਲੇਸ਼ਨ ਸੋ ਕਾਲਡ ਕਾਰਪੋਰੇਟ ਗਰੀਡ, ਕਾਰਪੋਰੇਟ ਜਿਹੜੇ ਨੇ ਉਹਨਾਂ ਦੀ ਤਮਾ ਲਾਲਚ ਆ ਹੱਦਾਂ ਤੱਕ ਉੱਪਰ ਜਾ ਚੁੱਕਿਆ ਹੈਗਾ। ਉੱਥੇ ਮੈਂ ਕੱਲ੍ਹ ਇੱਕ ਨਿਊਜ਼ ਪੋਰਟਲ ਦੇਖ ਰਿਹਾ ਸੀ ਜਿਹਦੇ ਵਿੱਚ ਕਿਹਾ ਜਾ ਰਿਹਾ ਸੀ ਕਿਊਬੈਕ ਦੀ ਇੱਕ ਕੰਪਨੀ ਨੇ ਬਿਲੀਅਨਸ ਆਫ ਡਾਲਰ ਦਾ ਪ੍ਰੋਜੈਕਟ ਲਿਆ ਜਿਸ ਨੂੰ ਕਿ ਮਾਰਕ ਕਾਰਨੀ ਗਵਰਨਮੈਂਟ ਨੇ ਪਾਸ ਕੀਤਾ ਹੈਗਾ। ਆਈ ਡੋਂਟ ਨੋ ਇਹ ਲਿਬਰਲਾਂ ਦਾ ਕਿਊਬੈਕ ਨਾਲ ਕੀ ਰਿਲੇਸ਼ਨ ਆ, ਅਤੇ ਕਿਊਬੈਕ ਤੋਂ ਹੀ ਰੌਲੇ ਪੈਂਦੇ ਹੁੰਦੇ ਜ਼ਿਆਦਾ। ਸੋ ਕਿਊਬੈਕ ਦੀ ਕੰਪਨੀ ਬਾਰੇ ਕੋਈ ਕਹਿ ਰਿਹਾ ਸੀ ਕਿ ਸਟਾਰਲਿੰਕ ਜਿਹੜੀ ਹੈ ਇਹ ਸਰਵਿਸ ਐਕਸ ਵਾਈ ਜ਼ੈਡ 'ਚ ਦੇ ਰਹੀ ਹੈ ਅਤੇ ਇਹ ਫਲਾਣੀ ਕੰਪਨੀ ਨੂੰ ਐਕਸ ਵਾਈ ਜ਼ੈਡ 'ਚ ਦਿੱਤਾ। ਅਤੇ ਸਟਾਰਲਿੰਕ ਤਾਂ ਮੈਂ ਕਹਿੰਦਾ ਵੀ ਜੇ ਫ੍ਰੀ ਵੀ ਦੇ ਰਹੀ ਹੈ, ਜੋ ਤੁਹਾਡੇ ਆ ਟੈਰਿਫਸ ਦੇ ਰੌਲੇ ਰੱਪੇ ਨੇ ਸਾਰੇ, ਇਹਨਾਂ ਪਿੱਛੇ ਕੌਣ ਬੈਠਾ? ਇਹਨਾਂ ਪਿੱਛੇ ਮਸਕ ਔਰ ਜਿਹੜੀ ਟੀਮ ਬੈਠੀ ਆ ਉਹ ਬੈਠੇ ਨੇ, ਦੁਨੀਆ ਦੇ ਸਭ ਤੋਂ ਅਮੀਰ ਆਦਮੀ ਵਿਦਾਊਟ ਡੂਇੰਗ ਐਨੀਥਿੰਗ। ਅਤੇ ਇੱਕ ਕਰਪਸ਼ਨ ਆ, ਕਾਰਪੋਰੇਟ ਕਰਪਸ਼ਨ ਆ, ਇਹਦੇ ਵਿੱਚ ਸਾਰੇ ਇਨਵੋਲਵ ਨੇ। ਫਿਲਹਾਲ ਜਿਹੜਾ ਹੈਗਾ ਅਸੀਂ ਚੱਲਦੇ ਹਾਂ ਮਹਿੰਗਾਈ ਦੇ ਮੁੱਦੇ ਦੇ ਉੱਪਰ, ਮਹਿੰਗਾਈ ਨਾਲ ਦੁਸ਼ਮਣੀ ਅਤੇ ਉਹਦੇ ਉੱਪਰ ਵੀ ਗੱਲ ਕਰਾਂਗੇ। ਅਤੇ ਇੱਕ ਰਿਪੋਰਟ ਆਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਲਾਰੈਂਸ ਬਿਸ਼ੋਈ ਦੇ ਜਿੰਨੇ ਵੀ ਬੰਦੇ ਆਏ ਇੱਥੇ, ਹੈ ਤਾਂ ਟੁੱਚਾ ਜਿਹਾ ਜੇਲ੍ਹ ਦੇ ਵਿੱਚ ਬੈਠਾ ਇੱਕ ਬੰਦਾ, ਉਈ ਸਟਾਰ ਬਣਾਇਆ, ਹੀਰੋ ਬਣਾਇਆ, ਕਿਸੇ ਗਵਰਨਮੈਂਟ ਦੀ ਅੱਗੇ ਇੱਕ ਜੇਲ੍ਹ 'ਚ ਬੈਠਾ ਕੈਦੀ ਕਿਵੇਂ ਹਾਵੀ ਹੋ ਸਕਦਾ ਕਿਸੇ ਗਵਰਨਮੈਂਟ ਦੇ ਅੱਗੇ? ਕਿਉਂਕਿ ਗਵਰਨਮੈਂਟ ਨੇ ਉਹਨੂੰ ਪ੍ਰੋਟੈਕਸ਼ਨ ਦਿੱਤੀ ਹੋਈ ਹੈ, ਦੈਟਸ ਆਲ। ਜੇਲ੍ਹ 'ਚ ਕੋਈ ਬੰਦਾ ਇੱਥੇ ਟੋਰਾਂਟੋ ਬੈਠਾ ਹੋਵੇ ਅਤੇ ਉਹ ਅਮੈਰੀਕਾ 'ਚ ਗੋਲੀਆਂ ਚਲਵਾਉਂਦਾ ਹੋਵੇ, ਇਹਦਾ ਮਤਲਬ ਫੇਲ ਕੌਣ ਹੋ ਗਿਆ? ਅਮੈਰੀਕਨਸ ਨਹੀਂ ਫੇਲ ਹੋਏ, ਕੈਨੇਡੀਅਨ ਗਵਰਨਮੈਂਟ ਫੇਲ ਹੋ ਗਈ ਬੁਰੀ ਤਰ੍ਹਾਂ ਦੇ ਨਾਲ ਕਿ ਉਹਨਾਂ ਤੋਂ ਜੇਲ੍ਹ 'ਚ ਬੈਠਾ ਕੇ ਕੈਦੀ ਨਹੀਂ ਸੰਭਲਦਾ ਹੈਗਾ। ਅਤੇ ਉਹ ਕਹਿ ਰਹੇ ਨੇ ਕਿ ਸਟੂਡੈਂਟ ਵੀਜ਼ਾ ਪ੍ਰੋਗਰਾਮ, ਮੈਂ ਉਹਨਾਂ ਦਿਨਾਂ ਦੇ ਵਿੱਚ ਕਹਿੰਦਾ ਹੁੰਦਾ ਸੀ ਵੀ ਜਿਹਨੂੰ ਕੋਈ ਮੰਗਵਾਂ ਸਾਈਕਲ ਨਹੀਂ ਪਿੰਡ 'ਚ ਦਿੰਦਾ, ਇਹਨਾਂ ਨੇ ਜਹਾਜ਼ ਦੇ ਵਿੱਚ ਬਿਠਾ ਦਿੱਤਾ। ਗਿਰੇ ਤੋਂ ਗਿਰੇ ਬੰਦੇ ਜਿਹੜੇ ਸੀਗੇ ਕੋਈ ਚੋਰੀਆਂ 'ਚ, ਜਿਨ੍ਹਾਂ ਦੇ ਲੀਗਲ ਪ੍ਰੋਸੀਡਿੰਗਸ ਚੱਲ ਰਹੀਆਂ, ਕੇਸ ਚੱਲ ਰਹੇ ਨੇ, ਉਹ ਇੱਥੇ ਵਿਆਹ ਕਰਾ ਕਰਾ ਕੇ ਆਏ 12ਵੀਂ ਪਾਸ ਸੋ ਕਾਲਡ ਕੁੜੀਆਂ ਦੇ ਨਾਲ। ਅਤੇ ਇਹ 12ਵੀਂ ਪਾਸ ਜਿਹਨਾਂ ਨੂੰ ਲੈ ਕੇ ਆਉਂਦੇ ਸੀ ਹਾਂ ਹਾਂ ਹਾਂ ਕਰਕੇ, ਜਿਹੜਾ ਲੋਕਲ ਸੋਸ਼ਲ ਡਿਸਟਰਬੈਂਸ ਜਿਹੜੀ ਪੈਦਾ ਹੋਈ, ਉਹ ਉਹਦੇ ਨਾਲ ਲੜ ਲਿਆ, ਉੱਥੇ ਧਰਨਾ ਦੇ ਰਿਹਾ, ਉੱਥੇ ਬਹਿ ਗਿਆ, ਉੱਥੇ ਬਹਿ ਗਿਆ, ਲਓ ਬਾਈ ਧਰਨੇ ਦਾ ਫਾਇਦਾ ਹੋ ਗਿਆ। ਧਰਨੇ ਦਾ ਫਾਇਦਾ ਨਹੀਂ ਹੋਇਆ, ਇਸ ਸਮੇਂ ਇੰਡੀਅਨ ਕਮਿਊਨਿਟੀ ਮੇਨ ਸਟ੍ਰੀਮ ਦੇ ਵਿੱਚ ਸਭ ਤੋਂ ਵੱਧ ਹਾਈਲਾਈਟ ਹੋਈ ਹੈ। ਜਿਸ ਤਰ੍ਹਾਂ ਇੱਕ ਟਾਈਮ 'ਤੇ ਅਫਰੀਕਨ ਲੋਕਾਂ ਦੇ ਖਿਲਾਫ ਸੀ ਇਹ ਗੋਰੇ, ਅੱਜ ਇਹ ਭਾਰਤੀ ਲੋਕਾਂ ਦੇ ਖਿਲਾਫ ਜਾਂ ਬਰਾਊਨ ਸਕਿਨ ਦੇ ਲੋਕਾਂ ਦੇ ਖਿਲਾਫ ਹੋਏ ਹੋਏ ਨੇ। ਕਾਰਨ ਕੀ ਹੈ? ਇਹ ਜਿਹੜੇ ਮੁੱਠੀ ਭਰ ਲੋਕ ਬਿਨਾਂ ਮੋਨੀਟਰਿੰਗ ਤੋਂ, ਉਸ ਵੇਲੇ ਦਾ ਇਮੀਗ੍ਰੇਸ਼ਨ ਮਿਨਿਸਟਰ ਸੀ ਅਹਿਮਦ ਹੁਸੈਨ, ਮੈਨੂੰ ਯਾਦ ਆ ਕਿ ਮੇਰੇ ਰੇਡੀਓ 'ਤੇ ਦੋ ਤਿੰਨ ਵਾਰ ਆਇਆ, ਮੈਂ ਇੱਕ ਦਿਨ ਉਹਨਾਂ ਨੂੰ ਬੈਠ ਕੇ ਵੀ ਗੱਲ ਕੀਤੀ, ਮੈਂ ਕਿਹਾ ਯੂ ਆਰ ਬ੍ਰਿੰਗਿੰਗ ਪੀਪਲ ਵਿਚ ਆਰ ਨੋਟ ਡਿਜ਼ਰਵਿੰਗ ਮਿਨਿਸਟਰ। ਕਹਿੰਦੇ ਸਾਨੂੰ ਲੇਬਰ ਦੀ ਲੋੜ ਆ, ਮੈਂ ਕਿਹਾ ਲੇਬਰ ਤਾਂ ਬਹੁਤ ਵਧੀਆ ਹੁੰਦੀ ਹੈ, ਆਹ ਜਿਹੜੀ ਤੂੰ ਲੈ ਕੇ ਆ ਰਿਹਾ ਨਾ ਕੋਈ ਡਬਈ ਤੋਂ ਘਰਵਾਲੀ ਨਾਲ ਵਿਆਹ ਕਰਾ ਕੇ ਇੱਥੇ ਪਹੁੰਚ ਗਿਆ, ਇੱਥੇ ਆ ਕੇ ਬਸ ਫਟਾਫਟ ਲੱਭਦਾ ਪਿਆ ਵੀ ਉਹਦੇ ਕੋਲ ਫਲਾਣੀ ਕਾਰ ਆ, ਮੇਰੇ ਕੋਲ ਕਿਉਂ ਨਹੀਂ? ਉਹਦਾ ਜਿਹੜਾ ਅੰਦਰ ਲਾਲਚ ਹੈ ਅਤੇ ਜਿਹੜੀ ਅੰਦਰਲੀ ਚੋਰੀ ਆ, ਉਹਨੂੰ ਕਾਰਾਂ ਚੋਰੀ ਕਰਨ ਲਾਤਾ ਉਹਨੇ। ਸ਼ੁਰੂਆਤ ਹੋਈ ਮੇਲ ਚੋਰੀ ਹੋਣ ਤੋਂ, ਘਰਾਂ ਦੇ ਬਾਹਰੋਂ ਮੇਲ ਬਾਕਸ ਤੋੜ ਕੇ ਵਿੱਚੋਂ ਮੇਲ ਕੱਢਣੀ, ਕਾਰਾਂ ਸਭ ਤੋਂ ਪਹਿਲੀ ਚੀਜ਼ ਸ਼ੁਰੂ ਹੋਈ ਸੀ, ਮੈਨੂੰ ਯਾਦ ਆ ਕਿ ਟਰੱਕ ਜਾਣਾਂ ਦੇ ਵਿੱਚ ਲਿਆ ਲਿਆ ਕੇ ਕਾਰਾਂ ਭੰਨੀਆਂ ਟੋ ਟਰੱਕ ਵਾਲਿਆਂ ਨਾਲ ਮਿਲ ਕੇ, ਪਹਿਲਾਂ ਕਾਰ ਲੈ ਲੈਣੀ ਆ, ਇੱਥੋਂ ਗੱਦੀ ਲੈ ਲਓ, ਉੱਥੋਂ ਗੱਦੀ ਲੈ ਲਓ, ਅੱਜ ਫਿਰ ਤੁਰੰਤੋ ਵਾਲਿਓ, ਦੋਸ ਕਾਇੰਡ ਆਫ ਨੋਨ ਸੈਂਸ ਬੀ ਐੱਸ ਹੋਈ ਇੱਥੇ। ਹਾਂ ਅੱਛਾ, ਇੱਕ ਚੀਜ਼ ਹੋਰ ਆ, ਇਹਨਾਂ ਦੇ ਮਾਲਕ ਸਰਦਾਰ ਵੀ ਇਹੋ ਜਿਹੇ ਲੋਕ ਹੁੰਦੇ ਨੇ ਜਿਹੋ ਜਿਹੇ ਹੈਗੇ ਆ, ਉਹਨਾਂ ਨੇ ਗੱਡੀਆਂ ਲਿਆਉਂਦੀਆਂ, ਫਿਰ ਉਹ ਗੱਡੀਆਂ ਦੇ ਵਿੱਚ ਪੰਜ ਪੰਜ ਸੱਤ ਸੱਤ ਹਜ਼ਾਰ ਦਾ ਮੀਟਰ ਪਿੱਛੇ ਕੀਤੇ, ਉਹਨਾਂ ਗੱਡੀਆਂ 'ਚ ਇੱਕ ਬੰਦਾ ਫੜਿਆ ਹੁਣ ਮੀਟਰ ਪਿੱਛੇ ਕਰਦਾ, ਬੀ ਸੀ ਦੇ ਵਿੱਚ ਮੀਟਰ ਪਿੱਛੇ ਘੁਮਾ ਕੇ ਗੱਡੀਆਂ ਦੀ ਮਾਈਲੇਜ ਚੇਂਜ ਕਰਕੇ ਉਹਨਾਂ ਨੂੰ ਵੇਚਦਾ ਸੀ, ਫਰੋਡ ਕਰਦਾ ਸੀਗਾ, ਉਹ ਅਰੈਸਟ ਹੋ ਗਿਆ। ਫਿਰ ਦੂਸਰੇ ਨੰਬਰ 'ਤੇ ਜਿਹੜਾ ਹੈਗਾ ਗੱਡੀਆਂ ਭੰਨਣ ਤੋਂ ਸ਼ੁਰੂ ਹੋਇਆ, ਯਾਰਡ ਦੇ ਵਿੱਚ ਲਿਆ ਕੇ, ਮੈਂ ਇੱਕ ਫੋਟੋ ਪੋਸਟ ਕੀਤੀ ਸੀ ਅੱਜ ਤੋਂ 7 ਸਾਲ ਪਹਿਲਾਂ ਕਿ ਕਿਸ ਤਰ੍ਹਾਂ ਪੂਰੀ ਮੈਨੀਪੂਲੇਸ਼ਨ ਦੇ ਨਾਲ ਦੋ ਗਰੁੱਪ ਮਿਲ ਕੇ ਗੱਡੀ ਭੰਨਦੇ ਨੇ ਇੱਕ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਅਤੇ ਉਹਨੂੰ ਰਾਈਟ ਆਫ ਕਰ ਦਿੰਦੇ ਨੇ ਫੁੱਲ। ਅਤੇ ਫਿਰ ਉਹ ਤੋਂ ਅੱਗੇ ਜਿਹੜੀਆਂ ਡੈਂਟਿੰਗ ਪੇਂਟਿੰਗ ਦੀਆਂ ਸ਼ੋਪਸ ਬੈਠੀਆਂ ਸੀਗੀਆਂ, ਉਹ ਦੁਕਾਨਾਂ ਵਾਲੇ ਬੈਠੇ ਸੀ ਜਿਹੜੇ ਡੈਂਟਿੰਗ ਪੇਂਟਿੰਗ ਦੇ ਵਿੱਚ, ਫਿਰ ਉਹਨਾਂ ਦਾ ਜਿਹੜਾ ਪੂਰਾ ਸਿਸਟਮ ਨੂੰ ਐਕਸਪਲੋਇਟ ਕਰਦੇ ਸੀ। ਆ ਸਾਡੀਆਂ ਇੰਸ਼ੋਰੈਂਸਾਂ ਜਿਹੜੀਆਂ ਵੱਧਦੀਆਂ ਨੇ, ਉਹਨਾਂ ਦੇ ਵਧਣ ਦੇ ਪਿੱਛੇ ਕਾਰਨ ਕੀ ਹੈ? ਇੰਸ਼ੋਰੈਂਸ ਕੰਪਨੀ ਕੋਲ ਐਕਸਕਿਊਜ਼ ਹੈ ਕਿ ਜੀ ਐਕਸੀਡੈਂਟ ਬਹੁਤ ਹੋਏ, ਚੋਰੀ ਬਹੁਤ ਹੋਈ। ਅਤੇ ਚੋਰੀ ਅਤੇ ਐਕਸੀਡੈਂਟ ਤਾਂ ਅਸੀਂ ਨਹੀਂ ਨਾ ਕੰਟਰੋਲ ਕਰਨੇ, ਇਹ ਤਾਂ ਸਿਸਟਮ ਯਾਨੀ ਕਿ ਪੁਲਿਸ ਨੇ ਔਰ ਪ੍ਰਸ਼ਾਸਨ ਨੇ ਕਰਨੇ ਸੀਗੇ। ਪ੍ਰਸ਼ਾਸਨ ਤਾਂ ਬਿਜ਼ੀ ਹੈ ਸਾਨੂੰ ਧਮਕੀਆਂ ਦੇਣ ਦੇ ਵਿੱਚ, ਤੇਰਾ ਘਾ ਐਡਾ ਵੱਡਾ ਖੜਾ, ਤੇਰਾ ਜੇ ਘਾ ਕੱਟਤਾ 400 ਰੁਪਏ ਫੀਸ ਪਾ ਦਾਂਗੇ, ਕੱਟ ਘਾ, ਆਪਦੀ ਪ੍ਰੋਪਰਟੀ ਸਾਹਮਣੇ ਆ ਪਰਲੇ ਪਾਸੇ ਸਿਟੀ ਦੀ, ਉੱਥੇ ਗੋਡੇ ਗੋਡੇ ਘਾਹ ਖੜਾ ਹੁੰਦਾ। ਸੋ ਇਹ ਜਿਹੜਾ ਅਨਡਿਸਿਪਲਿਨ ਸਿਸਟਮ ਚੱਲਿਆ ਇਹਨੇ ਬਹੁਤ ਕੁਛ ਡੈਮੇਜ ਕਰ ਦਿੱਤਾ। ਇਕੱਲੇ ਵਿਆਹਾਂ ਦੇ ਵਿੱਚ ਇਹ ਨਹੀਂ ਕਿ 100% ਵਿਆਹ ਇੱਦਾਂ ਦੇ ਸੀ, ਇਹਨਾਂ 'ਚੋਂ ਇੱਕ ਵੱਡੀ ਪਰਸੈਂਟੇਜ, 100 ਨਹੀਂ ਵੱਡੀ ਪਰਸੈਂਟੇਜ ਜਿਹੜੀ ਸੀਗੀ ਉਹ ਅਨਜੈਨੂਇਨ ਲੋਕਾਂ ਦੀ ਸੀ ਜਿਨ੍ਹਾਂ ਨੇ ਸੌਦੇ ਮਾਰੇ। ਦਾ ਕਾਰਨ ਕੀ ਹੈ, ਮੈਂ ਅਜੀਤ ਅਖਬਾਰ ਦਾ ਕਲਾਸੀਫਾਈਡ ਮੈਨੂੰ ਕਿਸੇ ਨੇ ਭੇਜਿਆ ਆਪਣੇ ਲਿਸਨਰ ਨੇ, ਉਹ ਭਰਿਆ ਪਿਆ ਸੀ ਜਿਹਦੇ ਵਿੱਚ ਲਿਖਿਆ ਸੀ ਕਿ 30 ਲੱਖ ਰੁਪਏ ਖਰਚੋ, ਕੁੜੀ ਸਾਡੀ ਹੋਊਗੀ, ਪੈਸੇ ਤੁਸੀਂ ਲਾਉਣੇ ਨੇ, ਜਿਹੜਾ ਮਰਜ਼ੀ ਬੰਦਾ ਆ ਕੇ ਇੱਥੇ ਕਾਗਜ਼ ਭਰ ਦਿਓ ਕਿ ਮੈਂ ਇਹਦੇ ਘਰ ਆਉਣਾ, ਅਸੀਂ ਤੁਹਾਡਾ ਅਮਰੀਕਾ ਦਾ ਜਾਂ ਕੈਨੇਡਾ ਸੋਰੀ ਆਪਣਾ ਕੈਨੇਡਾ ਦਾ ਵੀਜ਼ਾ ਲਗਵਾ ਦਾਂਗੇ। ਇੱਕ ਰਿਪੋਰਟ ਇਹ ਸਾਹਮਣੇ ਆਈ ਹੈ ਕਿ ਇਹ ਜਿਹੜੇ ਸਾਰੇ ਇਸ ਤਰ੍ਹਾਂ ਦੇ ਟੱਚੇ ਟੱਚੇ ਜਿਹੇ ਲੋਕ ਚੜ੍ਹੇ ਨੇ, ਇਹ ਵਿਆਹਾਂ ਅਤੇ ਸਟੂਡੈਂਟ ਵੀਜ਼ਿਆਂ ਦੇ ਉੱਤੇ ਚੜ੍ਹੇ ਨੇ ਕਿਉਂਕਿ ਮੋਨੀਟਰਿੰਗ ਨਹੀਂ ਹੋਈ, ਵੰਡੇ ਗਏ। ਇਸੇ ਤਰ੍ਹਾਂ ਨਕਲੀ ਕਾਲਜਸ ਬਹੁਤ ਖੁੱਲ੍ਹੇ, ਇਸ ਵੇਲੇ ਵੀ ਬੜਾ ਕੰਮ ਚੱਲ ਰਿਹਾ ਹੈਗਾ ਪ੍ਰਾਈਵੇਟ ਕਾਲਜਸ ਦੇ ਵਿੱਚ, ਘਾਣ ਚੱਲ ਰਿਹਾ ਪੂਰਾ, ਘਾਣ ਗੰਡਾਸੇ ਚੱਕੇ ਹੋਏ ਨੇ ਸਾਰਿਆਂ ਨੇ, ਇਸ ਵੇਲੇ ਵੀ ਚੱਲ ਰਿਹਾ ਹੈਗਾ। ਅਤੇ ਮੈਨੂੰ ਕੱਲ੍ਹ ਵੀ ਆਪਣੇ ਲਿਸਨਰ ਨੇ ਇੱਕ ਨੇ ਭੇਜਿਆ ਟੈਕਸਟ ਮੈਸੇਜ ਭੇਜਿਆ ਕਿ ਕਿਸ ਤਰ੍ਹਾਂ ਉਹਨੂੰ ਕਿਹਾ ਜਾ ਰਿਹਾ ਕਿ ਤੂੰ ਆਹ ਲੋਨ ਲੈ ਲਾ ਅਤੇ ਆਹ ਵਾਲਾ ਕੋਰਸ ਕਰ ਲਾ, ਅੱਧੀ ਫੀਸ ਮੇਰੀ ਅੱਧੇ ਪੈਸੇ ਤੇਰੇ, ਤੂੰ ਇਹ ਕਿਸ਼ਤਾਂ 'ਚ ਹੌਲੀ ਹੌਲੀ ਮੋੜ ਦੀ ਅਤੇ ਤੈਨੂੰ ਮੈਂ ਇੱਕ ਡਿਗਰੀ ਦੇ ਦੂੰ ਐਕਸ ਵਾਈ ਜ਼ੈਡ। ਚਲੋ ਜੋ ਕਰੇਗਾ ਸੋ ਭਰੇਗਾ ਨਹੀਂ, ਇਹਦੀ ਗੱਲ ਕਰਨੀ ਲਾਜ਼ਮੀ ਬਣਦੀ ਹੈ ਸਾਰਿਆਂ ਦੇ ਵਿੱਚ। ਮੈਂ ਸਾਰਿਆਂ ਨੂੰ ਅਵੇਅਰ ਕਰਨ ਲੱਗਿਆ, ਕਿਸੇ ਮਗਰ ਲੱਗ ਕੇ ਗਲਤ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦਾ ਲੋਨ ਨਹੀਂ ਚੱਕਣਾ ਤੁਸੀਂ। ਤੁਸੀਂ ਇੱਕ ਸਿਸਟਮ 'ਚ ਰਿਪੋਰਟ ਕਰ ਦਿੰਦੇ ਹੋ, ਜੇ ਤੁਸੀਂ ਇਹ ਲਾਇਸੈਂਸਡ ਹੁੰਦੇ ਨੇ ਪ੍ਰਾਈਵੇਟ ਕਾਲਜ ਵੀ ਜਿਹੜੇ ਹੁੰਦੇ ਸਾਰੇ, ਦੇ ਵਿਲ ਬੀ ਇਨ ਬਿਗ ਬਿਗ ਬਿਗ ਟ੍ਰਬਲ, ਕਿਉਂਕਿ ਤੁਹਾਡੇ ਜਿਹੜੇ ਆਪਦੇ ਬੱਚੇ ਨੇ ਜਿਨ੍ਹਾਂ ਨੇ ਪੜ੍ਹਨ ਜਾਣਾ ਅੱਗੇ, ਉਹਨਾਂ ਦਾ ਸਿਸਟਮ ਸਪੋਇਲ ਕੀਤਾ ਜਾ ਰਿਹਾ ਇਸ ਵੇਲੇ। ਲਾਲਚ ਇੰਨਾ ਵੱਧ ਚੁੱਕਿਆ ਕਿ ਇਕੱਲਾ ਬੈਂਕ ਨਹੀਂ ਲੁੱਟਿਆ ਜਾ ਸਕਦਾ, ਸਿੱਧਾ ਜਾ ਕੇ ਫੜੇ ਜਾਵਾਂਗੇ, ਇਹੋ ਜਿਹੇ ਪੁੱਠੇ ਸਿੱਧੇ ਕੰਮਾਂ ਨਾਲ ਪੈਸੇ ਕਮਾਉਂਦੇ ਹਾਂ। ਮੈਂ ਤੁਹਾਨੂੰ ਕਹਿੰਦੀ ਵੀ ਮੈਨੂੰ ਮਿਲ ਕੇ ਗਏ, ਕਹਿੰਦੇ ਵੀ ਵਕੀਲ ਨੇ ਵੀ ਭੱਜਣਾ, ਉਹਨੇ ਵੀ ਭੱਜਣਾ, ਪੈਸੇ ਦਵਾ ਦਿੰਦੇ ਘਰ 'ਤੇ, ਐਂ ਚੱਕ ਲਓ, ਐਂ ਕਰ ਲਓ। ਮੈਂ ਕਿਹਾ ਮੱਥਾ ਟੇਕਦਾ, ਪਰੇ ਜੇ ਹੋ ਕੇ ਲੰਘੋ ਭਾਈ, ਪਰੇ ਹੋ ਕੇ ਲੰਘੋ। ਮੈਂ ਜਸਟ ਅਵੇਅਰ ਕਰੂੰਗਾ ਲੋਕਾਂ ਨੂੰ ਕਿ ਕਿਸੇ ਠੱਗੀ 'ਚ ਨਾ ਕੋਈ ਫਸਿਓ ਇਸ ਵੇਲੇ, ਨਾ ਫਸਿਓ ਕਿਸੇ ਵੀ ਠੱਗੀ 'ਚ ਇਸ ਵੇਲੇ। ਅਵੇਅਰ ਕਰ ਰਿਹਾ ਤੁਹਾਨੂੰ ਮੈਂ, ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਵੀ ਉਹ ਕੌਂਡੋਆਂ ਬੁੱਕ ਨਾ ਕਰਾਓ, ਜਾ ਕੇ ਡਾਊਨਟਾਊਨਾਂ ਦੇ ਵਿੱਚ ਹੜਦੇ ਨਹੀਂ ਪਏ ਸੀਗੇ, ਘਰ ਵਾਲੀ ਦੇਖਦੀ ਹੁੰਦੀ ਸੀ ਕਿ ਟਮੈਰਾ ਦੇ ਸੈਂਡਲ ਕਿਹੋ ਜਿਹੇ ਪਾਏ ਆ, ਅਤੇ ਤੁਸੀਂ ਉੱਥੇ ਬੈਠੇ ਦੇਖਦੇ ਹੁੰਦੇ ਸੀ ਘਰ ਵਾਲੀ ਸਾਈਨ ਕਰਦੇ, ਤੁਸੀਂ ਐਂ ਫੀਲ ਕਰਦੇ ਹੁੰਦੇ ਨਵਾਬ ਮੰਗੋ ਵੀ ਨਵਾਬ ਆਫ ਹੈਦਰਾਬਾਦ ਆਇਆ ਹੋਇਆ, ਆਹ 4 ਕੌਂਡੋਆਂ ਬੁੱਕ ਕਰ ਦਿਓ ਜੀ। ਭਾਅ ਜੀ ਹੱਥਾਂ ਨਾਲ ਪਾਈਆਂ ਗੰਢਾਂ ਹੁਣ ਮੂੰਹ ਨਾਲ ਵੀ ਖੁੱਲਦੀਆਂ ਨਹੀਂ ਪਈਆਂ, ਦੰਦਾਂ ਨਾਲ ਖੁੱਲਦੀਆਂ ਨਹੀਂ ਪਈਆਂ। ਸੋ ਹੁਣ ਮੈਂ ਅਵੇਅਰ ਕਰ ਰਿਹਾ, ਕੋਈ ਵੀ 2 ਨੰਬਰੀਆਂ ਦੇ ਹੱਥ ਨਾਲ ਚੜ੍ਹਿਓ, ਕੱਲ੍ਹ ਨੂੰ ਕੋਈ ਮਨੀ ਲਾਂਡਰਿੰਗ ਤੋਂ ਲੈ ਕੇ ਬਹੁਤ ਸਾਰੇ ਪੁਲਿਸ ਆਫਿਸਰ ਮੇਰਾ ਕੇਸ ਰੇਡੀਓ ਸੁਣਦੇ ਹੁੰਦੇ ਨੇ। ਦੇਖੋ ਮੈਂ ਕਿਹਾ ਜਾਏਗਾ ਨਨ ਆਫ ਯੋਰ ਬਿਜ਼ਨਸ, ਤੁਹਾਡਾ ਕੋਈ ਇਹਨਾਂ ਕੋਈ ਲੈਣ ਦੇਣ ਨਹੀਂ, ਪਰ ਤੁਸੀਂ ਕਿਸ ਤਰ੍ਹਾਂ ਪ੍ਰੋਟੈਕਟ ਰਹਿਣਾ, ਦਿਸ ਇਜ਼ ਮਾਈ ਡਿਊਟੀ ਕਿ ਤੁਸੀਂ ਇਸ ਚੀਜ਼ ਦਾ ਕੇਅਰਫੁਲ ਹੋ ਕੇ ਚੱਲਿਓ। ਤੇ ਤੁਸੀਂ ਕੋਈ ਵੀ 2 ਨੰਬਰ 'ਤੇ ਲੋਨ ਦਵਾਉਣ ਦੀ ਗੱਲ ਕਰਦਾ ਕਿ ਤੁਸੀਂ ਚੱਲ ਜਾਓ, ਤੁਹਾਡੀ ਸਾਰੀ ਜ਼ਿੰਦਗੀ ਦੀ ਸਿਟੀਜ਼ਨਸ਼ਿਪ ਜਾਂ ਇਮੀਗ੍ਰੇਸ਼ਨ ਰਿਵੋਕ ਹੋ ਜੂਗੀ, ਤੁਹਾਨੂੰ ਪਿੱਛੋਂ ਚੱਕ ਲਿਆਉਣਗੇ ਇੱਥੇ ਵਾਪਸ। ਹਾਂਜੀ ਸੰਧੀਆਂ ਹੁੰਦੀਆਂ ਨੇ, ਉੱਥੋਂ ਜਾ ਕੇ ਚੱਕ ਲਿਆਉਣਗੇ। ਇੰਨੇ ਬੇਵਕੂਫ ਨਹੀਂ ਹੈਗੇ ਕਿ ਤੁਸੀਂ ਇਹਨਾਂ ਤੋਂ ਪੈਸੇ ਲੈ ਲੈ ਕੇ ਕੋਈ ਚੀਜ਼ਾਂ ਠੱਗੀਆਂ ਮਾਰ ਕੇ ਭੱਜੋ ਅਤੇ ਇਹਨਾਂ ਨੂੰ ਪਤਾ ਹੀ ਨਾ ਹੋਵੇ ਤੁਸੀਂ ਕਿੱਥੇ ਹੋ। ਠੀਕ ਹੈ, ਬੇਵਕੂਫੀਆਂ ਪਿਛਲੇ ਸਮੇਂ 'ਚ ਹੋਈਆਂ, ਦੋਨੋਂ ਹੀ ਪ੍ਰੋਵਿੰਸ਼ਲ ਅਤੇ ਫੈਡਰਲ ਗਵਰਨਮੈਂਟਸ ਨੇ ਅੱਖਾਂ ਮੀਚ ਕੇ ਰੱਖੀਆਂ। ਅਲਟੀਮੇਟਲੀ ਫਾਇਦਾ ਕਾਰਪੋਰੇਟ ਵਰਲਡ ਨੂੰ ਹੋਇਆ। ਪਰ ਫਿਲਹਾਲ ਮੈਂ ਬੈਕ ਜਾ ਰਿਹਾ, 9:31 ਸਟੂਡੈਂਟਸ ਦੇ ਘੜੀਆਂ 'ਤੇ ਹੋ ਗਏ। ਕੋਈ ਵੀ ਲੋਨ ਤੁਹਾਨੂੰ ਦਵਾਉਂਦਾ, ਕੋਈ ਕਹਿੰਦਾ ਜੀ ਆ ਤੁਸੀਂ ਸਟੂਡੈਂਟ ਲੋਨ ਲੈ ਲਓ, ਫਿਰ ਐਂ ਕਰ ਦਿਓ ਜਾਂ ਮੋੜਨਾ ਹੀ ਨਹੀਂ ਪੈਣਾ, ਤੁਹਾਡੀ ਇੰਨੀ ਗ੍ਰਾਂਟ ਆ ਫਲਾਣਾ, ਪਲੀਜ਼ ਸੁਪਰ ਕੇਅਰਫੁਲ। ਹੋ ਸਕਦਾ 10-20 ਹਜ਼ਾਰ ਦੀ ਤੁਹਾਨੂੰ ਅੱਜ ਲੋੜ ਹੋਵੇ, ਇੱਕ ਟੋਏ ਪਿੱਛੇ ਖਾਈ ਨਾ ਖੋਦ ਲਿਓ ਕਿ ਉਹਦੇ ਵਿੱਚ ਛਾਲ ਮਾਰਨ ਜੋਗੇ ਵੀ ਨਾ ਰਹੋ। ਦੂਸਰਾ, ਤੁਹਾਡੇ ਬੱਚੇ ਵੱਡੇ ਹੋ ਰਹੇ ਇਹਨਾਂ ਮੁਲਕਾਂ 'ਚ, ਇਹ ਜਿਹੜੇ ਸਬਸਿਡੀਜ਼ ਜਾਂ ਲੋਨ ਨੇ ਇਹ ਸਟੂਡੈਂਟਸ ਦੇ ਵਾਸਤੇ, ਬੱਚਿਆਂ ਵਾਸਤੇ ਨੇ, ਉਹਨਾਂ ਦੇ ਰਸਤੇ ਨਾ ਬੰਦ ਕਰੋ। ਮੇਰੀ ਆਪ ਨੂੰ ਹੱਥ ਜੋੜ ਕੇ ਬੇਨਤੀ ਹੈ। ਤੀਸਰਾ, ਰਿਪੋਰਟ ਅਬਾਊਟ ਦੀਸ ਕਾਇੰਡ ਆਫ ਇੰਸਟੀਟਿਊਟਸ ਰਾਈਟ ਅਵੇ, 2 ਈਮੇਲ ਪਾਓ, ਤੀਜੇ 'ਚ ਬੰਦ ਨਾ ਹੋਇਆ ਤਾਂ ਮੇਰਾ ਨਾਮ ਵਟਾ ਦਿਓ, ਜਿੱਥੇ ਵੀ ਕਿਤੇ ਤੁਸੀਂ ਦੇਖਦੇ ਹੋ। ਅਵੇਅਰ ਰਹੋ, ਇੱਕ ਸੁਹਿਰਦ ਸਿਟੀਜ਼ਨ ਦੀ ਤਰ੍ਹਾਂ ਗੱਲਾਂ ਨਕਲੀਆਂ ਕਰੋ, ਰਿਪੋਰਟ ਵੀ ਕਰੋ ਸਿਸਟਮ ਦੇ ਵਿੱਚ, ਆਪਣੇ ਆਪ ਸਭ ਕੁਝ ਸਾਹਮਣੇ ਆਜੂਗਾ। ਫਿਲਹਾਲ ਫਰੈਸ਼ ਗ੍ਰੋਸਰੀ ਡਿਪੂ ਕਹਿੰਦਾ ਕਿ ਕਾਰਪੋਰੇਟ ਜਿੱਥੇ ਵਾਲਮਾਰਟ ਮੋਟਾ ਪੈਸਾ, ਕੱਲ੍ਹ ਮੈਂ ਮੈਕਡੋਨਲ 'ਤੇ ਗਿਆ, ਉਹਨਾਂ ਨੇ 2 ਮੈਨੂੰ ਸੈਂਡਵਿਚ ਅਤੇ ਆਲੂ ਪਾ ਕੇ ਬ੍ਰੈਡ ਦੇ ਵਿੱਚ, ਕੋਈ ਚੀਜ਼ ਨਹੀਂ ਕੁਛ ਨਹੀਂ ਉੱਤੇ, ਨਾਲ ਦਿੱਤੇ 2 ਡਰਿੰਕ ਅਤੇ ਥੋੜ੍ਹੀਆਂ ਥੋੜ੍ਹੀਆਂ ਜਿਹੀਆਂ ਫਰਾਈ ਉੱਤੇ ਉਹ ਚਟਨੀ ਜਿਹੀ ਪਾਤੀ। ਟੋਟਲ ਫੂਡ ਕੋਸਟ ਮੈਕਡੋਨਲ ਦੀ ਹੋਣੀ ਆ ਉਹਦੇ 'ਤੇ, ਅਪਰੋਕਸੀਮੇਟਲੀ ਮੇਰਾ ਅੰਦਾਜ਼ਾ ਹੈਗਾ ਔਰ ਮੈਂ ਗਲਤ ਨਹੀਂ ਜਾਊਂਗਾ 'ਚ, ਅਪਰੋਕਸੀਮੇਟਲੀ $3 to $3, $18 ਦੇ ਵਿੱਚ ਜਦੋਂ ਉਹਨੇ ਦਿੱਤਾ 2 ਸੈਂਡਵਿਚ, ਮੈਂ ਉਹਨਾਂ ਨੂੰ ਕਿਹਾ ਵੀ ਇੱਕ ਸਾਨੂੰ ਐਕਸਟਰਾ, ਇੱਕ ਉਹ ਚਟਨੀ ਜੀ ਹੁੰਦੀ ਹੈ ਡੱਬੀ 'ਚ, ਉਹ 5 ਜਾਂ 10 ਸੈਂਟ ਕੋਸਟ ਕਰਦੀ ਹੈ। ਮੈਂ ਕਿਹਾ ਉਹ ਦੇ ਦਿਓ, ਕਹਿੰਦੇ ਵੀ ਆਰ ਨੋਟ ਅਲਾਊਡ ਇਟ। ਆਪਣੀਆਂ ਕੁੜੀਆਂ ਖੜੀਆਂ ਸੀ, ਮੈਂ ਕਿਹਾ ਮੈਂ ਮੰਨਦਾ ਤੁਹਾਡੀ ਗੱਲ, ਪਰ ਅਸੀਂ$18 ਦੀ ਪਰਚੇਸ ਕੀਤੀ ਆ, ਪ੍ਰੀਮੀਅਮ ਕੋਸਟ ਤੁਸੀਂ ਸਾਨੂੰ ਚਾਰਜ ਕੀਤੀ ਆ ਬ੍ਰੈਡ ਦੇ ਟੁਕੜੇ ਦੀ, ਅਤੇ ਸਾਨੂੰ ਆ ਤਾਂ ਦਿਓ ਨਾ ਤੁਸੀਂ ਆ ਥੋੜ੍ਹਾ ਜਿਹਾ ਫੜਾਤਾ ਚੱਕ ਕੇ। ਚਲੋ ਉਹਨੇ ਦੇ ਦਿੱਤਾ, ਬਟ ਸ਼ੀ ਵਾਜ਼ ਟੋਲਡ ਨੋਟ ਟੂ ਡੂ। ਇਹ ਨੇ ਵੱਡੇ ਕਾਰਪੋਰੇਟਸ। ਫਰੈਸ਼ ਗਰੋਸਰੀ ਡੀਪੂ ਕਹਿੰਦਾ ਆਓ ਤੁਸੀਂ ਸੇਵਿੰਗਸ ਦਾ ਫਾਇਦਾ ਉਠਾਓ, ਕਿਉਂਕਿ ਅਸੀਂ ਬਲਕ ਪਰਚੇਸ ਕਰਦੇ ਹਾਂ। ਜਨਾਬ ਤੁਸੀਂ ਆਉਂਦੇ?
3: ਹਾਂਜੀ ਅਮਨ ਭਾਜੀ ਸਤਿ ਸ਼੍ਰੀ ਅਕਾਲ, ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਬਲਕ ਪਰਚੇਜ਼ਿੰਗ ਹੁੰਦੀ ਹੈ ਜੀ, ਪ੍ਰਾਈਸ ਸਾਡੇ ਬਿਲਕੁਲ ਵਾਲਮਾਰਟ ਨਾਲੋਂ ਬਹੁਤ ਜ਼ਿਆਦਾ ਘੱਟ ਹੁੰਦੇ ਆ ਜੀ। ਵੱਡੇ ਵੱਡੇ ਜਿਹੜੇ ਸਟੋਰਸ ਨੇ ਉਹ 3 ਜਾਂ 4 ਮਹੀਨੇ ਬਾਅਦ ਜਾ ਕੇ ਡੀਲ ਲਾਉਂਦੇ ਨੇ, ਤੇ ਸਾਡੀ ਹਰ ਹਫ਼ਤੇ ਹੀ ਡੀਲਾਂ ਲੱਗਦੀਆਂ ਹੁੰਦੀਆਂ। ਸੋ ਜ਼ਰੂਰ ਸੇਵਿੰਗ ਦਾ ਫਾਇਦਾ ਲੈਣਾ ਤਾਂ ਤੁਸੀਂ ਪਹੁੰਚਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ, ਇੰਡੀਆ ਗੇਟ। ਪ੍ਰੀਮੀਅਮ ਬਾਸਮਤੀ ਰਾਈਸ $18 ਦਾ ਬੈਗ ਜਿਹੜਾ ਤੁਹਾਨੂੰ ਬਾਹਰ ਮਿਲਦਾ ਜੀ, 17-18 ਤੋਂ ਘੱਟ ਕਿਸੇ ਵੀ ਵੱਡੇ ਸਟੋਰ ਦੇ ਵਿੱਚ ਨਹੀਂ ਮਿਲਦਾ, ਤੁਹਾਨੂੰ ਸਿਰਫ $13 ਚ ਇਸ ਵੀਕ ਮਿਲਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਅਗੇਨ ਮਸਟਰਡ ਆਇਲ ਹਮੇਸ਼ਾ ਹੀ ਸਭ ਨਾਲ ਪ੍ਰੀਮੀਅਮ ਡੀਲਸ ਜਿਹੜੀ ਆ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਲੱਗਦੀ ਹੈ। 5 ਲੀਟਰ ਵਾਲਾ ਜੇ ਤੁਸੀਂ ਮਸਟਰਡ ਆਇਲ ਲੈ ਕੇ ਜਾਣਾ ਤਾਂ ਲਕਸ਼ਮੀ ਦਾ ਮਸਟਰਡ ਆਇਲ 5 ਲੀਟਰ ਚ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਸਿਰਫ $19.99 ਦੇ ਵਿੱਚ ਤੁਹਾਨੂੰ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਦੇਸੀ ਘਿਓ ਇੱਕ ਇਹੋ ਜਿਹੀ ਡੀਲ ਆ ਜੀ ਜਿਹੜੀ ਹਮੇਸ਼ਾ ਹੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਸਭ ਨਾਲ ਘੱਟ ਲੱਗਦੀ ਹੈ। ਸੋ ਨਾਨਕ ਦੇਸੀ ਘਿਓ ਤੁਸੀਂ ਲੈ ਕੇ ਜਾਣਾ 1.6 kg ਆ ਤਾਂ ਤੁਹਾਨੂੰ ਮਿਲਣਾ ਸਿਰਫ $23.99, ਮਤਲਬ $24 ਦੇ ਵਿੱਚ ਮਿਲਣਾ ਜੀ, ਜਿਹੜਾ ਕਿ $30-$31 ਦਾ ਤੁਹਾਨੂੰ ਬਾਹਰ ਮਿਲਦਾ। ਸੋ ਇਹਤੋਂ ਇਲਾਵਾ ਤੁਸੀਂ ਫੂਲ ਮਖਾਣਿਆਂ ਦੀ ਜੇ ਤੁਸੀਂ ਇਸ ਵਾਰ ਡੀਲ ਲੈ ਕੇ ਜਾਣੀ ਹੈ ਤਾਂ ਸਿਰਫ $6 ਦੇ ਵਿੱਚ ਤੁਹਾਨੂੰ 200 ਗ੍ਰਾਮ ਦੇ ਫੂਲ ਮਖਾਣੇ ਦਾ ਪੈਕ ਮਿਲਣਾ, ਜਿਹੜਾ ਮਿਨੀਮਮ $8-$9 ਦਾ ਬਾਹਰ ਮਿਲਦਾ ਜੀ, ਸਾਨੂੰ ਸਿਰਫ $6 ਦੇ ਵਿੱਚ ਮਿਲਣਾ ਜੀ। ਇਹਤੋਂ ਇਲਾਵਾ ਰੈਡ ਅਨੀਅਨ ਪਿਆਜ਼ ਦਾ ਜਿਹੜਾ ਬੋਰਾ ਹੈ ਜੀ, ਘੱਟੋ ਘੱਟ $12-13 ਦਾ ਬੈਗ ਜਿਹੜਾ ਤੁਹਾਨੂੰ ਬਾਹਰ ਮਿਲ ਰਿਹਾ ਜੀ ਇਸ ਵੀਕਐਂਡ, ਸਿਰਫ $9.99, ਮਤਲਬ $10। ਸੋ $3 ਮਿਨੀਮਮ ਆਫ ਨੇ ਜੀ ਰੈਡ ਅਨੀਅਨ ਦੇ 10 ਪਾਉਂਡ ਦੇ ਬੈਗ ਦੇ ਉੱਤੇ। ਸੋ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਰੈਡ ਅਨੀਅਨ ਆਇਆ ਜੀ, ਉਹ ਤੁਹਾਨੂੰ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਆਸ਼ੀਰਵਾਦ ਮਲਟੀਗ੍ਰੇਨ ਆਟਾ ਜਿਹੜਾ ਕਿ ਮਿਨੀਮਮ $22-23 ਦਾ ਬੈਗ ਤੁਹਾਨੂੰ ਬਾਹਰ ਮਿਲਦਾ, ਔਰ ਆਸ਼ੀਰਵਾਦ ਹੋਲ ਵੀਟ ਆਟਾ ਜਿਹੜਾ ਕਿ ਮਿਨੀਮਮ $21-22 ਦਾ ਬੈਗ ਤੁਹਾਨੂੰ ਬਾਹਰ ਮਿਲਦਾ, ਉਹ ਰੈਂਡਮਲੀ ਅਸੀਂ ਸਿਰਫ $15 ਔਰ $16 ਦੇ ਵਿੱਚ ਤੁਹਾਨੂੰ ਮਿਲਣੇ ਆ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਹੋਰ ਵੀ ਬਹੁਤ ਸਾਰੀਆਂ ਡੀਲਸ ਨੇ ਜੀ, ਤੁਸੀਂ ਪਹੁੰਚਣਾ ਕਿੱਥੇ ਆ ਜੀ? 31 Steeple Bush Avenue ਬਰੈਂਪਟਨ, ਫੋਨ ਨੰਬਰ 1 ਹੈ ਜੀ 905-458-1300। ਸੈਕਿੰਡ ਲੋਕੇਸ਼ਨ ਸਾਡੀ ਵਿਟਵੀ ਦੇ ਵਿੱਚ ਹੈ ਜੀ, ਉੱਥੇ ਵੀ ਤੁਸੀਂ ਪਹੁੰਚ ਕੇ ਇਸ ਡਰਮ ਰੀਜਨ ਵਾਲੇ ਇਸ ਡੀਲਸ ਦਾ ਫਾਇਦਾ ਚੱਕ ਸਕਦੇ ਹੋ। ਪਹੁੰਚਣਾ ਕਿੱਥੇ ਜੀ? 1618 ਡੰਡਾਸ ਸਟਰੀਟ ਈਸਟ ਵਿਟਵੀ, ਫੋਨ ਨੰਬਰ ਹੈ ਜੀ 905-556-1652, 905-556-1651। ਅਗੇਨ ਸੇਵਿੰਗਸ 110%, ਪੈਸੇ ਤੁਹਾਡੇ ਘੱਟ ਲੱਗਣੇ ਆ, ਸਮਾਨ ਜ਼ਿਆਦਾ ਲਿਆ ਜਾਣਾ, ਤੇ ਪਹੁੰਚਣਾ ਉਹਦੇ ਲਈ ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਥੈਂਕ ਯੂ
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਕੁਇਕ ਜਿਹਾ ਇੱਕ ਮੈਸੇਜ ਹੋਰ ਦੇ ਕੇ ਫਿਰ ਤੁਹਾਡਾ ਗੱਲਬਾਤ ਲਈ ਲਾਈਨ ਖੋਲਣ ਲੱਗੇ। ਸੰਤੋਸ਼ ਵੀ ਹੋਰ ਤੇ ਮੈਂ ਨਾ ਰਾਣਾ ਜੀ, ਮੈਂ ਆ ਗਏ ਨੇ ਰਾਣਾ ਜੀ, ਤੁਸੀਂ ਦਿਓ ਮੈਸੇਜ ਆਪਣਾ।
3: ਅਮਨ ਜੀ ਸਭ ਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਤਾਂ RDSP ਦੀ ਮਿਸ਼ਨ ਗੱਲ ਕਰਦੇ ਆ, $90,000 ਦੀ ਗ੍ਰਾਂਟ ਹੈ, ਫੈਡਰਲ ਗਵਰਨਮੈਂਟ ਦੀ ਇਹ ਗ੍ਰਾਂਟ ਹੈ, 2008 ਤੋਂ ਸਟਾਰਟ ਹੈ। ਜਿਹੜੇ ਵੀ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਉਮਰ ਜਿਹੜੀ ਹੈ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਤੇ ਆਪਾਂ ਨੂੰ ਇਸ ਗ੍ਰਾਂਟ ਦਾ ਫਾਇਦਾ ਹੋ ਸਕਦਾ। ਐਂਡ ਖਾਸ ਕਰਕੇ ਜਿਹੜੀ ਇਹ ਗ੍ਰਾਂਟ ਬਣਾਈ ਤਾਂ ਗਈ ਹੈਗੀ ਹੈ ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਉਹਨਾਂ ਦੇ ਫਿਊਚਰ ਨੂੰ ਸਟਰੋਂਗ ਬਣਾਉਣ ਲਈ, ਕਿਉਂਕਿ ਗੌਰਮੈਂਟ ਨੂੰ ਇਹ ਲੱਗਦਾ ਹੈਗਾ ਵੀ ਅਗਰ ਉਸ ਘਰ ਦੇ ਵਿੱਚ ਕੋਈ ਸਪੈਸ਼ਲ ਨੀਡ ਵਾਲਾ ਬੱਚਾ ਹੈਗਾ, ਅੱਜ ਤਾਂ ਪੇਰੈਂਟਸ ਉਹਦੀ ਟੇਕ ਕੇਅਰ ਕਰੀ ਜਾ ਰਹੇ ਨੇ, ਕੱਲ ਨੂੰ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਗਿਆ ਤੇ ਉਸ ਬੱਚੇ ਨੂੰ ਜਿਹੜਾ ਹੈਗਾ ਟੇਕ ਕੇਅਰ ਕਿੰਨੇ ਕਰਨਾ। ਸੋ ਅਗਰ ਪੈਸੇ ਹੋਣਗੇ ਤੇ ਕੋਈ ਨਾ ਕੋਈ ਜਿਹੜਾ ਹੈਗਾ ਆਪਣਾ ਰਿਲੇਟਿਵ ਜਾਂ ਕੋਈ ਫੈਮਿਲੀ ਫਰੈਂਡ ਕੋਈ ਨਾ ਕੋਈ ਉਹਨਾਂ ਨੂੰ ਸੰਭਾਲ ਸਕਦਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000। ਜਿਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ ਤੇ ਪੇਰੈਂਟਸ ਨੂੰ $3,480 ਹਰ ਸਾਲ ਗਵਰਨਮੈਂਟ ਵੱਲੋਂ ਐਕਸਟਰਾ ਦਿੱਤੇ ਜਾ ਰਹੇ ਨੇ, ਜਿਹਨਾਂ ਦੀ ਉਮਰ 18 ਤੋਂ ਬਾਅਦ ਹੈਗੀ ਹੈ $2,450 ਹਰ ਸਾਲ ਗਵਰਨਮੈਂਟ ਵੱਲੋਂ ਨਵਾਂ ਬੈਨੀਫਿਟ ਲਾਸਟ ਈਅਰ ਸਟਾਰਟ ਹੋਇਆ ਸੀਗਾ ਉਹ ਵੀ ਤੁਹਾਨੂੰ ਮਿਲ ਸਕਦਾ। ਐਂਡ ਜਿਹੜਾ ਟੈਕਸ ਰਿਫੰਡ ਹੈਗਾ ਅਪ ਟੂ $40,000 ਤੱਕ ਟੈਕਸ ਰਿਫੰਡ ਵਾਪਸ ਆ ਰਿਹਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੱਕ, ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ RDSP ਗ੍ਰਾਂਟ ਦੀ, 416-910-9000, 416-910-9000, ਤੇ ਵੈਬਸਾਈਟ ਹੈ punjabinsurance.ca।
0: ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਸੋ ਮਚ, ਵੀਕਐਂਡ ਦੇ ਮੁਬਾਰਕਾਂ, ਥੈਂਕ ਯੂ ਸੋ ਮਚ।
4: ਔਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200।

0: ਤੇ ਚਲੋ ਮੈਂ ਫਾਤਰ ਡਲ ਤੇ ਰਿਵਾਸ ਤੇ ਮੇਰਾ ਸੰਤੋਸ਼ ਸੰਤੋਸ਼ ਸਤਿ ਸ਼੍ਰੀ ਅਕਾਲ ਜੀ ਫਾਊਲ ਹੋਊਗਾ ਤੁਸੀਂ ਕਾਲ ਕਰਨੀ ਆ ਅਸੀਂ ਕਿ ਇੰਗਲਿਸ਼ ਕੀ ਸੀ ਕਿ ਅਸੀਂ ਟੈਸਟ ਕਰਦੇ ਸੀ ਕਿ ਕੌਣ ਬੰਦਾ ਬਜਾਏ ਅੰਗਰੇਜ਼ੀ ਦਾ ਕੋਈ ਇੱਕ ਮੁਹਾਵਰਾ ਜਾਂ ਸ਼ਬਦ ਬੋਲਿਆ ਪੰਜਾਬੀ ਜਾਂ ਹਿੰਦੀ ਦੇ ਵਿੱਚ ਆਪਣੀ ਗੱਲ ਨੂੰ ਕੰਪਲੀਟ ਕਰਦਾ ਮੈਂ ਕੁਐਸਚਨ ਕਰਦਾ ਤੁਸੀਂ ਕੀ ਕਰਦੇ ਹੋ ਤੁਸੀਂ ਕਰੋ ਮੈਂ ਓ ਇਹ ਫਾਊਲ ਹੋਊਗਾ ਤੁਸੀਂ ਕੁਇਕ ਆਨਸਰ ਦੇਣਾ ਅੱਜ ਨਾ ਸਪੈਸ਼ਲ ਨੇ ਮੈਨੂੰ ਉਹਨਾਂ ਨੇ ਟੈਕਸਟ ਕਰਕੇ ਭੇਜੇ ਨੇ ਜੋ ਇੱਕੋ ਲੋਕੇਸ਼ਨ ਨਜ਼ਾਰਾ ਤੇ ਟੇਕ ਆਊਟ ਓਨਲੀ ਆ ਜਿੰਨੇ ਵੀ ਪਹਿਲੇ ਤਿੰਨ ਵਿਨਰ ਹੋਣਗੇ ਉਹਨਾਂ ਨੂੰ ਵੈਜ ਔਰ ਨੋਨ ਵੈਜ ਦੇ ਵਿੱਚ ਇੱਕ ਕੋਂਬੋ ਆ ਬਿਲਕੁਲ ਫ੍ਰੀ ਹੋਊਗਾ ਤਿੰਨ ਵਾਲੇ ਤਿੰਨ ਪਹਿਲੇ ਬੰਦਿਆਂ ਨੂੰ ਕੁਇਕਲੀ ਕਾਲ ਕਰਨੀ ਆ ਉਹਦੇ 'ਚ ਕੀ ਹੋਊਗਾ ਨੋਨ ਵੈਜ ਇੱਕ ਹੋਊਗੀ ਨਾਲ ਵਿੱਚ ਥੋੜ੍ਹਾ ਰਾਈਸ ਹੋਣਗੇ ਅਤੇ ਨਾਲ ਇੱਕ ਨਾਨ ਹੋਊਗਾ ਟੇਕ ਆਊਟ ਦੇ ਵਿੱਚ ਅਤੇ ਜੇ ਤੁਸੀਂ ਵੈਜ ਹੋ ਤੁਹਾਡੇ ਲਈ ਵੀ ਇੱਕ ਵੈਜ ਅਤੇ ਨਾਲ ਰਾਈਸ ਅਤੇ ਨਾਨ ਜਿਹੜਾ ਹੈਗਾ ਬਿਲਕੁਲ ਫ੍ਰੀ ਤੁਹਾਨੂੰ ਪਿਕਅਪ ਕਰਾਵਾਂਗੇ ਅਤੇ ਵੈਸੇ ਇਹਨਾਂ ਦੇ ਤੁਸੀਂ ਕਦੇ ਟਰਾਈ ਕਰ ਰਹੇ ਹਾਂ ਜੋ ਨਜ਼ਾਰਾ ਦੇ ਪੈਸਟੋ ਜਿਹੜੇ ਹੈਗੇ ਪਾਸਤਾਸ ਪੈਸਟੋ ਪੀਜ਼ਾ ਇਹਨਾਂ ਦਾ ਟਰਾਈ ਕਰਕੇ ਦੇਖਿਓ ਨਜ਼ਾਰਾ ਦਾ ਅਤੇ ਨਾਲ ਤੁਸੀਂ ਕਾਲ ਕਰ ਰਹੇ ਸਟੂਡੀਓ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਗਲਿਸ਼ 905-673-3333 ਪਹਿਲੇ ਤਿੰਨ ਵਿਨਰਸ ਤੁਸੀਂ ਨਜ਼ਾਰਾ ਕਹਿਣਾ NAZARA ਨਜ਼ਾਰਾ ਅਤੇ ਨਜ਼ਾਰਾ ਆ ਗਿਆ ਹੋਵੇ ਅਤੇ ਤੁਸੀਂ ਕੋਂਟੈਕਟ ਕਰਨਾ ਸਟੂਡੀਓ ਦੇ ਵਿੱਚ ਸਾਨੂੰ 905-673-3333 ਅਸੀਂ ਨੰਬਰ ਲਿਖ ਲਾਂਗੇ ਤੁਹਾਡੇ ਅਤੇ ਨੰਬਰ ਪਾਸ ਔਨ ਕਰਾਂਗੇ ਜਿਨ੍ਹਾਂ ਦੇ ਨੰਬਰ ਪਾਸ ਹੋਣਗੇ ਉਹਨਾਂ ਨੂੰ ਹੀ ਸਿਰਫ ਇਹ ਗਿਫਟ ਆ ਸਾਡੇ ਵੱਲੋਂ ਅੱਜ ਤਿੰਨ ਪਹਿਲੇ ਕਾਲਰਸ ਤੁਹਾਨੂੰ ਲੰਚ ਦੇ ਵਿੱਚ ਜਾਂ ਡਿਨਰ ਦੇ ਵਿੱਚ ਟੇਕ ਆਊਟ ਮਿਲ ਜਾਣਾ ਹੈਗਾ ਜਿਹੜਾ ਕਿ ਵਿਨਰ ਹੋਊਗਾ ਇੰਗਲਿਸ਼ ਸਟਾਰਟ ਕਰੀਏ ਸੰਤੋਸ਼
1: ਪੈਸੇ ਨਹੀਂ ਹੈਗੇ ਤੇ ਤੁਸੀਂ ਇੱਕ ਵਾਰ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਕੋਲ ਆਫ ਦਾ ਮਾਰਕੀਟ ਕੁਛ ਲਿਸਟਿੰਗ ਹੈਗੀਆਂ ਜੋ ਕਿ ਅਸੀਂ ਕਸਟਮਾਈਜ਼ ਕਰਕੇ ਤੁਹਾਡੇ ਪਲਾਨ ਦੇ ਅਕੋਰਡਿੰਗ ਬਣਾ ਕੇ ਦੇ ਸਕਦੇ ਹਾਂ ਬਟ ਉਹਦੇ ਲਈ ਤੁਹਾਨੂੰ ਸਾਡੀ ਟੀਮ ਨੂੰ ਕਾਲ ਕਰਨਾ ਪਏਗਾ ਹਰਦੀਪ ਪੰਦੇ ਸਾਡੇ ਬ੍ਰੋਕਰ ਆਫ ਰੈਕਟ ਅਸੀਂ ਸਾਰੇ ਉਹਨਾਂ ਨਾਲ ਕੰਮ ਕਰਦੇ ਹਾਂ ਔਰ ਤੁਸੀਂ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ ਨੰਬਰ ਹੈਗਾ 416-473-4242 416-473-4242 ਜੇ ਕਿਸੇ ਨੇ ਕੋਈ ਬਿਜ਼ਨਸ ਵੀ ਸ਼ੁਰੂ ਕਰਨਾ ਹੈਗਾ ਆ ਤੇ ਉਹਦੇ ਲਈ ਵੀ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਸਾਡੇ ਕੋਲ ਕੁਝ ਬਿਜ਼ਨੈਸਸ ਵੀ ਹੈਗੇ ਆ ਜਿਹਦੇ ਵਿੱਚ ਅਸੀਂ ਡੇਰੀ ਕੁਈਨ ਦੇ ਬਿਜ਼ਨਸ ਦੇ ਵਿੱਚ ਵੀ ਕੰਮ ਕਰਦੇ ਹਾਂ ਦੋ ਬਿਜ਼ਨੈਸਸ ਆਲਰੇਡੀ ਅਸੀਂ ਸੈਲ ਕਰ ਦਿੱਤੇ ਤਿੰਨ ਜਾਂ ਸਾਡਾ ਡੇਰੀ ਕੁਈਨ ਬਿਜ਼ਨਸ ਇਨ ਪ੍ਰੋਸੈਸ ਹੈਗਾ ਆ ਸੋ ਇਹ ਲਿਸਟਿੰਗਸ ਕਦੀ ਵੀ ਤੁਹਾਨੂੰ MLS ਤੇ ਨਹੀਂ ਮਿਲਣਗੀਆਂ ਸੋ ਤੁਸੀਂ ਇੱਕ ਵਾਰ ਕਾਲ ਕਰ ਸਕਦੇ ਹੋ ਇੱਦਾਂ ਦੇ ਬਿਜ਼ਨੈਸਸ ਦੇ ਨਾਲ ਨਾਲ ਤੁਸੀਂ ਆਪਦੀ ਨੋਰਮਲ ਜੋਬ ਵੀ ਕਰ ਸਕਦੇ ਤੁਹਾਨੂੰ ਆਪਦਾ ਕੰਮ ਛੱਡ ਕੇ ਬਿਜ਼ਨਸ ਵੱਲ 100% ਡਿਵੋਟ ਨਹੀਂ ਕਰਨਾ ਪੈਂਦਾ ਸੋ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖੋ ਔਰ ਤੁਹਾਨੂੰ ਨਹੀਂ ਪਤਾ ਕਿਵੇਂ ਸਟਾਰਟ ਕਰਨਾ ਕਈ ਸਾਨੂੰ ਰੈਗੂਲਰਲੀ ਕਾਲਸ ਆਉਂਦੀਆਂ ਉਹ ਜਿਹੜੇ ਕੰਮ 'ਚ ਹੈਗੇ ਉਹਦੇ ਤੋਂ ਖੁਸ਼ ਨਹੀਂ ਆ ਕੁਛ ਨਵਾਂ ਕਰਨਾ ਚਾਹੁੰਦੇ ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਟਾਰਟ ਕਿਵੇਂ ਕਰਨਾ ਹੈ ਉਹਦੇ ਲਈ ਵੀ ਅਸੀਂ ਕੰਸਲਟੇਸ਼ਨ ਪ੍ਰੋਵਾਈਡ ਕਰਦੇ ਹਾਂ ਸੋ ਤੁਸੀਂ ਇੱਕ ਵਾਰ ਸਾਡੀ ਟੀਮ ਨੂੰ ਮਿਲ ਸਕਦੇ ਹੋ ਨੰਬਰ ਹੈਗਾ 416-473-4242 416-473-4242 ਐਂਡ ਲਾਸਟ ਮੈਸੇਜ ਸਾਰਿਆਂ ਕੋਲੋਂ ਘਰ ਹੁੰਦੇ ਆ ਕਈਆਂ ਨੇ ਇਨਵੈਸਟਮੈਂਟ ਪ੍ਰੋਪਰਟੀਜ਼ ਰੱਖੀਆਂ ਹੁੰਦੀਆਂ ਬਟ ਉਹਨਾਂ ਨੂੰ ਮੈਨੇਜਮੈਂਟ ਕਰਨ ਲਈ ਟਾਈਮ ਨਹੀਂ ਹੁੰਦਾ ਔਰ ਕਈ ਵਾਰ ਉਹਨਾਂ ਦੇ ਟੈਨੈਂਟਸ ਜਿਹੜੇ ਹੈਗੇ ਆ ਘਰ ਵੀ ਨਹੀਂ ਛੱਡਦੇ ਜਦੋਂ ਉਹਨਾਂ ਨੂੰ ਘਰ ਖਾਲੀ ਕਰਵਾਉਣਾ ਹੈ ਔਰ ਕਾਫੀ ਕੇਸਿਸ ਕਾਫੀ ਕਾਲਸ ਆ ਰਹੀਆਂ ਸਾਨੂੰ ਇਸ ਰਿਲੇਟਡ ਵੀ ਕਿ ਸਾਨੂੰ ਹੈਲਪ ਚਾਹੀਦੀ ਆ ਸੋ ਕਿਉਂਕਿ ਟੈਨੈਂਟਸ ਘਰ ਨਹੀਂ ਛੱਡ ਰਹੇ ਆ ਮੋਰਗੇਜਸ ਵੀ ਤੁਸੀਂ ਆਪਦੇ ਪੋਕਿਟ ਤੋਂ ਪੇ ਕਰ ਰਹੇ ਹੋ ਸਾਰੀਆਂ ਯੂਟੀਲਿਟੀਜ਼ ਪਲੱਸ ਉਹ ਤੁਹਾਡੀਆਂ ਪ੍ਰੋਪਰਟੀਜ਼ ਨੂੰ ਡੈਮੇਜ ਵੀ ਕਰ ਰਹੇ ਆ ਸੋ ਪਲੀਜ਼ ਆਪਦੀ ਹਾਰਡ ਅਰਨ ਮਨੀ ਸੇਵ ਕਰਕੇ ਰੱਖੋ ਘਰ ਬਾਏ ਕੀਤੇ ਆ ਤੇ ਪਲੀਜ਼ ਤੁਸੀਂ ਉਹਨੂੰ ਰੈਂਟ ਆਊਟ ਕਰਨ ਤੋਂ ਪਹਿਲਾਂ ਆਪਣੀ ਪੂਰੀ ਡਿਊ ਡਿਲੀਜੈਂਸ ਕਰੋ ਸਾਡੇ ਕੋਲ ਉਹਦੇ ਲਈ ਵੀ ਟੀਮ ਹੈਗੀ ਆ ਸੋ ਤੁਸੀਂ ਸਾਨੂੰ ਇੱਕ ਵਾਰ ਕਾਲ ਕਰੋਗੇ ਅਸੀਂ ਤੁਹਾਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਕੇ
0: ਕੱਲ ਵੀ ਪੀਲ ਪੁਲਿਸ ਨੇ ਤਿੰਨ ਹੋਰ ਅਰੈਸਟ ਕੀਤੇ ਨੇ ਪਿਛਲੇ ਦਿਨ ਇੱਕ ਕੁੜੀ ਸੀ ਜਿਹੜੀ ਇੱਥੇ ਪੜ੍ਹਨ ਲਿਖਣ ਆਈ ਸੀ ਤੇ ਆ ਕੇ ਲੋਕਾਂ ਦੇ ਘਰ ਰੈਂਟ ਕਰਦੀ ਸੀ ਰੈਂਟ ਕਰਨ ਤੋਂ ਬਾਅਦ ਨਕਲੀ ਓਨਰ ਬਣ ਕੇ ਪੈਸੇ ਲੈ ਲੈਂਦੇ ਸੀ, ਕਿਸੇ ਦਾ ਘਰ ਅੱਗੇ ਰੈਂਟ ਕਰਕੇ ਓਨਰ ਬਣ ਕੇ ਪੈਸੇ ਲੈ ਲੈਂਦੇ ਸੀ, ਹੈਨਾ? ਸੋ ਕੇਅਰਫੁਲ ਹੋ ਕੇ ਤੁਸੀਂ ਰੈਂਟਲ ਬਿਜ਼ਨਸ ਦੇ ਵਿੱਚ ਬਹੁਤ ਕੇਅਰਫੁਲ ਹੋ ਕੇ, ਤੁਹਾਡੇ ਕੌਣ ਅੰਦਰ ਵੜ ਗਿਆ, ਵੜਤਾ ਗਿਆ ਫਿਰ ਕੱਢ ਨਹੀਂ ਸਕਦੇ ਕਿਉਂਕਿ ਪੁਲਿਸ ਨਹੀਂ ਕੱਢ ਸਕਦੀ ਉਹਨੂੰ ਜੋ ਰੈਂਟ ਨਹੀਂ ਦਿੰਦਾ। ਟੈਨੈਂਟ ਬੋਰਡ ਦੇ ਵਿੱਚ ਡਕਫੋਰਡ ਅਜੇ ਬਿਜ਼ੀ ਹੈਗਾ ਬਹੁਤ ਜ਼ਿਆਦਾ, ਇਹਦੇ ਮੰਤਰੀ ਸੰਤਰੀ ਵੀ ਬਿਜ਼ੀ ਨੇ ਸਾਰੇ, ਹਾਂ ਜਿਹੜੇ ਪਿਛਲੇ ਦਿਨੀ ਆਏ ਨੇ ਸਕੈਂਡਲ ਨਿਕਲ ਕੇ ਸਾਹਮਣੇ, 6 ਕਿਲੋਮੀਟਰ ਘਰ ਤੋਂ ਦੂਰ ਗੱਡੀਆਂ ਚਲਾ ਨਹੀਂ ਸਕਦੇ, ਘਰ ਤੱਕ ਜਾਣ ਲਈ 6 ਕਿਲੋਮੀਟਰ, ਹੋਟਲਾਂ 'ਚ ਰਹਿੰਦੇ ਨੇ, ਅਯਾਸ਼ੀ ਨਜ਼ਾਰੇ ਨਜ਼ਾਰਾ ਆ ਗਿਆ ਹੋਵੇ, ਨਜ਼ਾਰੇ ਲੈਂਦੇ ਨੇ। ਸੋ ਇਹਨਾਂ ਨੇ ਤੁਹਾਡੇ ਕੰਮ ਕੀ ਕਰਨੇ ਨੇ, ਇਹਨਾਂ ਨੇ ਕੀ ਦੱਸਣਾ ਆਪਣੇ ਬੌਸ ਨੂੰ ਜਾ ਕੇ ਕਿ ਭਾਜੀ ਆਹ ਕਰ ਲਓ ਨੋ ਕਰ ਲਓ? ਥੈਂਕ ਯੂ ਸੋ ਮਚ। ਅਤੇ ਤੁਸੀਂ ਕਿਸੇ ਨੇ ਵੀ ਪ੍ਰੋਪਰਟੀ ਰੈਂਟ ਕਰਨੇ 416-473-4242-416-473-4242। ਇੰਗਲਿਸ਼ ਵਿੰਗਲਿਸ਼ ਵੱਲ ਚੱਲਦੇ ਹਾਂ
1: ਜੀ।
0: ਮੇਰੇ ਨਾਲ ਗੁਰਦੀਪ ਹੈ। ਗੁਰਦੀਪ ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਅਮਨ ਜੀ?
0: ਚੜ੍ਹਦੀ ਕਲਾ ਜੀ,
2: ਨਜ਼ਾਰਾ ਆ ਗਿਆ ਹੋਵੇ,
0: ਨਜ਼ਾਰਾ ਆ ਗਿਆ ਹੋਵੇ, ਠੀਕ ਹੈ। ਗੁਰਦੀਪ ਜੀ ਤੁਸੀਂ ਕੰਮ ਕੀ ਕਰਦੇ ਹੋ?
2: ਮੈਂ ਜੀ ਸਮਾਨ ਛੱਡ ਕੇ ਆਉਣਾ।
0: ਅੱਛਾ।
2: ਇੱਕ ਮਤਲਬ ਕਹਿੰਦਾ ਵੇਅਰ ਹਾਊਸ ਆ ਜਿੱਥੇ ਜਿਹੜੀ ਆਪਾਂ ਬੀਅਰ ਪੀਨੇ ਆ,
0: ਹਾਂ,
2: ਉਹਦਾ ਸਮਾਨ ਹੁੰਦਾ।
0: ਵੇਅਰ ਹਾਊਸ ਕਹਿ ਦਿੱਤਾ ਤੁਸੀਂ? ਦੁਬਾਰਾ ਟਰਾਈ ਕਰ ਸਕਦੇ ਤੁਸੀਂ ਫਿਰ ਇੱਕ ਵਾਰ ਕੱਟ ਕੇ, ਠੀਕ ਹੈ? ਅਸਲ ਤੁਹਾਨੂੰ ਹਸਾਉਣਾ ਹੀ ਆ, ਇੰਗਲਿਸ਼ ਵਿੰਗਲਿਸ਼ ਦਾ ਬਹਾਨਾ ਇੱਕ, ਸ਼ਾਇਦ ਮੇਰੀ ਸ਼ਾਦੀ ਕਾ ਖਿਆਲ ਦਿਲ ਮੇ ਆਇਆ ਹੈ, ਇਸੀ ਲਈ ਮੇਰੀ ਮੰਮੀ ਨੇ ਤੁਹਾਨੂੰ ਚਾਏ ਪੇ ਬੁਲਾਇਆ ਹੈ। ਹੈ ਸੰਤੋਸ਼ ਜੀ? ਸੋ ਇੰਗਲਿਸ਼ ਵਿੰਗਲਿਸ਼ ਦਾ ਬਹਾਨਾ ਹੀ ਆ, ਚਾਹ ਵੀ ਬਹਾਨਾ ਹੀ ਆ ਉੱਥੇ। ਮੰਮੀ ਨੇ ਕਹਿੰਦਾ ਸ਼ਾਇਦ ਤੇਰੇ ਤੈਨੂੰ ਚਾਹ ਤੇ ਬੁਲਾਇਆ, ਸ਼ਾਦੀ ਦਾ ਬਹਾਨਾ ਦਿਲ ਮੇ ਆਇਆ ਹੈ, ਹੈਨਾ? ਸੋ ਇੰਗਲਿਸ਼ ਵਿੰਗਲਿਸ਼ 905-673-3333-9056-733-337 ਲਾਈਨ ਖਾਲੀ ਨੇ, ਦੋ ਜਲਦੀ ਤੋਂ ਪਹਿਲਾਂ।

0: ਦਰਦ ਦੇਖੋ ਕਿੰਨੇ ਸੰਤੋਸ਼ ਇੰਗਲਿਸ਼ ਮਿੰਗਲਿਸ਼ ਤੋਂ ਸਾਰੇ ਸਭ ਨੂੰ ਮਿਹਨਤ ਅੰਗਰੇਜ਼ ਸੰਤੋਸ਼ ਜੀ ਤੁਹਾਡੇ ਨਾਲ ਕਰ ਦਵਾਂ ਇੱਕ ਵਾਰ ਮੈਂ ਫਟਾਫਟ
1: ਪਰ
0: ਨਹੀਂ ਤੁਸੀਂ ਟਰਾਈ ਕਰੋ ਪੰਜਾਬੀ ਬੋਲਣਾ ਸੰਤੋਸ਼ ਜੀ ਕੀ ਹਾਲ ਚਾਲ ਹੈ
1: ਬਹੁਤ ਵਧੀਆ ਅਮਨ ਜੀ
0: ਤੇ ਕੀ ਕਰਦੇ ਤੁਸੀਂ
1: ਮੈਂ ਘਰ ਵੇਚਦੀ ਹਾਂ ਤੇ ਘਰ ਖਰੀਦਣ ਚ ਲੋਕਾਂ ਦੀ ਮਦਦ ਕਰਦੀ ਹਾਂ
0: ਠੀਕ ਹੈ ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ
1: ਬਹੁਤ ਬਹੁਤ ਧੰਨਵਾਦ ਅਮਨ ਜੀ
0: ਤੇ ਸੰਤੋਸ਼ ਜੀ ਤੁਹਾਡਾ ਟੈਟੂ ਬਹੁਤ ਸੋਹਣਾ ਜਿਹੜਾ ਤੁਸੀਂ ਬਣਾਇਆ
1: ਹਾਂਜੀ ਹਾਂਜੀ ਸ਼ੁਕਰੀਆ ਅਮਨ ਜੀ
0: ਕੀ ਹੈ ਉਹ
1: ਸਬਰ ਸ਼ੁਕਰ ਤੇ ਵਿਸ਼ਵਾਸ
0: ਅੱਛਾ ਸ਼ੁਕਰਾਨਾ ਹਾਂਜੀ
1: ਹਾਂਜੀ ਬਿਲਕੁਲ
0: ਇਹ ਕਿਹਦੇ ਤੇ ਲਿਖਿਆ ਹੋਇਆ
1: ਇਹ ਮੇਰੀ ਬਾਂਹ ਤੇ ਲਿਖਿਆ ਹੋਇਆ
0: ਕਾਹਦੇ ਨਾਲ ਲਿਖਿਆ ਹੋਇਆ ਸੰਤੋਸ਼ ਜੀ ਯਾਦ ਰੱਖਣਾ ਵੀ
1: ਠੀਕ ਹੈ
0: 905-600-7373 ਆਓ ਵੀ ਆਓ ਇੰਗਲਿਸ਼ ਵਿੰਗਲਿਸ਼ ਦੇ ਵਿੱਚ ਦੇਖੀਏ ਕਿ ਕਿੰਨੀ ਕੁ ਪੰਜਾਬੀ ਤੁਸੀਂ ਠੇਠ ਬੋਲ ਲੈਂਦੇ ਪਰ ਬੋਲਣਾ ਸੰਤੋਸ਼ ਵਾਂਗੂ ਕੋਨਫੀਡੈਂਸ ਨਾ ਪੈਣਾ ਹੈ ਵੈਸੇ ਆਪਾਂ ਅੰਗਰੇਜ਼ੀ ਬਿਨ ਬੋਲੇ ਬਿਨਾ ਪੰਜਾਬੀ ਬੋਲੇ ਨਹੀਂ ਪਾਉਂਦੇ ਪਰ ਜਦੋਂ ਬੋਲਦੇ ਹਾਂ ਆਪਣੇ ਆਪ ਨੂੰ ਕਿੰਨਾ ਅਜੀਬ ਲੱਗਦਾ ਸੁਣਨ ਵਾਲਾ ਨੂੰ ਕਿੰਨਾ ਹਾਸਾ ਹੁੰਦਾ ਵੀ ਲੈ ਫਸ ਗਿਆ ਹੁਣ ਲੈ ਫਸ ਗਿਆ ਹੁਣ ਲੈ ਫਸ ਗਿਆ ਹੁਣ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖੋ ਕਿ ਅੰਗਰੇਜ਼ੀ ਆਪਣੀ ਇਸ ਮੁਲਕ ਦੀ ਪਹਿਲੀ ਲੈਂਗੁਏਜ ਹੈ ਸਾਡੇ ਲਈ ਬਹੁਤ ਜ਼ਰੂਰੀ ਹੈ ਪਰ ਪੰਜਾਬੀ ਵੀ ਜ਼ਰੂਰੀ ਹੈ ਮਾਂ ਬੋਲੀ ਹੈ ਦੂਸਰਾ ਹੈਗਾ ਕਿ ਪੰਜਾਬੀ ਇਕੱਲੀ ਬੋਲਣੀ ਨਹੀਂ ਲਿਖਣੀ ਵੀ ਸਿੱਖਣੀ ਹੈਗੀ ਆ ਊੜਾ ਆੜਾ ਈੜੀ ਸੱਸਾ ਹਾ ਹਾ ਬੋਲਣਾ ਕਦੇ ਨਾ ਡੋਲਣਾ ਅਤੇ ਤੁਸੀਂ ਅਗਰ ਲਿਖਣੀ ਭੁੱਲ ਜਾਓਗੇ ਨਾ ਤੁਹਾਡੀ ਅਗਲੀ ਜਨਰੇਸ਼ਨ ਵੀ ਤਾਂ ਉਹ ਤੋਂ ਅਗਲੀ ਜਨਰੇਸ਼ਨ ਬੋਲਣੀ ਵੀ ਭੁੱਲ ਜੂਗੀ ਇਹ ਬਹੁਤ ਲਾਜ਼ਮੀ ਹੈ ਅਤੇ ਤੁਸੀਂ ਜ਼ਰੂਰ ਇਸ ਚੀਜ਼ ਨਾਲ ਜੁੜੇ ਰਹੋ ABS ਆਟੋ ਕਲੇਜ ਨਾਲ ਦਾ ਨੰਬਰ ਨੋਟ ਕਰੋ ਗੱਡੀ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਫੁੱਟ ਗਈ ਆ ਅਤੇ ਤੁਸੀਂ ਇਸ ਗੱਡੀ ਨੂੰ ਡੈਂਟਿੰਗ ਪੇਂਟਿੰਗ ਕਰਾਉਣੀ ਹੈ ਲੰਡਨ ਕਿਚਨ ਵਾਟਲ ਕੈਂਬਰਿਜ ਦੇ ਏਰੀਏ ਦੇ ਵਿੱਚ ABS ਆਟੋ ਕਲੇਜ਼ਰ ਨੂੰ ਤਕਰੀਬਨ 1.5-2 ਸਾਲ ਹੋ ਚੱਲੇ ਸੀ ਐਡਵਰਟਾਈਜ਼ ਕਰਦੇ ਹਾਂ ਟਰੱਕ ਟ੍ਰੇਲਰ ਦਾ ਕੋਈ ਬੋਡੀ ਵਰਕ ਦਾ ਕੰਮ ਹੈ 401 ਦੇ ਉੱਪਰ ਨੇ ਹੈਸਪਿਟਲ ਦਾ ਐਗਜ਼ਿਟ ਕੱਢ ਕੇ ਇੱਥੇ ਫਰੈਂਕਲਿਨ ਐਵਨਿਊ ਦੇ ਉੱਪਰ ਨੇ ਤੁਸੀਂ ਟਰੱਕ ਟ੍ਰੇਲਰ ਦੀ ਸੇਫਟੀ ਕਰਾਉਣੀ ਹੈ ਜਾਂ ਡੈਂਟਿੰਗ ਪੇਂਟਿੰਗ ਦਾ ਟ੍ਰੇਲਰ ਟਰੈਕਟਰ ਦਾ ਕੋਈ ਕੰਮ ਕਰਾਉਣਾ ਚੈਸੀ 'ਤੇ ਜੰਗਾਲ ਲੱਗ ਗਿਆ 416-500-2940 416-520-1946 416-520-1946 ਅਤੇ ਦੂਸਰਾ ਹੈਗਾ ਬੋਲਟਨ ਸਪਰਿੰਗ ਸ਼ੋਪ ਪਟੇ ਕਮਾਣੀਆਂ ਦੀ ਇੱਕ ਜਿਹੜਾ ਹੈਗਾ ਵਰਕਸ਼ਾਪ ਹੈ ਜਿੱਥੇ ਬੁਸ਼ਿੰਗਸ ਅਤੇ ਲੀਪ ਸਪਰਿੰਗ 25 ਸਾਲ ਹੋ ਗਏ ਬਿਜ਼ਨਸ ਦੇ ਵਿੱਚ ਬੋਲਟਨ ਸਪਰਿੰਗ ਸ਼ੋਪ ਨੂੰ ਫਾਇਰ ਬ੍ਰਿਗੇਡ ਦੇ ਟਰੱਕਸ ਹੀ ਰਿਪੇਅਰ ਕਰਦੇ ਨੇ ਤੁਹਾਡੇ ਟਰੱਕਾਂ ਦੇ ਲਈ ਵੀ ਇਹ ਬੜੇ ਫਾਇਦੇਮੰਦ ਨੇ 905-857-8282 ਵਰਕਸ਼ਾਪ ਆ ਤੁਹਾਡੀ ਫਲੀਟ ਆ ਆਪਣਾ ਜਾਂ ਕੋਈ ਵੀ ਬੁਸ਼ਿੰਗ ਅਤੇ ਸਪਰਿੰਗਸ ਦਾ ਕੰਮ ਕਰਾਉਣਾ 905-857-8282 ਜਿਹੜੇ ਲੋਕੇਟਡ ਹੈਗੇ ਨੇ 570 ਪ੍ਰੇਸੀ ਰੋਡ ਬੋਲਟਨ ਦੇ ਉੱਤੇ ਨੇ ਅਤੇ ਰਿਐਲਟੀ ਗਰੁੱਪ ਆਫ ਕੰਪਨੀ ਵਾਸ਼ਰੂਮ ਰੈਨੋਵੇਟ ਕਰਾਓ ਰਿਐਲਟੀ ਵਾਲਿਆਂ ਨੂੰ ਕਾਲ ਕਰੋ ਵਾਸ਼ਰੂਮ ਅਤੇ ਵਾਸ਼ਰੂਮ ਰੈਨੋਵੇਟ ਕਰਾਉਣ ਲਈ 416-816-8801 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ ਮੇਰੇ ਨਾਲ ਚਰਨਪ੍ਰੀਤ ਆ ਚਰਨਪ੍ਰੀਤ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ
0: ਅੱਛਾ ਤੁਹਾਨੂੰ ਥੋੜ੍ਹਾ ਸਾਡੀ ਇੱਕ ਛੋਟੀ ਜਿਹੀ ਗੇਮ ਹੁੰਦੀ ਹੈ ਪਹਿਲਾਂ ਖੇਡ ਲਓਗੇ
2: ਨਹੀਂ ਜੀ
0: ਖੇਡ ਲਓ ਪਲੀਜ਼ ਪਹਿਲਾਂ ਕਿਉਂ ਕਹਿੰਦੇ
2: ਨਹੀਂ ਫੇਲ ਹੀ ਹੋਣਾ ਜੀ
0: ਅੱਛਾ ਮੈਂ ਸਿਰਫ ਤੁਹਾਨੂੰ ਪੁੱਛਣਾ ਤੁਸੀਂ ਪੰਜਾਬੀ 'ਚ ਜਵਾਬ ਦੇਣਾ ਅੰਗਰੇਜ਼ੀ 'ਚ ਨਹੀਂ ਦੇਣਾ
2: ਹਾਂਜੀ
0: ਚਰਨਪ੍ਰੀਤ ਜੀ ਕੀ ਹਾਲ ਚਾਲ ਤੁਹਾਡਾ
2: ਬਹੁਤ ਹੀ ਵਧੀਆ ਜੀ ਚੜ੍ਹਦੀ ਕਲਾ ਜੀ
0: ਚੜ੍ਹਦੀ ਕਲਾ ਜੀ ਅਤੇ ਚਰਨਪ੍ਰੀਤ ਜੀ ਕੀ ਕੰਮ ਕਰਦੇ ਹੋ
2: ਅਸੀਂ ਢਾਬੇ 'ਚ ਕੰਮ ਕਰਦੇ ਜੀ
0: ਢਾਬੇ 'ਚ ਕੰਮ ਕਰਦੇ ਹਾਂ ਜੀ ਤੁਸੀਂ ਕੰਮੇ ਖਤਮ ਕਰਦਾ ਹੈ ਢਾਬਾ ਕਹਿ ਕੇ ਸੋ ਓਕੇ ਸੋ ਚਰਨਪ੍ਰੀਤ ਜੀ ਤੁਸੀਂ ਪੜ੍ਹੇ ਲਿਖੇ ਹੋ
2: ਹਾਂਜੀ ਹਾਂਜੀ
0: ਤੁਸੀਂ ਗਲਤ ਆਂਸਰ ਦਿੱਤਾ ਤੁਸੀਂ ਕਹਿੰਦੇ ਸੀ ਆਹੋ ਮੈਂ ਫਿਰ ਪੁੱਛਣਾ ਸੀ ਪੜ੍ਹੇ ਲਿਖੇ ਅਤੇ ਅਨਪੜ੍ਹ 'ਚ ਕੀ ਫਰਕ ਹੁੰਦਾ ਤੁਸੀਂ ਕਹਿਣਾ ਸੀ ਪੜ੍ਹਿਆ ਲਿਖਿਆ ਹਾਂਜੀ ਕਹਿੰਦਾ ਹੁੰਦਾ ਅਨਪੜ੍ਹ ਆਹੋ ਕਹਿੰਦਾ ਹੁੰਦਾ ਫਿਰ ਮੈਂ ਤੁਹਾਨੂੰ ਪੁੱਛਣਾ ਸੀ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਕਹਿਣਾ ਸੀ ਆਹੋ ਹਾਂਜੀ ਅੱਛਾ ਚਰਨਪ੍ਰੀਤ ਜੀ ਕੀ ਪੜ੍ਹੇ ਤੁਸੀਂ
2: ਹਾਂਜੀ
0: ਆਊਟ ਹੋ ਗਏ ਚਲੋ ਓਕੇ ਆਪਾਂ ਤੁਹਾਡਾ ਮੈਸੇਜ ਦੇਈਏ ਕਿਤੇ ਉਹਦਾ ਟਾਈਮ ਨਾ ਲੰਘ ਜਾਏ ਓਕੇ ਇੱਕ ਤਾਂ ਸਪੈਸ਼ਲ ਡੀਲਸ ਜਿਹੜੇ ਤੁਸੀਂ ਲਗਾਏ ਨੇ ਸਪੈਸ਼ਲ ਪਿਕਅਪ ਡੀਲਸ ਨੇ ਉਹਨਾਂ ਬਾਰੇ ਬੋਲੋਗੇ ਨਜ਼ਾਰਾ ਤੇ ਤੁਹਾਡੇ ਤਵਾ ਕਿਚਨ ਕੰਪਨੀਆਂ ਜਿਹੜੇ ਲਾਏ ਨੇ
2: ਹਾਂਜੀ ਸੋ ਸਪੈਸ਼ਲ ਡੀਲਸ ਹੈਗੀ ਹੈ ਜੀ ਤੁਸੀਂ ਪਹੁੰਚਣਾ ਵਾ ਨਜ਼ਾਰਾ ਤੇ ਅੱਜ ਤੁਹਾਨੂੰ ਅੰਮ੍ਰਿਤਸਰੀ ਫਿਸ਼ ਜਾਂ ਫਿਰ ਚਿਕਨ ਵਿੰਗਸ ਦੇ ਨਾਲ ਤੁਹਾਨੂੰ BL ਫ੍ਰੀ ਮਿਲੂਗੀ ਜੀ ਤੁਹਾਨੂੰ $12 ਚ ਚਿਕਨ,
0: ਯਾਨੀ ਤੁਸੀਂ $12 ਚ ਬੀਅਰ ਖਰੀਦਣੀ ਹੈ ਤੇ ਅੰਮ੍ਰਿਤਸਰੀ ਫਿਸ਼ ਜਾਂ ਚਿਕਨ ਵਿੰਗਸ ਨੇ ਤੁਸੀਂ ਬੀਅਰ ਦੇ ਨਾਲ ਲੈ ਸਕਦੇ ਹੋ, ਰਾਈਟ?
2: ਹਾਂਜੀ ਬਿਲਕੁਲ ਜੀ,
0: ਠੀਕ ਹੈ। ਸੋ ਬੀਅਰ ਦੇ ਲਈ $12 ਪੇ ਕਰਨੇ ਆ ਐਗਜੈਕਟਲੀ, ਤੇ ਨਾਲ ਤੁਹਾਨੂੰ ਚਿਕਨ ਜਾਂ ਅੰਮ੍ਰਿਤਸਰੀ ਫਿਸ਼ ਜਿਹੜੀ ਆ ਜਾਂ ਵਿੰਗਸ ਫ੍ਰੀ ਨੇ। ਓਕੇ, ਨੈਕਸਟ।
2: ਹਾਂਜੀ, ਉਸ ਤੋਂ ਬਾਅਦ ਹੈਗਾ ਜੀ ਜਿਵੇਂ ਬਰਗਰ ਹੈਗਾ ਵਾ ਆਲੂ ਟਿੱਕੀ ਬਰਗਰ ਓਨਲੀ ਫੋਰ $2.99 ਜਾਂ ਫਿਰ ਆਲੂ ਟਿੱਕੀ ਨੂਡਲ ਬਰਗਰ $3.99 ਚ ਤੁਹਾਨੂੰ ਮਿਲੂਗਾ ਨਜ਼ਾਰਾ ਤੇ, ਜਾਂ ਤਵਾ ਕਿਚਨ ਤੁਸੀਂ ਪੁੱਛ ਸਕਦੇ 30 ਵੈਂਬਲ ਡਰਾਈਵ ਤੇ, ਉੱਥੇ ਤੁਸੀਂ ਆ ਕੇ ਗ੍ਰੈਬ ਕਰ ਸਕਦੇ ਡੀਲ। ਉਸ ਤੋਂ ਇਲਾਵਾ ਜਿਹੜੀ ਸਾਡੀ ਸਪੈਸ਼ਲ ਡੀਲਸ ਹੈਗੀ ਹੈ ਤੁਹਾਡੇ ਅੰਮ੍ਰਿਤਸਰੀ ਕੁਲਚੇ, ਦੋ ਪਲੇਟ ਅੰਮ੍ਰਿਤਸਰੀ ਕੁਲਚੇ ਫੁੱਟ ਵਰਗਾ ਕੁਲਚਾ ਹੋਊਗਾ, ਦੋ ਬੰਦੇ ਵਜੋਂਗੇ ਤੁਸੀਂ, ਨਾਲ ਹੀ ਤੁਹਾਨੂੰ ਚਨੇ ਤੇ ਸੈਲਡ ਮਿਲੂਗਾ ਸਿਰਫ ਤੋਂ ਸਿਰਫ $12.99 ਚ, ਦੋ ਅੰਮ੍ਰਿਤਸਰੀ ਕੁਲਚੇ ਜਾਂ
0: ਦੋ ਪਲੇਟ ਮਤਲਬ ਪ੍ਰੋਪਰਲੀ।
2: ਹਾਂਜੀ
0: ਠੀਕ ਹੈ, ਓਕੇ।
2: ਹਾਂਜੀ, ਜਾਂ ਫਿਰ ਤੁਸੀਂ ਦੋ ਪਲੇਟ ਚਨਾ ਭਟੂਰਾ ਲੈ ਸਕਦੇ ਆ, ਉਹ ਵੀ $13 ਚ, ਦੋ ਬੰਦੇ ਰੱਜ ਜਾਓਗੇ। ਪੁੱਛਣਾ ਤੁਸੀਂ ਅਗੇਨ ਤਵਾ ਕਿਚਨ ਤੇ ਜਾਂ ਫਿਰ ਨਜ਼ਾਰਾ ਤੇ ਆ ਕੇ ਤੁਸੀਂ ਆ ਡੀਲ ਗ੍ਰੈਬ ਕਰ ਸਕਦੇ ਹੋ 30 ਰੈਂਬਲ ਡਰਾਈਵ, ਜਾਂ ਫਿਰ ਤੁਸੀਂ ਸੇਮ ਡੀਲ ਤੁਸੀਂ ਚਾਹੁੰਦੇ ਹੋ ਬੀਅਰ ਵਾਲੀ ਨੂੰ ਛੱਡ ਕੇ, ਬੀਅਰ ਵਾਲੀ ਡੀਲ ਨਹੀਂ, ਦੂਜੀ ਡੀਲ ਤੁਹਾਨੂੰ ਤਵਾ ਕਿਚਨ ਦੀ ਕੋਈ ਵੀ ਲੋਕੇਸ਼ਨ ਤੋਂ ਆ ਕੇ ਪਿਕ ਕਰ ਸਕਦੇ ਹੋ, ਦੋ ਪਲੇਟ ਅੰਮ੍ਰਿਤਸਰੀ ਕੁਲਚਾ $13 ਚ, ਜਾਂ ਫਿਰ ਦੋ ਪਲੇਟ ਚਨਾ ਭਟੂਰਾ $13 ਚ, ਜਾਂ ਫਿਰ ਦੋ ਹਾਕਾ ਨੂਡਲਸ ਉਹ ਵੀ ਤੁਹਾਨੂੰ $13 ਚ ਹੀ ਮਿਲ ਜੂਗੇ, ਦੋ ਦੋ ਬੰਦੇ ਰਜੋਗੇ ਤੁਸੀਂ $13 ਚ ਸਿਰਫ। ਪੋਸਟਨਰਸ ਵੀ ਤਵਾ ਕਿਚਨ ਤੇ ਕਿਸੇ ਨੇ ਕੇਟਰਿੰਗ ਕਰਾਉਣੀ ਹੈ, ਅੱਜ ਤੁਸੀਂ ਆ ਕੇ ਨਜ਼ਾਰਾ ਚ ਦੇਖ ਸਕਦੇ ਜੀ ਕਿੱਦਾਂ ਅਸੀਂ ਸੈਟਅਪ ਕਰਦੇ ਹਾਂ, ਸਾਰਾ ਹਾਲ ਤੋਂ ਲੈ ਕੇ ਫੂਡ ਸਿਸਟਮ ਸਾਰਾ ਕੁਛ ਹੀ ਤੁਹਾਨੂੰ ਇੱਕੋ ਛੱਤ ਦੇ ਥੱਲੇ ਮਿਲਦਾ ਵਾ, ਤੁਸੀਂ ਆ ਕੇ ਦੇਖ ਸਕਦੇ ਕਿੱਦਾਂ ਲੋਕੀ ਗੈਦਰ ਕਰਦੇ ਆ, ਇੰਜੋਏ ਕਰਦੇ ਪਏ ਆ ਸਾਰਾ ਇਵੈਂਟ ਇੱਕੋ ਛੱਤ ਦੇ ਥੱਲੇ, ਤੁਹਾਨੂੰ ਡੀਜੇ ਸਿਸਟਮ, ਡੀਜੇ ਲਾਈਟਸ, ਆਪਣਾ ਨੱਚਣ ਟੱਪਣ ਦਾ ਸਿਸਟਮ ਤੇ ਪ੍ਰੋਪਰ ਫੂਡ ਦੇ ਸੈਟਅਪ ਦੇ ਨਾਲ, ਖੁੱਲੇ ਵਾਸ਼ਰੂਮਸ ਤੇ ਖੁੱਲੇ ਹੀ ਪਾਰਕਿੰਗ ਦੇ ਨਾਲ ਤੁਹਾਨੂੰ ਨਜ਼ਾਰਾ ਸਰਵ ਕਰਦਾ ਵਾ। ਪੈਟੀਓ ਚ ਜੇ ਤੁਸੀਂ ਕੋਈ ਲਾਈਵ ਸਟੇਸ਼ਨ ਚਾਹੁੰਦੇ ਹੋ, ਤੁਸੀਂ ਚਾਹੁੰਦੇ ਇੰਡੀਆ ਵਾਲੀ ਪੂਰੀ ਫੀਲਿੰਗ ਚਾਹੀਦੀ ਹੈ ਸਾਨੂੰ, ਪੈਟੀਓ ਚ ਤੰਦੂਰ ਵੀ ਲਗਾ ਸਕਦੇ ਆ, ਆਪਣਾ ਲਾਈਵ ਟਿੱਕੀ ਜਾਂ ਤਵਾ ਲਵਾ ਕੇ, ਜਾਂ ਗੋਲ ਗੱਪੇ ਦੀ ਰੇਡੀ ਲਗਾ ਕੇ, ਜਾਂ ਫਿਰ ਹੋਰ ਫਲੂਦਾ ਜਿਹੜਾ ਹੁੰਦਾ ਰਬੜੀ ਫਲੂਦਾ ਉਹ ਵੀ ਲਾਈਵ ਬਣ ਸਕਦਾ ਵਾ ਰੇਡੀ ਤੇ, ਤੁਸੀਂ ਆ ਕੇ ਕੰਟੈਕਟ ਕਰੋ ਸਾਨੂੰ। ਕੋਈ ਵੀ ਇਵੈਂਟ ਹੈਗਾ ਵਾ ਤੁਹਾਡਾ ਛੋਟਾ ਜਿਹਾ, ਜਾਂ ਕਿ ਬਰਥਡੇ ਪਾਰਟੀ ਹੈਗੀ ਹੈ, ਕੋਈ ਬੇਬੀ ਸ਼ਾਵਰ ਹੈ, ਜਾਂ ਫਿਰ ਕੋਈ ਆਪਣਾ ਵਿਆਹ ਦਾ ਪ੍ਰੋਗਰਾਮ ਹੈ, ਕੋਈ ਘਰੇ ਅਖੰਡ ਪਾਠ ਹੈਗਾ, ਉਹ ਵੀ ਸਾਰਾ ਕੁਛ ਟੇਕ ਕੇਅਰ ਕਰਕੇ ਸਾਰਾ ਕੁਛ ਬਣਾਇਆ ਜਾਂਦਾ ਹੈ। ਕਿਚਨ ਲੰਡਨ ਕਿਸੇ ਵੀ ਪਾਸੇ ਤੁਹਾਡੀ ਕੇਟਰਿੰਗ ਹੈਗੀ ਹੈ, ਦੂਰ ਦਰਾਜ ਸ਼ਹਿਰ ਚ ਵੀ ਫੂਡ ਟਰੱਕ ਆ ਜਾਂਦਾ ਹੈ, ਸਾਰਾ ਕੁਛ ਗਰਮ ਗਰਮ ਤੁਹਾਨੂੰ ਸਰਵ ਹੋਊਗਾ। ਤੁਸੀਂ ਕੋਈ ਵੀ ਰੈਫਰੈਂਸ ਚਾਹੁੰਦੇ ਹੋ, ਕੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ਪੁਰਾਣੇ ਕਲਾਇੰਟਸ ਨਾਲ ਗੱਲ ਕਰਾਓ, ਪੁਰਾਣੇ ਕਲਾਇੰਟ ਨਾਲ ਗੱਲ ਕਰਾ ਦਾਂਗੇ, ਇੱਕ ਵੀ ਨੈਗੇਟਿਵ ਫੀਡਬੈਕ ਨਹੀਂ ਹੁੰਦਾ, ਸਾਰੇ ਪੋਜ਼ਿਟਿਵ ਹੈਗੇ ਆ, ਤੇ ਆਪੇ ਹੀ ਆਪਣੇ ਕੇਟਰਿੰਗ ਸਾਨੂੰ ਬੈਕ ਟੂ ਬੈਕ ਮਿਲਦੀ ਹੈ, ਕੱਲਾ ਟੇਸਟ, ਕੁਆਲਿਟੀ, ਕੁਆਂਟਿਟੀ ਤੇ ਜਿਹੜੀ ਸਰਵਿਸ ਅਸੀਂ ਦਿੱਤੀ ਹੁੰਦੀ ਹੈ। ਤੁਸੀਂ ਜ਼ਰੂਰ ਇੱਕ ਵਾਰੀ ਸੇਵਾ ਦਾ ਮੌਕਾ ਦਿਓ, ਤੁਸੀਂ ਕਹੋਗੇ ਵਾਕਈ ਤੁਸੀਂ ਦਿਲ ਨਾਲ ਆਪਣੇ ਪੂਰਾ ਦਿਲ ਤੇ ਮਨ ਲਾ ਕੇ ਕੰਮ ਕੀਤਾ ਵਾ, ਸਾਨੂੰ ਇੱਕ ਵਾਰੀ ਵੀ ਫੀਲ ਨਹੀਂ ਹੋਇਆ ਕਿ ਤੁਸੀਂ
0: ਪੀਜ਼ਾਸ ਵੀ ਕਰ ਸਕਦੇ ਹੋ ਆਪਣੇ ਮੈਨਿਊ ਦੇ ਵਿੱਚ, ਤੁਸੀਂ ਕੁਛ ਆਈਟਮ ਜਿਹੜੀਆਂ ਕਬਾਬ ਕੁਕੀ, ਕਿਹੜੇ ਕਬਾਬ ਹੁੰਦੇ, ਵੈਜੀਟੇਰੀਅਨ ਤੁਹਾਡੇ ਕਿਹੜੇ ਕਬਾਬ ਹੁੰਦੇ ਆ?
2: ਹਾਂਜੀ, ਹਰਾ ਭਰਾ ਕਬਾਬ,
0: ਹਰਾ ਭਰਾ ਕਬਾਬ ਜਾਂ ਹੋਰ ਆਈਟਮ ਵੀ ਦੱਸਿਆ ਕਰੋ ਕੀ ਹੁੰਦਾ, ਮਤਲਬ ਥੋੜਾ ਮੈਨਿਊ ਵੀ ਦੇ ਦਿਆ ਕਰੋ, ਥੋੜਾ ਲੋਕਾਂ ਨੂੰ ਪਤਾ ਲੱਗੇ, ਖਾਣਾ ਤਾਂ ਮੇਨ ਚੀਜ਼ ਆ ਨਾ ਅਗਲੇ ਦੀ, ਖਾਣਾ ਵੀ ਦੱਸਿਆ ਕਰੋ ਵੀ ਤੁਸੀਂ ਕੁਛ ਹੋਰ ਇਸ ਤਰ੍ਹਾਂ ਦੇ ਪਨੀਰ ਲਬਾਬਦਾਰ ਤੋਂ ਲੈ ਕੇ ਕੁਛ ਵੀ ਤੁਸੀਂ ਤੁਹਾਡੇ ਕੇ ਮੋਮੋਸ ਕਿਹੜੇ ਤੁਹਾਡੇ ਬੜੇ ਫੇਮਸ ਚੱਲਦੇ ਆ?
2: ਹਾਂਜੀ, ਅਲਫਰੇਡੋ ਮੋਮੋਸ ਹੈਗੇ ਜੀ,
0: ਅਲਫਰੇਡੋ ਮੋਮੋਸ ਤੋਂ ਲੈ ਕੇ ਤੁਸੀਂ ਕੇਟਰਿੰਗ ਚ ਕੁਛ ਵੀ ਰੱਖ ਸਕਦੇ ਹੋ, ਕੁਛ ਵੀ ਐਨੀਥਿੰਗ। ਜੇ ਤੁਸੀਂ ਚੈੱਕ ਕਰਨਾ ਇਹਨਾਂ ਦਾ, ਅੱਜ ਇਹਨਾਂ ਦੀ ਪਾਰਟੀ ਹੈ, ਹੁਣ ਦੁਪਹਿਰ ਨੂੰ ਚੱਲਦੀ ਪਈ ਹੈ, ਅਤੇ ਵਿਆਹ ਸ਼ਾਦੀ ਮੰਗਣੇ ਤੁਹਾਡੇ ਜਨਮ ਦਿਨ ਨੇ, ਤੁਸੀਂ ਨਜ਼ਾਰਾ ਅਤੇ 130 ਬੰਦਿਆਂ ਤੱਕ 129 ਬੰਦਿਆਂ ਤੱਕ ਦੀ ਗੈਟ ਟੂਗੈਦਰ ਵੀ ਕਰ ਸਕਦੇ ਹੋ, ਲਿਕਰ ਲਾਇਸੈਂਸ ਹੈਗਾ ਅਤੇ ਨਾਲ ਵੱਡੀ ਕਿਚਨ ਅਤੇ ਵੱਡਾ ਸਾਰਾ ਕੁਛ। ਨੰਬਰ ਟੂ ਕਾਲ 647-633-8878, ਨਜ਼ਾਰਾ ਆ ਗਿਆ ਹੋਏ ਜਾਂ ਗੂਗਲ 'ਤੇ ਨਜ਼ਾਰਾ ਪਾ ਲਿਓ, ਫੋਟੋਜ਼ ਅਤੇ ਵੀਡੀਓਜ਼ ਆ ਜਾਣਗੇ, ਤੁਹਾਨੂੰ ਦੇਖ ਕੇ ਪਤਾ ਲੱਗ ਜੂ ਕਿ ਸੁਪਰ ਲਗਜ਼ਰੀ ਐਂਬੀਅੰਸ ਦੇ ਵਿੱਚ ਅਸੀਂ, 5-star ਐਂਬੀਅੰਸ ਦੇ ਵਿੱਚ ਅਸੀਂ 647-633-8878 ਦੇ ਉੱਤੇ ਕਾਲ ਕਰਨੀ ਹੈ ਨਜ਼ਾਰਾ ਅਤੇ ਇਹਨਾਂ ਦੀ ਬੁਕਿੰਗ ਦੇ ਵਾਸਤੇ। ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ ਵਾਲੇ ਨੇ, ਤੁਸੀਂ ਪੁਰਾਣੇ ਸੋਫੇ ਨੂੰ ਨਵੀਂ ਲੁੱਕ ਦੇ ਸਕਦੇ ਹੋ, ਜਾਂ ਤੁਸੀਂ ਕੋਈ ਵੀ ਜਿਹੜੇ ਲਿਸਨਰ ਸੁਣ ਰਹੇ ਨੇ ਸਾਡੇ, ਤੁਸੀਂ ਜਿਹੜਾ ਕਸਟਮ ਸੋਫਾ ਤਿਆਰ ਕਰਾਉਣਾ। ਮੈਂ ਇਹਨਾਂ ਤੋਂ ਇੱਕ ਆਊਟਡੋਰ ਤਿਆਰ ਕਰਵਾਇਆ ਹੈਗਾ ਜਿਹੜਾ ਆਲ ਸੀਜ਼ਨ ਹੈ, ਗਰਮੀ ਸਰਦੀ 'ਚ ਬਾਹਰ ਰੱਖ ਸਕਦੇ ਹੋ ਤੁਸੀਂ। ਔਰ ਇਹ ਕਸਟਮ ਜਿਹੜਾ ਅਪਹੋਸਟਰੀ ਵਾਲਾ ਸੋਫਾ ਤਿਆਰ ਕੀਤਾ, ਬੜਾ ਸੋਹਣਾ ਆਊਟਡੋਰ ਹੈ, ਅਤੇ ਆਊਟਡੋਰ ਮੀਨਸ ਤੁਹਾਡੇ ਪੈਟੀਓ ਦੇ ਵਿੱਚ ਤੁਹਾਡੇ ਆਊਟਡੋਰ ਬੈਠਣਾ ਤੁਸੀਂ, ਜਾਂ ਤੁਸੀਂ ਕਸਟਮ ਕੋਈ ਵੀ ਦੁਨੀਆ ਦੀ ਫੋਟੋ ਦੇ ਦਿਓ ਇਹਨਾਂ ਨੂੰ, ਕੋਈ ਵੀ ਫੋਟੋ ਦੁਨੀਆ ਦੀ, ਉਹੋ ਜਿਹਾ ਫਰਨੀਚਰ ਤਿਆਰ ਕਰ ਦੇਣਗੇ। 647-7513-17 647-7051317। ਔਰ ਨਾਲ ਨਾਲ ਸ਼ੋਅ ਨੂੰ ਤੁਹਾਡੇ ਤੱਕ ਜੋ ਲੈ ਕੇ ਆਉਂਦੇ ਨੇ ਉਹਨਾਂ ਵਿੱਚੋਂ ਅਸੀਂ ਐਚ ਐਸ ਪੀ ਕੰਸਟਰਕਸ਼ਨ ਦੀ ਗੱਲ ਕਰਾਂਗੇ। ਕੰਸਟਰਕਸ਼ਨ ਦੇ ਵਿੱਚ 416-671-0709 ਤੁਸੀਂ ਰੈਨੋਵੇਸ਼ਨ ਕਰਾਉਣੀ ਹੈ ਘਰ ਦੇ ਅੰਦਰ ਜਾਂ ਘਰ ਦੇ ਬਾਹਰ, ਤੁਸੀਂ ਕੋਈ ਵੀ ਰੈਨੋਵੇਸ਼ਨ ਜਾਂ ਕੰਸਟਰਕਸ਼ਨ ਕਰਾਉਣੀ ਹੈ, ਇੰਟੀਰੀਅਰ ਐਕਸਟੀਰੀਅਰ, ਜਗਜੀਤ ਸਿੰਘ ਪਨੇਸਰ ਉਹਨਾਂ ਦੀ ਕੰਪਨੀ ਹੈ ਜੋ ਐਚ ਐਸ ਪੀ ਕੰਸਟਰਕਸ਼ਨ ਸਿੰਘ, ਅਤੇ ਤੁਸੀਂ ਜ਼ਰੂਰ ਇੱਕ ਫਲੋਰ ਐਡ ਕਰਾਉਣਾ, ਘਰ ਨੂੰ ਐਕਸਟੈਂਡ ਕਰਾਉਣਾ, ਘਰ 'ਚੋਂ 3 ਰੈਂਟਲ ਇਨਕਮ ਲੈਣੀਆਂ ਨੇ, ਇਹ ਸਾਰੇ 'ਚ ਮਹਾਰਤ ਰੱਖਦੇ ਆ। 416-671-0709 ਦੇ ਉੱਤੇ ਕਾਲ ਕਰਦੇ ਹਾਂ। ਟਰੂ ਨੌਰਥ ਕੰਪਨੀ ਹੈ ਜਿਹੜੀ ਕਹਿੰਦੀ ਹੈ ਕਿ ਤੁਸੀਂ ਗ੍ਰੈਵਲ ਸਟਵਾਉਣੀ ਹੈ, ਕਿਸੇ ਨੇ ਵੀ ਗ੍ਰੈਵਲ ਪਵਾਉਣੀ ਹੈ, ਆਪਣੇ ਲੈਂਡਸਕੇਪਿੰਗ ਕਰਾਉਣੀ ਹੈ ਕਿਸੇ ਵੱਡੇ ਯਾਰਡ ਦੀ, ਕਿਸੇ ਕਮਰਸ਼ੀਅਲ ਪ੍ਰੋਪਰਟੀ ਦੀ, ਜਾਂ ਤੁਸੀਂ ਕੋਈ ਵੀ ਪੱਥਰ ਦਾ ਕੰਮ ਕਰਾਉਣਾ, ਫਾਊਂਡੇਸ਼ਨਸ ਦੀ ਕੋਈ ਲੀਕੇਜ ਆ, ਡਿਗਿੰਗ ਕਰਾ ਕੇ ਸਾਰਾ ਸੈੱਟ ਕਰਾਉਣਾ, ਮਸ਼ੀਨਰੀ ਹੈ ਇਹਨਾਂ ਕੋਲ, ਪਲੱਸ ਇਹਨਾਂ ਕੋਲ ਕੌਂਕਰੀਟ ਦਾ ਤੁਸੀਂ ਵੇਸਟ ਸਿੱਟਣਾ, ਕਿਸੇ ਨੇ ਕੰਟਰੈਕਟਰ ਸੁਣਦਾ ਪਿਆ, ਐਸ਼ਪੋਲ ਡਰਾਈਵੇ ਦਾ ਵੇਸਟ ਸਿੱਟਣਾ, ਟਰੂ ਨੌਰਥ 416-803-0623 416-803-0623। ਆਲ ਲਿੰਕ ਟਰੈਵਲ ਦੀ ਕੋਮਲ ਹੈ 905-239-7711 905-239-7711 ਆਲ ਲਿੰਕ ਟਰੈਵਲ ਤੋਂ ਕੋਮਲ 905-239-7711 ਦੇ ਉੱਤੇ ਆਲ ਲਿੰਕ ਟਰੈਵਲ ਦੇ ਕੋਮਲ ਨੂੰ ਕਾਲ ਕਰਨੀ ਹੈ ਕਿਤੇ ਵੀ ਦੁਨੀਆ 'ਚ ਘੁੰਮਣ ਜਾਣਾ ਹਵਾਈ ਟਿਕਟਾਂ ਵਾਸਤੇ। ਅਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਹਾਈਲੀ ਰਿਕਮੈਂਡਡ ਹੈ, ਹਾਈਲੈਂਡ ਆਟੋ ਰਿਪੇਅਰ ਸੈਂਟਰ 905-463-6363 ਗੱਡੀ ਰਿਪੇਅਰ ਕਰਾਉਣ ਲਈ ਹਾਈਲੈਂਡ ਆਟੋ ਰਿਪੇਅਰ ਸੈਂਟਰ 905-463-6363 ਗੈਰੀ ਗਰੇਵਾਲ ਯਾਰਾਂ ਦੇ ਯਾਰ ਨੇ ਅਤੇ ਤੁਸੀਂ ਇਹਨਾਂ ਕੋਲ ਪਹੁੰਚੋਗੇ। ਟ੍ਰਿਪਲ ਏ ਲੈਂਡਸਕੇਪਿੰਗ 647-784-1213 647-784-1213 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਨਾਲ ਨਾਲ ਪਰਮ ਕੁਇਕ ਲਿਊਬ ਐਂਡ ਰਿਪੇਅਰ 13 ਰਿਚਮੰਡ ਸਟਰੀਟ 289-498-1300 299-498-1300 ਨੰਬਰ ਆ। ਰਿਪੇਅਰ ਟਾਇਰ ਬ੍ਰੇਕ ਆਇਲ ਚੇਂਜ ਸੇਫਟੀ ਇੰਸਪੈਕਸ਼ਨ ਕੁਛ ਵੀ, ਪਰਮਸ ਕੁਇਕ ਲਿਊਬ ਐਂਡ ਰਿਪੇਅਰ ਨੈਗਰਾ ਫਾਲ ਦੇ ਵਿੱਚ ਲੋਕੇਟਡ ਨੇ, ਤੁਸੀਂ ਇਹਨਾਂ ਨੂੰ ਕੰਟੈਕਟ ਕਰੋਗੇ। ਸੰਤੋਸ਼ ਐਂਡ ਚ ਆਪਣਾ ਨੰਬਰ ਦੇ ਦਿਓ ਇੱਕ ਵਾਰ।
1: ਜੀ ਬਿਲਕੁਲ, 416-473-4042 416-473-4242।
0: ਤੁਸੀਂ ਸਾਨੂੰ ਸ਼ੋਅ ਤੋਂ ਬਾਅਦ ਕਾਲ ਕਰਨੀ ਹੈ 416-518-3200 416-518-3200 416-518-3200 ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਔਰ ਇੰਨਾ ਹੀ ਕਹਿੰਦੇ ਹੋਏ ਚਾਹੂੰਗਾ ਆਜ਼ਾਦ ਕਿ ਤੁਸੀਂ ਮੁਸਕਰਾਉਂਦੇ ਰਹੋਗੇ, ਖੁਸ਼ ਰਹੋਗੇ। ਕੱਲ੍ਹ ਸਾਨੂੰ ਤੁਸੀਂ ਮਿਲੋਗੇ 10 ਤੋਂ ਲੈ ਕੇ 1 ਵਜੇ ਤੱਕ 10 to 1, ਅਤੇ 10 to 1 ਦੇ ਵਿੱਚ ਅਸੀਂ ਤੁਹਾਡੇ ਨਾਲ ਹੋਵਾਂਗੇ AM 530 'ਤੇ ਕੱਲ੍ਹ ਲਾਈਵ ਸ਼ੋਅ ਲੈ ਕੇ ਸਵੇਰੇ, ਅਤੇ ਤੁਸੀਂ ਜ਼ਰੂਰ ਸਾਨੂੰ ਸੁਣੋਗੇ। ਬੜੇ ਖਾਸ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਤੁਹਾਡੇ ਨਾਲ। ਮੇਰੇ ਨਾਲ ਸ਼ੋਅ ਤੋਂ ਬਾਅਦ ਕਿਸੇ ਨੇ ਵੀ ਗੱਲ ਕਰਨੀ ਹੈ, ਕੋਈ ਡੈਟਸ ਨੇ, ਕਰਜ਼ਾ ਹੈਗਾ, ਜਾਂ ਕੋਈ ਵੀ ਫਾਈਨੈਂਸ਼ੀਅਲ ਐਡਵਾਈਸ ਚਾਹੀਦੀ ਹੈ ਕੋਈ ਸਿਚੁਏਸ਼ਨ 'ਚੋਂ, 416-518-3200 416-518-3200 ਨਾਨਕ ਡੱਕ ਕਲੀਨਿੰਗ ਵਾਲਾ ਨੰਬਰ ਨੋਟ ਕਰੋ 416-700-4700 The
3: Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਾਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।

0: ਜਾਂ ਪੌਰਬ੍ਰਹਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ ਡੋਟ ਸੀ ਏ। ਥੈਂਕ ਯੂ ਜੀ।
1: ਰਾਤ ਆਵੇਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
2: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
1: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
3: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340।
4: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.
3: ਤੁਸੀਂ ਜੁੜਿਆ ਜੀ ਐਮ 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ।

ਲਓ ਜੀ, ਅੱਜ ਆ ਗਿਆ ਫਰਾਈਡੇ ਦਾ ਦਿਨ ਤੇ ਅੱਜ ਸ਼ੁੱਕਰਵਾਰ ਦਾ ਦਿਨ ਹੈ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਗਸਤ ਮਹੀਨੇ ਦੀ 7 ਤਰੀਕ ਹੋ ਗਈ ਹੈ ਤੇ ਸਮਾਂ ਵੀ 10:07 ਹੋ ਚੁੱਕਿਆ। 11 ਵਜੇ ਤਾਂ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲੀਆਂ ਜਾਣੀਆਂ ਤੇ ਜੇਕਰ ਤੁਸੀਂ ਕਾਲ ਕਰਨੀ ਹੈ ਕੋਈ, ਅੱਜ ਫਰਮਾਇਸ਼ੀ ਗੀਤ ਵੀ ਤੁਹਾਡੇ ਲਾਉਂਦੇ ਆ ਹਨਾ, ਤੇ ਜੇਕਰ ਤੁਸੀਂ ਕੋਈ ਫਰਮਾਇਸ਼ ਕਰਨੀ ਹੈ ਕੋਈ ਤੁਹਾਡਾ ਪਸੰਦੀਦਾ ਗੀਤ ਹੈ ਤੇ ਤੁਸੀਂ ਦੱਸ ਸਕਦੇ ਹੋ, ਚਾਹੇ ਹਿੰਦੀ ਚਾਹੇ ਪੰਜਾਬੀ, ਜਿਹੜਾ ਵੀ ਤੁਸੀਂ ਲਾਈਕ ਕਰਦੇ ਹੋ। ਤੇ ਤੁਸੀਂ ਮੈਨੂੰ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 647-874-1313, 6478-7413-13 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਜੇਕਰ ਮੈਸੇਜ ਕਰਨਾ ਤਾਂ ਵੀ ਮੈਸੇਜ ਵੀ ਕਰ ਸਕਦੇ ਹੋ, ਚਾਹੇ ਵਟਸਐਪ ਕਰ ਦਿਓ ਚਾਹੇ ਟੈਕਸਟ ਮੈਸੇਜ ਕਰ ਦਿਓ, ਠੀਕ ਹੈ। ਤੇ ਲਓ ਜੀ, ਮੌਸਮ ਜਿਹੜਾ ਬੜਾ ਔਸਮ ਬਣਿਆ ਹੋਇਆ, ਇਸ ਮੌਸਮ ਦੇ ਵਿੱਚ ਆਪਾਂ ਗੀਤ ਸੰਗੀਤ ਇਸ ਮੌਸਮ ਦੇ ਅਨੁਸਾਰ ਹੀ ਲਾਵਾਂਗੇ। 22 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਬੱਦਲ ਵਾਈ ਬਣੀ ਹੋਈ ਹੈ, 25 ਡਿਗਰੀ ਹਾਈ ਜਾਣਾ ਹੈ, 19 ਲੋਅ ਜਾਣਾ ਹੈ, ਔਰ ਰੇਨੀ ਕੰਡੀਸ਼ਨਸ ਐਕਸਪੈਕਟ ਕੀਤੀਆਂ ਜਾ ਰਹੀਆਂ। ਬਸ ਹੁਣ ਤੋਂ ਜਿਹੜੇ ਮੀਂਹ ਦੀ ਸ਼ੁਰੂਆਤ ਉਹ ਹੋਣ ਜਾ ਰਹੀ ਹੈ ਤੇ ਕਿਤੇ ਕਿਤੇ ਤਾਂ ਹੋ ਵੀ ਗਈ। ਹਵਾ ਜਿਹੜੀ ਆ ਉਹ ਚੱਲ ਰਹੀ 10 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ। ਤੇ ਬਸ ਮੀਂਹ ਦੇ ਵਿੱਚ ਜਦੋਂ ਜਾਣਾ ਹੈ ਨਾ ਤੇ ਆਪਣੀ ਛਤਰੀ ਤੇ ਆਪਣਾ ਰੇਨੀ ਕੋਟ, ਵੈਸੇ ਇੱਥੇ ਘੱਟ ਹੀ ਰੱਖਦੇ ਆ ਹਨਾ, ਕਿਉਂਕਿ ਕਹਿੰਦੇ ਆਪਾਂ ਭੱਜ ਕੇ ਆਫਿਸ 'ਚ ਵੜ ਜਾਣਾ, ਭੱਜ ਕੇ ਪਲਾਜ਼ੇ 'ਚ ਚੱਲ ਜਾਣਾ, ਭੱਜ ਕੇ ਘਰ ਵੜ ਜਾਣਾ, ਉਂਝ ਤਾਂ ਗੱਡੀ 'ਚ ਹੀ ਆਪਾਂ ਹੁੰਦੇ ਹਾਂ। ਕਿਉਂਕਿ ਇੰਡੀਆ ਦੇ ਵਿੱਚ ਹੁੰਦਾ ਸੀਗਾ ਵੀ ਹਾਂ ਤੁਸੀਂ ਜਾਂ ਪੈਦਲ ਹੋ ਜ਼ਿਆਦਾ ਜਾਂ ਫਿਰ ਸਾਈਕਲ ਜਾਂ ਸਕੂਟਰ ਜਾਂ ਮੋਟਰਸਾਈਕਲ, ਟੂ ਵੀਲਰਸ ਹੁੰਦੇ ਆ ਹਨਾ, ਤੇ ਫਿਰ ਤਾਂ ਕਰਕੇ ਉੱਥੇ ਜ਼ਿਆਦਾ ਲੋੜ ਪੈਂਦੀ ਹੈ। ਇੱਥੇ ਰੱਖੇ ਹੋਏ ਰੇਨੀ ਕੋਟ ਮੈਨੂੰ ਨਹੀਂ ਲੱਗਦਾ, ਬੜੇ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਰੇਨੀ ਕੋਟ ਰੱਖਿਆ ਹੋਊਗਾ, ਯਾਨੀ ਕਿ ਜੇ ਮੀਂਹ ਪੈਂਦਾ ਫਿਰ ਆਪਾਂ ਆਪਣੇ ਆਪ ਨੂੰ ਕਵਰ ਕਰ ਲੈਂਦੇ ਹਾਂ ਨਾ, ਤੇ ਬਾਕੀ ਜਿਹੜੀ ਛੱਤਰੀ ਅੰਬਰੇਲਾ ਉਹ ਵੀ ਘੱਟ ਹੀ ਲੱਗਦਾ ਹੈ ਨਾ। ਪਰ ਕਈ ਬੜਾ ਪਰਟੀਕੁਲਰ ਹੁੰਦੇ ਆ, ਉਹ ਕਹਿੰਦੇ ਇੱਕ ਵੀ ਛਿੱਟਾ ਸਾਡੇ ਕੱਪੜੇ 'ਤੇ ਪੈਣਾ ਨਹੀਂ ਚਾਹੀਦਾ ਹੈ। ਸੋ ਹਾਈ ਫਾਈ ਜੋਬਸ 'ਤੇ ਜਿਹੜੇ ਲੱਗੇ ਹੋਏ ਹੁੰਦੇ ਆ, ਜਿਹੜੇ ਮਾਤੜ ਸਾਥੀ ਹੁੰਦੇ ਆ, ਉਹ ਕਹਿੰਦੇ ਕੋਈ ਗੱਲ ਨਹੀਂ, ਸਗੋਂ ਮੀਂਹ ਦੇ ਵਿੱਚ ਭਿੱਜਣਾ ਵੀ ਬੜਾ ਜ਼ਰੂਰੀ ਹੈ। ਸੋ ਇਹ ਵੀ ਨਾ ਇੱਕ ਨਜ਼ਾਰਾ ਬਣ ਜਾਂਦਾ ਜਦੋਂ ਮੀਂਹ ਦੇ ਵਿੱਚ ਭਿੱਜਿਆ ਜਾਂਦਾ ਹੈ ਨਾ। ਸੋ ਕੁਦਰਤੀ ਜਿਹੜੀ ਮੀਂਹ ਦੀ ਬੁਛਾਰ ਹੈ, ਬਾਛੜ ਹੈ ਜਾਂ ਮੀਂਹ ਦਾ ਪਾਣੀ ਹੈ, ਉਹ ਤੁਹਾਡੀ ਬੋਡੀ 'ਤੇ ਪੈਂਦਾ, ਸਿਰ 'ਤੇ ਪੈਂਦਾ, ਅੱਖਾਂ 'ਚ ਪੈਂਦਾ। ਔਰ ਦੇਖੋ ਕਿੰਨਾ ਕਲੀਨ ਵਾਟਰ ਇਹ ਹੁੰਦਾ, ਸਭ ਤੋਂ ਸਾਫ ਪਾਣੀ ਇਹ ਹੁੰਦਾ ਮੀਂਹ ਦਾ, ਬੜਾ ਵਧੀਆ। ਸੋ ਬਿਲਕੁਲ ਜੀ, ਮੀਂਹ ਵਾਲੇ ਗੀਤ ਵੀ ਤੁਹਾਡੇ ਲਈ ਲਗਾਵਾਂਗੇ ਤੇ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਾਂਗੇ। ਸਾਡੇ ਸਪੋਂਸਰਸ ਵੀ ਆਉਣਗੇ ਅੱਜ ਕਿਉਂਕਿ ਫਰਾਈਡੇ ਵਾਲਾ ਦਿਨ ਹੁੰਦਾ, ਤੇ ਤੁਸੀਂ ਵੀ ਗੱਲਬਾਤ ਕਰਨੀ ਤਾਂ 647-874-1313-13। ਪਹਿਲਾਂ ਨਾ ਇੱਕ ਨਵਾਂ ਗੀਤ ਹੈ ਸਤਿੰਦਰ ਸਰਤਾਜ ਦਾ ਆਇਆ, ਨਵਾਂ ਸੌਂਗ ਬੜਾ ਹੀ ਸੋਹਣਾ, ਤੇ ਉਹ ਆਪਾਂ ਸੁਣਦੇ ਹਾਂ, ਫਿਰ ਉਹ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਆ ਜਾਓ ਜੀ।

0: ਲਓ ਜੀ, ਬੜਾ ਹੀ ਖੂਬਸੂਰਤ ਗੀਤ ਹੈ ਔਰ ਵੀਡੀਓ ਵੀ ਬੜੀ ਸੋਹਣੀ ਬਣੀ ਹੋਈ ਹੈ, ਮੈਂ ਦੇਖ ਰਹੀ ਹਾਂ। ਤੇ ਲਓ ਜੀ, ਹੁਣ ਆਪਾਂ ਚੱਲੀਏ ਪੰਜਾਬ ਇੰਸ਼ੋਰੈਂਸ। ਸਾਡੇ ਨਾਲ ਰਾਣਾ ਭਾਅ ਜੀ ਜੁੜਿਆ ਤੇ RDSP ਦੀ ਜਾਣਕਾਰੀ ਹਮੇਸ਼ਾ ਲੈ ਕੇ ਆਉਂਦੇ ਆ, ਕਿਉਂਕਿ ਨਾ ਕਈ ਵਾਰੀ ਜਿਹੜੇ ਇਹ ਪਲਾਨ ਹੁੰਦੇ ਆ ਕਈ ਵਾਰ ਬੜੇ ਚਿਰ ਤੋਂ ਚੱਲ ਰਹੇ ਹੁੰਦੇ ਆ, ਪਰ ਜਦੋਂ ਅਵੇਅਰਨੈਸ ਨਹੀਂ ਹੁੰਦੀ, ਪਤਾ ਨਹੀਂ ਹੁੰਦਾ, ਤੇ ਫਿਰ ਉਹ ਆਪਾਂ ਲਾਹਾ ਨਹੀਂ ਲੈ ਸਕਦੇ, ਹੈ ਨਾ। ਪਰ ਹੁਣ ਬੜਾ ਵਧੀਆ RDSP ਦੀ ਜਾਣਕਾਰੀ ਦਿੰਦੇ ਆ, ਤੇ ਤੁਸੀਂ ਜਾਂ ਤੁਹਾਡਾ ਕੋਈ ਹੋਰ ਪਰਿਵਾਰਕ ਮੈਂਬਰ ਜਾਂ ਕੋਈ ਦੋਸਤ ਮਿੱਤਰ ਕੋਈ ਇਸ ਵਿਸ਼ੇ ਤੇ ਜਾਣਕਾਰੀ ਚਾਹੁੰਦਾ ਹੈ ਤੇ ਜ਼ਰੂਰ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ। ਨੰਬਰ ਸ਼ੇਰ ਜੰਗ ਸਿੰਘ ਰਾਣਾ ਜੀ ਦਾ 416-910-9000-4169-10-9000। ਰਾਣਾ ਭਾਈ ਜੀ, ਸਤਿ ਸ੍ਰੀ ਅਕਾਲ ਜੀ।
1: ਮੇਰੇ ਵੱਲੋਂ ਵੀ ਜਸਵਿੰਦਰ ਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ RDSP ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਫੈਡਰਲ ਗਵਰਨਮੈਂਟ ਵੱਲੋਂ ਗ੍ਰਾਂਟ ਹੈ, $90,000 ਤੱਕ ਮਿਲ ਸਕਦਾ। ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਏਦਾਂ ਦੇ ਮੈਂਬਰ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਉਮਰ ਜਿਹੜੀ ਹੈ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਜਿਹੜੇ ਲੋਕ ਐਲੀਜੀਬਿਲਟੀ ਰੱਖਦੇ ਹੈਗੇ ਨੇ, ਭੈਣ ਜੀ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਰਿਕਵਰ ਕਰ ਸਕਦੇ ਹਾਂ। ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ, ਜੋ ਕਿ CRA ਇਸ਼ੂ ਕਰਦਾ ਹੈਗਾ ਡਾਕਟਰਸ ਦੀ ਰਿਕਮੈਂਡੇਸ਼ਨ ਦੇ ਉੱਤੇ। ਡਾਕਟਰਸ ਤੋਂ ਕਿਹੜੇ ਕਿਹੜੇ ਫਾਰਮ ਸਾਈਨ ਕਰਾਉਣੇ ਨੇ ਉਹ ਵੀ ਆਪਾਂ ਤੁਹਾਨੂੰ ਗਾਈਡ ਕਰਾਂਗੇ। ਐਂਡ ਇਹਦੇ ਵਿੱਚ ਸਿੰਪਲ ਭੈਣ ਜੀ, ਗਵਰਨਮੈਂਟ ਨੇ ਕਿਹਾ ਹੈਗਾ ਵੀ ਜਿਹੜੀ ਆਪਾਂ ਡੇਲੀ ਐਕਟੀਵਿਟੀ ਕਰਦੇ ਹਾਂ, ਅਗਰ ਉਹ ਡੇਲੀ ਐਕਟੀਵਿਟੀ ਕਰਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਜਿੱਦਾਂ ਦੇਖਣ ਦੇ ਵਿੱਚ, ਬੋਲਣ ਦੇ ਵਿੱਚ, ਸੁਣਨ ਦੇ ਵਿੱਚ, ਵਾਕ ਕਰਨ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ ਜਾਂ ਖਾਣਾ ਖਾਣ ਦੇ ਵਿੱਚ ਸਾਨੂੰ ਕਿਸੇ ਤੋਂ ਹੈਲਪ ਦੀ ਲੋੜ ਪੈ ਰਹੀ ਹੈ, ਤੇ ਆਪਾਂ ਇਹ DTC ਸਰਟੀਫਿਕੇਟ ਇਸ਼ੂ ਕਰਵਾ ਸਕਦੇ ਹੈਗੇ ਆ। ਐਂਡ ਇਹਦੇ ਵਿੱਚ ਜਿਹੜੀ ਉਮਰ ਹੈ ਜਿੱਦਾਂ ਦੱਸਿਆ 40

0: ਜੀ ਤੁਸੀਂ ਜੁੜੇ ਜੀ ਗੁਰਦਾਸ ਰੇਡੀਓ ਦੇ ਨਾਲ। ਇਹ ਗੀਤ ਆਪਾਂ ਨੇ ਪੂਰਾ ਸੁਣਨਾ। ਸੋ ਹੁਣ ਆਪਾਂ ਗੱਲਬਾਤ ਥੋੜੀ ਜੀ ਕਰੀਏ ਸਾਰਾਂਸ਼ ਦੇ ਨਾਲ। ਸਾਰਾਂਸ਼ ਨਾਗਪਾਲ ਸਾਡੇ ਨਾਲ ਜੁੜ ਚੁੱਕੇ ਆ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ, ਤੇ ਬੜੇ ਵਧੀਆ ਤੁਸੀਂ ਨਾ ਐਜੂਕੇਸ਼ਨ ਦੇ ਵਿੱਚ ਕੋਰਸ ਕਰ ਸਕਦੇ ਹੋ ਤੇ ਆਪਣੇ ਆਪ ਨੂੰ ਅਪਗ੍ਰੇਡ ਕਰ ਸਕਦੇ ਹੋ, ਕਿਉਂਕਿ ਗੌਰਮੈਂਟ ਤੁਹਾਡੀ ਹੈਲਪ ਕਰ ਰਹੀ ਹੈ ਨਾ, ਤੁਹਾਨੂੰ ਲੋਨ ਦੇ ਰਹੀ ਆ ਔਰ ਲੋਨ ਵੀ ਬਹੁਤ ਵਧੀਆ ਤੁਹਾਨੂੰ ਮਿਲ ਸਕਦਾ ਹੈ, ਬਹੁਤ ਵਧੀਆ ਅਮਾਊਂਟ ਦੇ ਵਿੱਚ। ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਸਾਰਾਂਸ਼ ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਵਧੀਆ ਜੀ, ਤੁਸੀਂ ਦੱਸੋ ਜੀ।
0: ਜੀ ਜੀ ਬਹੁਤ ਵਧੀਆ। ਪਹਿਲਾਂ ਤਾਂ ਆਪਣੀ ਕੰਪਨੀ ਬਾਰੇ ਦੱਸੋ ਥੋੜਾ ਜਿਹਾ, ਲੋਕੇਸ਼ਨ ਕਿੱਥੇ ਹੈ ਤੇ ਨਾਮ ਕੀ ਹੈ ਤੇ ਟਾਈਮਿੰਗਸ ਕੀ ਹੈਗੇ ਤੁਹਾਨੂੰ ਮਿਲਣ ਦੇ?
1: ਹਾਂਜੀ, ਸੋ ਕੰਪਨੀ ਕਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ ਇੰਕ, 8 ਸਾਲ ਸੇ ਹਮ ਬਿਜ਼ਨਸ ਮੇ ਹੈ ਔਰ ਇਸਮੇ ਹਮਾਰਾ ਆਫਿਸ ਐਡਰੈਸ ਹੈ 218 ਐਕਸਪੋਰਟ ਬੁਲੇਵਰਡ ਹਰ ਇੰਟਰੀ ਡੈਰੀ ਪੇ। ਤੋ ਲਾਈਕ ਗਵਰਨਮੈਂਟ ਸਪੋਰਟਿਡ ਕੋਰਸਿਸ ਹੈ ਹਮਾਰੇ ਪਾਸ, ਆਪ ਸਕਿੱਲ ਡਿਵੈਲਪ ਕਰਤੇ ਹੈ, ਗਵਰਨਮੈਂਟ ਆਪਕੋ ਆਪਕੇ ਖਾਤੇ ਮੇ ਡਿਪੈਂਡਿੰਗ ਔਨ ਯੋਰ ਫੈਮਿਲੀ ਸਾਈਜ਼ ਐਂਡ ਦ ਕੋਰਸ ਯੂ ਚੂਜ਼, ਆਪਕੋ ਲਾਈਕ 50,000 ਸੇ $170,000 ਤੱਕ ਲੋਨ ਮਿਲਤਾ ਹੈ ਆਪਕੇ ਖਾਤੇ ਮੇ ਔਰ ਬਾਕੀ ਇਸਮੇ ਕੋਈ ਏਜ ਲਿਮਿਟ ਨਹੀਂ ਹੈ, ਕੋਈ ਕ੍ਰੈਡਿਟ ਚੈੱਕ ਨਹੀਂ ਹੈ ਇਸਕੇ ਅੰਦਰ ਔਰ ਅਗਰ ਆਪਕਾ ਸਕੋਰ ਜ਼ੀਰੋ ਵੀ ਹੈ ਤਬ ਵੀ ਆਪ ਐਲੀਜੀਬਲ ਹੈ, ਬਾਕੀ ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਆਪ ਐਲੀਜੀਬਲ ਹੈ।
0: ਠੀਕ ਹੈ, ਤੇ ਐਲੀਜੀਬਿਲਟੀ ਦੱਸ ਸਕਦੇ ਹੋ ਵੈਸੇ ਥੋੜਾ ਜਿਹਾ ਜ਼ਿਆਦਾ ਹੋਰ ਐਕਸਪਲੇਨ ਕਰੋ ਕਿ ਐਲੀਜੀਬਿਲ

0: जे तुसी जॉब दी भाल कर रहे हो तां कैन ट्रक नू कॉन्टेक्ट करो। थोड़े कोल AZL लाइसेंस होना चाहिदा है, थोड़ा CVOR बिल्कुल क्लीन होना चाहिदा है, 2 साल दा एक्सपीरियंस भी होना चाहिदा है। कॉन्टेक्ट लई नंबर है 6472927557 6472927557। जेकर तुसी अपने ट्रकां दा ऑयल चेंज कराना चाहुंदे हो जां कोई लीकेज डैमेज ठीक करानी है ते ट्रकां नू वॉश भी कराना चाहुंदे हो तां ऑल ट्रक ल्यूब एंड वॉश 24/7 सर्विस प्रोवाइड करदे हन। इत्थे कैमरे लगे हुए हन जिस करके ट्रकां दे चोरी होण दा कोई खतरा नहीं है। साल दे 365 दिन थोड़ी सेवा विच हाजिर ऑल ट्रक ल्यूब एंड वॉश 905-452-9955 905-452-9955। जेकर तुसी ट्रकिंग कंपनी रन करदे हो ते अपने आप नू ते अपने एम्प्लॉयज नू प्रोटेक्ट करना चाहुंदे हो तां ग्रुप प्लान ले सकदे हो ताकि जेकर कल नू कोई इंजरी जां एक्सीडेंट हुंदा है तां मंथली बेनिफिट्स मिलदे रहन। इस दे नाल नाल ग्रुप बेनिफिट्स जिस विच हेल्थ एंड डेंटल प्लान ऑफर करना चाहुंदे हो तां मैं थोड़ी नीड दे अकॉर्डिंग प्लान डिजाइन कर सकदी हां। मेरा नाम जसविंदर कौर तगड़ है, फोन नंबर है 6477563340 6477-6465-2340। जी तुसी जुड़े जी गुणतास रेडियो दे नाल गल्लां बातां थोड़ियां साड़ियां चल रही हैं। अज फ्राइडे दा दिन है ते गीत संगीत थोड़े लिए पेश किता जा रहा ते नैक्सट सोंग वाल भी आपां चलांगे, पर पहला हुण आपां निर्देव सिद्धू जी नाल कर लिए थोड़ी जी गलबात। ते निर्देव जी साड़े लिए मॉर्गेज संबंधी जानकारी लैके आउंदे आ। हां जी स्वागत है जी निर्देव जी, सत श्री अकाल।
1: ਧੰਨਵਾਦ ਜਸਵਿੰਦਰ ਜੀ ਤੁਹਾਨੂੰ ਤੇ ਗੁਣਤਾਕ ਰੇਡੀਓ ਸੁਣਨ ਵਾਲੇ ਸਾਰੇ ਭੈਣ-ਭਰਾਵਾਂ ਨੂੰ ਗੁੱਡ ਮਾਰਨਿੰਗ ਜੀ, ਤੁਹਾਨੂੰ ਸਾਰਿਆਂ ਨੂੰ ਹੈਪੀ ਫਰਾਈਡੇ। ਆਪਾਂ ਗੱਲਬਾਤ ਕਰਾਂਗੇ ਜੀ ਉਹਨਾਂ ਭੈਣ-ਭਰਾਵਾਂ ਦੀ ਮੌਰਗੇਜ ਦੇ ਬਾਰੇ ਜਿਹੜੇ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈ, ਉਹ ਬੇਸ਼ੱਕ ਫਸਟ ਟਾਈਮ ਬਾਇਰ ਹੈ ਜਾਂ ਆਲਰੇਡੀ ਉਹਨਾਂ ਕੋਲੇ ਘਰ ਹੈਗਾ ਨਵੇਂ ਆ ਜਾਂ ਪੁਰਾਣੇ ਹੈਗੇ ਆ। ਇੱਕ ਤਾਂ ਇਹ ਹੈ ਜੀ ਕਿ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਘਰਾਂ ਦੇ ਪ੍ਰਾਈਸ ਹੈਗੇ ਉਹ ਕਾਫੀ ਘਟੇ ਹੋਏ ਹੈਗੇ ਆ। ਜਿਹੜੇ ਭੈਣ ਭਰਾ ਘਰ ਖਰੀਦਣ ਬਾਰੇ ਸੋਚ ਰਹੇ ਆ ਉਹਨਾਂ ਕੋਲੇ ਸੋਹਣੀ ਓਪਰਚੁਨਿਟੀ ਹੋ ਸਕਦੀ ਹੈ, ਵਧੀਆ ਉਹਨੂੰ ਡੀਲ ਮਿਲ ਸਕਦੀ ਹੈਗੀ ਹੈ। ਤੇ ਨਾਲ ਦੀ ਨਾਲ ਜਿਹੜੇ ਆਪਣਾ ਗੌਰਮੈਂਟ ਨੇ ਵੀ ਕੁਛ ਰੀਬੇਟਸ ਅਨਾਊਂਸ ਕੀਤੇ ਹੈਗੇ ਜੀ ਨਵੇਂ ਘਰਾਂ ਦੇ ਉੱਪਰ, ਕਿਉਂਕਿ ਕਈ ਵਾਰੀ ਇਹ ਵੀ ਦੇਖਣ ਚਾਹੁੰਦਾ ਜੀ ਭੈਣ ਭਰਾ ਕਿਤੇ ਸ਼ਹਿਰ ਤੋਂ ਲੈਕੇ ਦੂਰ ਰਹਿੰਦੇ ਹੈਗੇ ਆ ਜਾਂ ਉਹ ਆਪਣੇ ਸ਼ਹਿਰ ਦੇ ਵਿੱਚ ਹੀ ਰਹਿੰਦੇ ਉਹ ਅਪਗ੍ਰੇਡ ਕਰਨਾ ਚਾਹੁੰਦੇ ਹੈਗੇ ਆ, ਨਵਾਂ ਘਰ ਲੈਣਾ ਚਾਹੁੰਦੇ ਤੇ ਉਹਨਾਂ ਵਾਸਤੇ ਵੀ ਵਧੀਆ ਓਪਰਚੁਨਿਟੀ ਹੋ ਸਕਦੀ ਹੈ। ਫਸਟ ਟਾਈਮ ਹੋਮ ਬਾਇਰਸ ਵਾਸਤੇ ਹੋਰ ਵੀ ਜਿਹੜੀਆਂ ਓਪਰਚੁਨਿਟੀਜ਼ ਅਵੇਲੇਬਲ ਹੈਗੀਆਂ ਜੀ, ਰੀਬੇਟਸ ਜਾਂ ਪਲਾਨਸ ਅਵੇਲੇਬਲ ਹੈਗੇ ਆ। ਫੋਰ ਐਗਜ਼ਾਮਪਲ ਉਹਨਾਂ ਵਾਸਤੇ ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ, RRSP ਦਾ ਪ੍ਰੋਗਰਾਮ ਹੈਗਾ ਤੇ ਨਾਲ ਦੀ ਨਾਲ ਇੰਟੀਰੀਅਰ ਲੈਂਡ ਟ੍ਰਾਂਸਫਰ ਕ੍ਰੈਡਿਟ ਵੀ ਹੈਗਾ। ਸੋ ਤੁਸੀਂ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਹੋ, ਆਪਣੇ ਰਿਐਲਟਰ ਕੋਲੇ ਬਿਲਡਰ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਆਪਾਂ ਤੁਹਾਡਾ ਸਾਰਾ ਪੇਪਰ ਵਰਕ ਰਿਵਿਊ ਕਰਕੇ, ਇਨਕਮ ਡਾਊਨ ਪੇਮੈਂਟ ਕ੍ਰੈਡਿਟ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਰਿਵਿਊ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਤੁਹਾਡੀ ਮੌਰਗੇਜ ਹੋ ਸਕਦੀ ਹੈ, ਕਿੰਨੀ ਤੁਹਾਨੂੰ ਡਾਊਨ ਪੇਮੈਂਟ ਚਾਹੀਦੀ ਹੈ, ਕੀ ਤੁਹਾਨੂੰ ਇੰਟਰਸਟ ਰੇਟ ਮਿਲ ਸਕਦਾ ਹੈ, ਕਿੰਨੀ ਕੁ ਤੁਹਾਡੀ ਕਿਸ਼ਤ ਆਏਗੀ। ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲ ਹੈਗੀ ਹੈ ਤੁਸੀਂ ਇੱਕ ਇਨਫੋਰਮਡ ਡਿਸੀਜਨ ਬਣਾ ਸਕਦੇ ਹੋ। ਤੁਹਾਨੂੰ ਪਤਾ ਹੈ ਕਿ ਤੁਹਾਡੀ ਮੌਰਗੇਜ ਹੋ ਜਾਣੀ ਹੈ, ਤੁਹਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣੀ, ਸਮੇਂ ਸਿਰ ਤੁਹਾਡੀ ਕਲੋਜ਼ਿੰਗ ਹੋ ਜਾਣੀ ਹੈਗੀ ਹੈ, ਤੇ ਕਿਸੇ ਕਾਰਨ ਕਰਕੇ ਤੁਸੀਂ ਕੁਆਲੀਫਾਈ ਨਹੀਂ ਕਰਦੇ, ਹਾਲੇ ਕੋਈ ਕਮੀ ਪੇਸ਼ੀ ਹੈਗੀ ਹੈ, ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ, ਨਾਲੇ ਤੁਹਾਨੂੰ ਇਹ ਵੀ ਦੱਸ ਦਾਂਗੇ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰ ਜਦੋਂ ਤੁਸੀਂ ਆਫਰ ਪਾਉਣੀ ਹੈ ਘਰ ਲੈਣਾ ਫਿਰ ਤੁਹਾਨੂੰ ਮੌਰਗੇਜ ਲੈਣ 'ਚ ਕੋਈ ਦਿੱਕਤ ਨਾ ਆਵੇ। ਤੁਹਾਨੂੰ ਹਾਂ ਕਹਾਂਗੇ ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਤੁਸੀਂ ਬੇਸ਼ੱਕ ਫਸਟ ਟਾਈਮ ਬਾਇਰ ਹੋ, ਨਵੇਂ ਆਏ ਹੋ, ਸੈਲਫ ਇੰਪਲਾਇਡ ਹੋ ਜਾਂ ਤੁਹਾਡੇ ਕੋਲ ਆਲਰੇਡੀ ਮਲਟੀਪਲ ਪ੍ਰਾਪਰਟੀਜ਼ ਹੈਗੀਆਂ, ਕੋਈ ਇਸ਼ੂ ਨਹੀਂ ਹੈ, ਐਜ਼ ਲੌਂਗ ਐਜ਼ ਤੁਹਾਨੂੰ ਅਸੀਂ ਹਾਂ ਕਹਿੰਦੇ ਹਾਂ ਤੁਹਾਡਾ ਕੰਮ ਕਰਾ ਕੇ ਦਿਆਂਗੇ ਮੌਰਗੇਜ ਦਾ। ਤੇ ਨਾਲ ਦੀ ਨਾਲ ਇਹ ਹੈ ਕਿ ਤੁਸੀਂ ਤੁਹਾਡੇ ਕੋਲ ਆਲਰੇਡੀ ਘਰ ਹੈਗਾ, ਤੁਸੀਂ ਤੁਹਾਡੀ ਮੌਰਗੇਜ ਰਿਨਿਊਅਲ ਵਾਸਤੇ ਆਈ ਹੈ, ਉਹਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਹੋ, ਘਰ ਦੇ ਉੱਪਰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਜਾਂ ਘਰ ਤੋਂ ਪੈਸੇ ਕੱਢਣੇ ਹੈ ਜਾਂ ਆਪਣੇ ਟਾਈਟਲ ਦੇ ਵਿੱਚ ਕੋਈ ਚੇਂਜਸ ਕਰਨੀ, ਆਪਣੇ ਘਰ ਚੋਂ ਕਿਸੇ ਦਾ ਨਾਮ ਕੱਢਣਾ, ਕਿਸੇ ਦਾ ਨਾਮ ਪਾਉਣਾ, ਗੱਲ ਕੀ ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਵੀ ਮੌਰਗੇਜ ਦੀ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 6472927553, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ, ਹੈਵ ਅ ਗੁੱਡ ਵੀਕਐਂਡ
0: ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ, ਤੁਸੀਂ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰੋ ਤੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਨਾ, ਕਿਉਂਕਿ ਬੜਾ ਕੁਛ ਮੌਰਗੇਜ ਸੰਬੰਧੀ ਹੁੰਦਾ ਤੇ ਕਈ ਵਾਰ ਲਾਸਟ ਮੂਮੈਂਟ ਤੇ ਕੰਮ ਜਿਹੜਾ ਉਹ ਅੜ ਜਾਂਦਾ, ਤੇ ਫਿਰ ਨੰਬਰ ਇੱਕੋ ਹੀ ਹੈ 647-294-5503 ਤੇ ਗੱਲਬਾਤ ਕਰੋ। ਤੇ ਲਓ ਜੀ, ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰਸ ਚਾਹੀਦੇ ਆ। ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਹੋ ਤੇ ਫਿਰ ਤੁਸੀਂ ਕੰਟੈਕਟ ਕਰ ਸਕਦੇ ਹੋ, ਕਿਉਂਕਿ ਬਹੁਤ ਵਧੀਆ ਤੁਹਾਨੂੰ ਟਰੱਕ ਡਰਾਈਵਰ ਦੀ ਜੋਬ ਹੈ ਜਿਹੜੀ ਉਹ ਮਿਲਣੀ ਹੈ ਜੀ। ਚਾਹੇ ਓਨਰ ਓਪਰੇਟਰ ਤੁਸੀਂ ਐਜ਼ ਏ ਕੰਮ ਕਰਨਾ ਚਾਹੁੰਦੇ ਹੋ ਤਾਂ ਵੀ ਇਹਨਾਂ ਨੂੰ ਕਾਲ ਕਰ ਲਓ। ਬਾਕੀ ਗੇੜੇ ਪੇ ਸਰਵਿਸ ਬਹੁਤ ਵਧੀਆ ਜੀ ਇਹਨਾਂ ਦੀ। ਕਈ ਵਾਰ ਹੁੰਦਾ ਕਿਤੇ ਕੰਮ ਕਰਦੇ ਆ ਨਾ, ਚਿਕ ਚਿਕ ਜੀ ਹੋਈ ਜਾਂਦੀ ਹੈ ਹਨਾ, ਪਰ ਕਈ ਬਹੁਤ ਵਧੀਆ, ਚਾਹੇ ਇੰਪਲੋਇਰ ਆ ਚਾਹੇ ਇੰਪਲੋਈ ਆ, ਆਪਸ ਦੇ ਵਿੱਚ ਉਹਨਾਂ ਦੇ ਸੰਬੰਧ ਬਹੁਤ ਵਧੀਆ ਹੁੰਦੇ ਆ। ਸੋ ਹੋਣੇ ਇੱਦਾਂ ਹੀ ਚਾਹੀਦੇ ਆ। ਜੇ ਟੈਨਸ਼ਨ ਜੀ ਕ੍ਰੀਏਟ ਹੋਈ ਰਹੇ ਕੰਮ ਕਰਨ ਦਾ ਵੀ ਮਜ਼ਾ ਨਹੀਂ ਆਉਂਦਾ ਹੈ ਨਾ। ਸੋ ਤੁਸੀਂ ਜ਼ਰੂਰ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕਾਲ ਕਰੋ ਜੀ। ਪਰ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈਗੀ ਆ ਕਿ ਇੱਕ ਤਾਂ ਤੁਹਾਡੀ ਐਲੀਜੀਬਿਲਟੀ ਬਣਦੀ ਹੋਣੀ ਚਾਹੀਦੀ ਹੈ, ਮਤਲਬ 2 ਸਾਲ ਦਾ ਐਕਸਪੀਰੀਅੰਸ ਹੋਵੇ ਤੁਹਾਨੂੰ, ਨਵਿਆਂ ਨੂੰ ਬਿਲਕੁਲ ਫਰੈਸ਼ ਨੂੰ ਜਿਹੜਾ ਹੈਗਾ ਨਹੀਂ ਰੱਖਦੇ। ਅਤੇ ਦੂਜੇ ਨੰਬਰ 'ਤੇ CVOR ਬਿਲਕੁਲ ਕਲੀਨ ਕਲੀਅਰ ਹੋਣਾ ਚਾਹੀਦਾ। ਨੰਬਰ ਹੈਗਾ ਜੀ 647-292-5757 'ਤੇ ਗੱਲਬਾਤ ਕਰੋ, 6472925757। ਅਤੇ ਆਲ ਟਰੱਕ ਲੂਬ ਐਂਡ ਵਾਸ਼ 'ਤੇ ਤੁਸੀਂ ਪਹੁੰਚਣਾ ਜੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ, ਕਿਉਂਕਿ ਜਿਹੜਾ ਟਰੱਕ ਹੈ ਨਾ ਉਹਦੇ 'ਤੇ ਦੇਖੋ ਤੁਸੀਂ 24 ਘੰਟੇ ਦੇ ਵਿੱਚੋਂ ਮੈਂ ਕਹਿੰਦੀ ਹਾਂ ਵੀ 3 ਹਿੱਸੇ ਜਿਹੜੇ ਆ ਉਹ ਟਰੱਕ ਦੇ ਕੋਲ ਟਰੱਕ ਦੇ ਵਿੱਚ ਗੁਜ਼ਾਰਦੇ ਹੋ। ਸੋ ਉਹ ਸਾਫ਼ ਸੁਥਰਾ ਹੋਣਾ ਚਾਹੀਦਾ, ਕੋਈ ਪਰੇਸ਼ਾਨੀ ਕ੍ਰੀਏਟ ਨਹੀਂ ਕਰਦਾ ਹੋਣਾ ਚਾਹੀਦਾ। ਜਾਂ ਕਈ ਵਾਰੀ ਅੰਦਰੋਂ ਬੜੇ ਗੰਦੇ ਹੁੰਦੇ ਆ ਟਰੱਕ, ਹੈ ਨਾ, ਜਿਹੜੇ ਸਫਾਈ ਨਹੀਂ ਰੱਖਦੇ, ਜਾਂ ਫਿਰ ਕੋਈ ਨਾ ਕੋਈ ਉਹਨਾਂ 'ਚ ਖਰਾਬੀ ਆਈ ਜਾਂਦੀ ਆ, ਕਦੀ ਕੋਈ AC ਦੀ ਖਰਾਬੀ ਆ ਗਈ, ਕਦੀ ਕੋਈ ਬੈਟਰੀ ਚੇਂਜ ਕਰਨ ਦਿਆ, ਹੈ ਨਾ, ਉਹ ਸਾਰਾ ਕੁਛ ਤੁਸੀਂ ਇੱਕ ਛੱਤ ਥੱਲੇ ਇਹ ਸਰਵਿਸਿਸ ਦਿੰਦੇ ਆ ਸਾਰੀਆਂ। ਵਾਸ਼ ਵੀ ਕਰਨਾ, ਸਰਵਿਸ ਵੀ ਕਰਾਉਣੀ ਹੈ, ਆਲ ਟਰੱਕ ਲਿਊਬ ਐਂਡ ਵਾਸ਼ 'ਤੇ ਪਹੁੰਚੋ। ਬਾਕੀ ਇਹਨਾਂ ਨੇ ਡਿਸਕਾਊਂਟਡ ਪ੍ਰਾਈਸ ਤੁਹਾਨੂੰ ਦੇ ਦੇਣੇ, ਗੁਰਦਾਸ ਰੇਡੀਓ ਦਾ ਰੈਫਰੈਂਸ ਦੇ ਦਿਓ। ਅਤੇ ਸਭ ਤੋਂ ਜ਼ਿਆਦਾ ਵਧੀਆ ਇਹਨਾਂ ਦੀ ਗੱਲ ਹੈਗੀ ਹੈ ਕਿ 24/7 ਸਰਵਿਸ ਹੈ, ਕਿਸੇ ਵੀ ਟਾਈਮ ਟਰੱਕ ਛੱਡੋ ਆਪਣਾ ਆਪਣਾ ਜਿਵੇਂ ਕਹਿੰਦੇ ਨਾ ਜੋਬ ਕਰਕੇ ਟਰੱਕ ਛੱਡੋ ਇਹਨਾਂ ਦੇ ਕੋਲ, ਘਰ ਜਾਓ, ਨਹਾਓ, ਧੋ, ਖਾਓ, ਪੀਓ, ਸੌਂ, ਅਤੇ ਜਦੋਂ ਕੰਮ 'ਤੇ ਜਾਣਾ ਟਰੱਕ ਚੱਕੋ ਅਤੇ ਜਾਓ ਆਪਣੇ ਕੰਮ 'ਤੇ, ਹੈ ਨਾ। ਅਤੇ ਤੁਹਾਨੂੰ ਜਿਹੜਾ ਐਕਸਟਰਾ ਤੁਹਾਨੂੰ ਟਾਈਮ ਨਹੀਂ ਚਾਹੀਦਾ ਵੀ ਛੁੱਟੀ ਲੈਣੀ ਪੈਣੀ ਆਪਣਾ ਟਰੱਕ ਰਿਪੇਅਰ ਕਰਾਉਣ ਵਾਸਤੇ। ਨੰਬਰ ਹੈਗਾ ਜੀ 905-452-5995-4522-9955 'ਤੇ ਗੱਲਬਾਤ ਕਰਨੀ ਹੈ। ਅਤੇ ਨਾਲ ਦੀ ਨਾਲ ਤੁਸੀਂ ਨੰਬਰ ਨੋਟ ਕਰੋ, ਜੇ ਤੁਸੀਂ ਟਰੱਕ ਖਰੀਦਣਾ, ਟਰੱਕ ਬਾਏ ਕਰਨਾ ਚਾਹੁੰਦੇ ਹੋ, ਵਧੀਆ ਨਵਾਂ ਟਰੱਕ ਸੈਕਿੰਡ ਹੈਂਡ ਪ੍ਰਾਈਸ 'ਤੇ ਤੁਹਾਨੂੰ ਕਿੱਥੇ ਮਿਲ ਸਕਦਾ? ਈਗਲ ਟਰੱਕ ਸੇਲ ਦੇ ਬਿੱਲ ਸੇਖੋਂ ਜੀ ਦੇ ਕੋਲ। ਅਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ, ਅਪੁਆਇੰਟਮੈਂਟ ਬਣਾਓ, ਜਾਓ ਟਰੱਕ ਇਹਨਾਂ ਦੇ ਕੋਲ 2020 ਅਤੇ 2022 ਦੇ ਬਿਲਕੁਲ ਰੈਡੀ ਖੜ੍ਹੇ ਆ। ਅਤੇ ਤੁਸੀਂ ਇਹ ਟਰੱਕ ਲੈਣੇ ਆ, ਫਾਈਨਾਂਸਿੰਗ ਵੀ ਔਨ ਦਾ ਸਪੋਟ ਕਰ ਦੇਣੀ ਇਹਨਾਂ ਨੇ। ਅਤੇ ਤੁਸੀਂ ਆਪਣਾ ਟਰੱਕ ਦੀਆਂ ਚਾਬੀਆਂ ਲਓ ਅਤੇ ਫਿਰ ਟਰੱਕ ਚਲਾਓ ਅਤੇ ਪੈਸੇ ਕਮਾਓ, ਠੀਕ ਹੈ। ਨੰਬਰ ਨੋਟ ਕਰੋ 416-819-6000-416-819-6000 'ਤੇ ਜਿਹੜੀ ਗੱਲਬਾਤ ਹੈ ਕੀਤੀ ਜਾ ਸਕਦੀ ਹੈ, 416-819-6000। ਅਤੇ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਆ ਉਹ ਆਪਣੀ ਇੰਸ਼ੋਰੈਂਸ ਜ਼ਰੂਰ ਕਰਾਉਣੀ ਹੈ ਉਹਨਾਂ ਨੇ। ਜਦੋਂ ਤੁਸੀਂ ਟਰੱਕ 'ਤੇ ਚੜ੍ਹਦੇ ਹੋ, ਮਤਲਬ ਤੁਸੀਂ ਜਾਂਦੇ ਹੋ, ਚਾਹੇ ਤੁਸੀਂ ਸਿਟੀ 'ਚ ਚਲਾ ਰਹੇ ਹੋ ਟਰੱਕ, ਚਾਹੇ ਤੁਸੀਂ ਜਾ ਰਹੇ ਹੋ ਆਊਟ ਆਫ ਪ੍ਰੋਵਿੰਸ ਜਾਂ US ਨੂੰ, ਸੋ ਆਪਣੀ ਡਿਸਐਬਿਲਿਟੀ ਇੰਸ਼ੋਰੈਂਸ ਜ਼ਰੂਰ ਕਰਾਓ, ਤਾਂ ਕਿ ਕੋਈ ਵੀ 19-21 ਗੱਲਬਾਤ ਹੁੰਦੀ, ਕੋਈ ਐਕਸੀਡੈਂਟ ਹੈਪਨ ਹੁੰਦਾ, ਕੋਈ ਤੁਸੀਂ ਕੰਮ 'ਤੇ ਨਹੀਂ ਜਾ ਸਕਦੇ, ਤੁਹਾਡੀ ਇਨਕਮ ਸਟੋਪ ਨਹੀਂ ਹੋਣੀ ਚਾਹੀਦੀ। ਸੋ ਬਾਕੀ ਜਿਹੜੀ ਟਰੈਵਲ ਇੰਸ਼ੋਰੈਂਸ ਆ ਉਹ ਜ਼ਰੂਰ ਐਡ ਕਰਾਇਆ ਕਰੋ ਜੇ ਤੁਸੀਂ ਸਿਟੀ ਤੋਂ ਬਾਹਰ ਕਿਤੇ ਵੀ ਜਾ ਰਹੇ ਹੋ, ਸਪੈਸ਼ਲੀ US ਨੂੰ, ਕਿਉਂਕਿ ਜੇ ਉੱਥੇ ਜਾ ਕੇ ਕੋਈ ਇੱਦਾਂ ਦੀ ਮਿਸਹੈਪਨਿੰਗ ਹੋ ਜਾਂਦੀ ਹੈ ਤਾਂ ਬਹੁਤ ਸਾਰਾ ਬਿੱਲ ਤੁਹਾਡਾ ਬਣ ਸਕਦਾ ਹੋਸਪਿਟਲ ਦਾ, ਉਹ ਵੀ US ਡਾਲਰ ਦੇ ਵਿੱਚ ਯੂ ਹੈਵ ਟੂ ਪੇ। ਸੋ ਜ਼ਰੂਰ ਟਰੈਵਲ ਇੰਸ਼ੋਰੈਂਸ ਵੀ ਨਾਲ ਲੈ ਕੇ ਜਾਇਆ ਕਰੋ। ਸੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੀ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ, ਚਾਹੇ ਤੁਸੀਂ ਲਾਈਫ ਡਿਸੇਬਿਲਿਟੀ ਜਾਂ ਕ੍ਰਿਟੀਕਲ ਇੰਸ਼ੋਰੈਂਸ ਕਰਾਉਣੀ ਹੈ, ਜਾਂ ਵਿਜ਼ਟਰ ਜਾਂ ਸੁਪਰ ਵੀਜ਼ਾ ਦੇ ਬੈਸਟ ਕੋਟ ਲੈਣੇ, ਕੋਈ ਆ ਰਹੇ ਤੁਹਾਡੇ ਇੱਥੇ, ਜਾਂ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ, ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਜਾਂ ਫਿਰ RESP ਬੱਚਿਆਂ ਦੀ, ਜਾਂ ਫਿਰ ਤੁਹਾਡੀ ਤੁਹਾਡੇ ਸੇਵਿੰਗ ਪਲਾਨ ਹੋ ਗਏ ਜਿਹਦੇ ਵਿੱਚ TFSA ਹੋ ਗਿਆ, RRSP ਹੋ ਗਈ, ਤੁਸੀਂ ਆਪਣਾ ਟੈਕਸ ਸੇਵ ਕਰਨਾ ਚਾਹੁੰਦੇ ਹੋ, ਹੈ ਨਾ। ਅਤੇ ਬਾਕੀ ਜਿਨ੍ਹਾਂ ਨੇ ਪਹਿਲਾ ਘਰ ਲੈਣਾ, ਫਸਟ ਹੋਮ ਸੇਵਿੰਗ ਅਕਾਊਂਟ FHSA ਦਾ ਅਕਾਊਂਟ ਜ਼ਰੂਰ ਓਪਨ ਕਰਾ ਕੇ ਸੇਵਿੰਗ ਕਰੋ। ਨੰਬਰ ਮੇਰਾ ਹੈਗਾ ਜੀ 647 7563406772340 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਬਾਕੀ ਆਟੋ ਹੋਮ ਦੀ ਇੰਸ਼ੋਰੈਂਸ ਚਾਹੀਦੀ ਹੈ, ਬਿਜ਼ਨਸ ਇੰਸ਼ੋਰੈਂਸ ਚਾਹੀਦੀ ਹੈ, ਤੁਹਾਡੀ ਟਰੱਕਿੰਗ ਕੰਪਨੀ ਹੈ, ਫਲੀਟ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ, ਡਿਸਕਾਊਂਟਡ ਪ੍ਰਾਈਸ ਮਿਲਣਗੇ ਬੜੇ ਵਧੀਆ। ਗੁਣਤਾਸ ਦੇ ਕੋਲ ਇੱਕ ਕੰਪਨੀ ਹੈ ਜਿਹਦੇ ਵਿੱਚ ਫਲੀਟ ਇੰਸ਼ੋਰੈਂਸ ਦੇ ਵਿੱਚ ਡਿਸਕਾਊਂਟਡ ਪ੍ਰਾਈਸ ਮਿਲਦੇ ਆ। ਸੋ ਨੰਬਰ ਤੁਸੀਂ ਨੋਟ ਕਰ ਲਓ ਗੁਣਤਾਸ ਦਾ, 6479901002 ਤੇ ਗੱਲਬਾਤ ਕਰਨੀ ਹੈ, 6479191002। ਤੇ ਹੁਣ ਪਰਮਜੀਤ ਦਿਓਲ ਜੀ ਤੋਂ ਆਪਾਂ ਰੀਅਲ ਐਸਟੇਟ ਦੀ ਲਈ ਜਾਣਕਾਰੀ। ਪਰਮਜੀਤ ਜੀ ਸਵਾਗਤ ਤੁਹਾਡਾ।
2: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਰਦਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤੇ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬੋਵੇਡ ਅਤੇ ਟੋਰਬ੍ਰਾਮ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਹੜਾ ਕਿ 1400 ਸਕੁਅਰ ਫੁੱਟ ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਅਗਰ ਤੁਸੀਂ ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ ਤਾਂ ਵੀ, ਜਾਂ ਤੁਸੀਂ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਹੋ, ਰੈਸਟੋਰੈਂਟ ਦਾ ਯੂਨਿਟ ਵਿਦ ਬਿਜ਼ਨਸ ਦੋਵੇਂ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੀ ਪ੍ਰਾਈਸ ਬੜੀ ਲੋਅ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਮਿਸਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਯੂਨਿਟ ਵਿਦ ਬਿਜ਼ਨਸ ਟੈਕਸੀ ਦੇ ਉੱਪਰ ਤੁਹਾਨੂੰ ਮਿਲ ਰਿਹਾ ਵਾ, ਉਹਦੇ ਬਾਰੇ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, 4169939378। ਦੂਸਰਾ ਇੱਕ ਇੰਡੀਅਨ ਪੰਜਾਬੀ ਰੈਸਟੋਰੈਂਟ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬਹੁਤ ਹੀ ਸਸਤੀ ਪ੍ਰਾਈਸ ਦੇ ਉੱਤੇ ਮਿਲ ਰਿਹਾ ਵਾ, ਜਿਸ ਦੇ ਵਿੱਚ 18 ਬੰਦਿਆਂ ਦੀ ਸੀਟਿੰਗ ਆ ਅਤੇ ਇਸਦੀ ਸੇਲ ਜਿਹੜੀ ਆ ਮੋਰ ਦੈਨ 60,000 ਤੋਂ ਉੱਪਰ ਪਰ ਮੰਥ ਤੁਹਾਨੂੰ ਮਿਲੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਇਨਕਲੂਡਿੰਗ TMI HST। ਲੀਜ ਜਿਹੜੀ ਆ ਉਹ 5+5 ਹੋਵੇਗੀ। ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਰੈਸਟੋਰੈਂਟ ਦਾ ਬਿਜ਼ਨਸ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, 4169937378। ਤੇ ਲਾਸਟ ਦੇ ਵਿੱਚ ਇੱਕ ਬਿਊਟੀ ਸਲੋਨ ਜਿਹੜਾ ਕਿ ਤੁਹਾਨੂੰ ਮਿਸਾਗਾ ਦੇ ਵਿੱਚ ਮਿਲ ਰਿਹਾ ਵਾ, ਇਹ ਤੁਹਾਨੂੰ ਲੇਕ ਸ਼ੋਰ ਦੇ ਉੱਪਰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਮਿਲ ਰਿਹਾ ਵਾ, ਜਿਸ ਦੀ ਸੇਲ ਬਹੁਤ ਹੀ ਗੁੱਡ ਆ। ਰੈਂਟ ਸਿਰਫ $4,100 ਪਰ ਮੰਥ ਆ, ਲੀਜ਼ 5+5 ਆ, ਤੇ ਪ੍ਰਾਈਸ ਜਿਹੜੀ ਆ ਉਹ ਤੁਹਾਨੂੰ ਸਿਰਫ ਤੇ ਸਿਰਫ ਆਸਕਿੰਗ ਪ੍ਰਾਈਸ $69,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਬ੍ਰਾਮਟਨ ਦੇ ਵਿੱਚ 2 ਲਿਸਟ ਕੀਤੇ ਹੋਏ ਅਤੇ ਇੱਕ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜਾਂ ਤੁਸੀਂ ਵੀ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਜਾਂ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, 4169937378, 416-993-7378। ਥੈਂਕ ਜੀ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੇ ਲਓ ਜੀ, ਬਿਲਕੁਲ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ, ਕੋਈ ਵੀ ਤੁਸੀਂ ਰੀਅਲ ਐਸਟੇਟ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ। ਹਾਂਜੀ, ਸਤਿ ਸ੍ਰੀ ਅਕਾਲ ਭਾਈ ਜੀ, ਕੀ ਹਾਲ ਚਾਲ?
3: ਮਾੜੀ ਮੋਟੀ ਕਿਚੜੀ
0: ਜੀ,
3: ਉੱਥੇ ਵੀ ਕੰਮ ਕਰਨਾ ਸਵਾਲ ਨੀ ਹੁੰਦਾ।
0: ਠੀਕ ਹੈ,
3: ਕੋਈ ਵੀ ਇਸ ਦਿਨ ਕੰਮ ਕਰਦੇ ਆ ਤਾਂ ਘਟਦਾ ਹੀ ਨਾ ਹੋਵੇ ਨਾ ਜੀ ਉੱਥੇ।
0: ਹਾਂ ਬਿਲਕੁਲ, ਸਹੀ ਗੱਲ ਨਹੀਂ, ਸਹੀ ਗੱਲ ਹੈ। ਜੇ ਨਾ ਜ਼ਿਆਦਾ ਤੁਹਾਨੂੰ ਬੰਦਿਸ਼ਾਂ ਨਹੀਂ ਹੋਣ ਉੱਥੇ, ਤੁਸੀਂ ਉਹੀ ਚੀਜ਼ਾਂ ਵੱਲ ਜ਼ਿਆਦਾ ਤੁਹਾਡਾ ਧਿਆਨ ਜਾਈ ਜਾਂਦਾ, ਅਤੇ ਜਿਹੜਾ ਵੀ ਮਤਲਬ ਕਿਤੇ ਵੀ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਉਹ ਨਾ ਬੜਾ ਇੱਕ ਸਾਰਗਰ ਜਿਹਾ ਮਾਹੌਲ ਹੋਣਾ ਚਾਹੀਦਾ, ਜਿਵੇਂ ਕਿ ਤੁਹਾਨੂੰ ਟੈਨਸ਼ਨ ਜੀ ਹੋਰ ਹੀ ਨਾ ਕ੍ਰੀਏਟ ਹੋਵੇ, ਤੁਸੀਂ ਉਹ ਜਿਹੜਾ ਵੀ ਤੁਹਾਡਾ ਕੰਮ ਹੈ ਨਾ ਉੱਥੇ ਤੁਸੀਂ ਫੋਕਸ ਕਰ ਸਕੋ ਉਹ ਕੰਮ 'ਤੇ। ਜੇ ਕੋਈ ਹੋਰ ਹੀ ਜਿਵੇਂ ਹਰ ਇੱਕ ਗੱਲ 'ਤੇ ਨੁਕਤਾਚੀਨੀ ਹੈ ਨਾ, ਰੌਲਾ ਜਿਹਾ ਪਈ ਜਾਵੇ, ਫਿਰ ਤਾਂ ਬੰਦੇ ਦਾ ਧਿਆਨ ਉੱਧਰ ਹੀ ਰਹਿੰਦਾ, ਉਹ ਸਵਾਦ ਹੀ ਨਹੀਂ ਆਉਂਦਾ ਕੰਮ ਕਰਨ ਦਾ ਜਿੱਥੇ ਵੀ ਤੁਸੀਂ ਜੋਬ ਕਰਦੇ ਹੋ। ਸੋ ਇੱਦਾਂ ਜਿਹੜਾ ਇਨਵਾਇਰਮੈਂਟ ਹੈ ਨਾ ਉਹ ਬੜਾ ਕੂਲ ਕਾਮ ਜਿਹਾ ਐਨ ਵਧੀਆ ਹੋਣਾ ਚਾਹੀਦਾ, ਪਲੈਜ਼ੈਂਟ ਜਿਹਾ, ਅਤੇ ਜਿਹਦੇ ਵਿੱਚ ਫਿਰ ਸਾਰੇ ਬੜੇ ਖੁਸ਼ ਰਹਿੰਦੇ ਆ। ਅਤੇ ਸਗੋਂ ਜ਼ਿਆਦਾ ਕੰਮ ਕਰਦਾ ਬੰਦਾ, ਜ਼ਿਆਦਾ ਉਹ ਵੀ ਤਰੱਕੀ ਕਰਦਾ ਤੇ ਜਿਹੜਾ ਉਹ ਬਿਜ਼ਨਸ ਹੁੰਦਾ ਉਹ ਵੀ ਜ਼ਿਆਦਾ ਤਰੱਕੀ ਕਰਦਾ ਕਿਉਂਕਿ ਦਿਲ ਕਰਦਾ ਨਾ ਬੰਦੇ ਦਾ ਕੰਮ ਤੇ ਜਾਣ ਨੂੰ ਨਹੀਂ ਤਾਂ ਐਂ ਲੱਗਦਾ ਵੀ ਉਹ ਹੁਣ ਕੰਮ ਤੇ ਜਾਣਾ ਪੈਣਾ ਰਹਿਣ ਦਿੰਦੇ ਆ ਤੇ ਲਓ ਜੀ ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ।

0: ਜੀ ਹੁਣ ਤੁਹਾਨੂੰ ਦਈਏ ਏਅਰ ਫੇਅਰ ਦਾ ਪ੍ਰਾਈਸ ਬੜਾ ਵਧੀਆ, ਕਿਉਂਕਿ ਦੀਪਾਂਸ਼ ਨੇ ਜਿਹੜੇ ਮੈਨੂੰ ਨਾ ਭੇਜੇ ਹੋਏ ਆ, ਤੇ ਪਤਾ ਨਹੀਂ ਹੁਣ ਟਿਕਟਾਂ ਵਿਕ ਗਈਆਂ ਕਿ ਨਹੀਂ, ਪਰ ਤੁਸੀਂ ਨਾ ਇੱਕ ਵਾਰ ਟਰਾਈ ਕਰ ਲਓ, ਜੇ ਇਹ ਨਾ ਹੋਈਆਂ ਤਾਂ ਫਿਰ ਉਹਨਾਂ ਕੋਲ ਤਾਂ ਪ੍ਰਾਈਸ ਜਿਹੜੇ ਆ ਨਵੇਂ ਨਵੇਂ ਆਉਂਦੇ ਰਹਿੰਦੇ ਆ। ਸੋ ਤੁਸੀਂ ਅਕਤੂਬਰ ਮੰਥ 'ਚ ਜਾਣਾ ਨਾ ਦੀਵਾਲੀ ਦੇ ਮੌਕੇ, ਤੇ ਇਹ ਵਨ ਵੇ ਆ ਟੋਰੋਂਟੋ ਟੂ ਦਿੱਲੀ, ਤੇ ਇੱਕ ਸਟਾਪ ਹੈ, ਦੋ ਬੈਗ ਦੇ ਨਾਲ 1095 ਦੀ ਟਿਕਟ ਤੁਹਾਨੂੰ ਮਿਲਣੀ ਹੈ। ਅਕਤੂਬਰ ਦੇ ਵਿੱਚ ਜਾਣਾ ਚਾਹੁੰਦੇ ਹੋ ਤੁਸੀਂ, ਜੇ ਟੋਰੋਂਟੋ ਟੂ ਅੰਮ੍ਰਿਤਸਰ, ਇਹ ਵੀ ਵਨ ਵੇ ਹੈ, ਕਤਰ ਏਅਰਵੇਜ਼ ਹੈ, ਇੱਕ ਸਟਾਪ ਦੋ ਬੈਗ ਦੇ ਨਾਲ 1295 ਦੀ ਟਿਕਟ ਹੈ। ਤੇ ਜੇ ਤੁਸੀਂ ਅਕਤੂਬਰ ਮਿਡ ਤੋਂ ਬਾਅਦ ਜਾ ਕੇ ਨਵੰਬਰ ਦਸੰਬਰ 'ਚ ਵਾਪਸ ਆਉਣਾ ਚਾਹੁੰਦੇ ਹੋ ਟੋਰੋਂਟੋ ਟੂ ਦਿੱਲੀ, ਇਹ ਹੈਗੀ 1740 ਦੇ ਵਿੱਚ, ਇੱਕ ਸਟਾਪ ਦੋ ਬੈਗ ਦੇ ਨਾਲ। ਤੇ ਜੇ ਤੁਸੀਂ ਅਕਤੂਬਰ 'ਚ ਜਾ ਕੇ ਅਕਤੂਬਰ 'ਚ ਹੀ ਵਾਪਸ ਆਉਣਾ, ਦੀਵਾਲੀ ਤੋਂ ਪਹਿਲਾਂ ਰਿਟਰਨ, ਤੇ ਫਿਰ ਤੁਸੀਂ 1140 ਦੀ ਵਿੱਧ ਦੇ ਵਿੱਚ ਇਹ ਟਿਕਟ ਲੈ ਸਕਦੇ ਹੋ। ਇਹ ਲੌਂਗ ਲੇ ਓਵਰ ਦੇ ਨਾਲ ਤੁਹਾਨੂੰ ਟਿਕਟ ਮਿਲਣੀ ਹੈ ਟੋਰੋਂਟੋ ਟੂ ਦਿੱਲੀ ਦੀ, ਤੇ ਵਾਪਸ ਆਉਣਾ 1140 ਦੇ ਵਿੱਚ, ਲੌਂਗ ਲੇ ਓਵਰ ਹੈ ਜੀ। ਤੇ ਬਸ ਤੁਸੀਂ ਨੰਬਰ ਨੋਟ ਕਰੋ, ਜ਼ਿਆਦਾ ਜਾਣਕਾਰੀ ਤੁਸੀਂ ਦੀਪਾਂਸ਼ ਨੂੰ ਕਾਲ ਕਰਕੇ ਲੈ ਲਓ। ਤੇ ਤੁਸੀਂ ਕਿਤੇ ਵੀ ਜਾਣਾ, ਵੈਸੇ ਵੀ ਕਿਤੇ ਹੋਰ ਕੋਈ ਟੂਰ ਟ੍ਰਿਪ, ਕਿਤੇ ਯੂਰਪ ਦਾ ਟ੍ਰਿਪ ਹੈ ਨਾ, ਜਾਂ ਕਰੂਜ਼ ਪੈਕੇਜ ਲੈਣਾ ਚਾਹੁੰਦੇ ਹੋ, ਸਭ ਕੁਛ ਸਾਰੇ ਤਰ੍ਹਾਂ ਦੀਆਂ ਟਿਕਟਾਂ ਇਹਨਾਂ ਕੋਲ ਅਵੇਲੇਬਲ ਹੈ। ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਸ਼੍ਰੀਲੰਕਾ, ਕਿਤੇ ਵੀ ਤੁਸੀਂ ਜਾਣਾ ਵਰਲਡ ਵਾਈਡ। ਨੰਬਰ ਹੈਗਾ 905-673-1400-905-673-1400, ਤੇ ਜਿਹੜੀ ਗੱਲਬਾਤ ਹੈ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਬਿਊਟੀ ਸਲੋਨ ਜਾਣਾ, ਵਧੀਆ ਸਰਵਿਸਿਜ਼ ਤੁਸੀਂ ਲੈਣੀ ਆ, ਤਾਂ ਤੁਸੀਂ PL ਪ੍ਰਾਈਮ ਲੁੱਕ ਨੂੰ ਤੁਸੀਂ ਕਾਲ ਕਰਨੀ ਹੈ। ਗ੍ਰੈਂਡ ਓਪਨਿੰਗ ਇਹਨਾਂ ਦੀ ਹੋਈ ਹੈ ਹੁਣੇ ਹੁਣੇ, ਤੇ ਨਵਾਂ ਨਕੋਰ ਇਹ ਬਿਊਟੀ ਪਾਰਲਰ ਹੈਗਾ, ਤੁਸੀਂ ਜਾਓ ਤੇ ਥਰੈਡਿੰਗ, ਵੈਕਸਿੰਗ, ਫੇਸ਼ੀਅਲ, ਹੇਅਰ ਕੱਟ, ਹੇਅਰ ਕਲਰ, ਹੇਅਰ ਟ੍ਰੀਟਮੈਂਟ ਤੁਸੀਂ ਕਰਾਉਣਾ ਚਾਹੁੰਦੇ ਹੋ, ਚਾਹੇ ਫੇਸ਼ੀਅਲ ਕਰਾਉਣੇ, ਇੱਕ ਤੋਂ ਇੱਕ, ਤੇ ਸਰਵਿਸ ਇਹਨਾਂ ਦੀ ਨੰਬਰ 1 ਹੈ। ਪ੍ਰਾਈਸ ਇਹਨਾਂ ਨੇ ਬੜੇ ਘੱਟ ਰੱਖੇ ਹੋਏ ਆ, ਤੁਹਾਨੂੰ ਆਫ ਦੇ ਰਹੇ ਆ। ਤੁਸੀਂ ਗੁਰਦਾਸ ਰੇਡੀਓ ਦਾ ਰੈਫਰੈਂਸ ਦੇਣਾ, ਤੇ ਨੰਬਰ ਤੁਸੀਂ ਨੋਟ ਕਰ ਲਓ ਇਹਨਾਂ ਦਾ, ਨੰਬਰ ਤੁਸੀਂ ਚੰਨੀ ਭੈਣ ਜੀ ਨੂੰ ਕੰਟੈਕਟ ਕਰਨਾ, ਬੁੱਕ ਕਰੋ ਆਪਣੀ ਅਪੁਆਇੰਟਮੈਂਟ 416-722-4215, 416-722-4215 ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਭਾਜੀ, ਕੀ ਹਾਲ ਚਾਲ ਜੀ?
1: ਸਤਿ ਸ੍ਰੀ ਅਕਾਲ ਜੀ।
0: ਹਾਂਜੀ, ਕੀ ਹਾਲ ਚਾਲ?
1: ਅੱਛਾ, ਮੈਂ ਜਸਵਿੰਦਰ ਜੀ ਤੁਹਾਡੇ ਨਾਲ ਸਾਂਝਾ ਇਹ ਕਰਨਾ ਚਾਹੁੰਦਾ ਹਾਂ ਵੀ
0: ਜੀ,
1: ਵੈਨਕੂਵਰ ਦੇ ਵਿੱਚ ਨਾ ਇੱਕ ਛੋਟਾ ਜਿਹਾ ਬੱਚਾ ਹੈਗਾ 4 ਸਾਲ ਦਾ, ਉਹਨੂੰ ਕੋਈ ਡਿਜ਼ੀਜ਼ ਹੋ ਗਈ ਬਹੁਤ ਰੇਅਰ ਜਿਹੜੀ ਹੈਗੀ ਹੈ ਜਾਂ ਬੜੀ ਭਿਆਨਕ।
0: ਹਾਂਜੀ ਹਾਂਜੀ, ਤੁਸੀਂ ਭੇਜਿਆ ਸੀਗਾ ਮੈਨੂੰ, ਮੈਂ ਕਿਹਾ ਭਾਜੀ ਆ ਕੇ ਦੇਣ ਇਨਫੋਰਮੇਸ਼ਨ। ਹਾਂਜੀ,
1: ਅੱਛਾ, ਉਹਦੇ ਮਾਪੇ ਜਿਹੜੇ ਆ ਨਾ ਜੀ, ਉਹ ਪੈਸਿਆਂ ਦਾ ਇੰਤਜ਼ਾਮ ਤਾਂ ਉਹਨਾਂ ਨੇ ਕਰ ਲਿਆ ਹੈਗਾ, ਕਮਿਊਨਿਟੀ ਨੇ ਬਹੁਤ ਮਦਦ ਕੀਤੀ ਆ।
0: ਠੀਕ ਹੈ,
1: ਹੁਣ ਉਹ ਇੱਕ ਸਿਗਨੇਚਰ ਕੰਪੇਨ ਜਿਹੜੀ ਆ ਉਹਨਾਂ ਸ਼ੁਰੂ ਕੀਤੀ ਆ, ਉਹ ਯਾਤਰਾ ਉਹਨਾਂ ਨੇ ਵੈਨਕੂਵਰ ਤੋਂ ਸ਼ੁਰੂ ਕੀਤੀ ਆ, ਤੇ ਕੱਲ ਨੂੰ ਉਹਨਾਂ ਨੇ ਇੱਥੇ ਆ ਜਾਣਾ ਹੈਗਾ ਬ੍ਰੈਂਪਟਨ। ਤੇ ਬ੍ਰੈਂਪਟਨ ਦੇ ਵਿੱਚ ਜਿਹੜਾ ਵਿਲੇਜ ਆਫ ਇੰਡੀਆ ਜੀ, ਉਹਦੀ ਬੈਕ ਸਾਈਡ ਤੇ ਵਿਸ਼ਵ ਪੰਜਾਬੀ ਭਵਨ ਆ, ਉਹਦੇ ਵਿੱਚ ਉਹਨਾਂ ਨੇ ਜੀ ਸਾਡੀ ਕਮਿਊਨਿਟੀ ਦੇ ਦਸਖਤ ਲੈਣੇ ਹੈਗੇ ਆ, ਔਰ ਉਹ ਲੋਕ ਵੀ ਉੱਥੇ ਆਉਣੇ ਆ ਜਿਹਨਾਂ ਦੇ ਬੱਚੇ ਇਸ ਤਰ੍ਹਾਂ ਜਿਹੜੀਆਂ ਭਿਆਨਕ ਬਿਮਾਰੀਆਂ ਉਹਨਾਂ ਤੋਂ ਸਫ਼ਰ ਕਰ ਰਹੇ ਹੈਗੇ ਆ।
0: ਅੱਛਾ ਜੀ,
1: ਤੇ ਉਹਨਾਂ ਦੀ ਪਲਾਨ ਇਹ ਹੈਗੀ ਆ ਕਿ ਉਹ ਦਸਖਤ ਕਰਾ ਕੇ ਤੇ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਨੂੰ ਦੇਣਗੇ, ਤੇ ਇਸ ਕਿਸਮ ਦੀਆਂ ਭਿਆਨਕ ਬਿਮਾਰੀਆਂ ਨਾਲ ਜਿਹੜੇ ਲੋਕ ਜੂਝ ਰਹੇ ਹੈਗੇ ਆ, ਖਾਸ ਕਰਕੇ ਬੱਚੇ ਜੂਝ ਰਹੇ ਆ, ਉਹਨਾਂ ਦੀਆਂ ਮਤਲਬ ਜਿਹੜੀਆਂ ਜੀ ਸੇਵਾਵਾਂ ਦਰੁਸਤ ਕੀਤੀਆਂ ਜਾਣ, ਉਹਨਾਂ ਨੂੰ ਕੋਈ ਜਿਹੜੇ ਆ ਨਾ ਜੀ ਇਲਾਜ ਵਗੈਰਾ ਦਾ ਪ੍ਰਬੰਧ ਕੀਤਾ ਜਾਵੇ, ਬਿਮਾਰੀ ਰੋਕਣ ਦਾ ਪ੍ਰਬੰਧ ਕੀਤਾ ਜਾਵੇ। ਸੋ ਤੁਹਾਡੇ ਰੇਡੀਓ ਰਾਹੀਂ ਮੈਂ ਸਾਡੇ ਜਿਹੜੇ ਕਮਿਊਨਿਟੀ ਦੇ ਲੋਕ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ, ਸਿਰਫ ਦਸਖਤ ਕਰਨੇ ਆ। ਕਈ ਲੋਕੀ ਡਰ ਜਾਂਦੇ ਆ ਵੀ ਕਿਤੇ ਪੈਸੇ ਨਾ ਦੇਣੇ ਪੈਣ, ਉਂਝ ਤਾਂ ਵੈਸੇ ਸਾਡੇ ਬੰਦੇ ਪੈਸੇ ਦੇਣ ਤੋਂ ਵੀ ਨੀ ਡਰਦੇ।
0: ਹਾਂਜੀ,
1: ਕੱਲ 2 ਵਜੇ ਤੋਂ 4 ਵਜੇ ਤੱਕ ਵਿਲੇਜ ਆਫ ਇੰਡੀਆ ਦੇ ਪਿਛਲੇ ਪਾਸੇ ਵਿਸ਼ਵ ਪੰਜਾਬੀ ਭਵਨ, ਉੱਥੇ ਆਉਣਾ ਜੀ ਜ਼ਰੂਰ, ਤੇ ਤੁਸੀਂ ਇਹ ਸੁਨੇਹਾ ਆਪਣੇ ਵੱਲੋਂ ਵੀ ਦੇ ਦੇਣਾ ਤੇ ਕੱਲ ਨੂੰ ਵੀ ਦੇ ਦੇਣਾ ਜੀ। ਬਹੁਤ ਮਿਹਰਬਾਨੀ ਤੱਕੜ ਜੀ, ਬਹੁਤ ਬਹੁਤ ਸ਼ੁਕਰੀਆ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਜ਼ਰੂਰ ਤੁਸੀਂ ਸਾਈਨ ਕਰਨ ਹੀ ਜਾਣਾ, ਕੋਈ ਕਿਸੇ ਕਿਸਮ ਦੀ ਹੋਰ ਕੁਛ ਨਹੀਂ ਹੈ। ਵੀ ਕਈ ਵਾਰ ਹੁੰਦਾ ਨਾ ਵੀ ਹਾਂ ਪੈਸੇ ਵੀ ਇਕੱਠੇ ਕਰਨੇ ਆ, ਇਹ ਵੀ ਉਹ ਵੀ, ਕੋਈ ਚੱਕਰ ਨਹੀਂ ਕਿਸੇ ਕਿਸਮ ਦਾ। ਸਿਰਫ ਉਹੀ ਹੈ ਵੀ ਜਿੰਨੇ ਜ਼ਿਆਦਾ ਸਾਈਨ ਹੋਣਗੇ ਉਨੀ ਫਿਰ ਸੁਣਵਾਈ ਅੱਗੇ ਹੋ ਜੂਗੀ, ਕਿਉਂਕਿ ਇਹਨਾਂ ਨੇ ਤਾਂ ਸਾਈਨ ਕਰਵਾ ਕੇ ਇੱਕ ਕਿਸਮ ਦੀ ਜਿਵੇਂ ਪਟੀਸ਼ਨ ਜੀ ਵਾਂਗ ਹੁੰਦਾ ਵੀ ਹਾਂ ਜਿਹੜਾ ਸਰਕਾਰ ਇਹਨਾਂ ਗੱਲਾਂ ਵੱਲ ਵੀ ਧਿਆਨ ਦੇਵੇ, ਹੈ ਨਾ। ਸੋ ਨੰਬਰ ਤੁਸੀਂ ਜਗੀਰ ਸਿੰਘ ਕਾਲੋ ਜੀ ਦਾ ਨੋਟ ਕਰ ਲਓ, ਜੇ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਵੀ ਹਾਂਜੀ ਕਿੱਥੇ ਪਹੁੰਚਣਾ ਹੈ, ਜਾਂ ਕਈ ਵਾਰ ਕੋਈ ਹੋਰ ਗੱਲਬਾਤ ਕਰਨੀ ਹੁੰਦੀ ਹੈ, 647-3382-97 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। 6475338297 ਤੇ ਤੁਸੀਂ ਜਗੀਰ ਸਿੰਘ ਕਾਲੋ ਜੀ ਨਾਲ ਗੱਲਬਾਤ ਕਰਕੇ ਇਸ ਸੰਬੰਧੀ ਹੋਰ ਜਾਣਕਾਰੀ ਲੈ ਸਕਦੇ ਹੋ, ਤੇ ਕੱਲ ਨੂੰ ਜ਼ਰੂਰ ਤੁਸੀਂ ਪਹੁੰਚੋ ਜੀ। ਸਾਈਨ ਹੀ ਕਰਨੇ ਆ, ਜੇ ਤੁਹਾਡੇ ਇੱਕ ਸਾਈਨਾਂ ਦੇ ਨਾਲ ਕਿਸੇ ਦੀ ਹੈਲਪ ਹੋ ਸਕਦੀ ਹੈ ਤਾਂ ਇਹ ਤੋਂ ਵਧੀਆ ਕੀ ਆ।

0: ਅੱਛਾ, ਕਈ ਵਾਰੀ ਨਾ ਜਿਹੜੇ ਆਪਾਂ ਕੋਈ ਨਿਊਜ਼ ਸੁਣਦੇ ਆ ਹਨਾ, ਕਈ ਵਾਰ ਤਾਂ ਬੜੀ ਹੈਰਾਨੀ ਹੁੰਦੀ ਆ ਵੀ ਕਿੱਦਾਂ ਕਿੱਦਾਂ ਦੀ ਇਹ ਨਿਊਜ਼ ਆ ਗਈਆਂ। ਜਿਵੇਂ ਹੁਣ ਜਿਹੜੀ ਲੇਟੈਸਟ ਹੀ ਆ ਕਿ ਮਿਸਟਰ ਡੋਨਲਡ ਟਰੰਪ ਹਨਾ, ਕੈਨੇਡਾ ਵੱਲ ਧਿਆਨ ਵੀ ਉਹਨਾਂ ਦਾ ਹੈਗਾ, ਜਿਵੇਂ ਕਹਿੰਦੇ ਆ ਵੀ 51st ਕੰਟਰੀ ਬਣਾਉਣ ਨੂੰ ਕਹਿੰਦੇ ਆ, ਉਹ ਸੋਰੀ ਪ੍ਰੋਵਿੰਸ ਆਪਣਾ ਸਟੇਟ ਬਣਾਉਣ ਨੂੰ ਕਹਿੰਦੇ ਆ ਕੈਨੇਡਾ ਨੂੰ, ਹੈ ਸੋ ਫਿਰ ਨਾਲ ਦੀ ਨਾਲ ਉਹਨਾਂ ਨੂੰ ਕੈਨੇਡਾ ਚੰਗਾ ਵੀ ਨਹੀਂ ਲੱਗਦਾ ਹੈ ਨਾ, ਸੋ ਕੈਨੇਡਾ ਨੂੰ, ਕੈਨੇਡੀਅਨਸ ਨੂੰ, ਕੈਨੇਡੀਅਨਸ ਲੀਡਰਸ ਨੂੰ, ਪੀਪਲ ਲੋਕਾਂ ਨੂੰ, ਸਾਰਿਆਂ ਨੂੰ ਹੀ ਨੈਸਟੀ ਦੱਸੀ ਜਾ ਰਹੀ ਹੈ ਵੀ ਦੱਸੋ ਤੁਸੀਂ ਇੰਨੇ ਵਧੀਆ ਪੋਸਟ 'ਤੇ ਹੋ, US ਦੇ ਪ੍ਰੈਜ਼ੀਡੈਂਟ ਹੋ, ਔਰ ਏਜ ਵੀ ਕੋਈ ਐ ਨਹੀਂ ਹੈ ਵੀ ਜਿਵੇਂ ਆਪਾਂ ਕਹਿੰਦੇ ਨਾ ਛੋਟੀ ਏਜ ਦੇ ਹੁੰਦੇ ਇੰਨੀ ਸਮਝ ਨਹੀਂ ਹੁੰਦੀ ਕੀ ਬੋਲਣਾ ਕੀ ਨਹੀਂ ਬੋਲਣਾ, ਪਰ ਇੱਦਾਂ ਵੀ ਨਹੀਂ ਹੈਗਾ ਹੈ ਨਾ, ਚੰਗੀ ਚੌਖੀ ਏਜ ਹੈ 80 ਦੇ ਲਾਗੇ ਚਾਂਗੇ। ਅਤੇ ਤੁਸੀਂ ਵੀ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਹੈ ਨਾ ਕੈਨੇਡਾ ਨੂੰ ਅਤੇ ਕੈਨੇਡਾ ਦੇ ਲੋਕਾਂ ਨੂੰ ਅਤੇ ਲੀਡਰਸ਼ਿਪ ਨੂੰ, ਹੈ ਨਾ, ਕਹਿੰਦੇ ਲੀਡਰਸ ਵੀ ਐਵੇਂ ਹੈ ਕੈਨੇਡਾ ਦੇ, ਸਾਰੇ ਨੈਸਟੀ ਹੈ, ਕਹਿੰਦੇ ਨਾਲ ਕਹਿ ਰਹੇ ਆ ਆਈ ਲਵ ਦਾ ਪੀਪਲ ਬਟ ਦੇ ਆਰ ਨੈਸਟੀ, ਜੇ ਨੈਸਟੀ ਹੈ ਤਾਂ ਫਿਰ ਤੁਸੀਂ ਉਹਨਾਂ ਨੂੰ ਲਾਈਕ ਕਿਉਂ ਕਰ ਰਹੇ ਹੋ, ਲਵ ਕਿਉਂ ਕਰ ਰਹੇ ਹੋ, ਹੈ ਸੋ ਕਮਾਲ ਹੀ ਹੈ। ਕਹਿੰਦੇ 5 ਵਾਰ ਉਹਨਾਂ ਨੇ ਨੈਸਟੀ ਵਰਡ ਹੈ ਨਾ ਜਿਹੜਾ ਉਹ ਯੂਜ਼ ਕੀਤਾ, ਕੈਨੇਡਾ ਇਜ਼ ਨੈਸਟੀ, ਦੇ ਆਰ ਪੀਪਲ ਆਰ ਨੈਸਟੀ, ਨੈਸਟੀ ਲੀਡਰਸ਼ਿਪ, ਯਾਨੀ ਕਿ ਬਾਰ ਬਾਰ ਉਹਨਾਂ ਨੇ ਇਹ ਵਰਡ ਜਿਹੜਾ ਯੂਜ਼ ਕੀਤਾ। ਸੋ ਜਦਕਿ ਸਾਡਾ ਤਾਂ ਕੈਨੇਡਾ ਨੰਬਰ 1 ਹੈ ਅਤੇ ਪੂਰੇ ਵਰਲਡ ਦੇ ਵਿੱਚ ਜਿਵੇਂ ਕਹਿੰਦੇ ਆ ਸਵਰਗ ਜੇ ਕਿਤੇ ਹੈਗਾ ਉਹ ਕੈਨੇਡਾ ਦੇ ਵਿੱਚ ਹੈ, ਹੈ ਨਾ। ਸੋ ਕਈ ਵਾਰ ਜਿਵੇਂ ਚਲੋ ਆਪਾਂ ਗੱਲਾਂ ਬਾਤਾਂ ਇੱਥੇ ਕਈ ਕਰਦੇ ਹੁੰਦੇ ਹਾਂ, ਆਹ ਚੀਜ਼ ਨਹੀਂ ਠੀਕ, ਉਹ ਨਹੀਂ ਠੀਕ, ਸੋ ਜਿਹੜੇ ਇੱਥੇ ਗੰਦ ਪਾ ਰਹੇ ਆ, ਹੈ ਨਾ, ਗਲਤ ਕਰ ਰਹੇ ਆ, ਸੋ ਉਹਨਾਂ ਨੂੰ ਰੋਕਣਾ ਚਾਹੀਦਾ। ਬਾਕੀ ਆਬੋ ਹਵਾ ਸਾਰਾ ਕੁਛ, ਕੁਛ ਵੀ ਆਪਾਂ ਦੇਖੀਏ ਨਾ, ਸਾਰਾ ਕੁਛ ਵਧੀਆ, ਅਤੇ ਇਹਨੂੰ ਵਧੀਆ ਬਣਾਉਣ ਦੀ ਹੀ ਕੋਸ਼ਿਸ਼ ਆਪਾਂ ਸਾਰੇ ਜਣੇ ਕਰੀਏ ਅਤੇ ਵਧੀਆ ਤਰੀਕੇ ਦੇ ਨਾਲ ਰਹੀਏ। ਜਿਹੜਾ ਕੁਛ ਜਿਵੇਂ ਦੀਆਂ ਖਬਰਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਉਹ ਸਾਰਾ ਕੁਛ ਨਹੀਂ ਹੋਣਾ ਚਾਹੀਦਾ, ਜਿਵੇਂ ਇੱਥੇ ਕ੍ਰਾਈਮ ਹੈ ਜਿਹੜੇ ਲੋਕ ਕਰਦੇ ਆ, ਹੈ ਨਾ, ਜਾਂ ਜਿਹੜੇ ਕਰਾਉਂਦੇ ਆ, ਜਿਵੇਂ ਕੱਲ੍ਹ ਵੀ ਮੈਂ ਦੱਸਿਆ ਵੀ ਇੰਟਰਨੈਸ਼ਨਲ ਸਟੂਡੈਂਟਸ ਜਾਂ ਵਰਕ ਪਰਮਿਟ ਦੇ ਰੂਪ ਦੇ ਵਿੱਚ ਇੱਥੇ ਜਿਹੜੇ ਭੇਜ ਕੇ ਉਹਨਾਂ ਤੋਂ ਇੰਨਾ ਕ੍ਰਾਈਮ ਕਰਵਾਇਆ ਗਿਆ, ਸੋ ਗੱਲ ਤਾਂ ਬਾਹਰ ਆ ਹੀ ਜਾਂਦੀ ਹੈ ਨਾ। ਪਰ ਹੁਣ ਚਲੋ ਕਹਿੰਦੇ ਆ ਵੀ US ਦੇ ਵਿੱਚ ਤਾਂ ਜਿਹੜੀਆਂ ਜੋਬਸ ਆ ਉਹ ਘਟੀਆਂ, ਪਰ ਕੈਨੇਡਾ ਦੇ ਵਿੱਚ ਐਡ ਹੋਈਆਂ ਨਵੀਆਂ ਜੋਬਸ 75,000 ਤੱਕ, ਔਰ ਅਨਇੰਪਲੋਇਮੈਂਟ ਰੇਟ ਕਹਿੰਦੇ ਥੱਲੇ ਚਲਾ ਗਿਆ, ਸੋ ਇਹ ਵੀ ਇੱਕ ਵਧੀਆ ਖਬਰ ਹੈ। ਪਰ ਦੇਖਦੇ ਹਾਂ ਵਾਕਈ ਗਿਆ ਕਿ ਕਹਿਣ ਨੂੰ ਹੀ ਹੈ, ਹੈ ਨਾ, ਕਿਉਂਕਿ ਲੋਕ ਤਾਂ ਕਹੀ ਜਾਂਦੇ ਜੋਬ ਨਹੀਂ ਜੋਬ ਨਹੀਂ। ਅੱਛਾ, ਇੱਕ ਹੋਰ ਸਭ ਤੋਂ ਵਧੀਆ ਅੱਜ ਦਿਨ ਹੈਗਾ ਜੀ, ਅੱਜ ਪ੍ਰਕਾਸ਼ ਦਿਵਸ ਹੈ, 8ਵੇਂ ਪਾਤਸ਼ਾਹ ਸਾਡੇ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਦਾ, ਸ਼੍ਰੀ ਗੁਰੂ ਹਰਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ, ਇਹਨਾਂ ਨੂੰ ਆਪਾਂ ਬਾਲਾ ਪ੍ਰੀਤਮ ਦਰਦ ਨਿਵਾਰਕ ਅਤ ਕੋਮਲ ਹਿਰਦੇ ਦੇ ਮਾਲਕ ਵਿਵੇਕ ਗਿਆਨ ਦੇ ਮਾਲਕ ਅਤੇ ਹਸ਼ਟਮ ਅਸ਼ਟਮ ਕਿਉਂਕਿ 8ਵੇਂ ਪਾਤਸ਼ਾਹ ਪਰਉਪਕਾਰੀ ਅਤੇ ਦੈਵੀ ਆਤਮਾ ਦੇ ਸਵਾਮੀ ਇਲਾਹੀ ਜੋਤ ਅਸ਼ਟਮ ਬਲਬੀਰਾ 8ਵੀਂ ਜੋਤ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਇਹਨਾਂ ਦਾ ਪ੍ਰਕਾਸ਼ ਹੋਇਆ ਜੀ 1656 ਈਸਵੀ ਦੇ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਵਿਖੇ, ਅਤੇ ਗੁਰਗੱਦੀ 'ਤੇ ਬਿਰਾਜਮਾਨ ਹੋਏ ਜੀ 1661 ਦੇ ਵਿੱਚ, ਜਦੋਂ ਇਹਨਾਂ ਦੀ ਉਮਰ ਪਤਾ ਕਿੰਨੀ ਸੀਗੀ, 5 ਸਾਲ ਦੀ ਇਹਨਾਂ ਦੀ ਏਜ ਸੀਗੀ। ਸੋ ਗੁਰਗੱਦੀ ਇਹਨਾਂ ਨੂੰ 1661 ਦੇ ਵਿੱਚ ਮਿਲੀ ਹੈ, 5 ਸਾਲ ਦੀ ਉਮਰ ਦੇ ਵਿੱਚ ਬਖਸ਼ਿਸ਼ ਹੋਈ ਹੈ, ਅਤੇ ਜਿਹੜੇ ਪਿਤਾ ਇਹਨਾਂ ਦੇ ਹੈਗੇ ਆ ਉਹ ਹੈਗੇ ਧੰਨ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ, ਅਤੇ ਮਾਤਾ ਜੀ ਦਾ ਨਾਮ ਹੈ ਧੰਨ ਧੰਨ ਮਾਤਾ ਕ੍ਰਿਸ਼ਨ ਕੌਰ ਜੀ। ਸੋ ਜੇ ਇਹਨਾਂ ਦਾ ਨਾਮ ਦੇਖੀਏ ਅਸੀਂ ਹੈਗਾ ਹਰ ਕ੍ਰਿਸ਼ਨ, ਸੋ ਮਾਤਾ ਅਤੇ ਪਿਤਾ ਦੋਨਾਂ ਤੋਂ ਨਾਮ ਲਿਆ ਗਿਆ, ਪਿਤਾ ਦਾ ਹਰ ਅਤੇ ਮਾਤਾ ਦਾ ਕ੍ਰਿਸ਼ਨ, ਸੋ ਹਰ ਕ੍ਰਿਸ਼ਨ ਜੀ ਨਾਮ ਇਹਨਾਂ ਦਾ ਰੱਖਿਆ ਗਿਆ ਪਿਤਾ ਅਤੇ ਮਾਤਾ ਦੇ ਨਾਮ ਤੋਂ। ਸੋ ਤੰਬਾਕੂ ਨਾ ਵਰਤਣ ਦਾ ਇਹਨਾਂ ਦਾ ਪਹਿਲਾ ਉਪਦੇਸ਼ ਸੀਗਾ ਕਿ ਤੰਬਾਕੂ ਦਾ ਯਾਨੀ ਕਿ ਨਸ਼ੇ ਦਾ ਯੂਜ਼ ਨਹੀਂ ਕਰਨਾ। ਪਰ ਜੇ ਆਪਾਂ ਹੁਣ ਦੇਖੀਏ ਇਸ ਸਮੇਂ ਦੇ ਵਿੱਚ ਜਿਹੜੀ ਲੇਟੈਸਟ ਸਰਵੇ ਹੈਗਾ ਆਪਣੇ ਪੰਜਾਬ ਦਾ, ਕਹਿੰਦੇ ਆ 65% ਤੱਕ ਜਿਹੜੇ ਉੱਥੇ ਲੋਕ ਹੈ ਉਹ ਨਸ਼ੇ ਪੱਤੇ ਦੇ ਵਿੱਚ ਆ, ਅਤੇ ਮੈਨੂੰ ਕਹਿੰਦੇ ਆ 65% ਬਹੁਤ ਹੈ, ਪਰ ਮੈਨੂੰ ਤਾਂ ਲੱਗਦਾ 100% ਹੀ ਹੋਣੇ ਆ। ਇਹ ਤਾਂ ਸਿਰਫ ਜਿਹੜੇ ਆ ਨਸ਼ੇ ਜਿਹੜੇ ਦੂਜੇ ਜਿਵੇਂ ਚਿੱਟਾ ਚੁੱਟਾ ਦੀ ਗੱਲ ਕਰਦੇ ਆ ਜਾਂ ਹੋਰ ਜਿਹੜੇ ਇੱਦਾਂ ਦੀਆਂ ਚੀਜ਼ਾਂ ਖਾਂਦੇ ਆ ਉਹਨਾਂ ਦੀ ਗੱਲ ਹੈ, ਪਰ ਜਿਹੜਾ ਸ਼ਰਾਬ ਹੈ, ਜਿਹੜਾ ਸ਼ਰਾਬ ਦਾ ਸੇਵਨ ਕਰਦੇ ਉਹ ਵੀ ਤਾਂ ਨਸ਼ਾ ਹੀ ਹੈ, ਉਹ ਕਿਹੜਾ ਨਸ਼ਾ ਨਹੀਂ ਹੈਗਾ, ਅਤੇ ਕਈ ਤਾਂ ਉਹਨੂੰ ਨਸ਼ਾ ਹੀ ਨਹੀਂ ਮੰਨਦੇ ਹੈਗੇ, ਹੈ ਨਾ, ਅਤੇ ਖੁੱਲ੍ਹੇ ਆਮ ਜਿਹੜੇ ਹੈ ਰੇਡੀਓ 'ਤੇ ਗੱਲਾਂ ਬਾਤਾਂ ਉਹਦੇ ਸੰਬੰਧ ਦੇ ਵਿੱਚ ਕਰਨ ਦਾ ਜਿਹੜਾ ਹੈਗਾ ਕੋਸ਼ਿਸ਼ ਕਰਦੇ ਆ ਜਿਹੜੀ ਕਿ ਗਲਤ ਹੈ, ਹੈ ਨਾ, ਉਹ ਚੀਜ਼ ਨੂੰ ਬੜਾਵਾ ਮਿਲਦਾ ਹੋਰ। ਅਤੇ ਜੇ ਆਪਾਂ ਦੇਖੀਏ ਨਾ ਕਿ 65% ਹੀ ਬਹੁਤ ਹੈ, ਇਹਨੂੰ ਹੀ ਬਹੁਤ ਕਹਿ ਰਹੇ ਹਾਂ ਆਪਾਂ, ਪਰ ਹੁਣ ਜਿਹੜੀ ਮੋਸਟਲੀ ਲੋਕ ਜਿਹੜੇ ਆ ਦਾਰੂ ਪੀਂਦੇ ਆ, ਸ਼ਰਾਬ ਪੀਂਦੇ ਆ, ਹੈ ਨਾ, ਅਤੇ ਉਹ ਤਾਂ 100% ਹੀ ਹੋ ਗਿਆ ਇੱਕ ਕਿਸਮ ਦਾ। ਬਹੁਤੇ ਲੋਕ ਤਾਂ ਹੈਗੇ, ਬਹੁਤ ਘੱਟ ਹੋਣਗੇ ਜਿਹੜੇ ਕੋਈ ਵੀ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦੇ। ਸੋ ਬਾਕੀ ਉਹਨਾਂ ਨੇ ਕੁੜੀ ਮਾਰ ਨਾਲ ਨਾ ਵਰਤਣ ਦਾ ਪਹਿਲਾ ਉਪਦੇਸ਼ ਦਿੱਤਾ ਸੀ ਵੀ ਜਿਹੜੀਆਂ ਕੁੜੀਆਂ ਹੈ, ਧੀਆਂ ਹੈ, ਲੇਡੀਜ਼ ਹੈ, ਉਹਨਾਂ ਦਾ ਸਤਿਕਾਰ ਕਰੋ। ਔਰ ਪੁਰਾਣੇ ਸਮੇਂ 'ਚ ਹੁੰਦਾ ਸੀ ਨਾ ਕਿ ਲੜਕੀਆਂ ਹੋਈਆਂ ਘਰ ਦੇ ਵਿੱਚ, ਕੁੜੀ ਜੰਮੀ ਤੇ ਉਹਨੂੰ ਮਾਰ ਦਿੰਦੇ ਸੀਗੇ। ਸੋ ਜਿੰਨੇ ਵੀ ਆਪਣੇ ਗੁਰੂ ਹੋਏ ਆ ਪਹਿਲੇ ਪਾਤਸ਼ਾਹ ਤੋਂ ਲੈ ਕੇ, ਸਾਰੇ ਗੁਰੂਆਂ ਨੇ ਇਹੀ ਉਪਦੇਸ਼ ਦਿੱਤਾ ਕਿ ਘਰ ਦੇ ਵਿੱਚ ਕੁੜੀਆਂ ਵੀ ਹੋਣੀਆਂ ਚਾਹੀਦੀਆਂ, ਮੁੰਡੇ ਵੀ ਹੋਣੇ ਚਾਹੀਦੇ ਆ, ਤੇ ਉਹਨਾਂ ਦਾ ਸਤਿਕਾਰ ਹੋਣਾ ਚਾਹੀਦਾ, ਲੜਕੀਆਂ ਦਾ ਸਤਿਕਾਰ ਹੋਣਾ ਚਾਹੀਦਾ। ਸੋ ਬਿਲਕੁਲ ਜੀ, ਜਿਵੇਂ ਆਪਣੇ ਪਹਿਲੇ ਪਾਤਸ਼ਾਹ ਨੇ ਵੀ ਕਿਹਾ ਵੀ ਜਿਹੜੀਆਂ ਲੜਕੀਆਂ ਔਰਤਾਂ ਉਹ ਰਾਜਿਆਂ ਨੂੰ ਜਨਮ ਦਿੰਦੀਆਂ, ਤਾਂ ਉਹਨਾਂ ਨੂੰ ਮੰਦਾ ਕਿਉਂ ਕਿਹਾ ਜਾਂਦਾ? ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸੋ ਬਿਲਕੁਲ ਜੀ, ਅੱਜ ਪ੍ਰਕਾਸ਼ ਦਿਵਸ ਹੈ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ, ਜਿਹੜੇ ਸਾਡੇ 8ਵੇਂ ਪਾਤਸ਼ਾਹ। ਸੋ ਗੁਰੂ ਸਾਹਿਬ ਨੂੰ ਆਪਾਂ ਯਾਦ ਕਰਦੇ ਹਾਂ, ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ 'ਤੇ ਚੱਲਣ ਦੀ ਜਿਹੜੀ ਪੂਰੀ ਕੋਸ਼ਿਸ਼ ਕਰਦੇ ਹਾਂ। ਸੋ ਜੇ ਨਾ ਆਪਾਂ ਇਹਨਾਂ ਦੀ ਗੱਲ ਕਰੀਏ, ਬੜਾ ਥੋੜ੍ਹਾ ਸਮਾਂ ਇਹ ਰਹੇ ਹੈ, ਜਿਵੇਂ ਮੈਂ ਦੱਸਿਆ ਪ੍ਰਕਾਸ਼ 1656 ਈਸਵੀ 'ਚ ਹੋਇਆ ਜੀ ਇਹਨਾਂ ਦਾ, ਗੁਰਗੱਦੀ 1661 ਦੇ ਵਿੱਚ ਮਿਲੀ ਹੈ, ਅਤੇ ਜੋਤੀ ਜੋਤ ਇਹ 1664 ਈਸਵੀ ਦੇ ਵਿੱਚ 9 ਸਾਲ ਦੀ ਉਮਰ 'ਚ ਹੋ ਗਏ ਸੀਗੇ। ਸੋ ਬੜੀ ਘੱਟ ਉਮਰ ਦੇ ਵਿੱਚ ਦੇਖੋ ਕਿੰਨੀਆਂ ਵੱਡੀਆਂ ਪੁਲਾਂਘਾਂ ਇਹਨਾਂ ਨੇ ਪੁੱਟੀਆਂ ਅਤੇ ਕਿੰਨੀਆਂ ਵੱਡੀਆਂ ਸਿੱਖਿਆਵਾਂ ਸਾਨੂੰ ਦਿੱਤੀਆਂ। ਸੋ ਬਿਲਕੁਲ ਜੀ, ਅੱਜ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਪ੍ਰਕਾਸ਼ ਦਿਵਸ ਦੀਆਂ, 8ਵੇਂ ਪਿਤਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ। ਸੋ ਲਓ ਜੀ, ਇਹਦੇ ਨਾਲ ਹੀ ਸਾਡਾ ਸਮਾਂ ਵੀ ਪ੍ਰੋਗਰਾਮ ਦਾ ਖਤਮ ਹੋ ਗਿਆ, ਅਤੇ ਤੁਹਾਨੂੰ ਹੁਣ ਮੰਡੇ ਨੂੰ ਮਿਲਾਂਗੇ ਕਿਉਂਕਿ ਅੱਜ ਹੈਗਾ ਫਰਾਈਡੇ। ਹੁਣ ਸੈਟਰਡੇ ਸੰਡੇ ਕਰੋ ਇੰਜੋਏ, ਮਿਲਦੇ ਆ ਮੰਡੇ ਨੂੰ। ਮੇਰਾ ਨੰਬਰ 6447735240, 6477652340। ਤੁਹਾਡਾ ਦਿਨ ਹੋਵੇ ਵਧੀਆ ਜੀ, ਸਤਿ ਸ਼੍ਰੀ ਅਕਾਲ।
1: ਤੁਸੀਂ ਜੀ The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.

0: ਪੰਜਾਬੀ ਚਾਲ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ।

0: and certified health insurance specialist from Top Choice Insurance Agency.
1: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ. ਕੇਕਸ, ਪੇਸਟਰੀਜ, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ. ਨਕਲ ਕਰਕੇ ਕੇਕਸ ਅਤੇ ਪੇਸਟਰੀਜ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ.
2: ਲੱਖਾਂ ਦਿਲਾਂ ਦੀ ਧੜਕਨ ਸੁਪਰਸਟਾਰ
3: ਕਾਰਾਂ, SUV, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600. $100 ਦੇ ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ. 416-475-6600. ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ. 416-475-6600.
4: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ. ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ. ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ. ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ. ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ. ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ.
5: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ. ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ. ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ. ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ. ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ. ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 905-458-6222.
6: You're listening to Punjabi Versa, Monday to Friday, 11 a.m. to 12 p.m. For more information, call 647-448-1000.

0: ਸਾ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਆ? ਸਭ ਠੀਕ ਠਾਕ ਆ? ਸੁੱਖ ਸਾਂਦ ਆ ਭਾਈ? ਪਰਿਵਾਰ ਸਾਰੇ ਠੀਕ ਆ? ਬੱਚੇ, ਬਾਲ ਬੱਚੇ ਸਾਰੇ ਖੁਸ਼ ਆ? ਘਰ ਵਾਲੇ ਠੀਕ ਆ? ਘਰ ਵਾਲਾ ਠੀਕ ਆ? ਮੰਮੀ, ਡੈਡੀ, ਧੀ, ਪੁੱਤਰ ਸਾਰੇ ਸੁੱਖ ਸਾਂਦ 'ਚ ਆ? ਅਤੇ ਅਸੀਂ ਤੁਹਾਡੇ ਸਾਰਿਆਂ ਵਾਸਤੇ ਸਵੇਰੇ ਸਵੇਰੇ ਅਰਦਾਸ ਕਰਦੇ ਹਾਂ ਕਿ ਆਪ ਦੇ ਸਾਰੇ ਪਰਿਵਾਰ ਦੇ ਜੀ ਗੁਰੂ ਸਾਹਿਬ, ਅੱਲਾਹ ਤਾਲਾ, ਈਸ਼ਵਰ ਪਰਮਾਤਮਾ ਤਾਲਾ ਉਹਨਾਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਠੀਕ ਆ ਜੀ, ਤੁਹਾਡੇ ਸਾਰਿਆਂ ਵਾਸਤੇ ਸਵੇਰੇ ਸਵੇਰੇ ਅਰਦਾਸ। ਅੱਜ ਬਾਹਰ ਦਾ ਮੌਸਮ ਇੱਦਾਂ ਕੁ ਕਹਿੰਦੇ ਹੁੰਦੇ ਨਾ ਵੀ ਇੰਨਾ ਕੁ ਵਧੀਆ ਹੈ, ਇੰਨਾ ਕੁ ਖੂਬਸੂਰਤ ਮੌਸਮ ਆ, ਦਿਲ ਕਰਦਾ ਉੜ ਜਾ ਕਰਦਾ ਅੱਜ ਦਾ ਦਿਲ, ਪਤਾ ਨਹੀਂ ਕੀ ਗੱਲ ਕੀ ਹੈ, ਪਰ ਕੋਸ਼ਿਸ਼ ਕਰਾਂਗੇ। ਫਰਾਈਡੇ ਦਾ ਅੱਜ ਸ਼ੋਅ ਹੈ, ਔਰ ਵੈਸੇ ਰੋਜ਼ ਹੀ ਫਰਾਈਡੇ ਹੁੰਦਾ, ਪਰ ਫਰਾਈਡੇ ਦਾ ਸ਼ੋਅ ਦੇ ਵਿੱਚ ਕੁਛ ਐਸਾ ਫਿਰ ਚਾਰ ਜਾਂ ਸਾਰਿਆਂ ਚੜਿਆ ਹੁੰਦਾ ਵੀ 3 ਵਜੇ, 4 ਵਜੇ, 5 ਵਜੇ ਘਰ ਚਲੇ ਜਾਣਾ ਅਤੇ ਘਰ ਜਾ ਕੇ ਵਧੀਆ ਅੱਜ ਫਿਰ ਫੁਲਕੇ ਛਲਕੇ ਖਾਵਾਂਗੇ ਨਾਲ ਮਿੱਸੇ, ਅਤੇ ਨਾਲ ਫਿਰ ਵਧੀਆ ਗੋਟ ਕਰੀ ਬਣਾਵਾਂਗੇ, ਨਾਲ ਕਦੇ ਚਿਕਨ ਕਰੀ, ਅਤੇ ਨਾਲ ਫਿਰ ਪੀਜ਼ੇ ਵੀ ਮੰਗਾਵਾਂਗੇ, ਅਤੇ ਨਾਲ ਫਿਰ ਵਧੀਆ 2-4 ਪੈੱਗ ਲਾ ਕੇ ਅਤੇ ਘਰ ਵਾਲੀ ਨਾ ਪਿਆਰ ਦੀਆਂ ਬਾਤਾਂ ਵੀ ਪਾਵਾਂਗੇ। ਲਓ ਜੀ, ਫਰਾਈਡੇ ਦੇ ਸ਼ੋਅ ਦੇ ਵਿੱਚ ਮੇਰੀ ਥੋੜ੍ਹੀ ਜਿਹੀ ਆਵਾਜ਼ ਹਿਲਜੁਲ ਹੋ ਗਈ ਹੈ ਲੱਗਦੀ ਮੈਨੂੰ, ਔਰ ਲੱਗਦਾ ਕਿ ਵੀਕਐਂਡ ਤੱਕ ਠੀਕ ਹੋ ਜਾਣੀ ਚਾਹੀਦੀ ਹੈ। ਔਰ ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਤੁਹਾਡੇ ਵਾਸਤੇ ਸੇਮ ਹੀ ਹੁੰਦੇ ਆ, 9056733337, 905-673-3337 ਦੇ ਮੇਰੀ ਤੁਹਾਡੀ ਅਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ ਸਟੂਡੀਓ ਦੇ ਵਿੱਚ। ਸਿੱਖਿਆ ਮੰਤਰੀ ਪੰਜਾਬ ਦੇ ਕਹਿੰਦੇ ਜੀ 5ਵੇਂ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਹੁੰਦੇ ਆ। ਆਹ ਭਾਅ ਜੀ, ਆ ਪਿਛਲੇ ਕੱਲ੍ਹ ਦੀ ਗੱਲ ਆ, ਸਪੀਕਰ ਸਾਹਿਬ ਵੀ ਨਹੀਂ ਉੱਥੇ ਬੋਲੇ, ਕੋਈ ਬੰਦਾ ਨਹੀਂ ਬੋਲਿਆ, ਸਿੱਖਿਆ ਮੰਤਰੀ ਪੰਜਾਬ ਦੇ ਜਿਨ੍ਹਾਂ ਨੇ ਸਿੱਖਿਆ ਦੇਣੀ ਆ ਬੱਚਿਆਂ ਨੂੰ, ਜਿਨ੍ਹਾਂ ਨੇ ਪੇਪਰ ਬਣਾਉਣੇ ਆ, ਜਿਨ੍ਹਾਂ ਨੇ ਬੁੱਕਸ ਡਿਸੀਜ਼ਨ ਕਰਨੇ ਆ ਕਿ ਕਿਤਾਬਾਂ 'ਚ ਕੀ ਲਿਖਿਆ ਜਾਵੇ, ਉਹ ਸਪੀਕਰ ਸਾਹਿਬ ਨੇ ਵੀ ਕੁਛ ਨਹੀਂ ਕੀਤਾ। ਸਿੱਖਿਆ ਮੰਤਰੀ ਸਾਹਿਬ ਕਹਿੰਦੇ ਜੀ 5ਵੇਂ ਪਾਤਸ਼ਾਹ ਜਿਹੜੇ ਨਾ ਸ਼੍ਰੀ ਗੁਰੂ ਅੰਗਦ ਦੇਵ ਜੀ ਹੁੰਦੇ ਆ। ਚਲੋ ਜੀ, ਵਧਾਈਆਂ ਬਹੁਤ ਬਹੁਤ ਤੁਹਾਨੂੰ, ਤੁਸੀਂ ਨਾ ਹੀ ਉਲਟੇ ਸਿੱਧੇ ਕਰਦੇ, ਪਰ ਚਲੋ। ਅੱਜ ਫਿਰ ਕੀ ਮੂਡ ਕੀ ਹੈ ਤੁਹਾਡਾ ਸੁਣਨ ਦਾ ਵੀ ਸਵੇਰੇ ਸਵੇਰੇ? ਮੌਸਮ ਦਾ ਬੜਾ ਅੱਜ ਬਾਅਦ ਰੰਗੀਲਾ ਮੌਸਮ ਹੈ, ਬਹੁਤ ਸੁਹਾਵਨਾ ਮੌਸਮ ਹੈ, ਬਹੁਤ ਆਸ਼ਿਕਾਨਾ ਮੌਸਮ ਹੈ, ਬਹੁਤ ਹੀ ਪਿਆਰ ਕਰਨ ਵਾਲਾ ਮੌਸਮ ਹੈ, ਬਹੁਤ ਰੋਮੈਂਟਿਕ ਮੌਸਮ ਹੈ, ਬਹੁਤ ਇੱਕ ਦੂਜੇ ਦੀਆਂ ਕਹਿੰਦੇ ਪਿਆਰ ਦੇ ਵਿੱਚ ਬਸ ਲੇਪ ਹੋਣ ਵਾਲਾ ਮੌਸਮ ਹੈ, ਇੱਦਾਂ ਖੂਬਸੂਰਤ ਮੌਸਮ ਅੱਜ ਬਾਹਰ ਦਾ। ਹੈਲੋ,
1: ਹਾਂਜੀ ਭਾਜੀ,
0: ਆਓ ਜੀ, ਕੀ ਹਾਲ ਚਾਲ ਪਿਆਰੇ ਹੋ?
1: ਤੁਸੀਂ ਉਧਰ ਜਿੱਦੇ ਦਾ ਸ਼ੋਅ ਨੇੜੇ ਆ ਰਿਹਾ, ਤੁਹਾਡੀ ਆਵਾਜ਼ ਵੀ ਖਰਾਬ ਹੋਣ ਲੱਗ
0: ਪਈ। ਇਹ ਪੱਕੀ ਗੱਲ ਹੀ ਹੈ, ਪਤਾ ਨਹੀਂ ਕੀ ਗੱਲ ਕੀ ਹੈ ਯਾਰ।
1: ਹਾਂ, ਮੈਂ ਕਿਹਾ ਜਿੱਦੇ ਦਾ ਸ਼ੋਅ ਆ ਰਿਹਾ ਭਾਜੀ, ਤਾਂ ਉਦੋਂ ਦਾ ਆਵਾਜ਼ ਦਾ ਵੀ ਨਾ ਹੋ ਜਾਣਾ।
0: ਇਹ ਮੈਨੂੰ ਹੋ ਜਾਂਦਾ, ਤੁਸੀਂ ਬਲੀਵ ਕਰਿਓ। ਮੈਨੂੰ ਯਾਦ ਹੈ ਸਤਿੰਦਰ ਸਰਤਾਜ ਦਾ ਮੈਂ ਸ਼ੋਅ ਕਰਾਇਆ ਸੀ ਰੋਇ ਥੋਮਸਨ ਹਾਲ ਦੇ 2018 ਦੇ ਵਿੱਚ, ਔਰ ਮੇਰੀ ਸਟੇਜ ਤੇ ਆਵਾਜ਼ ਇੰਨੀ ਸਟ੍ਰੈਸ ਹੋ ਜਾਂਦੀ ਹੈ ਨਾ ਭਾਜੀ, ਬਹੁਤ ਸਟ੍ਰੈਸ
1: ਹੁੰਦੀ ਹੈ। ਫਿਰ ਜ਼ੋਰ ਲਗਾ ਕੇ ਬੜਾ ਬੋਲਦੇ, ਤੁਸੀਂ ਇੱਦਾਂ ਬੋਲੋ ਹਾਂ ਸਰਾਜ।
0: ਅੱਛਾ, ਬਸ ਇੰਨਾ ਬੋਲਦੀ। ਅੱਛਾ, ਇੱਕ ਗੱਲ ਕਰੋ, ਜੇ ਤੁਸੀਂ ਅੱਜ ਪ੍ਰੋਗਰਾਮ ਸ਼ੁਰੂ ਕਰਨਾ ਹੋਵੇ ਕਿਵੇਂ ਕਰੋਗੇ ਰੇਡੀਓ ਦਾ ਪ੍ਰੋਗਰਾਮ ਸ਼ੁਰੂ?
1: ਭਾਜੀ ਨਾ ਨਾ, ਆਪਣੇ ਕੋਲ ਨਹੀਂ ਹੁੰਦਾ।
0: ਕਿਉਂ, ਕੀ ਗੱਲ? ਸਪੋਜ਼ ਕਰੋ ਕੱਲ ਨੂੰ ਕੋਈ ਬੰਦਾ ਤੁਹਾਨੂੰ ਕਹੇ ਵੀ ਡਾਲਰ 10,000 ਮਿਲਣਾ, ਵੀ ਤੂੰ ਪ੍ਰੋਗਰਾਮ ਸ਼ੁਰੂ ਕਰ ਅੱਜ, ਕਿਵੇਂ ਹੋਊਗਾ ਕੰਮ?
1: ਮੈਂ ਕਹਿੰਦਾ ਤੈਨੂੰ 11,000 ਦਿੰਦਾ,
0: ਇਹ 1,000 ਉੱਤੇ ਕਰ। ਇਹ ਵੀ ਗੱਲ ਸਹੀ ਹੈ।
1: ਚਲੋ, ਮੈਂ ਕਿਹਾ 3 ਆਰਟਿਸਟ ਦੱਸ ਦਈਏ ਆਪਾਂ ਫਿਰ।
0: ਜੀ ਜੀ ਜੀ ਜੀ,
1: ਆਪਾਂ ਚੋਟੀ ਤੇ ਰੱਖਣੇ ਆ, ਦੇਖਦੇ ਆ ਬਾਕੀ ਜਨਤਾ ਕੀ ਡਿਸਾਈਡ ਕਰਦੀ ਹੈ।
0: ਜੀ ਜੀ ਜੀ ਜੀ,
1: ਆਪਾਂ ਕਰਦੇ ਆ ਪਹਿਲੇ ਜੀ ਸਰਦੂਰ ਸਿਕੰਦਰ
0: ਭਾਈ। ਵਾਹ, ਕਿਆ ਬਾਤ ਹੈ, ਵਾਹ ਬਈ ਵਾਹ ਜੀ।
1: ਦੂਸਰੇ ਕਰਦੇ ਆ ਜੀ ਅਮਰ ਸਿੰਘ ਚਮਕੀਲਾ,
0: ਤੇ ਮੈਂ ਤਾਂ ਕਦੇ ਕਹਿਣ ਲੱਗਾ ਸੀ ਹੰਸ ਰਾਜ ਹੰਸ, ਕਮਾਲ ਦੀ ਗੱਲ ਹੈ ਤੁਹਾਨੂੰ।
1: ਉਹਨਾਂ ਦਾ ਤਾਂ ਸ਼ੋਅ ਆਈ ਜਾਣਾ, ਉਹ ਤਾਂ ਆਪਾਂ ਕਿਸੇ ਵੀ ਟਾਈਮ ਲਗਾ ਸਕਦੇ
0: ਹਾਂ। ਇਹ ਵੀ ਗੱਲ ਸਹੀ ਹੈ,
1: ਉਹ ਤਾਂ ਜੇ ਮੈਂ ਨਾ ਵੀ ਕਹਣਾ ਤੁਸੀਂ ਤਾਂ ਵੀ ਲਗਾ ਦੇਣਾ।
0: ਹਾਏ ਰੱਬਾ ਮੇਰੇ।
1: ਤੇ ਤੀਸਰੇ ਹੈਗੇ ਜੀ ਸੁਰਜੀਤ ਬਿੰਦ ਰੱਖੀਆ।
0: ਅੱਛਾ, ਇੱਕ ਹੋ ਗਏ ਸਰਦੂਲ ਸਿਕੰਦਰ ਸਾਹਿਬ, ਦੂਸਰੇ ਕਿਹੜੇ ਸੀ?
1: ਅਮਰ ਸਿੰਘ ਚਮਕੀਲਾ।
0: ਅਮਰ ਸਿੰਘ ਚਮਕੀਲਾ ਸਾਹਿਬ, ਤੇ ਤੀਸਰੇ ਹੋ ਗਏ ਜੀ ਸੁਰਜੀਤ ਬਿੰਦ ਰੱਖੀਆ ਸਾਹਿਬ। ਬੜੀ ਮਿਹਰਬਾਨੀ ਜੀ, ਦੇਖਦੇ ਆ ਪਹਿਲੀ ਕਾਲ ਕਿੱਦਾਂ ਜਾਂਦੀ ਹੈ। ਹੈਲੋ, ਸਤਿ ਸ੍ਰੀ ਅਕਾਲ ਵੀਰਾ ਜੀ, ਕੀ ਹਾਲ ਆ?
2: ਹੁਣ ਵਧੀਆ ਪ੍ਰੋਗਰਾਮ ਹੁੰਦਾ ਭਾਜੀ, ਮੇਰੇ ਕੋਲ ਕਈ ਵਾਰ ਟਾਈਮ ਨੀ ਲੱਗਦਾ ਕਾਲ ਕਰਨ ਦਾ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਜਦੋਂ ਅੱਜ ਮੈਂ ਸੁਣ ਰਿਹਾ ਤੇ ਮੈਂ ਮੈਨੂੰ ਬੜਾ ਮਜ਼ਾ ਆ ਰਿਹਾ ਤੁਸੀਂ ਬਹੁਤ ਇੱਕ ਮੈਨੂੰ ਬੜੀ ਵਧੀਆ ਗੱਲ ਲੱਗੀ ਤੁਹਾਡੀ ਐਪਰੀਸ਼ੀਏਟ ਕਰ ਰਿਹਾ ਇਸ ਗੱਲ ਦਾ ਜਿਹੜਾ ਤੁਸੀਂ ਸਵੇਰੇ ਸਵੇਰੇ ਅੱਜ ਸਟਾਰਟਿੰਗ ਦੇ ਵਿੱਚ ਮੈਂ ਕਹਿੰਦਾ ਕੋਈ ਜੀ ਨਹੀਂ ਛੱਡਿਆ ਜਿਹੜਾ ਅਰਦਾਸ ਕੀਤੀ ਜਿਨ੍ਹਾਂ ਵਾਸਤੇ
0: ਦੇਖੋ ਪਤਾ ਕੀ ਹੈ
2: ਹਾਂਜੀ
0: ਮੇਰੀ ਗੱਲ ਸੁਣੋ ਜ਼ਿੰਦਗੀ ਸੱਚ ਇਹੀ ਹੈ ਅੱਜ ਜੋ ਅਸੀਂ ਕਰ ਰਹੇ ਹਾਂ ਨਾ ਰੋਟੀ ਰੋਜ਼ੀ ਵਾਸਤੇ ਸਭ ਕੁਝ ਝੂਠ ਹੀ ਹੈ ਉਹ ਸਾਡੇ ਕਰਮ ਅਸੀਂ ਕਰਨੇ ਆ ਕਰਮ ਹੈ ਨਾ ਪਰ ਜਿਹੜੀ ਤੁਸੀਂ ਕਿਸੇ ਵਾਸਤੇ ਅਰਦਾਸ ਕਰ ਦੇਣੀ ਹੈ ਨਾ ਸਰ ਉਸ ਤੋਂ ਵੱਡੀ ਦੁਨੀਆਂ ਵਿੱਚ ਔਰ ਅਰਦਾਸ ਵੀ ਕਿਹੜੀ ਕਰਦਾ ਮੈਂ ਆ ਗਏ ਗੁਰੂ ਸਾਹਿਬ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦੀਆਂ ਰਾਤਾਂ ਬਖਸ਼ ਬਸ
2: ਭਾਜੀ ਬਹੁਤ ਵਧੀਆ ਲੱਗਿਆ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਹੈ ਤੇ ਬਾਕੀ ਆ ਵੀਰ ਜੀ ਜਿਹੜੇ ਹੁਣੇ ਆਏ ਸੀ ਨਾ ਤਿੰਨੇ ਕਲਾਕਾਰ ਬਹੁਤ ਸ਼ਾਨਦਾਰ ਚੁਣੇ ਉਹਨਾਂ ਨੇ
0: ਤੁਸੀਂ ਵੋਟ ਪਾਓ ਇੱਕ ਨੂੰ ਜਿਹਨੂੰ ਪਾਉਣੀ ਆ ਵੋਟ
2: ਮੈਂ ਵੋਟ ਪਾਤੀ ਮਕੀਲੇ ਨੂੰ ਪਾ ਲਿਆ ਪਾਣੀ ਦਾ ਬੁਲਬਲੇ ਵਾਲਾ ਗਾਣਾ ਭਾਜੀ ਤੁਸੀਂ ਜੇ ਲਾ ਦਿਓ ਤੇ ਬਾਹਰ
0: ਤੁਸੀਂ ਬਾਕੀ ਬਾਕੀ ਗੱਲਾਂ ਚੱਲੋ ਤੁਹਾਡੀ ਵੋਟ ਪੈ ਗਈ ਤੇ ਅਮਰ ਸਿੰਘ ਚਮਕੀਲਾ ਸਾਹਿਬ ਨੂੰ ਹੈਨਾ
2: ਹਾਂਜੀ
0: ਥੈਂਕ ਯੂ ਵੈਰੀ ਮਚ ਪੰਜਾਬੀ ਵਿਰਸਾ ਨੈਕਸਟ ਕਾਲ ਤੇ ਜਾਂਦੇ ਹੈਲੋ
3: ਬਾਈ ਸਤਿ ਸ਼੍ਰੀ ਅਕਾਲ ਜੀ ਬਲਵਿੰਦਰ ਬੋਲਦਾ ਜੀ
0: ਬਲਵਿੰਦਰ ਜੀ ਕੀ ਹਾਲ ਚਾਲ ਹੈ
3: ਬਾਈ ਜੀ ਬਹੁਤ ਵਧੀਆ ਹੋਰ ਸੁਣਾਓ ਸਿੱਧਾ ਠੀਕ ਆ
0: ਅੱਜ ਤੁਹਾਡੀ ਮੂਡ ਕੀ ਹੈ ਸੁਣਨ ਦਾ
3: ਬਾਈ ਜੀ ਆਪਣਾ ਤਾਂ ਚੱਲੂਗਾ ਬਈ ਹੰਸਰਾਜ ਹੰਸ
0: ਕੀ ਯਾਰ ਮੇਰੀ ਗੱਲ ਹੰਸਰਾਜ ਹੰਸ ਦਾ ਅਗਲੇ ਨਾਮ ਨਹੀਂ ਲਿਆ ਵਿੱਚ ਤੁਸੀਂ ਵਿੱਚ ਐਵੇਂ ਧੱਕੇ ਨਾਲ ਵਾੜ ਲੈਣਾ ਉਹਨਾਂ ਨੂੰ
3: ਚਲੋ ਬਾਈ ਜੀ ਉਹ ਕਿਸੇ ਪਾਸੇ ਪਿਆਰ ਮਾੜਾ ਜ਼ਿਆਦਾ ਹੋਏ ਨਾ ਠੰਡ ਮੌਸਮ ਵਧੀਆ ਵਾ ਚੱਲ ਜੀ ਮਾੜਾ ਮੋਟਾ ਜੇ ਬਾਕੀ ਦੀ ਰਹਿ ਕਰ ਲੈ ਲਓ ਕੋਈ ਗੱਲ ਨਹੀਂ
0: ਨਹੀਂ ਤਿੰਨਾਂ ਚੋਂ ਇੱਕ ਚੁਣੋ ਕਿਹੜਾ ਚੁਣਨਾ ਤੁਸੀਂ ਇੱਕ ਹੈਗਾ ਜੀ ਸਰਦੂਲ ਸਿਕੰਦਰ ਸਾਹਿਬ ਤੇ ਦੂਸਰੇ ਹੈਗੇ ਅਮਰ ਸਿੰਘ ਚਮਕੀਲਾ ਤੇ ਤੀਸਰੇ

0: ਸਰਦੂਲ ਭਾਜੀ ਵਾਸਤੇ ਦੋ ਕਾਲਸ ਆ ਗਈਆਂ, ਇੱਕ ਕਾਲ ਆਈ ਆ ਜੀ ਅਮਰ ਸਿੰਘ ਚਮਕੀਲਾ ਸਾਹਿਬ ਵਾਸਤੇ, ਦੇਖਦੇ ਹਾਂ ਵੀ ਅਗਲੀ ਕਾਲ ਕਿੱਦਾਂ ਜਾਂਦੀ ਹੈ। 9056733337 ਤੇ ਅਗਲੀ ਕਾਲ ਤੁਹਾਡੀ ਆਸਾ ਦੀ ਹੈ, ਔਰ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਅੱਜ ਤੀਸਰੀ ਕਾਲ ਕਿੱਧਰ ਜਾਣੀ ਹੈ, ਆਈ ਐਮ ਸ਼ੋਰ ਕਿ ਤੁਹਾਡੀ ਕਾਲ ਆ ਕੇ ਵੈਸੇ ਵੀ ਚਲੋ ਕਨਫਰਮ ਹੋ ਜਾਣਾ, ਪਰ ਮੈਨੂੰ ਪਤਾ ਕਿ ਅੱਜ ਤੁਹਾਡੀ ਤੀਸਰੀ ਕਾਲ ਜਾਣੀ ਕਿੱਧਰ ਆ। 9056733337 ਅੱਜ ਦਾ ਪ੍ਰੋਗਰਾਮ ਸਪੈਸ਼ਲ ਤੌਰ ਤੇ ਅਸੀਂ ਵਿਧੀ ਛਾਬੜਾ ਜੀ ਵੱਲੋਂ ਸਪੋਂਸਰ ਕਰ ਰਹੇ ਹਾਂ, ਔਰ ਤੁਹਾਨੂੰ ਪਤਾ ਕਿ ਵਿਧੀ ਛਾਬੜਾ ਜੀ ਤੁਹਾਡੇ ਬ੍ਰੈਂਪਟਨ, ਮਿਸੀਸਾਗਾ, ਈਟੋਬਿਕੋ, ਔਸ਼ਵਾ, ਵਿਟਵੀ, ਇੱਧਰ ਜਿੰਨੇ ਵੀ ਸ਼ਹਿਰ ਹੈਗੇ ਆ ਈਸਟ ਵਾਲੀ ਸਾਈਡ ਦੇ, ਵੈਸਟ ਵਾਲੀ ਸਾਈਡ ਦੇ, ਈਵਨ ਕਿ ਨੈਗਰਾ ਫਾਲ ਤੱਕ ਵੀ ਚਲ ਜਾਂਦੇ ਆ, ਔਰ ਤੁਹਾਡੇ ਘਰ ਆ ਕੇ ਨਾਲੇ ਤੁਸੀਂ ਉਹਨਾਂ ਨੂੰ ਕਾਫੀ ਪਿਲਾਓ, ਨਾਲੇ ਤੁਹਾਡੀਆਂ ਇੰਸ਼ੋਰੈਂਸ ਜਿਹੜੀਆਂ ਪਾਲਿਸੀ ਹੁੰਦੀਆਂ ਉਹ ਡਿਜ਼ਾਈਨ ਕਰ ਦਿੰਦੇ ਆ। ਵਿਧੀ ਛਾਬੜਾ ਜੀ ਦਾ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ 416-524-3535 ਤੱਕ ਔਖ ਦੀ ਜਾ ਸਕਦੀ ਹੈ, ਔਰ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਇੰਸ਼ੋਰੈਂਸ ਦਾ ਕੋਈ ਮੈਟਰ ਹੈ ਤੇ ਤੁਸੀਂ ਵਿਧੀ ਛਾਬੜਾ ਜੀ ਨੂੰ ਕਾਲ ਕਰ ਸਕਦੇ ਹਾਂ 416-524-3535। ਅਗਲੀ ਕਾਲ ਕਿੱਧਰ ਜਾਣੀ ਆ ਹਲੇ ਮੈਨੂੰ ਪਤਾ ਨਹੀਂ, ਕਿਉਂਕਿ ਕਾਲ ਆਈ ਨਹੀਂ ਹਲੇ, ਪਰ ਦੋ ਕਾਲਸ ਜਿਹੜੀਆਂ ਕਿ ਸਰਦੂਲ ਜੀ ਵਾਸਤੇ ਆ ਗਈਆਂ, ਇੱਕ ਕਾਲ ਅਮਰ ਸਿੰਘ ਚਮਕੀਲਾ ਜੀ ਵਾਸਤੇ ਆ ਗਈ ਹੈ। ਦੇਖਦੇ ਹਾਂ ਵੀ ਚਾਰ ਕਾਲਸ ਹੋਈਆਂ ਸੀ, ਪੰਜਵੀਂ ਚੌਥੀ ਕਾਲ ਦੇਖਦੇ ਹਾਂ ਕਿੱਧਰ ਜਾਂਦੀ ਹੁਣ। 905-673-3337 ਦੇ ਅਗਲੀ ਕਾਲ ਤੁਹਾਡੀ ਆ ਸਕਦੀ ਹੈ। 9056733337 ਦੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ, ਔਰ ਨਾਲ ਨਾਲ ਤੁਹਾਡੇ ਨਾਲ ਗੱਲਾਂ ਪਤਾ ਸਿਲਸਿਲਾ ਜਾਰੀ ਹੋਏਗਾ, ਨਾਲ ਨਾਲ ਤੁਹਾਡੇ ਨਾਲ ਗੀਤ ਸੰਗੀਤ ਦੀ ਸਾਂਝ ਹੋਏਗੀ। ਨਾਲੇ ਅੱਜ ਫਰਾਈਡੇ ਹੈ, ਪੂਰੀ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਮਾਹੌਲ ਨੂੰ ਪੂਰਾ ਜਿਵੇਂ ਕਹਿੰਦੇ ਨਾ ਰੰਗੀਨ ਬਣਾ ਦਿੱਤਾ ਜਾਵੇ, ਪੂਰੇ ਮੌਸਮ ਵਿੱਚ ਰੰਗ ਬਿਖੇਰ ਦਿੱਤੇ ਜਾਣ, ਪੂਰੇ ਮੌਸਮ ਦੇ ਵਿੱਚ ਜਦੋਂ ਨੱਚੀ ਜੋ ਸਾਡੇ ਨਾਲ, ਫਿਰ ਅਸੀਂ ਉਹਨੂੰ ਦਿਲ ਵੀ ਦੇਵਾਂਗੇ, ਕੁਛ ਇੱਦਾਂ ਦੇ ਗੀਤ ਵੀ ਨਾਲ ਨਾਲ ਲੱਗਣਗੇ। ਹੈਲੋ ਜੀ ਸਰ,
1: ਸਰਦੂਲ
0: ਸਿਕੰਦਰ ਸਾਹਿਬ ਬੜੇ ਅੱਛੇ ਆਰਟਿਸਟ ਸੀ, ਔਰ ਚਲੋ ਕੋਈ ਗੱਲ ਨੀ,
1: ਸਾਰੇ ਤਿੰਨੋਂ ਹੀ ਦੇਖੋ, ਤਿੰਨੋਂ ਦਾ ਨਾਮ ਲਿਆ, ਤਿੰਨੋਂ ਛੱਡ ਚੁੱਕੇ ਆ।
0: ਆਹੋ ਸਰਦੂਲ ਸਿਕੰਦਰ ਸਾਹਿਬ ਵੀ ਨਹੀਂ ਹੈਗੇ, ਅਮਰ ਸਿੰਘ ਚਮਕੀਲਾ ਵੀ ਨਹੀਂ ਹੈਗੇ, ਆਹੋ ਬਿੰਦਰਖੇ ਸਾਹਿਬ ਨਹੀਂ, ਯੂ ਆਰ ਰਾਈਟ, ਵਾਹ ਵੀ ਵਾਹ, ਬਿਲਕੁਲ ਸਹੀ ਤੁਸੀਂ ਪਹਿਚਾਣਿਆ ਸਰ, ਥੈਂਕ ਯੂ ਤੁਹਾਡੀ ਕਾਲ ਦਾ ਸਰ ਵੀਰ ਜੀ। 905-673-3337 ਦੇ, ਔਰ ਇਹੋ ਜਿਹੇ ਮੌਸਮ ਵਿੱਚ ਕਿਹੜਾ ਗੀਤ ਜ਼ਿਆਦਾ ਸਰਦੂਲ ਜੀ ਦਾ ਜ਼ਿਆਦਾ ਤੁਹਾਨੂੰ ਪਸੰਦ ਆ? ਵੈਸੇ ਕਈ ਵਾਰੀ ਕਿਸੇ ਦੇ ਮੂੰਹ ਦੇ ਵਿੱਚ ਗੀਤ ਚੜਿਆ ਹੁੰਦਾ ਇਹੋ ਜਿਹੇ ਮੌਸਮ ਦੇ ਵਿੱਚ, ਕਿ ਗੀਤ ਉਹ ਗੀਤ ਅੱਜ ਦੇ ਮੌਸਮ ਨੂੰ ਢੁੱਕਦਾ ਹੈ, ਅੱਜ ਦੇ ਮੌਸਮ ਦੇ ਵਿੱਚ ਉਹ ਗੀਤ ਜਿਵੇਂ ਕਹਿੰਦੇ ਆ ਨਾ ਵੀ ਲੱਗ ਜਾਣਾ ਚਾਹੀਦਾ, ਤੁਹਾਡੇ ਖਿਆਲ ਨਾਲ ਕਿਹੜਾ ਗੀਤ ਹੋ ਸਕਦਾ ਵਾਲਾ? 905-673-3337 ਵਿਧੀ ਜੀ ਕੀ ਹਾਲ ਹੈ? ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ ਠਾਕ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਔਰ ਵਿਧੀ ਛਾਬੜਾ ਜੀ ਇਸ ਵੀਕਐਂਡ ਦੇ ਤੁਹਾਡੇ ਘਰ ਦੇ ਚ ਆ ਕੇ ਤੁਹਾਡੀਆਂ ਪਾਲਿਸੀ ਡਿਜ਼ਾਈਨ ਕਰਨਗੇ, ਔਰ ਜਿਹੜੀਆਂ ਫੈਮਲੀਜ਼ ਇੰਡੀਆ ਤੋਂ ਆ ਰਹੀਆਂ ਉਹਨਾਂ ਵਾਸਤੇ ਸੁਪਰਵੀਜ਼ਰ ਦੀ ਇੰਸ਼ੋਰੈਂਸ, ਔਰ ਇਸ ਦੇ ਨਾਲ ਨਾਲ ਹੀ ਥੋੜ੍ਹੀ ਜਿਹੀ ਵਿਜ਼ਟਰ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ, ਉਹ ਬੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ। ਕਈ ਵਾਰੀ ਅਸੀਂ ਅਮਰੀਕਾ ਵਿਧੀ ਜੀ ਚਲ ਜਾਂਦੇ ਹਾਂ,
2: ਹਾਂਜੀ,
0: ਅਸੀਂ ਕਹਿੰਦੇ ਚਲੋ ਕੋਈ ਨਹੀਂ ਯਾਰ ਅਸੀਂ ਸ਼ਾਮ ਤੱਕ ਮੁੜ ਹੀ ਆਉਣਾ,
2: ਹਾਂਜੀ,
0: ਸਪੋਜ਼ ਆਪਾਂ ਕਿਤੇ ਬਫਲੋ ਚਲੇ ਜਾਂਦੇ ਹਾਂ ਜਾਂ ਥੋੜ੍ਹੇ ਅੱਗੇ ਚਲ ਜਾਂਦੇ, 3-4 ਘੰਟੇ ਦੀ ਡਰਾਈਵ ਕਰਕੇ ਜਾਂਦੇ ਹਾਂ, ਜਾਂ ਅਸੀਂ ਅੱਜ ਜਾਣਾ ਵੀਕਐਂਡ ਦੇ, ਜਾਂ ਸਪੋਜ਼ ਕਰੋ ਸੰਡੇ ਵਾਪਸ ਆ ਜਾਣਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਬੜੇ ਲੋਕ ਅੱਜ ਸੁਣਦੇ ਹੋਣੇ ਜਿਨ੍ਹਾਂ ਨੇ ਵੀਕਐਂਡ ਤੇ ਜਾਣਾ ਅਮਰੀਕਾ, ਤੇ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਤੁਸੀਂ? ਪਲੀਜ਼,
2: ਟਰੈਵਲ ਇੰਸ਼ੋਰੈਂਸ ਤੁਹਾਨੂੰ ਲੈਣੀ ਪੈਣੀ ਹੈ ਉਹਦੇ ਲਈ। ਤੁਹਾਡੀ ਗੱਲ ਜਿਹੜੀ ਹੈ ਕਿ ਹਾਂਜੀ ਕਈ ਵਾਰੀ ਅਸੀਂ ਸੋਚਦੇ ਹਾਂ ਸਵੇਰੇ ਜਾਣਾ ਸ਼ਾਮੀ ਆ ਜਾਣਾ, ਇਹ ਸਵੇਰੇ ਤੇ ਸ਼ਾਮੀ ਦਾ ਤੇ ਇੱਕ ਮੂਮੈਂਟ ਦਾ ਵੀ ਸਾਨੂੰ ਪਤਾ ਨਹੀਂ ਹੁੰਦਾ। ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਚੀਜ਼ ਹੈ ਅਸੀਂ ਸਮਝਦੇ ਨਹੀਂ, ਪਤਾ ਹੁੰਦਾ ਫਿਰ ਵੀ ਅਸੀਂ ਰਿਸਕ ਲੈ ਲੈਂਦੇ ਹਾਂ, ਰਾਈਟ? ਤੇ ਉਹਦੇ ਨਾਲ ਨਾਲ ਜਿਹੜੀ US ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਹੈਲਥ ਕਾਰਡ ਹੈ ਉਹ ਡਿਫਰੈਂਟ ਪ੍ਰੋਵਿੰਸ ਦੇ ਵਿੱਚ ਹੀ ਨਹੀਂ ਚੱਲਦਾ, ਤਾਂ US ਦੀ ਤਾਂ ਵੱਖਰੀ ਗੱਲ ਹੈ, ਉਹ ਤਾਂ ਬਿਲਕੁਲ ਹੀ ਡਿਫਰੈਂਟ ਕੰਟਰੀ ਹੈ,
0: ਠੀਕ ਹੈ?
2: ਸੋ ਉਹਦੇ ਬਾਰੇ ਅਸੀਂ ਸੋਚਣਾ ਨਹੀਂ, ਕਿਉਂਕਿ ਸਾਨੂੰ ਲੱਗਦਾ ਆਫਕੋਰਸ ਅਸੀਂ ਫਿੱਟ ਹਾਂ। ਇੰਸ਼ੋਰੈਂਸ ਦੀ ਅੱਜ ਉਹੀ ਗੱਲ ਕਰਨੀ ਸੀਗੀ ਮੈਂ, ਇਹ ਤੁਸੀਂ ਟਰੈਵਲ ਇੰਸ਼ੋਰੈਂਸ ਦੀ ਗੱਲ ਕਰ ਰਹੇ ਹੋ, ਬਟ ਇੰਸ਼ੋਰੈਂਸ ਦੀ ਗੱਲ ਕਰਨੀ ਸੀਗੀ, ਇੰਸ਼ੋਰੈਂਸ ਤੁਹਾਡੀ ਰਿਸਕ ਨੂੰ ਕਵਰ ਕਰਦੀ ਹੈ, ਜਿਹੜਾ ਰਿਸਕ ਸਾਨੂੰ ਪਹਿਲੇ ਮੂਮੈਂਟ ਤੇ, ਨੈਕਸਟ ਮੂਮੈਂਟ ਤੇ, ਕਿਸੇ ਵੀ ਮੂਮੈਂਟ ਤੇ ਸਾਨੂੰ ਪਤਾ ਹੀ ਨਹੀਂ ਹੁੰਦਾ।
0: ਜੀ ਜੀ,
2: ਅਗਰ ਤੁਸੀਂ ਨਹੀਂ ਲੈ ਰੱਖੀ, ਤੁਹਾਡੇ ਕੋਲੋਂ ਪਲਾਨ ਬੀ ਹੈ, ਅਮੇਜ਼ਿੰਗ, ਬਟ ਉਹ ਪਲਾਨ ਬੀ ਕੀ ਹੈ ਆਪਣੇ ਆਪ ਤੋਂ ਪਹਿਲਾਂ ਇਹ ਚੀਜ਼ ਪੁੱਛੋ ਤੁਸੀਂ। ਮੈਂ ਹਰਜੀਤ ਜੀ ਟਰੈਵਲ ਇੰਸ਼ੋਰੈਂਸ ਦੀ ਗੱਲ ਕਰਦੇ ਹੋ ਤੇ ਪਹਿਲਾਂ ਉਹਦੇ ਬਾਰੇ ਹੀ ਗੱਲ ਕਰ ਲੈਂਦੀ ਹਾਂ। ਇੱਕ ਫੈਮਿਲੀ ਹਸਬੈਂਡ ਵਾਈਫ ਤੇ ਦੋ ਛੋਟੇ ਬੱਚੇ, ਅਗਰ ਟਰੈਵਲ ਇੰਸ਼ੋਰੈਂਸ ਤੁਸੀਂ ਲੈਣੀ ਹੈ, ਤੁਹਾਡੀ $20 ਦੇ ਅੰਦਰ ਟਰੈਵਲ ਇੰਸ਼ੋਰੈਂਸ ਹੋ ਸਕਦੀ ਹੈ, ਤੇ ਤੁਸੀਂ ਆਰਾਮ ਨਾਲ ਪੀਸਫੁਲੀ ਇੱਕ ਪੀਸ ਆਫ ਮਾਈਂਡ ਦੇ ਨਾਲ, ਬਿਲਕੁਲ, ਐਬਸੋਲੂਟਲੀ, ਇਟ ਇਜ਼
0: ਦੈਟ $20 ਤੁਹਾਨੂੰ ਕਿੰਨੇ ਮਿਲਣੇ, 2000?
2: ਸੋਚ ਕੇ ਦੇਖ ਲਓ।

0: ਬਸ ਤੁਸੀਂ
1: ਪਰ ਮੈਂ ਤਦ ਇਹ ਗੱਲ ਕੀਤੀ ਹੈ ਕਿ ਕਈ ਵਾਰੀ ਅਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਦੇ ਹਾਂ ਨਾ
0: ਜੀ ਬਿਲਕੁਲ
1: ਲੇਕਿਨ ਕੀ ਹੈ ਕਿ ਇਹਨਾਂ ਚੀਜ਼ਾਂ ਦੇ ਫਾਇਦੇ ਕਿੰਨੇ ਆ ਤੁਸੀਂ ਈਵਨ ਕਿ ਜਦੋਂ ਬਫਲੋ ਕ੍ਰੋਸ ਹੀ ਕਰਨਾ ਤੁਹਾਡਾ ਪਹਿਲਾ ਸਟਾਪ ਕਾਫੀ ਸ਼ਾਪ ਤੇ ਹੋਣਾ ਹੀ ਹੋਣਾ
0: ਬਿਲਕੁਲ
1: ਡੈਫੀਨੇਟਲੀ ਹੋਣਾ
0: ਜੀ
1: ਕਿਉਂਕਿ ਇੱਕ ਦੂਸਰੀ ਕੰਟਰੀ ਜਾ ਕੇ ਤੁਹਾਨੂੰ ਲੱਗਦਾ ਬੱਚਿਆਂ ਨੇ ਕਹਿਣਾ ਜੋ ਡਨਕਿਨ ਕਿਹੜੀ ਕਾਫੀ ਹੈਗੀ ਉਧਰ ਹਨਾ
0: ਡਨਕਿਨ ਡੋਨਟਸ
1: ਹਾਂ ਡੋਨਟ ਉਹਨਾਂ ਦੀ ਕਾਫੀ ਵੀ ਹੁੰਦੀ ਹੈ ਨਾ
0: ਹਾਂਜੀ
1: ਪਹਿਲਾਂ ਜਾ ਕੇ ਉੱਥੇ ਸਟਾਪ ਕਰਨਾ ਹੀ ਕਰਨਾ ਹੈ ਨਾ ਜਾ ਕੇ ਜਾਂ ਕੋਈ ਖਾਣ ਪੀਣ ਲਈ ਮੈਕਡੋਨਲਡ ਲੈਣਾ ਜਾਂ ਕੁਛ ਹੋਰ ਲੈਣਾ ਤੇ ਆਪਾਂ ਨੂੰ ਪਤਾ ਹੈਗਾ ਇਹ ਜਨਰਲ ਗੱਲਾਂ ਹੈਗੀਆਂ ਕਿੰਨੇ ਕਿੰਨੇ ਪੈਸੇ ਲੱਗ ਜਾਂਦੇ ਆ ਔਰ ਅਮਰੀਕਾ 'ਚ ਕਾਫੀ ਬੜੀ ਮਹਿੰਗੀ ਹੋਈ ਅੱਜ ਕੱਲ੍ਹ
0: ਬਿਲਕੁਲ
1: ਸਟਾਰਬਕਸ ਤੇ ਕਦੇ 6-6-7 ਡਾਲਰ ਦੀ
0: ਜਿਵੇਂ ਤੁਸੀਂ ਕਹਿ ਰਹੇ ਹੋ ਉੱਥੇ ਜਾ ਕੇ ਅਸੀਂ $50 ਖਰਚਦੇ ਨੇ ਬਟ ਉਹ ਜਿਹੜੇ $20 ਨੇ ਉਹਦੇ ਲਈ
1: $20 ਪੂਰੀ ਫੈਮਿਲੀ ਦੇ ਦੇਖੋ ਮੈਂ ਤੁਸੀਂ ਸਾਰੇ ਸਮਝਦਾਰ ਹੋ ਕਿਉਂਕਿ ਅੱਜ ਕੱਲ੍ਹ ਕੋਈ ਬੰਦਾ ਕਿਸੇ ਨੂੰ ਲੈਸਨ ਨਹੀਂ ਦੇ ਸਕਦਾ ਕੋਈ ਬੰਦਾ ਕਿਸੇ ਨੂੰ ਆਪਣੇ ਆਪ ਵੱਲੋਂ ਕਿਸੇ ਨੂੰ ਸਲਾਹ ਨਹੀਂ ਦੇ ਸਕਦਾ ਪਰ ਇੱਕ ਮਸ਼ਵਰਾ ਜਿਹੜਾ ਹੁੰਦਾ ਨਾ ਇੱਕ ਜਿਹੜੀ ਆਪਸ ਵਿੱਚ ਗੱਲਬਾਤ ਹੁੰਦੀ ਹੈ ਅਸੀਂ ਔਨ ਏਅਰ ਮੈਂ ਅੱਗੇ ਵੀ ਕਹਿੰਦਾ ਹੁੰਦਾ ਪਤਾ ਨਹੀਂ ਸਾਨੂੰ ਕਿੱਥੇ ਕਿੱਥੇ ਫੈਮਿਲੀ ਸੁਣ ਰਹੀ ਹੈ ਔਰ ਬਿਲੀਵ ਮੀ $20 ਦੇ ਵਿੱਚ ਮੀਆਂ ਬੀਬੀ ਬੱਚਿਆਂ ਦੀ ਇੰਸ਼ੋਰੈਂਸ ਦੱਸੋ ਮੈਨੂੰ ਜਸਟ ਥਿੰਕ ਯੂਅਰ ਸੈਲਫ ਕਿ $20 ਹੈ ਕੀ ਹੈ ਅਤੇ ਉਹਦੇ ਵਿੱਚ ਤੁਸੀਂ ਈਜ਼ੀ ਕਿੰਨਾ ਫੀਲ ਕਰਦੇ ਆ ਰੱਬ ਨਾ ਕਰੇ ਕੁਛ ਵੀ ਹੈਪਨ ਹੋ ਸਕਦਾ ਹੈ ਅਤੇ ਕੋਈ ਇਸ਼ੂ ਆ ਸਕਦਾ ਹੈ ਮੈਂ ਕਹਿੰਦਾ ਨਾ ਇਸ਼ੂ ਆਵੇ ਚੰਗੀ ਗੱਲ ਆ ਸਮਝੋ ਗੱਡੀ ਦੀ ਗੈਸ $20 ਦੀ ਜ਼ਿਆਦਾ ਲੱਗ ਗਈ
0: ਜੀ ਬਿਲਕੁਲ
1: ਜਸਟ ਇਗਜ਼ਾਮਪਲ
0: ਆਫ ਕੋਰਸ
1: ਆਪਣੇ ਆਪ ਨੂੰ ਸਿਰਫ ਤੁਸੀਂ ਇੱਕ ਆਪਣੇ ਮਨ ਨੂੰ ਸ਼ਾਂਤੀ ਦੇਣੀ ਨਾ $20 ਅਸੀਂ ਐਕਸਟਰਾ ਲਾਤੇ ਆ ਜਾਂ ਤੁਸੀਂ ਉੱਥੇ ਰੋਕੇ ਤੁਹਾਡੇ ਟੋਲ ਪੈ ਗਏ ਅਮਰੀਕਾ ਜਾਂਦੇ ਆ ਰਸਤੇ ਵਿੱਚ ਟੋਲ ਆਉਂਦੇ ਆ ਨਾ ਕਈ ਲੋਕ ਵਿਦਆਊਟ ਟੋਲ ਵਾਲਾ ਲੈ ਜਾਂਦੇ ਆ ਇੱਕ ਗੱਲ ਸੱਚ ਮੈਂ ਤੁਹਾਨੂੰ ਇੱਥੇ ਹੋਰ ਦੱਸਦਾ ਵਿਦਆਊਟ ਟੋਲ ਵਾਲਾ ਰੂਟ ਨਾ ਲਿਆ ਕਰੋ ਬੜੀ ਸੁਨਸਾਨ ਜਗ੍ਹਾ ਹੁੰਦੀ ਹੈ ਉੱਧਰ ਦੀਆਂ ਜਿੱਧਰ ਟੋਲ ਹੁੰਦੇ ਆ ਮੇਨ ਸੜਕਾਂ ਰਾਹੀਂ ਜਾਇਆ ਕਰੋ ਸੇਵ ਨਾ ਕਰਿਆ ਕਰੋ ਪੈਸੇ ਆਪਣੀ ਜ਼ਿੰਦਗੀ ਨੂੰ ਸੇਵ ਕਰੋ ਤੁਸੀਂ ਕੱਲ੍ਹ ਨੂੰ ਇੱਕ ਵਾਰੀ ਮੈਂ ਵੀ ਚਲਾ ਗਿਆ ਸੀ ਕਿਸੇ ਨਾਲ ਇੱਦਾਂ ਹੀ ਮੈਨੂੰ ਸੜਕਾਂ ਵਿੱਚ ਦੀ ਪਿੰਡਾਂ ਵੱਲ ਦੀ ਜਿਵੇਂ ਅਸੀਂ ਕਹਿੰਦੇ ਹਾਂ ਸਿੰਗਲ ਨਾ ਅੱਗੋ ਦਿਸੇ ਨਾ ਪਿੱਛੋਂ ਦਿਸੇ ਕੋਈ ਇੱਦਾਂ ਜ਼ਿਆਦਾ ਹਾਲਾਤ ਸੀ ਉਹ ਰਾਤ ਦਾ ਟਾਈਮ ਇੱਕ ਬਾਰਿਸ਼ ਇੰਨੀ ਦੇਰ ਮਾਈ ਗੋਡ ਸਰਪ੍ਰਾਈਜ਼ ਸੀ ਅਸੀਂ ਰਾਈਟ ਪਹੁੰਚ ਗਏ ਉੱਥੇ ਲੇਕਿਨ ਜਿਹੜੇ ਮੇਨ ਰੋਡਸ ਹੁੰਦੇ ਆ ਤੁਹਾਨੂੰ ਡੈਫੀਨਟਲੀ ਉੱਥੋਂ ਹੀ ਜਾਣਾ ਚਾਹੀਦਾ ਔਰ ਮੇਰਾ ਨਹੀਂ ਖਿਆਲ ਟੋਟਲ ਪੂਰੇ ਅਮੈਰੀਕਾ ਦੇ ਵਿੱਚ ਜੇ ਤੁਸੀਂ ਘੁੰਮ ਲਓ ਮੇਰਾ ਖਿਆਲ $15-20 ਟੋਲ ਲੱਗਦੇ ਹੋਣੇ ਆ ਤੁਸੀਂ $15-20 ਬਚਾਉਣ ਵਾਸਤੇ ਅਸੀਂ ਪਿੰਡਾਂ ਵੱਲ ਦੀ ਰਾਤ ਨੂੰ ਲਾਈਟਾਂ ਨਹੀਂ ਉੱਥੇ ਪ੍ਰੋਪਰ ਕੁਛ ਐਮਰਜੈਂਸੀ ਹੋ ਜਾਵੇ ਤੁਹਾਨੂੰ ਕਿਸੇ ਨੇ ਨਹੀਂ ਬਾਤ ਤੁਹਾਡੀ ਪੁੱਛਣੀ ਠੀਕ ਆ ਇਹ ਦੋ ਚੀਜ਼ਾਂ ਨੂੰ ਫੋਲੋ ਕਿਸੇ ਨੇ ਨਹੀਂ ਬਾਤ ਤੁਹਾਡੀ ਪੁੱਛਣੀ ਠੀਕ ਆ ਇਹ ਦੋ ਚੀਜ਼ਾਂ ਨੂੰ ਫੋਲੋ ਅਪ ਜ਼ਰੂਰ ਕਰੋ ਤੁਸੀਂ ਇੱਕ ਤਾਂ ਜਦੋਂ ਤੁਸੀਂ ਅਮਰੀਕਾ ਜਾ ਰਹੇ ਹੋ ਜਿਹੜੀਆਂ ਫੈਮਿਲੀਜ਼ ਅੱਜ ਪਲਾਨ ਬਣਿਆ ਮੈਨੂੰ ਬੜਾ ਚੰਗਾ ਲੱਗੂਗਾ ਜੇ ਤੁਸੀਂ ਰਾਈਟ ਵੇ ਵਿਧੀ ਜੀ ਨੂੰ ਕਾਲ ਕਰੋਗੇ ਨਾ ਮੈਂ ਤਾਂ ਤਦ ਹੀ ਕਿਹਾ ਵਿਧੀ ਜੀ ਦਾ $20 ਦੀ ਪਾਲਿਸੀ ਹੈ ਤੇ ਤੁਹਾਡੇ ਕਿੰਨੇ ਬਣੇ ਵਿੱਚੋਂ $2,000 ਤੇ $20,000 ਚੋਂ ਇਹਨਾਂ ਦੇ ਕਿੰਨੇ ਬਣ ਜੂ $10, $8, $12 ਮੈਂ ਕਹਿੰਦਾ $20 ਲਾ ਲਓ ਚਲੋ ਕੰਪਨੀ ਨੂੰ $20 ਜਾਣੇ ਆ ਪਾਲਿਸੀ ਦੇ ਇਹ ਗੱਲਾਂ ਬੜੀਆਂ ਛੋਟੀਆਂ ਲੇਕਿਨ ਇਹਦੇ ਮੀਨਿੰਗਸ ਬੜੇ ਵੱਡੇ ਆ ਕਹਿੰਦੇ ਹੁੰਦੇ ਆ ਨਾ ਆਪਣੇ ਵਿਧੀ ਜੀ ਕਿ ਜਿਹੜੀ ਖੁਸ਼ੀ ਹੁੰਦੀ ਨਾ ਛੋਟੀ ਛੋਟੀਆਂ ਗੱਲਾਂ ਦੇ ਵਿੱਚ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਉਹ ਚਾਹ ਹੁੰਦੇ ਜਿਹੜੇ ਤੁਸੀਂ ਕਰਦੇ ਆ ਔਰ ਮੈਂ ਚਾਹੂੰਗਾ ਕਿ ਜਿਹੜੀਆਂ ਸਾਡੀਆਂ ਫੈਮਿਲੀਜ਼ ਅਮਰੀਕਾ ਦਾ ਟੂਰ ਕਰ ਰਹੀਆਂ ਸੋ ਪਲੀਜ਼ ਮੇਰੀ ਕਹਿਣ ਦੇ ਉੱਤੇ $20-25 ਡਿਪੈਂਡਸ ਔਨ ਤੁਹਾਡੇ ਕਿੰਨੇ ਫੈਮਿਲੀ ਮੈਂਬਰ ਜਾ ਰਹੇ ਆ ਤੁਸੀਂ ਜਿਹੜੀ ਇੰਸ਼ੋਰੈਂਸ ਜ਼ਰੂਰ ਕਰਾਓ ਮੈਂ ਇੱਕ ਸਿੰਪਲ ਤੁਹਾਨੂੰ ਇੱਕ ਇਗਜ਼ਾਮਪਲ ਹੀ ਦੇਤੀ ਜੇ ਤੁਸੀਂ $20 ਦੀ ਪਾਲਿਸੀ ਲੈ ਰਹੇ ਹੋ ਸਾਰੀ ਫੈਮਿਲੀ ਦੀ ਤੇ ਜਸਟ ਕਿ ਵਿਧੀ ਛਾਪੜੇ ਵਿੱਚੋਂ $2,000-2,500 $20 ਪੂਰੇ ਨਹੀਂ ਮਿਲਣੇ $2-5 ਆ ਵੀ ਗਏ ਉਹ 'ਚ ਸੇਫਟੀ ਦੱਸੋ ਕਿਹਦੀ ਹੈ ਤੁਹਾਡੀ ਸੇਫਟੀ ਹੈ ਇਹਨਾਂ ਦੀ ਸੇਫਟੀ ਨਹੀਂ ਹੋਣੀ ਨੰਬਰ ਦਿਓ ਆਪਣਾ ਪਲੀਜ਼
0: ਜੀ ਬਿਲਕੁਲ ਮੇਰਾ ਨੰਬਰ ਹੈ 416-524-3535 416-524-3535
1: ਇੱਕ ਕਾਲ ਲੈ ਲਾ ਮੈਂ ਉਹਨਾਂ ਦੇਰ ਤੱਕ
0: ਜੀ ਬਿਲਕੁਲ
1: ਹੈਲੋ
2: ਹੈਲੋ
1: ਜੀ
2: ਸਤਿ ਬਲਿੰਦਰ ਬੋਲਦਾ
1: ਜੀ ਬਲਿੰਦਰ ਜੀ ਜੇ ਤੁਸੀਂ ਇਹ ਗਾਣਾ ਮੇਰੇ ਲਵਾ ਲਿਆ ਨਾ ਤੁਸੀਂ ਮੇਰੀ ਜਾਨ ਹੀ ਲੈ ਲੈਣੀ ਆ
2: ਤੇ ਬਾਈ ਜੀ ਮੈਂ ਜਾਨ ਥੋੜੀ ਪਹਿਲਾਂ ਲਈ ਹੋਈ ਆ
1: ਉਹ ਮੈਂ ਕਿਹਨੂੰ ਕਿਹਨੂੰ ਜਾਨ ਦੇਵਾ
2: ਬਾਈ ਜੀ ਕੋਈ ਗੱਲ ਨੀ ਥੋੜੀ ਬਰਾਂਚਾ ਬਹੁਤ ਵਧੀਆ
1: ਕੀ ਪ੍ਰੋਗਰਾਮ ਪੰਜਾਬੀ ਵਿਰਸਾ 905-673-33-37 ਸਟੂਡੀਓ ਦਾ ਨੰਬਰ ਆ ਇਹ ਗੀਤ ਬਹੁਤ ਪਿਆਰਾ ਨੀ ਬਹੁਤ ਹੀ ਜ਼ਾਲਮ ਗੀਤ ਆ ਜਿੱਦਾਂ ਤੁਹਾਡੇ ਮਹਿਬੂਬ ਜ਼ਾਲਮ ਹੁੰਦੇ ਆ ਨਾ, ਤੁਹਾਡੀ ਜਾਨ ਹੀ ਲੈ ਲੈਂਦੇ ਆ, ਓਦਾਂ ਦਾ ਗੀਤ ਹੈ ਪੰਜਾਬੀ ਵਿਰਸਾ। ਹੈਲੋ,
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
3: ਕਿੱਦਾਂ ਜੀ ਜਨਾਬ?
1: ਮਹਾਰਾਜ ਜਸਵਿੰਦਰ ਵੀਰਾ ਜੀ, ਕਿੱਦਾਂ ਠੀਕ ਹੋ?
3: ਬਹੁਤ ਵਧੀਆ, ਬਹੁਤ ਵਧੀਆ। ਮੈਂ ਕਿਹਾ ਥੋੜਾ ਜਿਹਾ ਲੇਟ ਹੋ ਗਿਆ, ਮੈਂ ਭਾਈ ਸਾਹਿਬ ਨੂੰ ਫਤਿਹ ਬੁਲਾਤੀ
1: ਹੈ। ਅੱਛਾ ਸਰ, ਬੜੀ ਮਿਹਰਬਾਨੀ ਸਰ, ਤੁਹਾਡਾ ਫੋਨ ਆ ਗਿਆ ਸਰ। ਗੁੱਡ ਵਿਸ਼ਸ ਤੁਹਾਡੇ ਵਾਸਤੇ, ਤੁਹਾਡੀ ਫੈਮਿਲੀ ਵਾਸਤੇ, ਇੰਜੋਏ ਕਰੋ, ਠੀਕ ਹੈ ਸਰ?
3: ਬਿਲਕੁਲ ਬਿਲਕੁਲ ਜੀ,
1: ਥੈਂਕ ਯੂ ਵੈਰੀ ਮੱਚ। ਕਰੋ ਬੱਕਰੇ ਬੁਕਰੇ ਬਣਾਓ, ਮੀਟ ਸ਼ਾਟ ਬਣਾਓ ਘਰਾਂ ਦੇ ਵਿੱਚ। ਅੱਜ ਜਿਹੜੇ ਦਾਰੂ ਸ਼ਾਰੂ ਪੀਂਦੇ ਆ, ਦੋ ਦੋ ਤਿੰਨ ਤਿੰਨ ਚਾਰ ਚਾਰ ਪੈਗ ਲਾਓ ਤੇ ਮੁੜ ਕੇ ਘਰ ਵਾਲੀ ਨੂੰ ਪਿਆਰ ਕਰੋ। ਅੱਛਾ, ਪੈਗ ਲਾ ਕੇ ਨਾ ਬੰਦਾ ਪਿਆਰ ਵੀ ਬਹੁਤ ਕਰਦਾ, ਪਤਾ ਨੀ ਕੀ ਗੱਲ, ਕੀ ਕਿਹੜਾ ਨਸ਼ਾ ਚੜ੍ਹ ਜਾਂਦਾ ਪੈਗ ਲਾ ਕੇ। ਹਾਏ ਹਾਏ, ਤੂੰ ਹੀ ਆ ਬਸ, ਤੂੰ ਹੀ ਆ, ਤੂੰ ਹੀ ਆ, ਤੂੰ ਹੀ ਆ, ਤੂੰ ਹੀ ਆ, ਬਸ ਇਹੀ ਕਹਿੰਦਾ ਰਹਿੰਦਾ ਬੰਦਾ। ਬਸ ਪਤਾ ਸਵੇਰੇ ਲੱਗਦਾ ਜਦੋਂ ਸੁੱਤਾ ਸੋਫੇ ਤੇ ਹੁੰਦਾ ਬਾਅਦ ਚ ਕੱਲਾ। ਪ੍ਰੋਗਰਾਮ ਪੰਜਾਬੀ ਵਿਰਸਾ ਡੇਲ ਮੁੰਡੀ ਸਾਹਿਬ ਵੱਲੋਂ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ। ਡੇਲ ਮੁੰਡੀ ਸਾਹਿਬ ਤੁਹਾਡੇ ਵਾਸਤੇ ਸਪੈਸ਼ਲ, ਤੁਹਾਨੂੰ ਪਤਾ ਕਿ ਜਿਹੜੇ ਕਿ ਘਰ ਹੁੰਦੇ ਆ ਉਹੀ ਲੈ ਕੇ ਹੁੰਦੇ ਆ, ਪਰ ਇਹ ਘਰ ਇੱਦਾਂ ਦੇ ਆਏ ਜਿਹੜੇ ਕਿ ਘਰ ਰੁਕ ਰਹੇ ਨਹੀਂ, ਇਹ ਘਰ ਬਸ ਚੱਲ ਜੂ ਹੋ ਜਾਣੇ ਆ। ਇਸ ਵੀਕਐਂਡ ਦੇ ਘਰ ਨਹੀਂ ਬਚਣੇ ਆ, ਮੈਨੂੰ ਪਤਾ। ਜਿਸ ਵੇਲੇ ਡੇਲ ਮੁੰਡੀ ਸਾਹਿਬ ਪੂਰੀ ਫਾਰਮ ਵਿੱਚ ਹੁੰਦੇ ਆ, ਉਹ ਘਰ ਆਪਣੇ ਆਪ ਹੀ ਵਿਕ ਜਾਂਦੇ ਆ, ਕਿਉਂਕਿ ਆਪਣੇ ਪ੍ਰੋਡਕਟ ਦੇ ਉੱਤੇ ਬੜਾ ਯਕੀਨ ਹੁੰਦਾ ਉਹਨਾਂ ਨੂੰ। ਆਪਣੇ ਪ੍ਰੋਡਕਟ ਦੇ ਉੱਤੇ ਕਿਵੇਂ ਵੇਖਣਾ, ਉਹਨੂੰ ਪਤਾ ਹੁੰਦਾ ਉਸ ਰੈਲਟਰ ਨੂੰ ਕਿ ਇਹ ਪ੍ਰੋਡਕਟ ਮੇਰਾ ਜਲਦੀ ਜਲਦੀ ਵਿਕ ਜਾਣਾ। ਫੁੱਲਾਂ ਦੀ ਇਹ ਕੱਚੀ ਹੈ ਵਪਾਰ ਨੇ, ਅਤੇ ਫਿਰ ਕੰਢਿਆਂ ਦੇ ਭਾਤ ਸਾਨੂੰ ਤੋਲਣਾ। ਅੱਲੇ ਅੱਗੇ ਕਿਸੇ ਅੱਲੇ ਵਿਕ ਰਹੇ ਹੁੰਦੇ ਬਿਰਥ ਦੇ। ਬੜਾ ਵਧੀਆ ਗੀਤ ਯਾਰ। ਉਹ ਸਦੂਲ ਜੀ, ਕਿੱਥੋਂ ਲੱਭੀਏ ਤੁਹਾਨੂੰ ਅਸੀਂ ਹੁਣ।

0: ਹੋਏ ਹੋਏ ਹੋਏ ਕੈਸਾ ਗੀਤ ਸਰਦੂਲ ਜੀ ਤੁਸੀਂ ਗਾ ਗਏ ਆ, ਇਹ ਨੀ ਲੱਭਣਾ, ਏਦਾਂ ਦਾ ਗਵਾਈਆ ਨੀ ਲੱਭਣਾ ਤੁਹਾਨੂੰ ਬਈ। ਹੈਲੋ
1: ਗੁੰਡਾ ਮਾਰਨੀਆ ਸਰ, ਸਤਿ ਸ੍ਰੀ ਅਕਾਲ।
0: ਆਓ ਜੀ ਕਾਲੇ ਭਾਜੀ, ਕੀ ਹਾਲ ਆ, ਠੀਕ ਹੋ?
1: ਬਸ ਬਾਈ ਜੀ, ਇਹ 35-40 ਸਾਲ ਪਹਿਲਾਂ ਰੀਲ ਫਿੱਟੇ ਵਾਲੇ ਆਏ ਸੀ, ਜਿਹਨੂੰ ਆਪਾਂ ਰੀਲ ਕਹਿੰਦੇ ਸੀ, ਫਿੱਟੇ ਵਾਲੀ। ਤੇ ਸਾਡੇ ਕੋਲ ਇੰਨੀ ਗਰੀਬੀ ਸੀ, ਵੇਖ ਲਓ ਬਾਈ ਜੀ, ਰੀਲ ਲੈਣ ਲਈ ਪੈਸੇ ਨੀ ਹੁੰਦੇ ਸੀ, ਸਾਈਕਲ ਤੇ ਸੁਣ ਜਾ ਸਾਈਕਲ ਤੇ ਸੁਣ ਜਾਂਦੇ ਸੀ।
0: ਕਿੰਨਾ ਵਧੀਆ ਗੀਤ ਆ ਯਾਰ, ਕਿੰਨਾ ਵਧੀਆ ਗੀਤ ਆ।
1: ਮੈਂ ਕਹਿੰਦਾ ਯਾਰ ਆਪਾਂ ਵੀ ਚੱਲ ਜਾਣਾ ਉੱਥੇ ਤੇ, ਬਸ ਇਹਦਾ ਤੂੰ ਟਰੱਕਾਂ ਵਾਲਾ ਲਾ ਲੈ, ਜਿਹੜਾ ਉਹ ਜੀਜੇ ਵਾਲਾ ਤੇ ਸਾਲੀ ਵਾਲਾ ਨੀ ਕਹਿੰਦਾ,
0: ਲਾ ਦੇਣੇ ਹੁਣੇ ਹੁਣੇ ਹੁਣੇ ਹੁਣੇ ਲਾ ਦੇਣੇ। ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਟ੍ਰੈਫਿਕ ਜੈਮ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਗਾਣਾ ਤਾਂ ਬਹੁਤ ਸੋਹਣਾ ਲਾਇਆ ਤੁਸੀਂ, ਬਹੁਤ ਵਧੀਆ ਯਾਦ ਕਰਾਤਾ,
0: ਪਸੰਦ ਆਇਆ ਜੀ ਤੁਹਾਨੂੰ?
2: ਹਾਂਜੀ, ਇੱਕ ਮੈਂ ਹੋਰ ਪੁੱਛਣਾ ਸੀ, ਤੁਸੀਂ ਇਹਦਾ ਗੱਲ ਕਰ ਰਹੇ ਸੀ ਹੁਣੇ ਹੀ ਕਿ ਪੈਗ ਲਾ ਕੇ ਬੰਦੇ ਪਿਆਰ ਬਹੁਤ ਕਰਦੇ ਆ, ਸੱਚੀ ਗੱਲ ਆ। ਪਰ ਜੇ ਇਹ ਪੈਗ ਲਾ ਕੇ ਮੇਰੇ ਖਿਆਲ ਸਿਮਰਨ ਕਰਨ ਲੱਗ ਜਾਣ, ਫਿਰ ਤਾਂ ਉਹੀ ਰੱਬ ਨੂੰ ਪਾ ਲੈਣਗੇ।
0: ਨਹੀਂ ਨਹੀਂ ਨਹੀਂ, ਉਹ ਗੱਲ ਨੀ ਅਸੀਂ ਕਰਨੀ, ਰੱਬ ਨੂੰ ਨੀ ਪਾਉਣ ਦੇਣਾ ਜੀ, ਤੁਹਾਡੀ ਜਨਾਨੀ ਪਾ ਲਵੇ ਬਸ, ਇੰਨੀ ਜਨਾਨੀ ਖੁਸ਼ ਹੋ ਜਾਵੇ ਬਸ, ਇੰਨਾ ਹੀ ਵੱਡੀ ਗੱਲ ਆ। ਇਹ ਤਾਂ ਜਿਹੜੇ ਰਿਸ਼ੀ ਮੁਨੀ ਹੋਏ ਉਹ ਨੀ ਜਨਾਨੀਆਂ ਨੂੰ ਖੁਸ਼ ਕਰ ਸਕੇ, ਤਾਂ ਬੰਦਾ ਕਿਵੇਂ ਖੁਸ਼ ਕਰੂਗਾ? ਪਰ ਪੈਗ ਕਹਿੰਦੇ ਲਾ ਕੇ ਪਿਆਰ ਬਹੁਤ ਕਰਦਾ। ਲਓ ਜੀ, ਤੁਹਾਡਾ ਬੜਾ ਐਕਸਪੀਰੀਅੰਸ ਹੈ, ਕਮਾਲ ਕਰਤੀ ਤੁਸੀਂ ਸਵੇਰੇ ਸਵੇਰੇ। ਮੈਂ ਡੇਲ ਮੁੰਡੀ ਸਾਹਿਬ ਦੀ ਗੱਲ ਕਰ ਰਿਹਾ ਸੀ, ਆਹ ਡੇਲ ਮੁੰਡੀ ਸਾਹਿਬ ਦੇ ਕੋਲ ਜਿਹੜੇ ਪ੍ਰੋਡਕਟ ਆਏ ਆ ਉਹਦੇ ਬਾਰੇ ਜਾਣਕਾਰੀ ਲੈਂਦੇ ਆ। ਡੇਲ ਮੁੰਡੀ ਸਾਹਿਬ ਜੀ, ਸਰ ਕੀ ਹਾਲ ਚਾਲ ਆ
3: ਜੀ? ਬੜਾ ਸ਼ੁਕਰੀਆ ਭੈਣਾ ਭਰਾਵਾਂ ਨੂੰ, ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਸਾਹਮਣੇ ਵਾਸਤੇ ਪ੍ਰਵਾਨ ਹੋਵੇ ਜੀ।
0: ਜੀ,
3: ਆਹ ਪ੍ਰੋਡਕਟ ਦੀ ਕਾਫੀ ਕੱਲ ਚਰਚਾ ਚੱਲਦੀ ਸ਼ਹਿਰ ਦੇ ਵਿੱਚ, ਮੰਮੀ ਸਵੇਰ ਦੇ ਕਾਫੀ ਫੋਨ ਕਾਲ ਆਂਸਰ ਕੀਤੇ ਨੇ, ਬਹੁਤ ਸਾਰੇ ਭੈਣ ਭਰਾ ਪੁੱਛਦੇ ਬ੍ਰੰਪਟਨ ਚ ਆ ਜੀ। ਨਹੀਂ, ਅਸੀਂ ਵਾਰ ਵਾਰ ਇਹ ਦੱਸਦੇ ਹਾਂ ਕਿ ਇਹ ਪ੍ਰੋਡਕਟ ਬ੍ਰੰਪਟਨ ਚ ਨਹੀਂ ਆ, ਮਿਸੀਸਾਗਾ ਚ ਨਹੀਂ, ਕਿਤੇ GTA ਚ ਨਹੀਂ, ਇਹ ਪ੍ਰੋਡਕਟ ਜਿਹੜਾ ਨਾਗਰਾ ਫਾਲਸ ਦੇ ਵਿੱਚ ਆ, ਇੱਕ ਦੁਨੀਆਂ ਦੇ ਅਜੂਬੇ ਵਾਲੇ ਸ਼ਹਿਰ ਦੇ ਵਿੱਚ ਆ, ਇੱਕ ਪਾਣੀ ਦੇ ਕੰਢੇ ਉੱਤੇ ਵਾਲਾ ਪ੍ਰੋਡਕਟ ਆ ਇਹ, ਇੱਕ ਹਾਈਐਸਟ ਰੈਂਟਲ ਰੇਟ ਵਾਲੇ ਪ੍ਰੋਡਕਟ ਹੈਗੇ ਆ, ਹਾਈਐਸਟ ਡਿਮਾਂਡ ਏਰੀਏ ਦੇ ਵਿੱਚ ਇਹ ਪ੍ਰੋਡਕਟ ਹੈਗਾ, ਹਾਈਐਸਟ ਇਨਕਮ ਵਾਲਾ ਇਹ ਪ੍ਰੋਡਕਟ ਹੈਗਾ। ਸੋ ਇਹਦੀਆਂ ਮੈਂ ਜਿੰਨੀਆਂ ਵੀ ਸਿਫਤਾਂ ਕਰਾਂ ਮੇਰਾ ਖਿਆਲ ਘੱਟ ਹੀ ਆ। ਮੈਂ ਕਹਿੰਦਾ ਕਿ ਚਲੋ ਸਾਡੇ ਕਹਿਣ ਦੀ ਗੱਲ ਨਹੀਂ ਆ ਇਹ, ਤੁਸੀਂ ਆਪ ਆ ਕੇ ਦੇਖੋ, ਆਪ ਸਾਡੇ ਫਲੋਰ ਪਲਾਨ ਸਮਝ ਲਓ, ਆਪ ਚੀਜ਼ਾਂ ਨੂੰ ਦੇਖ ਲਵੋ ਆ ਕੇ, ਆਪ ਵੈਰੀਫਾਈ ਕਰ ਲਓ, ਆਲੇ ਦੁਆਲੇ ਚਲੇ ਜਾਓ ਤੁਸੀਂ, ਆਲੇ ਦੁਆਲੇ ਸਾਡੇ ਤੋਂ ਫਲੋਰ ਪਲਾਨ ਲੈ ਲਓ, ਤੁਸੀਂ ਆਪ ਐਸਟੀਮੇਟ ਲੈ ਲਓ ਕਿਸੇ ਬਿਲਡਰਾਂ ਤੋਂ ਤੁਹਾਡਾ ਇਹ ਪ੍ਰੋਡਕਟ ਕਿੰਨੇ ਦੇ ਵਿੱਚ ਬਣੂਗਾ। ਬਿਊਟੀ ਇਸ ਪ੍ਰੋਡਕਟ ਦੀ ਆ ਜੀ, ਇੱਕ ਘਰ ਦੇ ਵਿੱਚ ਤੁਹਾਨੂੰ 3 ਘਰ ਮਿਲਦੇ ਆ, 3 ਹੀ ਜਿਹੜੇ ਯੂਨਿਟ ਨੇ ਤੁਹਾਡੇ, ਇਹ 2 ਬੈਡਰੂਮ ਦਾ, 3 ਬੈਡਰੂਮ ਦਾ, 1 ਬੈਡਰੂਮ ਦਾ, ਤੇ ਬਹੁਤ ਸਾਰੇ ਪਲਾਨ ਹੈਗੇ, ਡਿਪੈਂਡ ਆ ਤੁਸੀਂ ਕਿਹੜੇ ਵਾਲਾ ਜਿਹੜਾ ਬਲਾਕ ਦੇ ਵਿੱਚ ਤੁਹਾਨੂੰ ਯੂਨਿਟ ਮਿਲਦਾ, ਅਵੇਲੇਬਿਲਿਟੀ ਤੁਹਾਡੇ ਲਈ ਆ। ਬਹੁਤ ਸਾਰੇ ਯੂਨਿਟ ਨੇ ਉਹਨਾਂ ਦੇ ਵਿੱਚ 2-2 ਬੈਡਰੂਮ ਦੇ ਆ, 1-1 ਬੈਡਰੂਮ ਦਾ, ਬਹੁਤ ਸਾਰੇ ਹੈਗੇ ਨੇ ਜਿਹਨਾਂ ਦੇ ਵਿੱਚ 1-2 ਬੈਡਰੂਮ ਦਾ, 1-2 1-1 ਬੈਡਰੂਮ ਦੇ ਹੈਗੇ ਨੇ, ਡਿਪੈਂਡ ਆ ਅਵੇਲੇਬਿਲਿਟੀ ਤੁਹਾਨੂੰ ਕਿਸ ਟਾਈਮ ਦੇ ਉੱਤੇ ਇਹ ਤੁਸੀਂ ਪ੍ਰੋਡਕਟ ਨੂੰ ਬਾਏ ਕਰਦੇ ਤੇ ਤੁਹਾਡੀ ਕਿਸਮਤ ਦੇ ਵਿੱਚ ਇਹਨਾਂ ਚੋਂ ਕਿਹੜਾ ਲੱਗਦਾ। ਅਸੀਂ 3 ਦਾ ਰੈਂਟ ਰੇਟ ਮਿਨੀਮਮ ਲਾ ਕੇ ਵੀ ਦੇਖੀਏ $4,500 ਬਣਦਾ, $1,500 ਫੋਰ ਈਚ ਯੂਨਿਟ, ਔਰ 3 ਤੁਹਾਨੂੰ ਕਿਚਨਾਂ ਮਿਲਦੀਆਂ ਜੀ ਇਹਦੇ ਵਿੱਚ, ਸੈਪਰੇਟ ਤੁਹਾਡੇ ਜਿਹੜੇ ਫਰਨਸ ਮਿਲਣੇ ਆ ਤੁਹਾਨੂੰ, ਸੈਪਰੇਟ ਏਅਰ ਕੰਡੀਸ਼ਨ ਮਿਲਣਾ, ਸਾਰੇ ਦਾ ਸਾਰਾ ਕੰਮ ਇਹਦੇ ਵਿੱਚ ਸੈਪਰੇਟ ਆ। ਪ੍ਰੋਪਰਟੀ ਟੈਕਸ ਤੁਸੀਂ 1 ਦਾ ਪੇ ਕਰਨਾ ਤੇ ਤੁਹਾਨੂੰ ਯੂਨਿਟ ਇਹਦੇ ਵਿੱਚ 3 ਮਿਲ ਜਾਣੇ ਨੇ। ਇਨਕਮ ਪ੍ਰੋਡਿਊਸਿੰਗ ਇਹ ਸਟਾਫ ਹੈਗਾ, ਜੇਕਰ ਤੁਸੀਂ ਆਪ ਵੀ ਬਣਾਓ ਤੁਹਾਨੂੰ ਇੰਨੇ ਚ ਇਹ ਘਰ ਕਦੀ ਵੀ ਨਹੀਂ ਬਣ ਸਕਦਾ, ਔਰ ਬਿਲਡਰ ਦਾ ਹਾਈ ਸਕੇਲ ਦੇ ਉੱਤੇ ਕੰਮ ਆ, ਵੱਡੇ ਪੱਧਰ ਦੇ ਉੱਤੇ ਪ੍ਰੋਡਕਟ ਬਣਨਾ, ਇਸ ਕਰਕੇ ਉਹਨਾਂ ਦੇ ਕੋਲੇ ਜਿਹੜੇ ਇਹਨਾਂ ਦੀ ਮੈਂ ਕਿੰਨਾ ਕਿ ਕੰਸਟਰਕਸ਼ਨ ਕਾਸਟ ਬਹੁਤ ਜ਼ਿਆਦਾ ਸਸਤੀ ਆ। ਔਰ ਦੂਸਰੀ ਗੱਲ ਆ, ਹਰੇਕ ਬਿਲਡਰ ਆ ਜਿਹੜਾ ਆਪਣਾ ਆਪਣਾ ਪ੍ਰੋਡਕਟ ਵੇਚਣਾ ਚਾਹੁੰਦਾ, ਕਿਉਂਕਿ ਮਾਰਕੀਟ ਦੁਬਾਰਾ ਥੱਲੇ ਤੋਂ ਰੀਸੈਟ ਹੋਈ ਆ, ਬਹੁਤ ਸਾਰੇ ਪ੍ਰੋਡਕਟ ਇਸ ਟਾਈਮ ਜਿਹੜੇ ਨੇ ਐਕਚੁਅਲ ਪ੍ਰਾਈਸ ਦੇ ਉੱਤੇ ਹੀ ਵਿਕ ਰਹੇ ਨੇ, ਨੋ ਪ੍ਰੋਫਿਟ ਨੋ ਲਾਸ ਵਾਲਾ ਆ ਵੀ ਕਹਿ ਲਓ ਕਿ ਇਹਦੇ ਵਿੱਚ ਕੰਮ ਅੱਜ ਕੱਲ੍ਹ ਚੱਲ ਪਿਆ ਹੋਇਆ। ਬਿਲਡਰਾਂ ਨੂੰ ਵੀ ਆਪਣੇ ਇੰਪਲੋਈ ਆਪਣੀ ਟ੍ਰੇਡ ਆ ਜਿਹੜੀ ਉਹਨਾਂ ਨੂੰ ਸਾਂਭ ਕੇ ਰੱਖਣੀ ਪੈਂਦੀ ਆ, ਸੋ ਨਹੀਂ ਤਾਂ ਕਾਫੀ ਜਿਹੜੀਆਂ ਚੀਜ਼ਾਂ ਨੇ ਹਿਲਜਲ ਮਾਰਕੀਟ ਦੇ ਵਿੱਚ ਹੁੰਦੀ ਆ
0: ਜੀ।
3: ਔਰ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਜੀ, ਜੇ ਤੁਸੀਂ CMSC ਫੰਡਿੰਗ ਲਈ ਅਪਰੂਵ ਹੋ ਜਾਂਦੇ ਆ ਤਾਂ ਤੁਹਾਨੂੰ ਆਲਮੋਸਟ ਇਹਦੇ ਵਿੱਚ 45 ਸਾਲ ਦੀ ਐਮੋਰਟਾਈਜੇਸ਼ਨ ਮਿਲ ਜਾਣੀ ਆ, ਲੋਅਰ ਇੰਟਰਸਟ ਰੇਟ ਮਿਲ ਜਾਣਾ, ਤੁਸੀਂ 10% ਤੇ ਕੁਆਲੀਫਾਈ ਹੁੰਦੇ ਆ, 13% ਤੁਹਾਨੂੰ HST ਦਾ ਕ੍ਰੈਡਿਟ ਵਾਈਟ ਅਵੇ ਤੁਹਾਡੇ ਨੂੰ ਔਨ ਸਪੋਟ ਮਿਲ ਜਾਣਾ, ਤੁਹਾਡੀ ਜਿਹੜੀ ਹੈਗੀ ਆ ਸਟੇਟਮੈਂਟ ਫਾਰ ਐਡਜਸਟਮੈਂਟ ਦੱਸਦੇ ਤੁਹਾਡੇ ਵਕੀਲ ਨੂੰ, ਜਿੰਨੀ ਜੇ ਤੁਸੀਂ 7.5 ਲੱਖ ਦਾ ਪ੍ਰੋਡਕਟ ਬਾਏ ਕੀਤਾ ਤੁਹਾਨੂੰ 87,000 ਮਾਈਨਸ ਕਰਕੇ ਤੁਹਾਨੂੰ ਜਿਹੜੀ ਉਹਦੀ ਬਿਲਿੰਗ ਆਉਣੀ ਆ ਉਹ ਤੁਹਾਡੀ ਡਾਊਨ ਪੇਮੈਂਟ ਹੋ ਜਾਣੀ ਆ ਉਹਦੇ ਵਿੱਚ। ਸੋ ਇਹ ਇੱਕ ਪਾਉਣ ਨੂੰ ਘੱਟ ਆ, ਕੱਢਣ ਨੂੰ ਇੱਥੋਂ ਜ਼ਿਆਦਾ ਆ। ਤੁਸੀਂ ਥੋੜੇ ਪੈਸੇ ਇਨਵੈਸਟ, ਕਹਾਵਤ ਆ ਜੀ, ਜੋ ਬੀਜੂਗੇ ਉਹ ਵੱਢੋਗੇ। ਪਰ ਜਦੋਂ ਇਹਦਾ ਉਲਟਾ ਕੀਤਾ ਜਾਵੇ, ਜਦੋਂ ਤੁਸੀਂ ਵੱਢਦੇ ਹੋ ਉਦੋਂ ਤੁਹਾਨੂੰ ਪਤਾ ਲੱਗਦਾ ਤੁਹਾਡਾ ਬੀਜਿਆ ਹੋਇਆ ਕੀ ਆ। ਫਿਰ ਤੁਸੀਂ ਸੋਚਦੇ ਵੀ ਇੱਥੇ ਬੀਜਿਆ ਘੱਟ ਸੀ, ਅਸੀਂ ਵੱਢਿਆ ਜ਼ਿਆਦਾ। ਉਹ ਇੱਕ ਇਹੋ ਜਿਹਾ ਸਿਸਟਮ ਹੈਗਾ ਜੀ, ਮੈਂ ਕਹਿੰਦਾ ਸਾਡੇ ਕੋਲ ਆ ਕੇ ਸਮਝ ਲਓ। ਜੇਕਰ ਤੁਸੀਂ ਫਸਟ ਟਾਈਮ ਬਾਹਰ ਹੋ, ਤੁਸੀਂ ਸੋਚਦੇ ਹੋ ਕਿ ਯਾਰ ਸਾਡੀਆਂ ਕੋਈ ਦੂਜਾ ਬੰਦਾ ਹੀ ਕਿਸ਼ਤਾਂ ਪੇ ਕਰੇ, ਤਾਂ ਤੁਹਾਡੇ ਕੋਲ ਦੋ ਯੂਨਿਟ ਨਾਲ ਹੀ ਰੈਂਟ ਕਰਨ ਲਈ ਹੈਗੇ ਆ।
0: ਸਾਨੂੰ
3: ਤਿੰਨ ਬੈਡਰੂਮ ਦੀ ਲੋੜ ਨੀ, ਚਾਰ ਬੈਡਰੂਮ ਦੀ ਲੋੜ ਨੀ, ਤੁਸੀਂ ਇੱਕ ਬੈਡਰੂਮ ਚ ਜਾਂ ਦੋ ਬੈਡਰੂਮ ਚ ਤੁਹਾਡਾ ਸਰਦਾ, ਤਾਂ ਤੁਸੀਂ ਦੂਸਰੇ ਦੋਵੇਂ ਯੂਨਿਟ ਰੈਂਟ ਕਰ ਸਕਦੇ ਹੋ। ਇਹਨੂੰ ਬੈਟਰ ਪ੍ਰੋਡਕਟ ਇਸ ਤਰ੍ਹਾਂ ਮਾਰਕੀਟ ਦੇ ਵਿੱਚ ਹੈ ਨੀ। ਸੋ ਜਿੰਨੇ ਵੀ ਮੇਰੇ ਭੈਣ ਪ੍ਰੈਸ ਭਗਤ ਪ੍ਰੋਗਰਾਮ ਨੂੰ ਸੁਣਦੇ ਨੇ, ਜੇਕਰ ਤੁਸੀਂ ਇਨਵੈਸਟਰ ਹੋ, ਫਸਟ ਟਾਈਮ ਬਾਹਰ ਹੋ, ਤੁਸੀਂ ਨਵੇਂ ਇਮੀਗ੍ਰੈਂਟ ਆਏ ਹੋ, ਤੁਸੀਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਤੁਸੀਂ ਆਈ ਟੀ ਪ੍ਰੋਫੈਸ਼ਨਲ ਹੋ, ਤੁਸੀਂ ਦੋ ਬੈਡਰੂਮ ਚ ਸਾਰ ਸਕਦੇ ਹੋ, ਤੁਸੀਂ ਚਾਹੁੰਦੇ ਨਾਲ ਦੇ ਨਾਲ ਤੁਹਾਡੀਆਂ ਕਿਸ਼ਤਾਂ ਵੀ ਕੋਈ ਦੂਜਾ ਬੰਦਾ ਪੇ ਕਰੇ, ਤਾਂ ਆਹ ਪ੍ਰੋਡਕਟ ਤੁਹਾਡੇ ਲਈ ਹੈਗਾ। 416-313-13-13
0: ਬੜੀ ਮਿਹਰਬਾਨੀ ਮੁੰਡੀ ਸਾਹਿਬ, ਇੱਕ ਵਾਰ ਨੰਬਰ ਦੁਬਾਰਾ ਦਿਓ। 416-316-313-13-13
3: 416-313-13-13 ਬੜਾ ਸ਼ੁਕਰੀਆ ਜੀ।
0: ਕਿਆ ਮਿਊਜ਼ਿਕ ਹੈ ਯਾਰ, ਫੁੱਲਾਂ ਦੀ ਇਹ ਕੱਚੀ ਹੈ ਵਪਾਰ ਨੇ ਕੰਡਿਆਂ ਦੇ ਭਾਅ ਸਾਨੂੰ ਤੋਲਣਾ, ਬਈ ਵਾਹ। ਇਹ ਮਿਊਜ਼ਿਕ ਲੱਗਦਾ ਚਰਨਜੀਤ ਊਜਾ ਸਾਹਿਬ ਦਾ ਯਾਰ, ਕਿਸੇ ਨੂੰ ਯਾਦ ਆ ਨਾ ਯਾਦ, ਬਈ ਕਰਿਓ ਤਾਂ ਫੋਨ ਜੇ ਕਿਸੇ ਨੂੰ ਪਤਾ ਹੋਵੇ। ਨਾਲੇ ਮੇਰੇ ਟਰੱਕਾਂ ਵਾਲੇ ਵੀਰ ਕਿੰਨੇ ਕੁ ਸੁਣ ਰਹੇ ਆ, ਨਾਲੇ ਭਾਜੀ ਕਹਿ ਗਿਆ ਕਾਲਾ ਵੀਰ ਸਾਡਾ, ਕਹਿੰਦਾ ਵੀ ਹਰਜੀਤ ਜੀ ਟਰੱਕਾਂ ਵਾਲਾ ਗੀਤ ਲਾਓ। ਉਹ ਕਾਲੇ ਭਾਜੀ ਤੁਸੀਂ ਤਾਂ ਦੱਸ ਗਏ, ਪਰ ਮੇਰੇ ਕਿੰਨੇ ਕੁ ਵੀਰ ਟਰੱਕਾਂ ਵਾਲੇ ਸੁਣ ਰਹੇ ਆ, ਮੈਨੂੰ ਵੀ ਤਾਂ ਪਤਾ ਲੱਗੇ। 905-673-3337 905-673-3337 ਮੇਰੇ ਵੱਡੇ ਭਾਜੀ ਸਤਿੰਦਰ ਪਾਲ ਹਾਣੀ ਪ੍ਰੋਗਰਾਮ ਸੁਣ ਰਹੇ ਆ ਸਿੱਧਵਾਂ ਸਾਹਿਬ, ਔਰ ਮੈਂ ਇਹਨਾਂ ਦਾ ਫੈਨ ਹਾਂ ਅਤੇ ਮੇਰੇ ਫੈਨ ਆ, ਕਿਉਂਕਿ ਅਸੀਂ ਬੜਾ ਕੁਛ ਲਰਨ ਕਰਦੇ ਹਾਂ ਭਾਜੀ ਕੋਲੋਂ ਆਪਣੀ ਜ਼ਿੰਦਗੀ ਦਾ। ਬਹੁਤ ਸਮਾਂ ਇਹਨਾਂ ਨੇ ਰੇਡੀਓ ਲਾਈਨ ਦੇ ਵਿੱਚ ਲਾਇਆ ਹੈ, ਵੱਖਰੀਆਂ ਵੱਖਰੀਆਂ ਸਟੇਜਾਂ ਦੇ ਉੱਤੇ ਪ੍ਰਚਾਰ ਕੀਤਾ ਹੈ, ਢਾਡੀ ਵਾਰਾਂ ਗਾਈਆਂ ਆਪਣੇ ਫਾਦਰ ਸਾਹਿਬ ਦੇ ਨਾਲ, ਪਾਪਾ ਜੀ ਨਾਲ, ਔਰ ਕੈਸਾ ਤਜ਼ਰਬਾ ਹੈ ਗੱਲ ਕਰਨ ਦਾ। ਔਰ ਬਹੁਤ ਸਾਡੇ ਟੋਰਾਂਟੋ ਵਿੱਚ ਜਿਸ ਵੇਲੇ ਵੀ ਕੋਈ ਸਮਾਗਮ ਹੁੰਦੇ ਆ, ਕੁਛ ਸ਼ੋਅ ਹੁੰਦੇ ਆ, ਉਹਨਾਂ ਵਿੱਚੋਂ ਸਾਡੇ ਵੀਰ ਜੀ ਫਿਰ ਜ਼ਰੂਰ ਆਪਣੀ ਹਾਜ਼ਰੀ ਲਵਾਉਂਦੇ ਹੁੰਦੇ ਉੱਥੇ। ਔਰ ਇਹਨਾਂ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੁੰਦੇ, ਜਿਹੜਾ ਬੰਦਾ ਪ੍ਰਚਾਰਕ ਹੁੰਦਾ ਨਾ ਸਟੇਜ 'ਤੇ, ਉਹ ਫਿਰ ਲਫ਼ਜ਼ਾਂ ਦੀ ਹੇਰਾ ਫੇਰੀ ਕਰ ਜਾਂਦਾ। ਹੇਰਾ ਫੇਰੀ ਮਤਲਬ ਕੀ ਹੈ ਕਿ ਲਫ਼ਜ਼ ਉਹੀ ਹੁੰਦੇ ਆ, ਉਹਨਾਂ ਨੂੰ ਕਿਵੇਂ ਪ੍ਰਜੈਂਟ ਕਰਨਾ ਹੈ ਜਿਹੜੇ ਸਾਹਮਣੇ ਬੈਠੇ ਪਰਿਵਾਰ ਆ, ਕਿ ਉਹਨਾਂ ਦੇ ਦਿਲ ਦੇ ਵਿੱਚ ਉਹ ਲਫ਼ਜ਼ ਵੜ ਜਾਣ। ਅਤੇ ਉਹਨਾਂ 'ਚੋਂ ਇੱਕ ਨਾਮ ਆਉਂਦਾ ਮੇਰੇ ਵੱਡੇ ਵੀਰ ਜੀ ਸਤਿੰਦਰ ਪਾਲ ਸਿੰਘ ਜੀ ਸਿੱਧਵਾਂ ਸਾਹਿਬ। ਭਾਜੀ ਥੈਂਕ ਯੂ ਵੈਰੀ ਮੱਚ।

0: ਪ੍ਰੋਗਰਾਮ ਪੰਜਾਬੀ ਵਿਰਸਾ। ਹੈਲੋ
1: ਹੈਲੋ ਸਰ ਜੀ, ਨਾਰਥ ਹੀ ਨਾ ਰੇਡੀਓ ਚੱਜਣਾ ਚੱਲਦਾ, ਚਿੜ ਚਿੜ ਚਿੜ ਚਿੜ ਕਰੀ ਨਾ, ਉਧਰੋਂ ਕੋਈ ਗਾਣਾ ਨਹੀਂ।
0: ਟਰੱਕ ਨਵਾਂ ਲੈ ਲਓ, ਟਰੱਕ ਨਵਾਂ ਲੈ ਲਓ, ਟਰੱਕ ਨਵਾਂ ਲੈ ਲਓ,
1: ਨਵਾਂ ਲੈ ਲਾ ਟੈਸਲਾ ਦਾ ਟਰੱਕ ਦਿੱਤਾ ਬਾਸ ਨੇ, ਕਿਹੜਾ ਕਿ ਟੈਸਲਾ ਦਾ।
0: ਓਏ ਹੋਏ, ਮੈਂ ਦੱਸੋ ਕੀ ਕਰਾਂ ਹੁਣ, ਮੈਂ ਟਰੱਕ ਲੈਦਾ ਤਾਂ ਨਵਾਂ ਕੀ ਕਰਾਂ, ਮੈਂ ਕਰਾਂ ਦੇ ਕਰਾਂ ਕੀ ਕਰਾਂ, ਸਰਦਾਰ ਨਹੀਂ ਹੈ ਹਰ ਪਾਸੇ ਤੇਰਾ ਮੈਨੂੰ ਮੁੱਖ ਦਿਖਦਾ ਹੈ। ਤੇ ਲਓ ਜੀ ਭਾਜੀ, ਜੇ ਸੁਣਦੇ ਆ ਤਾਂ ਦੋ ਮਿੰਟ ਕਾਲ ਕਰ ਲਿਓ ਸਟੂਡੀਓ 'ਚ, ਹੰਸ ਬਾਰੇ ਦੱਸੋ ਤੁਸੀਂ ਥੋੜ੍ਹਾ ਜਿਹਾ ਲਫ਼ਜ਼ ਦੋ ਕੁ ਸਾਂਝੇ ਕਰੋ ਭਾਜੀ ਸਤਿੰਦਰਪਾਲ ਜੀ, ਜੇ ਤੁਸੀਂ ਸੁਣ ਰਹੇ ਆ ਤਾਂ ਪਲੀਜ਼ ਦੋ ਕੁ ਲਫ਼ਜ਼। ਮੈਂ ਚਾਹੂੰਗਾ ਕਿ ਹੰਸ ਰਾਜ ਹੰਸ ਸਾਹਿਬ ਆਪਣੇ ਸ਼ਹਿਰ ਵਿੱਚ ਸਤੰਬਰ 18 ਨੂੰ ਆ ਰਹੇ ਆ, ਉਹਨਾਂ ਦੀ ਗਾਇਕੀ ਬਾਰੇ ਥੋੜ੍ਹਾ ਜਿਹਾ ਚਾਨਣਾ ਜ਼ਰੂਰ ਪਾਓ। ਆਲ ਲਿੰਕ ਟਰੈਵਲ, ਤੁਹਾਨੂੰ ਪਤਾ ਹੈ ਕਿ ਐਸਾ ਇੱਕ ਟਿਕਟਾਂ ਦਾ ਵੇਚਣ ਦਾ ਸਾਥ, ਤੁਹਾਡਾ ਇੱਕ ਸਟੋਰ ਹੈ, ਇੱਕ ਆਫਿਸ ਹੈ, ਜਿੱਥੋਂ ਕਿ ਅਮਨ ਜੀ ਹਰ ਹਫ਼ਤੇ ਤੁਹਾਡੇ ਵਾਸਤੇ ਸਪੈਸ਼ਲ ਟਿਕਟਾਂ ਲੈ ਕੇ ਆਉਂਦੇ ਆ। ਪਰ ਜੇ ਤੁਸੀਂ ਪੰਜਾਬੀ ਵਿਰਸਾ ਰੇਡੀਓ ਦਾ ਹਵਾਲਾ ਦਿੰਦੇ ਆ ਤਾਂ 3 ਟੈਚੀ ਵਾਲੀ ਟਿਕਟ ਸਸਤੀ ਹੋ ਜਾਂਦੀ ਹੈ। ਬੀਬੀ ਰਾਣੀਓ ਖੁਸ਼ ਹੋ ਜਾਇਆ ਕਰੋ, 3 ਟੈਚੀ ਵਾਲਾ ਮੈਂ ਕਹਿੰਦਾ ਟਿਕਟ ਆ ਗਈ ਹੈ, ਕਿਉਂਕਿ ਆਪਾਂ ਪੁਰਾਣੇ ਸੂਟ ਲਿਜਾਣੇ ਹੁੰਦੇ ਉੱਥੇ ਅਤੇ ਮੁੜ ਕੇ ਨਵੇਂ ਭਰ ਕੇ ਵੀ ਲੈ ਕੇ ਆਉਣੇ ਹੁੰਦੇ ਆ, ਠੀਕ ਹੈ ਨਾ। ਅਤੇ ਇਸ ਕਰਕੇ 3 ਟੈਚੀਆਂ ਨੇ ਟਿਕਟ ਲੈਣ ਵਾਸਤੇ ਅਮਨ ਜੀ ਨੂੰ ਕਾਲ ਕਰਨੀ ਹੈ। 416-293-8700 'ਤੇ ਕਾਲ ਕੀਤੀ ਜਾ ਸਕਦੀ ਹੈ, 416-293-8700। ਜੀ ਅਮਨ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ, ਠੀਕ ਹੋ?
2: ਬਿਲਕੁਲ ਠੀਕ ਠਾਕ
0: ਜੀ,
2: ਸਵਾਸਥ ਵਧੀਆ ਵਧੀਆ।
0: ਵੀਕਐਂਡ ਤੇ ਕੀ ਸਪੈਸ਼ਲ ਹੈ ਜੀ ਅੱਜ ਟਿਕਟਾਂ ਦੀ, ਬੋਲੋ ਜੀ।
2: ਬਿਲਕੁਲ ਸਰ, 3 ਟੈਚੀਆਂ ਵਾਲੀ ਟਿਕਟ ਤਾਂ ਹੈ ਹੀ ਹੈ, ਠੀਕ ਹੈ ਜੀ। ਉਹ ਤੁਸੀਂ ਵੈਸੇ ਅਨਾਊਂਸ ਕਰ ਹੀ ਦਿੱਤਾ ਕਿ ਜੇ ਸਾਨੂੰ ਆਪਣੇ ਰੇਡੀਓ ਤੋਂ ਕਾਲ ਕਰ ਸੁਣ ਕੇ ਕੋਈ ਕਾਲ ਕਰੇਗਾ ਤੇ 3 ਟੈਚੀ ਵਾਲੀ ਟਿਕਟ ਮੇਰੇ ਕੋਲ ਅਵੇਲੇਬਲ ਹੈਗੀਆਂ ਨੇ, ਠੀਕ ਹੈ ਜੀ, ਜ਼ਰੂਰ ਅਸੀਂ ਦੇਵਾਂਗੇ। ਇਸ ਤੋਂ ਇਲਾਵਾ ਮੇਰੇ ਕੋਲ ਅਗਸਤ ਦੇ ਬੜੇ ਸੋਹਣੇ ਪ੍ਰਾਈਜ਼ ਹੈਗੇ ਨੇ, ਲਾਸਟ ਮੋਮੈਂਟ ਡੀਲ ਜਿਹੜੇ ਕਿਸੇ ਨੇ ਅਗਸਤ ਸਤੰਬਰ ਦੇ ਵਿੱਚ ਆਪਾਂ ਟਰੈਵਲ ਕਰਨਾ ਹੈਗਾ। ਦੇਖੋ ਆਪਾਂ ਆਲਰੇਡੀ ਅਗਸਤ ਦੇ ਵਿੱਚ ਹੀ ਹੈਗੇ ਆ ਤੇ $1705 ਦੀ ਟਿਕਟ ਆ ਮੇਰੇ ਕੋਲ, $1700 ਵਿਦ 2 ਪੀਸ ਆਫ ਲਗੇਜ ਦੇ ਨਾਲ। ਦੇਖੋ ਦੋ ਬੈਗ ਦੇ ਨਾਲ ਅਗਸਤ ਦੇ ਵਿੱਚ ਡਿਪਾਰਚਰ ਔਰ ਸਤੰਬਰ ਐਨੀ ਟਾਈਮ ਅਰਾਈਵਲ ਜਿਹੜਾ ਹੈਗਾ, ਲਾਸਟ ਮੋਮੈਂਟ ਦੀਆਂ ਡੀਲਸ ਨੇ। ਇਸ ਤੋਂ ਬਾਅਦ ਅਸੀਂ ਸਪਟੰਬਰ ਅਕਤੂਬਰ ਚ ਟਰੈਵਲ ਕਰਦੇ ਹਾਂ, ਸਪਤੰਬਰ ਤੋਂ ਲੈ ਕੇ ਅਕਤੂਬਰ ਨਵੰਬਰ ਦੀਵਾਲੀ ਦੇ ਸਪੈਸ਼ਲ ਪ੍ਰਾਈਜ਼ ਹੈਗੇ ਨੇ। ਦੇਖੋ ਜਿਹੜਾ ਮੈਂ ਹੁਣ ਰੇਟ ਬੋਲਣ ਲੱਗੀ ਹਾਂ, $1435 $1435 ਦੇ ਵਿੱਚ 1-way ਟਿਕਟ ਮਿਲਦੀ ਹੈ ਤੇ ਮੈਂ ਤੁਹਾਨੂੰ ਰਾਊਂਡ ਟਿਕਟ ਦੇ ਰਹੀ ਹਾਂ ਦੋ ਬੈਗਾਂ ਦੇ ਨਾਲ। ਦੀਵਾਲੀ ਦੇ ਸਪੈਸ਼ਲ ਪ੍ਰਾਈਜ਼ ਨੇ,
0: ਮੈਨੂੰ ਦੁਬਾਰਾ ਦੱਸੋ ਦੀਵਾਲੀ ਦੇ ਕੀ ਰੇਟ ਆ?
2: ਸਪਤੰਬਰ ਤੋਂ ਲੈ ਕੇ ਸਪਤੰਬਰ ਐਂਡ ਤੋਂ ਲੈ ਕੇ ਨਵੰਬਰ 16 ਤਰੀਕ ਤੱਕ ਦੀਵਾਲੀ ਦਾ ਐਨੀ ਡੇ ਰਾਊਂਡ ਪ੍ਰਾਈਜ਼ ਮੇਰੇ ਕੋਲ $1435 ਵਿਦ 2 ਪੀਸ ਆਫ ਲਗੇਜ ਦੇ ਨਾਲ ਟਿਕਟ ਜਿਹੜੀ ਹੈਗੀ ਹੈ ਅਵੇਲੇਬਲ ਹੈ,
0: ਠੀਕ ਹੈ,
2: $1435।
0: ਬਹੁਤ ਵਧੀਆ,
2: ਕੋਈ ਅਮਾਊਂਟ ਨਹੀਂ ਹੈਗੀ ਭਾਜੀ $1435। ਅਸੀਂ ਕਿਤੇ ਇੱਧਰ 15 ਦਿਨ ਘੁੰਮਣ ਵੀ ਚਲੇ ਜਾਂਦੇ ਤੇ ਇੰਨੇ ਪੈਸੇ ਲੱਗ ਜਾਂਦੇ
0: ਸਾਡੇ, ਸੱਚੀ ਗੱਲ। ਹਾਂ ਹਾਂ,
2: ਇਸ ਤੋਂ ਬਾਅਦ ਨਵੰਬਰ ਦਸੰਬਰ, ਦਸੰਬਰ ਆਲਵੇਜ਼ ਬਿਜ਼ੀ ਹੁੰਦਾ, ਬੱਚਿਆਂ ਨੂੰ ਆਪਾਂ ਨੂੰ ਛੁੱਟੀਆਂ ਦੇ ਦਿਨ ਹੁੰਦੇ ਆ, ਵਿੰਟਰ ਸੀਜ਼ਨ, ਵੈਡਿੰਗ ਦਾ ਸੀਜ਼ਨ, ਇੰਡੀਆ ਬਿਜ਼ੀ ਹੋ ਜਾਂਦਾ। ਦੋ ਬੈਗਸ ਦੇ ਨਾਲ ਮੇਰੇ ਕੋਲ 2000 ਦੀ ਟਿਕਟ ਅਵੇਲੇਬਲ ਹੈਗੀ ਹੈ ਵਿਦ 2 ਪੀਸ ਆਫ ਲਗੇਜ ਦੇ ਨਾਲ। ਦਸੰਬਰ ਦਾ ਮਹੀਨਾ ਹੈ, ਨਵੰਬਰ ਐਂਡ ਤੋਂ ਲੈ ਕੇ ਦਸੰਬਰ ਦੇ ਲਾਸਟ ਡੇਜ਼ 31, 27, 28, 29, 30 ਦਸੰਬਰ ਚ ਤੁਸੀਂ ਵਾਪਸੀ ਕਰਦੇ ਹੈਗੇ ਤਾਂ $2000 ਦੀ ਟਿਕਟ ਵਿਦ 2 ਪੀਸ ਆਫ ਲਗੇਜ, ਗੁੱਡ ਵੇਟਿੰਗ ਟਾਈਮ, ਦੇਰ ਇਜ਼ ਓਨਲੀ 1 ਵੇਟਿੰਗ ਟਾਈਮ ਹੈਗਾ ਜੀ। ਇਹ ਪ੍ਰਾਈਸ ਵੀ ਬਹੁਤ ਸੋਹਣਾ ਹੈਗਾ ਪੀਕ ਸੀਜ਼ਨ ਦੇ ਉੱਪਰ। ਇਸ ਤੋਂ ਬਾਅਦ ਜਨਵਰੀ ਫੈਬਰੀ, ਜਨਵਰੀ ਚ ਡਿਪਾਰਚਰ ਕਰਕੇ ਨਵੇਂ ਸਾਲ ਦੇ ਉੱਪਰ ਤੁਸੀਂ ਜਾਣਾ ਹੈਗਾ ਅਗਲੇ ਸਾਲ। ਜਨਵਰੀ ਤੋਂ ਲੈ ਕੇ ਫੈਬਰੀ ਤੱਕ ਕੋਈ ਵੀ ਡੇਟ ਤੁਸੀਂ ਬੁੱਕ ਕਰਦੇ ਹੈਗੇ ਹੋ ਜੀ, ਸਾਡੇ ਕੋਲ ਉੱਥੇ ਵੀ ਪ੍ਰਾਈਸ ਬੜਾ ਸੋਹਣਾ ਹੈਗਾ, $1800 ਦੀ ਟਿਕਟ ਅਵੇਲੇਬਲ ਹੈਗੀ ਹੈ, ਅਗੇਨ ਵਿਦ 2 ਪੀਸ ਆਫ ਲਗੇਜ ਦੇ ਨਾਲ। ਇਹਨਾਂ ਚੋਂ ਕੋਈ ਵੀ ਟਿਕਟ ਮੈਂ ਤੁਹਾਨੂੰ ਇੱਕ ਬੈਗ ਦੇ ਨਾਲ ਨਹੀਂ ਦੱਸੀ, ਸਾਰੀਆਂ ਦੀਆਂ ਸਾਰੀਆਂ ਟਿਕਟ ਦੋ ਬੈਗਸ ਦੇ ਨਾਲ ਨੇ ਜੀ।
0: ਜੀ ਜੀ।
2: ਇਸ ਤੋਂ ਇਲਾਵਾ ਜੇ ਅਸੀਂ ਪੈਕੇਜ ਬੁੱਕ ਕਰਨੇ ਹੈਗੇ, ਆਲ ਇਨਕਲੂਸਿਵ ਪੈਕੇਜ ਅਸੀਂ ਬੁੱਕ ਕਰਦੇ ਹੈਗੇ, ਟਿਕਟਸ ਤਾਂ ਹੈ ਹੀ ਹੈ, ਇਸ ਤੋਂ ਇਲਾਵਾ ਆਲ ਇਨਕਲੂਸਿਵ ਪੈਕੇਜ ਜੇ ਤੁਸੀਂ ਪੁੰਤ ਕਾਨਾ ਜਾਣਾ ਹੈਗਾ ਤਾਂ ਭਾਜੀ ਮੇਰੇ ਕੋਲ 850 ਦਾ ਪੈਕੇਜ ਜਿਹੜਾ ਹੈਗਾ ਅਵੇਲੇਬਲ ਹੈਗਾ, 5 ਨਾਈਟ ਦਾ, 850 ਦੇ ਵਿੱਚ 5 ਨਾਈਟ ਦਾ ਪੈਕੇਜ, ਆਲ ਇਨਕਲੂਸਿਵ ਪੈਕੇਜ ਹੁੰਦਾ ਜੇ ਤੁਹਾਡੀਆਂ ਏਅਰ ਟਿਕਟ, ਏਅਰਪੋਰਟ ਪਿਕ ਐਂਡ ਡਰੋਪ, ਬ੍ਰੇਕਫਾਸਟ ਸਭ ਇਨਕਲੂਡ ਹੁੰਦਾ, ਸਿਰਫ ਤੁਸੀਂ ਆਪਦਾ ਟੈਚੀ ਬੈਗ ਪੈਕ ਕਰਕੇ ਲੈ ਕੇ
0: ਜਾਣਾ। ਤੁਸੀਂ ਬ੍ਰੇਕਫਾਸਟ ਕਹਿਤਾ, ਪਿਕਅਪ, ਡਰੌਪ ਔਰ ਸਾਰਾ, ਇਹ ਚ ਦਾਰੂ ਵੀ ਇਨਕਲੂਡ ਹੁੰਦੀ ਤਾਂ ਨਹੀਂ?
2: ਸਰ ਕਿਸੇ ਕਿਸੇ ਇਹ ਵਾਲੇ ਪੈਕੇਜ ਚ ਲਿਕਰ ਇਨਕਲੂਡ ਨਹੀਂ ਹੈਗਾ, ਉਹ ਕਦੇ ਕਦੇ ਆਉਂਦਾ।
0: ਤੁਸੀਂ ਲਿਕਰ ਵਾਲਾ ਇਨਕਲੂਡ ਕਰ ਦਿਓ, ਜੇ ਥੋੜਾ ਜਿਹਾ $100 ਜ਼ਿਆਦਾ ਲੈ ਲਿਓ, ਸਾਨੂੰ ਉਹ ਚਾਹੀਦਾ ਪੈਕੇਜ, ਠੀਕ ਹੈ?
2: ਠੀਕ ਹੈ ਜੀ, ਤੁਹਾਨੂੰ ਬਿਲ ਦਵਾਂ, ਭੇਜ ਦਵਾਂਗੇ ਭਾਜੀ, ਠੀਕ ਹੈ। ਉਹ ਤਾਂ ਸਰ ਦੇਖੋ ਇਹ ਆਲ ਇਨਕਲੂਸਿਵ,
0: ਕਿਉਂਕਿ ਅਸੀਂ ਉੱਥੋਂ ਦਾਰੂ ਨਹੀਂ ਲੈਣੀ ਜਾ ਕੇ ਮੁੱਲ, ਤੁਸੀਂ ਸਾਡੇ ਕੋਲ 8.5 ਜਗ੍ਹਾ 950 ਲੈ ਲਿਓ, 1000 ਲੈ ਲਿਓ, ਜਿਹੜੇ ਸਾਡੇ ਸੁਣ ਰਹੇ ਆ ਨਾ, ਦਾਰੂ ਵਿੱਚ ਇਨਕਲੂਡ ਜ਼ਰੂਰ ਕਰ ਦਿਓ, ਠੀਕ ਹੈ ਨਾ।
2: ਕਾਲ ਕਰੋ ਭਾਜੀ, ਉਹ ਪਲੱਸ ਮਾਈਨਸ ਆਪਣੇ ਹਿਸਾਬ ਨਾਲ ਹੋ ਜਾਏਗਾ। ਇਹਦੇ ਸਕਰਜਨਸ ਹੁੰਦੇ ਨੇ, ਜਿੰਨੇ ਜਿੰਨੇ ਆਪਾਂ ਐਡ ਕਰੀ ਜਾਵਾਂਗੇ ਓਨੇ ਓਨੇ ਹੈ ਨਾ ਹੋ ਜਾਊਗਾ। ਇਸ ਤੋਂ ਇਲਾਵਾ ਮੈਕਸੀਕੋ ਦਾ ਪੈਕੇਜ ਜਿਹੜਾ ਹੈਗਾ ਸਪਟੰਬਰ ਦਾ, ਮੈਕਸੀਕੋ ਦਾ ਪੈਕੇਜ ਜਿਹੜਾ $900 ਦੇ ਵਿੱਚ ਹੈਗਾ, 900 ਇਹ 7 ਡੇਜ਼ ਦਾ ਹੈਗਾ, 900 7 ਡੇਜ਼। ਤੁਸੀਂ ਇਹਦੇ ਚ ਸਾਰਾ ਆਲ ਇਨਕਲੂਸਿਵ ਪੈਕੇਜ ਹੈਗਾ, ਏਅਰਪੋਰਟ ਪਿਕ ਐਂਡ ਡਰੋਪ ਇਨਕਲੂਡ ਹੈਗਾ। ਮੈਨੂੰ ਪਤਾ ਨੀ ਇਹਨਾਂ ਚ ਲਿਕਰ ਇਨਕਲੂਡ ਹੈਗਾ ਕਿ ਨਹੀਂ ਹੈਗਾ, ਮੈਂ ਚੈੱਕ ਕਰ ਦੂੰਗੀ।
0: ਮੈਕਸੀਕੋ ਦੇ ਰਿਜ਼ੋਰਟ ਦੇ ਅੰਦਰ ਟੰਗੀ ਹੁੰਦੀ, ਉਹਨਾਂ ਨੇ ਸ਼ਰਾਬ ਸਟੈਂਡ ਤੇ ਲਾਈਆਂ ਹੁੰਦੀਆਂ, 5-5-6 ਬੋਤਲਾਂ।
2: ਹਾਂਜੀ, ਉਹ ਤਾਂ ਫੇਮਸ ਹੀ ਇਸ ਚੀਜ਼ ਵਾਸਤੇ ਹੈਗੇ।
0: ਜੀ ਜੀ ਜੀ ਜੀ।
2: ਤੋਂ ਇਲਾਵਾ ਸਾਡੇ ਕੋਲ ਹਰ ਤਰ੍ਹਾਂ ਦੀ ਸੇਵਾ ਸਰਵਿਸਿਜ਼ ਇਨਕਲੂਡਿਡ ਹੈਗੀਆਂ ਨੇ। ਤੁਸੀਂ ਏਅਰ ਐਂਬੂਲੈਂਸ ਬੁੱਕ ਕਰਨੀ ਹੈਗੀ, ਕਿਸੇ ਵੀ ਤਰ੍ਹਾਂ ਦੀ ਮਤਲਬ ਟ੍ਰੈਵਲ ਨੂੰ ਰਿਲੇਟਡ ਕੋਈ ਵੀ ਕੁਐਰੀ।
0: ਇੱਕ ਗੱਲ ਹੋਰ ਅਮਨ ਜੀ, ਕਈ ਵਾਰੀ ਪਰਿਵਾਰਾਂ ਦੇ ਵਿੱਚ ਕੋਈ ਡੈਥ ਹੋ ਜਾਂਦੀ ਹੈ, ਉਹਨਾਂ ਦੀ ਬਾਡੀ ਜਦੋਂ ਆਪਾਂ ਇੰਡੀਆ ਲੈ ਕੇ ਜਾਣੀ ਹੁੰਦੀ, ਉਹ ਵੀ ਤੁਸੀਂ ਸਰਵਿਸ ਕਰਦੇ ਹੋ?
2: ਏਅਰਲਾਈਨ ਦੇ ਰਿਲੇਟਡ ਹਰ ਤਰ੍ਹਾਂ ਦੀ ਸਰਵਿਸ ਅਸੀਂ ਦਿੰਦੇ ਹਾਂ, ਹਰ ਤਰ੍ਹਾਂ ਦੀ।
0: ਠੀਕ ਹੈ।
2: ਵੈਂਟੀਲੇਟਰ ਜਿਹੜਾ ਹੈਗਾ ਆ, ਫਿਰ ਆਕਸੀਜਨ ਪੈਸੰਜਰ ਹੈਗਾ, ਮੈਡੀਕਲ ਐਮਰਜੈਂਸੀ, ਹਰ ਮਤਲਬ ਜਿੱਥੇ ਏਅਰਲਾਈਨ ਆ ਗਈ ਨਾ ਉਸ ਦੇ ਰਿਟੇਲ।
0: ਕਿਹੜੇ ਨੰਬਰ ਤੇ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ ਅਮਨ ਜੀ?
2: ਅੱਜ ਤੁਸੀਂ ਕਾਲ ਕਰਨੀ ਹੈ ਜੀ ਆਲ ਲਿੰਕ ਟ੍ਰੈਵਲਸ ਨੂੰ 416-293-8700, ਆਲ ਲਿੰਕ ਟ੍ਰੈਵਲਸ 416-293-8700। ਪੂਰੇ GTA ਨੂੰ ਅਸੀਂ ਕਵਰ ਅਪ ਕਰਦੇ ਹਾਂ ਜੀ। ਤੁਸੀਂ ਮੰਡੇ ਟੂ ਸੈਟਰਡੇ, ਮੰਡੇ ਟੂ ਸੰਡੇ ਐਨੀ ਟਾਈਮ ਐਮਰਜੈਂਸੀ ਦੇ ਵਿੱਚ ਵੀ ਸਾਨੂੰ ਕਾਲ ਕਰੋ
0: ਜੀ।
2: ਅਸੀਂ ਵਰਕਿੰਗ ਆਵਰਸ ਤਾਂ ਹੈ ਹੀ ਨੇ ਇਸ ਵੇਲੇ ਤੋਂ ਲੈ ਕੇ। ਨੰਬਰ ਮੈਂ ਅਗੇਨ ਮੈਂਸ਼ਨ ਕਰਦੀ ਹਾਂ, 416-293-8700।
0: ਬੜੀ ਮਿਹਰਬਾਨੀ ਜੀ। 416-293 ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਆ। ਸੁਲਤਾਨ ਜੀ ਵੀ ਆ ਗਿਆ, ਸਾਡੇ ਗੁਰੂ ਜੀ ਵੀ ਆ ਗਏ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਇੱਕ ਵਾਰੀ ਫਿਰ ਨੰਬਰ ਨੋਟ ਕਰ ਲਓ, ਆਲ ਲਿੰਕ ਟਰੈਵਲ ਦਾ। ਅਮਨ ਜੀ ਨੂੰ ਕਾਲ ਕਰਿਓ, 3 ਟੈਚੀਆਂ ਲਈ ਟਿਕਟ ਲੈਣੀ ਹੈ, 416-293-8700। ਗੁਰੂ ਜੀ ਆਪ ਵੀ ਲਾਈਨ ਪਿਆ ਆਏਗੇ, ਉਸਕੇ ਪਹਿਲੇ ਸੁਲਤਾਨ ਜੀ ਲਾਈਨ ਤੇ ਆ ਗਏ ਜੀ। ਸੁਲਤਾਨ ਜੀ ਕੀ ਹਾਲ ਆ ਸਰ?
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦਾ ਮੈਸੇਜ ਦਵਾਂਗੇ ਜੀ, ਖਾਸ ਤੌਰ ਤੇ ਜਿਨ੍ਹਾਂ ਘਰਾਂ ਦੀਆਂ ਕਲੋਜ਼ਿੰਗਸ ਹੋ ਰਹੀਆਂ। ਕੱਲ ਵੀ ਸਾਡੀਆਂ ਡਿਲੀਵਰੀਜ਼ ਜਾ ਰਹੀਆਂ ਜੀ, ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲ ਐਂਡ ਵੈਲਐਂਡ ਏਰੀਏ ਚ। ਸੋ ਅਗਰ ਕੋਈ ਵੀ ਕਸਟਮਰ ਇਸ ਵੈਸਟ ਐਂਡ ਏਰੀਏ ਚ ਉਹਨਾਂ ਦੇ ਘਰਾਂ ਦੀ ਕਲੋਜ਼ਿੰਗ ਹੋਈ ਹੈ, ਤੇ ਉਹ $2000 ਬੰਡਲ ਪੈਕੇਜ ਤੇ ਸੇਵ ਵੀ ਕਰ ਸਕਦੇ ਆ
0: ਜੀ ਜੀ।
3: ਕੱਲ ਹੀ ਉਹਨਾਂ ਨੂੰ ਡਿਲੀਵਰੀ ਮਿਲ ਜਾਏਗੀ ਜਿਹੜੀ ਬਿਲਕੁਲ ਫ੍ਰੀ ਡਿਲੀਵਰੀ ਹੈ। $5000 ਵਾਲਾ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ ਹੈ। ਇਹਦੇ ਚ ਫੁੱਲ ਸਾਈਜ਼ ਦਾ 36-ਇੰਚ ਵਾਈਡ ਫ੍ਰੈਂਚ ਡੋਰ ਫ੍ਰਿਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ, ਤੇ ਟੋਲ ਟੱਪ ਦੀ ਡਿਸ਼ ਵਾਸ਼ਰ ਹੈ। $5000 ਵਾਲਾ ਬੰਡਲ ਪੈਕੇਜ $29.99 ਚ ਮਿਲੇਗਾ। $2000 ਸੇਵ ਹੀ ਨਹੀਂ ਕਰੋਗੇ, ਬਲਕਿ $29.99 6 ਮਹੀਨੇ ਚ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ। ਤੇ ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਆ, $2500 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਉਹਨਾਂ ਨੂੰ ਮਿਲੇਗਾ ਸਿਰਫ $17.99 ਦਾ।
0: ਵਾਹ,
3: $700 ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਗੇ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ
0: ਜੀ ਜੀ।
3: ਤੇ $17.99 ਪੇ ਵੀ 6 ਮਹੀਨੇ ਚ ਕਰਨਾ ਜੀ
0: ਜੀ ਜੀ।
3: ਇੰਟਰਸਟ ਵੀ ਕੋਈ ਨਹੀਂ ਹੈ। 905-450-2828 ਨੰਬਰ ਹੈ, ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਟਿਕਟੋਕ ਤੇ ਸਾਡਾ ਅਕਾਊਂਟ ਹੈ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP। ਸੋ ਟਿਕਟੋਕ ਤੇ ਵੀ ਤੁਸੀਂ ਫਾਲੋ ਕਰ ਸਕਦੇ ਹੋ, ਤੁਹਾਨੂੰ ਅਪਡੇਟ ਟਿਕਟੋਕ ਤੇ ਵੀ ਮਿਲਣਗੀਆਂ। ਸੋਸ਼ਲ ਮੀਡੀਆ ਨੇ ਬਹੁਤ ਜ਼ਿਆਦਾ ਰਿਸਪੋਂਸ ਦਿੱਤਾ, ਸੋ ਇਸ ਕਰਕੇ ਤੁਸੀਂ ਵੀ ਸਾਨੂੰ ਫਾਲੋ ਕਰੋ ਟਿਕਟੋਕ ਤੇ, ਬ੍ਰੈਂਪਟਨ ਟੀਵੀ ਐਪ ਤੇ, ਤੇ ਤੁਹਾਨੂੰ ਨਾਲ ਦੀ ਨਾਲ ਅਪਡੇਟ ਮਿਲਦੀਆਂ ਰਹਿਣਗੀਆਂ। ਤੇ ਹਰਜੀਤ ਜੀ, ਇਸੇ ਤਰ੍ਹਾਂ ਸਾਡੇ ਟੀਵੀ ਸੈਕਸ਼ਨ ਦੇ ਵਿੱਚ ਵੀ ਸਪੈਸ਼ਲ ਪ੍ਰਮੋਸ਼ਨ ਆਈਆਂ ਜੀ, ਜਿਹਦੇ ਵਿੱਚ ਐਟਲੀਸਟ ਕਮ ਅਜ਼ ਕਮ ਤੁਸੀਂ $400 ਤੋਂ ਲੱਗ ਕੇ $800 ਤੱਕ ਸੇਵ ਕਰ ਸਕਦੇ ਹੋ। $400 ਕਿਸ ਤਰ੍ਹਾਂ ਜੀ, ਕਿ $800 ਵਾਲਾ, $700 ਵਾਲਾ ਜਿਹੜਾ 50-ਇੰਚ ਦਾ ਟੀਵੀ ਹੈ ਸਿਰਫ $299 ਦਾ,
0: $299
3: ਚ 50-ਇੰਚ ਜੀ। ਤੇ ਜਿਹੜੇ ਕਸਟਮਰ 55-ਇੰਚ ਲੈਣਾ ਚਾਹੁੰਦੇ, $399 ਦਾ, ਸਿਰਫ $399 ਚ।
0: ਵਾਹ ਜੀ ਵਾਹ।
3: ਤੇ ਸਾਡੇ ਕੋਲ ਬਿਗ ਸਕਰੀਨ ਟੀਵੀਆਂ ਦੀ ਜੇ ਗੱਲ ਕਰੀਏ 85-ਇੰਚ, ਜਿਨ੍ਹਾਂ ਨੇ ਸੋਨੀ ਲੈਣਾ ਉਹਨਾਂ ਨੂੰ ਸੋਨੀ ਬ੍ਰੇਵੀਆ 3 ਮਿਲੇਗਾ
0: ਜੀ ਜੀ।
3: ਜਿਨ੍ਹਾਂ ਨੇ ਸੈਮਸੰਗ ਲੈਣਾ ਉਹਨਾਂ ਨੂੰ ਸੈਮਸੰਗ ਮਿੰਨੀ LED ਮਿਲੇਗਾ,
0: ਠੀਕ ਹੈ।
3: 85-ਇੰਚ $2200 ਵਾਲਾ $15.99 ਦਾ, ਐਨੀ ਵਨ ਬ੍ਰਾਂਡ ਤੁਸੀਂ ਸਿਲੈਕਟ ਕਰ ਸਕਦੇ ਹੋ
0: ਜੀ।
3: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ
0: ਜੀ।
3: ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਮਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ 905-450-2828 905-450-2828
0: ਬੜੀ ਮਿਹਰਬਾਨੀ ਸੁਲਤਾਨ ਜੀ ਇੱਕ ਵਾਰੀ ਸਟੋਰ ਦਾ ਨੰਬਰ ਜ਼ਰੂਰ ਦੇ ਦਿਓ
3: ਜੀ 905-450-2828 905-450-2828
0: ਬੜੀ ਮਿਹਰਬਾਨੀ ਸਰ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਵਿਰਸਾ ਗੁਰੂ ਜੀ ਕੈਸੇ ਹੋ ਆਪ
4: ਨਮਸਤੇ ਨਮਸਤੇ ਜੀ ਕੈਸਾ ਹੈ
0: ਕਹਾਂ ਰਹਤੇ ਹੋ ਆਪ ਇਤਨੇ ਬਿਜ਼ੀ ਹੋ ਗਏ ਆਪ
4: ਯੈਸ ਥੋੜਾ ਥੋੜਾ ਬਿਜ਼ੀ ਬਿਜ਼ੀ ਹੋ ਗਿਆ ਹਮਾਰਾ ਲੋਕ ਆਤਾ ਹੈ ਉਸਕੋ ਸਾਥ ਬਾਤ ਕਰਕੇ ਦਵਾ ਬਿਵਾ ਦੇ ਰਹੇ ਇੱਕ ਟਾਈਮ ਮੈਂ
0: ਆਜ ਲੋਕੋ ਕੀ ਆਜ ਲੋਕੋ ਕੀ ਸ਼ੂਗਰ ਦੂਰ ਕਰੋ ਜਿਨਕੋ ਸ਼ੂਗਰ ਕਾ ਇੰਜੈਕਸ਼ਨ ਲਗਾ ਰਹੇ ਹੈ ਉਨਕੀ ਸ਼ੂਗਰ ਦੂਰ ਕਰੋ
4: ਯੈਸ ਯੈਸ ਯੈਸ ਬਹੁਤ ਲੋਕੋ ਹਮਾਰਾ ਸ਼ੋਸ਼ਨ ਕੀ ਆ ਗਿਆ ਭਈਆ
0: ਜੀ
4: ਸ਼ੂਗਰ ਵੀ ਦੂਰ ਹੋ ਗਿਆ ਕੋਲੇਸਟ੍ਰੋਲ ਵੀ ਦੂਰ ਹੋ ਗਿਆ ਆਰਥਰਾਇਟਿਸ ਵੀ ਦੂਰ ਹੋ ਗਿਆ ਔਰ ਲੋਅਰ ਬੈਕ ਪੇਨ ਵੀ ਦੂਰ ਹੋ ਗਿਆ ਔਰ ਸ਼ੋਲਡਰ ਪੇਨ ਵੀ ਦੂਰ ਹੋ ਗਏ ਬਹੁਤ ਲੋਕੋ ਕੋ ਆ ਰਹਾ ਹੈ ਹਮਾਰਾ ਸ਼ੋ ਸੁਣ ਕੇ
0: ਜੀ ਜੀ
4: ਕਿਉਂਕਿ ਹਮ ਆਪਕਾ ਉੱਪਰ ਇਤਨਾ ਲੋਕ ਅੱਛਾ ਵੋ ਪੋਜ਼ਿਟਿਵਨੈਸ ਹੈ ਆਪਕੋ ਬਾਤ ਸੁਣ ਕੇ ਬਹੁਤ ਲੋਕ ਆ ਕੇ ਹੈਪੀ ਹੋ ਗਏ ਖੁਸ਼ੀ ਸੇ ਜਾ ਰਹਾ ਹੈ
0: ਜੀ ਜੀ ਸ਼ੁਕਰੀਆ
4: ਮੈਂ ਇਹ ਕਾਮ ਭਾਈ ਅੱਜ ਕੱਲ ਸੇ ਮੈਂ ਵੇਦ ਨਹੀਂ ਹੈ ਨਵ ਜਨਰੇਸ਼ਨ ਸੇ ਵੇਦ ਹੈ
0: ਠੀਕ ਹੈ
4: ਮੈਂ ਮੇਰਾ ਪਾਪਾ ਮੇਰਾ ਦਾਦਾ ਮੇਰਾ ਪਦਾਦਾ ਵੈਸਾ ਜਨਰੇਸ਼ਨ ਟੂ ਜਨਰੇਸ਼ਨ 9 ਜਨਰੇਸ਼ਨ ਸੇ ਮੈਂ ਆਯੁਰਵੇਦਿਕ ਐਂਡ ਹਰਬਲ ਮੈਂ ਕਾਮ ਕਰ ਰਹਾ ਹੈ ਇਹ ਸਾਰਾ ਹੈਂਡ ਪਿਕਡ ਹਰਬਲਸ ਹੈ ਸਾਰਾ ਹਿਮਾਲਯ ਕੇ ਉੱਪਰ ਜਾ ਕੇ ਪਰਵਤੋਂ ਕੋ ਉੱਪਰ ਜਾ ਕੇ ਕੇਰਲਾ ਜਾ ਕੇ ਉਧਰ ਸੇ ਕਾਸ਼ਮੀਰ ਜਾ ਕੇ ਕਾਠਮੰਡੂਰ ਜਾ ਕੇ ਉਧਰ ਸੇ ਹੈਂਡ ਪਿਕ ਕਰਕੇ ਉਸਸੇ ਹਮ ਹਮ ਬਨਾਤਾ ਹੈ ਔਸ਼ਧਾ
0: ਜੀ ਜੀ
4: ਯੇ ਔਸ਼ਧਾ ਬਣਾ ਕੇ ਉਸਕੇ ਉਸਸੇ ਹਮ ਦੇਤਾ ਹੈ ਭਈਆ ਆਪਕੋ ਮਾਲੂਮ ਹੈ 60-70 ਸਾਲ ਕੇ ਪਹਿਲੇ ਇੰਡੀਆ ਮੇ MBBS ਡਾਕਟਰ ਬਹੁਤ ਕਮ ਥਾ ਸਭ ਲੋਕੋ ਕੋ ਪ੍ਰੋਬਲਮ ਹੋਏ ਤੋ ਵੋ ਜਾਤਾ ਹੈ ਵੈਦਿਕ ਕੋ ਪਾਸ ਹਕੀਮ ਕੋ ਪਾਸ
0: ਜੀ ਜੀ
4: ਇਹ ਹਕੀਮ ਉਧਰ ਹਮਕੋ ਟੈਸਟਿੰਗ ਕੇ ਲੀਏ ਵੋ ਨਹੀਂ ਹੋਤਾ ਹੈ ਔਰ MRI ਨਹੀਂ ਹੋਤਾ ਹੈ ਸਕੈਨਿੰਗ ਨਹੀਂ ਹੋਤਾ ਹੈ ਵੋ ਓਨਲੀ ਦੇਖਤਾ ਹੈ ਨਾੜੀ ਦੇਖਤਾ ਹੈ ਫਲਸ ਦੇਖਤਾ ਹੈ ਫਲਸ ਮੇ ਰਹਿਤਾ ਹੈ ਵਾਤਾ ਪਿੱਤਾ ਕਫਾ ਦੋਸ਼ ਰਹਿਤਾ ਹੈ ਇਹ ਤਿੰਨ ਦੋਸ਼ਾ ਮੇ ਕੌਨ ਸਾ ਪ੍ਰੋਬਲਮ ਆਪਕੋ ਸ਼ਰੀਰ ਮੇ ਹੋਤਾ ਯੇ ਬਤਾ ਕਰਕੇ ਉਨਸੇ ਵੋ ਟ੍ਰੀਟਮੈਂਟ ਦੇਤਾ ਹੈ ਹਰਬਲ ਸੇ ਵਹੀ ਫੈਮਿਲੀ ਸੇ ਮੈਂ ਆ ਗਿਆ ਮੈਂ ਵੀ ਅਭੀ ਵੀ
0: ਵੈਸਾ
4: ਨਾੜੀ ਦੇਖਤਾ ਹੂੰ ਨਾੜੀ ਦੇਖਤੇ ਆਪਕੋ ਸ਼ਰੀਰ ਮੇ ਕਿਆ ਬਿਮਾਰ ਮੈਂ ਬਤਾ ਕਰਕੇ ਉਸਕੋ
0: ਆਪ ਨਾੜੀ ਸੇ ਕੈਸੇ ਸਭ ਕੁਛ ਪਤਾ ਕਰ ਲੇਤੇ ਹੈ ਆਪ ਨਾੜੀ ਦੇਖੇ ਨਬਜ਼ ਦੇਖੇ ਸਭ ਕੁਛ ਬਤਾ ਦੇਤੇ ਹੈ ਆਪ
4: ਯੈਸ ਭਈਆ ਨਾੜੀ ਦੇਖਨੇ ਮੇ ਹਮਾਰਾ ਸ਼ਰੀਰ ਕੋ ਨਾੜੀ ਮੇ ਵਾਤਾ ਪਿੱਤਾ ਕਫਾ ਤਿੰਨ ਦੋਸ਼ ਰਹਿਤਾ ਹੈ
0: ਮੈਨੇ ਇੱਕ ਵਾਰ ਫਿਰ ਆਣਾ ਆਪਣੀ ਨਾੜੀ ਚੈੱਕ ਕਰਾਣੇ ਕੇ ਲਈ ਇੱਕ ਵਾਰ ਤੋ ਆਪਨੇ ਚੈੱਕ ਕੀਆ ਥਾ ਹੱਥ ਲਗਾ ਕੇ ਠੀਕ ਕਰ ਦਿਆ ਮੇਰੇ ਕੋ ਜੀ
4: ਯੈਸ ਯੈਸ ਉੱਪਰ ਵਾਲਾ ਕਾ ਆਸ਼ੀਰਵਾਦ ਹੈ ਭਗਵਾਨ ਕੋ ਆਪ ਮਿਹਰਬਾਨੀ ਹੈ ਅਭੀ ਇੱਕ ਵਾਰ ਔਰ ਆਣਾ ਹੈ ਮੈਂ ਆਪਕੋ ਵੀ ਟ੍ਰੀਟ ਕਰੂੰਗਾ ਵੈਸਾ ਬਹੁਤ ਲੋਕੋ ਕੋ ਭਈਆ ਵੋ ਸਰਦੀ ਕੇ ਲਈ ਸਕਿਨ ਡਿਸੀਜ਼ ਕੇ ਲਈ ਸ਼ੂਗਰ ਕੇ ਲਈ ਔਰ ਕੋਲੇਸਟ੍ਰੋਲ ਕੇ ਲਈ ਜ਼ਿਆਦਾ ਲੋਕ ਆ ਰਹਾ ਹੈ ਆਰਥਰਾਇਟਿਸ ਬਹੁਤ ਅੱਛਾ ਕਾਮ ਕਰਤਾ ਹੈ ਹਮਾਰਾ ਦਵਾ ਆਰਥਰਾਇਟਿਸ ਕਾ ਮਤਲਬ ਘੁਟਨੋ ਮੇ ਕੋਟਲੇਜ ਲਿਗਮੈਂਟ ਨਾ ਕਮ ਹੋ ਜਾਤਾ ਹੈ
0: ਜੀ ਜੀ
4: ਉਸਮੇ ਪਾਣੀ ਭਰ ਜਾਤਾ ਹੈ ਵੋ ਰੋਮਾਟਿਕ ਆਰਥਰਾਇਟਿਸ ਐਂਡ ਆਸਟ੍ਰੋ ਆਰਥਰਾਇਟਿਸ ਹੋਤਾ ਹੈ
0: ਮੈਂ ਗੁਰੂ ਜੀ ਆਪਕਾ ਨੰਬਰ ਇੱਕ ਵਾਰ ਬੀਚ ਮੇ ਜੋੜ ਦੂੰਗਾ ਕਿਉਂਕਿ ਮੇਰੇ ਕੋ ਪਤਾ ਆਪਕੀ ਲਾਈਨਸ ਫਿਰ ਬਿਜ਼ੀ ਹੋ ਜਾਤੀ ਹੈ ਆਪਕੋ ਟੈਕਸਟ ਮੈਸੇਜ ਵੀ ਕਰ ਸਕਤੇ ਹੈ ਨੰਬਰ ਇੱਕ ਵਾਰ ਫਿਰ ਨੋਟ ਕਰ ਲੈ ਗੁਰੂ ਜੀ ਕਾ 4374383399 ਨੰਬਰ ਇੱਕ ਵਾਰ ਮੈਂ ਫਿਰ ਬੋਲ ਦੇਣਾ ਪੰਜਾਬੀ ਵਿੱਚ ਵੀ ਬੋਲ ਦੇਣਾ ਵੀ ਇਹ ਵਾਕਈ ਸਹੀ ਗੱਲ ਹੈ ਬਹੁਤ ਫੈਮਿਲੀਜ਼ ਇੱਥੇ ਜਾ ਰਹੀਆਂ ਔਰ ਕੋਲੇਸਟ੍ਰੋਲ ਦਾ ਸ਼ੂਗਰ ਦਾ ਜਿਹੜੇ ਕਿ ਬਵਾਸੀਰ ਦਾ ਇਲਾਜ ਹੋ ਰਿਹਾ ਇੱਥੇ ਔਰ ਮੈਂ ਸਮਝਦਾ ਕਿ ਇਹ ਦੇਸੀ ਕਰਾਮਾਤ ਹੀ ਆ ਇਹਨਾਂ ਦੇ ਹੱਥ ਦੇ ਵਿੱਚ ਜਿਹੜੀ ਕਿ ਤੁਹਾਡੀ ਨਮਜ਼ ਦੇਖ ਕੇ ਹੀ ਦੱਸ ਦਿੰਦੇ ਤੁਹਾਡੀ ਤੁਸੀਂ ਇਹਨਾਂ ਨੂੰ ਕੋਈ ਨਾ ਦੱਸੋ ਕੀ ਪ੍ਰੋਬਲਮ ਆ ਮੈਂ ਤੁਹਾਨੂੰ ਔਨ ਏਅਰ ਕਹਿ ਰਿਹਾ ਗੁਰੂ ਜੀ ਮੈਂ ਸਹੀ ਬੋਲ ਰਹਾ ਹਾਂ ਨਾ
4: ਯੈਸ
0: ਕੋਈ ਬੰਦਾ ਆਪਕੇ ਪਾਸ ਆਤਾ ਹੈ ਵੋ ਆਪਕੋ ਬਤਾਏਗਾ ਨਹੀਂ ਮੇਰੇ ਕੋ ਇਹ ਇਸ਼ੂ ਹੈ
4: ਯੈਸ ਭਈਆ
0: ਆਪ ਉਨਕੀ ਨੰਬਰਸ ਦੇਖ ਕੇ ਬਤਾ ਦਿੰਦੇ ਆ ਕਿ ਆਪਕੀ ਇਹ ਪ੍ਰੋਬਲਮ ਚੱਲ ਰਹੀ ਹੈ ਇੰਨੇ ਇਹਨਾਂ ਨੂੰ ਇੰਨੀ ਇਹਨਾਂ ਨੌਲੇਜ ਹੈ 4374383399 437-438-3399 ਦੇ ਕਾਲ ਕੀਤੀ ਜਾ ਸਕਦੀ ਹੈ ਗੁਰੂ ਜੀ ਔਰ ਕੁਛ ਕਰਨਾ ਚਾਹੇਂਗੇ ਆਪ
4: ਯੈਸ ਭਈਆ ਵੋ ਹਮ ਜੁਆਇੰਟ ਪੇਨ ਕੇ ਲਈ ਬਤਾ ਰਹਾ ਹੈ ਵੋ ਵੈਸਾ ਕੋਟਲੇਜ ਜੁਆਇੰਟ ਮੇ ਕੋਟਲੇਜ ਲਿਗਮੈਂਟ ਇਨ ਕਮ ਹੋ ਜਾਤਾ ਹੈ ਵੋ ਲੋਗੋਂ ਕੋ ਆਰਥਰਾਇਟਿਸ ਬਤਾਤਾ ਹੈ ਐਸਟ੍ਰੋ ਆਰਥਰਾਇਟਿਸ ਰੋਮਾਟਿਕ ਆਰਥਰਾਇਟਿਸ ਗਾਊਟ ਬਤਾਤਾ ਹੈ ਉਸ ਲੋਗੋਂ ਕੋ ਬਹੁਤ ਲੋਗੋਂ ਕੋ ਹਮ ਠੀਕ ਕੀਆ ਥਾ ਹਮਾਰੇ ਹਰਬਲ ਸੇ
0: ਠੀਕ ਹੈ
4: ਵਿਦਆਊਟ ਸਾਈਡ ਇਫੈਕਟ ਸੇ ਹਮਕੋ ਹਮਾਰਾ ਮੈਂ ਲੇਤਾ ਹੈ ਵੋ ਕੁਛ ਵੀ ਕੰਸਲਟੇਸ਼ਨ ਫੀਸ ਕੁਛ ਵੀ ਨਹੀਂ ਲੇਤਾ ਹੈ ਭਾਈ ਫ੍ਰੀ ਕੰਸਲਟੇਸ਼ਨ ਹੈ
0: ਠੀਕ ਹੈ
4: ਫ੍ਰੀ ਕੰਸਲਟੇਸ਼ਨ ਤਿੰਨ ਦਿਨ ਸਕਾਰਬਰੋ ਮੇ ਮੰਡੇ ਟਿਊਸਡੇ ਵੈਡਨਸਡੇ ਰਹਿਤਾ ਹੈ ਚਾਰ ਦਿਨ ਬ੍ਰਾਮਟਨ ਮੇ ਰਹਿਤਾ ਹੈ ਥਰਸਡੇ ਫ੍ਰਾਈਡੇ सैटरडे संडे
0: जी
4: कोई भी आने तो हमारे पास फोन नंबर लेके अपॉइंटमेंट लेकर आना है।
0: नंबर
4: कंसल्टेशन बिल्कुल फ्री है।
0: नंबर
4: 437-438-3399 437-438-3399 मेरा फोन।
0: शुक्रिया, बहुत नाइस सर, थैंक यू वेरी मच सर, थैंक यू वेरी मच।
4: प्रॉब्लम है तो फोन करना है।
0: थैंक यू वेरी मच सर।
5: टीम फोर एंटरटेनमेंट पेश कर देने पंजाबी विरसा 2026 टोरंटो शो संडे 9 अगस्त नो थिएटर एट ग्रेट कैनेडियन टोरंटो।

0: ਲਓ ਜੀ ਸਰਦੂਲ ਜੀ ਕੀ ਲਿਆਂਦਾ ਫਿਰ? ਉਸ ਤੋਂ ਪਹਿਲਾਂ ਅਸੀਂ ਵਿਧੀ ਛਾਪੜਾ ਨੂੰ ਪੁੱਛਾਂਗੇ, ਫਿਰ ਤੁਹਾਡੇ ਘਰਾਂ 'ਚ ਏਸੀ ਵੀ ਲਾਉਣੇ ਆ ਜਿਨ੍ਹਾਂ ਦੀ ਗੈਸ ਖਤਮ ਹੋ ਗਈ ਆ, ਉਹਦਾ ਨੰਬਰ ਵੀ ਦੇਵਾਂਗੇ। ਵਿਧੀ ਜੀ ਹੋਰ ਕੀ ਕਰਨਾ ਚਾਹੋਗੇ ਇਸ ਵੀਕਐਂਡ ਤੇ, ਜਿਹੜਾ ਫੈਮਿਲੀਜ਼ ਨੇ ਇੰਸ਼ੋਰੈਂਸ ਕਰਾਉਣੀ ਆ ਔਰ ਸੁਪਰਵਾਈਜ਼ਰ ਦੀ ਇੰਸ਼ੋਰੈਂਸ ਕਰਾਉਣੀ ਆ, ਪਲੀਜ਼ ਡਿਟੇਲ ਦੱਸੋ।
1: ਅਸੀਂ ਇੰਸ਼ੋਰੈਂਸ ਦੇ ਪਹਿਲੀ ਗੱਲ ਹੈ ਰਿਸਕ ਦੀ ਗੱਲ ਕਰ ਰਹੇ ਸੀਗੇ, ਮੈਂ ਉਹਦੇ ਬਾਰੇ ਡਿਟੇਲ ਦੇ ਵਿੱਚ ਦੱਸਣਾ ਚਾਹੁੰਦੀ ਹਾਂ ਇੱਕ ਅਵੇਅਰਨੈਸ ਦੇ ਤੌਰ 'ਤੇ ਹੀ, ਕਿਉਂਕਿ ਜਦੋਂ ਇਹ ਕੇਸਿਸ ਸਾਹਮਣੇ ਆਉਂਦੇ ਨੇ, ਜਿਹੜੇ ਵੀ ਮੈਨੂੰ ਸੁਣ ਰਹੇ ਨੇ ਟਰੱਕ ਚਲਾਉਂਦੇ ਨੇ ਜਾਂ ਤੁਸੀਂ ਉਬਰ ਚਲਾ ਰਹੇ ਹੋ, 25 ਤੋਂ ਲੈ ਕੇ 35 ਸਾਲ ਦੀ ਤੁਹਾਡੀ ਉਮਰ ਹੈ, ਯੂਜੂਲੀ ਹਰਜੀਤ ਜੀ ਦੇਖਿਆ ਇਸ ਏਜ ਦੇ ਵਿੱਚ ਅਗਰ ਅਸੀਂ ਪੁੱਛਦੇ ਹਾਂ ਇਹਨਾਂ ਤੋਂ ਕਿ ਉਹਨਾਂ ਦੇ ਕੋਲੋਂ ਕੋਈ ਇੰਸ਼ੋਰੈਂਸ ਹੈ, ਕੋਈ ਲਾਈਫ ਇੰਸ਼ੋਰੈਂਸ ਹੈ ਜਾਂ ਡਿਸੇਬਿਲਿਟੀ ਇੰਸ਼ੋਰੈਂਸ ਹੈ, ਤਾਂ ਆਨਸਰ ਹੁੰਦਾ ਨੋ। ਅਤੇ ਅਗਰ ਉਹਦੇ ਨਾਲ ਨਾਲ ਅਗਰ ਇਹ ਵੀ ਪੁੱਛਾਂ ਮੈਂ ਉਹਨਾਂ ਤੋਂ ਕਿ ਹਾਂਜੀ ਤੁਸੀਂ ਇਹ ਇੰਸ਼ੋਰੈਂਸ ਕਿਉਂ ਨਹੀਂ ਕਰਾਈ ਹੋਈ, ਤਾਂ ਆਨਸਰ ਹੁੰਦਾ ਆਈ ਐਮ ਨੋਟ ਇੰਟਰਸਟਿਡ। ਹੁਣ ਆਈ ਐਮ ਨੋਟ ਇੰਟਰਸਟਿਡ ਦੇ ਅੰਦਰ ਯੂਜੂਲੀ ਮੈਂ ਦੇਖਦੀ ਹਾਂ ਕਿ ਮੈਂ ਇਸ ਚੀਜ਼ ਨੂੰ ਰਿਜੈਕਸ਼ਨ ਨਹੀਂ ਲੈਂਦੀ, ਲੇਕਿਨ ਤੁਸੀਂ ਦੇਖਦੇ ਹੋ ਹੁਣੇ ਵੀ ਸਾਡੀ ਕਮਿਊਨਿਟੀ ਦੇ ਅੰਦਰ ਕਿੰਨੀ ਫੇਸਬੁੱਕ ਪੂਰਾ ਭਰਿਆ ਹੁੰਦਾ ਸੋਸ਼ਲ ਮੀਡੀਆ ਅਬਾਊਟ ਦ ਗੋ ਫੰਡ। ਇਹ ਚੀਜ਼ਾਂ ਹੁੰਦੀਆਂ ਨੇ ਕਿ ਗੋ ਫੰਡ 'ਤੇ ਫਿਊਨਰਲ ਇੰਸ਼ੋਰੈਂਸ ਹੋ ਰਹੀ ਹੈ ਕਿਉਂਕਿ ਪੈਸੇ ਨਹੀਂ ਸੀਗੇ ਫੈਮਿਲੀ ਦੇ ਨਾਲ ਉਸ ਟਾਈਮ, ਜਦੋਂ ਕਿੰਨੇ ਲੋਕ ਤੁਹਾਨੂੰ ਗੋ ਫੰਡ ਨਹੀਂ ਦਿੰਦੇ ਕਿਉਂਕਿ ਉਹ ਇਹੀ ਕਹਿੰਦੇ ਨੇ ਵੀ ਆਰ ਨੋਟ ਇੰਟਰਸਟਿਡ। ਸੋ ਤੁਸੀਂ ਇੰਟਰਸਟ ਕੀ ਦਿਖਾਉਣਾ ਹੈ, ਤੁਸੀਂ ਇਹ ਚੀਜ਼ ਜਿਹੜੀ ਹੈ ਲੋਕਾਂ ਨੂੰ ਐਕਸਪਲੇਨ ਕਰਨ ਦਾ ਮੇਰਾ ਮਤਲਬ ਇਹੀ ਹੈ ਕਿ ਲਾਈਫ ਇੰਸ਼ੋਰੈਂਸ ਜਿਹੜੀ ਹੈ ਸਭ ਤੋਂ ਪਹਿਲਾਂ ਉਹ ਤੁਹਾਡੇ ਲਈ ਨਹੀਂ ਹੈ, ਜਿਹਦੇ ਲਈ ਤੁਸੀਂ ਕਮਾਈ ਕਰ ਰਹੇ ਹੋ, ਜਿਹੜੀ ਇਨਕਮ ਤੁਸੀਂ ਕਮਾ ਰਹੇ ਹੋ, ਚਾਹੇ ਤੁਸੀਂ ਸਿੰਗਲ ਵੀ ਹੋ। ਯੂਜੂਅਲੀ ਮੈਂ ਦੇਖਿਆ ਸਿੰਗਲ ਜਿਹੜੇ ਹੁੰਦੇ ਨੇ, ਮੈਰਿਡ ਨਹੀਂ ਹੁੰਦੇ, ਬੱਚੇ ਨਹੀਂ ਹੁੰਦੇ, ਉਹਨਾਂ ਨੂੰ ਲੱਗਦਾ ਹੁਣੇ ਤਾਂ ਸਾਨੂੰ ਚਾਹੀਦੀ ਨਹੀਂ ਇੰਸ਼ੋਰੈਂਸ। ਤੁਸੀਂ ਆਪਣੀ ਫੈਮਿਲੀ ਨੂੰ ਪਿੱਛੇ ਭੇਜ ਰਹੇ ਹੋ, ਤੁਹਾਡੀ ਫੈਮਿਲੀ ਇੰਤਜ਼ਾਰ ਕਰਦੀ ਹੈ ਕਿ ਤੁਸੀਂ ਜਿਹੜੀ ਇਨਕਮ ਕਮਾ ਰਹੇ ਹੋ ਉਹ ਹਰ ਮਹੀਨੇ ਤੁਸੀਂ ਉਹਨਾਂ ਨੂੰ ਭੇਜ ਦਿਓ, ਅਤੇ ਉਹਨਾਂ ਦਾ ਵੀ ਘਰ ਪਿੱਛੇ ਚੱਲਦਾ।
0: ਠੀਕ ਹੈ,
1: ਇਸੇ ਕਰਕੇ ਲਾਈਫ ਇੰਸ਼ੋਰੈਂਸ ਜਿਹੜੀ ਹੈ ਉਹ ਤੁਹਾਡੀ ਇਨਕਮ ਜਿਹੜੀ ਹੈ ਅਲਾਈਵ ਹੋ ਕੇ ਨਹੀਂ ਮਿਲਣੀ, ਜਦੋਂ ਤੁਸੀਂ ਨਹੀਂ ਹੋਣਾ ਇੱਥੇ ਉਹਨਾਂ ਨੂੰ, ਤੁਹਾਡੀ ਫੈਮਿਲੀ ਨੂੰ ਜਿਹੜੇ ਹੈ ਉਹਦੇ ਪੈਸੇ ਮਿਲਦੇ ਨੇ ਪਿੱਛੇ ਟੈਕਸ ਫਰੀ। ਨਾ ਉਹਦੀ ਜ਼ਰੂਰਤ ਹੋਰ ਕੀ ਹੁੰਦੀ ਹੈ, ਤੁਸੀਂ ਆਪ ਦੇਖੋ ਅਜੀਤ ਜੀ, ਅਗਰ ਇੱਕ ਮਹੀਨਾ ਕੋਈ ਨਹੀਂ ਪੈਸੇ ਭੇਜਦਾ ਘਰ ਚੱਲਦਾ, ਸਾਲ ਚੱਲਦਾ, ਦੋ ਸਾਲ ਚੱਲਦਾ, ਅਤੇ ਅਗਰ ਤੁਸੀਂ ਹੋਣਾ ਹੀ ਨਹੀਂ ਤਾਂ ਫਿਰ ਕਿਵੇਂ ਚੱਲੇਗਾ। ਨਾਲ ਨਾਲ ਇਹਦੇ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਾਂਗੀ ਮੈਂ, ਡਿਸੇਬਿਲਿਟੀ ਕਿੰਨੇ ਹੁਣੇ ਵੀ ਇੰਨੇ ਮੇਰੇ ਟਰੱਕ ਦੇ
0: ਇਹ ਬੜੀ ਜ਼ਰੂਰੀ ਚੀਜ਼ਾਂ ਜਿਹੜੀਆਂ ਵਿਧੀ ਛਾਪੜਾ ਤੁਹਾਨੂੰ ਦੱਸ ਰਿਹਾ, ਔਰ ਮੈਂ ਸਮਝਦਾ ਕਿ ਇਹਨਾਂ ਨੂੰ ਤੁਸੀਂ ਇਸ ਵੀਕਐਂਡ ਦੇ ਮਿਲੋ ਔਰ ਆਪਣਾ ਟਾਈਮ ਕੱਢੋ, ਕਿਉਂਕਿ ਵੀਕਐਂਡ ਦੇ ਆਪਾਂ ਪਰਿਵਾਰ ਸਾਰੀਆਂ ਫੈਮਿਲੀਜ਼ ਘਰਾਂ ਦੇ ਵਿੱਚ ਹੁੰਦੀਆਂ, ਔਰ ਮੈਂ ਚਾਹੁੰਦਾ ਕਿ ਵਿਧੀ ਛਾਪੜਾ ਦਾ ਫਾਇਦਾ ਲਓ ਤੁਸੀਂ, ਕਿਉਂਕਿ ਜਿਹੜੀ ਨੌਲੇਜ ਹੁੰਦੀ ਹੈ ਇਹ ਹਰ ਇਨਸਾਨ ਦੇ ਕੋਲ ਨਹੀਂ ਹੁੰਦੀ, ਇਸ ਨੌਲੇਜ ਦਾ ਫਾਇਦਾ ਲੈਣਾ ਚਾਹੀਦਾ ਆਪਾਂ ਨੂੰ। ਔਰ ਵਿਧੀ ਛਾਬੜਾ ਨੰਬਰ ਇੱਕ ਵਾਰ ਮੈਂ ਤੁਹਾਨੂੰ ਫਿਰ ਦੱਸ ਦਿੰਦਾ, 416-524-3535, 416-524-3535। ਅੱਗੇ ਜੀ 35-35 ਦੇ ਕੋਕ ਦੀ ਜਸਦੇ ਜੀ
1: ਜੀ, ਨਾਲ ਨਾਲ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਦੀ ਸੀਗੀ। ਹੁਣ ਡਿਸੇਬਿਲਿਟੀ ਇੰਸ਼ੋਰੈਂਸ ਦੇ ਅੰਦਰ ਵੀ ਵੇਟ ਕਰਨਾ ਹਮੇਸ਼ਾ ਕਿ ਹਾਂਜੀ ਅਸੀਂ ਕਰਾ ਲਾਂਗੇ ਡਿਸੇਬਿਲਿਟੀ ਇੰਸ਼ੋਰੈਂਸ। ਅਗੈਨ ਜਿਵੇਂ ਮੈਂ ਕਿਹਾ ਸੀਗਾ, ਰਿਸਕ ਪੁੱਛ ਕੇ ਨਹੀਂ ਆਉਂਦਾ, ਇੰਜਰੀ ਹੋਣੀ ਹੁੰਦੀ ਹੈ, ਐਕਸੀਡੈਂਟ ਹੋਣਾ ਹੁੰਦਾ, ਸਾਨੂੰ ਪਤਾ ਵੀ ਨਹੀਂ ਹੁੰਦਾ, ਇੱਕ ਸੈਕਿੰਡ ਦੇ ਅੰਦਰ ਕੁਝ ਵੀ ਹੋ ਜਾਂਦਾ। ਡਿਸੇਬਿਲਿਟੀ ਇੰਸ਼ੋਰੈਂਸ ਜਿਹੜੀ ਹੈ ਤੁਹਾਡੀ ਇਨਕਮ ਨੂੰ ਪ੍ਰੋਟੈਕਟ ਕਰਦੀ ਹੈ। ਮੈਨੂੰ ਹਮੇਸ਼ਾ ਇਹ ਚੀਜ਼ ਜਦੋਂ ਮੈਨੂੰ ਬੋਲੀ ਜਾਂਦੀ ਹੈ, ਡਿਸੇਬਿਲਿਟੀ ਇੰਸ਼ੋਰੈਂਸ, ਅਗਰ ਮੈਂ ਕਿਸੇ ਨੂੰ ਕਹਿੰਦੀ ਹਾਂ, ਕਿਸੇ ਵੀ ਟਰੱਕ ਵਾਲੇ ਵੀਰ ਨੂੰ ਕਿ ਹਾਂਜੀ ਤੁਸੀਂ ਲਿੱਤੀ ਹੋਈ ਹੈ ਇੰਸ਼ੋਰੈਂਸ, ਉਹ ਕਹਿੰਦੇ ਹੁਣੇ ਨਹੀਂ ਲਿੱਤੀ ਹੋਈ ਕਿਉਂਕਿ ਹੁਣੇ ਖਰਚੇ ਬੜੇ ਨੇ। ਹੁਣ ਜਿਹੜੇ ਖਰਚੇ ਹੋ ਰਹੇ ਨੇ, ਉਹ ਇੰਜਰੀ ਹੋ ਕੇ ਤੁਸੀਂ ਘਰ ਬਹਿ ਜਾਣਾ, ਉਹ ਖਰਚੇ ਕਿਵੇਂ ਹੋਣੇ ਨੇ,
0: ਕਿਵੇਂ ਚਲਾਓਗੇ?
1: ਇਹ ਜਿਹੜਾ ਇਨਕਮ ਹੈ, ਜਿਹੜਾ ਸੋਰਸ, ਤੁਸੀਂ ਉਹਨੂੰ ਹੀ ਪ੍ਰੋਟੈਕਟ ਨਹੀਂ ਕਰਦੇ ਤੇ ਉਹ ਖਰਚੇ ਕਿਵੇਂ ਹੁੰਦੇ ਨੇ।
0: ਸਰਦੂਲ ਭਾਜੀ ਇਹ ਗੱਲ ਬੜੀ ਕਮਾਲ ਦੀ ਕਹੀ, ਗੱਲ ਮੈਂ ਇਸ ਕਰਕੇ ਗਾਣਾ ਪਾਊਜ਼ ਕਰ ਰਿਹਾ, ਦੁਬਾਰਾ ਦੱਸੋ ਜਿਹੜੀ ਗੱਲ।
1: ਜੀ ਬਿਲਕੁਲ, ਇਹੀ ਗੱਲ ਕਹਿ ਰਹੀ ਹਾਂ ਮੈਂ ਕਿ ਜਿਹੜੇ ਖਰਚੇ ਕਰਕੇ ਤੁਸੀਂ ਨਹੀਂ ਇਹ ਕਰਦੇ ਇੰਸ਼ੋਰੈਂਸ, ਕਿਉਂਕਿ ਸੋਚਦੇ ਹੋ ਤੁਸੀਂ ਖਰਚੇ ਬਹੁਤ ਨੇ ਤੁਹਾਡੇ, ਉਹ ਖਰਚੇ ਨਿਕਲਣੇ ਕਿਵੇਂ ਨੇ ਅਗਰ ਤੁਸੀਂ ਘਰ ਬਹਿ ਗਏ, ਉਹ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਤੁਸੀਂ ਨਹੀਂ ਲਿੱਤੀ। ਤੀਜੀ ਗੱਲ ਇਹੀ ਹੁੰਦੀ ਹੈ, ਮੈਨੂੰ ਕੀ ਪਈ ਹੈ ਕਿ ਮੈਂ ਅਵੇਅਰਨੈਸ, ਠੀਕ ਹੈ ਮੇਰਾ ਕੰਮ ਹੈ ਬਿਲਕੁਲ ਹੈ, ਲੇਕਿਨ ਉਹਦੇ ਇਲਾਵਾ ਮੈਂ ਉਹ ਵੀ ਕਰਦੀ ਹਾਂ ਜਿਹਦੇ ਵਿੱਚ ਮੈਨੂੰ ਕੋਈ ਕਮਾਈ ਨਹੀਂ ਹੁੰਦੀ। ਜਿਵੇਂ ਤੁਸੀਂ ਕਿਹਾ ਟਰੈਵਲ ਇੰਸ਼ੋਰੈਂਸ, ਤੁਹਾਨੂੰ ਲੱਗਦਾ $20 ਦੇ ਅੰਦਰ ਮੈਂ ਕੀ ਕਮਾਉਣਾ, ਰਾਈਟ? ਜਿਵੇਂ RDSP, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਬਹੁਤਾ ਦੇ ਕਿੱਤੇ ਨੇ ਮੈਂ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਹੁਣੇ ਵੀ ਹੈਲਪ ਕਰ ਰਹੀ ਹਾਂ ਮੈਂ, ਫਰੀ ਆਫ ਕੋਸਟ, ਕੋਈ ਵੀ ਉਹਦੇ ਵਿੱਚ ਚਾਰਜਿਸ ਨਹੀਂ ਹੈਗੇ, ਤੁਹਾਨੂੰ ਅਕਾਊਂਟ ਓਪਨ ਕਰਕੇ ਦਿੰਦੇ ਹਾਂ, ਨਾਲ ਨਾਲ ਤੁਹਾਡੀ 20 ਸਾਲ ਦੀ ਜ਼ਿੰਮੇਵਾਰੀ
0: ਨਹੀਂ, ਨਾਲ ਅਸੀਂ ਇੰਡੀਆ ਜਾਂਦੇ ਉੱਥੇ ਵਧੀਆ ਸੋਨੇ ਦੀਆਂ ਚੈਨੀਆਂ ਪਾ ਕੇ, ਸੋਨੇ ਦੇ ਕੜੇ ਪਾ ਕੇ, 5-5 ਮੁੰਦੀਆਂ ਪਾ ਕੇ ਜਦੋਂ ਪਿੰਡੇ ਘੁੰਮਦੇ ਆ, ਉਦੋਂ ਕਹਿੰਦੇ ਆ ਚੱਕ ਵੀ ਤੇਰੇ ਵਾਸਤੇ ਸੂਟ ਲਿਆਂਦਾ, ਤੇਰੇ ਵਾਸਤੇ ਲਿਆਂਦਾ, ਉਦੋਂ $20 ਨਹੀਂ ਪਤਾ ਲੱਗਦੇ,
1: ਉਦੋਂ ਨਹੀਂ ਪਤਾ ਲੱਗਦੇ।
0: ਗੱਡੀ ਆਪਾਂ ਨਾ ਰੱਖਦੇ ਉਹਦੇ, ਜਿੰਨੇ ਦਿਨ ਰਹਿਣਾ 20 ਦਿਨ ਰਹਿਣਾ, ਗੱਡੀ ਸਾਡੀ ਘਰ ਦੇ ਬਾਹਰ ਖੜੀ ਹੁੰਦੀ ਹੈ,
1: ਬਿਲਕੁਲ
0: ਹੈ, ਉਹ ਗੱਡੀ ਦੇ ਤੇਲ ਪਾਉਣੇ ਆ, ਗੱਡੀ ਦਾ ਖਰਚਾ ਨਹੀਂ ਰੋਜ਼ ਦਾ,
1: ਇਹੀ ਗੱਲ ਹੈ।
0: ਤੇ ਅਸੀਂ ਆਪਣੇ ਵਾਸਤੇ ਇੱਥੇ ਉੱਥੇ ਥੋੜਾ ਸ਼ੋਅ ਅਪ ਜ਼ਿਆਦਾ ਨਾ ਅਸੀਂ ਕਰਨਾ ਹੁੰਦਾ, ਵੀ ਸੋਨੇ ਦੇ ਕੜੇ ਪਾ ਗਏ, ਮੁੰਦੀਆਂ ਪਾ ਗਏ,
1: ਲੋਡਿੰਗ ਕਰਦੇ ਅਨਲੋਡਿੰਗ ਕਰਦੇ ਹਾਂਜੀ ਬਿਲਕੁਲ ਕਰਦੇ ਹਾਂ ਅਨਲੋਡਿੰਗ ਲੋਡਿੰਗ ਕਰਦੇ ਹੋਏ ਵੀ ਉਹ ਸੋਚਦੇ ਨੇ ਉਹਨਾਂ ਨੂੰ ਕੁਛ ਨੀ ਇੰਜਰੀ ਨੀ ਹੋਣੀ ਕੁਛ ਨੀ ਹੋਣਾ ਹੋ ਗਿਆ ਪੁੱਛਿਆ ਮੈਂ ਕਿ ਤੁਹਾਡੇ ਕੋਲੋਂ ਕੋਈ ਸੇਵਿੰਗ ਹੈ 6 ਮਹੀਨੇ ਦੇ ਤੁਸੀਂ ਪੈਸੇ ਇਕੱਠੇ ਕੀਤੇ ਹੋਏ ਕੋਈ ਐਮਰਜੈਂਸੀ ਫੰਡ ਰੱਖਿਆ ਕੁਛ ਵੀ ਨੀ ਜਦੋਂ ਹੈ ਹੀ ਨਹੀਂ ਕੁਛ ਤੇ ਜਿਹੜੇ ਖਰਚੇ ਦੇ ਕਰਕੇ ਤੁਸੀਂ ਨਹੀਂ ਕਰਾਉਂਦੇ ਉਹ ਖਰਚਾ ਤੁਹਾਨੂੰ ਕਿੱਥੋਂ ਆਉਣਾ ਹੈ ਕਿੱਥੋਂ ਪਲਾਨ ਹੈ ਆਪਣੇ ਆਪ ਇਹ ਚੀਜ਼ ਜਿਹੜਾ ਕੁਐਸਚਨ ਮੈਂ ਤੁਹਾਡੇ ਤੋਂ ਪੁੱਛ ਰਹੀ ਆਪਣੇ ਆਪ ਇਹਦਾ ਆਂਸਰ ਕਰੋ ਤੁਸੀਂ ਅਗਰ ਤੁਹਾਡੇ ਕੋਲੋਂ ਇਹਦਾ ਕੋਈ ਆਂਸਰ ਨਹੀਂ ਹੈ ਪਲੀਜ਼ ਫੀਲ ਫਰੀ ਟੂ ਕਾਲ ਨੰਬਰ ਨੋਟ ਕਰ ਲਓ ਮੇਰਾ 416-524-3535 4165-2435-35
0: ਜਿਨ੍ਹਾਂ ਨੇ ਘਰਾਂ 'ਚ ਏਸੀ ਲਵਾਉਣੇ ਅੱਜ ਜਿਨ੍ਹਾਂ ਦੀ ਗੈਸ ਲੀਕ ਹੋ ਗਈ ਆ ਕੱਲ੍ਹ ਪਰਸੋਂ ਦੇਖ ਲਓ ਕਿੰਨੀ ਗਰਮੀ ਸੀ ਫਰਨਸ ਨਵੀਂ ਕਰਾਉਣੀ ਆ ਨੰਬਰ ਤੁਹਾਡੇ ਵਾਸਤੇ ਹੈ ਜ਼ਰਾ ਇਹ ਸਾਡੇ ਪਰਮਜੀਤ ਭਾਜੀ ਆ 40 ਸਾਲ ਦਾ ਤਜਰਬਾ 416-720-2081 ਤੇ ਕਾਲ ਕੀਤੀ ਜਾ ਸਕਦੀ ਹੈ 416-720-2081 ਤੇ ਕਾਲ ਵੀ ਕੀਤੀ ਜਾ ਸਕਦੀ ਹੈ ਮਾਸਟਰ ਜਿਊਲਰ ਦੇ ਦੋ ਲੋਕੇਸ਼ਨਾਂ ਤੁਹਾਡੀ ਵਾਸਤੇ ਹਾਜ਼ਰ ਆ ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਤੇ ਆ ਮਾਸਟਰ ਜਿਊਲਰ ਤੇ ਦੂਸਰੀ ਲੋਕੇਸ਼ਨ ਬਵੇਡ ਐਂਡ ਮਾਊਂਟ ਐਸ਼ ਦੇ ਕਾਰਨਰ ਤੇ ਆ ਮਾਸਟਰ ਜਿਊਲਰ ਵਾਲਿਆਂ ਤੇ ਤੁਹਾਡੀ ਵਧੀਆ ਤੁਹਾਡੇ ਖੂਬਸੂਰਤੀ ਨੂੰ ਹੋਰ ਖੂਬਸੂਰਤ ਕਰ ਦੇਗਾ ਮਾਸਟਰ ਜਿਊਲਰ ਵਾਲੇ ਸੋਨਾ ਲਿਆਓ ਜਾ ਕੇ 905-906-2424 ਡੇਲ ਮੁੰਡੀ ਜੀ ਇੱਕ ਵਾਰੀ ਨੰਬਰ ਦੁਬਾਰਾ ਆਪਣਾ ਦੱਸਣਗੇ ਜੀ ਡੇਲ ਜੀ ਨੰਬਰ ਬੋਲੋ ਸਰ
2: ਜੀ 416-313-1313 416-313-1313 ਫੋਨ ਨੰਬਰ ਆ ਜੀ ਮੈਨੂੰ ਪਤਾ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ ਇੱਕ ਵਾਰੀ ਫਿਰ ਨਾਗਰ ਫਾਲ ਦੀ ਡਿਵੈਲਪਮੈਂਟ ਲਈ ਜੇਕਰ ਕੋਈ ਵੀ ਭੈਣ ਭਰਾ ਸਾਨੂੰ ਕਾਲ ਕਰਨਾ ਚਾਹੁੰਦਾ ਤਾਂ 416-313-1313 ਤੇ ਕਾਲ ਕਰ ਲਓ ਇੱਥੇ ਤੁਹਾਨੂੰ ਅਸੀਂ ਪੂਰੀ ਇਨਫੋਰਮੇਸ਼ਨ ਦੇ ਦਾਂਗੇ ਕਈ ਵਾਰੀ ਫੋਨ ਸਿੱਧਾ ਵੋਇਸ ਮੇਲ ਤੇ ਜਾਂਦਾ ਸੋ ਪਲੀਜ਼ ਟੈਕਸਟ ਮੈਸੇਜ ਜ਼ਰੂਰ ਛੱਡ ਦਿਆ ਕਰੋ
0: ਥੈਂਕ ਯੂ ਵੈਰੀ ਮਚ ਹੰਸ ਰਾਜ ਹੰਸ ਸਤੰਬਰ 18 ਨੂੰ ਆਪਣੇ ਸ਼ਹਿਰ ਦੇ ਵਿੱਚ ਆ ਰਿਹਾ ਲਿਵਿੰਗ ਆਰਟ ਸੈਂਟਰ ਦੇ ਵਿੱਚ ਟਿਕਟਾਂ ਟਿਕਟ ਮਾਸਟਰ .co ਦਾ ਇਸ ਆਉਣ ਵਾਲੇ ਸੰਡੇ ਨੂੰ ਪੰਜਾਬੀ ਵਿਰਸਾ ਮਨਮੋਹਨ ਵਾਸਤੇ ਦਾ ਸ਼ੋਅ ਹੋ ਰਿਹਾ ਹੈ ਔਰ ਤੁਸੀਂ ਉਹ ਵੀ ਸਾਰਿਆਂ ਨੂੰ ਦੇਖਣ ਜਾਣਾ ਵੀ ਦੀ ਨੰਬਰ ਦਿਓ ਆਪਣਾ ਲਾਸਟ
1: ਜੀ ਬਿਲਕੁਲ 416-524-3535-35
0: ਵੀਕਐਂਡ ਤੇ ਮਿਲੋਗਾ ਨਾ ਜੇ ਤੁਹਾਡੇ ਕੋਲ ਸਾਰੇ
1: ਬਿਲਕੁਲ ਵੀਕਐਂਡ ਸੈਟਰਡੇ ਸੰਡੇ ਦੋਨੋਂ ਦਿਨ ਕੰਮ ਕਰ ਰਹੀ ਹਾਂ ਮੈਂ 9 to 9 ਮਾਰਨਿੰਗ 9 ਤੋਂ ਲੈ ਕੇ 9
0: ਰਾਤ ਦੇ 9 ਤੱਕ
1: ਹਾਂਜੀ ਬਹੁਤ ਬਿਜ਼ੀ ਹੈ ਅੱਜ ਕੱਲ ਕੱਲ ਰਾਤੀ 11 ਵਜੇ ਸੁਪਰ ਵੀਜ਼ਨ
0: ਤੁਹਾਨੂੰ ਤਾਂ ਵੀ ਥੋੜੇ ਟਾਈਮ ਵਿੱਚ ਅਵਾਰਡ ਬੜੇ ਮਿਲ ਗਏ ਆ ਇਹ ਰੀਜ਼ਨ ਆ ਤੁਹਾਡੇ ਹਾਰਡ ਵਰਕ ਦਾ ਮੈਂ ਦੇਖਿਆ ਐਵੇਂ ਨਹੀਂ ਅਵਾਰਡ ਮਿਲਦੇ ਕਿਸੇ ਨੂੰ ਔਰ ਫਿਰ ਮਿਲੀਅਨਸ ਡਾਲਰ ਟੇਬਲ ਤੇ ਜਾ ਕੇ ਤੁਸੀਂ ਬੈਠਦੇ ਜਾ ਕੇ ਥੋੜੇ ਸਮਝਦੇ ਜੀ ਜਿੱਥੇ ਪੁਰਾਣੇ ਪੁਰਾਣੇ ਬੰਦੇ ਬੈਠਦੇ ਜਾ ਕੇ ਮੈਂ ਦੱਸਾਂ ਵਿਧੀ ਛਾਪੜਾ ਜੀ ਬਹੁਤ ਹਾਰਡ ਵਰਕ ਆ ਮਿਲੀਅਨਸ ਡਾਲਰ ਟੇਬਲ ਹੁੰਦਾ ਉੱਥੇ ਆਮ ਏਜੰਟ ਨਹੀਂ ਜਾਂਦਾ ਔਰ ਥੋੜੇ ਸਮੇਂ ਦੇ ਵਿੱਚ ਵਿਧੀ ਛਾਪੜਾ ਜੀ ਉਸ ਟੇਬਲ ਤੇ ਜਾ ਕੇ ਬੈਠ ਗਿਆ ਇਹਨਾਂ ਨੇ ਕੰਮ ਕੀਤਾ ਹੈ ਨੰਬਰ ਦੁਬਾਰਾ ਇੱਕ ਵਾਰੀ
1: ਜੀ ਬਿਲਕੁਲ 416-524-3535-4165-524-3535
0: ਲਓ ਜੀ ਹੰਸ ਰਾਜ ਦੀਆਂ ਟਿਕਟਾਂ ਟਿਕਟ ਮਾਸਟਰ .co ਚੈੱਕ ਲਓ

0: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ

0: Wakey, wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏ, ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-739-8710।
7: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335, 790-8335 ਔਰ ਵਿਜ਼ਿਟ www.reetiglass.com।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
9: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
10: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
11: ਮੈਂ ਕਿਆ, ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਆ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
11: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
13: ਕਾਰਨਰ ਆਫ ਮੈਕਲੋਕਲਨ ਐਂਡ ਰੇ ਲੋਸਨ, ਕਾਲ 905-450-2800
15: ਨਾਓ। ਓਪਨ ਟਿਲ 2 AM।
16: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।
17: Indian Fruitland, one stop for all your grocery needs.
18: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
19: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
20: ਕੰਡੀਸ਼ਨਸ ਅਪਲਾਈ।
21: Ladies and gentlemen, introducing from CHLO AM 530, the number one radio host in the world, Dave.

0: गुड मॉर्निंग आफ्टरनून, वेलकम टू डेव टावला शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज का दिन अच्छा गुजर रहा होगा। साडी कोशिश रहेगी 2 बजे तक नैशनल इंटरनेशनल खबरों नाल जोड़ के रखिए। 1 बजे तो बाद सुखी हो रही अपना DVD प्लेयर CD प्लेयर भी लेके आउंदे, वो भी चलेगा, गीत संगीत भी होएगा और मनप्रीत जी इंडिया तो खबर पेश करेंगे। छतरी छाता रिपोर्ट हाजिर है। अज 6:13 से सूरज आया, 8:33 चले जाना। मामा चंद सिंह 12:09 से सवेरे आएगा, ते अज आया और शाम 4:38 से चले जाना। कहने दा मामा चंद सिंह रात नूं चढ़दा, चंद रात नूं चढ़दा। ए जिहड़े पुजारी पुजूरी जे सीगे जिहड़े सानूं दसदे सी वी ऐ कर लो, चंद्रमा ये है चंद्रमा वो है, ते सूरज देवता ये है सूरज देवता वो है। कादा देवता कादा यार, अग दा गोला वा उहनूं देवता बनाई जांदे आ। सूरज आ ਉਹਨੂੰ ਦੇਵਤਾ ਤੇ ਜਿਹੜਾ ਚੰਦ ਆ ਉਹ ਕਹਿੰਦੇ ਰਾਤ ਨੂੰ ਚੜਦਾ, ਹੁਣ ਦਿਨੇ ਤੁਰਿਆ ਫਿਰਦਾ। ਵਾਟਸ ਗੋਇੰਗ ਔਨ। ਅੱਜ ਸਾਰਾ ਦਿਨ ਬੱਦਲਵਾਈ ਰਹੇਗੀ, ਝੱਖੜ ਝੋਲੇ ਆਉਣਗੇ, ਥੰਡਰ ਸਟੋਰਮ ਆਏਗਾ, ਬਾਰਿਸ਼ ਪਏਗੀ, ਤਾਪਮਾਨ 27 ਡਿਗਰੀ। ਕੱਲ ਨੂੰ 28 ਡਿਗਰੀ, ਮਿਕਸ ਆਫ ਸਨ ਐਂਡ ਕਲਾਊਡ, ਝੱਖੜ ਝੋਲੇ ਤੇ ਥੰਡਰ ਸਟੋਰਮ ਆਉਣਗੇ। ਸੰਡੇ ਨੂੰ ਸਾਰਾ ਦਿਨ ਸੂਰਜ ਚਮਕੇਗਾ 28 ਡਿਗਰੀ, ਮੰਡੇ ਨੂੰ ਸੂਰਜ ਚਮਕੇਗਾ 27 ਡਿਗਰੀ, ਟਿਊਜ਼ਡੇ ਨੂੰ ਮਿਕਸ ਆਫ ਸਨ ਐਂਡ ਕਲਾਊਡ ਹਲਕੀ ਬਾਰਿਸ਼ ਦੇ ਨਾਲ 28 ਡਿਗਰੀ, ਔਰ ਬੁੱਧਵਾਰ ਨੂੰ 26 ਡਿਗਰੀ ਤਾਪਮਾਨ ਰਹਿਣਗੇ।
1: खांसी
0: हो या दमा हो या कमजोरी में घेरा हो, सुस्ती बगाए चुस्ती लाए, डावर का चवरम ब्रास रखिए इसको अपने पास। ਨੀਲਮ ਜੀ ਪ੍ਰੋਗਰਾਮ ਤੁਹਾਡਾ ਵੀ ਸਵਾਗਤ ਹੈ।
2: ਥੈਂਕ ਯੂ ਸਰ ਜੀ,
0: ਕੀ ਹਾਲ ਚਾਲ ਹੈ?
2: ਵੈਰੀ ਗੁੱਡ, ਤੁਹਾਨੂੰ ਦੱਸਾਂ ਰਹੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ। ਸੋ ਜੀ, ਰੀਅਲ ਸਟੇਟ ਮਾਰਕੀਟ ਦਾ ਕੋਈ ਪਤਾ ਜਿਹਾ ਨਹੀਂ ਲੱਗ ਰਿਹਾ ਜੀ। ਕਦੇ ਆ ਜਾਂਦੇ ਆ ਜੀ ਇਹ ਠੀਕ ਹੋਣ ਲੱਗ ਗਈ, ਕਦੇ ਆ ਜਾਂਦੇ ਜੀ ਸਲੋ ਹੋ ਗਈ, ਕਦੇ ਕਹਿੰਦੇ ਜੀ ਫੇਰ ਠੀਕ ਹੋ ਗਈ, ਕਾਂਡੋ ਮਾਰਕੀਟ ਕਹਿੰਦੇ ਬਰਬਾਦ ਹੋ ਗਈ, ਮੌਰਗੇਜਾਂ ਹੁੰਦੀਆਂ ਨਹੀਂ, ਆਹ ਨਹੀਂ ਹੁੰਦਾ। ਦਿਸ ਟੂ ਮੱਚ ਹੈਪਨਿੰਗ, ਟੂ ਮੱਚ ਹੈਪਨਿੰਗ। ਆਮ ਇੱਕ ਨੋਰਮਲ ਬੰਦੇ ਲਈ, ਮੇਰੇ ਵਰਗੇ ਲਈ ਇਹ ਸਮਝਣਾ ਮੁਸ਼ਕਿਲ ਹੋ ਜਾਂਦਾ ਵੀ ਘਰਾਂ ਤੱਕ ਕੀ ਕਰਾਂ।
1: ਹਾਂਜੀ ਦੇਵ ਜੀ, ਪਤਾ ਕੀ ਹੈ, ਰਾਈਟ ਨਾਓ ਰੀਅਲ ਇਸਟੇਟ ਮਾਰਕੀਟ ਫਰਸਟ ਟਾਈਮ ਬਾਇਰਸ ਦੇ ਲਈ ਬਹੁਤ ਹੀ ਵਧੀਆ ਆ। ਤੁਸੀਂ ਪ੍ਰੋਪਰਟੀ ਮਾਰਕੀਟ ਦੇ ਵਿੱਚ ਐਂਟਰ ਹੋਣਾ ਚਾਹੁੰਦੇ ਹੋ ਘਰਾਂ, ਕਿਉਂਕਿ ਬਹੁਤ ਸਾਰੀਆਂ ਪ੍ਰੋਪਰਟੀਆਂ ਜਿਹੜੀਆਂ ਕਾਫੀ ਟਾਈਮ ਤੋਂ ਮਾਰਕੀਟ ਦੇ ਵਿੱਚ ਲੱਗੀਆਂ
0: ਹੋਈਆਂ ਨੇ। ਤੁਸੀਂ ਸਮਝੋਗੇ ਜਿਹੜੇ ਫਰਸਟ ਟਾਈਮ ਬਾਇਰ ਆ ਉਹਨਾਂ ਲਈ ਜ਼ਿਆਦਾ ਫਾਇਦਾ
1: ਬੈਨੀਫੀਸ਼ੀਅਲ 100%, ਈਵਨ ਚਾਹੇ ਤੁਸੀਂ ਇਨਵੈਸਟਰ ਹੋ, ਛੋਟੀ ਮੋਟੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਕਿਉਂਕਿ ਜਿੰਨੇ ਨੂੰ ਤਾਂ ਤੁਹਾਨੂੰ ਘਰ ਮਿਲਣਾ, ਜਿੰਨੇ ਕੁ ਦੀ ਮੌਰਗੇਜ ਹੋਣੀ ਆ ਉਹ ਤੋਂ ਜ਼ਿਆਦਾ ਤੁਹਾਨੂੰ ਰੈਂਟ ਮਿਲੀ ਜਾਣਾ। ਸੋ ਤੁਸੀਂ ਛੋਟੀ ਜਿਹੀ ਇਨਵੈਸਟਮੈਂਟ ਕਰਨਾ ਚਾਹੁੰਦੇ, ਈਵਨ ਐਜ ਸਮਾਲ ਐਜ 5-6 ਲੱਖ ਦਾ ਘਰ ਲੈਣਾ ਚਾਹੁੰਦੇ, ਤੁਹਾਨੂੰ ਈਜ਼ੀਲੀ ਮਿਲ ਜਾਣਾ, ਫਰੀ ਹੋਲਡ ਘਰ ਮਿਲ ਸਕਦਾ ਆ ਅੱਜ ਦੀ ਮਾਰਕੀਟ ਦੇ ਵਿੱਚ। ਤੁਹਾਡੇ ਕੋਲ $25,000-$30,000 ਸੇਵਡ ਅਪ ਹੈਗੇ ਆ, ਤਾਂ ਤੁਸੀਂ ਸਪੈਸ਼ਲੀ ਲਾਈਕ ਇਸ ਜੇ ਫਸਟ ਟਾਈਮ ਬਾਇਰ ਹੋ, ਤੁਸੀਂ ਕੈਨੇਡਾ ਦੇ ਵਿੱਚ ਘਰ ਦੇ ਓਨਰ ਬਣ ਸਕਦੇ ਹੋ। ਪ੍ਰੋਪਰਟੀਜ਼ ਦੇ ਬਾਰੇ ਜਾਂ ਤੁਹਾਨੂੰ ਕਿੱਦਾਂ ਕੁਆਲੀਫਾਈ ਤੁਸੀਂ ਹੋ ਸਕਦੇ ਆ ਕਿ ਨਹੀਂ ਹੋ ਸਕਦੇ, ਉਹਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਕਾਲ ਤੇ ਗੱਲ ਕਰ ਲਓ ਜੀ, 647-408-7066, 647-408-7076।
0: ਕੱਲ ਬਲੂ ਜੇ ਦਾ ਮੈਚ ਹੋਇਆ ਜੀ ਸ਼ਿਕਾਗੋ ਕੱਬ ਨਾਲ, 11ਵੀਂ ਐਕਸਟਰਾ ਇਨਿੰਗ ਚ ਜਾ ਕੇ 3-2 ਦੇ ਫਰਕ ਨਾਲ ਉਹ ਹਾਰ ਗਏ। ਸਿਡਨੀ ਕ੍ਰੋਸ ਵੀ ਜਿਹੜਾ ਆਈਸ ਹਾਕੀ ਦਾ ਬਹੁਤ ਤਕੜਾ ਪਲੇਅਰ ਆ, ਅੱਜ ਦੀ ਤਰੀਕ ਉੱਪਰ ਉਹਦਾ ਜਨਮ ਹੋਇਆ ਸੀ 1987 ਦੇ ਵਿੱਚ। ਔਰ ਜਦੋਂ ਤੁਸੀਂ ਬੇਸਬਾਲ ਦੇਖਣ ਜਾਂਦੇ ਹੋ, ਫੋਰ ਐਗਜ਼ਾਮਪਲ ਆਪਣੇ ਸੁਖੀ ਜੀ, ਤੁਸੀਂ ਬੇਸਬਾਲ ਦੇਖੋ ਨਾ,
1: ਰਾਈਟ,
0: ਸੱਜੇ ਖੱਬੇ ਗੱਲਾਂ ਮਾਰਨ ਲੱਗ ਜਾਂਦੇ, ਪਿੱਛੇ ਨੂੰ ਦੇਖਣ ਲੱਗ ਜਾਂਦੇ, ਉਧਰ ਨੂੰ ਮੂੰਹ ਚੱਕ ਲਿਆ, ਉਹ ਬੈਟਿੰਗ ਕਰਦਾ ਸੀ ਬੰਦਾ, ਬੈਟ ਤੋਂ ਛੁੱਟ ਗਿਆ, ਉਹ ਬੰਦਾ ਮੇਰੇ ਝਾਕਦਾ ਹੋਰ ਪਾਸੇ ਸੀ, ਦੇਖਣ ਗਿਆ ਸੀ ਬਲੂ ਜੇ, ਸਿਰ ਤੇ ਆ ਵੱਜਿਆ, ਹੁਣ ਟਾਂਕੇ ਲੱਗੇ, ਪਤਾ ਨੀ ਕੀ ਹੋਇਆ, ਇਹ ਆਹ ਦੇਖੋ ਸਿਰ ਫੜੀ ਬੈਠਾ। ਸੋ ਧਿਆਨ ਰੱਖਣਾ ਚਾਹੀਦਾ ਬੰਦੇ ਨੂੰ, ਜਿਹੜੀ ਵੀ ਗੇਮ ਦੇਖਣੀ ਜਾਂਦੇ, ਗੇਮ ਦੇਖੋ, ਸੱਜੇ ਖੱਬੇ ਜੱਖੜ ਮਾਰ ਰਹੇ ਆ, ਫਿਰ ਉੱਤੇ ਜਿਹੜਾ ਦਲਾਨ ਜਿਹਾ ਬਣਿਆ ਹੁੰਦਾ ਉੱਥੇ ਬਹਿ ਜਾਓ ਤੇ ਉੱਥੇ ਜਾ ਕੇ ਦੇਖੋ। ਐਨੀਵੇ, ਆਪਣੇ US ਕੌਂਸਲੇਟ ਟੋਰਾਂਟੋ ਵਿੱਚ ਗੋਲੀਆਂ ਚਲਾਈਆਂ ਸੀ ਇੱਕ ਬੰਦੇ ਨੇ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਪਤਾ ਲੱਗਿਆ ਹੈ ਜਿਵੇਂ ਆਪਣੇ ਜੀ ਬਿਸ਼ਨੋਈ ਗੈਂਗ ਦੀ ਵਾਰਨਿੰਗ ਆਈ ਆ ਤੇ ਉਹਨੇ ਗੋਲੀਆਂ ਚਲਾ ਤੀਆਂ, ਤੇ ਬੰਦਾ $2,000 ਲੈ ਕੇ ਗੋਲੀਆਂ ਚਲਾ ਦਿੰਦਾ, $1,500 ਲੈ ਕੇ ਗੋਲੀ। ਇਹ ਵੀ ਇਸੇ ਤਰ੍ਹਾਂ ਹਾਇਰ ਕੀਤੇ ਹੋਏ ਸੀ ਦੋ 15-15 ਸਾਲ ਦੇ ਬੱਚੇ, ਜਿਹਨੂੰ ਆਹ ਚੱਕੇ ਇੰਨੇ ਕੁ ਪੈਸੇ ਜਾ ਕੇ ਉੱਥੇ ਗੋਲੀਆਂ ਚਲਾਇਆ, ਅਨਬਲੀਵੇਬਲ। ਖੈਰ, ਮੇਨ ਸਟ੍ਰੀਮ ਚ ਪੁੱਛਿਆ ਗਿਆ ਵੀ ਤੇਲ ਇੰਨਾ ਸਸਤਾ ਹੋ ਗਿਆ 17-18 ਸੈਂਟ, ਕਿਵੇਂ ਗੁੱਡ ਜਿਹਾ ਫੀਲ ਕਰਦੇ ਆ, 72% ਨੇ ਕਿਹਾ ਵੀ ਫੀਲ ਵੈਰੀ ਗੁੱਡ ਅਬਾਊਟ ਇਟ, ਕੁਦਰਤੀ ਗੱਲ ਹੈ, ਲੇਕਿਨ ਬਾਲਿਆਂ ਨੂੰ ਖੁਸ਼ ਹੋਣ ਦੀ ਲੋੜ ਨੀ, ਅੱਜ ਅੱਧੀ ਰਾਤੋਂ 2 ਸੈਂਟ ਫੇਰ ਉੱਪਰ ਚਲੇ ਜਾਣਾ, ਮੇਰਾ ਖਾਂਦਾ ਰੰਗ ਚ ਭੰਗ ਪਾਉਣਾ ਜੀ, ਉਹ ਪਾਤਾ ਆਪਾਂ।
3: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
4: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
5: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ C X1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256, 905-913-5256, 913-5256. ਇੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
6: ਡਾਕਟਰ ਸਾਹਿਬ ਬੜਾ ਤੰਗ ਜੀ, ਮੈਂ ਧਰਮ ਸੁਧੀ ਗੱਲ ਏ, ਕੱਲ ਨੂੰ ਮੇਰਾ ਵਿਆਹ ਦਾ ਪ੍ਰੋਗਰਾਮ ਏ ਤੇ ਮੈਂ ਦੱਸੋ ਦੁਖੀ ਹੋ ਕੇ ਬੈਠਾ, ਪੇਟ ਬੜਾ ਖਰਾਬ, ਕੋਈ ਦਵਾਈ ਦਿਓ ਚੰਗੀ।
7: ਕੋਈ ਗੱਲ ਨੀ, ਤੁਸੀਂ ਇਹ ਮੈਡੀਸਿਨ ਲੈ ਲਓ ਤੇ ਸਵੇਰੇ ਦੁਪਹਿਰ ਤੇ ਸ਼ਾਮ ਤਿੰਨ ਟਾਈਮ ਲੈ ਲੈਣਾ।
6: ਠੀਕ ਹੈ ਜੀ। ਡਾਕਟਰ ਸਾਹਿਬ ਕੋਈ ਪਰਹੇਜ਼ ਵੀ ਹੈ, ਕਿਉਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਖਾਧਾ ਪੀਤਾ ਜਾਂਦਾ ਬਹੁਤ ਘੱਟ?
7: ਬਸ ਤੁਸੀਂ ਉੱਥੇ ਧਿਆਨ ਰੱਖਿਓ ਕਿ ਜ਼ੋਰ ਦੀ ਤੁੱਤੀ ਨਾ ਵਜਾਏ।

0: ਦੇਖੋ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਇੰਟਰਨੈਟ, ਅਨਲਿਮਿਟਿਡ ਯੂਸੇਜ, ਸਪੈਸ਼ਲ ਕ੍ਰੈਡਿਟਸ, ਤੇ ਨੰਬਰ ਸੇਮ ਹੈਗਾ ਕਾਲ ਕਰਨ ਲਈ 6479462525, 6479462525।
1: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 9054609099, 9054609099, 4609099, ਇਹਨਾਂ ਦਾ ਨੰਬਰ ਹੈ।
2: 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
3: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
3: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
2: 40 ਸਾਲਾਂ ਤੋਂ ਬੇਦਾਗ ਸਰਵਿਸ,
4: ਗਿੱਲ ਇੰਟਰਨੈਸ਼ਨਲ ਟ੍ਰੈਵਲ,
3: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
4: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
3: 9056710400 or 9057968800 or visit giltravels.ca।
5: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447784-1213, 6478412133।
1: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 3887 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ, 905-965-2631, 9652631।
6: ਉਹ ਜੁੱਤੀ ਚੂ ਚੂ ਕਰਦੀ
7: ਆ, ਜੁੱਤੀ ਛੱਡ, ਸਾਰੇ ਘਰ ਦਾ ਫਰਨੀਚਰ ਚੂ ਚੂ ਕਰੀ ਜਾਂਦਾ ਹੈ। ਸੋਫੇ ਤੇ ਬਹਿ ਜਾਓ ਤਾਂ ਚੂ, ਕੁਰਸੀ ਤੇ ਬਹਿ ਜਾਓ ਤਾਂ ਚੂ,

0: ਲਓ ਜੀ, ਗੱਲ ਹੋ ਰਹੀ ਸੀਗੀ ਕੱਲ ਇੱਕ ਜਗ੍ਹਾ ਬੈਠੇ ਸੀ, ਕਹਿੰਦੇ ਜਿਹੜੀ ਦਾਰੂ ਆ ਉਹ ਤਾਂ ਦਾਰੂ ਹੀ ਆ। ਮੈਂ ਆਖਿਆ ਨਹੀਂ ਜੀ, ਦਾਰੂ ਤਾਂ ਵੱਖਰਾ ਵੱਖਰਾ ਹੁੰਦਾ। ਹਾਂ, ਇੱਕ ਬਾਈ ਮਿਲਿਆ ਸੀ ਅੱਜ ਤੋਂ 15 ਸਾਲ ਪਹਿਲਾਂ। ਨੀਰਵ ਜੀ, ਪ੍ਰੋਗਰਾਮ ਸਵਾਗਤ ਹੈ ਤੁਹਾਡਾ।
1: ਥੈਂਕ ਯੂ ਸਰ ਜੀ।
0: ਇੱਕ ਬਾਈ ਮਿਲਿਆ ਸੀ ਤੇ ਠੇਕੇ ਚ ਖੜਾ, ਮੈਂ ਬੋਤਲ ਪੜ ਰਿਹਾ ਸੀ ਪਿੱਛੇ ਵੀ ਉਹਦੇ ਕੀ ਲਿਖਿਆ ਕੀ ਨਹੀਂ ਲਿਖਿਆ।
1: ਹਾਂਜੀ।
0: ਤੇ ਕਹਿੰਦਾ ਬਾਈ ਸਭ ਤੋਂ ਵਧੀਆ ਕਿਹੜੀ ਆ? ਮੈਂ ਵਿੱਚ ਕੀ ਪਾਉਂਦਾ, ਕਹਿੰਦਾ ਕੋਕ ਜਿਹੜੀ ਸਭ ਤੋਂ ਸਸਤੀ ਸੀ ਉਹ ਚੁਕਾਤੀ। ਮੈਂ ਲੈ ਜਾ, ਕਹਿੰਦਾ ਤਾਂ ਸਸਤੀ ਆ, ਮੈਂ ਜਦ ਕੋਕ ਪਾ ਕੇ ਟੇਸਟ ਹੀ ਬਦਲ ਜਾਣਾ, ਫਿਰ ਜਿਹੜੀ ਮਰਜ਼ੀ ਪੀ ਜਾ ਲੈ ਤੂੰ। ਐਨੀ ਹਾਓ, ਮੌਰਗੇਜ ਰਿਲੇਟਡ ਗੱਲ ਕਰਨ ਤੋਂ ਪਹਿਲਾਂ ਮੈਂ ਪੈਸੇ ਦੀ ਗੱਲ ਕਰਦਾ। ਜੇ ਮੈਂ ਤੁਹਾਨੂੰ ਇਹ ਕਹਾਂ ਅੱਜ,
1: ਹਾਂਜੀ,
0: ਬਈ ਨੀਲਮ ਜੀ ਇਹ ਸਾਲ ਤੁਹਾਡੇ 18% ਤੁਹਾਡੀ ਜਿਹੜੀ ਇਨਕਮ ਆ ਵੱਧ ਜਾਣੀ ਆ। 18% ਸੁਖੀ ਜੀ, 18% ਮੇਰੇ ਨੀ ਵੈਸਟ ਵਾਲਿਆਂ ਦੇ 18% ਉਹਨਾਂ ਨੇ ਪੇ ਵਧਾ ਲਈ ਉਹਨਾਂ ਨੇ। ਇੱਕ ਦਿਨ ਉੱਥੇ ਹਮਾਰੀ ਮੰਗੇ ਪੂਰੇ ਕਰੋ, ਹਮਾਰੇ ਮੰਗੇ ਪੂਰੇ ਕਰੋ। 18% ਯਾਰ ਹੱਦ ਹੋ ਗਈ, ਇੱਥੇ ਇੱਕ ਦਿਨ 2% ਨੀ ਵੱਧਦੀ ਹੈਗੀ। ਐਨੀ ਵੇ ਨੀਲਮ ਜੀ, ਤੁਸੀਂ ਮੌਰਗੇਜ ਰਿਲੇਟਡ ਕਾਫੀ ਲੰਮੇ ਸਮੇਂ ਤੋਂ ਬਹੁਤ ਵੱਡੀ ਫਰਮ ਚ ਆਪਦਾ ਤੁਸੀਂ ਬਹੁਤ ਸਾਰਾ ਸਟਾਫ ਆ ਜਿਹੜਾ ਕੰਮ ਕਰਦੇ ਹੋ, ਕੀ ਕਹਿਣਾ ਚਾਹੋਗੇ?
1: ਮੈਂ ਆਈ ਵੁੱਡ ਲਾਈਕ ਟੂ ਸੇ ਕਿ ਆਪਾਂ ਬੜੀ ਮਿਸਟੇਕਸ ਦੇਖਿਆ ਲੋਕਾਂ ਦੇ ਵਿੱਚ, ਜਿਹੜੀ ਕਾਮਨ ਜੀ ਮਿਸਟੇਕ ਆ ਪੀਪਲ ਕਰਦੇ ਆ, ਆਪਣਾ ਡ੍ਰੀਮ ਹੋਮ ਦੇਖਣਾ ਸ਼ੁਰੂ ਕਰ ਦਿੰਦੇ ਆ ਬਿਫੋਰ ਦੇ ਗਤੀ ਪ੍ਰੀ ਅਪਰੂਵਲ। ਜੇ ਤੁਸੀਂ ਪ੍ਰੀ

0: ਉਹ ਲਿੱਤੀ ਹੋਵੇ ਐਟਲੀਸਟ ਤੁਹਾਡੀ ਜਿਹੜੀ ਤੁਸੀਂ ਆਫਰ ਪਾਣੀ ਆ ਉਹ ਇਟ ਸਟਰੈਂਥਨ ਦੈਟ ਆਫਰ ਕਿਉਂਕਿ ਤੁਸੀਂ ਕੌਨਫੀਡੈਂਸ ਨਾਲ ਆਫਰ ਸੋਰੀ ਆਫਰ ਪਾਉਂਦੇ ਹੋ ਉਹਦੇ ਤੇ ਐਟਲੀਸਟ ਤੁਹਾਨੂੰ ਇਹ ਹੁੰਦਾ ਕਿ ਕੋਈ ਲਾਸਟ ਮੂਮੈਂਟ ਤੇ ਸਰਪ੍ਰਾਈਜ਼ ਨਹੀਂ ਮਿਲਣੇ ਸੋ ਮੇਕ ਸ਼ੋਰ ਯੂ ਗੈਟ ਪ੍ਰੀ ਅਪਰੂਵਲ ਬਿਫੋਰ ਯੂ ਸਟਾਰਟ ਲੁਕਿੰਗ ਦੀ ਪ੍ਰੋਪਰਟੀ
1: ਓਕੇ ਓਕੇ ਕਈ ਵਾਰ ਨਾ ਤੁਸੀਂ ਟਿਕਟੋਕ ਦੇਖਦੇ ਹੋ ਉਂਗਲਾਂ ਜਿਹੀਆਂ ਮਾਰੀ ਜਾਂਦੇ ਹੋ ਵੱਡੇ ਵੱਡੇ ਘਰ ਆ ਜਾਂਦੇ ਤੁਹਾਡਾ ਡ੍ਰੀਮ ਘਰ ਆ ਤੁਹਾਡਾ ਸੁਪਨਿਆਂ ਦਾ ਘਰ ਰੀਅਲ ਸਟੇਟ ਵਾਲਿਆਂ ਨੂੰ ਪੁੱਛਣ ਵਾਲਾ ਵੀ ਸੁਪਨਿਆਂ ਦਾ ਘਰ ਤਾਂ ਉਹਦੇ ਕੋਲੇ ਹੋਣਾ ਜਿਹੜਾ ਮਿਲੀਅਨੇਅਰ ਆ ਮੇਰੇ ਵਰਗੇ ਦੋ ਚੁਆਨੀਆਂ ਤਾਂ ਕੋਲੇ ਨਹੀਂ ਹੈ ਮਿਲੀਅਨੇਅਰ ਤੇ ਤੁਹਾਨੂੰ ਬਣਾ ਦਾਂਗੇ ਤੇ ਸੋ ਇਹ ਜਿਹੜੇ ਝੂਠਵਾਨ ਜਾਂ ਬੋਲਦੇ ਇਹਨਾਂ ਲੋਕਾਂ ਤੋਂ ਬਚ ਕੇ ਰਹੋ ਤੁਹਾਡਾ ਉਹਨਾਂ ਨੇ ਜਾਣਾ ਕੱਖ ਨਹੀਂ ਤੁਹਾਡਾ ਰਹਿਣਾ ਕੱਖ ਨਹੀਂ ਅੱਛਾ ਅੱਜ ਕੱਲ੍ਹ ਵੈਸੇ ਮੌਰਗੇਜ ਸਟਾਰਟ ਕਿੰਨੇ ਕੁ ਪਰਸੈਂਟ ਤੋਂ ਹੁੰਦੀ ਹੈ
0: 3.5
1: 3.5
0: ਹਾਂਜੀ
1: ਦਸ ਪੀਟੀ ਗੁੱਡ ਰਾਈਟ
0: ਇਟਸ ਵੈਰੀ ਗੁੱਡ ਐਕਸਲੈਂਟ ਰੇਟ
1: ਅੱਛਾ ਕਈ ਇਹਦੇ ਵੀ ਕੰਪਲੇਂਟ ਕਰਦੇ ਆ ਉਹਨਾਂ ਉਹ ਜਿਹੜਾ ਕੋਈ ਕੰਪਲੇਂਟ ਕਰਦਾ ਨਾ ਉਹਨੂੰ ਮੈਂ ਕਹਿੰਦਾ ਹੁਣ ਅਸੀਂ 18-20% ਦਿੱਤੀ ਹੋਈ ਹੈ ਯਾਰ ਫਿਰ ਕਹਿਣਗੇ ਉਹ ਤਾਂ ਘਰ 40,000 ਦਾ ਸੀ ਪਰ ਪੇ ਵੀ $2 ਸੀ ਘੰਟੇ ਦੀ
0: ਐਗਜ਼ੈਕਟਲੀ
1: ਉਹ ਨਹੀਂ ਗਿਣਦੇ ਉਹ
0: ਯੈਸ
1: ਸੋ 3.5% ਤੋਂ ਮੌਰਗੇਜ ਲੈਣੀ ਹੈ ਭਾਈ ਸਾਹਿਬ ਬੈਂਕ ਤੋਂ ਦਵਾ ਕੇ ਦਿੰਦੇ
0: ਹੋ ਫਸਟ ਦੇਖੋ ਜਿਹੜੀ 3.5 ਵਾਲੀ ਆ ਪਹਿਲੀ ਗੱਲ ਤਾਂ ਉਹ ਉਹਨਾਂ ਨੂੰ ਮਿਲਦੀ ਜਿਹੜੀ ਪਰਚੇਜ਼ ਹੈ ਐਂਡ ਪਰਚੇਜ਼ ਜਿਹੜੀ ਇੰਸ਼ੋਰੈਂਸ ਡੀਲਸ ਹੁੰਦੀਆਂ ਵਿਚ ਇਜ਼ ਅ CMHC ਵਾਲੀਆਂ ਅੰਡਰ 20% ਸੋ ਜਿਹੜੀਆਂ ਵੀ ਡੀਲਸ ਅੰਡਰ 20% ਹੁੰਦੀ ਆ ਉਹ ਹੈਜ਼ ਟੂ ਬੀ ਡਨ ਬਾਈ ਏ ਲੈਂਡਰ ਦੇਰ ਇਜ਼ ਨੋ ਅਦਰ ਲੈਂਡਰ ਹੂ ਡਜ਼ ਇਟ
1: ਓਕੇ ਓਕੇ ਨੰਬਰ ਦਿਓ ਆਪਣਾ
0: 6477398710
1: ਆਲਰਾਈਟ ਐਂ ਕਰਦੇ ਆ ਪਹਿਲਾਂ ਤੁਹਾਡਾ ਡਕ ਸਿਸਟਮ ਸਾਫ਼ ਕਰਾਉਂਦੇ ਆ ਫਿਰ ਆਉਂਦੇ ਆ
2: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ
3: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ
2: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ ਭਾਵੇਂ ਹੋਵੇ ਡਕਟ ਕਲੀਨਿੰਗ ਰੈਜ਼ੀਡੈਂਸ਼ੀਅਲ ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616
4: ਚਿੰਟੂ
5: ਹਾਂ ਜੀ ਮੈਡਮ ਜੀ
4: ਪੁੱਤਰ ਮੈਂ ਕੱਲ ਸ਼ਿਮਲਾ ਗਿਆ ਇਹਦੀ ਇੰਗਲਿਸ਼ ਬਣਾ
5: ਮੈਂ ਕੱਲ ਸ਼ਿਮਲਾ ਗਿਆ ਜੀ ਆਈ ਗੋ ਟੂ ਵੈਂਟ ਟੂ ਗੋਨ ਟੂ ਸ਼ਿਮਲਾ ਜੀ
4: ਓਏ ਤੂੰ ਵਰਬ ਦੀਆਂ ਤਿੰਨੋਂ ਫਾਰਮਾਂ ਲਗਾਈ ਜਾ ਰਿਹਾ
5: ਮੈਡਮ ਜੀ ਚੜ੍ਹਾਈ ਦੇਖੋ ਕਿੰਨੀ ਆ ਸਾਰੇ ਗੇਅਰ ਲਾਉਣੇ ਪੈਣੇ ਆ
6: ਫਿੱਟੇ ਮੂੰਹ ਤੇਰੇ
7: ਲੁਧਿਆਣਿਓ ਟੈਂਟ ਕਰਾ ਆਂਦਾ
8: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
9: ਜਸ਼ਨ ਟੈਂਟਸ ਦੇ ਨਾਲ
8: ਵਿਆਹ ਹੋਵੇ ਬਰਥਡੇ ਪਾਰਟੀ
9: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ
8: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ ਹਾਈ ਪੀਕ ਟੈਂਟਸ ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ
9: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ ਚੇਅਰਸ ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ
8: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ ਕੁਆਲਿਟੀ ਸਰਵਿਸ ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ ਅੱਜ ਹੀ ਕਾਲ ਕਰੋ ਜਸ਼ਨ 416-294-2857
9: 416-294-2857
8: ਜਸ਼ਨ ਟੈਂਟਸ ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ
10: Everest Transportation hire kar rahe ne cross border AC drivers bahut hi shandar opportunity dedicated auto parts daily home runs same truck te trailers lagbhag 10000 mile per week milange starting from Kushawa Etobicoke ate Bolton je tuhade kol vi hai valid AC license clean CBOR te abstract US border eligibility te fast card ta aaj hi Everest Transportation nu call karo 905-846-2229 extension ਹੈ 4 ਜਾਂ ਫਿਰ 905-334-8222 ਯਾਨੀ 905-846-2229 ਤੇ ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4
1: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ 905-450-2828 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ
11: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਫ੍ਰਿਜ ਦੇ ਆਰ ਪ੍ਰੋਫੈਸ਼ਨਲ ਐਂਡ ਗੈਲਰੀ ਬੋਸ਼ ਜਰਮਨ ਬ੍ਰਾਂਡ ਹੈ ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਿਪੇਟ ਕਰ ਰਹੀਆਂ ਟੀਵੀ ਦੀ ਜੇ ਗੱਲ ਕਰੀਏ ਜੀ ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੈ ਜੀ ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ ਇਹ ਵੀ $1,200 ਵਾਲਾ $699 ਦਾ। ਇਹ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ 68-inch ਦੀ ਹਾਈਟ ਹੈ ਜੀ ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਵਾਲਾ ਜੀ ਸਿਰਫ $1,899 ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1,799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ। ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1,000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਤੇ ਵਨ ਵਰਡ ਹੈ ਜੀ 9054502828 905-450-2828 ਜੀ।
1: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
11: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
6: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ।
1: ਅੰਮ੍ਰਿਤਸਰ ਖੇਤਾਂ ਚ ਮੀਂਹ ਦੀ ਤਬਾਹੀ, ਸੜ ਗਈਆਂ ਕਰੇਲੇ ਦੀਆਂ ਵੱਲਾਂ, ਕਿਸਾਨ ਦੁਖੀ ਹੈ। ਕੈਨੇਡਾ ਵਿਚ ਪੰਜਾਬੀ ਟਰੱਕ ਡਰਾਈਵਰ ਅਮਰਿੰਦਰ ਸਿੰਘ ਸਰਾਮ ਵਿਰੁੱਧ ਸ਼ਰਾਬ ਪੀ ਕੇ ਡਰਾਈਵਿੰਗ ਕਰਦਿਆਂ ਜਾਨਲੇਵਾ ਹਾਦਸਾ ਅੰਜਾਮ ਦੇਣ ਦੇ ਦੋਸ਼ ਲੱਗੇ ਨੇ। USA ਦੇ ਕੈਲੀਫੋਰਨੀਆ ਚ ਪਟਿਆਲੇ ਦੇ 24 ਸਾਲਾ ਖੁਸ਼ ਕਰਨਦੀਪ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਆ ਜਿਹੜਾ ਪੋਲੀਵਰ ਹੈ, ਇਹ ਜਿਹੜਾ ਕੰਜ਼ਰਵੇਟਿਵ ਦਾ ਲੀਡਰ ਹੈ, ਇਹਦੇ 4-5 ਤਾਂ ਵੈਸੇ ਹੀ ਭੱਜ ਗਏ ਸੀ ਜਿਹੜੇ ਲਿਬਨਨ ਰਲ ਗਏ। ਇੱਕ ਹੁਣ ਸਤੰਬਰ ਦੇ ਮਹੀਨੇ ਰਿਜ਼ਾਈਨ ਕਰਨ ਲੱਗਾ, ਕਹਿੰਦਾ ਮੈਂ ਰਹਿਣੇ ਨਹੀਂ ਇਸ ਪਾਰਟੀ 'ਚ, ਆਪਾਂ ਚੱਲੇ ਆਪਦੇ ਪੁਰਾਣੇ ਕੰਮ 'ਤੇ। ਇਹਦੇ ਹੋਰ ਘੱਟ ਜਾਣੇ ਆ, ਇਹ ਆਪਦੀ ਪਾਰਟੀ ਨੂੰ ਕੰਟਰੋਲ ਦੇ ਵਿੱਚ ਨਹੀਂ ਕਰ ਸਕਿਆ ਤੇ ਨਾ ਕਰ ਸਕਦਾ ਹੈ। ਉਧਰ ਜਿਹੜੇ ਆਪਣੇ ਸਟੂਡੈਂਟ ਪ੍ਰੋਟੈਸਟ ਕਰਦੇ ਆ ਵਰਕ ਪਰਮਿਟ ਰਿਲੇਟਡ ਜੋ ਵੀ ਹੈ, ਟਿਕਟੋਕ ਤੇ ਕੋਈ ਹੱਕ ਜਾਂ ਕੋਈ ਗਾਲਾਂ ਕੱਢਦਾ, ਕੋਈ ਕਹਿੰਦਾ ਯਾਰ ਤੁਸੀਂ 20-50 ਹੈਗੇ ਇੱਥੇ ਬਹਿ ਜਾਂਦੇ ਜਾ ਕੇ ਆਹ ਕਰਦੇ ਹੋ ਆਹ ਕਰਦੇ ਹੋ, ਕੋਈ ਕਹਿੰਦਾ ਜੀ ਇਹਨਾਂ ਦੇ ਹੱਕ ਚੁਣੇ। ਪਰ ਹੈਰਾਨੀ ਦੀ ਗੱਲ ਇਹ ਹੈ ਉਹ ਵਰਕ ਪਰਮਿਟ ਸਰ ਪੰਜਾਬੀਆਂ ਦੇ ਰੱਦ ਹੋਏ ਆ, ਹੋਰਾਂ ਦੇ ਨਹੀਂ ਰੱਦ ਹੋਏ। ਸਾਰੀ ਦੁਨੀਆਂ ਤੋਂ ਸਟੂਡੈਂਟ ਆ, ਸਾਡੇ ਪੰਜਾਬੀ ਉੱਥੇ ਕਿਉਂ ਬੈਠੇ ਆ? ਇੱਕ ਤਾਂ ਸਪੀਚ ਐਂ ਕਰ ਰਿਹਾ ਸੀ ਜਿਵੇਂ ਗਾਲਾਂ ਕੱਢਦਾ ਹੁੰਦਾ। ਕਮ ਔਨ ਮੈਨ, ਪੁਲਿਸ ਵੱਲੋਂ ਸਰਚ ਵਾਰਨ ਲਾਗੂ ਕਰਨ ਤੋਂ ਬਾਅਦ ਵਿਅਕਤੀ ਦੀ ਮੌਤ ਇਨ ਬਰੋਕਵਲ, ਔਰ ਕੈਨੇਡਾ ਦੇ ਵੰਡਰਲੈਂਡ ਵਿਖੇ ਨੌਜਵਾਨ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਬ੍ਰੈਂਪਟਨ ਦੇ ਵਿਅਕਤੀ ਚਾਰਜ ਲਗਾਇਆ, ਨਾਮ ਹੈ ਜੁਗਾੜ ਧਾਮੀ, 19 ਸਾਲ ਦਾ। ਆਹ ਦੇਖਿਓ ਉਹਦਾ ਸਪੈਲਿੰਗ, ਜੁਗਾੜ ਬਣਦਾ ਕੋਈ ਜੱਗੜ ਬਣਦਾ, ਇੱਥੇ ਕੀ ਲਿਖਿਆ ਹੋਇਆ ਆਹ ਦੇਖਿਓ ਜੁਗਾੜ ਧਾਮੀ। ਲਓ ਜੀ ਇਹ ਜੁਗਾੜ ਲਾਉਂਦਾ ਸੀ, ਫਸ ਗਿਆ ਹੁਣ।
12: ਕਿਚਨਰ ਦੇ ਵਿੱਚ ਡੀਟੈਚ ਘਰ ਆਇਆ ਦੇਵ ਜੀ, ਕਾਰਨਰ ਲੋਟ ਆ, ਬਹੁਤ ਹੀ ਵਧੀਆ ਪ੍ਰੋਪਰਟੀ ਹੈਗੀ ਆ। ਡੀਟੈਚ ਘਰ, 3 ਬੈਡਰੂਮ ਦਾ ਘਰ ਆ, ਹਿਊਜ ਬੈਕਯਾਰਡ ਤੁਹਾਨੂੰ ਮਿਲੂਗਾ, ਆਲਮੋਸਟ 2000 ਸਕੁਅਰ ਫੁੱਟ ਦੀ ਇਹ ਪ੍ਰੋਪਰਟੀ ਤੁਹਾਨੂੰ ਮਿਲ ਸਕਦੀ ਆ ਮਿਡ 600 ਦੇ ਵਿੱਚ, 650-660 ਦੀ ਰੇਂਜ ਦੇ ਵਿੱਚ। ਇਹ ਘਰ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਕੰਟੈਕਟ ਕਰ ਲਓ। ਹਲੇ ਪ੍ਰੋਪਰਟੀ ਬਹੁਤ ਹੀ 2 ਦਿਨ ਪਹਿਲਾਂ ਆਪਾਂ ਮਾਰਕੀਟ ਦੇ ਵਿੱਚ ਲੈ ਕੇ ਆਏ ਹਾਂ, ਤੁਸੀਂ ਮਲਟੀਪਲ ਆਫਰਸ ਤੋਂ ਬਚਣਾ ਚਾਹੁੰਦੇ ਹੋ ਕਿਉਂਕਿ ਲਾਈਕ ਐ ਸੈਡ 3 ਬੈਡਰੂਮ ਨੇ, ਡੀਟੈਚ ਘਰ ਆ, ਹਿਊਜ ਤੁਹਾਨੂੰ ਲੋਟ ਮਿਲੂਗਾ। ਜੇ ਲੋਟ ਸਾਈਜ਼ ਜਾਣਾ ਚਾਹੁੰਦੇ ਹੋ ਤਾਂ 49 by 110 feet.
1: Wow.
12: So almost 50 by 110 feet ਦਾ ਲੋਟ ਹੈ ਜੀ
1: ਬਿਲਡਰ ਕੋਲੋਂ ਇਹ ਏਡਾ ਵੱਡਾ ਲੋਟ ਲੈਣ ਜਾਓ ਕਹਿੰਦਾ ਜੀ ਪ੍ਰੀਮੀਅਮ ਲੋਟ ਆ ਲੱਖ ਡਾਲਰ ਹੋਰ ਲੱਗੂ
12: ਐਗਜੈਕਟਲੀ ਸੋ ਵਧੀਆ ਓਪਰਚੁਨਿਟੀ ਆ ਚਾਹੇ ਤਾਂ ਤੁਸੀਂ ਫਸਟ ਟਾਈਮ ਬਾਇਰ ਹੋ ਜੇ ਫਸਟ ਟਾਈਮ ਬਾਇਰ ਹੋ ਤੁਹਾਡੇ ਕੋਲ $30,000 ਸੇਵਡ ਅਪ ਹੈਗਾ ਇਹ ਘਰ ਲੈ ਸਕਦੇ ਹੋ ਜੇ ਤੁਸੀਂ ਇਨਵੈਸਟਰ ਹੋ ਤਾਂ ਵੀ ਤੁਹਾਡੇ ਲਈ ਬਹੁਤ ਵਧੀਆ ਓਪਰਚੁਨਿਟੀ ਹੈਗੀ ਆ ਘਰ ਨੂੰ ਤੁਸੀਂ ਬੇਸਮੈਂਟ ਅਲੱਗ ਰੈਂਟ ਤੇ ਦੇ ਸਕਦੇ ਹੋ ਅਪਸਟੇਅਰਸ ਅਲੱਗ ਰੈਂਟ ਤੇ ਦੇ ਸਕਦੇ ਹੋ ਮੋਰਗੇਜ ਪੇ ਕਰਨ ਤੋਂ ਬਾਅਦ ਵੀ ਤੁਹਾਡੇ ਕੋਲ ਪੋਜ਼ਿਟਿਵ ਕੈਸ਼ ਫਲੋ ਆਊਗਾ 647-408-7066
1: ਖਬਰਾਂ ਚੋਂ ਖਬਰ ਹੈ ਨਾਮ ਦੇਖੋ ਕਿੰਨਾ ਵਧੀਆ ਹੈ ਸਾਹਿਲ ਪ੍ਰੀਤ ਧਾਲੀਵਾਲ 25 ਸਾਲ ਦਾ ਪੁਲਿਸ ਨੇ ਚੱਕ ਲਿਆ $14,000 ਦੀ ਚੋਰੀ ਕੀਤੀ ਸੀ ਮਿਲਟਨ ਦੇ ਵਿੱਚ ਹੌਬੀ ਸ਼ਾਪ ਚੋਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਵਜੂਦ ਟਰੰਪ ਨੇ ਅਮਰੀਕੀ ਜਨਮ ਜਾਤ ਨਾਗਰਿਕਤਾ ਯਾਨੀ ਬਰਥ ਰਾਈਟ ਸਿਟੀਜ਼ਨਸ਼ਿਪ ਜਿਹੜੀ ਹੈ ਸੀਮਤ ਕਰਨ ਦੇ ਆਦੇਸ਼ ਦੇ ਦਿੱਤੇ ਨੇ ਤੇ ਸਾਈਨ ਕਰ ਦਿੱਤੇ ਨੇ ਗਏ ਤੇ ਆਏ ਲੇਕਿਨ ਰੂਪਾ ਬਰਾੜ ਦਾ ਆਹ ਸੁਨੇਹਾ ਸੁਣ ਲਓ ਚੰਗੇ ਰਹੋਗੇ
13: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ ਕੰਮ ਤੇ ਵੀ ਨਹੀਂ ਜਾ ਸਕਦੇ ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ ਤਾਂ ਦਿਲ ਨਾ ਛੱਡੋ ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ ਕਾਲ 416-991-5939 416-999-5939
1: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ ਆਪਣੀ ਕਮਿਊਨਿਟੀ ਲਈ ਖੁਸ਼ਖਬਰੀ ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ ਜਿੱਥੋਂ ਤੁਸੀਂ ਫਿਜ਼ੀਓਥੈਰੇਪੀ ਮਸਾਜ ਥੈਰੇਪੀ ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ 10930 ਗੋਰਵੇ ਡਰਾਈਵ ਯੂਨਿਟ C X1 ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256 905-913-5256
14: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
15: ਬਸ ਇੰਨੀ ਗੱਲ

0: ਲਓ ਜੀ ਇੱਕ ਵਾਰ ਫੇਰ ਗੱਲ ਕਰ ਲੈਂਦੇ ਹਾਂ ਇੱਕ ਹੋਸਟ ਆ ਜਿਹੜਾ ਇਹ ਕਹਿੰਦਾ ਸਾਨੂੰ ਬੜੀ ਚਿੰਤਾ ਹੈ ਕਿ ਸਾਡੀਆਂ ਬੱਚੀਆਂ ਸ਼ਰਾਬ ਦਾ ਸੇਵਨ ਕਰਦੀਆਂ ਨੇ ਪਾਰਟੀਆਂ ਦੇ ਉਹ ਭਲੇ ਮਾਨਸਾ ਮੁੰਡੇ ਵੀ ਕਰਦੇ ਆ ਉਹਨਾਂ ਬਾਰੇ ਕਿਉਂ ਨੀ ਬੋਲਦਾ ਜੇ ਬੱਚੀਆਂ ਕਰਦੀਆਂ ਜੇ ਉਹਨਾਂ ਦੇ ਮਾਂ ਬਾਪ ਨੂੰ ਪ੍ਰੋਬਲਮ ਨੀ ਤੇਰੇ ਮਾਂ ਲੜਦੇ ਆ ਬਸ ਰੋਂਗ ਵਿਦ ਦੀਜ਼ ਗਾਇਜ਼ ਮੈਨ ਉਹ ਲੋਕ ਜਿਹੜੇ ਪਿਕਨਿਕ ਤੇ ਜਾਂਦੇ ਆ ਜਾਓ ਐਸ਼ ਕਰੋ ਦਾਰੂ ਦੂਰੂ ਨਾ ਪੀਓ ਚੰਗੇ ਰਹੋਗੇ ਪਰ ਗਰਭ ਉੱਥੇ ਸੱਟੇ ਆਉਂਦੇ ਹੋ ਕੌਣ ਸਾਫ ਕਰੂ ਆ ਕੇ ਫਿਰ ਉਹ ਲੋਕ ਜਿਹੜੇ ਲੇਕ ਵਿੱਚ ਨਹਾਉਣ ਜਾਂਦੇ ਆ ਜਾਂ ਸਵਿਮਿੰਗ ਕਰਨ ਜਾਂਦੇ ਆ ਸਿਰ ਤੇ ਸ਼ੈਂਪੂ ਲਾ ਲੈਂਦੇ ਵੀ ਚਲੋ ਸਿਰ ਧੋ ਲਈਏ ਉਹ ਗੰਗਾ ਮਈਆ ਤਾਂ ਇੰਡੀਆ ਰਹਿ ਗਈ ਇੱਥੇ ਕਿਉਂ ਗੰਗਾ ਮਈਆ ਬਣਾਉਣ ਲੱਗੇ ਸਾਨੂੰ ਤੇ ਉਹ ਲੋਕ ਜਿਹੜੇ ਕਿ ਗਰਭ ਆ ਲੋਕਾਂ ਦੇ ਖੇਤਾਂ ਚ ਸੜਕਾਂ ਤੇ ਸੜ ਦਿੰਦੇ ਆ ਹੁਣ ਗੋਰਿਆਂ ਨੇ ਵੀ ਕਰ ਲਏ ਕਮਰ ਕਸੇ ਉਹ ਨਾਲੇ ਵੀਡੀਓ ਬਣਾਉਂਦੇ ਆ ਨਾਲੇ ਅੰਗਰੇਜ਼ੀ ਚ ਦੋ ਚਾਰ ਗਾਣਾ ਕੱਢਦੇ ਆ ਫਿਰ ਨਾਲੇ ਤੁਸੀਂ ਵੀ ਅੰਗਰੇਜ਼ੀ ਦੀ ਦੁੱਕੀ ਵਰਗਾ ਮੂੰਹ ਬਣਾਇਆ ਦਾ ਸਮਾਨ ਚੱਕ ਕੇ ਫੇਰ ਘੜੀ ਚ ਰੱਖ ਲੈਂਦੇ ਹੋ ਵਾਈ ਯੂ ਆਰ ਰੂਇਨਿੰਗ ਅਵਰ ਕੰਟਰੀ ਦਿਸ ਇਜ਼ ਕੈਨੇਡਾ ਲੀਵ ਇਟ ਅਲੋਨ ਸੀਰੀਅਸਲੀ ਲੀਵ ਇਟ ਅਲੋਨ ਪਲੀਜ਼ ਐਂਡ ਥੈਂਕ ਯੂ ਲਓ ਜੀ ਨਿਸਕੂ ਵਾਲਿਆਂ ਦਾ ਸੁਨੇਹਾ ਸੁਣੋ
1: ਇੰਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆਇਆ ਮਕੈਨਿਕ ਨੂੰ ਗੋਦ ਲੈ ਲਿਆ
2: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
4: Indian Fruitland, one stop for all your grocery needs.
5: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
4: Indian Fruitland ਹੈ ਸੱਚੀ one stop for all your grocery needs. ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ Indian Fruitland ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ on 25 Sandalwood Parkway near Horanthro Street Brampton
0: ਅਜੇ ਤੱਕ ਕਿਸੇ ਅਖਬਾਰ ਜਾਂ ਮੀਡੀਆ ਚ ਖਬਰੇ ਆਈ ਨਹੀਂ ਹੈ ਵੀ ਨੀਨਾ ਟਾਂਗੜੀ ਨੇ $18,976 ਮੋੜੇ ਆ ਕਿ ਨਹੀਂ ਮੋੜੇ ਜਿਹੜੇ ਤੁਹਾਡੇ ਸਾਡੇ ਪੈਸੇ ਸੀ ਨਾ ਹਰਦੀਪ ਗਰੇਵਾਲ ਦੀ ਖਬਰ ਆਈ ਵੀ $27,275 ਮੋੜੇ ਕਿ ਨਹੀਂ ਮੋੜੇ ਹੋਰ ਵੀ ਐਮ ਪੀ ਸ਼ੈਮਪੀ ਆ ਮੋੜੇ ਕਿ ਨਹੀਂ ਮੋੜੇ ਇੱਕ ਸਟੈਂਡ ਚੋ ਆ ਜਿਹਨੇ ਇਹ ਮੰਨ ਲਿਆ ਸੀ ਕਿ ਮੇਰੀ ਗਲਤੀ ਆ ਜੀ ਆਹ ਚੱਕੋ ਪੈਸੇ ਮੈਂ ਮੋੜ ਤੇ ਹੁਣ ਜਦੋਂ ਇਲੈਕਸ਼ਨ ਆ ਗਈ ਉਦੋਂ ਕੀ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਣਗੇ ਲੋਕ ਖੈਰ ਇੱਕ ਫਰਮ ਆ ਜਿਨ੍ਹਾਂ ਨੂੰ ਏਜ਼ ਐ ਡਰਾਈਵਰ ਚਾਹੀਦੇ ਨੇ ਟੋਰਾਂਟੋ ਮੋਂਟਰੀਅਲ ਮੋਂਟਰੀਅਲ ਟੋਰਾਂਟੋ ਟੋਰਾਂਟੋ USA USA ਟੋਰਾਂਟੋ 22 weekly ਪੇ ਮਿਲੇਗੀ ਚੰਗੀ ਖਾਸੀ ਪੇ ਮਿਲੇਗੀ ਕੁਲਦੀਪ ਮਾਂਗਟ ਹੋਰਾਂ ਨੂੰ ਫੋਨ ਕਰ ਲਓ ਔਰ ਮਾਂਗਟ ਸਾਹਿਬ ਦਾ ਨੰਬਰ ਹੈ 647-2-972-54-972-6455 ਇੱਕ ਵਾਰ ਫੇਰ ਚੱਲਦੇ ਹਾਂ ਸੁਲਤਾਨ ਜੀ ਕੋਲੇ ਸੁਲਤਾਨ ਜੀ ਵੈਲਕਮ ਅਗੇਨ
6: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਬਾਰ ਬਾਰ ਇਸ ਕਰਕੇ ਦੇ ਰਹੇ ਹਾਂ ਕਿ ਅੱਜ ਜਿਹੜੀਆਂ ਡੀਲਾਂ ਹੈਗੀਆਂ ਜੀ ਇਹਦੇ ਵਿੱਚ ਐਟਲੀਸਟ ਮਿਨੀਮਮ 40% ਹੋਮ ਅਪਲਾਈਸਿਸ ਦੇ ਉੱਪਰ ਤੁਸੀਂ ਸੇਵ ਕਰਨਾ ਕਿਉਂਕਿ ਬਿਲਟ ਇਨ ਕਿਚਨ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ $12,000 ਵਾਲਾ ਬਿਲਟ ਇਨ ਕਿਚਨ $6,900 ਚ ਲੈ ਕੇ $6,100 ਦੀ ਸੇਵਿੰਗ ਹੀ ਨਹੀਂ ਕਰਨੀ ਬਲਕਿ $6,900 ਤੁਸੀਂ 6 ਮਹੀਨੇ ਚ ਪੇ ਕਰਨਾ ਹੈ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ 905-450-2858 ਨੰਬਰ ਹੈ ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ $1099 ਦਾ ਪੇਅਰ ਮਿਲੇਗਾ $600 ਤੁਸੀਂ ਸੇਵ ਕਰੋਗੇ 85-ਇੰਚ ਟੀਵੀ ਸੋਨੀ ਲਵੋਗੇ ਤੇ ਸੋਨੀ ਬਰੇਵੀਆ 3 ਅਪਡੇਟਡ ਮਿਲੇਗਾ ਸੈਮਸੰਗ ਲਵੋਗੇ ਤੇ ਸੈਮਸੰਗ ਮਿੰਨੀ LED ਦੇ ਨਾਲ ਮਿਲੇਗਾ $2,200 ਵਾਲਾ $1599 ਚ ਲੈ ਕੇ $700 ਤੁਸੀਂ ਸੇਵ ਕਰੋਗੇ 85-ਇੰਚ ਟੀਵੀ ਤੇ ਐਨੀ ਬ੍ਰਾਂਡ ਯੂ ਕੈਨ ਚੂਜ਼ ਤੇ ਜਿਹੜਾ $1599 ਹੈ ਉਹ ਵੀ 6 ਮਹੀਨੇ ਚ ਪੇ ਕਰਨਾ ਜੀ ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ ਤੇ ਟਿਕਟੋਕ ਤੇ ਸਾਡਾ ਅਕਾਊਂਟ ਹੈ ਬ੍ਰੈਂਪਟਨ ਟੀਵੀ ਐਪ ਬ੍ਰੈਂਪਟਨ ਟੀਵੀ APP ਟਿਕਟੋਕ ਦੇ ਅਕਾਊਂਟ ਨੂੰ ਵੀ ਤੁਸੀਂ ਫਾਲੋ ਕਰਨਾ ਅਪਡੇਟ ਤੁਹਾਨੂੰ ਟਿਕਟੋਕ ਅਕਾਊਂਟ ਤੋਂ ਵੀ ਮਿਲਦੀ ਰਹੇਗੀ 905-450-2828 905 450-2828 जी।
0: सुल्तान जी 299 ਦਾ 50 ਇੰਚ
6: 50 ਇੰਚ 299 ਦਾ ਜੀ
0: 55 ਇੰਚ
6: 399 ਦਾ
0: 65 ਇੰਚ
6: 599 ਦਾ
0: ਤੇ 75 ਇੰਚ
6: 699 ਦਾ
0: ਲਓ ਜੀ ਬ੍ਰੈਂਪਟਨ ਟੀਵੀ ਅਪਲਾਈਂਸਸ ਤੋਂ 50 ਇੰਚ 299 55 399 65 599 ਤੇ 75 699 ਦਾ ਮਿਲੇਗਾ ਬ੍ਰੈਂਪਟਨ ਟੀਵੀ ਅਪਲਾਈਂਸਸ 905-450-2828 ਥੈਂਕ ਯੂ ਸਰ
6: थैंक यू वेरी मच जी बहुत शुक्रिया
0: ऑलराइट अभिषेक जी वेलकम अगेन
7: ਸਤਿ ਸ਼੍ਰੀ ਅਕਾਲ ਦੇਵਾ ਜੀ ਮੈਂ ਅਭਿਸ਼ੇਕ ਰੀਅਲਟਰ ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਇਆ ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ ਡੀਟੈਚਡ ਕਾਰ 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ 2 ਕਾਰ ਗਰਾਜ 4 ਗੱਡੀਆਂ ਦੀ ਪਾਰਕਿੰਗ ਰੈਨੋਵੇਟਡ ਕਿਚਨ ਐਂਡ ਬਾਥਰੂਮਸ $4,500 ਰੈਂਟ ਕੈਸ਼ ਫਲੋ ਪੋਜ਼ਿਟਿਵ ਸਿਰਫ ਔਰ ਸਿਰਫ 7,95,000 ਦੇ ਅੰਦਰ ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ 1 ਬੈਡਰੂਮ ਪਲੱਸ ਡੈਨ 1 ਪਾਰਕਿੰਗ 1 ਲੋਕਰ ਦਾ ਕੌਂਡੋ ਬ੍ਰਾਂਡ ਨਿਊ 5,90,000 ਦੀ ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ ਪਾਈ ਸ਼ੇਪ ਪਲਾਟ 120 ਫੀਟ ਡੀਪ 115 ਫੀਟ ਵਾਈਡ ਐਟ ਦ ਬੈਕ 10 ਗੱਡੀਆਂ ਦੀ ਪਾਰਕਿੰਗ $6,000 ਰੈਂਟ ਐਕਸਲੈਂਟ ਲੋਕੇਸ਼ਨ 5 ਬੈਡਰੂਮਸ ਬਣੇ ਹੋਏ ਨੇ ਜੀ ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 647-792-7000 ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ ਬ੍ਰਾਂਡ ਨਿਊ ਬਿਲਡਿੰਗ ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 647-792-7000 ਤੇ ਜੇ ਤੁਸੀਂ ਸੈਲਰ ਹੋ ਤੁਸੀਂ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰਾਪਰਟੀਜ਼ ਐਂਡ ਗੁੱਡ ਡੀਲਸ ਮੈਨੂੰ ਹੁਣੇ ਕਾਲ ਕਰੋ 647-792-7000 647-792-7000
8: ਫਿੱਟੇ ਮੋਤੇਰੇ ਵਿਆਹ ਕਰਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਗੱਲਾਂ ਪੁੱਛਣੀਆਂ ਚਾਹੁੰਦੀ ਹਾਂ
9: ਪੁੱਛੋ ਜੀ
8: ਤੁਸੀਂ ਨਾਨ ਵੈਜ ਖਾਂਦੇ ਹੋ
9: ਹਾਂਜੀ
8: ਸ਼ਰਾਬ ਪੀਂਦੇ ਹੋ
9: ਪੀ ਲੈਣਾ ਜੀ
8: ਡਰੱਗਸ
9: ਹਾਂਜੀ
8: ਜੂਆ
9: ਖੇਡ ਲਈਦਾ ਕਦੀ ਕਦੀ
8: ਸਭ ਕੁਝ ਨੈਗੇਟਿਵ ਹੀ ਹੈ ਕੁਝ ਪੋਜ਼ਿਟਿਵ ਵੀ ਹੈਗਾ ਤੁਹਾਡੇ ਚ
9: ਹਾਂਜੀ ਹੈਗਾ
8: ਕੀ
9: HIV ਪੋਜ਼ਿਟਿਵ
8: ਫਿੱਟੇ ਮੋਤੇਰੇ
0: ਆਲਰਾਈਟ ਸਾਡੇ ਕੋਲ ਇਹ ਟਾਈਮ ਅਵੇਲੇਬਲ ਹੈ ਵੀਕਐਂਡ ਤੇ ਸੈਟਰਡੇ ਐਂਡ ਸੰਡੇ ਅਗਰ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਚਲਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ ਨੰਬਰ ਨੇ 416-677-0609 ਸੁਖੀ ਜੀ ਲਿਸਟਿੰਗ ਦਿਓ ਕੋਈ ਵਧੀਆ ਜੀ
10: ਦੀਪ ਜੀ ਬਹੁਤ ਹੀ ਵਧੀਆ ਲਿਸਟਿੰਗ ਆ ਬ੍ਰੈਂਪਟਨ ਦੇ ਵਿੱਚ ਗੋਰ ਮੇਫੀਲਡ ਏਰੀਆ ਦੇ ਉੱਤੇ ਡੀਟੈਚ ਘਰ ਆ ਅੰਡਰ 3 ਈਅਰਸ ਓਲਡ ਆਲਮੋਸਟ 6,000 ਸਕੁਆਇਰ ਫੁੱਟ ਦਾ ਘਰ ਆ 5 ਬੈਡਰੂਮ ਐਂਡ 5 ਬਾਥ ਮਿਲੋਗੇ 4 ਕਾਰ ਗਰਾਜ ਦਾ ਇਹ ਘਰ ਹੈਗਾ ਆ ਐਂਡ ਇਹਦੇ ਵਿੱਚ ਬੇਸਮੈਂਟ ਤੁਸੀਂ 2 ਬੇਸਮੈਂਟਾਂ ਬਣਾ ਕੇ ਉਹਨਾਂ ਨੂੰ ਅਪਾਰਟਮੈਂਟਸ ਦੇ ਇਫ ਯੂ ਵਾਂਟ ਟੂ ਰੈਂਟ ਇਟ ਆਊਟ ਇੱਕ ਨੂੰ ਤੁਸੀਂ ਰੈਂਟ ਕਰ ਸਕਦੇ ਹੋ ਇੱਕ ਆਪਣੇ ਐਂਟਰਟੇਨਮੈਂਟ ਲਈ ਯੂਜ਼ ਕਰ ਸਕਦੇ ਹੋ ਜਾਂ ਦੋਨੋਂ ਰੈਂਟ ਕਰ ਸਕਦੇ ਹੋ ਇਟਸ ਇੰਟਾਇਰਲੀ ਅਪ ਟੂ ਯੂ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਮਿਲ ਜੂਗਾ ਇਸ ਏਰੀਆ ਦੇ ਵਿੱਚ ਜਿਹੜੇ ਘਰ 5,000 ਸਕੁਆਇਰ ਫੁੱਟ ਦੀ ਰੇਂਜ ਵਿੱਚ ਸੈੱਲ ਹੋ ਰਹੇ ਤੁਹਾਨੂੰ ਉਹ 6,000 ਸਕੁਆਇਰ ਫੁੱਟ ਦਾ ਘਰ ਇਨ ਬ੍ਰੈਂਪਟਨ ਗੋਰ ਮੇਫੀਲਡ ਏਰੀਆ ਦੇ ਵਿੱਚ 4 ਕਾਰ ਗਰਾਜ ਦਾ ਘਰ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਕੰਟੈਕਟ ਕਰ ਲਓ ਜੀ 647-408-7066 ਇਜ਼ ਦ ਨੰਬਰ 647-408-7066
0: ਤੇ ਗੱਲ ਕੀਤੀ ਜਾ ਸਕਦੀ ਆ ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ ਇਹ ਤੁਹਾਡੇ ਫਿਜ਼ੀਓਥੈਰੇਪੀ ਮਸਾਜ ਥੈਰੇਪੀ ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਦਿੰਦੇ ਨੇ ਪ੍ਰੋਫੈਸ਼ਨਲ ਲੋਕ ਨੇ ਸਾਰੀਆਂ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਦੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਿੱਧੀ ਜਿਹੜੀ ਫੀਸ ਆ ਉਹ ਦੇਣਗੇ ਇਹ ਗੋਰਵੇ ਤੇ ਕੰਟਰੀ ਸਾਈਡ ਦੇ ਕਾਰਨਰ ਤੇ ਜਾਣਕਾਰੀ ਲਈ 905-913-5556 ਲਓ ਜੀ ਜਾਣੇ ਆਉਂਦੇ ਆ ਨੀਲਮ ਜੀ ਹੋਰਾਂ ਤੋਂ ਵੀ ਕੁਝ ਸਲਾਹ ਮਸ਼ਵਰਾ ਲੈਣੇ ਆ
11: ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ ਹੋਟਲ ਗੈਸ ਸਟੇਸ਼ਨ ਪਲਾਜ਼ਾ ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002 201-6002
12: ਕਿ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਟਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਟ੍ਰਿਪਲ ਏ ਲੈਂਡਸਕੇਪਿੰਗ ਵਾਲਿਆਂ ਦਾ ਨੰਬਰ ਮੰਗਿਆ ਸੀ 6477841213। ਇਹ ਇੰਟਰਲੋਕਿੰਗ ਦਾ ਕੰਮ ਵੀ ਕਰਦੇ ਨੇ, 6477841213। ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਡਰਾਈਵਰ ਚਾਹੀਦੇ ਨੇ, ਕ੍ਰੋਸ ਬਾਰਡਰ ਦਾ ਕੰਮ ਹੈ, ਏਜ ਦੇ ਡਰਾਈਵਰ ਚਾਹੀਦੇ ਨੇ ਜੀ। ਆਟੋ ਪਾਸ ਡੈਡੀਕੇਟਡ ਰੂਟ ਹੈ, ਡੇਲੀ ਤੁਸੀਂ ਘਰੇ ਹੋਵੋਗੇ, 3000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਮਿਡ ਵੈਸਟ ਅਤੇ ਯੂ ਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ, 905-840-2229, 840-2229 ਐਕਸਟੈਂਸ਼ਨ 4। ਨੀਲਮ ਜੀ, ਜੇ ਕਿਸੇ ਨੇ ਘਰ ਲੈਣਾ ਤੁਹਾਡੇ ਕੋਲ ਉਹਦਾ ਇੰਤਜ਼ਾਮ ਆ, ਜੇ ਕਿਸੇ ਨੇ ਨਵਾਂ ਘਰ ਲੈਣਾ ਉਹਦਾ ਵੀ ਇੰਤਜ਼ਾਮ ਆ, ਜੇ ਫਸਟ ਟਾਈਮ ਬਾਇਰ ਆ ਉਹਦਾ ਵੀ ਇੰਤਜ਼ਾਮ ਆ। ਜੇ ਮੈਨੂੰ ਵੈਸੇ ਪੈਸੇ ਦੀ ਲੋੜ ਪੈਗੀ, ਘਰ ਮੇਰੇ ਕੋਲ ਹੈਗਾ, ਉਹਦੇ ਲਈ ਤੁਸੀਂ ਕੀ ਹੈਲਪ ਕਰ ਸਕਦੇ?
13: ਜੇ ਘਰ ਚ ਐਕੁਇਟੀ ਹੈਗੀ ਆ, ਡੈਫੀਨੇਟਲੀ ਵੀ ਕੈਨ ਟੇਕ ਦੀ ਐਕੁਇਟੀ ਆਊਟ। ਐਕੁਇਟੀ ਆਊਟ ਦੇ ਲਈ ਉਹਦਾ ਬੈਸਟ ਟਾਈਮ ਇਹ ਹੁੰਦਾ ਕਿ ਸਪੈਸ਼ਲੀ ਜਦੋਂ ਤੁਹਾਡੀਆਂ ਡੈਟਸ ਐਂਡ ਪੂਰੀਆਂ ਸਿਰ ਤੇ ਚੜ ਕੇ ਬੋਲਦੀਆਂ ਹੋਣ, ਉਧਰੋਂ ਦੀ ਸੈਕਿੰਡ ਮੋਰਗੇਜ ਲਿੱਤੀ ਹੋਵੇ, ਪੈਸੇ ਪੱਲੇ ਨਹੀਂ। ਸੋ ਜੇ ਐਕੁਇਟੀ ਹੈਗੀ ਉਹਨੂੰ ਕਢਾ ਕੇ ਰੱਖ ਲਓ, ਇਟ ਵਿਲ ਬੀ ਵੈਰੀ ਯੂਜ਼ਫੁਲ, ਕਿਉਂਕਿ ਘਰਾਂ ਦਾ ਪਤਾ ਨਹੀਂ ਪ੍ਰਾਈਜ਼ ਉੱਪਰ ਜਾਣੇ ਥੱਲੇ ਆਣੇ, ਜੇ ਮੰਨ ਲਓ ਥੋੜੇ ਜਿਹੇ ਥੱਲੇ ਆ ਗਏ, ਬਾਅਦ ਚ ਐਕੁਇਟੀ ਨਾ ਬਚੀ, ਫਿਰ ਤੁਸੀਂ ਕਹਿਣਾ ਕਿ ਇਹਤੋਂ ਵੀ ਗਏ।
0: ਨੀਲਮ ਜੀ, ਤੁਸੀਂ ਕਹਿੰਦੇ ਹੋ ਵੀ ਜੇ ਕਰਜ਼ੇ ਸਿਰ ਤੇ ਚੜ ਕੇ ਬੋਲਣ, ਹੁਣ ਤਾਂ ਬੋਲਣੋਂ ਹਟ ਗਏ, ਹੁਣ ਤਾਂ ਥੋੜੀਆਂ ਮਾਰਦੇ ਆ, ਘਸੋਣ ਮਾਰਦੇ ਆ, ਮੁਦਕਰ ਪੈਂਦੇ ਨੇ। ਸੀਰੀਅਸਲੀ ਇਟਸ ਟ੍ਰਬਲ।
13: ਅੱਛਾ, ਇੱਕ ਲਾਸਟ ਇੱਕ ਹੋਰ ਗੱਲ ਕਹਿਣਾ ਚਾਹਾਂਗੇ ਕਿ ਜੇ ਤੁਸੀਂ ਮੋਰਗੇਜ ਏਜੰਟ ਹੋ ਜਾਂ ਕਿਸੇ ਵੀ ਤਰ੍ਹਾਂ ਨਾਲ ਤੁਹਾਨੂੰ ਚਾਹੀਦਾ ਕਿ ਤੁਸੀਂ ਮੈਨੂੰ ਜੁਆਇਨ ਕਰਨਾ ਚਾਹੁੰਦੇ ਹੋ, ਮੇਰੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਤੁਹਾਨੂੰ ਬਾਹਰੋਂ ਕਿਤੋਂ ਹੈਲਪ ਨਹੀਂ ਮਿਲਦੀ ਪਈ, ਯੂ ਡੋਨਟ ਨੋ ਵਟ ਟੂ ਡੂ, ਤੁਸੀਂ ਜਿਹੜੇ ਬ੍ਰੋਕਰ ਨਾਲ ਜੇ ਹੈਗੇ ਵੀ ਹੋ ਤਾਂ ਉਹ ਤੁਹਾਨੂੰ ਕੁਛ ਟੀਚ ਨਹੀਂ ਕਰਦੇ, ਤੁਹਾਨੂੰ ਜਿਹੜੀਆਂ ਫਾਈਲਾਂ ਨੇ ਦੇਖਦੇ ਕਿ ਸ਼ਾਇਦ ਹੋ ਜਾਏ ਸ਼ਾਇਦ ਨਾ ਹੋ ਜਾਏ, ਤੁਸੀਂ ਉਸ ਸ਼ਾਇਦ ਦੇ ਚੱਕਰ 'ਚ ਯੂ ਡੋਨਟ ਨੋ ਵਟ ਟੂ ਡੂ ਵਿਦ ਦੈਟ। ਤੁਸੀਂ ਮੇਰੀ ਟੀਮ ਨੂੰ ਸਕਸੈਸਫੁਲ ਟੀਮ ਨੂੰ ਜੁਆਇਨ ਕਰ ਸਕਦੇ ਹੋ, ਮੇਰੀ ਟੀਮ ਦੇ ਮੈਂਬਰ ਬਣ ਸਕਦੇ ਹੋ, ਐਨੀ ਟਾਈਮ ਯੂ ਕੈਨ ਕਾਲ ਮੀ, ਵੈਦਰ ਯੂਅਰ ਟੀਮ ਮੈਂਬਰ ਔਰ ਯੂ ਆਰ ਨੋਟ ਟੀਮ ਮੈਂਬਰ, ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਗਾਈਡੈਂਸ ਚਾਹੀਦੀ ਹੈ, ਆਲ ਡੈਫੀਨੇਟਲੀ ਵਿਲ ਬੀ ਏਬਲ ਟੂ ਹੈਲਪ ਯੂ, ਕਾਲ ਮੀ ਐਂਡ ਆਲ ਟੇਕ ਕੇਅਰ ਆਫ ਯੂ। 6477937710 ਆਈ ਕੈਨ ਬੀ ਰੀਚ ਦੈਟ।
0: ਸੁਖੀ ਜੀ, ਕੱਲ ਨਾ ਇੱਕ ਵੀਡੀਓ ਦੇਖੀ,
14: ਹਾਂਜੀ,
0: ਤੇ ਮੈਂ ਸੋਚ ਰਿਹਾ ਸੀ, ਬੰਦਾ ਬੱਸ ਸ਼ੈਲਟਰ ਤੇ ਗਿਆ, ਉੱਥੇ ਕੱਪੜੇ ਤਾਰ ਕੇ ਪੂ ਕਰਨ ਲੱਗ ਗਿਆ, ਕਿਸੇ ਨੇ ਵੀਡੀਓ ਬਣਾ ਲਈ, ਉਹ ਹੈ ਆਪਣਾ ਦੇਸੀ। ਮੈਂ ਕਿਹਾ ਯਾਰ ਸੈਲਫੋਨ ਤਾਂ ਸਾਰਿਆਂ ਕੋਲੇ ਆ, ਤੁਸੀਂ ਗੂਗਲ ਕਰ ਲਓ ਵੀ ਨੇੜੇ ਕੋਈ ਫਾਸਟ ਫੂਡ ਰੈਸਟੋਰੈਂਟ ਹੋਵੇ,
14: ਐਗਜੈਕਟਲੀ
0: ਕੋਈ ਹੋਮ ਡੀਪੋ ਵਰਗੇ ਸਟੋਰ ਹੋਣ ਜਾਂ ਕੋਈ ਹੋਰ ਹੋਵੇ, ਉੱਥੇ ਚਲੇ ਜਾਓ। ਹਿਊਸਟਨ ਦੀ ਗੱਲ ਦੱਸਦਾ,
14: ਹਾਂਜੀ,
0: ਇੱਕ ਕਾਲਾ ਬੰਦਾ, ਉਹਨੇ ਕੀ ਫੈਸਲਾ ਕਰ ਲਿਆ, ਜਿੰਨਾ ਦੋ ਘੰਟੇ ਜੇ ਅਵੇਲੇਬਲ ਹੈਗੇ ਦਿਹਾੜੀ ਚ, ਉਹ ਸਫਾਈ ਕਰਨ ਲੱਗ ਜਾਂਦਾ, ਆਪਦੀ ਸੜਕ ਤੋਂ, ਆਪਦੀ ਸੜਕ ਨਿਬੜ ਗਈ, ਗਾਂਹ ਵਾਲੀ ਸੜਕ ਤੋਂ ਉੱਥੇ ਨਿਬੜ ਗਈ, ਉਦੋਂ ਗਾਂਹ ਤੇ ਬੱਸ ਸ਼ਟਰ ਤੇ ਸਫਾਈ ਕਰਨ ਲੱਗ ਗਿਆ।
14: ਅੱਛਾ ਜੀ,
0: ਡੇਢ ਮਹੀਨੇ ਦੋ ਮਹੀਨੇ ਚ 100 ਬੰਦੇ ਉਹਦੇ ਨਾਲ ਹੋਰ ਰਲ ਗਏ।
14: ਵਾਓ,
0: ਕਹਿੰਦੇ ਹੋ ਇਮੇਜਿਨ ਹਿਊਸਟਨ ਕਿੰਨਾ ਸਾਫ਼ ਹੋਣ ਲੱਗ ਗਿਆ ਹੁਣ, ਸਾਡੇ ਇੱਥੇ ਗੰਦ ਪਾਉਣੋਂ ਨਹੀਂ ਹਟਦੇ, ਚੱਕਣਾ ਤਾਂ ਦੂਰ ਦੀ ਗੱਲ ਆ। ਮੈਂ ਵਾਕ ਲਈ ਜਾਂਦਾ ਹੁੰਦਾ,
14: ਹਾਂਜੀ,
0: ਉੱਥੇ ਕਿਸੇ ਨੇ ਬੀਅਰ ਦਾ ਕੈਨ ਪੀ ਕੇ ਸੁੱਟਿਆ ਹੋਇਆ ਸੀ, ਮੂਹਰੋਂ ਗੋਰਾ ਆ ਰਿਹਾ ਸੀਗਾ, ਮੈਂ ਕੈਨ ਮੇਰੇ ਨੇੜੇ ਸੀ, ਮੈਂ ਜਾ ਕੇ ਕੈਨ ਚੱਕਿਆ ਹੱਥ ਚ, ਫੜ ਲਿਆ, ਮੈਂ ਤੁਰੀ ਗਿਆ। ਗੋਰਾ ਮੈਨੂੰ ਕਹਿੰਦਾ ਵਟ ਯੂ ਡੂਇੰਗ, ਮੈਂ ਕਲੀਨਿੰਗ, ਕਹਿੰਦਾ ਰੀਅਲੀ, ਮੈਂ ਯਾਰ ਮੈਂ ਬਸ ਰੋਂਗ ਵਿਦ ਹਿਮ, ਕਹਿੰਦਾ ਨਥਿੰਗ ਰੋਂਗ ਵਿਦ ਹਿਮ, ਜਸਟ ਸਰਪ੍ਰਾਈਜ਼, ਕਿਉਂਕਿ ਗੰਦ ਪਾਉਣ ਨੂੰ ਸ਼ੇਰ ਆ।
14: ਦੈਟਸ ਰਾਈਟ।
0: ਹੁਣ ਜਦੋਂ ਤੁਸੀਂ ਗੱਡੀ 'ਚ ਤੇਲ ਪਾਉਂਦੇ ਹੋ ਫੋਰ ਐਗਜ਼ਾਮਪਲ, ਉੱਥੇ ਉਹਨਾਂ ਦੇ ਘਰ ਵਿੱਚ ਪਿਆ ਹੁੰਦਾ, ਉਹ 'ਚ ਸੁੱਟਦੇ ਕਰੋ, ਕਿੱਡੀ ਕੁ ਵੱਡੀ ਗੱਲ ਆ!
14: ਹਾਂਜੀ,
0: ਇਟਸ ਵੈਰੀ ਈਜ਼ੀ, ਲੇਕਿਨ ਸਾਡੀਆਂ ਆਦਤਾਂ ਪੁਰਾਣੀਆਂ ਪਈਆਂ ਹੋਈਆਂ, ਉਹ ਜਾਂਦੀਆਂ ਨਹੀਂ ਆ ਸਾਡੇ ਵਿੱਚੋਂ, ਪਿੰਡ ਨਹੀਂ ਨਿਕਲਦਾ, ਪਿੰਡੋਂ ਅਸੀਂ ਨਿਕਲ ਗਏ ਇੱਥੇ ਆ ਗਏ, ਸਾਡੇ ਵਿੱਚੋਂ ਪਿੰਡ ਨਹੀਂ ਨਿਕਲ ਰਿਹਾ, ਜੇ ਹਿੰਦੁਸਤਾਨ ਨਹੀਂ ਨਿਕਲ ਰਿਹਾ। ਜਲੰਧਰ ਪੁਲਿਸ ਦੀ ਕਾਰਵਾਈ, 7 ਮਹੀਨੇ ਵਿੱਚ 1440 ਡਰੱਗ ਸਮਗਲਰ ਫੜੇ। ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਨੇ ਇੱਕ ਸਮਝੌਤਾ ਕਰ ਲਿਆ, ਕਹਿੰਦਾ ਕਿਸੇ ਵੀ ਦੇਸ਼ ਨੇ ਇੱਕ ਤੇ ਹਮਲਾ ਕੀਤਾ ਇਹਦਾ ਮਤਲਬ ਤਿੰਨਾਂ ਤੇ ਹਮਲਾ ਹੋਏਗਾ, ਜੇ ਹਿੰਦੁਸਤਾਨ ਪਾਕਿਸਤਾਨ ਤੇ ਕਰਦਾ ਇਹਦਾ ਮਤਲਬ ਹਿੰਦੁਸਤਾਨ ਸਾਊਦੀ ਅਰਬ ਤੇ ਤੁਰਕੀ ਤੇ ਵੀ ਕਰਦਾ ਹੈ, ਜੇ ਸਾਊਦੀ ਅਰਬ ਤੇ ਕੋਈ ਹਮਲਾ ਕਰਦਾ ਤਾਂ ਸਮਝ ਗਏ ਨਾ, ਇਹ ਤਿੰਨਾਂ ਨੇ ਸਮਝੌਤਾ ਕਰ ਲਿਆ। ਅਮਰੀਕਾ ਨੇ ਪਿਛਲੇ ਮਹੀਨੇ ਅਚਾਨਕ 30,000 ਨੌਕਰੀਆਂ ਗਵਾ ਦਿੱਤੀਆਂ। ਕੈਨੇਡਾ ਵਿੱਚ ਜੁਲਾਈ ਵਿੱਚ 75,000 ਨਵੀਆਂ ਨੌਕਰੀਆਂ ਆਈਆਂ, ਮਹਾਰਾਜ 75,000, 2 ਸਾਲਾਂ ਦਾ ਰੈਕਰਡ ਹੈ, ਤੇ ਅਸੀਂ ਕਾਰਨੀ ਨੂੰ ਗਾਲਾਂ ਕੱਢੀ ਜਾਂਦੇ ਹਾਂ। ਸਾਡਾ ਕੰਮ ਹੀ ਇਹ ਗਾਲਾਂ ਕੱਢੀਆਂ, ਜਿਹਨੂੰ ਮਰਜ਼ੀ ਕੱਢ ਲਈਏ, ਜਿਹੜਾ ਸਾਡਾ ਪ੍ਰਧਾਨ ਮੰਤਰੀ ਆ ਕੋਈ ਹੋਵੇ। ਟਰੂਡੋ ਜਦੋਂ 2,000 ਦਿੰਦਾ ਸੀ ਬੰਦਾ ਹੀ ਵਧੀਆ ਸੀ, ਫਿਰ ਉਹਨੇ 60,000 ਬਿਜ਼ਨਸਮੈਨ ਨੂੰ ਦੇਤਾ, ਉਦੋਂ ਵਧੀਆ ਬੰਦਾ, ਜਦੋਂ ਉਹਨੇ ਮੰਗ ਲਏ ਵਾਪਸ, ਇਹਦੇ ਅਗਰ ਬੇਕਾਰ ਦਾ ਬੰਦਾ, ਉਹਦੀ ਘਰਵਾਲੀ ਵੀ ਭਜਾਤੀ ਤੁਸੀਂ, ਉਹਦੀ ਕੁਰਸੀ ਵੀ ਜਾਂਦੀ ਲੱਗੀ ਵਿਚਾਰੇ ਦੀ। ਖੈਰ, ਬ੍ਰਿਟਿਸ਼ ਕੋਲੰਬੀਆ ਵਿੱਚ 72 ਸਾਲਾ ਹਾਈਜੈਕਰ ਦਾ ਗ੍ਰਿਜ਼ਲੀ ਬੇਅਰ ਨੇ ਹਮਲਾ ਕਰਤਾ। ਸੁਖਬੀਰ ਬਾਦਲ ਦਿੱਲੀ 'ਚ ਪ੍ਰਾਈਮ ਮਿਨਿਸਟਰ ਮੋਦੀ ਨਾਲ ਮੁਲਾਕਾਤ ਕੀਤੀ, ਪੰਜਾਬ 'ਚ ਮੁੜ ਅਕਾਲੀ ਭਾਜਪਾ ਗੱਠਜੋੜ ਹੋ ਸਕਦਾ। ਇਹ ਸੁਖਬੀਰ ਬਾਦਲ ਅਤੇ ਅਕਾਲੀਆਂ ਨੂੰ ਯਾਦ ਨਹੀਂ, ਬੀਜੇਪੀ ਨੇ ਹਰਿਆਣਾ 'ਚ ਕੰਢਿਆਂ ਦੇ ਤਾਰਾਂ ਲਾ ਕੇ, ਬੰਕਰ ਲਾ ਕੇ ਕਿਵੇਂ ਕੁੱਟੇ ਸੀ ਆਪਣੇ ਪੰਜਾਬੀ, ਕਿਵੇਂ ਮਾਵਾਂ ਨੇ ਡਾਂਗਾਂ ਮਰਾਈਆਂ ਸੀ, ਕਿਵੇਂ ਬੱਚਿਆਂ ਨੂੰ ਕੁੱਟੇ ਸੀ, ਇਹ ਗੱਠਜੋੜ ਕਰਨ ਤਰੇ ਗਏ ਉੱਥੇ। ਖੈਰ,
14: ਆਲਰੇਡੀ 2 ਘਰ ਬਣੇ ਹੋਏ ਨੇ, ਸੋ ਜੇ 2 ਭਰਾਵਾਂ ਨੇ ਇਕੱਠਿਆਂ ਨੇ ਮੂਵ ਹੋਣਾ ਜਾਂ ਫਰੈਂਡਸ ਇਕੱਠੇ ਮੂਵ ਹੋਣਾ ਚਾਹੁੰਦੇ ਆ, 3 ਏਕੜ ਦੇ ਲੋਟ ਦੇ ਉੱਤੇ 2 ਘਰ ਬਣੇ ਆ, ਬਹੁਤ ਹੀ ਵਧੀਆ ਓਪਰਚੁਨਿਟੀ ਹੈਗੀ ਆ। ਇਹ ਪ੍ਰੋਪਰਟੀ ਹਲੇ ਮਾਰਕੀਟ ਦੇ ਵਿੱਚ ਨਹੀਂ ਆਈ, ਤੁਸੀਂ ਮਾਰਕੀਟ ਦੇ ਵਿੱਚ ਆਉਣ ਤੋਂ ਪਹਿਲਾਂ, ਬਿਕੋਜ਼ ਆਪਣੇ ਕੋਲ ਬਹੁਤ ਸਾਰੇ ਕਲਾਇੰਟਸ ਆਉਂਦੇ ਜਿਹੜੇ ਇੱਦਾਂ ਦੀ ਓਪਰਚੁਨਿਟੀ ਲੱਭ ਰਹੇ ਹੁੰਦੇ ਆ, ਹੁਣ ਫੈਮਿਲੀ ਵੱਡੀ ਹੋ ਰਹੀ ਆ, ਯੂ ਨੀਡ ਸਮ, ਤੁਸੀਂ ਜ਼ਿਆਦਾ ਦੂਰ ਵੀ ਨਹੀਂ ਇੱਕ ਦੂਸਰੇ ਤੋਂ ਹੋਣਾ ਚਾਹੁੰਦੇ, ਤੁਸੀਂ ਇਸ ਓਪਰਚੁਨਿਟੀ ਦਾ ਫਾਇਦਾ ਲੈਣਾ ਚਾਹੁੰਦੇ ਹੋ, ਮਾਰਕੀਟ 'ਚ ਆਉਣ ਤੋਂ ਪਹਿਲਾਂ ਇਹ ਪ੍ਰੋਪਰਟੀ ਦੇਖਣਾ ਚਾਹੁੰਦੇ ਹੋ, ਪ੍ਰਾਈਸ ਫਾਇੰਡ ਆਊਟ ਕਰਨਾ ਚਾਹੁੰਦੇ ਹੋ, ਜਾਂ ਲੋਕੇਸ਼ਨ ਤੇ ਜਾ ਕੇ ਘਰ ਦੇਖਣਾ ਚਾਹੁੰਦੇ ਹੋ, ਕਸਟਮ ਹਾਊਸ ਬਣੇ ਹੋਏ ਨੇ 2 ਓਨ 3 ਏਕੜ ਦੀ ਲੈਂਡ ਦੇ ਉੱਤੇ, pick up your phone, give me a call at 647-408-7066. Not just this, tusi vaise kise bhi area de vich, chahe tusi first time buyer ho, tusi condo apartment lena chahunde ho, or another thing, apne kol square one area de vich 1+ den te probably ek do dinan tak property market de vich aa jani hai, 1+ den square one to 2 minute di dur te property lena chahunde ho with apna own backyard. Condo apartment de vich tonu backyard nahi milda,
0: milda hi nahi ji,
14: apna personal backyard de naal ek ghar lena chahunde ho, mere naal contact kar lo ji, 647-408-7066-647-408-7066.
0: ਜਨਕ ਜੂਲੋ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਵੀ ਤੁਹਾਨੂੰ ਦੱਸ ਦਈਏ। ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਕਰੂਡ ਆਇਲ, ਡਾਲਰ, ਸੋਨਾ, ਇਹ ਇਸ ਸਮੇਂ ਉੱਪਰ ਚੱਲ ਰਿਹਾ ਹੈ। ਜਿਸ ਤਰ੍ਹਾਂ ਪਹਿਲਾਂ ਦੱਸਿਆ, ਜਿਹੜਾ ਪੈਟਰੋਲ ਦੀ ਪ੍ਰਾਈਜ਼ ਹੈ ਉਹ ਅੱਜ ਅੱਧੀ ਰਾਤੋਂ 2 ਸੈਂਟ ਥੱਲੇ ਆ, ਸੋਰੀ ਉੱਪਰ ਨੂੰ ਜਾ ਰਹੀ ਹੈ। ਸੋ ਤੇਲ ਪਹਿਲਾਂ ਪਵਾ ਲਓ, ਟੈਂਕੀਆਂ ਭਰਾ ਲਓ, ਡੋਲੂ ਭਰਾ ਲਓ, ਕੇਨੀਆਂ ਭਰਾ ਲਓ। ਖ਼ਬਰਾਂ 'ਚ ਖ਼ਬਰ ਹੈ, ਦਿੱਲੀ 'ਚ ਮੀਂਹ ਬਹੁਤ ਪਿਆ ਜੀ, ਜਿਸ ਕਾਰਨ ਕਈ ਇਲਾਕਿਆਂ ਵਿੱਚ ਆਵਾਜਾਈ ਜਾਮ ਹੋ ਗਈ। ਉੱਤਰ ਪ੍ਰਦੇਸ਼ ਦੇ 30 ਪਿੰਡ ਜਿਹੜੇ ਪਾਣੀ 'ਚ ਡੁੱਬ ਗਏ। ਉੱਤਰਾਖੰਡ ਵਿੱਚ ਬਦਰੀਨਾਥ ਗੰਗੋਤਰੀ ਹਾਈਵੇ ਜਿਹੜਾ ਬੰਦ ਕਰ ਦਿੱਤਾ ਗਿਆ। ਜਾਣੇ ਆਉਂਦੇ ਹਾਂ ਤੇ ਤੁਹਾਨੂੰ ਜੋ ਵੀ ਸੁਣਾਉਣਾ ਜੀ, ਸਟੇ ਟਿਊਨ। ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ।
15: ਲੈ ਬਈ, ਮੈਂ ਹੁਣ ਤੇਰੀ ਕਾਮਨ ਸੈਂਸ ਦੇਖਣੀ ਆ, ਮੈਨੂੰ ਸਵਾਲ ਦਾ ਜਵਾਬ ਦੇ ਬਈ, ਰੰਗ ਲਾਲ ਡਵ ਸਾਬਣ ਦੇ ਨਾਲ ਹੁੰਦਾ ਜਾਂ ਲਕਸ ਦੇ ਨਾਲ ਹੁੰਦਾ?
16: ਡਵ ਸਾਬਣ ਨਾਲ।
15: ਬਿਲਕੁਲ ਗਲਤ ਜਵਾਬ। ਲੈ ਬਈ, ਮੈਂ ਹੁਣ ਤੇਰੀ ਕਾਮਨ ਸੈਂਸ ਦੇਖਣੀ ਆ, ਮੈਨੂੰ ਸਵਾਲ ਦਾ ਜਵਾਬ ਦੇ ਬਈ, ਰੰਗ ਲਾਲ ਡਵ ਸਾਬਣ ਦੇ ਨਾਲ ਹੁੰਦਾ ਜਾਂ ਲਕਸ ਦੇ ਨਾਲ ਹੁੰਦਾ?
16: ਡਵ ਸਾਬਣ ਨਾਲ।
15: ਬਿਲਕੁਲ ਗਲਤ ਜਵਾਬ, ਕਿਉਂਕਿ ਰੰਗ ਲਾਲ ਤਾਂ ਕਿਸੇ ਦੇ ਥੱਪੜ ਨਾਲ ਹੀ ਹੋ ਸਕਦਾ।
17: ਫੱਟੇ ਮੋਤੇ।
8: तेरे।
17: सारे घर का काम तो मैं ही करती हूं, हुन कारपेट तुसी क्लीन करोगे?
18: जेड़े काम ले इतनी बढ़िया प्रोफेशनल हेल्प मिलती होवे वो मैं क्यों करा? मैं ते अमन नु फोन मिलाऊंगा 416-277-4416 ते।
17: फिर तुसी भी कॉल करो बेस्ट डक्ट एंड कारपेट क्लीनिंग। पामे होवे डक्ट क्लीनिंग, रेजिडेंशियल, बैंक्वेट या ऑफिस कारपेट क्लीनिंग, कॉल बेस्ट डक्ट एंड कारपेट क्लीनिंग 416-277-4616।
19: कोई एहो जी जगह दसो जिथे बैठ के मैं फैमिली दे नाल फूड भी एंजॉय कर सका, ते कोई पार्टी करनी होवे ते तां भी उथे जावां।
20: तां फिर टिक्का जंक्शन ही जाई, ए टॉप क्लास फैमिली रेस्टोरेंट, 100 लोकां दी सीटिंग, 100 तो 125 दी कैपेसिटी वाला बैंक्वेट हॉल भी। वीकडे सवेरे 11 बजे तो रात 11 बजे तक, ते फ्राइडे तो सैटरडे सवेरे 11 बजे तो तड़के 2 बजे तक, डीजे नाइट दे नाल।
19: सुपर वीआईपी डील्स लई मेंबरशिप भी ले सकदे हो, कॉल 6474294040। टिक्का जंक्शन 2958 Queen Street East, Unit 26, Brampton.
0: Neelam ji, end te ki kehna chahoge?
13: Have a wonderful Friday.
0: Beautiful Friday and a beautiful weekend.
13: Absolutely.
0: Tusi apna number de do.
13: कोई भी मॉर्गेज का क्वेश्चन है, फर्स्ट सेकंड प्राइवेट, शाम को 5 बजे तो पहला चाबियां चाहिए थे। एक कोई नाम है जी, नीलम सरफ, मॉर्गेज ब्रोकर, मॉर्गेज क्वीन, मॉर्गेज अलायंस। नीलम सरफ 6477398710।
21: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 जा quicktrucklube.com। QTL, बिकॉज वी केयर।
22: आ पैने खरीद लिया गहने,
23: किथे छान लिया शहर दा कोना कोना, किथे नहीं मिलया चंगा सोना।
22: ले ए वी गल कोई कहण दी है, सोना ता सोना ही हुंदा, गल ता ज्वेलरी दे डिजाइन दी है।
23: गल ता तेरी सही है पैण, किथों मिलणगे गहनियां दे सोने डिजाइन?
24: जनक ज्वेलर्स, जनक ज्वेलर्स ते स्टोन ज्वेलरी दी नवी शिपमेंट पहुंच चुकी है, जिदे विच थानू एंटीक जड़ाऊ ते कुंदन सेट्स, रिंग्स, बैंगल्स ते लेटेस्ट डिजाइन दे डिजाइनर इयररिंग्स भी मिलणगे। जनक ज्वेलर्स, कॉल 9052308800।
12: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਹੈ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰ ਪੀ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616, 646-1616।

0: ਆ ਭੈਣੇ ਖਰੀਦ ਲਿਆ ਗਹਿਣੇ
1: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨਹੀਂ ਮਿਲਿਆ ਚੰਗਾ ਸੋਨਾ
0: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
1: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
2: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
3: ਕੀ ਤੁਸੀਂ ਵੀ ਡਾਕਟਰ ਡੈਂਟਿਸਟ ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ ਦਾ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦਾ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦਾ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
4: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ
5: ਉਹ ਤੂੰ ਰੇ ਫੜਾ ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ 100 ਪਾਪੜ ਬੇਲਨੇ ਪੈਂਦੇ ਆ ਲੱਗਿਆ ਗੱਲਾਂ ਮਾਰਦਾ
4: ਹਾਂ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-355-1870 ਪੈਗੀ ਪੱਲੇ

0: ਲਓ ਜੀ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਸਾਡੇ ਨਾਲ ਸੰਪਰਕ ਕਰਨ ਲਈ ਨੰਬਰ ਨੇ 416-677-0609। ਕੱਲ ਬਾਈ ਦਾ ਫੋਨ ਆਇਆ, ਕਹਿੰਦੇ ਔਸ਼ਵਾ ਹੁੰਦਾ ਓਸ਼ਾਵਾ ਨਹੀਂ ਹੁੰਦਾ, ਓਟਵਾ ਹੁੰਦਾ ਓਟਾਵਾ ਨਹੀਂ ਹੁੰਦਾ, ਬ੍ਰਹਿਮਲੀਆ ਨਹੀਂ ਹੁੰਦਾ ਬ੍ਰਹਿਮਲੀ ਹੁੰਦਾ। ਬਾਈ ਜੀ ਤੁਹਾਡਾ ਧੰਨਵਾਦ। ਦੁਆ ਕਰਨ ਵਾਲੇ ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਵੰਡਰਫੁਲ ਵੀਕਐਂਡ।
1: 32 55 80. The opinions expressed in the following program are those of the host and their guests and do not reflect the views and opinions of the management and staff of CHLO AM 530.
2: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
3: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
2: This is ਵਤਨੋਂ ਦੂਰ ਰੇਡੀਓ।

0: ਜੀ ਦੋਸਤੋ ਵੈਲਕਮ ਜੀ ਆਇਆਂ ਨੂੰ ਫਰਾਈਡੇ ਦੀ ਦੁਪਹਿਰ ਦੇ ਵਿੱਚ ਔਰ ਤੁਹਾਨੂੰ ਪਤਾ ਕਿ ਅੱਜ ਬਾਰਿਸ਼ ਵੀ ਹੋਣ ਦਾ ਮਾਹੌਲ ਆ ਔਰ ਪਤਾ ਲੱਗਿਆ ਕਿ ਤਕਰੀਬਨ ਅੱਧੇ ਘੰਟੇ ਤੱਕ ਟੋਰਾਂਟੋ ਚ ਵੀ ਸਾਉਣ ਦੇ ਮਹੀਨੇ ਵਾਲੇ ਬੱਦਲ ਜਿਹੜੇ ਛਾਏ ਹੋਏ ਨੇ ਤੇ ਮੀਂਹ ਪੈਣ ਦੀ ਸੰਭਾਵਨਾ ਤੇ ਉਧਰ ਉਹ ਤੁਹਾਨੂੰ ਪਤਾ ਇਹ ਦੇਸੀ ਮਹੀਨਿਆਂ ਚ ਸਾਉਣ ਦਾ ਮਹੀਨਾ ਸੋ ਸਾਰਿਆਂ ਨੂੰ ਅੱਜ ਥੋੜੀ ਜਿਹੀ ਟੋਪਿਕ ਦੇ ਉੱਤੇ ਇੱਥੇ ਵੀ ਗੱਲਬਾਤ ਹੋਵੇਗੀ ਸਟੂਡੀਓ ਚ ਮੇਰਾ ਸਾਥ ਕਿਰਨ ਹੋਰੀ ਦੇ ਰਹੇ ਨੇ ਤੇ ਨਾਲ ਜੀ ਆਲੋਲੀਆ ਸਾਹਿਬ ਦੇ ਰਹੇ ਨੇ ਸੋ ਜੀ ਆਇਆਂ ਨੂੰ ਜੀ ਤੁਹਾਨੂੰ ਦੋਨਾਂ ਨੂੰ
1: ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਗੀ ਸਤਿ ਸ਼੍ਰੀ ਅਕਾਲ ਜੀ ਔਰ ਬਿਲਕੁਲ ਜੀ ਮੌਸਮ ਇੱਥੇ ਵੀ ਬਹੁਤ ਵਧੀਆ ਹੋਇਆ ਹੋਇਆ ਟੋਰਾਂਟੋ ਦੇ ਵਿੱਚ ਤੁਸੀਂ ਸਾਨੂੰ ਜਿੱਥੋਂ ਵੀ ਸੁਣ ਰਹੇ ਭਾਵੇਂ ਗੱਡੀਆਂ ਚੋਂ ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ ਸੋ ਉਮੀਦ ਕਰਦੇ ਹਾਂ ਕਿ ਅੱਜ ਦਾ ਰੇਡੀਓ ਪ੍ਰੋਗਰਾਮ ਵੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਪਸੰਦ ਆਊਗਾ ਇੱਕ ਘੰਟੇ ਦਾ ਜਿੱਦਾਂ ਕਿ ਸਾਡਾ ਸਾਥ ਹੁੰਦਾ ਹੈ ਆਲਵੇਜ਼ ਉਹਦੇ ਵਿੱਚ ਅਸੀਂ ਗੀਤ ਸੰਗੀਤ ਸਪੋਂਸਰਸ ਦੇ ਮੈਸੇਜਸ ਤੇ ਜਲੰਧਰ ਸਟੂਡੀਓ ਦਾ ਮਨਪ੍ਰੀਤ ਜੀ ਦੇ ਨਾਲ ਤੇ ਕੁਛ ਕੁ ਜਿਹੜੀਆਂ ਹੈ ਜੀ ਇੱਧਰ ਉੱਧਰ ਦੀ ਗੱਲਬਾਤ ਜ਼ਰੂਰ ਤੁਹਾਡੇ ਨਾਲ ਕਰਕੇ ਸਾਂਝ ਪਾਉਂਦੇ ਹੁੰਦੇ ਹਾਂ ਔਰ ਬਿਲਕੁਲ ਜੀ ਇੱਕ ਵਾਰੀ ਨੰਬਰ ਪਹਿਲਾਂ ਜ਼ਰੂਰ ਦੇ ਦਈਏ 905-799-0999 ਤੇ ਜਿਹੜੀ ਹੈ ਜੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਔਰ ਲਾਲੀ ਜੀ ਦਾ ਵੀ ਆਪਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਜੀ
2: ਸਤਿ ਸ਼੍ਰੀ ਅਕਾਲ ਕਿਰਨ ਸੁੱਖੀ ਜੀ ਤੇ ਵਤਨੋਂ ਦੂਰ ਦੇ ਪਿਆਰੇ ਸਤਿਕਾਰ ਸਰੋਤਿਆਂ ਨੂੰ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸੌਣ ਦੀ ਗੱਲ ਕੀਤੀ ਹੈ ਮੌਸਮ ਕੋਈ ਵੀ ਹੋਵੇ ਉਹਨੂੰ ਮੰਨਣਾ ਚਾਹੀਦਾ ਖੈਰ ਸੌਣ ਦਾ ਮਹੀਨਾ ਤੇ ਹੈ ਇੱਕ ਬੜੇ ਗਜ਼ਬ ਦਾ ਮਹੀਨਾ ਮੈਨੂੰ ਕੁਝ ਲਾਈਨਾਂ ਚੇਤੇ ਆ ਗਈਆਂ ਕਹਿੰਦੇ ਜ਼ਿੰਦਗੀ ਸੋਹਣੀ ਸਿੱਖੋ ਜਿਉਣੀ ਜ਼ਿੰਦਗੀ ਸੋਹਣੀ ਸਿੱਖੋ ਜਿਉਣੀ ਰਜ਼ਾ ਵਿੱਚ ਰਹਿ ਕੇ ਖੁਸ਼ੀ ਮਨਾਉਣੀ ਇਹ ਹੈ ਕੰਮ ਫਕੀਰਾਂ ਦਾ ਲਿਖਿਆ ਦਾਣਾ ਉਹੀ ਬਸ ਖਾਣਾ ਕਿੱਧਰੋਂ ਆਇਆ ਕਿੱਧਰ ਨੂੰ ਜਾਣਾ ਖੇਲ ਹੈ ਸਭ ਤਕਦੀਰਾਂ ਦਾ ਸੋ ਉਸ ਮਾਲਕ ਨੇ ਜੋ ਕੁਝ ਬਖਸ਼ਿਆ ਨਾ ਜੀ ਉਸ ਦੀ ਰਜ਼ਾ ਦੇ ਵਿੱਚ ਰਹਿ ਕੇ ਹਰ ਮੌਸਮ ਨੂੰ ਹਰ ਮਾਹੌਲ ਨੂੰ ਹਰ ਪਲ ਨੂੰ ਜਦੋਂ ਜਿਉਣਾ ਸਿੱਖ ਲਈਏ ਨਾ ਜੀ ਮੇਰਾ ਖਿਆਲ ਹੈ ਕਿ ਚੱਤੋ ਪੈਰ ਦਿਵਾਲੀ ਸਾਧ ਦੀ ਜਿਹੜੀ ਇੱਕ ਕਹਾਵਤ ਹੁੰਦੀ ਸੀ ਨਾ ਉਹੋ ਜਿਹਾ ਸਿਨੈਰੀਓ ਬਣ ਜਾਂਦਾ
0: ਬਿਲਕੁਲ
2: ਫਿਰ ਨਜ਼ਾਰੇ ਹੀ ਨਜ਼ਾਰੇ ਖੈਰ ਇਹ ਤੇ ਮੌਸਮ ਹੀ ਖੂਬਸੂਰਤ ਹੈ
0: ਅੱਛਾ ਜੀ ਹਰ ਮੌਸਮ ਦੇ ਆਪਣੇ ਰੰਗ ਆ
2: ਬਿਲਕੁਲ
0: ਹੈ ਨਾ ਔਰ ਹਰ ਮੌਸਮ ਦੇ ਨਾਲ ਬਹੁਤ ਸਾਰੇ ਜਾਨਵਰ ਬਹੁਤ ਸਾਰੇ ਦਰਖਤ ਜਿਹੜੇ ਆ ਉਹ ਇੰਜੋਏ ਕਰਦੇ ਆ
2: ਵਨਸਪਤੀ ਹਰ ਮੌਸਮ ਦੀ ਇੱਕ ਅਲੱਗ ਹੈ ਜਿਹਨੇ ਇਨਸਾਨ ਨੂੰ ਕੁਝ ਫਾਇਦੇ ਦੇਣੇ ਹੁੰਦੇ ਨੇ
0: ਪਰ ਸਾਉਣ ਦੇ ਮਹੀਨੇ ਨੂੰ ਖਾਸ ਕਿਉਂ ਮੰਨਿਆ ਗਿਆ ਸਾਡੇ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਵਿੱਚ ਕਿਉਂ ਖਾਸ ਮੰਨਿਆ ਗਿਆ ਕਿ ਜਾਂ ਮੀਂਹ ਪੈਣ ਦੇ ਨਾਲ ਉਦੋਂ ਕਿਸਾਨ ਖੁਸ਼ ਹੋ ਜਾਂਦੇ ਸੀ ਕਿ ਫਸਲਾਂ ਨੂੰ ਮੀਂਹ ਲੱਗ ਗਿਆ ਤੇ ਜਾਂ ਫਿਰ ਇਹ ਸੀ ਕਿ ਮੀਂਹ ਪੈ ਗਿਆ ਕੰਮ ਨਹੀਂ ਕਰਨਾ ਵਿਹਲੇ ਆ ਅੱਜ ਖਾਣੇ ਪੀਣੇ ਆ ਇਹ ਮਤਲਬ ਕਿਉਂ ਤੇ ਜਾਂ ਫਿਰ ਕਿਉਂਕਿ ਰਿਸ਼ਤੇਦਾਰ ਇੱਕ ਦੂਜੇ ਨੂੰ ਭੈਣ ਭਰਾ ਮਿਲਣ ਜਾਂਦੇ ਹੁੰਦੇ ਸੀ ਸਾਉਣ ਦੇ ਮਹੀਨੇ ਚ ਪੁਰਾਣੇ ਰਿਵਾਜ਼ ਚ ਅੱਜ ਕੱਲ ਤਾਂ ਮੇਰੇ ਕੋਲ ਲੱਗਦਾ ਜਾਂ ਤਾਂ ਮਿਲਣ ਕੇ ਜਾਣਾ ਕੋਈ ਬੇਸਮੈਂਟ ਚ ਰਹਿੰਦਾ ਹੁੰਦਾ ਘਰ ਦੀ ਚ ਹੈ ਨਾ ਤੇ ਫਿਰ ਜੇ ਕੋਈ ਗੁਆਂਢ ਚ ਘਰ ਲੈ ਲੈਂਦਾ ਪਹਿਲਾਂ ਅੱਛਾ ਚਲੋ ਅੱਜ ਮੈਂ ਇੱਕ ਵਿਸ਼ੇ ਤੇ ਗੱਲ ਕਰਦੇ ਆ ਇਹਦੇ ਨਾਲ ਦਾ ਵਿਸ਼ਾ ਕਈ ਵਾਰੀ ਜਦੋਂ ਆਪਾਂ ਕੋਈ ਭਰਾ ਜਾਂ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਜਾਂ ਬਹੁਤ ਹੀ ਖਾਸ ਦੋਸਤ ਤੁਹਾਡੇ ਤੁਸੀਂ ਕਹਿੰਦੇ ਲੈ ਵੀ ਆਹ ਨਵਾਂ ਏਰੀਆ ਬਣਨ ਲੱਗਾ ਇੱਥੇ ਆਪਾਂ ਇਕੱਠੇ ਦੋ ਘਰ ਬੁੱਕ ਕਰਾ ਲਈਏ ਔਰ ਇਕੱਠੇ ਘਰ ਬੁੱਕ ਕਰਾ ਲੈਂਦੇ ਆ ਫਿਰ ਥੋੜੀ ਦੇਰ ਬਾਅਦ ਨਾ ਇੱਕ ਦੂਜੇ ਤੋਂ ਚੋਰੀ ਅੰਦਰ ਵੜਨਾ ਕਹਿਣਾ ਬਾਹਰ ਉਹ ਦੇਖ ਤਾਂ ਨਹੀਂ ਰਿਹਾ ਯਾਰ ਅੱਜ ਬਾਰਬੀਕਿਊ ਕਰਨਾ ਸੀ ਕਿੱਦਾਂ ਕਰਨਾ ਹੁਣ ਕਿਤੇ ਆ ਹੀ ਨਾ ਜਾਵੇ ਸੋ ਇਹ ਬੜੀ ਵਾਰੀ ਮੈਂ ਦੇਖਿਆ ਕਈ ਰਿਸ਼ਤੇਦਾਰਾਂ ਦੇ ਵਿੱਚ
2: ਇਹਨਾਂ ਦੋ ਸਤਰਾਂ ਫਿਰ ਇੱਥੇ ਵੱਜ ਜਾਂਦੀਆਂ ਨੇ ਉਹ ਕਹਿੰਦਾ ਵੀ ਬੀਨਾ ਲੈ ਕੇ ਜਦੋਂ ਸਪੇਰੇ ਨਿਕਲੇ ਨੇ ਬੀਨਾ ਲੈ ਕੇ ਜਦੋਂ ਸਪੇਰੇ ਨਿਕਲੇ ਨੇ ਬੰਦਿਆਂ ਵਿੱਚੋਂ ਸੱਪ ਵਧੇਰੇ ਨਿਕਲੇ ਨੇ ਹਾਂਜੀ
0: ਸੋ ਕਹਿੰਦਾ ਰਾਤੀ ਪੜੀ ਇੱਕ ਖਬਰ ਤੇ ਮੈਂ ਡਰ ਗਿਆ ਇੱਕ ਬੰਦੇ ਨੂੰ ਸੱਪ ਲੜਿਆ ਸੱਪ ਹੀ ਮਰ ਗਿਆ
2: ਇਹ ਹਕੀਕਤ ਹੈ ਇਹ ਅੱਜ ਦਾ ਸਮਾਂ ਮੈਂ ਆਪਾਂ ਜਦੋਂ ਪ੍ਰੋਗਰਾਮ ਦੀ ਗੱਲਬਾਤ ਕਰ ਰਹੇ ਸੀਗੇ ਉਹ ਵੀ ਵਿਸ਼ਾ ਚ ਛੋਵਾਂਗੇ ਤੇ ਕਹਾਣੀ ਇਹ ਹੈ ਜੀ ਵੀ ਇਹ ਜਿਹੜਾ ਮੌਸਮ ਹੈ ਨਾ ਕੁਦਰਤ ਨੇ ਵੈਸੇ ਤੇ ਚਲੋ ਇੱਕ ਔਰਤ ਇਸਤਰੀ ਜੀਵ ਤੇ ਮਰਦ ਦੀ ਜਿਹੜੀ ਹੈਗੀ ਹੈ ਇਸ ਮਹੀਨੇ ਦੀ ਮਿਲਣੀ ਨੂੰ ਬੜਾ ਇੱਕ ਮੰਨਿਆ ਜਾਂਦਾ ਹੈ ਕਿ ਇਸ ਵੇਲੇ ਇੱਕ ਪੀੜਾ ਹੈਗੀ ਹੈ ਜਿਹਦੇ ਵਿੱਚ ਦੂਸਰੇ ਪਾਸੇ ਜੇ ਅਧਿਆਤਮਿਕ ਤੌਰ ਤੇ ਲਈਏ ਤੇ ਅਸੀਂ ਕਹਿੰਦੇ ਹਾਂ ਕਿ ਜਿਸ ਵੀ ਇਸ਼ਟ ਪੀਰ ਨੂੰ ਤੁਸੀਂ ਧਿਆਉਂਦੇ ਹੋ ਮੰਨਦੇ ਹੋ ਹਨਾ ਵੀ ਉਸ ਗੁਰੂ ਦੇ ਨਾਲ ਲੱਗ ਕੇ ਤੁਸੀਂ ਉਸ ਪਤੀ ਪਰਮੇਸ਼ਵਰ ਨਾਲ ਆਪਾਂ ਕਹਿੰਦੇ ਹਾਂ ਨਾ ਪਰਮੇਸ਼ਵਰ ਨੂੰ ਆਪਾਂ ਕਹਿੰਦੇ ਪਤੀ ਪਰਮੇਸ਼ਵਰ ਤੋ ਇਸੇ ਦੇ ਵਿੱਚੋਂ ਗੱਲ ਨਿਕਲਦੀ ਸੀ ਕਿ ਫਿਰ ਜਦੋਂ ਪਤੀ ਵਿਆਹੀ ਔਰਤ ਵਿਆਹੀ ਜਾਂਦੀ ਹੈ ਤਾਂ ਵੀ ਉਹਨੂੰ ਕਹਿੰਦੇ ਵੀ ਤੇਰਾ ਪਤੀ ਤੇਰਾ ਪਰਮੇਸ਼ਵਰ ਹੈ ਸੋ ਇਹ ਇਹ ਜਿਹੜਾ ਸਮਾਂ ਗੁਰਬਾਣੀ ਦੇ ਆਧਾਰ ਤੇ ਵੀ ਅਗਰ ਦੇਖੀਏ ਤੇ ਬੜਾ ਅਧਿਆਤਮਿਕਤਾ ਵਾਲਾ ਪੱਖ ਹੈਗਾ ਕੁਦਰਤ ਨੇ ਇਸ ਸਮੇਂ ਦੇ ਵਿੱਚ ਵਨਸਪਤੀ ਨੂੰ ਪੂਰੀ ਤਰ੍ਹਾਂ ਦੇ ਨਾਲ ਮਤਲਬ ਵਧਣ ਫੁੱਲਣ ਦਾ ਜਿਹੜਾ ਮੌਕਾ ਦਿੱਤਾ ਜਿਵੇਂ ਤੁਸੀਂ ਕਿਹਾ ਵੀ ਪਾਣੀ ਬਖਸ਼ਿਆ ਹਾਂ ਕਿਸ ਇਲਾਕੇ ਦੇ ਵਿੱਚ ਪਾਣੀ ਬਖਸ਼ ਕੇ ਵਨਸਪਤੀ ਨੂੰ ਉਸ ਦੇ ਮਾਲਕ ਦੇ ਲਈ ਖੁਸ਼ਹਾਲੀ ਦੇਣ ਦਾ ਇੱਕ ਸਲੀਕਾ ਦੂਸਰੇ ਪਾਸੇ ਅਜੋਕੇ ਸਮੇਂ ਦੇ ਵਿੱਚ ਜਿਵੇਂ ਹੁਣ ਪੰਜਾਬ ਨੂੰ ਦੇਖੀਏ ਤੇ ਉਹ ਕਹਿੰਦੇ ਨੇ ਹੜਾਂ ਦੀ ਤਿਆਰੀ ਹੈ ਤੇ ਪੰਜਾਬੀਆਂ ਦੇ ਸਿਰ ਫੇਰ ਇੱਕ ਭਾਰ ਖੜਾ ਆ ਗਿਆ ਵੀ ਪਤਾ ਨਹੀਂ ਕਿਹੜੇ ਕਿਹੜੇ ਪਾਸੇ ਨੂੰ ਹੁਣ ਮਾਰ ਪਊਗੀ ਬਹੁਤੇ ਆਪਣੇ ਜਿਹੜੇ ਜਿਵੇਂ ਕਹਿ ਦਈਏ ਕੋਠੇ ਸਾਂਭਣ ਨੂੰ, ਆਪਣੇ ਜਾਨਵਰ ਮਾਲ ਡੰਗਰ ਸਾਂਭਣ ਨੂੰ, ਉਹਨਾਂ ਦੇ ਲਈ ਭੋਜਨ ਸਾਂਭਣ ਦੀਆਂ ਤਿਆਰੀਆਂ ਚ, ਤਾਂ ਕਿ ਮਾੜਾ ਵਕਤ ਉਹਨਾਂ ਨੂੰ ਦੇਖਣਾ ਨਾ ਪਵੇ
0: ਜੀ। ਬਿਲਕੁਲ ਲਾਲੀ ਜੀ, ਆਪਾਂ ਨੰਬਰ ਦੇਣਾ ਭੁੱਲ ਜਾਂਦੇ ਹਾਂ ਸਟੂਡੀਓ ਦਾ, ਕਿਸੇ ਵੀ ਸਾਡੇ ਲਿਸਨਰ ਨੇ ਕਿਸੇ ਵੀ ਟੋਪਿਕ ਤੇ ਗੱਲ ਕਰਨੀ, ਬੇਸ਼ੱਕ ਜੇ ਇਸੇ ਸਾਉਣ ਦੇ ਮਹੀਨੇ ਤੇ ਕਰਨੀ ਹੋਵੇ, ਪੰਛੀਆਂ ਦੇ ਬਾਰੇ ਚ ਗੱਲ ਕਰਨੀ ਹੋਵੇ, ਵਨਸਪਤੀ ਦੇ ਬਾਰੇ ਚ ਗੱਲ ਕਰਨੀ ਹੋਵੇ, ਨੰਬਰ ਹੈ 905-7999-905-799-0999 ਤੇ ਕਾਲ ਕਰੋ, ਲਾਈਨਾਂ ਸਾਡੀਆਂ ਓਪਨ ਆ। ਅੱਜ ਕੁਝ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਖੁੱਲ ਕੇ। ਹੁਣ ਇੱਥੇ ਜੀ ਇੱਕ ਲਾਲੀ ਜੀ ਸਵਾਲ ਉੱਠਦਾ, ਕੁਝ ਜਾਨਵਰ ਇਹੋ ਜਿਹਾ ਜਿਹਨਾਂ ਨੂੰ ਆਪਾਂ ਬਦਨਾਮ ਕਰਦੇ ਆ ਕਿ ਜੀ ਗਿਰਗਿਟ ਹੈਗਾ, ਰੰਗ ਬਦਲ ਲੈਂਦਾ, ਇਹ ਲੂੰਬੜੀ ਆ, ਬੜੀ ਚਲਾਕ ਆ, ਪਰ ਮੈਂ ਕਹਿੰਦਾ ਜਾਨਵਰ ਤੋਂ ਵੀ ਉੱਪਰ ਹੈ, ਸੋਰੀ ਬੰਦਾ
2: ਇਨਸਾਨ ਉਦੋਂ ਵੀ ਉੱਪਰ ਹੈ। ਬਿਲਕੁਲ ਤੁਹਾਡੀ ਗੱਲ ਦੇ ਵਿੱਚ, ਹੁਣ ਮੈਂ ਇਸੇ ਵਿੱਚ ਇੱਕ ਟੌਪਿਕ ਤੋੜਦਾ। ਦੇਖੋ ਖੂਬਸੂਰਤ ਲੋਕ ਇੱਥੇ ਆਏ ਇਸ ਮੁਲਕ ਨੂੰ, ਦੁਨੀਆਂ ਦੇ 8 ਬਿਹਤਰੀਨ ਮੁਲਕਾਂ ਦੇ ਵਿੱਚੋਂ ਇੱਕ ਮੁਲਕ ਹੈ ਇਹ।
0: ਹਾਂਜੀ।
2: ਔਰ ਇਸ ਮੁਲਕ ਨੂੰ ਅਸੀਂ ਇਸ ਕਰਕੇ ਚੁਣਿਆ ਕਿ ਜੀ ਅਸੀਂ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਵਾਂਗੇ ਮਿਹਨਤ ਕਰਕੇ, ਕਿਉਂਕਿ ਅਸੀਂ ਕਿਸੇ ਨਾ ਕਿਸੇ ਪੱਖ ਤੋਂ, ਚਾਹੇ 19-20 ਉਹ ਕਹਿ ਲਈਏ, ਆਪਣੇ ਮੁਲਕ ਦੇ ਵਿੱਚ ਖੁਸ਼ ਨਹੀਂ ਸੀ, ਚਾਹੇ ਸਰਕਾਰ ਤੋਂ ਚਾਹੇ ਰੁਜ਼ਗਾਰ ਤੋਂ। ਹੁਣ ਜਿਵੇਂ ਜਿਵੇਂ ਸਾਡੇ ਲਈ, ਪਹਿਲੀ ਗੱਲ 110-11 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਜਿੱਦਾਂ ਮਰਜ਼ੀ ਦੇ ਇੱਥੇ ਤਸ਼ੱਦਦ ਸਹਿ ਕੇ ਸਾਡੇ ਲਈ ਸਿਰ ਉੱਚਾ ਕਰਕੇ ਜਿਉਣ ਦੇ ਸਬੱਬ ਬਣਾਏ। ਹਾਂਜੀ, ਮੈਂ ਕਾਮਾ ਗਾਟਾ ਮਾਰੂ ਤੋਂ ਗੱਲ ਤੋਰਦਾ, ਪਰ ਜਿਹੜੀ ਅਜੋਕੀ ਪੀੜ੍ਹੀ ਆਈ, ਅਜੋਕੀ ਪੀੜ੍ਹੀ ਜਦੋਂ ਅੰਤਰਰਾਸ਼ਟਰੀ ਪੱਧਰ 'ਤੇ ਪੜ੍ਹਨ ਦੇ ਰੂਪ ਦੇ ਵਿੱਚ ਆਈ, ਅਤੇ ਹੁਣ ਇੱਥੋਂ ਦੇ ਇੱਥੇ ਨਵੇਂ ਨਵੇਂ ਵਿਵਾਦ ਸ਼ੁਰੂ ਹੋਏ, ਮੈਂ ਹੈਰਾਨ ਹਾਂ। ਅੱਜ ਮੇਰੀ ਨਜ਼ਰ ਇੱਕ ਹੋਰ ਵਿਵਾਦ ਪਿਆ, ਹਲੇ 2 ਹਫ਼ਤੇ ਪਹਿਲਾਂ ਅਸੀਂ ਦੇਖਿਆ ਸੀ ਵੀ ਇੱਕ ਆਪਣੀ ਹੀ ਕੁੜੀ ਹੈ, $60,000 ਦੇ ਜਾਲੀ, ਮਤਲਬ ਉਹ ਇਸ ਗੱਲੋਂ ਪੈਸੇ ਬਣਾ ਕੇ ਕਿ ਪ੍ਰੋਪਰਟੀਆਂ ਨੂੰ ਮੁੜ ਮੁੜ ਰੈਂਟ ਕਰੀ ਜਾਣਾ, ਮੁੜ ਮੁੜ ਰੈਂਟ ਕਰਕੇ ਐਡਵਾਂਸ ਲੈ ਲੈਣਾ, ਅਤੇ ਉਦੋਂ ਬਾਅਦ ਉਹ ਭਗੌੜੀ ਹੋ ਗਈ, ਅਤੇ ਜਿਹੜੇ ਵਿਚਾਰੇ ਲੱਭਦੇ ਫਿਰਦੇ ਸੀਗੇ, ਕਿਉਂਕਿ ਪ੍ਰੋਬਲਮਸ ਸਾਰਿਆਂ ਨੂੰ ਸੀਗੀ, ਅਕੋਮੋਡੇਸ਼ਨ ਰਹਿਣ ਲਈ ਚਾਹੀਦੀ ਸੀਗੀ, ਯਾਨੀ ਕਿ ਆਪਣਿਆਂ ਨੇ ਆਪਣਿਆਂ ਨੂੰ ਵੱਢਿਆ। ਅੱਜ 2 ਮੁੰਡੇ ਹੋਰ ਆ ਗਏ ਨੇਗੇ, ਉਹਨਾਂ ਦਾ ਨਾਂ ਪੁਲਿਸ ਉਹਨਾਂ ਦੀ ਸਰਚ ਕਰ ਰਹੀ ਹੈ। ਹਾਂਜੀ, ਉਹ ਦੋਨੋਂ $30,000 ਦੀ ਇੱਦਾਂ ਹੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਉਹਨਾਂ ਨੂੰ ਠੱਗੀਆਂ ਮਾਰ ਕੇ, ਮਤਲਬ ਉਹਦੇ ਤੋਂ ਬਣਾ ਗਏ। ਸੋ ਜਿਵੇਂ ਤੁਸੀਂ ਕਹਿੰਦੇ ਵੀ ਬੰਦੇ ਬਹੁਤੇ ਨਿਕਲੇ,
0: ਪਰ ਨਾ ਇੱਕ ਗੱਲ ਲਾਲੀ ਜੀ, ਤੁਸੀਂ ਦੇਖੋ ਨਵਾਂ ਆਈਡੀਆ ਤਾਂ ਲੈ ਕੇ ਆਉਂਦੇ ਨਾ ਕਿਤੇ ਨਾ ਕਿਤੇ।
2: ਹਾਂ, ਭਾਵੇਂ ਠੱਗੀ ਹੋਈ ਹੈ, ਆਈਡੀਆ ਨਵਾਂ ਹੁੰਦਾ,
0: ਆਈਡੀਆ ਨਵਾਂ ਹੁੰਦਾ,
2: ਬਿਲਕੁਲ ਬਿਨਾਂ ਸ਼ੱਕ ਹੈ। ਉਧਰਲੇ ਪਾਸੇ ਤੁਸੀਂ ਦੇਖ ਲਓ ਵੀ 20-19 ਸਾਲਾਂ ਨੇ ਉਹ ਬਜ਼ੁਰਗ ਅਮਰੀਕਾ ਦੇ ਵਿੱਚ ਕਿਵੇਂ ਠੱਗੇ ਨੇ ਫੋਨ ਕਰ ਕਰਕੇ, ਹਨਾ। ਸੋ ਇਹੀ ਕਹਾਣੀ ਹੈ ਕਿ ਇਸ ਜੇ ਗੱਲ ਕਰਾਂ ਤਾਂ ਕਿਤੇ ਨਾ ਕਿਤੇ ਅਸੀਂ ਕਿਰਦਾਰੀ ਪੱਖ ਤੋਂ ਊਣੇ ਹੋਏ ਹਾਂ, ਨੀਵੇਂ ਹੋਏ ਹਾਂ। ਪਹਿਲੋਂ ਕਿਰਦਾਰ ਸੀਗੇ, ਹੁਣ ਪੈਸਾ ਸਾਡੇ ਲਈ ਸਭ ਕੁਛ ਆ, ਉਹਦੇ ਲਈ ਨਾ ਕੋਈ ਰਿਸ਼ਤਾ।
0: ਬਿਲਕੁਲ ਜੀ, ਰਿਸ਼ਤੇ ਤਾਂ ਖਤਮ ਹੀ ਹੋ ਗਏ ਕਹਾਣੀਆਂ ਹੀ। ਸੋ 905-7999-0999 ਸਾਡਾ ਨੰਬਰ ਹੈ, ਔਰ ਇੱਕ ਲਾਈਨ ਆਈ ਸੀਗੀ, ਉਹ ਕਿਸੇ ਕਾਰਨ ਡਿਸਕਨੈਕਟ ਹੋ ਗਈ, ਦੁਬਾਰਾ ਕਰ ਸਕਦੇ ਹਾਂ, ਅਤੇ ਅਸੀਂ ਤੁਹਾਡੇ ਵਿਚਾਰ ਸੁਣਨੇ ਚਾਹੁੰਦੇ ਹਾਂ। ਅਤੇ ਇੱਧਰ ਸਾਡੇ ਕੋਲ ਜੀ 2-3 ਹੋਰ ਅਹਿਮ ਖਬਰਾਂ ਪਹੁੰਚੀਆਂ ਲਾਲੀ ਜੀ। 24 ਸਾਲਾਂ ਦੀ ਰਮਨਦੀਪ ਕੌਰ ਮਾਨ ਐਡਮਿੰਟਨ ਦੇ ਵਿੱਚ, ਜਿਹੜੀ ਹਾਲੇ ਪਿੱਛੇ ਥੋੜੀ ਦੇਰ ਪਹਿਲਾਂ ਹੀ ਜਿਹੜੀ ਆਪਣੀ ਪੜ੍ਹਾਈ ਮੁਕੰਮਲ ਕਰਕੇ ਤੇ ਪੁਲਿਸ 'ਚ ਸੀਗੀ, ਤੇ ਉਹ ਪੁਲਿਸ ਦੇ ਵਿੱਚ ਹਾਦਸੇ ਵਿੱਚ ਉਹ ਜਿਹੜੀ ਆ ਉਹਦੀ ਡੈਥ ਹੋ ਗਈ।
2: ਓ ਵੈਰੀ ਸੈਡ।
0: ਸਿਰਫ 24 ਸਾਲ ਦੀ ਸੀਗੀ, ਪੰਜਾਬੀ।
2: ਦੇਖੋ ਕੀ ਕਿਹੋ ਜਿਹੀ ਖਬਰਾਂ, ਇੱਕ ਪਿੱਛੇ ਇੱਕ ਚੰਗੇ ਭਲੇ ਲੜਕੀ ਜਿਹੜੀ ਸੀਗੀ, ਉਸ ਨੂੰ ਇੱਕ ਐ ਪੜ੍ਹੇ ਵਿਆਹੇ ਵਰੇ ਨੇ ਗਏ, ਸਿਰਫ ਇਸ ਕਰਕੇ ਇੱਕ ਦਿਨ ਉਸ ਕੁੜੀ ਨੇ ਉਹਦੀ ਗੱਡੀ ਦੇ ਵਿੱਚ ਰਾਈਡ ਲੈ ਲਈ,
1: ਤੇ
2: ਉਦੋਂ ਤੋਂ ਉਹਦੇ ਤੇ ਫਿਦਾ ਹੋਣ ਲੱਗ ਗਿਆ, ਮਤਲਬ ਇੱਕ ਤਰਫਾ, ਹਨਾ। ਤੇ ਉਹ ਬਾਵਜੂਦ ਕੁੜੀ ਦੇ ਉਹਨੂੰ ਸਮਝਾਉਣ ਤੇ ਵੀ ਤੂੰ ਵਿਆਹਿਆ ਵਰੇ ਆ, ਪੁਲਿਸ ਦਾ ਕੇਸ ਵੀ ਦਿੱਤਾ, ਤੇ ਬਾਹਰੋਂ ਪੁਲਿਸ ਤੋਂ ਬਾਅਦ ਨਿਕਲ ਕੇ ਉਹਨੂੰ ਉਹ ਮਾਰ ਗਿਆ। ਸੋ ਕਿਹੜੇ ਪਾਸੇ ਸਾਡੀ ਜਨਰੇਸ਼ਨ ਤੁਰੀ ਹੈ, ਮੈਂ ਉਹੀ ਗੱਲ ਕਰਦਾ ਨਾ।
0: ਪਰ ਇਹ ਦੇਖੋ ਜੀ, ਤਾਂ ਔਨ ਡਿਊਟੀ ਕੁੜੀ ਸੀ, ਹਾਦਸਾ ਹੋਇਆ, ਉਹਦੇ 'ਚ ਡੈਥ ਹੋ ਗਈ। ਦੂਜੇ ਪਾਸੇ ਇੱਕ 24 ਸਾਲ ਦਾ ਹੋਰ ਨੌਜਵਾਨ ਕੈਲੀਫੋਰਨੀਆ 'ਚ ਟਰੱਕ ਡਰਾਈਵਰ ਸੀ, ਔਰ ਜਿਹਦੀਆਂ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਲਾਸ਼ ਉਹਦੀ ਜੰਗਲਾਂ 'ਚੋਂ ਮਿਲੀ ਕਿੰਨੇ ਦਿਨਾਂ ਬਾਅਦ, ਅਤੇ ਉਹ ਪਤਾ ਲੱਗਿਆ ਕਿ ਇਹਨੂੰ ਇਹਦਾ ਮਰਡਰ ਹੋਇਆ। ਅਤੇ ਤੀਜੇ ਪਾਸੇ ਇੱਕ ਬੜੀ ਵਧੀਆ ਗੱਲ ਆ ਜੀ, ਇੱਥੇ ਵੀ ਹੁਣ ਸਿਟੀ ਕੌਂਸਲ ਦੀਆਂ ਚੋਣਾਂ ਹੋਣੀਆਂ, ਇਹ ਨਿਊਜ਼ੀਲੈਂਡ ਤੋਂ ਖਬਰ ਆਈ ਆ, ਬੜੀ ਹੈਰਾਨੀ ਦੀ ਖਬਰ ਆ, ਕਿ ਜਦੋਂ ਆਪਾਂ ਕਹਿੰਦੇ ਨਾ ਕਿ ਵਰਕ ਫਰੋਮ ਹੋਮ, ਅਤੇ ਕਿੰਨਾ ਸੌਖਾ ਹੁੰਦਾ ਘਰੋਂ ਕੰਮ ਕਰਨਾ, ਸਿਟੀ ਕੌਂਸਲਰ ਉੱਥੇ ਦੀ ਕੌਂਸਲਿੰਗ ਮੀਟਿੰਗ ਸੀ ਕੋਈ, ਉਹਨਾਂ ਦੀ ਆਨਲਾਈਨ ਹੋਣੀ, ਅਤੇ ਉਧਰੋਂ ਕਾਲ ਹੋ ਗਈ, ਅਤੇ ਉਹ ਜਿਹੜੀ ਸਿਟੀ ਕੌਂਸਲ ਉਹ ਲੇਡੀ ਸੀ, ਤੇ ਉਹ ਵਾਸ਼ਰੂਮ ਚੋਂ ਲਾਈਵ ਚੱਲ ਰਹੀ ਆ ਉਹਨਾਂ ਦਾ, ਥੋੜੀ ਦੇਰ ਤਾਂ ਚੱਲਦਾ ਰਿਹਾ, ਜਦੋਂ ਨਾ ਉਹਨੇ ਮੇਅਰ ਨੇ ਫਿਰ ਦੇਖਿਆ ਕਿ ਪਿੱਛੇ ਤਾਂ ਵਾਸ਼ਰੂਮ ਦੀਆਂ ਟਾਈਲਾਂ, ਪਿੱਛੇ ਸਾਬਣ ਪਿਆ, ਤੌਲੀਆ ਟੰਗਿਆ, ਸਾਰਾ ਸਮਾਨ ਕੱਪੜੇ ਟੰਗੇ, ਤੇ ਉਹ ਹੱਸ ਕੇ ਕਿਹਾ ਜੀ, ਕਹਿੰਦਾ ਆਪਣਾ ਕੈਮਰਾ ਆਫ ਕਰ ਲਓ ਤੁਸੀਂ, ਕੋਈ ਗੱਲ ਨਹੀਂ। ਦੇਖੋ ਕੀ ਕੁਛ ਹੋ ਰਿਹਾ,
2: ਹੋ ਰਿਹਾ, ਕੋਈ ਸ਼ਰਮ ਹਯਾ ਨਹੀਂ ਰਹੀ, ਕੋਈ ਐਥਿਕਸ ਨਹੀਂ ਰਹੇ, ਕਹਾਣੀਆਂ ਫਿਰ ਪਤਾ ਨਹੀਂ ਕਿਉਂ ਅੱਜ ਫਿਰ ਲਾਈਨਾਂ ਹੀ ਜੁੜ ਰਹੀਆਂ ਨੇ ਗੀਆਂ।
0: ਜੋੜੋ ਜੀ ਜੋੜੋ, ਅੱਜ ਤੁਹਾਡੀ ਸ਼ਾਇਰੀ ਬਾਹਰ ਕੱਢੀ।
2: ਉਹੀ ਕਹਾਣੀ ਆ ਗਈ ਨਾ ਕਿ ਸੁਣਿਆ ਸੀ ਕਰੋੜ ਦਾ, ਵੇਖਿਆ ਤੇ ਲੱਖ ਦਾ, ਰਾਹ ਪਿਆ ਤੇ 100 ਦਾ, ਵਾਹ ਪਿਆ ਤੇ ਕੱਖ ਦਾ
0: ਕੀ ਬਾਤ
2: ਹੈ ਨਾ। ਸੋ ਕਹਾਣੀ ਤੇ ਐਥਿਕਸ ਦੀ ਹੈ ਹੈ ਨਾ। ਸੋ ਇਖਲਾਕ ਗਿਆ, ਵਿਸ਼ਵਾਸ ਗਿਆ, ਕੁਝ ਕੁ ਅੱਖ ਦੀ ਸ਼ਰਮ ਤਾਂ ਰੱਖ ਲਈਏ ਕਿ ਆਉਂਦੀ ਨਸਲ ਨੂੰ ਦੱਸਾਂਗੇ ਜਦੋਂ ਗੱਲ ਤੁਰੂ ਕਿਰਦਾਰ।

0: ਕੇ ਇਹ ਗੱਲ ਕਹੀ ਕਿ ਹੁਣ ਤਾਂ ਪਿੱਛਾ ਛੱਡ ਦਿਓ ਹਨਾ
1: ਜੀ।
0: ਹੁਣ ਇਹ ਲੋਕ ਮਨਾਂ ਦੇ ਅੰਦਰ ਕਿਤੇ ਨਾ ਕਿਤੇ ਉਹਨਾਂ ਦੇ ਪ੍ਰਤੀ ਜਿਹੜਾ ਇੱਕ ਗੁੱਸਾ ਹੈਗਾ, ਉਹਨਾਂ ਦੇ ਪਿਛਲੇ ਕੀਤੇ ਹੋਏ ਮਾੜੇ ਕੰਮਾਂ ਦੇ ਪ੍ਰਤੀ ਲੋਕ ਮਨਾਂ ਦੇ ਵਿੱਚ ਵਿਚਾਰ ਨੇ, ਉਹਨਾਂ ਦੇ ਵਿਰੋਧ ਦਾ ਭਾਵ ਵੀ, ਠੀਕ ਹੈ ਨਾ। ਹੁਣ ਉਹਨਾਂ ਨੂੰ ਵੀ ਦਿਖਦਾ ਵੀ ਲੋਕ ਸਾਡੇ ਖਿਲਾਫ਼ ਨੇ ਜਾਂ ਪੰਜਾਬੀ ਸਾਡੇ ਖਿਲਾਫ਼ ਨੇ, ਅਤੇ ਉਹ ਵੀ ਉਹੀ ਹੱਥ ਕੰਡੇ ਅਪਣਾ ਰਹੇ ਨੇ ਜਿਹੜੇ ਹੁਣ ਤੱਕ ਅਪਣਾ ਕੇ ਉਹਨਾਂ ਨੇ ਦੋ ਅਤੇ ਤਿੰਨ ਟਰਮਾਂ ਬਾਕਾਇਦਾ ਨਿਭਾ ਲਈਆਂ, ਪਰ ਉਸ ਦੇ ਦਰਮਿਆਨ ਪੰਜਾਬ ਦਾ ਉਹਨਾਂ ਨੇ ਪੂਰਾ ਸੱਤਿਆਨਾਸ਼ ਕੀਤਾ। ਇਸ ਗੱਲ ਤੋਂ ਲੈ ਕੇ ਉਹਨਾਂ ਨੂੰ ਵੀ ਹੁਣ ਦਿਖਦਾ ਵੀ ਸਾਡੀ ਕਿਸ਼ਤੀ ਜਿਹੜੀ ਡਾਵਾਂਡੋਲ ਹੈ ਅਤੇ ਕਿਹਦੇ ਕਿਹਦੇ ਹੱਥੀਂ ਫੇਰ ਮੁੜ ਕੇ ਗੋਡਿਆਂ ਦੇ ਵਿੱਚ ਸਿਰ ਰੱਖ ਲਈਏ ਅਤੇ ਸ਼ਾਇਦ ਸਾਨੂੰ ਕੋਈ ਐਤਕੀ ਹੁੰਗਾਰਾ ਮਿਲ ਜਾਵੇ। ਸੋ ਉਹ ਲੱਗੇ ਹੋਏ ਨੇ ਸਾਰੇ ਪਾਸੇ।
1: ਦੇਖੋ ਜੀ, ਸਿਆਸਤ ਉਹਨਾਂ ਦਾ ਆਪਣਾ, ਜਿਹੜੇ ਸਿਆਸਤਦਾਨ ਹੁੰਦੇ ਜਾਂ ਉਹਨੂੰ ਤਾਂ ਹੀ ਤਾਂ ਕਹਿੰਦੇ, ਕੋਈ ਸਿਆਸਤ ਕਹਿੰਦਾ, ਕੋਈ ਰਾਜਨੀਤੀ ਕਹਿੰਦਾ, ਕੋਈ ਸਿਆਸੀ ਲੋਕ ਕਹਿੰਦਾ। ਔਰ ਸਿਆਸਤ ਜੇ ਚਲੋ ਮੁਲਕਾਂ ਦੀ ਆ, ਉਹ ਵੀ ਅਲੱਗ ਚੀਜ਼ ਆ। ਜਿਹਦੇ ਘਰ ਸਿਆਸਤ ਘਰਾਂ 'ਚ ਚੱਲਣ ਲੱਗ ਜਾਏ ਨਾ, ਉਹ ਮਾੜੀ ਹੈ,
0: ਬਿਨਾਂ ਸ਼ੱਕ, ਬਿਨਾਂ ਸ਼ੱਕ
1: ਉਹ ਘਰ ਟੁੱਟ ਜਾਂਦੇ ਬਾਅਦ 'ਚ।
0: ਸਿਆਸਤ ਸ਼ਬਦ ਮਾੜਾ, ਪਰ ਮੈਂ ਕਦੇ ਕਦੇ ਮੈਨੂੰ ਇੱਕ ਪਾਸੇ ਲੱਗਦਾ ਹੁੰਦਾ, ਆਪਾਂ ਇੱਕ ਗੱਲ ਇੱਥੋਂ ਦੀ ਉਹ ਕਰ ਲਈਏ, ਇਹਦੇ ਨਾਲ ਜੋੜ ਦਈਏ। ਮਿਸੀਸਾਗਾ ਦੇ ਮੇਅਰ ਹੋ ਕੇ ਨਿਬੜੇ ਨੇ ਮੈਡਮ ਹੇਜ਼ਲ ਮਕੇਲੀਅਨ, ਹਾਂਜੀ, ਸਿਆਸਤ ਤੇ ਉਹਨਾਂ ਨੇ ਵੀ ਕੀਤੀ ਸੀਗੀ, ਪਰ ਜਦੋਂ ਵੋਟਾਂ ਆਉਂਦੀਆਂ ਸੀ ਤੇ ਉਹ ਆਪਣੇ ਸ਼ਹਿਰ 'ਚੋਂ ਛੁੱਟੀ ਤੇ ਚਲੇ ਜਾਂਦੇ ਸੀ, ਆਪਣੀ ਨੋਮੀਨੇਸ਼ਨ ਫਾਈਲ ਕਰਕੇ ਆਪ ਉਹ ਸ਼ਹਿਰ 'ਚੋਂ ਬਾਹਰ ਚਲੇ ਜਾਂਦੇ ਸੀਗੇ। ਉਹ ਕਨਵੈਸਿੰਗ ਨਹੀਂ ਸੀ ਕਰਦੇ ਆਪਣੀ ਵੋਟਿੰਗ ਦੇ ਲਈ, ਪਰ ਫਿਰ ਵੀ ਉਹ ਜਿੱਤਦੇ ਸੀਗੇ। ਉਹ ਕਿਉਂ ਸੀ? ਸਿਆਸਤ ਉਹਨਾਂ ਨੇ ਵੀ ਕੀਤੀ ਇਸ ਕਰਕੇ ਕਿਉਂਕਿ ਉਹਨਾਂ ਨੇ ਲੋਕਾਂ ਦੇ ਲਈ ਕੰਮ ਕੀਤੇ ਸੀ, ਪਰ ਔਰ ਕੰਮ ਵੀ ਉਹ ਜੋ ਲੋਕ ਹਿੱਤਾਂ ਦੇ ਲਈ ਸੀਗੇ। ਤੋ ਇਹੋ ਜਿਹੇ ਸਿਆਸਤਦਾਨ ਅਸਲ 'ਚ ਚਾਹੀਦੇ ਨੇ, ਕਿਉਂਕਿ ਦੇਖੋ ਸਿਆਸਤ ਨੂੰ ਜੇ ਤੁਸੀਂ ਕਿਰਤ ਮੰਨੋ ਨਾ, ਆਫਟਰ ਆਲ ਦੇ ਜੋਬ ਹੀ ਹੈ ਨਾ, ਇੱਕ ਲੋਕ ਸੇਵਕ ਹੋ ਤੁਸੀਂ, ਪੈਸਾ ਤੁਸੀਂ ਲੋਕਾਂ ਦੇ ਟੈਕਸ ਤੋਂ ਲੈਂਦੇ ਹੋ, ਇੱਕ ਜੋਬ ਹੈ ਤੁਹਾਡੀ। ਜੇ ਤੁਸੀਂ ਉਹਦੇ 'ਚ ਵੀ ਕਰੋ, ਮੇਰਾ ਖਿਆਲ ਆ ਤੁਹਾਨੂੰ ਤੁਹਾਡੀ ਇੱਕ ਨੰਬਰ ਦੀ ਕਮਾਈ ਦੇ ਨਾਲ ਨਾਲ, ਵੈਸੇ ਵੀ ਚਲੋ ਇੰਨੀਆਂ ਕੁ ਗਿਫਟ ਤਾਂ ਸਮਾਜ ਤੋਂ ਮਿਲੀ ਜਾਂਦੀਆਂ ਨੇ ਜਿਹੜੀਆਂ ਤੁਹਾਡੀ ਕਮਾਈ ਤੋਂ ਵਾਧੂ ਹੁੰਦੀਆਂ ਨੇ ਆਪਾਂ ਜੇ ਕਹੀਏ
1: ਜੀ,
0: ਪਰ ਫਿਰ ਨਜ਼ਾਰਾ ਤੇ ਉਸੇ ਗੱਲ ਦਾ ਨਾ ਵੀ ਜਦੋਂ ਤੁਸੀਂ ਵੋਟਿੰਗ ਤੁਹਾਡੀ ਆਉਣੀ ਹੈ, ਤੁਹਾਨੂੰ ਕਿਸੇ ਦੇ ਡੋਰ ਤੇ ਨੌਕਿੰਗ ਕਰਨ ਦੀ ਜ਼ਰੂਰਤ ਨਹੀਂ, ਲੋਕਾਂ ਨੇ ਤੁਹਾਨੂੰ ਆਪ ਵੋਟਾਂ ਪਾਉਣੀਆਂ ਨੇ।
1: ਬਿਲਕੁਲ ਜੀ, ਤੁਹਾਡੇ ਕੰਮ ਬੋਲਦੇ ਆ,
0: ਕੰਮ ਬੋਲਦੇ।
1: ਸੋ ਇੱਕ ਥੋੜੇ ਜਿਹਾ ਆਪਾਂ ਜੀ ਕਮਰਸ਼ੀਅਲ ਵੀ ਜਿਹੜੇ ਹੈਗੇ ਆ ਪੜ੍ਹ ਲਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਬਹੁਤ ਜਲਦੀ ਅਸੀਂ ਸੈਮੀ ਢਿੱਲੋਂ ਨਾਲ ਜੁੜਾਂਗੇ, ਕੁਝ ਅਪਡੇਟ ਉਹਨਾਂ ਕੋਲ ਪੁੱਛਾਂਗੇ ਕੀ ਕੁਝ ਨਵਾਂ ਚੱਲ ਰਿਹਾ ਹੈਗਾ। 905-204-1313 ਉਹਨਾਂ ਦਾ ਨੰਬਰ ਹੈ, ਤੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਹਾਂ। ਤਿੰਨ ਲੋਕੇਸ਼ਨਾਂ ਨੇ ਔਰ ਹੈੱਡ ਆਫਿਸ ਦਾ ਨੰਬਰ 416-213-1165। ਵੁੱਡਬਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦਾ ਸਹਿਯੋਗ ਹੈ, ਦੋਨੇ ਬੈਂਕਟ ਹਾਲਾਂ ਦੀ ਇੱਕੋ ਹੀ ਮੈਨੇਜਮੈਂਟ ਹੈ। ਕਿਸੇ ਬੈਂਕਟ ਹਾਲ 'ਚ ਵੀ ਤੁਸੀਂ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ 416-743-0003 ਤੇ ਗੱਲ ਹੋ ਸਕਦੀ ਹੈ। ਇੰਸ਼ੋਰੈਂਸ ਸੰਬੰਧੀ ਗੱਲ ਕਰਨੀ ਹੈ ਤੇ ਮੋਨਾ ਮਹਿੰਗੀ ਜੀ 416-509-1509। ਜੁਵਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤੇ ਫਿਰ ਸਿੰਘਾਪੁਰ ਜੁਵਲਰ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਹਾ ਹੈਗਾ, ਏਅਰਪੋਰਟ ਰੋਡ ਮਾਲਟਨ ਦੇ ਵਿੱਚ 905-612-1500। ਤੇ ਇਲੈਕਟ੍ਰੀਕਲ ਕੋਈ ਵੀ ਤੁਸੀਂ ਸ਼ਾਪਿੰਗ ਕਰਨੀ ਚਾਹੁੰਦੇ ਹੋ, ਕੁਛ ਵੀ ਤੁਸੀਂ ਖਰੀਦਣਾ, ਤੇ ਫਿਰ ਤੁਸੀਂ ਟੈਲੀ ਟਾਈਮ ਦਾ ਨਾਮ ਯਾਦ ਰੱਖੋ, tellytime.ca ਤੇ ਜਾ ਕੇ ਵੀ ਤੁਸੀਂ ਜਿਹੜੀ ਸ਼ਾਪਿੰਗ ਕਰ ਸਕਦੇ ਹੋ ਜੀ। ਤੇ ਦੂਰ ਦੁਰੇਡੇ ਜਾਣ ਲਈ ਸਸਤੀਆਂ ਹਵਾਈ ਟਿਕਟਾਂ ਲਈ ਕਟਾਰੀਆ ਟੂਰ ਐਂਡ ਟਰੈਵਲ 905-678-1200। ਤੇ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। ਤੇ ਵੀਕਐਂਡ ਆ ਰਿਹਾ ਹੈਗਾ, ਹੋ ਸਕਦਾ ਤੁਸੀਂ ਆਪਣੇ ਗੈਸਟਾਂ ਨੂੰ ਜਾਂ ਆਪ ਨਾਗਰਾ ਫਾਲ ਘੁੰਮਣ ਜਾ ਰਹੇ ਹੋ, ਫਿਰ ਢਾਬਾ ਆਨ ਦਾ ਫਾਲ ਜ਼ਰੂਰ ਜਾਣਾ, ਤੁਹਾਡੇ ਲਈ ਵਧੀਆ ਖਾਣਾ ਤੇ ਫ੍ਰੀ ਪਾਰਕਿੰਗ ਮਿਲਦੀ ਹੈ ਫਾਲ ਦੇ ਬਿਲਕੁਲ ਨਜ਼ਦੀਕ, ਢਾਬਾ ਆਨ ਦਾ ਫਾਲ। ਤੇ ਅੱਜ ਦਾ ਪ੍ਰੋਗਰਾਮ ਕੀ ਆ, 427 ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਬਹੁਤ ਵੱਡੇ ਨਵੇਂ ਸ਼ੋਰੂਮ ਦੇ ਵਿੱਚ ਮੂਵ ਹੋ ਚੁੱਕੇ ਨੇ ਕੀ ਆ 427 ਵਾਲੇ, ਔਰ ਸੇਲ ਚੱਲ ਰਹੀ ਹੈ ਇਸ ਟਾਈਮ, ਲੀਜ਼ ਤੇ ਕਾਰਾਂ ਲੈਣੀਆਂ, ਬਾਏ ਕਰਨੀਆਂ, ਕਾਫੀ ਡਿਸਕਾਊਂਟ ਤੁਹਾਨੂੰ ਮਿਲ ਰਿਹਾ ਹੈਗਾ। ਪੀਜ਼ਾ ਡੀਪੂ ਨੇ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਬੜਾ ਵੱਡਾ ਸਾਥ ਦਿੱਤਾ, ਪੀਜ਼ਾ ਡੀਪੂ ਦਾ ਵੀ ਬਹੁਤ ਬਹੁਤ ਧੰਨਵਾਦ
2: ਜੀ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਹਾਂ, ਜਿੱਥੇ ਕਿ ਤੁਸੀਂ ਕੰਪ੍ਰਹੈਂਸਿਵ ਆਈ ਗਲਾਸਿਸ ਲੈਣੇ ਜਾਂ ਤੁਸੀਂ ਕੋਈ ਰੂਟੀਨ ਅੱਖਾਂ ਦਾ ਚੈੱਕਅਪ ਕਰਾਉਣਾ ਹੈਗਾ ਜਾਂ ਤੁਸੀਂ ਕੋਈ ਡਿਟੇਲ ਦੇ ਵਿੱਚ ਆਈ ਐਗਜ਼ਾਮਿਨ ਕਰਾਉਣਾ ਹੈਗਾ ਹੈ, ਤਾਂ ਦੱਸ ਦਈਏ ਕਿ ਇਹਨਾਂ ਕੋਲ ਡਾਕਟਰਸ ਦੀ ਟੀਮ ਜਿਹੜੀ ਆ ਜੀ ਅੱਜ ਦੋਨਾਂ ਹੀ ਲੋਕੇਸ਼ਨਸ 'ਤੇ ਅਵੇਲੇਬਲ ਹੈਗੀ, ਤੁਸੀਂ ਅਪੁਆਇੰਟਮੈਂਟ ਬਣਾ ਕੇ ਜਿਹੜੇ ਜੀ ਜਾ ਸਕਦੇ ਆ। ਕਿਸੇ ਸਾਡੇ ਭੈਣ ਭਰਾ ਨੇ ਸਨਗਲਾਸਿਸ ਬਣਵਾਉਣੇ, ਕੋਈ ਬ੍ਰੈਂਡਡ ਫਰੇਮਸ ਬਣਵਾਉਣੇ ਆ, ਤਾਂ ਤੁਸੀਂ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਹੁਣਾਂ ਦੇ ਨਾਲ ਕਰ ਸਕਦੇ ਆ ਗੱਲਬਾਤ। ਇਹਨਾਂ ਦਾ ਨੰਬਰ 905-460-8888 ਤੇ ਗੱਲਬਾਤ ਹੋ ਸਕਦੀ ਹੈ, 905-460-8888 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੈਗੇ। ਔਰ ਨਾਲ ਦੀ ਨਾਲ ਜਿੱਥੇ ਕਿ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ, ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਲੈਣੀ ਆ, ਕੋਈ ਘਰਾਂ ਦੀ ਇੰਸ਼ੋਰੈਂਸ, ਕੋਈ ਕਮਰਸ਼ੀਅਲ ਇੰਸ਼ੋਰੈਂਸ, ਈਵੈਂਟ ਇੰਸ਼ੋਰੈਂਸ, ਜਾਂ ਤੁਸੀਂ ਕੋਈ ਲਾਈਫ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਗੱਲਬਾਤ ਕਰਨੀ ਹੋਵੇ, ਤੁਸੀਂ ਜਿਹੜੀ ਜੀ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਔਰ ਜੇ ਤੁਹਾਡੇ ਕੋਲ ਰੀਬੋ ਲਾਈਸੈਂਸ ਹੈਗਾ, ਤੁਸੀਂ ਇਹਨਾਂ ਦੀ ਟੀਮ ਵੀ ਜੁਆਇਨ ਕਰ ਸਕਦੇ ਆ। ਔਰ ਇਹ ਕਹਿੰਦੇ ਕਿ ਜੇ ਤੁਹਾਡੇ ਕੋਲ ਲਾਈਸੈਂਸ ਨਹੀਂ ਵੀ ਹੈਗਾ, ਡੋਂਟ ਵਰੀ, ਦੇ ਵਿਲ ਹੈਲਪ ਯੂ ਟੂ ਗੈਟ ਦਾ ਲਾਈਸੈਂਸ।

0: और सारी प्रोसीजर समझाओगे, तड़ी हेल्प करोगे कि तुसी लाइसेंस ले ले लो ते इना दिनाल जड़ा जी काम कर लो। नंबर 416-902-0706 ते तुसी इना दिनाल भी जड़ी है जी गलबात कर सकते हैं। और बिल्कुल जी आज जैसे कि ऐसी टॉपिक ते गलबात की थी सी ते मैनू लग रहा है कि आज साडे लिसनर्स बिजी आ या पता नहीं अज सानू सुन नहीं रहे या इंटरेस्ट नहीं लै रहे हैगे क्योंकि अज उदो तो सानू इन्नियां कॉल्स आ जांदी अज सानू एक भी एक कॉल आई बस उदो ना सानू हले कोई कॉल नहीं आई है
1: नाराज़ है जी अज क्योंकि देखो किरण जी जो आप दोनों प्रोग्राम करते हैं उदो कॉल्स बहुत आउंदियां अज लाली हुरी आ गए मैं लगता वो कहते होने भी इन्होंने हुण सारा बोल लेना कॉल का तो करनी जलंधर तो
2: अच्छा
1: हां मनप्रीत होर दी मनप्रीत जी की हाल
3: ਸਸਿਕਾ ਸੁਖੀ ਜੀ ਹਾਲ ਚਾਲ ਵਧੀਆ ਤੁਸੀਂ ਸੁਣਾਓ ਕਿਵੇਂ ਔਰ ਲਿਸਨਰਸ ਨੂੰ ਜੀ ਆਇਆਂ ਲਾਲੀ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਕਿਰਨ ਜੀ ਨੂੰ ਵੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ
1: ਲਾਲੀ ਜੀ ਇੱਕ ਕਾਲ ਤੇ ਤੁਹਾਡੇ ਲਈ ਆ ਗਈ ਤੁਹਾਨੂੰ ਮਨਪ੍ਰੀਤ ਹੋਰੀ ਦਾ ਚਲੋ ਤੁਹਾਡੀ ਆਵਾਜ਼ ਪਸੰਦ
2: ਸਤਿ ਸ਼੍ਰੀ ਅਕਾਲ ਬੁਲਾ ਗਿਆ ਜੀ ਦੇਖ ਲਓ ਕਮਾਲ ਕਰਤੀ ਮਨਪ੍ਰੀਤ ਬਹੁਤ ਸ਼ੁਕਰੀਆ
3: ਜੀ ਬਹੁਤ ਵਧੀਆ ਇਨਸਾਨ ਨੇ ਜੀ ਲਾਲੀ ਜੀ ਬਹੁਤ ਸੋਹਣਾ ਬੋਲਦੇ ਨੇ ਤੇ ਪਸੰਦ ਕਿਉਂ ਨੀ ਕਰਨਾ ਸਾਰਿਆਂ ਨੇ ਸੁਖੀ ਜੀ ਆਪਣੇ ਸ਼ੋਅ ਚ ਤੁਹਾਨੂੰ ਤਾਂ ਸਾਰੇ ਸੁਣਦੇ ਹੀ ਸੁਣਦੇ ਆ ਲਾਲੀ ਜੀ ਅੱਜ ਕਾਫੀ ਟਾਈਮ ਦੇ ਬਾਅਦ ਆਏ ਆ
1: ਮੈਂ ਤਾਂ ਹੀ ਲਿਸਨਰ ਨੂੰ ਸਾਰੇ ਉਹਨਾਂ ਨੂੰ ਬੇਨਤੀ ਕੀਤੀ ਕਿ ਕਾਲ ਕਰੋ ਨੰਬਰ ਸਾਡਾ 905-799-0999 ਆ 905-799-0999 ਹੈ ਪਰ ਹਾਲੇ ਤੱਕ ਤਾਂ ਤੁਹਾਡੀ ਕਾਲ ਹੀ ਆਈ ਆ
3: ਅੱਛਾ ਜੀ ਵਿਸ਼ਾ ਕੀ ਤੁਸੀਂ ਦਿੱਤਾ ਹੈ ਜਨਤਾ ਨੂੰ ਗੱਲਬਾਤ ਕਰਨ ਦੇ ਲਈ
1: ਵਿਸ਼ਾ ਜੀ ਪਹਿਲਾਂ ਤਾਂ ਸਾਉਣ ਦੇ ਮਹੀਨੇ ਤੋਂ ਸ਼ੁਰੂ ਹੋਇਆ ਸੀ ਮੌਸਮ ਤੋਂ ਕਿਹੜੇ ਰੰਗ ਹੁੰਦੇ ਨੇ ਕੀ ਕੁਛ ਹੁੰਦਾ ਤੇ ਫਿਰ ਜਾ ਬੜਿਆ ਇਧਰ ਸਾਡੇ ਕੈਨੇਡਾ ਦੇ ਵਿੱਚ ਜੋ ਹੋ ਰਹੇ ਹਾਲਾਤ ਉਧਰ ਨੂੰ
2: ਫਿਰ ਇਨਸਾਨੀ ਫਿਤਰਤ ਤੇ ਆ ਗਏ ਅਸੀਂ ਮਨਪ੍ਰੀਤ ਜੀ
1: ਫਿਰ ਆ ਗਏ ਜੀ ਕਿ ਜਦੋਂ ਸਾਉਣ ਦੇ ਮਹੀਨੇ ਚ ਬਾਰਿਸ਼ ਹੁੰਦੀ ਆ ਬਰਸਾਤ ਦੇ ਵਿੱਚ ਬੜੀਆਂ ਜਾਨਵਰ ਨਿਕਲਦੇ ਨੇ ਔਰ ਕਈ ਰੰਗ ਵਿਚਾਰੇ ਦੇਖੋ ਉਹਦੇ ਵਿੱਚ ਵੀ ਇੱਕ ਬੜਾ ਵੱਡਾ ਵੱਡਾ ਰੰਗ ਹੈ ਜੀ ਕੁਛ ਜਾਨਵਰ ਜਿਹੜੇ ਵਿਚਾਰੇ ਸਿਰਫ ਕੁਛ ਪਲ ਹੀ ਹੁੰਦੇ ਆ ਮੀਂਹ ਤੋਂ ਬਾਅਦ ਨਿਕਲਣਾ ਤੇ ਪਲ ਵਿੱਚ ਹੀ ਉਹਨਾਂ ਦਾ ਖਾਤਮਾ ਹੋ ਜਾਂਦਾ ਇਹ ਵੀ ਤੇ ਕੁਦਰਤ ਆ ਜਿਨ੍ਹਾਂ ਦੇ ਵਿੱਚੋਂ ਆਪਾਂ ਗੜੋਆ ਲੈ ਲਈਏ ਭੁਮੱਕੜ ਵਾਂਗੂ ਨਾਲ ਥੱਲੇ ਬਹਿ ਜਾਂਦਾ
3: ਦੇਖੋ ਵਿਚਾਰਾ ਇੱਕ ਲਾਈਟ ਦੇ ਆਲੇ ਦੁਆਲੇ ਇੱਕੋ ਰਾਤ ਦੀ ਜਿੰਨਾ ਚਿਰ ਉਹ ਲਾਈਟ ਜਗਦੀ ਹੈ ਨਾ ਉਨੀ ਕੁ ਜ਼ਿੰਦਗੀ ਜਿਉਣ ਆਉਂਦਾ ਤੇ ਸਵੇਰ ਚੜ੍ਹਦੇ ਨੇ ਉਹਦੇ ਖੰਭ ਖਿਲ ਰਹੇ ਹੁੰਦੇ ਨੇ ਉਹ ਆਪ ਕਿਤੇ ਹੁੰਦਾ ਖੰਭ ਉਹਦੇ ਕਿਤੇ ਹੁੰਦੇ ਨੇ ਤਾਂ ਕੈਸੀ ਜ਼ਿੰਦਗੀ ਔਰ ਦੇਖੋ ਸੁਖੀ ਜੀ ਹੁਣ ਤਾਂ ਲੋਕਾਂ ਨੇ ਕੋਠੀਆਂ ਪਾ ਲਈਆਂ ਕਿਚਨ ਉਹਨਾਂ ਦੇ ਅੰਦਰੋਂ ਅੰਦਰ ਹੀ ਹੋ ਗਏ ਤਾਂ ਉਹ ਟਾਈਮ ਦੇਖੋ ਜਦੋਂ ਜਿਹੜੇ ਕਿਚਨ ਸੀਗੇ ਸਾਡੇ ਖੁੱਲੇ ਆਲੇ ਦੁਆਲੇ ਘਰ ਹੀ ਘਰ ਕਮਰੇ ਕਮਰੇ ਹੁੰਦੇ ਸੀ ਕੋਈ ਮੂਹਰੇ ਬਰਾਂਡਾ ਵੀ ਨੀ ਸੀ ਹੁੰਦਾ ਕਿਚਨ ਹੁੰਦਾ ਸੀ ਜਾਂ ਫਿਰ ਚੌਂਕਾ ਹੁੰਦਾ ਸੀ ਤਾਂ ਔਰਤਾਂ ਨੂੰ ਇਹ ਹੁੰਦਾ ਸੀ ਵੀ ਭੁਮੱਕੜ ਨਿਕਲ ਆਉਣੇ ਆ ਬਰਸਾਤਾਂ ਦਾ ਮੌਸਮ ਹੈ ਤੇ ਫਟਾਫਟ ਦਿਨ ਹੁੰਦਿਆਂ ਹੁੰਦਿਆਂ ਹਨੇਰਾ ਪੈਣ ਤੋਂ ਪਹਿਲਾਂ ਰੋਟੀ ਪਾਣੀ ਜਿਹੜਾ ਕਰ ਲਿਆ ਜਾਵੇ
1: ਮਨਪ੍ਰੀਤ ਜੀ ਔਰ ਲਾਲੀ ਭਾਜੀ ਤੁਸੀਂ ਯਾਦ ਹੋਣਾ ਤੁਹਾਨੂੰ ਕਈ ਵਾਰ ਜਦੋਂ ਪਿੰਡਾਂ ਚ ਜਦੋਂ ਹੁੰਦੇ ਆ ਤੇ ਰਾਹ ਬੱਤੀ ਚਲੇ ਜਾਂਦੀ ਸੀ ਉਧਰ ਰੋਟੀ ਖਾਣ ਦਾ ਟਾਈਮ ਹੁੰਦਾ ਸੀ ਤੇ ਉਧਰੋਂ ਹਨੇਰਾ ਹੁੰਦਾ ਸੀ ਤੇ ਉਹ ਤਾਂ ਬਾਅਦ ਚ ਇੱਥੇ ਆ ਕੇ ਪਤਾ ਲੱਗਾ ਜੀ ਕਹਿੰਦੇ ਕੈਂਡਲ ਲਾਈਟ ਹੁੰਦੀਆਂ ਮੈਂ ਕਿਹਾ ਜੀ ਤਾਂ ਬਚਪਨ ਤੋਂ ਹੀ
2: ਕੈਂਡਲ ਲਾਈਟ ਹੁੰਦਾ
1: ਤੇ ਕਈ ਵਾਰੀ ਉਹ ਦਾਲ ਦੇ ਵਿੱਚ ਹੀ ਭੁਮੱਕੜ ਪੈ ਜਾਂਦੇ ਸੀ ਤੇ ਫਿਰ ਨਾਲ ਹੀ ਨਾਨ ਵੈਜ ਬਣ ਜਾਂਦੇ ਸੀ
2: ਫਿਰ ਵੀ ਖੂਬਸੂਰਤ ਸਮਾਂ ਸੀਗਾ
1: ਉਹ ਦੇਖੋ ਪਰ ਉਹਦੇ ਚ ਲਾਲੀ ਜੀ ਇੱਕ ਚੀਜ਼ ਸੀ ਮੈਂ ਇਕਦਮ ਦਿਮਾਗ ਚੋਂ ਇਮੈਜਿਨ ਚੀਜ਼ ਹੋ ਗਈ ਕਿ ਪੂਰਾ ਪਰਿਵਾਰ ਬੈਠ ਕੇ ਤੁਸੀਂ ਜਿਹਨੂੰ ਚੁੱਲਾ ਚੌਂਕਾ ਕਹਿੰਦੇ ਸੀ ਉਹਦੇ ਆਲੇ ਦੁਆਲੇ ਬਹਿ ਕੇ ਖਾਂਦੇ ਸੀ ਤੇ ਕਿੰਨਾ ਮਜ਼ਾ ਸੀ ਹੁਣ ਹੁਣ ਕਿੱਥੇ ਹੁਣ ਕਿਹੜਾ ਮੈਨੂੰ ਦੱਸੋ ਤੁਸੀਂ ਆਪਣੇ ਪਰਿਵਾਰ ਚ ਕਿੰਨੀ ਵਾਰੀ ਇਕੱਠੇ ਬਹਿ ਕੇ ਖਾਧਾ ਹੋ
2: ਨੋ ਨਾਟ ਐਟ ਆਲ ਟਾਈਮ ਹੀ ਨਹੀਂ ਲੱਗਦਾ ਹਰ ਇੱਕ ਦਾ ਟਾਈਮ ਹੀ ਵੱਖਰਾ ਘਰੇ ਆਉਣ ਦਾ ਬੈਠਣ ਦਾ ਹਾਂਜੀ
1: ਟਾਈਮ ਵੀ ਵੱਖਰਾ ਡਿਸ਼ ਵੀ ਵੱਖਰੀ
2: ਡਿਸ਼ ਵੀ ਵੱਖਰੀ
1: ਬੱਚਿਆਂ ਨੇ ਹੋਰ ਖਾਣਾ ਵਾਈਫ ਨੇ ਹੋਰ ਖਾਣਾ ਤੁਸੀਂ ਕੁਝ ਹੋਰ ਖਾਣਾ ਅੱਛਾ ਜੀ ਇਹ ਪੰਜਾਬ ਚ ਵੀ ਏਦਾਂ ਦਾ ਮਾਹੌਲ ਹੈ ਜੀ
3: ਨਹੀਂ ਸੁਖੀ ਜੀ ਪੰਜਾਬ ਚ ਤਾਂ ਵਗਾਤੀਆਂ ਆਉਂਦੀਆਂ ਆ ਪੰਜਾਬ ਚ ਤੇ ਜਿੰਨੇ ਜੋ ਖਾਣਾ ਜੇ ਕਿਹਨੇ ਜ਼ਿਆਦਾ ਜਿੱਦ ਕਰ ਲਈ ਤੇ ਆਹ ਖਾਣਾ ਬਾਕੀਆਂ ਨੂੰ ਵੀ ਉਹੀ ਖਾਣਾ ਪਊ
1: ਹਾਂਜੀ
2: ਮੈਨੂੰ
3: ਜੇ ਕਿਸੇ ਨੇ ਸਾਗ ਖਾਣਾ ਤੇ ਬਾਕੀ ਵੀ ਸਾਗ ਹੀ ਖਾਣਗੇ ਜੇ ਦਾਲ ਖਾਣਾ ਤੇ ਬਾਕੀ ਵੀ ਦਾਲ ਹੀ ਖਾਣਗੇ
1: ਅੱਛਾ ਜੀ ਪਰ ਆਪਣੇ ਚਲੋ ਦੇਖਦੇ ਹਾਂ। ਪਰ ਲਾਲੀ ਜੀ ਭਾਜੀ ਇਹਨਾਂ ਅੱਜ ਸ਼ੇਰੋ ਸ਼ਾਇਰੀ ਬੜੀ ਆ ਰਹੀ ਆ, ਕਹਿੰਦੇ ਮੈਨੂੰ ਸ਼ੇਰ ਉਤਰਿਆ, ਚਲੋ ਇਹਨਾਂ ਨੂੰ ਆਉਣ ਦਿਓ।
2: ਉਹ ਤੁਹਾਡੀ ਗੱਲ ਤੋਂ ਨਾ ਵੀ ਜਦੋਂ ਪਰਿਵਾਰ ਇਕੱਠੇ ਬੈਠਦੇ ਸੀਗੇ, ਦਰਸ਼ਨ ਗਰਗ ਮੇਰੇ ਦੋਸਤ ਨੇ ਜੀ,
1: ਓਕੇ
2: ਮੇਰੀਆਂ ਲਾਈਨਾਂ ਚੇਤੇ ਨੇ, ਉਹ ਕਹਿੰਦੇ ਨੇ ਕਿ ਰੁੱਖ ਬਦਲ ਗਿਆ ਦੇਖੋ ਵਗਦੀਆਂ ਵਾਵਾਂ ਦਾ, ਹਵਾਵਾਂ ਨੂੰ ਆਪਾਂ ਆਪਣੀ ਲਿਖਤ ਦੀ ਭਾਸ਼ਾ ਚ ਵਾਵਾਂ ਮੰਨਦੇ ਸੀ, ਰੁੱਖ ਬਦਲ ਗਿਆ ਦੇਖੋ ਵਗਦੀਆਂ ਵਾਵਾਂ ਦਾ, ਮੋਹ ਰਿਹਾ ਨਾ ਆਪਸ ਵਿੱਚ ਭਰਾਵਾਂ ਦਾ, ਰਿਸ਼ਤੇ ਨਾਤੇ ਸਾਰੇ ਜ਼ਖਮੀ ਹੋ ਗਏ ਨੇ, ਢੰਗ ਬਦਲ ਗਿਆ ਹੁਣ ਮਿਲਦੀਆਂ ਨਿੱਤ ਦੁਆਵਾਂ ਦਾ।
1: ਕਿਆ ਬਾਤ, ਤੁਸੀਂ ਰੁੱਖਾਂ ਦੀ ਗੱਲ ਕੀਤੀ, ਕਹਿੰਦਾ ਜਿਹੜੇ ਰੁੱਖ ਦੀ ਛਾਂ ਤੇ ਬਹਿ ਕੇ ਆਸਰਾ ਲੈਂਦੇ ਨੇ ਲੋਕ, ਉਸੇ ਰੁੱਖ ਨੂੰ ਵੱਢ ਕੇ ਬਾਲਣ ਬਣਾ ਲੈਂਦੇ
2: ਨੇ,
1: ਮੁੜ ਕੇ ਜੇ ਮਤਲਬ ਜੇ ਕਿਸੇ ਤੋਂ ਫਾਇਦਾ ਲਿਆ ਕੁਛ ਕੀਤਾ ਫਿਰ ਉਹਦਾ ਹੀ ਤੁਸੀਂ ਕਰਦੇ ਹੋ।
2: ਮੇਰਾ ਖਿਆਲ ਕਾਲਸ ਦਾ ਨਾ ਆਉਣ ਦਾ ਕਾਰਨ ਇਹੀ ਆ, ਉਹ ਇਹ ਕਹਿ ਰਹੇ ਨੇ ਕਿ ਅੱਜ ਦਾ ਵਿਸ਼ਾ ਜਿਹੜਾ ਹੈਗਾ ਥੋੜਾ ਜਿਹਾ ਸੁਹਿਰਦਤਾ ਵਾਲਾ ਚੱਲ ਰਿਹਾ, ਵੀ ਅਸੀਂ ਸੁਣੀਏ ਕਿਤੇ ਕਾਲ ਕਰਕੇ ਕੁਝ ਰਹਿ ਨਾ ਜਾਵੇ ਸੁਣਨ ਤੋਂ।
1: ਇਹ ਵੀ ਨਹੀਂ ਇਹ ਤੁਸੀਂ ਐਵੇਂ ਆਪਣੇ ਆਪ ਨੂੰ ਹੌਸਲਾ ਦਿੰਦੇ ਹੋ, ਮੈਨੂੰ ਲੱਗਦਾ ਆਪਾਂ ਨੂੰ ਕੋਈ ਸੁਣ ਨਹੀਂ ਰਹੇ,
2: ਇਹ ਹੋ ਸਕਦਾ ਮੇਰੇ ਕਰਕੇ। ਉਹ ਕਹਿੰਦੇ ਨਾ ਕਿਸੇ ਦਾ ਪੈੜਾ ਮਾਰਾ ਹੁੰਦਾ, ਅੱਜ ਮੈਂ ਬੈਠਾ ਤੇ ਹੋ ਸਕਦਾ ਜੀ ਵੀ ਨਾ ਗੱਲ।
1: ਚਲੋ ਦੇਖਦੇ ਜੀ, ਪਹਿਲੀ ਕਾਲ ਆਈ ਹੈ, ਪੁੱਛਦੇ ਇਹਨਾਂ ਨੂੰ ਵੀ ਇਹ ਕਿਉਂ ਇੰਨੀ ਲੇਟ ਆਇਆ ਜੀ ਆਇਆਂ ਨੂੰ ਜੀ। ਹੈਲੋ
4: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
4: ਉਹ ਮੈਂ ਕਿਹਾ ਤੁਸੀਂ ਅੱਜ ਕੱਲ ਚੌਂਕ ਚਿੱਲੇ ਦੀਆਂ ਗੱਲਾਂ ਕਰਦੇ ਆ।
1: ਕਾਹਦੀਆਂ ਜੀ?
4: ਰੋਟੀ ਬਣਾਉਂਦੇ ਹੁੰਦੇ ਸੀ,
1: ਅਸੀਂ
4: ਚੌਂਕ ਦੇ ਮੂਹਰੇ ਬਹਿ ਕੇ ਪੀੜੀ ਤੇ ਪੀੜੀ ਕਹਿੰਦੇ ਹੁੰਦੇ
1: ਸੀ,
4: ਪੀੜੀ ਤੇ ਬਹਿ ਕੇ ਖਾਈ ਦੀ ਸੀਗੀ ਰੋਟੀ।
1: ਓਕੇ,
4: ਫਿਰ ਜਿੱਦਾਂ ਹੁਣ ਭੈਣ ਭਾਈ ਸਾਡੀ ਬੱਚੀ ਆਣ ਗਈ, ਭੈਣ
1: ਭਾਈ ਇਸ
4: ਤੋਂ ਬੜੇ ਪੁਰਾਣੇ ਭੈਣ ਤੇ ਜਾਣੇ ਸਾਡਾ, ਮੈਂ ਕਹਿੰਦੇ ਵੀ ਜੇ ਸਾਗ ਬਣਿਆ ਸਾਗ ਹੀ ਖਾਣਾ, ਦਾਲ ਬਣੀ ਤਾਂ ਦਾਲ ਹੀ ਸਾਰਿਆਂ ਨੇ ਖਾਣੀ ਪੈਣੀ।
1: ਹਾਂਜੀ, ਨਹੀਂ ਤੇ ਜੇ ਕਈ ਵਾਰੀ ਗਾਲਾਂ ਵੀ ਖਾਣੀਆਂ ਪੈਂਦੀਆਂ ਸੀ ਲੇਟ ਹੋਣ,
4: ਗਾਲਾਂ ਵੀ ਜੇ ਨਾ ਖਾਓ ਤਾਂ ਕਹਿਣਾ ਵੀ ਪੁੱਟ ਵੀ ਪੈ ਜਾਂਦੀ ਸੀਗੀ।
1: ਹਾਂਜੀ ਹਾਂਜੀ,
4: ਉਹ ਤਾਂ ਹੈ। ਮੈਂ ਕਿਹਾ ਫੇਰ ਜੇ ਸਾਗ ਬਣਿਆ ਤਾਂ ਫਿਰ ਮੱਖਣ ਪੈ ਜਾਂਦਾ ਸੀ ਭਰ ਭਰ ਕੇ।
1: ਹਾਏ ਹਾਏ, ਕਿਆ ਬਾਤ, ਤੁਸੀਂ ਤਾਂ ਭੁੱਖ ਲਾਤੀ ਜੀ।
4: ਮੱਖਣ ਤਾਂ ਮੈਂ ਇੱਥੇ ਵੀ ਬਣਾ ਲੈਣਾ ਹੁੰਦਾ।
1: ਅੱਛਾ ਜੀ, ਅੱਛਾ ਕਿੱਦਾਂ, ਕੀ ਤਰੀਕਾ ਕਿੱਦਾਂ ਹੁੰਦਾ ਮਾੜਾ ਦੱਸੋ ਮੈਨੂੰ ਦੱਸੋ
4: ਭਾਜੀ। ਉਹ ਇੱਥੇ ਇੱਕ
2: ਵਿਪ ਕਰੀਮ
4: ਮਿਲਦੀ 35 ਕਰੀਮ 30%।
1: ਅੱਛਾ ਜੀ,
4: ਉਹਨੂੰ ਮਿਕਸੀ ਚ ਪਾ ਲਓ।
1: ਹਾਂ,
4: ਤੇ ਜੇ ਜਿੰਨੀ ਕੁ ਬਣਾਉਣੀ ਆ ਅੱਧਾ ਜਿਹੜਾ ਨਾਰਮਲ ਪਾਣੀ ਆ ਉਹਨੂੰ ਮਿਕਸ ਕਰਕੇ ਵਿੱਚ ਥੋੜਾ ਜਿਹਾ ਪਾ ਦਿਓ।
1: ਓਕੇ,
4: ਹਲਾਏ ਉਹਨੂੰ ਘੁਮਾ ਦਿਓ, ਮੱਖਣ ਫਰੈਸ਼ ਬਣਦਾ। ਮੈਂ ਤਾਂ ਫਰੈਸ਼ ਹੀ ਬਣਾਉਂਦਾ ਹਰ ਵਾਰ।
1: ਕਿਹੜੇ ਦਿਨ ਬਣਦਾ ਤੁਹਾਡੇ? ਉਸ ਦਿਨ ਆਈਏ ਅਸੀਂ। ਤੁਸੀਂ ਕਿਉਂਕਿ ਲਾਲੀ ਜੀ ਆਏ ਤੇ ਉਸ ਤੋਂ ਬਾਅਦ ਕਾਲ ਨੀ, ਮੈਂ ਕਿਹਾ ਵੀ ਪਤਾ ਨੀ ਇਹਨਾਂ ਦੀ ਆਵਾਜ਼ ਪਸੰਦ ਆ ਜਾਂ ਨਹੀਂ ਪਸੰਦ। ਮੈਂ ਤਾਂ
2: ਅਗਲੀ
1: ਲਾਈਨ ਤੇ ਜਾਈਏ ਜੀ।
2: ਬਹੁਤ
1: ਕਾਲਾਂ ਆ ਰਹੀਆਂ, 905-799-0999 905-799-0999 ਤੇ ਜਿਹੜਾ ਹੈਗਾ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਸਾਡੇ ਨਾਲ ਇਸ ਟਾਈਮ। ਉਧਰੋਂ ਮਨਪ੍ਰੀਤ ਹੋਰੀ ਵੀ ਸਾਡੇ ਨਾਲ ਨੇ ਲਾਈਨ ਦੇ ਉੱਤੇ, ਤੇ ਮਨਪ੍ਰੀਤ ਜੀ ਇੱਕ ਵਾਰੀ ਫਿਰ ਵੈਲਕਮ
5: ਜੀ। ਸ਼ੁਕਰੀਆ ਸੁਖੀ ਜੀ।
1: ਅੱਛਾ, ਭਾਈ ਸਾਹਿਬ ਆਏ ਸੀ, ਉਹਨਾਂ ਨੇ ਮੱਖਣ ਬਣਾਉਣ ਦਾ ਸੌਖਾ ਤਰੀਕਾ ਦੱਸਿਆ, ਪਰ ਤੁਸੀਂ ਕਿੱਦਾਂ ਬਣਾਉਂਦੇ ਹੋ ਉੱਥੇ ਮੱਖਣ?
5: ਸਾਡੇ ਤਾਂ ਪਹਿਲਾਂ ਤਾਂ ਜੋ ਰਵਾਇਤ ਦੇ ਅਨੁਸਾਰ ਹੁੰਦਾ ਸੀ ਵੀ ਉਹ ਚੁੱਲ੍ਹੇ ਨੂੰ ਕਾੜਨੀ ਦੇ ਵਿੱਚ ਦੁੱਧ ਕਾਢਣਾ ਰੱਖਣਾ, ਗੋਹਿਆਂ ਦਾ ਪਾ ਕੇ ਬੂਰਜਿਆ, ਤਾਂ ਉਸ ਤੋਂ ਬਾਅਦ ਉਹਨੂੰ ਜਾਗ ਲਾਉਣੀ, ਸਵੇਰੇ ਉੱਠ ਕੇ ਜਿੰਨਾ ਦਹੀਂ ਖਾਣ ਨੂੰ ਚਾਹੀਦਾ ਖਾ ਲਓ, ਬਾਕੀ ਮਲਾਈ ਸਣੇ ਰਿੜਕ ਲਓ, ਉਹਦਾ ਮੱਖਣ ਬਣਾ ਲਓ। ਤਾਂ ਹੁਣ ਸੁੱਖੀ ਜੀ ਉਹ ਰਿਵਾਜ਼ ਨਹੀਂ ਰਿਹਾ ਪਿੰਡਾਂ ਚ, ਮੋਸਟਲੀ ਕਿਸੇ ਦੇ ਘਰੇ ਵੀ ਨਹੀਂ ਰਿਹਾ। ਹੁਣ ਕੀ ਕਰਦੇ ਨੇ, ਦੁੱਧ ਨੂੰ ਉਬਾਲਾ ਦਵਾਉਂਦੇ ਨੇ, ਜਾਗ ਲਾਉਂਦੇ ਨੇ, ਤੇ ਜਾਂ ਦੁੱਧ ਦੀ ਜਿਹੜੀ ਮਲਾਈ ਆ ਉਹ ਤਾਰ ਕੇ ਸਾਈਡ ਤੇ ਰੱਖੀ ਜਾਂਦੇ ਆ, ਫਿਰ ਜਿੰਨਾ ਦਹੀਂ ਖਾਣਾ ਖਾ ਲਓ, ਬਾਕੀ ਉਹਦੇ ਚ ਮਲਾਈ ਪਾ ਕੇ ਉਹਨੂੰ ਰਿੜਕ ਲਓ ਤੇ ਮੱਖਣ ਬਣ ਗਿਆ।
1: ਅੱਛਾ ਜੀ, ਅੱਛਾ ਪਰ ਮੈਂ ਤਾਂ ਹੋਰ ਸਮਝਦਾ ਰਿਹਾ ਆਪਣੇ ਲਾਲੀ ਭਾਜੀ ਮੱਖਣ ਦੀ ਪਰਿਭਾਸ਼ਾ ਕਿ ਉਹ ਕੀ ਹੁੰਦੀ ਆ ਕਿ ਮੱਖਣ, ਇਹ ਤਾਂ ਮੱਖਣ ਬਣਾਉਣਾ ਹੋ ਗਿਆ, ਇੱਕ ਹੁੰਦਾ ਮੱਖਣ ਲਾਉਣਾ,
5: ਮੈਨੂੰ ਪਤਾ ਸੀ ਤੁਸੀਂ ਇੱਥੇ ਹੀ ਆਉਣਾ।
1: ਹਾਂਜੀ ਨਹੀਂ ਉਹ ਕੀ ਹੁੰਦਾ ਮਤਲਬ ਮੈਨੂੰ ਨਹੀਂ ਪਤਾ ਐਕਚੁਅਲੀ। ਚਲੋ ਲਿਸਨਰ ਨੂੰ ਵੀ ਪੁੱਛਦੇ ਆ ਕਿ ਮੱਖਣ ਲਾਉਣ ਦਾ ਕੀ ਮੁਹਾਵਰਾ ਕੀ ਆ।
2: ਮਨਪ੍ਰੀਤ ਤੇ ਹੁਣ ਤੁਹਾਨੂੰ ਮੱਖਣ ਲਾਉਣ ਦੀਆਂ ਗੱਲਾਂ ਕਰ ਰਹੇ ਨੇਗੇ।
5: ਬਿਲਕੁਲ ਬਿਲਕੁਲ।
1: ਚਲੋ ਦੇਖ ਤੁਸੀਂ ਵੀ ਮਨਪ੍ਰੀਤ ਜੀ ਸੋਚੋ ਔਰ 9057990999 ਤੇ ਕਾਲ ਕਰ ਸਕਦੇ ਹੋ, ਦੇਖਦੇ ਸਾਡੀ ਅਗਲੀ ਲਾਈਨ। ਜੀ ਆਇਆਂ ਨੂੰ ਜੀ,
6: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ।
6: ਹਾਂਜੀ ਹਾਂਜੀ, ਤੇ ਬਹੁਤ ਵਧੀਆ ਲੱਗਦਾ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ।
1: ਥੈਂਕ ਯੂ ਪਰਿਵਾਲ ਸਾਹਿਬ।
6: ਹਾਂਜੀ ਤੇ ਲਾਲੀ ਸਾਹਿਬ ਦਾ ਵੈਲਕਮ ਜੀ, ਬਹੁਤ ਵਧੀਆ ਗੱਲਾਂ ਦੱਸਦੇ ਆ।
1: ਥੈਂਕ ਯੂ ਸੋ ਮਚ।
6: ਆ ਜਿਹੜੀ ਤੁਸੀਂ ਸੁਣਾਈ ਆ ਸੱਪ ਲੜਿਆ ਤਾਂ ਬੰਦਾ ਹੀ ਮਰ ਗਿਆ।
1: ਹਾਂ
6: ਇਹ ਤਾਂ
1: ਗੱਲ ਹੋਈ, ਬੰਦਾ ਨਹੀਂ ਮਰਿਆ, ਸੱਪ ਮਰਿਆ ਸੀ।
6: ਅੱਛਾ ਜੀ ਅੱਛਾ।
1: ਉਹ ਇਦਾਂ ਸੀ, ਮੈਂ ਦੁਬਾਰਾ ਸੁਣਾ ਦਿੰਦਾ, ਕਹਿੰਦੇ ਕਿ ਰਾਤੀ ਇੱਕ ਖਬਰ ਪੜੀ ਤੇ ਮੈਂ ਡਰ ਗਿਆ।
6: ਅੱਛਾ ਜੀ।
1: ਇੱਕ ਸੱਪ ਬੰਦੇ ਨੂੰ ਲੜਿਆ ਪਰ ਸੱਪ ਹੀ ਮਰ ਗਿਆ।
7: ਮੱਖਣ
1: ਲਾਉਣ ਵਾਲਿਆਂ ਦਾ ਨੰਬਰ ਹੈਗਾ, ਬਣਾਉਣ ਵਾਲਿਆਂ ਦਾ ਹੈ ਨੀ।
7: ਨਹੀਂ
1: ਉਹ ਤਾਂ ਕਹਿੰਦੇ ਆਪਣੇ ਵਾਸਤੇ,
2: ਘਰ ਵਾਸਤੇ,
1: ਘਰ ਵਾਸਤੇ।
7: ਅੱਛਾ ਅੱਛਾ ਅੱਛਾ, ਬਾਕੀ ਦੂਸਰਾ ਨੰਬਰ ਨਹੀਂ ਕੋਈ ਹੋਵੇ?
1: ਨਹੀਂ ਸਾਡੇ ਕੋਲ ਨਹੀਂ ਹੈ ਜੀ। ਜੇ ਕੋਈ ਸੁਣਦਾ ਹੋਵੇ ਤਾਂ ਜਰੂਰ ਸਾਨੂੰ ਕਾਲ ਕਰ ਸਕਦਾ, ਜਿਹੜੇ ਬਣਾਉਣ ਅਸੀਂ ਉਹਨਾਂ ਦਾ ਨੰਬਰ ਔਨ ਏਅਰ ਕਰ ਦਾਂਗੇ, ਉਹਨਾਂ ਨੂੰ ਪ੍ਰਮੋਟ ਵੀ ਕਰ ਦਾਂਗੇ, ਥੋੜੇ ਬਹੁਤ
2: ਸਾਨੂੰ
1: ਮੱਖਣ ਹੀ ਦੇ ਜਾ ਕਰਨਾ। ਠੀਕ, ਥੈਂਕ ਯੂ ਸਰ।
7: ਠੀਕ ਹੈ ਜੀ,
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਔਰ ਨਾਲ ਦੀ ਨਾਲ ਰਾਜਨ ਜੀ ਵੀ ਆ ਗਏ ਸਪੈਕਸ ਐਕਸਪ੍ਰੈਸ ਤੋਂ। ਜੀ ਆਇਆਂ ਨੂੰ ਸਰ
8: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਜ ਵੀਕਐਂਡ ਸ਼ੁਰੂ ਹੋ ਗਿਆ ਤੇ ਵੀਕਐਂਡ ਦੇ ਉੱਤੇ ਆਪਣੇ ਵੱਲੋਂ ਕੀ ਸਪੈਸ਼ਲ?
8: ਬਿਲਕੁਲ ਜੀ, ਸੋ ਵੀਕਐਂਡ ਦੇ ਉੱਤੇ ਸਭ ਤੋਂ ਪਹਿਲੇ ਤੇ ਜਿਹੜੇ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦਈਏ ਕਿ ਡਾਕਟਰ ਸਾਡੇ ਕੋਲ ਕੱਲ ਨੂੰ ਅਵੇਲੇਬਲ ਨੇ। ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888। ਪੂਰਾ ਕੰਪਲੀਟ ਕੰਪ੍ਰੀਹੈਂਸਿਵ ਅਸੀਂ ਆਈ ਐਗਜ਼ਾਮ ਕਰਦੇ ਹਾਂ, ਵਿਜ਼ਨ ਚੈੱਕ ਕਰਦੇ ਹਾਂ, ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ, ਔਰ ਐਡਵਾਂਸ ਟੈਕਨੋਲੋਜੀ ਦੇ ਸਾਡੇ ਕੋਲ ਲੇਟੈਸਟ ਇਕਵਿਪਮੈਂਟ ਹੈਗੇ ਨੇ। ਔਰ ਸੁਖੀ ਭਾਜੀ, ਇਹ ਟਾਈਮ ਹੈਗਾ ਬੱਚਿਆਂ ਨੂੰ ਛੁੱਟੀਆਂ ਨੇ, ਹੁਣ ਬੱਚਿਆਂ ਦੇ ਸਕੂਲ ਖੁੱਲ ਜਾਂਦੇ ਨੇ ਨੈਕਸਟ ਮੰਥ, ਫਿਰ ਹੁੰਦਾ ਵੀ ਲਾਸਟ ਵੀਕ ਦੇ ਉੱਤੇ ਸਾਰੇ ਪੇਰੈਂਟਸ ਆ ਜਾਂਦੇ ਨੇ, ਹਾਂਜੀ ਜੀ ਬੱਚਿਆਂ ਦਾ ਐਗਜ਼ਾਮ ਵੀ ਕਰ ਦਿਓ, ਇਹਨਾਂ ਦੇ ਗਲਾਸਿਸ ਵੀ ਬਣਵਾ ਦਿਓ। ਸੋ ਉਸ ਵੇਲੇ ਬਿਜ਼ੀ ਹੋ ਜਾਂਦਾ, ਬੈਸਟ ਟਾਈਮ ਇਹੀ ਹੈਗਾ ਕਿ ਇਸ ਵੇਲੇ ਤੁਸੀਂ ਆਓ, ਬੱਚਿਆਂ ਦਾ ਐਗਜ਼ਾਮ ਕਰਾਓ। ਬੱਚਿਆਂ ਵਾਸਤੇ ਅਸੀਂ ਇੱਕ ਸਪੈਸ਼ਲ ਟੋਪੋਗ੍ਰਾਫੀ ਦੀ ਮਸ਼ੀਨ ਲੈ ਕੇ ਆਏ ਹਾਂ। ਇਹ ਜੇ ਬੱਚੇ ਤੁਹਾਡੇ ਸਕਰੀਨ ਦੇ ਉੱਤੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਜਾਂ ਬੱਚਿਆਂ ਦਾ ਨੰਬਰ ਵੱਧਦਾ ਜਾਂਦਾ ਹੈ, ਤੇ ਇਸ ਮਸ਼ੀਨ ਦੇ ਨਾਲ ਤੁਸੀਂ ਟੈਸਟ ਕਰਾਓ। ਬਹੁਤ ਸਾਰੀਆਂ ਤੁਹਾਡੀਆਂ ਜਿਹੜੀਆਂ ਬੱਚਿਆਂ ਦੀ ਪ੍ਰੋਬਲਮ ਹੈ ਜੀ, ਇਹ ਇੱਥੇ ਸੋਲਵ ਹੋ ਜਾਣਗੀਆਂ। ਸੋ ਇੱਕ ਵਾਰ ਫਿਰ ਨੰਬਰ ਦੇ ਦਿਆਂ 905-460-8888। ਤੇ ਹੁਣ ਗੱਲ ਕਰਦੇ ਹਾਂ ਗਲਾਸਿਸ ਦੀ। ਜਿਹੜੇ ਵੀ ਸਾਡੇ ਭੈਣ ਭਰਾ ਚਾਹੁੰਦੇ ਨੇ ਵਧੀਆ ਬ੍ਰਾਂਡਡ ਫਰੇਮ ਹੋਣ ਜਾਂ ਬ੍ਰਾਂਡਡ ਸਨ ਗਲਾਸਿਸ, ਉਹਨਾਂ ਕੋ ਸਾਰੇ 2026 ਦੀ ਸਮਰ ਕਲੈਕਸ਼ਨ ਆ ਚੁੱਕੀ ਹੈ ਜੀ। ਗੁੱਚੀ ਦੇ, ਪ੍ਰਾਡਾ ਦੇ, ਟੌਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨ ਗਲਾਸਿਸ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜੇ ਤੁਸੀਂ ਰੇਬਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ ਜਾਂ ਫਿਰ ਪੋਲੋ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਫਲੈਟ 50% ਆਫ ਚੱਲ ਰਿਹਾ। ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਤੇ ਵੈਲੈਂਟੀਨੋ, ਇਹਨਾਂ ਦੇ ਉੱਤੇ ਤੁਹਾਨੂੰ ਅੱਜ ਫਲੈਟ 75% ਆਫ ਦਿੱਤਾ ਜਾ ਰਿਹਾ ਜੀ। ਸੋ ਬੇਸ਼ੁਮਾਰ ਡੀਲਾਂ ਸਾਡੇ ਕੋਲ ਚੱਲ ਰਹੀਆਂ ਨੇ, ਜ਼ਰੂਰ ਇਹਨਾਂ ਡੀਲਾਂ ਦਾ ਫਾਇਦਾ ਲਓ। ਤੇ ਜੇ ਤੁਹਾਡੇ ਕੋਲ ਬੈਨੀਫਿਟ ਬਹੁਤ ਘੱਟ ਨੇ ਜਾਂ ਬਿਲਕੁਲ ਨਹੀਂ ਹੈਗੇ ਤੇ ਚਾਹੁੰਦੇ ਹੋ ਕਿ ਬਹੁਤ ਥੋੜੀ ਪ੍ਰਾਈਸ ਦੇ ਵਿੱਚ ਤੁਹਾਨੂੰ ਵਧੀਆ ਪ੍ਰਿਸਕ੍ਰਿਪਸ਼ਨ ਗਲਾਸਿਸ ਮਿਲ ਜਾਣ, ਤੇ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲਿਓ। $129 ਕੰਪਲੀਟ ਪੇਅਰ ਅਸੀਂ ਤੁਹਾਨੂੰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ। ਇਹ ਚਾਹੇ ਦੂਰ ਦਾ ਬਣਵਾ ਲਓ, ਚਾਹੇ ਨੇੜੇ ਦੀ, ਤੇ ਜੇ ਤੁਸੀਂ ਇਕੱਠੀ ਐਨਕ ਲੈਣੇ ਚਾਹੁੰਦੇ ਹੋ ਤੇ ਐਸਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਤੇ ਨਾਲ ਬ੍ਰਾਂਡਡ ਫਰੇਮ, ਇਹ ਪੂਰਾ ਪੈਕੇਜ $600 ਦਾ ਹੁੰਦਾ ਹੈ, ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ। ਸੋ ਬਹੁਤ ਸਾਰੀਆਂ ਹੋਰ ਡੀਲਾਂ ਨੇ, ਤੁਸੀਂ ਪਹੁੰਚ ਸਕਦੇ ਹੋ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਇਹ ਡੀਲਾਂ ਲੈਣ ਲਈ ਇਹ 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888, 9054608888.
1: ਥੈਂਕ ਯੂ,
8: ਬਹੁਤ ਬਹੁਤ ਧੰਨਵਾਦ, ਥੈਂਕ ਯੂ।
9: Listen live Vatno Do Radio with Sukhi Nijjar.
1: ਜੀ ਦੋਸਤੋ, ਇੱਕ ਵਾਰੀ ਫਿਰ ਵਤਨ ਦੂਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕਿਰਨ ਹੋਣੀ ਸਟੂਡੀਓ ਦੇ ਵਿੱਚ ਨੇ, ਲਾਲੀ ਭਾਜੀ ਸਟੂਡੀਓ 'ਚ ਨੇ, ਮਨਪ੍ਰੀਤ ਹੋਰੀ ਜਲੰਧਰ ਸਟੂਡੀਓ ਤੋਂ ਸਾਡੇ ਨਾਲ ਨੇ। ਸੋ ਮਨਪ੍ਰੀਤ ਜੀ, ਕੁਛ ਪਤਾ ਲੱਗਿਆ ਜਿਹੜੀ ਮੱਖਣ ਲਾਉਣ ਦਾ ਕੀ ਮੁਹਾਵਰਾ ਕੀ ਹੁੰਦਾ? 9057990999 ਹੈ, ਕਿਸੇ ਦੀ ਕਾਲ ਨਹੀਂ ਇਸ ਵਿਸ਼ੇ ਦੇ ਉੱਤੇ ਆਈ। ਤੁਹਾਨੂੰ ਕੋਈ ਹੈ ਇਹਦੇ ਬਾਰੇ ਵਿਚਾਰ?
5: ਜੀ ਬਿਲਕੁਲ, ਮੱਖਣ ਲਾਉਣਾ, ਮਸਕਾ ਲਾਉਣਾ।
1: ਅੱਛਾ,
5: ਸੋ ਮਸਕੇ ਲਾ ਕੇ ਲੋਕ ਅੱਜ ਕੱਲ ਜਿਆਦਾ ਕੰਮ ਜਿਹੜੇ ਨੇ ਕਢਾ ਜਾਂਦੇ ਨੇ, ਸੋ ਉਹਨੂੰ ਕਹਿ ਦਿੰਦੇ ਨੇ ਮੱਖਣ ਲਾਉਣਾ। ਵਾ ਮੈਨੂੰ ਲੱਗਦਾ ਵੀ ਇਹ ਥੋੜੇ ਚਿਰ ਦੀ ਫਿਰ ਰਿਸ਼ਤੇਦਾਰੀ ਤੇ ਸਾਂਝ ਭੈਲ ਰਹਿੰਦੀ ਹੈ, ਭੈਲੀ ਰਹਿੰਦੀ ਹੈ। ਉਹ ਕਈ ਵਾਰੀ ਕਿਸੇ ਨੂੰ ਐ ਲੱਗਦਾ ਨਾ ਵੀ ਇੱਕ ਵਾਰੀ ਮਸਕਾ ਲਾ ਲਿਆ, ਕੰਮ ਨਿਕਲ ਗਿਆ ਤੇ ਹੁਣ ਤੂੰ ਕੌਣ ਤੇ ਮੈਂ ਕੌਣ। ਪਰ ਜਿਨ੍ਹਾਂ ਨੇ ਸਦਾ ਕੰਮ ਲੈਣੇ ਹੁੰਦੇ ਆ ਨਾ ਸੁਖੀ ਜੀ, ਇੱਕ ਦੂਜੇ ਦੇ ਨਾਲ ਜੁੜ ਕੇ ਰਹਿਣਾ ਹੁੰਦਾ ਤੇ ਲੌਂਗ ਟਰਮ ਚੱਲਣਾ ਹੁੰਦਾ, ਉਹ ਮਸਕੇ ਨੀ ਲਾਉਂਦੇ।
1: ਕਹਿੰਦੇ ਹੁੰਦੇ ਨਾ, ਬਿਲਕੁਲ ਜੀ, ਆਪਾਂ ਜਿਹੜੀ ਇੱਕ ਚਲੋ ਕਹਾਵਤ ਵੀ ਪਾਉਂਦੇ ਆ, ਸਵਾਲ ਛੱਡਾਂਗੇ ਲਿਸਨਰ ਤੱਕ। ਉਸ ਤੋਂ ਪਹਿਲਾਂ ਸਾਡੀ ਲਾਈਨ ਜਿਹੜੀ ਆ ਉਹ ਢਿੱਲੋਂ ਵੀਡੀਓ ਤੋਂ ਸੈਮੀ ਢਿੱਲੋਂ ਜੀ ਨਾਲ ਮਿਲ ਗਈ ਆ। ਔਰ ਤੁਸੀਂ ਹੁਣੇ ਕਿਹਾ ਕਿ ਜੇ ਲੌਂਗ ਟਰਮ ਲਈ ਚੱਲਣਾ ਹੋਵੇ, ਲੌਂਗ ਟਰਮ ਤੁਹਾਡੇ ਦੋਸਤ ਦੇਖਣੇ ਹੋਣ ਕਿੰਨੇ ਪੁਰਾਣੇ ਨੇ, ਜਾਂ ਤੁਹਾਡਾ ਬਿਜ਼ਨਸ ਦੇਖਣਾ ਹੋਵੇ ਕਿੰਨਾ ਪੁਰਾਣਾ ਆ, ਤੇ ਇਹਦਾ ਮਤਲਬ ਹੁੰਦਾ ਕਿ ਤੁਸੀਂ ਇਮਾਨਦਾਰੀ ਦੇ ਨਾਲ ਕਰ ਰਹੇ ਹੋ ਕਮਿਊਨਿਟੀ ਦੇ ਵਿੱਚ। ਸੋ ਉਹਨਾਂ ਚੋਂ ਇੱਕ ਢਿੱਲੋਂ ਵੀਡੀਓ ਵੀ ਨਾਮ ਹੈ, ਜਿਹੜੇ ਤਕਰੀਬਨ ਬਹੁਤ ਸਾਲ ਹੋ ਗਏ ਨੇ ਇਹਨਾਂ ਨੂੰ ਇਸ ਫੀਲਡ ਦੇ ਵਿੱਚ, ਤੇ ਨਵੀਂ ਅਪਡੇਟ ਰੋਜ਼ਾਨਾ ਕਰਦੇ ਰਹਿੰਦੇ ਨੇ। ਸੋ ਸੈਮੀ ਢਿੱਲੋਂ ਜੀ ਮੇਰੇ ਨਾਲ ਨੇ, ਢਿੱਲੋਂ ਸਾਹਿਬ ਜੀ ਆਇਆਂ ਨੂੰ
10: ਬਿਲਕੁਲ ਥੈਂਕ ਯੂ ਸੋ ਮਚ ਜੀ। ਜਿੰਨੇ ਵੀ ਸਰੋਤੇ ਆਪਣੇ ਨਾਲ ਵਤਨ ਦੂਰ ਰੇਡੀਓ 'ਚ ਜੁੜੇ ਆ AM 530 ਤੇ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ।
1: ਸਤਿ ਸ਼੍ਰੀ ਅਕਾਲ ਜੀ, ਤੇ ਕੀ ਕੁਛ ਨਵਾਂ ਇਸ ਵੀਕ ਦੇ ਵਿੱਚ, ਜਾਂ ਕੀ ਕੁਛ ਸਪੈਸ਼ਲ ਆਪਾਂ ਦੱਸੀਏ ਜਿਹੜੇ ਲਿਸਨਰ ਹੋਰ ਆਪਣੇ ਨਾਲ? ਵੈਸੇ ਤਾਂ ਢਿੱਲੋਂ ਵੀਡੀਓ ਨੂੰ ਬੱਚਾ ਬੱਚਾ ਜਾਣਦਾ, ਪਰ ਫਿਰ ਵੀ ਕਈ ਵਾਰ ਕੁਛ ਨਵੇਂ ਲਿਸਨਰ ਜੁੜਦੇ ਨੇ, ਉਹਨਾਂ ਨੂੰ ਥੋੜਾ ਜਿਹਾ ਅਪਡੇਟ ਕਰੀਏ।
10: ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਪਿਛਲੇ 5-7 ਸਾਲਾਂ ਤੋਂ ਤਾਂ ਨਵਾਂ ਲਿਸਨਰ ਹੀ ਔਰ ਨਵਾਂ ਕਸਟਮਰ ਹੀ ਸਾਡਾ ਬਣ ਰਿਹਾ ਹੈਗਾ ਜੀ। ਸੋ ਇਹ ਸਾਡੀ ਕੰਪਨੀ ਦੀ, ਜਿਸ ਤਰ੍ਹਾਂ ਤੁਸੀਂ ਬਿਲਕੁਲ ਗੱਲ ਸਹੀ ਕਹਿ ਕੇ ਹਟੇ ਹੋ, ਸਾਡੀ ਕੰਪਨੀ ਦੀ ਖੁਸ਼ਕਿਸਮਤੀ ਆ ਕਿ ਅਸੀਂ ਇੰਨਾ ਚਿਰ ਸਾਡੀ ਕਸਟਮਰ ਦੀ ਸਪੋਰਟ ਦੇ ਨਾਲ ਅਸੀਂ ਇੱਕੋ ਹੀ ਬਿਜ਼ਨਸ ਦੇ ਵਿੱਚ ਰਹਿ ਸਕੇ ਹਾਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਦਾਂ ਟੈਕਨੋਲੋਜੀ ਸਾਨੂੰ ਅਲਾਓ ਕਰਦੀ ਆ, ਅਸੀਂ ਇੱਕੋ ਹੀ ਬਿਜ਼ਨਸ ਦੇ ਵਿੱਚ ਉਹਨੂੰ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ। ਸੋ ਜਦੋਂ IPTV ਦੀ ਗੱਲ ਚੱਲਦੀ ਹੈਗੀ ਆ, ਤਾਂ ਡੈਫੀਨਿਟਲੀ ਤੁਸੀਂ ਢਿੱਲੋਂ ਵੀਡੀਓ ਨੂੰ ਯਾਦ ਰੱਖੋ। ਗੁਰਬਾਣੀ ਰੇਡੀਓਜ਼, ਵੱਖ ਵੱਖ ਤਰ੍ਹਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਗੁਰਬਾਣੀ ਰੇਡੀਓਜ਼ ਜਿਹੜੇ ਹੈਗੇ ਆ ਸਾਡੇ ਸਟੋਰ 'ਤੇ ਅਵੇਲੇਬਲ ਹੁੰਦੇ ਆ। ਭਾਵੇਂ ਤੁਸੀਂ ਵੱਧ ਤੋਂ ਵੱਧ ਸ਼ਬਦਾਂ ਵਾਲਾ ਲੈਣਾ ਆ, ਤੁਸੀਂ ਢਾਡੀਆਂ ਵਾਲਾ ਲੈਣਾ ਹੈਗਾ ਆ, ਪੁਰਾਣੇ ਤੋਂ ਪੁਰਾਣੇ ਗੀਤ ਜਿੱਦਾਂ ਕੋਠੇ 'ਤੇ ਸਪੀਕਰ ਰੇਡੀਓ ਉਹ ਆਇਆ ਸੀਗਾ, ਹੁਣ ਨਵਾਂ ਰੇਡੀਓ ਜਿਹੜਾ ਹੈਗਾ ਆ ਪਲੱਗ ਐਂਡ ਪਲੇ ਰੇਡੀਓ ਜਿਹੜਾ ਹੈਗਾ ਆ ਉਹ ਸਾਡੇ ਸਟੋਰ 'ਤੇ ਪਹੁੰਚਿਆ ਆ। ਉਹਦੀ ਖਾਸੀਅਤ ਇਹ ਹੈਗੀ ਹੈ ਜੀ ਕਿ ਤੁਸੀਂ ਆਪਣੇ ਘਰ ਦੇ ਆਊਟਲੈਟ ਦੇ ਵਿੱਚ ਉਹਦਾ ਪਲੱਗ ਲਾਉਣਾ ਆ, ਔਰ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਚੱਲੇਗਾ। ਭਾਵੇਂ ਤੁਸੀਂ 24/7 ਸੁਖਮਨੀ ਸਾਹਿਬ ਚਲਾਓ, ਨਾਮ ਸਿਮਰਨ ਚਲਾਓ, ਜਾਂ ਕੋਈ ਵੀ ਜਿਹੜੇ ਤੁਹਾਡੇ ਮਨਪਸੰਦ ਦੀ ਗੁਰਬਾਣੀ ਹੈਗੀ ਆ, ਤੁਸੀਂ ਉਹ ਇਸ ਰੇਡੀਓ ਦੇ ਵਿੱਚ ਸਾਡੇ ਤੋਂ ਪਵਾ ਸਕਦੇ ਹੋ। ਸੋ ਪਲੱਗ ਐਂਡ ਪਲੇ ਰੇਡੀਓ, ਇਹਦੀ ਸਪੈਸ਼ਲਟੀ ਇਹ ਹੈਗੀ ਆ ਜੀ ਕਿ ਇਹਦੀ ਜਿਹੜੀ ਪ੍ਰਾਈਸ ਆ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਅਸੀਂ ਰੱਖੀ ਹੈਗੀ ਆ। ਸਿਰਫ ਤੇ ਸਿਰਫ $20 ਦੇ ਵਿੱਚ ਕਸਟਮਰ ਆ ਕੇ ਸਾਡੇ ਸਟੋਰ ਤੋਂ ਇਹ ਰੇਡੀਓ ਖਰੀਦ ਸਕਦਾ ਆ। ਕੁਆਂਟਿਟੀ ਸਾਡੇ ਕੋਲ ਕਦੇ ਵੀ ਨਹੀਂ ਇਹਦੀ ਮੁੱਕੇਗੀ ਜੀ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਸਟੋਰ 'ਤੇ ਇਹਦੀ ਕੁਆਂਟਿਟੀ ਜਿਹੜੀ ਹੈਗੀ ਆ ਉਹ ਪਹੁੰਚੀ ਆ। ਭਾਵੇਂ ਤੁਸੀਂ ਇੱਕ ਪੀਸ ਲਓ, 2 ਲਓ, 5 ਲਓ, 10 ਲਓ, 20 ਲਓ, ਜਿੰਨੇ ਮਰਜ਼ੀ, 2 ਮਿੰਟ ਦੇ ਅੰਦਰ ਅੰਦਰ ਬੈਗ 'ਚ ਪਾ ਕੇ ਅਸੀਂ ਤੁਹਾਨੂੰ ਪੇਮੈਂਟ ਲੈ ਕੇ ਤੁਸੀਂ ਆਪਣਾ ਕਹਿੰਦੇ ਹੁੰਦੇ ਆ ਕਿ ਇਹ ਰੇਡੀਓ ਸਾਡੇ ਤੋਂ ਲੈ ਸਕਦੇ ਹੋ। IPTV ਬਾਕਸ ਆਉਣ ਵਾਲੇ ਦਿਨਾਂ ਦੇ ਵਿੱਚ, ਹੁਣ ਵਿਆਹਾਂ ਦਾ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਜੀ, ਤੁਹਾਡੇ ਘਰੇ ਕੋਈ ਗੈਸਟ ਆਇਆ USA ਤੋਂ, ਇੰਗਲੈਂਡ ਤੋਂ, UK ਤੋਂ, ਇੱਕ ਨਿੱਕਾ ਜਿਹਾ ਬਾਕਸ ਜਿਹੜਾ ਹੈਗਾ ਆ ਜਿਹਨੂੰ ਆਪਾਂ ਇੰਟਰਟੇਨਮੈਂਟ ਡਿਵਾਈਸ ਕਹਿੰਦੇ ਹਾਂ, ਜੇਕਰ ਤੁਸੀਂ ਉਹ ਆਪਣੇ ਤੁਹਾਡਾ ਦੋਸਤ ਮਿੱਤਰ ਜਿਹੜਾ ਹੈਗਾ ਆ ਉਹ ਲੈ ਕੇ ਜਾਣਾ ਚਾਹੁੰਦਾ ਆ USA UK, ਤਾਂ ਡੈਫੀਨਿਟਲੀ ਸਾਡੇ ਸਟੋਰ 'ਤੇ ਲੈ ਕੇ ਆਓ। ਅਸੀਂ ਇੱਕ ਗੱਲ ਦਾ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਕਿ ਜਦੋਂ ਤੁਸੀਂ ਸਾਡੀ ਸਰਵਿਸ ਉਹਨੂੰ ਲੈ ਕੇ ਦਿਓਗੇ ਜਾਂ ਨਵਾਂ ਬਾਕਸ ਹੋਰ ਕੇ ਦਾ ਲੈ ਕੇ ਦਿਓਗੇ, ਅਸੀਂ ਇੱਕ ਗੱਲ ਦਾ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਕਿ ਤੁਹਾਨੂੰ ਜਿਹੜਾ ਹੈਗਾ ਆ ਕੋਈ ਵੀ ਉਲਾਂਭਾ ਨਹੀਂ ਆਊਗਾ। ਤੁਹਾਨੂੰ ਉਹ ਬੰਦਾ ਇਹ ਨਹੀਂ ਕਹੂਗਾ ਯਾਰ ਤੁਸੀਂ ਇਹ ਸਾਨੂੰ ਕਿਹੜੀ ਪ੍ਰੋਵਾਈਡਰ ਦੇ ਨਾਲ ਤੁਸੀਂ ਸਾਨੂੰ ਇਹ ਸਰਵਿਸ ਲੈਤੀ ਆ, ਨਾ ਇਹ ਚੱਲਦੀ ਆ, ਨਾ ਅਗਲਾ ਫੋਨ ਚੱਕਦਾ ਆ। ਸੋ ਇੱਦਾਂ ਦੀ ਪ੍ਰੋਬਲਮ ਢਿੱਲੋਂ ਵੀਡੀਓ 'ਤੇ ਕਦੇ ਵੀ ਨਹੀਂ ਆਊਗੀ। ਸੋ IPTV ਬਾਕਸ ਲੈਣਾ ਹੋਵੇ, ਗੁਰਬਾਣੀ ਰੇਡੀਓ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ, ਜਾਂ ਫਿਰ ਤੁਸੀਂ ਗੱਲ ਕੀਤੀ ਹੈ ਪੁਰਾਣੇ ਦਿਨਾਂ ਦੀ, ਪੁਰਾਣੇ ਦਿਨਾਂ ਦੀਆਂ VHS ਟੇਪਾਂ ਤੁਹਾਡੇ ਵਿਆਹ ਸ਼ਾਦੀ ਦੀਆਂ, ਤੁਸੀਂ ਉਹਨਾਂ ਨੂੰ ਆਪਣੇ ਸਮਾਰਟ ਟੀਵੀ ਤੇ ਦੇਖਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਸਟੋਰ ਤੇ ਲੈ ਕੇ ਆਓ, ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਕਨਵਰਟ ਕਰਕੇ ਦੇਵਾਂਗੇ। ਸੋ ਢਿੱਲੋ ਵੀਡੀਓ ਜੀ, ਸਾਡੀ ਇੱਕੋ ਇੱਕ ਲੋਕੇਸ਼ਨ ਹੈਗੀ ਆ ਐਬਨੀਜ਼ਰ ਐਂਡ ਗੋ ਰੋਡ, ਜਿਹੜੀ ਕਿ ਪੂਰੇ ਨੌਰਥ ਅਮੈਰੀਕਾ ਨੂੰ ਅਸੀਂ ਸਰਵ ਕਰਦੇ ਹਾਂ ਇੱਕੋ ਲੋਕੇਸ਼ਨ ਤੋਂ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਕਸਟਮਰਸ ਹੈਗੇ ਆ, ਸਬਸਕ੍ਰਾਈਬਰਸ ਹੈਗੇ ਆ। ਇੱਕੋ ਇੱਕ ਨੰਬਰ ਹੈਗਾ ਢਿੱਲੋ ਵੀਡੀਓ ਦਾ,
1: 905-204-1313-905-204-1313. ਲਾਲੀ ਭਾਜੀ ਤੇ ਪੰਜਾਬ ਦੇ ਸਟੂਡੀਓ ਚੋਂ ਮਨਪ੍ਰੀਤ ਹੋਰੀ ਸਾਡੇ ਨਾਲ ਨੇ। ਸੋ ਮਨਪ੍ਰੀਤ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ, ਤੇ ਲਾਲੀ ਭਾਜੀ ਤੁਹਾਨੂੰ ਵੀ ਤੇ ਸਾਡੇ ਲਿਸਨਰ ਉਹਨਾਂ ਨੂੰ ਵੀ ਜੀ ਆਇਆਂ ਨੂੰ
2: ਜੀ, ਸ਼ੁਕਰੀਆ ਸਾਰੇ ਸ਼ਰੋਤਿਆਂ
1: ਦਾ। ਅੱਛਾ, ਗੱਲ ਚੱਲ ਰਹੀ ਸੀ, ਮੈਂ ਚਲੋ ਇੱਕ ਕਹਾਵਤ ਜੀ ਚੇਤੇ ਆ ਗਈ, ਜਿਹਦਾ ਤੁਹਾਨੂੰ ਅੱਜ ਸ਼ੇਅਰ ਆਇਆ, ਮੈਨੂੰ ਕਹਾਵਤ ਆ ਗਈ ਤੇ ਉਹ ਨਾ, ਕਿਉਂਕਿ ਮੌਸਮ ਜਿਹੜਾ ਸਾਉਣ ਦਾ ਚੱਲ ਰਿਹਾ, ਮੈਂ ਪਹਿਲਾਂ ਹੀ ਹਿੰਟ ਦੇ ਦਿੰਦਾ ਕਿ ਥੋੜਾ ਸਾਉਣ ਦੇ ਨਾਲ ਰਿਲੇਟਡ ਵੀ ਆ, ਸ਼ਾਇਦ ਮਨਪ੍ਰੀਤ ਹੋਰਾਂ ਨੂੰ ਪਤਾ ਹੋਵੇ ਔਰ ਲਾਲੀ ਜੀ ਸ਼ਾਇਦ ਤੁਹਾਨੂੰ ਵੀ ਪਤਾ ਹੋਵੇ, ਲਿਸਨਰ ਨੂੰ ਵੀ ਪਤਾ ਹੋ ਸਕਦਾ ਇਹਦਾ ਆਨਸਰ ਕੀ ਆ। ਕਹਿੰਦੇ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ, ਉੱਤੇ ਬੈਠਾ ਗੁਦਗਦਾ ਪਠਾਨ।
2: ਮਿੱਟੀ ਦਾ ਘੋੜਾ ਲੋਹੇ ਦੀ ਲਗਾਮ,
1: ਉੱਤੇ ਬੈਠਾ ਗੁਦਗਦਾ ਪਠਾਨ। ਹੁਣ ਦੱਸੋ ਜੀ ਇਹਦਾ ਆਨਸਰ। ਨੰਬਰ ਹੈ 905-799-0999-905-799-0999 ਦੇ ਉੱਤੇ ਤੁਸੀਂ ਦੱਸ ਸਕਦੇ ਹੋ ਜੇ ਕਿਸੇ ਨੂੰ ਆਨਸਰ ਪਤਾ ਹੋਵੇ। ਮਿੱਟੀ ਦਾ ਘੋੜਾ ਲੋਹੇ ਦੀ ਲਗਾਮ, ਉੱਤੇ ਬੈਠਾ ਗੁਦਗਦਾ ਪਠਾਨ। 905-799-0999। ਦੇਖੋ ਜੀ ਲਾਲੀ ਜੀ, ਹੁਣ ਤੁਸੀਂ ਵੀ ਸੋਚਾਂ ਚ ਮੈਨੂੰ ਲੱਗਦਾ ਪੈ ਗਿਆ।
2: ਮੈਨੂੰ ਤਾਂ ਉਹ ਖੰਡ ਦਾ ਜਿਹੜਾ ਮੇਲੇ ਚ ਵੇਚਦੇ ਹੁੰਦੇ ਸੀਗੇ ਉਹ,
1: ਅੱਛਾ ਜੀ,
2: ਉਹ ਖੰਡ ਦਾ ਬਣਾ ਕੇ ਮਿੱਟੀ ਦਾ ਘੋੜਾ,
0: ਸਮਝ ਤੋਂ ਬਾਹਰ ਹੋ ਗਿਆ।
2: ਲੋਹੇ ਦੀ ਲਗਾਮ,
1: ਲੋਹੇ ਦੀ ਲਗਾਮ,
2: ਉੱਤੇ ਬੈਠਾ ਗੁਦਗੁਦਾ ਪਠਾਨ।
1: ਹਾਂ, 905-799-0999 ਤੇ ਲਾਈਨਾਂ ਹੈਗੀਆਂ ਖੁੱਲੀਆਂ, ਜੇ ਕਿਸੇ ਨੂੰ ਪਤਾ ਹੋਵੇ ਤੇ ਜ਼ਰੂਰ ਆਪਾਂ ਕਿਸੇ ਨਾ ਕਿਸੇ ਸਪੌਂਸਰ ਤੋਂ ਗਿਫਟ ਵੀ ਦੇਵਾਂਗੇ। ਤੇ ਉਨੀ ਦੇਰ ਦੱਸ ਦਈਏ ਲਾਲੀ ਭਾਜੀ ਕਿ ਆਪਣੀ ਟੀਮ, ਤੁਹਾਨੂੰ ਪਤਾ, ਅੱਛਾ ਦੇਖਦੇ ਹਾਂ ਜੀ, ਇੱਕ ਆ ਹੀ ਗਈ ਲਾਈਨ। ਔਰ ਆਪਣੀ ਟੀਮ ਜਿਹੜੀ ਰੀਅਲ ਸਟੇਟ ਦਾ ਕੰਮ ਵੀ ਕਰਦੀ ਹੈ, ਔਰ 416-881-7070 ਨੰਬਰ ਹੈ। ਕੁਝ ਸਾਡੇ ਕੋਲ ਲਿਸਟਿੰਗ ਆਈਆਂ, ਉਹਨਾਂ ਦੀ ਜਾਣਕਾਰੀ ਵੀ ਦੱਸਾਂਗੇ। ਸੋ ਦੇਖਦੇ ਹਾਂ ਅਗਲੀ ਕਾਲ। ਜੀ ਆਇਆਂ ਨੂੰ ਜੀ, ਬਲਵਿੰਦਰ ਜੀ, ਹੈਲੋ ਹੈਲੋ, ਤੁਸੀਂ ਆਨ ਏਅਰ ਹੋ। ਹਾਂਜੀ ਹੈਲੋ, ਚਲੋ ਮਰਜ਼ੀ ਹੈ ਜੀ, ਦੁਬਾਰਾ ਕਰ ਲਿਓ। 905-799-0999 ਤੇ ਜੇਕਰ ਤੁਹਾਨੂੰ ਇਸ ਦਾ ਆਨਸਰ ਪਤਾ ਹੈ ਤੇ ਜ਼ਰੂਰ ਦੇਣਾ। ਮਿੱਟੀ ਦਾ ਘੋੜਾ ਲੋਹੇ ਦੀ ਲਗਾਮ, ਉੱਤੇ ਬੈਠਾ ਗੁਦਗੁਦਾ ਪਠਾਨ, ਵਤਨ ਨੂੰ ਦੂਰ ਚ। ਲਓ ਜੀ,
0: ਕੀ ਬਾਤ ਹੈ
1: ਜੀ, ਆਇਆਂ ਨੂੰ ਜੀ।
11: ਹਾਂਜੀ ਹਾਂਜੀ, ਉਹਦਾ ਆਨਸਰ ਹੈ ਜੀ ਚੁੱਲ੍ਹਾ।
1: ਅੱਛਾ ਜੀ, ਕੱਲਾ ਹੀ ਚੁੱਲ੍ਹਾ?
11: ਹਾਂ ਜੀ, ਚੁੱਲ੍ਹਾ ਤੇ ਤਵਾ ਜੀ।
1: ਕੱਲਾ ਹੀ ਤਵਾ?
11: ਮੇਰੇ ਹਿਸਾਬ ਨਾਲ ਤਾਂ ਹੀ ਬੰਦ।
1: ਦੇਖੋ ਜੀ, ਮਿੱਟੀ ਦਾ ਤੁਸੀਂ ਚੁੱਲ੍ਹਾ ਦਾ ਗੈਸ ਲਾ ਲਿਆ, ਤਵਾ ਤੁਸੀਂ ਲੋਹੇ ਦਾ ਗੈਸ ਲਾ ਲਿਆ, ਜਿਹੜਾ ਬਾਕੀ ਕੁਛ ਹੈ
0: ਗਦਗੁਦਾ, ਗਦਗੁਦਾ ਪਠਾਨ ਵੀ ਗੈਸ,
1: ਰੋਟੀ
2: ਸਹੀ ਨੇ।
1: ਨਹੀਂ ਤੁਸੀਂ ਤੁਸੀਂ ਯਕੀਨ ਨਾਲ ਤਾਂ ਬਹੁਤ ਕੁਛ ਕਹਿੰਦੇ
2: ਹੋ, ਨਹੀਂ ਉਹ
1: ਬਾਅਦ ਚੋਂ ਹੁਣ ਤਾਂ ਯਕੀਨ ਮੇਰੇ ਤੇ ਵੀ ਕਰਦੇ ਹੋ, ਮੈਂ ਕਈ ਵਾਰੀ ਫਿਰ ਤੁਹਾਨੂੰ ਧੋਖਾ ਦੇ ਜਾਂਦਾ।
2: ਉਹ ਤਾਂ ਫਿਰ ਬੰਦੇ ਜੋ ਹੋਏ, ਬੰਦੇ ਦੀ ਫਿਤਰ ਆਪਾਂ ਪਹਿਲਾਂ ਹੀ ਦੱਸ ਚੁੱਕੇ ਅੱਜ, ਹਨਾ।
1: ਸੋ
2: ਵੀ ਕਿਰਨ
1: ਜੀ, ਮਨਪ੍ਰੀਤ ਜੀ, ਤੁਸੀਂ ਦੱਸ ਦੋ
0: ਜੀ। ਬਿਲਕੁਲ ਸਹੀ ਉਹਨਾਂ ਨੇ ਦੱਸਿਆ, ਹੌਲੀ ਹੌਲੀ ਪਰ ਸਹੀ ਹੈ। ਚੁੱਲ੍ਹਾ, ਚੁੱਲ੍ਹੇ ਤੇ ਲੋਹੇ ਦਾ ਤਵਾ, ਤੇ ਲੋਹੇ ਤੇ ਫੁੱਲਿਆ ਹੋਇਆ
1: ਰੋਟੀ।
0: ਹਾਂ, ਕੀ ਬਾਤ ਹੈ ਜੀ,
1: ਤੇ ਬਾਜੀ ਵਾਹ। ਸਫ਼ਰ ਜਿਹੜਾ ਹੁੰਦਾ ਫਲਾਈਟਾਂ ਅੱਜ ਕੱਲ ਬੜਾ ਡੇਂਜਰਸ ਹੈ।
0: ਚਲੋ, ਬੀ
2: ਸੇਫ, ਬੀ ਸੇਫ, ਬੀ ਸੇਫ,
1: ਦੇ ਲਓ ਫਿਰ ਆਪਾਂ ਲਾਲੀ ਭਾਈ ਜੀ ਥੋੜੇ ਮਨਪ੍ਰੀਤ ਜੀ ਕੋਈ ਖਾਸ ਖਬਰ ਹੈਗੀ ਥੋੜੀ ਜਿਹੀ ਉਹਤੇ ਦੱਸ ਦੋ ਫਿਰ ਅਸੀਂ ਥੋੜੀ ਜਿਹੀ
12: ਮਜ਼ਾ ਆ ਗਿਆ ਗੱਲਾਂ ਬਾਤਾਂ ਕਰਕੇ ਖਬਰਾਂ ਤਾਂ ਉਹੀ ਹੁੰਦੀਆਂ ਨੇ ਪੋਲੀਟੀਕਲ ਹੋ ਗਈਆਂ ਚੋਰਾਂ ਦੀਆਂ ਹੋ ਗਈਆਂ ਆਤਮ ਹੱਤਿਆ ਦੀਆਂ ਹੋ ਗਈਆਂ ਤੇ ਮੈਂ ਪ੍ਰੋਗਰਾਮ ਨੂੰ ਉਸ ਪਾਸੇ ਲੈ ਜਾਣਾ ਨੀ ਚਾਹੁੰਦੀ ਮੈਨੂੰ ਬਹੁਤ ਆਨੰਦ ਆਇਆ ਸੱਚੀ ਅੱਜ ਗੱਲਬਾਤ ਕਰਕੇ ਤੇ ਉਮੀਦ ਕਰਦੀ ਹਾਂ ਲਿਸਨਰਸ ਨੇ ਵੀ ਇੰਜੋਏ ਕੀਤਾ ਹੋਊਗਾ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਸੁਣਦੀ ਹਾਂ
1: ਬਾਕੀ ਨਹੀਂ ਤੁਸੀਂ ਤੁਹਾਨੂੰ ਫਿਰ ਮੈਂ ਇੱਕ ਹੋਰ ਸਵਾਲ ਜੇ ਤੁਹਾਨੂੰ ਇੰਨੀਆਂ ਬਾਤਾਂ ਦਾ ਪਤਾ ਇੱਕ ਹੋਰ ਬਾਤ ਪਾ ਦਿੰਦੇ ਹਾਂ ਦੋ ਗਲੀਆਂ ਵਿੱਚ ਬਾਜ਼ਾਰ ਨਿਕਲੀਆਂ ਦੋ ਗਲੀਆਂ ਵਿੱਚੋਂ ਬਾਜ਼ਾਰੋਂ ਨਿਕਲੇ ਦੋ ਥਾਣੇਦਾਰ ਤੇ ਚੁੱਕ ਕੇ ਮਾਰੋ ਕੰਧੋਂ ਪਾਰ
12: ਜਿੰਨੇ ਵੀ ਲਿਸਨਰ ਸੁਣ ਰਹੇ ਨਾ ਉਹ ਵਤਨੋ ਦੂਰ ਦੇ ਯੂਟਿਊਬ ਚੈਨਲ ਤੇ ਮਨਪ੍ਰੀਤ ਜਵੰਦਾ ਮਿਸ ਵਰਲਡ ਪੰਜਾਬਨ ਸਰਚ ਮਾਰ ਕੇ ਜਰੂਰ ਦੇਖਿਓ ਤੇ ਉਹ ਨਿਕਲ ਆਊਗਾ ਤੇ ਤੁਸੀਂ ਇਹ ਤਮਾਸ਼ਾ ਬਹੁਤ ਇੰਜੋਏ ਕਰੋਗੇ
1: ਵਾਹ ਜੀ ਵਾਹ ਥੈਂਕ ਯੂ ਮਨਪ੍ਰੀਤ ਜੀ ਗੁੱਡ ਨਾਈਟ ਔਰ ਰੱਬ ਨੇ ਚਾਹਿਆ ਤੇ ਫਿਰ ਆਪਣੀ ਹੁਣ ਗੱਲਬਾਤ ਸੋਮਵਾਰ ਨੂੰ ਹੋਵੇਗੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਮਨਪ੍ਰੀਤ ਜੀ ਜਲੰਧਰ ਸਟੂਡੀਓ ਤੋਂ ਤੇ ਲਾਲੀ ਭਾਅ ਜੀ ਆਪਣੇ ਕੋਲ ਕੁਝ ਇੱਕ ਲਿਸਟਿੰਗ ਆਈਆਂ ਉਹ ਵੀ ਦੱਸ ਦਈਏ ਕਿਉਂਕਿ ਇਸ ਟਾਈਮ ਬਾਹਰ ਮਾਰਕੀਟ ਹੈਗੀ ਆ ਔਰ ਤੁਹਾਨੂੰ ਪਤਾ ਕਈ ਵਾਰੀ ਕੋਈ ਚੰਗੀ ਚੀਜ਼ ਕਿਸੇ ਦੇ ਪਸੰਦ ਆ ਜਾਵੇ ਤੇ ਚੰਗੀ ਗੱਲ ਹੈ ਜਿਹਨਾਂ ਦੇ ਵਿੱਚੋਂ ਆਪਣੇ ਕੋਲ ਚਾਰ ਪੰਜ ਗੈਸ ਸਟੇਸ਼ਨ ਹੈਗੇ ਨੇ ਇੱਕ ਗੈਸ ਸਟੇਸ਼ਨ ਬੈਰੀ ਦੇ ਵਿੱਚ ਹੈਗਾ ਇੱਕ ਗੈਸ ਸਟੇਸ਼ਨ ਆਪਣੇ ਕੋਲ ਕਿਚਨਰ 'ਚ ਹੈਗਾ ਇੱਕ ਹੈਗਾ ਜੀ ਔਰੇਂਜ ਵਿਲ ਦੇ ਵਿੱਚ ਹੈਗਾ ਤੇ ਇੱਕ ਹੈਗਾ ਜੀ ਆਪਣੇ ਕੋਲ ਥੋਮਸ ਦੇ ਵਿੱਚ ਔਰ ਇਹਨਾਂ ਗੈਸ ਸਟੇਸ਼ਨਾਂ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਆ 416-881-7070 ਤੇ ਗੱਲਬਾਤ ਕਰਕੇ ਤੁਸੀਂ ਲੈ ਸਕਦੇ ਹੋ ਔਰ ਇਸ ਤੋਂ ਇਲਾਵਾ ਇੱਕ ਪਲਾਜ਼ਾ ਬਣਨ ਜਾ ਰਿਹਾ ਹੈਗਾ ਬ੍ਰੈਂਪਟਨ ਦੇ ਵਿੱਚ ਜਿਹੜਾ ਰਿਟੇਲ ਪਲਾਜ਼ਾ ਹੋਵੇਗਾ ਔਰ 410 ਤੇ ਮੇਫੀਲਡ ਦੇ ਬਿਲਕੁਲ ਨਜ਼ਦੀਕ ਹੈਗਾ ਔਰ 2 ਸਾਲ ਲੱਗ ਜਾਣੇ ਇਹਨੂੰ ਬਣਾਉਂਦੇ ਤੁਸੀਂ ਇਹਨੂੰ ਹੋਲਡ ਕਰਨ ਦੇ ਲਈ ਸਾਡੀ ਟੀਮ ਨਾਲ ਕੰਟੈਕਟ ਕਰ ਲਓ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਖੋਲ੍ਹਣਾ ਤੇ ਹਾਲੇ ਤੁਹਾਡੇ ਕੋਲ ਮੌਕਾ ਹੈਗਾ ਤੁਸੀਂ ਉੱਥੇ ਗ੍ਰੋਸਰੀ ਸਟੋਰ ਖੋਲ੍ਹ ਸਕਦੇ ਹੋ ਤੁਸੀਂ ਰੈਸਟੋਰੈਂਟ ਖੋਲ੍ਹ ਸਕਦੇ ਹੋ ਤੁਸੀਂ ਉੱਥੇ ਬਿਊਟੀ ਸਲੂਨ ਖੋਲ੍ਹ ਸਕਦੇ ਹੋ ਔਰ ਤੁਸੀਂ ਕੁਛ ਵੀ ਕੱਪੜੇ ਦਾ ਸਟੋਰ ਖੋਲ੍ਹਣਾ ਵਕੀਲ ਦਾ ਸਟੋਰ ਖੋਲ੍ਹਣਾ ਤੁਸੀਂ ਇਮੀਗ੍ਰੇਸ਼ਨ ਦਾ ਦਫ਼ਤਰ ਖੋਲ੍ਹਣਾ ਤੁਸੀਂ ਰੀਅਲ ਸਟੇਟ ਦਾ ਦਫ਼ਤਰ ਖੋਲ੍ਹਣਾ ਨੰਬਰ ਹੈ 416-881-7070 ਤੇ ਲਾਲੀ ਭਾਈ ਤੁਹਾਡੇ ਕੋਲ ਜਿਹੜੀਆਂ ਲਿਸਟਿੰਗ
13: ਆਗਰਾ ਦੇ ਵਿੱਚ ਆਪਣੇ ਕੋਲ ਲਗਭਗ ਸਾਡੇ ਕੋਲ 6000 ਸਕੁਅਰ ਫੁੱਟ ਦੀ ਇੱਕ ਬਿਲਡਿੰਗ ਹੈ ਜੀ ਜਿਸ ਦੇ ਵਿੱਚ 1200 ਸਕੁਅਰ ਫੁੱਟ ਦੀ ਇੱਕ ਸ਼ਾਪ ਹੈਗੀ ਹੈ ਜੋ ਬਿਲਕੁਲ ਮੇਨ ਸਟਰੀਟ ਨਿਆਗਰਾ ਦੀ ਜਿਸ ਤੋਂ ਨਿਆਗਰਾ ਫਾਲ ਸਿਰਫ ਤੇ ਸਿਰਫ 5 ਮਿੰਟ ਦੀ ਦੂਰੀ ਤੇ ਵਾਕ ਇਨ ਡਿਸਟੈਂਸ ਦੇ ਉੱਤੇ ਔਰ ਇਸੇ ਬਿਲਡਿੰਗ ਦੇ ਵਿੱਚ ਜਿਹੜੀਆਂ 8 ਤੋਂ 10 ਪਾਰਕਿੰਗਸ ਨੇ ਪ੍ਰਾਈਵੇਟਲੀ ਡਿਊਲੀ ਫੈਂਸਡ ਮੈਟਲ ਫੈਂਸ ਲੱਗੀ ਹੋਈ ਹੈ 2 ਇਹਦੇ 'ਚ 1 ਬੈਡਰੂਮ ਦੇ ਸੂਟ ਨੇ ਰੈਂਟਡ ਨੇ 1 ਸੂਟ 2 ਬੈਡਰੂਮ ਦਾ ਰੈਂਟਡ ਹੈਗਾ ਉੱਪਰ 3 ਬੈਡਰੂਮ ਦਾ ਜਿਹੜਾ ਸੂਟ ਹੈਗਾ ਉਹ ਏਅਰਬੀਐਨਬੀ ਤੌਰ ਦੇ ਉੱਤੇ ਵਰਤਿਆ ਜਾ ਰਿਹਾ ਸੋ ਇਹਦੇ 'ਚ ਮਲਟੀਪਲ ਜ਼ੋਨਿੰਗਸ ਜਿਹੜੀਆਂ ਨੇ ਇਸ ਬਿਲਡਿੰਗ ਦੇ ਵਿੱਚ ਰੈਸਟੋਰੈਂਟ ਵੈਟਰਨਰੀ ਹੋਸਪਿਟਲ ਫਾਰਮੇਸੀ ਕਲੀਨਿਕ ਡਾਕਟਰਸ ਹੋਸਪਿਟਲ ਕਈ ਤਰ੍ਹਾਂ ਦੀਆਂ ਜ਼ੋਨਿੰਗਸ ਨੇ ਇਹ ਸਾਡੇ ਕੋਲ ਅਵੇਲੇਬਲ ਨੇ ਸੋ ਬੜੀ ਰੀਜ਼ਨੇਬਲ ਪ੍ਰਾਈਸ 'ਤੇ ਇਹ ਬਿਲਡਿੰਗ ਅਵੇਲੇਬਲ ਹੈਗੀ ਹੈ ਜੀ ਔਰ ਇਸ ਵੇਲੇ ਇਹਦੇ 'ਚ 8000+ ਦਾ ਜਿਹੜਾ ਰੈਂਟ ਟੋਟਲ ਆ ਰਿਹਾ ਹੈਗਾ ਸੋ ਬੜੀ ਰੀਜ਼ਨੇਬਲ ਹੈ ਇਹਦੇ ਲਈ ਵੀ ਤੁਸੀਂ ਸਾਡੀ ਜਿਹੜੀ ਟੀਮ ਦੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ
1: ਨੰਬਰ ਹੈ 416-881-7070 ਬੜਾ ਸੌਖਾ ਜਿਹਾ ਨੰਬਰ ਹੈ ਜੀ 416-881-7070 ਤੇ ਅਗਰ ਤੁਸੀਂ ਮਾਲਟਨ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ ਕੋਈ ਯੂਨਿਟ ਲੱਭ ਰਹੇ ਹੋ ਲੀਜ਼ ਵਾਸਤੇ ਜਿੱਥੇ ਤੁਸੀਂ ਕੋਈ ਵੀ ਬਿਜ਼ਨਸ ਖੋਲ੍ਹ ਸਕਦੇ ਹੋ ਕੋਈ ਕੱਪੜੇ ਦੀ ਸ਼ਾਪ ਖੋਲ੍ਹਣੀ ਹੈ ਕੋਈ ਆਫਿਸ ਖੋਲ੍ਹਣਾ ਹੈ ਕੁਛ ਵੀ ਤੁਸੀਂ ਕਰਨਾ ਖੋਲ੍ਹ ਸਕਦੇ ਹੋ ਔਰ ਇਹ 1300 ਸਕੁਅਰ ਫੀਟ ਦਾ ਯੂਨਿਟ ਅਵੇਲੇਬਲ ਹੈ ਰੈਂਟ ਵਾਸਤੇ ਨੰਬਰ ਹੈ 416-881-7070 ਦੇ ਉੱਤੇ ਔਰ ਇੱਕ ਸਾਡੇ ਕੋਲ ਹੋਰ ਯੂਨਿਟ ਨੇ ਉਹ ਮਿਸਾਗਾ ਦੇ ਵਿੱਚ ਹੈ ਹਾਈਵੇ 403 ਦੇ ਅਤੇ 410 ਦੇ ਬਿਲਕੁਲ ਨਜ਼ਦੀਕ ਹੈਗੇ ਆ ਉੱਥੇ ਵੀ ਤੁਸੀਂ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਖੋਲ੍ਹਣਾ ਅਤੇ ਉੱਥੇ ਸਾਰੇ ਤਰ੍ਹਾਂ ਦੀ ਜ਼ੋਨਿੰਗ ਹੈ ਕਿ ਕੋਈ ਤੁਸੀਂ ਵੁੱਡ ਦੀ ਫੈਕਟਰੀ ਲਾਉਣੀ ਹੈ ਕੁਛ ਲਾਉਣਾ ਜਾਂ ਕੋਈ ਕਿਚਨ ਕੈਬਨਿਟ ਦੀ ਫੈਕਟਰੀ ਬਣਾਉਣੀ ਚਾਹੁੰਦੇ ਹੋ ਤੁਸੀਂ ਡੇ ਕੇਅਰ ਕਰਨਾ ਚਾਹੁੰਦੇ ਹੋ ਮੈਡੀਕਲ ਆਫਿਸ ਖੋਲ੍ਹਣਾ ਚਾਹੁੰਦੇ ਹੋ ਸਾਰਾ ਕੁਛ ਅਵੇਲੇਬਲ ਆ ਲੀਜ਼ 'ਤੇ ਵੀ ਹੋ ਸਕਦਾ ਹੈ ਬਾਏ ਵੀ ਕਰਨਾ ਅਤੇ ਬੜਾ ਸਸਤਾ ਤੁਹਾਨੂੰ ਮਿਲ ਸਕਦਾ ਨੰਬਰ ਹੈ 416-881-7070 ਔਰ ਜੇ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਮੌਰਗੇਜ ਚਾਹੀਦੀ ਆ ਲੋਨ ਚਾਹੀਦਾ ਸੈਕਿੰਡ ਮੌਰਗੇਜ ਚਾਹੀਦੀ ਆ ਜਾਂ ਤੁਹਾਨੂੰ ਕਿਸੇ ਬਿਜ਼ਨਸ ਦੇ ਉੱਤੇ ਲੋਨ ਜਾਂ ਕਿਸੇ ਬਿਲਡਿੰਗ ਦੇ ਉੱਤੇ ਵੀ ਤੁਹਾਨੂੰ ਲੋਨ ਚਾਹੀਦਾ ਸਾਡੀ ਟੀਮ ਤੁਹਾਡੀ ਮਦਦ ਕਰ ਸਕਦੀ ਹੈ ਤੁਸੀਂ ਕਾਲ ਕਰ ਲੈਣੀ ਆ 416-881-7070 ਦੇ ਉੱਤੇ ਇੱਥੇ ਬੈਠੇ ਬਿਠਾਏ ਅਗਰ ਤੁਸੀਂ ਇੰਡੀਆ ਦੇ ਵਿੱਚ ਵੀ ਕਿਸੇ ਪ੍ਰੋਪਰਟੀ ਨੂੰ ਖਰੀਦਣਾ ਜਾਂ ਵੇਚਣਾ ਸਾਡੇ ਕੋਲ ਇਸ ਟਾਈਮ ਕਾਂਡੋ ਪ੍ਰੋਜੈਕਟ ਹੈ ਬਹੁਤ ਵਧੀਆ ਜਲੰਧਰ ਦੇ ਵਿੱਚ ਲੁਧਿਆਣੇ ਦੇ ਵਿੱਚ ਤੇ ਮੋਹਾਲੀ ਦੇ ਵਿੱਚ ਜਿਹੜਾ 30 ਲੱਖ ਰੁਪਈਏ ਤੋਂ ਸ਼ੁਰੂ ਹੁੰਦਾ ਦੋ ਬੈਡਰੂਮ ਦੀ ਇਹ ਅਪਾਰਟਮੈਂਟ ਤੁਹਾਨੂੰ ਮਿਲ ਸਕਦੀ ਹੈ ਔਰ ਭਾਵੇਂ 3 ਦੀ ਲੈ ਲਓ 4 ਦੀ ਲੈ ਲਓ 5 ਦੀ ਲੈ ਲਓ ਕਲੋਜ਼ਿੰਗ ਤੁਹਾਡੇ ਹਿਸਾਬ ਨਾਲ ਭਾਵੇਂ ਤੁਸੀਂ ਰਾਈਟ ਵੇ ਕਲੋਜ਼ਿੰਗ ਲੈਣੀ ਤਾਂ ਵੀ ਜੇ ਸਾਲ ਬਾਅਦ ਲੈਣੀ ਤਾਂ ਵੀ 2 ਸਾਲ ਬਾਅਦ ਲੈਣੀ ਤਾਂ ਵੀ 4 ਸਾਲ ਬਾਅਦ ਲੈਣੀ ਤਾਂ ਵੀ ਤੁਹਾਡੇ ਨਾਲ ਹੋ ਸਕਦੀ ਜੀ ਇਹ ਕਲੋਜ਼ਿੰਗ ਇੱਥੋਂ ਬੈਠੇ ਬਿਠਾਏ ਸਾਰਾ ਕੁਝ ਹੱਲ ਹੋ ਜਾਏਗਾ ਨੰਬਰ ਹੈ 416-881-7070 ਤੇ ਜੇ ਤੁਸੀਂ ਆਪਣੀ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ ਉੱਥੇ ਤਾਂ ਵੀ ਸਾਡੀ ਟੀਮ ਤੁਹਾਡੀ ਮਦਦ ਕਰ ਸਕਦੀ ਹੈ 416-881-7070 ਦੇ ਉੱਤੇ ਔਰ ਸਾਡੇ ਨਾਲ ਇਸ ਟਾਈਮ ਅਵਤਾਰ ਜੀ ਵੀ ਜੁੜ ਗਏ ਨੇ ਕੁਝ ਇਮੀਗ੍ਰੇਸ਼ਨ ਟਿਪਸ ਲੈ ਕੇ ਕਿਉਂਕਿ ਬਹੁਤ ਸਾਰੇ ਲੋਕ ਇਸ ਟਾਈਮ ਜਿਹੜੇ ਆ ਅਵਤਾਰ ਜੀ ਪਹਿਲਾਂ ਤਾਂ ਵੈਲਕਮ ਜੀ ਆਇਆਂ ਨੂੰ
14: ਸੁਖੀ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਤੇ ਖਾਸ ਕਰਕੇ ਲਾਲੀ ਜੀ ਨੂੰ ਜਿਹੜੇ ਕਿ ਨਾਂ ਵੀ ਲਾਲੀ ਜੀ ਆ ਤੇ ਅੱਜ ਲਾਲ ਪੱਗ ਬਣ ਕੇ ਵੀ ਲਾਲੋ
1: ਲਾਲ ਦਸਤਾਰ ਵੀ ਹੈ ਜੀ ਤੇ ਟੀ ਸ਼ਰਟ ਦੇ ਵਿੱਚ ਵੀ ਲਾਲ ਧਾਰੀਆਂ ਵੀ
14: ਲਾਲ ਲਾਲ ਹੈ ਤੇ ਸਾਰੇ ਬੰਨੇ ਲਾਲ ਲਾਲ ਹੋਏ ਪਏ ਨੇ
1: ਅੱਛਾ ਮੈਂ ਸਮਝਦਾ ਸੀ ਕਿ ਅੱਜ ਸਾਡੇ ਨਾ ਆਪਣੇ ਸਟੂਡੀਓ ਦੇ ਵਿੱਚ ਥੋੜੀ ਜੀ ਲਸ਼ਕੋਰ ਕਿਉਂ ਪੈ ਰਹੀ
14: ਹੈ ਇਹ ਕਾਰਨ
15: ਇਹਨਾਂ ਦੇ ਕਹਿਣ ਦਾ ਭਾਵ ਲਾਲੀ ਮੇਰੇ ਲਾਲ ਕੀ ਜਿੱਤ ਦੇਖੋ ਤਿੱਤ ਲਾਲ ਲਾਲੀ ਲੈਨੇ ਮੈਂ ਗਈ ਮੈਂ ਵੀ ਹੋ ਗਈ ਲਾਲ
1: ਵਾਹ ਲਾਲੀ ਨੈਣਾ ਚ ਰੜਕਦੀ ਛੱਡ ਗਏ ਸੁਪਨੇ ਗੁਲਾਬੀ ਰੰਗ
15: ਗੁਲਾਬੀ ਰੰਗ ਦੇ
1: ਲਾਲੀ ਲਾਲ ਦੁਪੱਟੇ ਵਾਲੀ
15: ਜੀ
14: ਸੁਖੀ ਸਾਹਿਬ ਏਦਾਂ ਹੈ ਕਿ ਜਿਹੜਾ ਕੈਨੇਡਾ ਇਮੀਗ੍ਰੇਸ਼ਨ ਦਾ ਜੋ ਖਾਸ ਕਰਕੇ ਚੱਲ ਰਿਹਾ ਜਿੱਦਾਂ ਤੁਸੀਂ ਸੁਣਿਆ ਕਿ ਪ੍ਰੋਟੈਸਟ ਵੀ ਚੱਲ ਰਿਹਾ ਅਲਬਰਟਾ ਦੇ ਵਿੱਚ ਦੇਖਿਆ ਜਾਵੇ ਤੇ ਉਹ ਜੇ ਆਪਾਂ ਨੂੰ ਲੀਗਲ ਤਰੀਕੇ ਨਾਲ ਲਈਏ ਤੇ ਉਹ ਇਲੀਗਲ ਪ੍ਰੋਟੈਸਟ ਆ ਕਿਉਂਕਿ ਕੁਛ ਕੁ ਜਿਹੜੇ ਐਪਲੀਕੈਂਟਸ ਨੇ ਭਾਵੇਂ ਉਹ ਹਜ਼ਾਰਾਂ ਦੀ ਤਾਦਾਦ ਵਿੱਚ ਵੀ ਹੋਣ ਉਹਨਾਂ ਕਰਕੇ ਜੋ ਹੈ ਇਮੀਗ੍ਰੇਸ਼ਨ ਨੇ ਰੈਗੂਲੇਸ਼ਨ ਚੇਂਜ ਨਹੀਂ ਕਰ ਸਕਦੀ ਹਾਓ ਐਵਰ ਜੇ ਕੋਈ ਮੋਸ਼ਨ ਜਿਹੜਾ ਵਾ ਉਹ ਕੰਬਾਈਨ ਦੋਵਾਂ ਪਾਰਟੀਆਂ ਜਾਂ ਜਿੰਨੀਆਂ ਵੀ ਪਾਰਟੀਆਂ ਕੈਨੇਡਾ ਦੀਆਂ ਹੈਗੀਆਂ ਨੇ ਜੇ ਉਹ ਕੋਈ ਲੈ ਕੇ ਆ ਜਾਣ ਤੇ ਹਿਊਮਨਿਟੇਰੀਅਨ ਕਮਿਸ਼ਨਡ ਗਰਾਊਂਡ ਦੇ ਉੱਤੇ ਹੋ ਸਕਦਾ ਉਹਨਾਂ ਨੂੰ ਕੋਈ ਰਾਹਤ ਮਿਲ ਜੇ ਅਦਰਵਾਈਜ਼ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲਣੀ ਔਰ ਜੇ ਦੇਖਿਆ ਜਾਵੇ ਤੇ ਅੱਜ ਮੈਂ ਇੱਕ ਇੰਗਲਿਸ਼ ਨਿਊਜ਼ ਸੁਣ ਰਿਹਾ ਸੀਗਾ ਉਹਦੇ ਵਿੱਚ ਉਹਨਾਂ ਦੱਸਿਆ ਕਿ ਉਹਨਾਂ ਨੇ ਸਿਰਫ ਇੰਡੀਅਨ ਸਟੂਡੈਂਟ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਰਾਊਂਡ 5,000 ਸਟੂਡੈਂਟ ਜਿਹੜੇ ਨੇ ਉਹ ਚਾਰਜਸ ਹੋਏ ਨੇ ਔਰ ਉਸ ਤੋਂ ਬਾਅਦ ਇਹਨਾਂ 5,000 ਸਟੂਡੈਂਟ ਉੱਤੇ 18,000 ਕ੍ਰਿਮੀਨਲ ਚਾਰਜਸ ਨੇ ਔਰ ਉਹ ਕਹਿੰਦੇ ਕਿ ਇੱਕ ਕ੍ਰਿਮੀਨਲ ਚਾਰਜਸ ਨੂੰ ਜੋ ਹੈ ਭਾਵੇਂ ਉਹ ਗਿਲਟੀ ਹੁੰਦਾ ਜਾਂ ਨੋਟ ਗਿਲਟੀ ਹੁੰਦਾ ਉਹਨੂੰ ਜੋ ਹੈ ਓਵਰਕਮ ਕਰਨ ਵਾਸਤੇ $7,000 ਪਰ ਚਾਰਜਸ ਖਰਚਾ ਆਉਣਾ ਤੇ ਇਹ ਆਪਾਂ ਦੇਖ ਰਹੇ ਹਾਂ ਕਿ ਆਪ ਸਾਡੀ ਕਮਿਊਨਿਟੀ ਕਿੱਧਰ ਨੂੰ ਜਾ ਰਹੀ ਜਿੱਦਾਂ ਕਿ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਗੱਲ ਲਾਲੀ ਜੀ ਨੇ ਕੀਤੀ ਸੀ ਤੇ ਆਈ ਐਪਰੀਸ਼ੀਏਟ ਕਿ ਅੱਜ ਇੱਦਾਂ ਦੇ ਪੰਜਾਬੀ ਹੁੰਦੇ ਨਹੀਂ ਸੀ ਜਿੱਦਾਂ ਦੇ ਹੁਣ ਹੋ ਗਏ ਨੇ ਨਾ ਤੇ ਇੰਡੀਆ 'ਚ ਹੁੰਦੇ ਸੀ ਨਾ ਇੱਥੇ ਹੁੰਦੇ ਨਾ ਹੋਰ ਕਿਸੇ ਕੰਟਰੀ 'ਚ ਹੁੰਦੇ ਪਰ ਜਿੱਦਾਂ ਦੀ ਸਾਡੀ ਪੰਜਾਬੀਅਤ ਡਾਊਨ ਜਾ ਰਹੀ ਹੈ ਤੇ ਆਪਾਂ ਕਹਾਂਗੇ ਕਿ ਸਾਡਾ ਇੱਕ ਤਰ੍ਹਾਂ ਦਾ ਤਾਂ ਮਰਨਾ ਹੀ ਹੈ ਔਰ ਇਸ ਤੋਂ ਬਾਅਦ ਅਸੀਂ ਜਿੰਦੀਆਂ ਲਾਸ਼ਾਂ ਹੀ ਤੁਰੀਆਂ ਫਿਰਦੀਆਂ ਨੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਜਿੰਦਾ ਹਾਂ ਅਤੇ ਮੈਂ ਤੇ ਇਹਦੇ ਮੁਤਾਬਕ ਇਹੀ ਕਹਿਣਾ ਚਾਹੁੰਦਾ
15: ਇਖਲਾਕੀ ਤੌਰ 'ਤੇ ਅਸੀਂ ਗਰਕੇ ਹਾਂ ਔਰ ਇਹਨਾਂ ਨੌਜਵਾਨਾਂ ਨੇ ਬੜੇ ਮਿਹਨਤੀ ਬੱਚਿਆਂ ਦੇ ਭਵਿੱਖ ਦੇ ਉੱਤੇ ਬਹੁਤ ਵੱਡਾ ਇੱਕ ਜਿਵੇਂ ਕਿੰਤੂ ਦਾ ਸਵਾਲ ਖੜਾ ਕਰ ਦਿੱਤਾ ਜੀ ਬੜੇ ਮਿਹਨਤੀ ਬੱਚੇ ਜਿਹੜੇ ਨੇ ਅੱਜ ਉਹਨਾਂ ਦਾ ਭਵਿੱਖ ਵੀ ਡਾਵਾਂਡੋਲ ਹੈ
14: ਬਿਲਕੁਲ ਜੀ ਬਿਲਕੁਲ ਜੇ ਦੇਖਿਆ ਜਾਵੇ ਤਾਂ ਜਿਹੜੇ ਸਟੂਡੈਂਟ ਨੇ ਉਹਨਾਂ ਦਾ ਕਸੂਰ ਘੱਟ ਹੈ ਜਿਨ੍ਹਾਂ ਨੇ ਉਹਨਾਂ ਨੂੰ ਵਿਚਾਰੇ ਗ੍ਰੇਡ 12 ਸਟੂਡੈਂਟ ਨੂੰ ਵਲਗਰਾਹ ਕਰਕੇ ਜੋ ਹੈ ਉਸ ਕਾਲਜ ਦੇ ਵਿੱਚ ਐਡਮਿਸ਼ਨ ਦਵਾਈ ਉਹਨਾਂ ਜੋ ਹੈ ਅਰਾਊਂਡ $40,000 ਇੱਕ ਸਟੂਡੈਂਟ ਨੇ ਫੀਸ ਪੇ ਕੀਤੀ ਉਸ ਤੋਂ ਬਾਅਦ ਐਕਸਪੈਂਸਿਸ ਕੀਤੇ ਆਪਾਂ ਕਹੀਏ ਕਿ ਅਰਾਊਂਡ ਜੇ ਆਪਾਂ ਅਰਾਊਂਡ ਫਿਗਰ ਵੀ ਲਾਈਏ ਤਾਂ ਇੱਕ ਸਟੂਡੈਂਟ ਜਦੋਂ ਸਟੱਡੀ ਪੂਰੀ ਕਰਦਾ ਅਰਾਊਂਡ ਅਰਾਊਂਡ $60,000 ਜੋ ਹੈ ਉਹ ਐਕਸਪੈਂਸ ਕਰਦਾ ਔਰ ਜਿਹੜੀ ਆਪਣੀ ਕੰਟਰੀਬਿਊਸ਼ਨ ਦਿੰਦਾ ਆਪਾਂ ਕਹਿ ਦਈਏ ਵਸਕਾਲਡ ਕੈਨੇਡੀਅਨ ਕਮਿਊਨਿਟੀ ਨੂੰ ਉਹ ਵੱਖਰੀ ਹੈ ਔਰ ਇਹ ਵੀ ਹੋ ਸਕਦਾ ਕਿ ਸ਼ਾਇਦ ਅਸੀਂ ਇੰਨੇ ਚਿਰ ਤੋਂ ਕੈਨੇਡਾ ਰਹਿ ਰਹੇ ਹਾਂ ਅਸੀਂ ਜੋ ਹੈ $60,000 ਦੀ ਜੋ ਹੈ ਆਪਣੀ ਕੰਟਰੀਬਿਊਸ਼ਨ ਜੋ ਹੈ $60,000 ਦੀ ਕੰਟਰੀਬਿਊਸ਼ਨ ਨਾ ਕੀਤੀ ਹੋਵੇ ਜੋ ਕਿ ਉਹਨਾਂ ਨੇ ਸਟੂਡੈਂਟ ਨੇ ਕੀਤੀ ਹੈ ਹਾਊਐਵਰ ਮੈਂ ਇੱਥੇ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਜੇ ਸੁਖੀ ਤੁਹਾਡੀ ਇਜਾਜ਼ਤ ਹੋਵੇ ਮੈਂ ਲਈ ਨਹੀਂ ਕਿ ਹੁਣੇ ਲੈ ਸਕਦਾ
1: ਕੋਈ ਗੱਲ ਨਹੀਂ
14: ਜੇ ਕੋਈ ਇਸ ਤਰ੍ਹਾਂ ਦਾ ਸਟੂਡੈਂਟ ਜਿਨ੍ਹਾਂ ਦਾ ਜਿਹੜੇ ਉਸ ਕਾਲਜ ਨਾਲ ਬਿਲੋਂਗ ਕਰਦੇ ਨੇ ਜੇ ਸਾਡੇ ਕੋਲੋਂ ਕੋਈ ਇਮੀਗ੍ਰੇਸ਼ਨ ਦੀ ਸਰਵਿਸ ਲੈਣੀ ਚਾਹੁੰਦੇ ਆ ਤੇ ਅਸੀਂ ਉਹਨਾਂ ਕੋਲੋਂ ਕੋਈ ਵੀ ਫੀਸ ਚਾਰਜ ਨਹੀਂ ਕਰਾਂਗੇ ਅਸੀਂ ਫ੍ਰੀ ਆਫ ਕੋਸਟ ਜੋ ਹੈ ਵਤਨੋਂ ਦੂਰ ਟੀਵੀ ਦੇ ਥੱਲੇ ਜੋ ਹੈ ਉਹਨਾਂ ਨੂੰ ਫ੍ਰੀ ਆਫ ਕੋਸਟ ਜੋ ਹੈ ਇਮੀਗ੍ਰੇਸ਼ਨ ਸਰਵਿਸ ਦਿਆਂਗੇ
15: ਅਵਤਾਰ ਜੀ ਇੱਕ ਚੀਜ਼ ਮੈਂ ਇਹਦੇ 'ਚ ਐਡ ਕਰ ਦਿੰਦਾ ਅਸੀਂ ਬੱਚਿਆਂ ਦੇ ਨਾਲ ਨਾਲ ਕੈਨੇਡੀਅਨ ਗਵਰਨਮੈਂਟ ਨੂੰ ਵੀ ਇਹਦੇ 'ਚੋਂ ਅਸੀਂ ਸਾਬਤ ਨਹੀਂ ਰੱਖਦੇ ਉਹਨਾਂ ਦਾ ਵੀ ਬਹੁਤ ਵੱਡਾ ਕਸੂਰ ਹੈਗਾ ਕਿਉਂਕਿ ਇੱਕ ਚੀਜ਼ ਉਸੇ ਖਬਰ ਦਾ ਇੱਕ ਹਿੱਸਾ ਸੀ ਉਸ ਹਿੱਸੇ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇਲ੍ਹਾਂ ਦੇ ਵਿੱਚ ਬੈਠੇ ਕ੍ਰਿਮੀਨਲਸ ਦੀਆਂ ਫਾਈਲਸ ਲਗਾਈਆਂ ਗਈਆਂ ਜਿਵੇਂ ਉਹਨਾਂ ਦੇ ਨਤੀਜੇ ਬਾਹਰ ਆਉਂਦੇ ਨੇ ਉਹਨਾਂ ਨੂੰ ਕੈਨੇਡਾ ਚ ਐਜ਼ ਅ ਸਟੂਡੈਂਟ ਭੇਜਿਆ ਗਿਆ ਉਹ ਰਿਪੋਰਟ ਬੋਲਦੀ ਹੈ।
14: ਬਿਲਕੁਲ
15: ਮੈਂ ਇਹ ਗੱਲ ਕਹੂੰਗਾ ਕਿ ਉਸ ਨਜ਼ਰੀਏ ਦੇ ਉੱਤੇ ਸਾਡੀਆਂ ਜਿਹੜੀਆਂ ਏਜੰਸੀਆਂ ਨੇ ਚਾਰੇ ਏਜੰਸੀਆਂ ਕੈਨੇਡਾ ਦੀਆਂ ਉਹ ਫੇਲਰ ਹੋਈਆਂ ਨੇ ਐਟ ਦ ਪੋਰਟ ਆਫ ਐਂਟਰੀ ਜਦੋਂ ਉਹਨਾਂ ਨੂੰ ਇੱਥੋਂ ਦਿੱਤੀ ਜਾਂਦੀ ਸੀ ਕਿ ਉਹਨਾਂ ਦੀਆਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੀਆਂ ਕਮੀਆਂ ਵੀ ਰਹੀਆਂ ਨੇ ਜ਼ਿੰਮੇਵਾਰਾਂ ਦਾ ਰੋਲ ਅਦਾ ਉਹਨਾਂ ਨੇ ਵੀ ਕੀਤਾ ਇਸ ਸਾਰੇ ਸਿਨੈਰੀਓ ਦਾ ਤੇ ਹੁਣ ਜ਼ਿੰਮੇਵਾਰ ਕੈਨੇਡਾ ਹੋ ਰਿਹਾ ਚਾਹੇ ਜਿਸ ਤਰ੍ਹਾਂ ਦੀ ਮਰਜ਼ੀਆਂ ਸਜ਼ਾਵਾਂ ਦੇ ਕੇ ਚਾਹੇ ਟਾਈਟ ਕਰਕੇ ਪਰ ਅਸੀਂ ਇੱਕ ਬੇਨਤੀ ਕਰਾਂਗੇ ਕਿ ਭਵਿੱਖ ਦੇ ਵਿੱਚ ਕੋਈ ਵੀ ਐਂਟਰੀ ਜਿਹੜੀ ਪੋਰਟ ਆਫ ਐਂਟਰੀ ਤੇ ਹੁੰਦੀ ਹੈ ਐਜੂਕੇਸ਼ਨ ਦੇ ਕੰਟੀਨਿਊਟੀ ਪ੍ਰੋਗਰਾਮ ਨੂੰ ਰੱਖਿਆ ਜਾਵੇ ਪਰ ਉਹਦੇ ਚ ਲੈਵਲ ਆਫ ਐਜੂਕੇਸ਼ਨ ਜਿਹੜਾ ਮਾਪ ਤੋਲ ਕੇ ਰੱਖਿਆ ਜਾਵੇ ਸਕਰੀਨਿੰਗ ਸਟ੍ਰਿਕਟਲੀ ਕੀਤੀ ਜਾਵੇ।
14: ਲਾਲੀ ਜੀ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਕਿ ਅਜੇ ਵੀ ਜਿਹੜੇ ਟੈਂਪਰੇਰੀ ਵੀਜ਼ਾ ਨੇ ਜਿੱਦਾਂ ਵਿਜ਼ਟਰ ਵੀਜ਼ਾ ਵਰਕ ਪਰਮਿਟ ਤੇ ਸਟੂਡੈਂਟ ਵੀਜ਼ਾ ਇਹਨਾਂ ਵਾਸਤੇ ਜੋ ਹੈ ਕ੍ਰਿਮੀਨਲ ਚੈੱਕ ਰਿਕਾਰਡ ਦਾ ਅਜੇ ਵੀ ਕੋਈ ਰਿਕੁਆਇਰਮੈਂਟ ਨਹੀਂ ਹੈ ਔਰ ਵਿਦਾਊਟ ਕ੍ਰਿਮੀਨਲ ਰਿਕਾਰਡ ਚੈੱਕ ਕੀਤੇ ਹਾਂ ਸਟੂਡੈਂਟ ਵੀਜ਼ਾ ਵਰਕ ਵੀਜ਼ਾ ਤੇ ਜੋ ਹੈ ਆਪਣਾ ਕੀ ਕਹਿੰਦੇ ਨੇ ਟੈਂਪਰੇਰੀ ਵੀਜ਼ਾ ਜਿਹਨੂੰ ਵਿਜ਼ਟਰ ਵੀਜ਼ਾ ਕਹਿੰਦੇ ਨੇ ਉਹ ਦਿੱਤਾ ਜਾ ਸਕਦਾ ਅਜੇ ਵੀ ਕੋਈ ਰੈਗੂਲੇਸ਼ਨ ਚੇਂਜ ਨਹੀਂ ਹੈ ਔਰ ਜਿਹੜੇ ਟੈਂਪਰੇਰੀ ਇੰਟਰੀ ਵਾਲੇ ਜਿਹੜੇ ਕ੍ਰਿਮੀਨਲ ਨੇ ਉਹ ਵਿਦਾਊਟ ਪੁਲਿਸ ਕਲੀਅਰ ਸਰਟੀਫਿਕੇਟ ਤੋਂ ਕੈਨੇਡਾ ਚ ਇੰਟਰ ਕਰ ਸਕਦੇ।
1: ਵਾਹ ਜੀ
15: ਪਰ ਇਹ ਤੇ ਫਿਰ ਮਾੜੀ ਕਹਾਣੀ ਹੈ ਜੇ ਕਿਸੇ ਨਾ ਕਿਸੇ ਲੈਵਲ
14: ਤੇ ਕਿਸੇ ਇਮੀਗ੍ਰੇਸ਼ਨ ਲਾ
15: ਤੋ ਨੋ ਬਟ ਅਸੀਂ ਉਹੀ ਗੱਲ ਕਰ ਰਹੇ ਹਾਂ ਕਿ ਚੇਂਜਸ ਸ਼ੁੱਡ ਬੀ ਦੇਅਰ ਇਹ ਕਰਨੀਆਂ ਚਾਹੀਦੀਆਂ ਨੇ ਕਰਨੀਆਂ ਪੈਣੀਆਂ ਗਵਰਨਮੈਂਟ ਨੂੰ ਨਹੀਂ ਤੇ ਤੁਸੀਂ ਦੇਖੋ ਨਾ ਜੇ ਅੱਜ ਆਪਣੇ ਆਏ ਬੱਚਿਆਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾ ਕੇ ਇੱਕ ਬੀਬੀ 60,000 ਸਿਰਫ ਕਈ ਪ੍ਰੋਪਰਟੀਆਂ ਨੂੰ ਬਾਰ ਬਾਰ ਰੈਂਟ ਅਨਾਊਂਸ ਕਰਕੇ ਐਡਵਰਟਾਈਜ਼ਮੈਂਟ ਕਰਕੇ ਤੇ ਆਹ ਦੋ ਨੌਜਵਾਨ ਨੇ ਚਲੋ ਅਸੀਂ ਅੱਜ ਨਹੀਂ ਨਾ ਲੈਂਦੇ ਉਹ 30,000 ਇਹੋ ਜਿਹੇ ਬਹੁਤ ਨਿਕਲਣਗੇ ਫਸੇ ਵਿਚਾਰੇ ਜਿਹੜੇ ਨੇ ਕਿ ਹੌਲੀ ਜ਼ਿਕਰ ਹੀ ਨਹੀਂ ਕਰਦੇ ਕਿਉਂਕਿ ਮਜਬੂਰੀ ਦਾ ਇੰਨਾ ਫਾਇਦਾ ਉਠਾ ਲਿਆ ਗਿਆ।
14: ਜੇ ਮੈਂ ਦੇਖਿਆ ਜਾਵੇ ਤੇ ਮੈਂ ਚਾਹੁੰਦਾ ਕਿ ਸ਼ਾਇਦ ਇਹ ਜਿਹੜਾ ਕ੍ਰਿਮੀਨਲ ਜਿਹੜਾ ਵੋਲਿਊਮ ਵੱਧ ਰਿਹਾ ਹੈ ਜਿੰਨੀਆਂ ਵੀ ਗੌਰਮੈਂਟਸ ਨੇ ਉਹ ਸ਼ਾਇਦ ਉਹ ਆਪਣੇ ਤੌਰ ਤੇ ਆ ਵਧਾ ਰਹੀਆਂ ਨੇ ਕਿਉਂਕਿ ਨਾ ਤੇ ਕੋਈ ਓਪੋਜੀਸ਼ਨ ਨਾ ਕੋਈ ਰੂਲਿੰਗ ਪਾਰਟੀ ਜੋ ਹੈ ਕੋਈ ਵੀ ਲੀਡਰ ਫਰੰਟ ਤੇ ਆ ਕੇ ਇਹ ਨਹੀਂ ਕਹਿੰਦਾ ਕਿ ਆਪਾਂ ਜੋ ਹੈ ਜੋ ਕ੍ਰਿਮੀਨਲ ਐਕਟੀਵਿਟੀਜ਼ ਨੇ ਉਹਨਾਂ ਨੂੰ ਕਿੱਦਾਂ ਘੱਟ ਕੀਤਾ ਜਾਵੇ ਕੋਈ ਮੋਸ਼ਨ ਲੈ ਕੇ ਨਹੀਂ ਆਉਂਦਾ ਕੋਈ ਗੱਲ ਨਹੀਂ ਕਰਦਾ
15: ਵੋਟਾਂ ਦਾ ਮਸਲਾ ਹੈ ਜੀ ਸਾਰਾ ਹੁਣ ਇਲੈਕਸ਼ਨਸ ਅੱਗੇ ਆ ਰਹੀਆਂ ਚੁੱਪ ਰਹਿਣਗੇ ਤੇ ਵੋਟਾਂ ਪੈਣਗੀਆਂ ਕੁਝ ਬੋਲਣਗੇ ਤੇ ਫਿਰ ਕਿਸੇ ਨੇ ਡਾਹ ਨਹੀਂ ਦੇਣੀ ਸੋ ਇਹੀ ਚੀਜ਼ ਸਾਨੂੰ
1: ਆਪਣਾ ਹੁਣ ਸਮਾਂ ਵੀ ਜਿਹੜਾ ਸਮਾਪਤੀ ਵਾਲ ਨੂੰ ਟੌਪਿਕ ਬਹੁਤ ਅੱਛਾ ਸੀਗਾ ਆਪਾਂ ਨੈਕਸਟ ਵੀਕ ਇਸ ਟੌਪਿਕ ਤੇ ਗੱਲਬਾਤ ਕਰਾਂਗੇ ਪਰ ਜੇ ਲਿਸਨਰ ਸਾਡੇ ਨਾਲ ਇਸ ਟੌਪਿਕ ਤੇ ਗੱਲ ਆਫ ਦੀ ਏਅਰ ਵੀ ਕਰਨਾ ਚਾਹੁੰਦੇ ਆ ਤੇ ਨੰਬਰ ਸਾਡਾ ਉਹੀ ਸੇਮ ਹੀ ਰਹੇਗਾ 9057990999 ਹੈ 9057990999 ਹੈ ਸਾਰੇ ਸਪੋਂਸਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਦੀ ਆਵਾਜ਼ ਤੁਹਾਡੇ ਤੱਕ ਪਹੁੰਚੀ ਸਾਰੇ ਸਾਡੇ ਜਿਹਨੇ ਲਿਸਨਰ ਨੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਕਾਲਸ ਕੀਤੀਆਂ ਤੇ ਸਾਰੇ ਵਪਾਰੀ ਸੱਜਣਾਂ ਨੂੰ ਬੇਨਤੀ ਹੈ ਕਿ ਅਗਰ ਆਪਣੇ ਵਪਾਰ ਨੂੰ ਹੋਰ ਪ੍ਰਮੋਟ ਕਰਨਾ ਚਾਹੁੰਦੇ ਹੋ ਜਿਹਦੇ ਚ ਦੋ ਕੰਮ ਹੋਣਗੇ ਜੀ ਜਿੱਥੇ ਤੁਸੀਂ ਤੁਹਾਡਾ ਵਪਾਰ ਪ੍ਰਮੋਟ ਹੋਵੇਗਾ ਉਹਦੇ ਚ ਹੋਰ ਵਾਧਾ ਹੋਵੇਗਾ ਰੈਵਨਿਊ ਚ ਤੇ ਨਾਲ ਜਿਹੜੇ ਪੈਸੇ ਸਾਨੂੰ ਮਿਲਣਗੇ ਉਹਨਾਂ ਨਾਲ ਅਸੀਂ ਹੋਰ ਵਧੀਆ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਵਾਂਗੇ 9057990999 ਤੇ ਕਾਲ ਕਰ ਸਕਦੇ ਹੋ। ਕਿਰਨ ਜੀ ਕੁਛ ਜਾਣਦੇ ਜਾਂਦੇ ਇੱਕ
0: ਮਿੰਟ ਬਿਲਕੁਲ ਜੀ ਨਾਲ ਦੀ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਸੀ ਮੋਰਗੇਜ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਤੁਸੀਂ ਫਸਟ ਟਾਈਮ ਹੋਮ ਬਾਇਰ ਆਏ ਤੁਸੀਂ ਸੈਕਿੰਡ ਮੋਰਗੇਜ ਲੈਣੀ ਹੈ ਜਾਂ ਤੁਸੀਂ ਘਰਾਂ ਚੋਂ ਪੈਸਾ ਕੱਢ ਕੇ ਜਿਹੜਾ ਜੀ ਤੁਸੀਂ ਕਿਸੇ ਘਰ ਦੇ ਕੰਮ ਤੇ ਲਾਉਣਾ ਚਾਹੁੰਦੇ ਹੈਗੇ ਆ ਔਰ ਨਾਲ ਦੀ ਨਾਲ ਜੇ ਤੁਹਾਡੇ ਤੇ ਕ੍ਰੈਡਿਟ ਕਾਰਡ ਦੇ ਬਹੁਤ ਸਾਰੇ ਕਰਜ਼ੇ ਜਾਂ ਮੋਰਗੇਜ ਪੇਮੈਂਟਸ ਮਿਸਡ ਆਊਟ ਹੋ ਚੁੱਕੇ ਆ ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ ਸਾਰੀ ਸਿਚੁਏਸ਼ਨ ਤੁਹਾਨੂੰ ਜਿਹੜੀ ਹੈ ਜੀ ਸੌਰਟ ਆਊਟ ਕਰਕੇ ਦਿੰਦੇ ਨੇ ਮੁਕੇਸ਼ ਚੌਹਾਨ 6475127000 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ ਔਰ ਸਾਨੂੰ ਇੱਥੇ ਦਿਓ ਇਜਾਜ਼ਤ ਆਪਾਂ ਜਿਹੜਾ ਜੀ ਮਿਲਦੇ ਹੁਣ ਸੋਮਵਾਰ ਨੂੰ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੇ ਨਵੀਂ ਗੱਲਬਾਤ ਨਾਲ
1: ਬਹੁਤ ਬਹੁਤ ਧੰਨਵਾਦ ਜੀ ਔਰ ਸਾਰੇ ਖੁਸ਼ ਰਹਿਣ ਕੋਸ਼ਿਸ਼ ਕਰੋ ਆਸ ਪਾਸ ਨੂੰ ਵੀ ਖੁਸ਼ ਰੱਖਿਆ ਜਾਵੇ ਔਰ ਇੱਕ ਦੂਜੇ ਨਾਲ ਹੱਸਦੇ ਖੇਡਦੇ ਮਿਲੀਏ ਰੱਬ ਅੱਗੇ ਅਰਦਾਸ ਕਰੋ।

ਸੁਗੰਧ ਵਰਗਾ ਕਿਸੇ ਚਰਖੇ ਦੀ ਤੰਦ ਵਰਗਾ ਘਾਹ ਉੱਤੇ ਸੱਜਰੀ ਤਰੇਲ ਵਰਗਾ ਦੋ ਦਿਲਾਂ ਦੇ ਹੁੰਦੇ ਮੇਲ ਵਰਗਾ ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ।

0: जी हाँ, चांदी के फैंसी सेट, चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: फोर एंड अवनीजर इंटरसेक्शन गुरुद्वारे बाई प्लाजा के सिल्वर हट।
0: 6473393521
1: 6473935 4525 अवनीजर रोड ब्रैम्पटन
0: सिल्वर हट।
2: ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ। ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ। ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 9056781200।
3: ਗੱਲ ਹੋਵੇ ਰੀਅਲ ਇਸਟੇਟ, सेल परचेज ऑफ बिजनेसेस, कमर्शियल ट्रांजैक्शन, विल, पावर ऑफ अटॉर्नी या फिर एफिडेविट दी, ता सोचने दी लोड़ नहीं। इको नाम याद रखो, लॉ ऑफ अमन शर्मा, जो अपने क्लाइंट्स नु दिन देने एक्सेलेंट लीगल सर्विसेज। अमन शर्मा LLB, बैरिस्टर, सॉलिसिटर एंड नॉटरी पब्लिक, 25 चेरीक्रेस्ट ड्राइव, यूनिट 6, ब्रैम्पटन। कॉल 9059132355, 9059132355।
4: ਕਿੱਦਾਂ ਦੀ ਤਿਆਰੀ?
2: ਓ ਜੀ, ਮੈਂ ਰਸੋਈ ਨੂੰ ਨਿਗਾਹ ਮਾਰੀ, ਦੇਖਿਆ ਗਰੋਸਰੀ ਮੁੱਕ ਗਈ ਸਾਰੀ, ਤੇ ਫੇਰ ਮੈਂ ਬੈਸਟ ਏਸ਼ੀਅਨ ਗਰੋਸਰ ਦੀ ਖਿੱਚ ਲਈ ਤਿਆਰੀ।
4: ਮੈਨੂੰ ਪਤਾ ਹੈ, ਅੱਜ ਗਰੋਸਰੀ ਦੇ ਨਾਲ ਨਾਲ ਆਊ ਬਾਹਰੋਂ ਖਾਣ ਪੀਣ ਦੀ ਵਾਰੀ, ਕਿਉਂਕਿ ਇਹਨਾਂ ਕੋਲ ਮਿਲਦੀ ਹੈ ਵੈਰਾਇਟੀ ਸਾਰੀ।
2: ਜੀ ਹਾਂ, ਬੈਸਟ ਏਸ਼ੀਅਨ ਗਰੋਸਰੀ ਸਟੋਰ, ਜਿੱਥੇ ਗਰੋਸਰੀ ਤੇ ਰੈਸਟੋਰੈਂਟ ਦੋਨੋਂ ਨੇ, ਜਿੱਥੇ ਤੁਹਾਨੂੰ ਮਿਲੇਗਾ ਫਿਸ਼, ਗੋਟ ਕਰੀ, ਤੰਦੂਰੀ ਨਾਨ ਤੇ ਸਪੈਸ਼ਲ ਦੇਸੀ ਸਟਾਈਲ ਪੀਜ਼ਾ। ਟਿਫਨ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਬੈਸਟ ਸਟੇਸ਼ਨ ਗਰੋਸਰ, ਇਕੋ ਪਲਾਜ਼ਾ ਵਿੱਚ ਤਿੰਨੋ, ਗਰੋਸਰੀ, ਦੇਸੀ ਸਟਾਈਲ ਪੀਜ਼ਾ ਐਂਡ ਰੈਸਟੋਰੈਂਟ, ਕੈਂਬ੍ਰਿਜ। ਕਾਲ 519-621-7774।
5: ਜੀ ਦੋਸਤੋ, ਸਤਿ ਸ੍ਰੀ ਅਕਾਲ, ਸਥਾਨਕ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਵਿਅਸਤ ਹੋਵੋਗੇ। ਤੁਹਾਡਾ ਅਤੇ ਸਾਡਾ ਸਾਥ ਸਹੀ 3 ਵਜੇ ਤੱਕ ਬਣਿਆ ਰਹੇਗਾ। ਸਟੂਡੀਓ ਵਿੱਚ ਇਸ ਵਕਤ ਰਾਜਵੀਰ ਜੀ ਵੀ ਪਹੁੰਚ ਚੁੱਕੇ ਨੇ, ਕਿ ਅਸੀਂ ਉਹਨਾਂ ਨੂੰ ਵਿਜੇ ਨੂੰ ਆਖਾਂਗੇ। ਪੰਜਾਬ ਦੀ ਧਰਤੀ ਤੋਂ ਸੁਵਰਨ ਸਿੰਘ ਟਹਿਣਾ ਪੰਜਾਬ ਦੀਆਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਲੈ ਕੇ ਥੋੜ੍ਹੇ ਮਿੰਟਾਂ ਦੇ ਵਿੱਚ ਹੀ ਆ ਰਹੇ ਨੇਗੇ। ਰਾਜਵੀਰ ਜੀ, ਤੁਹਾਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ।
6: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਅੱਜ ਦੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ ਪ੍ਰੋਗਰਾਮ ਦੇ ਵਿੱਚ। ਟਹਿਣਾ ਸਾਹਿਬ ਨਾਲ ਖਾਸ ਗੱਲਬਾਤ ਹੋਏਗੀ। ਸੋ ਕਾਂਗਰਸ ਦੇ ਵਿੱਚ ਕੀ ਗੱਲਾਂ ਬਾਤਾਂ ਹੋਈਆਂ ਨੇ, ਰਾਹੁਲ ਗਾਂਧੀ ਹੁਣੀ ਕੀ ਚਾਹੁੰਦੇ ਆ ਉਹਦੇ ਬਾਬਤ ਵੀ ਗੱਲਬਾਤ ਕਰਾਂਗੇ। ਸੁਖਬੀਰ ਬਾਦਲ ਸਾਹਿਬ ਕੀ ਚਾਹੁੰਦੇ ਆ,
5: ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਨੇ,
6: ਉਹਦੇ ਬਾਬਤ ਵੀ ਗੱਲਬਾਤ ਕਰਾਂਗੇ। ਕਾਫੀ ਚੀਜ਼ਾਂ ਨੇ ਜਿਹੜੀਆਂ ਆਪਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਡਿਸਕਸ ਕਰਦੇ ਹਾਂ। ਅਤੇ ਪ੍ਰੋਗਰਾਮ ਦਾ ਜਿਹੜਾ ਇਹ ਹਿੱਸਾ ਸਪੌਂਸਰ ਕੀਤਾ ਜਾ ਰਿਹਾ,
5: ਮੁਸਕਾਨ ਦਿਓਲ ਵੱਲੋਂ ਇਹ ਸਪੌਂਸਰ ਕੀਤਾ ਜਾ ਰਿਹਾ। ਜੇ ਤੁਹਾਨੂੰ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਹੈ, ਕ੍ਰਿਟੀਕਲ ਇੰਸ਼ੋਰੈਂਸ ਦੀ ਜ਼ਰੂਰਤ ਆ, ਜਾਂ ਵਿਸਟਰ ਵੀਜ਼ੇ ਦੀ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ, ਜਾਂ ਤੁਹਾਡਾ ਕੋਈ ਰਿਸ਼ਤੇਦਾਰ ਦਾ ਤੁਸੀਂ ਆਪਣਾ ਸੁਪਰ ਵੀਜ਼ਾ ਅਪਲਾਈ ਕਰਨਾ, ਉਹਦੇ ਵਾਸਤੇ ਵੀ ਗੌਰਮੈਂਟ ਦੀ ਰਿਕੁਆਇਰਮੈਂਟ ਦੇ ਅਨੁਸਾਰ ਤੁਹਾਨੂੰ ਇੰਸ਼ੋਰੈਂਸ ਦੀ ਜ਼ਰੂਰਤ ਪੈ ਸਕਦੀ ਹੈਗੀ। ਤੁਹਾਡੇ ਲੋੜ ਅਨੁਸਾਰ ਇਹ ਤੁਹਾਨੂੰ ਇੱਕ ਬਹੁਤ ਵਧੀਆ ਪੈਕੇਜ ਕਸਟਮਾਈਜ਼ ਕਰਕੇ ਦੇਣਗੇ। ਤੁਸੀਂ ਇਹਨਾਂ ਦਾ ਇੱਕੋ ਇੱਕ ਨੰਬਰ ਯਾਦ ਰੱਖਣਾ, 6475647233, 6475647233, 6475642733।
6: ਲੈ ਜਾਈਏ ਟਾਣਾ ਸਾਹਿਬ ਨੂੰ ਫਿਰ ਆਪਾਂ।
5: ਜੀ ਬਿਲਕੁਲ ਜੀ, ਟਾਣਾ ਸਾਹਿਬ ਨੂੰ ਲੈ ਕੇ ਆਉਣੇ
6: ਜੀ।

0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਗੱਲਾਂ ਬਾਤਾਂ ਵੀ ਚੱਲਣਗੀਆਂ, ਗੀਤ ਸੰਗੀਤ ਵੀ ਚੱਲੇਗਾ। ਸਵਰਨ ਸਿੰਘ ਟਹਿਣਾ ਸਾਹਿਬ ਤੋਂ ਖਬਰਾਂ ਨੇ, ਆਪਾਂ ਉਹਨਾਂ ਦੀ ਅਪਡੇਟ ਵੀ ਲਵਾਂਗੇ। ਟਹਿਣਾ ਸਾਹਿਬ ਸਾਡੇ ਨਾਲ ਜੁੜ ਚੁੱਕੇ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਰ ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ?
1: ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਮੋਪਾ ਰਾਜ ਸਾਹਿਬ। ਮੈਂ ਬਿਲਕੁਲ ਚੜ੍ਹਦੀ ਕਲਾਂ ਦਾ ਬੱਚਾ ਜੀ, ਜਿੰਦਾਬਾਦ, ਸਾਰੇ ਠੀਕ ਹੈ ਜੀ।
0: ਵਾਹ ਵਾਹ, ਕਿਆ ਬਾਤ ਆ। ਸੋ ਸਭ ਤੋਂ ਪਹਿਲੀ ਖਬਰ ਵੱਲ ਆਪਾਂ ਚੱਲਾਂਗੇ ਟਹਿਣਾ ਸਾਹਿਬ। ਸਭ ਤੋਂ ਪਹਿਲੀ ਖਬਰ ਆ ਜਿਹੜੀ ਉਹ ਸੁਖਬੀਰ ਬਾਦਲ ਹੋਣਾ ਦੀ ਆ ਰਹੀ ਹੈ ਕਿ ਸੁਖਬੀਰ ਬਾਦਲ ਸਾਹਿਬ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਆਏ ਆ, ਮੁਲਾਕਾਤ ਕੀਤੀ ਆ। ਅਸਲ ਦੇ ਵਿੱਚ ਤੁਹਾਨੂੰ ਲੱਗਦਾ ਕਿ 2027 ਦੇ ਵਿੱਚ ਸੁਖਬੀਰ ਬਾਦਲ ਅਤੇ ਗੱਲਬਾਤ ਗੰਢ ਤੁੱਪ ਹੋ ਸਕਦੀ ਹੈ ਕੋਈ?
1: ਦੇਖੋ ਬਾਈ ਜੀ, ਇੱਕ ਤਾਂ ਜਾਣਕਾਰੀ ਦਾ ਮੈਂ ਥੋੜ੍ਹੀ ਬ੍ਰੇਕਿੰਗ ਦੱਸ ਦਿਆਂ, ਸਾਡੇ ਪਰਿਵਾਰ ਕਿੰਨੀਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਗੁਰਸਿਮਰਨ ਸਿੰਘ ਮੰਡ ਨੂੰ ਅੰਬਾਲਾ ਦੇ ਪਿਛੋਕੜਾ ਸਾਹਿਬ ਦੇ ਵਿੱਚ ਅੱਜ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਗਿਆ। ਉਹਨੂੰ ਲਹੂ ਲੁਹਾਨ ਕਰ ਦਿੱਤਾ ਗਿਆ। ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਦੀ ਗੱਡੀ ਦੇ ਉੱਤੇ ਚੜ੍ਹ ਗਏ, ਉਹਨੂੰ ਕੁੱਟ ਕਟਾਪਾ ਕੀਤਾ ਗਿਆ। ਉਹ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਆ, ਉਹਦੇ ਕੋਲੋਂ ਪੈਰੀਆਂ ਸੁਲਵਾਏ ਗਏ ਆ, ਬੜਾ ਕੁੱਝ ਉੱਥੇ ਹੋਇਆ। ਮੇਰਾ ਖਿਆਲ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਇਸ ਗੱਲ ਦਾ, ਪਰ ਮੈਂ ਕਿਹਾ ਵੀ ਇਹਦੀ ਗੱਲ ਮੈਂ ਜ਼ਰੂਰ ਸਾਂਝੀ ਕਰ ਲਿਆ ਵੀ ਇਹ ਖਬਰ ਰਹਿ ਨਾ ਜਾਵੇ। ਦੂਜੀ ਗੱਲ ਹੈ ਜੀ ਕਿ ਸੁਖਬੀਰ ਸਿੰਘ ਬਾਦਲ ਅੱਜ ਜਾ ਕੇ ਮਿਲ ਕੇ ਆਏ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੂੰ। ਜਦੋਂ ਮੋਦੀ ਸਾਹਿਬ ਨੂੰ ਮਿਲ ਕੇ ਆਏ ਆ ਤੇ ਨਾਲ ਦੀ ਨਾਲ ਇਸ ਗੱਲ ਦੀ ਚਰਚਾ ਚੱਲ ਪਈ ਵੀ ਕੀ ਬੀਜੇਪੀ ਦਾ ਤੇ ਅਕਾਲੀ ਦਲ ਦਾ ਗਠਜੋੜ ਹੋ ਰਿਹਾ, ਜੇ ਹੋ ਰਿਹਾ ਤਾਂ ਕਿਹੜੀ ਸ਼ਰਤ ਦੇ ਉੱਤੇ ਹੋ ਰਿਹਾ? ਕਿਉਂਕਿ ਇਸ ਵੇਲੇ ਦੇਖੋ ਨਾ ਤਾਂ ਇਕੱਲੇ ਅਕਾਲੀ ਦਲ ਦੇ ਪੱਲੇ ਕੁਛ ਆ, ਨਾ ਇਕੱਲੀ ਬੀਜੇਪੀ ਦੇ ਪੱਲੇ ਕੁਛ ਆ। ਇਸ ਕਰਕੇ ਜਿਹੜਾ ਗਠਜੋੜ ਦੀ ਸੰਭਾਵਨਾ ਬਣੀ ਆ, ਇਹਦੇ ਪਿੱਛੇ ਕਿਹੜੀਆਂ ਕਿਹੜੀਆਂ ਸ਼ਰਤਾਂ ਹੋਣਗੀਆਂ, ਕਿਹੜੀਆਂ ਕਿਹੜੀਆਂ ਗੱਲਾਂ ਹੋਣਗੀਆਂ, ਇਹ ਲੋਕਾਂ ਦੇ ਮਨਾਂ ਵਿੱਚ ਉੱਠਣ ਵਾਲਾ ਸਵਾਲ ਆ। ਪਰ ਦੂਜੀ ਮਹੱਤਵਪੂਰਨ ਗੱਲ ਇਹ ਜੀ ਕਿ ਅੱਜ ਸੁਖਬੀਰ ਬਾਦਲ ਨੇ ਦੱਸਿਆ ਨਹੀਂ ਆ ਕਿ ਭਾਈ ਸਾਡੀ ਉੱਥੇ ਕਿਹੜੀ ਕਿਹੜੀ ਗੱਲ ਹੋਈ, ਅਸੀਂ ਕਿਉਂ ਜਾ ਕੇ ਮਿਲ ਕੇ ਆਏ ਹਾਂ, ਕਿਹੜੇ ਕਿਹੜੇ ਮੁੱਖ ਵਿਸ਼ੇ ਸੀ ਜਿਹਦੇ ਕਰਕੇ ਅਸੀਂ ਗੱਲਬਾਤ ਕੀਤੀ ਆ। ਉਹਨਾਂ ਨੇ ਇਸ ਮਤਲਬ ਕੋਈ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ। ਹਾਂ, ਬੀਜੇਪੀ ਦੇ ਪ੍ਰਧਾਨ ਪੰਜਾਬ ਦੇ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਵੀ ਦੇਖੋ ਇਹ ਜਿਹੜੀ ਮੀਟਿੰਗ ਹੋਈ ਆ ਨਾ, ਇਹ ਕੋਈ ਪੰਜਾਬ ਦੇ ਮੁੱਦਿਆਂ ਦੇ ਉੱਤੇ ਹੋਈ ਹੋਣੀ ਆ, ਕੋਈ ਗੱਠਜੋੜ ਵਾਲੀ ਗੱਲ ਹੈ ਨੀਗੀ। ਤੇ ਪਟਵਾ ਦੀ ਵਿਚਲੀ ਗੱਲ ਨੂੰ ਵਿੱਚੋਂ ਕੀ ਨਿਕਲ ਕੇ ਆਊਗੀ, ਪਰ ਉਹਨਾਂ ਨੇ ਗੱਲ ਕਹੀ ਆ ਕਿ ਇਹੋ ਜਿਹੀ ਕੋਈ ਗੱਲ ਹੈ ਨੀ ਜਿਹੋ ਜਿਹੀ ਇਸ ਵੇਲੇ ਬਣਾਈ ਜਾ ਰਹੀ ਆ। ਸੋ ਵੇਹਨੇ ਕੀ ਬਣਦਾ, ਜਿਵੇਂ ਜਿਵੇਂ ਵੋਟਾਂ ਨੇੜੇ ਆਉਣਗੀਆਂ ਤੇ ਬੜੀਆਂ ਧਿਰਾਂ ਨੇ ਇਕੱਠੇ ਹੋਣਾ ਤੇ ਬੜੀਆਂ ਧਿਰਾਂ ਨੇ ਖਿਲਰਨਾ ਹਲੇ। ਸੋ ਦੇਖੋ ਭਾਈ ਕੀ ਬਣਦਾ। ਪਰ ਅੱਜ ਦੀ ਖਬਰ ਜਿਹੜੀ ਚਰਚਾ ਦੇ ਵਿੱਚ ਇਹੀ ਆ ਤੇ ਕੀ ਬੀਜੇਪੀ ਤੇ ਅਕਾਲੀ ਦਲ ਦਾ ਮੁੜ ਕੇ ਗੱਠਜੋੜ ਹੋਣ ਲੱਗਾ ਜਾਂ ਫਿਰ ਵਿਚਲੀ ਗੱਲ ਕੋਈ ਹੋਰ ਆ?
0: ਬਿਲਕੁਲ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਟਹਿਣਾ ਸਾਹਿਬ, ਮੇਰੀ ਗੱਲਬਾਤ ਹੋ ਰਹੀ ਸੀ ਰਾਜਵੀਰ ਜਵੰਦਾ ਹੁਣਾਂ ਦੇ ਮਾਤਾ ਜੀ ਨਾਲ ਵੀ ਅੱਜ। ਸੋ ਨਵਾਂ ਗੀਤ ਰਾਜਵੀਰ ਜਵੰਦਾ ਹੁਣਾਂ ਦਾ ਆਇਆ ਅਤੇ ਜਦੋਂ ਉਹਨਾਂ ਨੇ ਮੈਨੂੰ ਭੇਜਿਆ ਅਤੇ ਨਾਲ ਕਿਹਾ ਕਿ ਮੈਂ ਦੱਸਿਆ, ਮੈਂ ਕਿਹਾ ਜੀ ਅਸੀਂ ਰੇਡੀਓ 'ਤੇ ਵੀ ਪਲੇ ਕਰਾਂਗੇ। ਬੜੀਆਂ ਦੁਆਵਾਂ, ਬੜੀਆਂ ਅਸੀਸਾਂ ਦਿੱਤੀਆਂ ਉਹਨਾਂ ਨੇ, ਬੜਾ ਪਿਆਰ ਸਤਿਕਾਰ ਸਾਡੇ ਵੱਲੋਂ ਤੁਹਾਡੇ ਵੱਲੋਂ ਬਾਈ ਰਾਜਵੀਰ ਜਵੰਦਾ ਦੇ ਮਾਤਾ ਜੀ ਨੂੰ ਆ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਹੀ ਆ। ਅਤੇ ਮੈਂ ਜ਼ਰੂਰ ਚਾਹਾਂਗਾ ਤੁਸੀਂ ਵੀ ਇੱਕ ਵਾਰ ਆਪਣੀ ਰਿਕੁਐਸਟ ਕਰ ਦਿਓ ਕਿ ਜਿਹੜੇ ਸਾਡੇ ਮਿੱਤਰ ਦੋਸਤ ਇਸ ਵੇਲੇ ਦੂਰ ਦੁਰਾਡੇ ਕਿਤੇ ਵੀ ਆਵਾਜ਼ ਸਾਡੀ ਜਾ ਰਹੀ ਉਹਨਾਂ ਤੱਕ, ਆਵਾਜ਼ ਦੇ ਜ਼ਰੀਏ ਸਾਨੂੰ ਸੁਣ ਰਹੇ ਆ, ਉਹ ਭਾਈ ਰਾਜਵੀਰ ਜਵੰਦਾ ਹੁਣਾਂ ਦਾ ਗੀਤ ਆ ਜਿਹੜਾ ਨਵਾਂ ਆਇਆ, ਉਹ ਗੀਤ ਜ਼ਰੂਰ ਸੁਣਨ ਕਿਉਂਕਿ ਯੂਟਿਊਬ ਚੈਨਲ ਰਾਜਵੀਰ ਜਵੰਦਾ ਹੁਣਾਂ ਦੇ ਨਾਮ 'ਤੇ ਹੀ ਆ। ਸੋ ਉਹਨਾਂ ਦਾ ਮੇਰਾ ਖਿਆਲ ਆ ਕਿ ਸਾਡਾ ਫਰਜ਼ ਵੀ ਬਣਦਾ ਕਿ ਉਹਨੂੰ ਪਿਆਰ ਕਰਨ ਵਾਲੇ ਬਹੁਤ ਨੇ, ਸੋ ਉਹਨੂੰ ਸਦਾ ਉਹਦੀ ਆਵਾਜ਼ ਨੂੰ ਪਿਆਰ ਕਰਦੇ ਰਹਿਣਗੇ ਅਤੇ ਪਰਮਾਤਮਾ ਦੀ ਕਿਰਪਾ ਨਾਲ ਉਹਦਾ ਪਰਿਵਾਰ ਆ ਜਿਹੜਾ ਉਹਨੂੰ ਤੁਸੀਂ ਜਦੋਂ ਵੀ ਕਿਤੇ ਗਾਹੇ ਵਗਾਹੇ ਜਾਵੋ ਤਾਂ ਜ਼ਰੂਰ ਮਿਲ ਕੇ ਵੀ ਆਇਆ ਕਰੋ। ਟਹਿਣਾ ਸਾਹਿਬ, ਕੁਛ ਐਡ ਕਰਨਾ ਚਾਹੁੰਦੇ ਹੋ?
1: ਬਿਲਕੁਲ ਬਾਈ ਜੀ, ਦੇਖੋ ਰਾਜਵੀਰ ਜਵੰਦਾ ਸਾਡਾ ਮਿੱਤਰ ਵੀ ਸੀ, ਚਲੋ ਜੇ ਸਾਡਾ ਮਿੱਤਰ ਨਾ ਵੀ ਹੋਵੇ ਤੇ ਤਾਂ ਵੀ ਬਹੁਤ ਚੰਗਾ ਗਾਇਕ ਤਾਂ ਸੀ, ਉਹ ਤਾਂ ਮੰਨਣਾ ਹੀ ਪੈਣਾ। ਰਾਜਵੀਰ ਜਵੰਦੇ ਵਰਗੇ ਗਾਇਕ ਅੱਜ ਦੇ ਦੌਰ ਦੇ ਵਿੱਚ ਬਹੁਤ ਘੱਟ ਆ। 13 ਘੰਟੇ ਪਹਿਲਾਂ ਸੁਰਮਾ ਗੀਤ ਰਿਲੀਜ਼ ਹੋਇਆ ਤੇ ਜਿਹਨੂੰ 4,91,000 ਲੋਕਾਂ ਨੇ ਹੁਣ ਤੱਕ ਦੇਖਿਆ। ਮੇਰੀ ਬੇਨਤੀ ਆ ਵੀ ਇਹਨੂੰ ਦਿਨ ਰਾਤ ਦੇਖਣਾ ਚਾਹੀਦਾ, ਇਹੋ ਜਿਹੇ ਗੀਤਾਂ ਨੂੰ ਵੱਧ ਤੋਂ ਵੱਧ ਰਿਸਪੋਂਸ ਦੇਣਾ ਚਾਹੀਦਾ ਬੰਦੇ ਨੂੰ ਜਿਉਂਦੇ ਰੱਖਣ ਦੇ ਲਈ। ਬਾਈ ਜੀ ਕੁਝ ਕੁ ਗੀਤ ਹੀ ਬਚੇ ਹੋਣੇ ਆ ਨਾ, ਮੈਨੂੰ ਨੀ ਪਤਾ ਵੀ ਉਹਦੇ ਟੱਬਰ ਦੇ ਕੋਲੇ 5 ਗੀਤ ਉਹਦੇ ਹੋਰ ਪਏ ਆ ਕਿ 15 ਪਏ, ਮੈਨੂੰ ਤੇਰੇ ਬਾਰੇ ਗਿਆਨ ਨੀਗਾ। ਪਰ ਇੰਨੀ ਗੱਲ ਆ ਵੀ ਹੁਣ ਆਪਾਂ ਵੱਧ ਤੋਂ ਵੱਧ ਗੀਤ ਸੁਣ ਕੇ ਹੀ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕਦੇ ਹਾਂ। ਤੇ ਜਦੋਂ ਗੀਤ ਚੰਗਾ ਹੋਵੇ ਤੇ ਉਹਨੂੰ ਤਾਂ ਫਿਰ ਸਾਡਾ ਫਰਜ਼ ਵੀ ਬਣਦਾ। ਤੋ ਰਾਜਵੀਰ ਜਵੰਦਾ ਦੇ ਇਸ ਗੀਤ ਨੂੰ ਜ਼ਰੂਰ ਸੁਣੋ, ਨਿੱਠ ਕੇ ਗੀਤ ਸੁਣੋ, ਇਹੋ ਜਿਹੇ ਗੀਤ ਸੁਣਨੇ ਹੀ ਚਾਹੀਦੇ ਆ, ਇਹੋ ਜਿਹੇ ਗੀਤ ਵੱਧ ਤੋਂ ਵੱਧ ਆਉਣੇ ਚਾਹੀਦੇ ਆ। ਤੋ ਮੈਨੂੰ ਚੰਗਾ ਲੱਗਾ ਜੀ ਕਿ ਜਿਹੜੀ ਉਹਨਾਂ ਦੀ ਟੀਮ ਆ, ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਆ, ਉਹ ਇਸ ਵੇਲੇ ਰਾਜਵੀਰ ਜਵੰਦਾ ਦੀ ਯਾਦ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਆ, ਉਹਦੇ ਬਕਾਇਆ ਪਏ ਗੀਤਾਂ ਨੂੰ ਰਿਲੀਜ਼ ਕਰ ਰਹੇ ਆ। ਸੋ ਸਾਰੇ ਹੀ ਜਿਹੜੇ ਇਸ ਵੇਲੇ ਤਰੰਗ ਰੇਡੀਓ ਦੇ ਪਰਿਵਾਰਕ ਮੈਂਬਰ ਆ, ਮੇਰੀ ਬੇਨਤੀ ਹੈ ਕਿ ਤੁਸੀਂ ਜ਼ਰੂਰ ਯੂਟਿਊਬ ਤੇ ਜਾਓ, ਰਾਜਵੀਰ ਜਵੰਦਾ ਯੂਟਿਊਬ ਚੈਨਲ ਸਰਚ ਕਰੋ, ਉਹਦੇ ਤੇ ਸੁਰਮਾ ਗੀਤ ਆ, ਇਹਨੂੰ ਸੁਣੋ ਤੇ ਸ਼ੇਅਰ ਵੀ ਕਰੋ ਜੀ।
0: ਬਿਲਕੁਲ ਜੀ, ਇਹਨੂੰ ਸ਼ੇਅਰ ਵੀ ਕਰੋ ਅਤੇ ਸੁਣੋ ਵੀ। ਬਿਲਕੁਲ, ਅਸੀਂ ਵੀ ਤੁਹਾਨੂੰ ਇਹੀ ਰਿਕੁਐਸਟ ਕਰਦੇ ਹਾਂ ਕਿ ਰਾਜਵੀਰ ਜਵੰਦਾ ਹੁਣ ਦੇ ਚੈਨਲ 'ਤੇ ਇਹ ਗੀਤ ਆ ਜਿਹੜਾ ਉਹ ਪਿਆ, ਜ਼ਰੂਰ ਤੁਸੀਂ ਜਦੋਂ ਵੀ ਟਾਈਮ ਲੱਗਿਆ ਇਹਨੂੰ ਸੁਣਿਓ ਵੀ ਅਤੇ ਸ਼ੇਅਰ ਵੀ ਕਰਿਓ, ਤੁਹਾਨੂੰ ਚੰਗਾ ਲੱਗੇਗਾ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਅਗਲੀ ਖਬਰ ਵੱਲ ਆਪਾਂ ਚੱਲਦੇ ਹਾਂ। ਉੱਧਰੋਂ ਰਾਹੁਲ ਗਾਂਧੀ ਸਾਹਿਬ ਥੋੜ੍ਹੇ ਜਿਹੇ ਕੈਪਟਨ ਸਾਹਿਬ ਲਈ ਨਰਮ ਹੋਏ ਲੱਗਦੇ ਆ। ਉਹ ਕਹਿੰਦੇ ਆ ਕਿ ਬਹੁਤ ਮੇਰੇ ਫੇਵਰੇਟ ਅੰਕਲ ਨੇ, ਕਾਫੀ ਟਾਈਮ ਬਾਅਦ ਉਹਨਾਂ ਨੇ ਹੁਣ ਕਿਹਾ ਹੈ ਕਿ ਫੇਵਰੇਟ ਅੰਕਲ ਨੇ, ਪਰ ਜਦੋਂ ਉਹਨਾਂ ਦੀ ਗੱਲਬਾਤ ਚੱਲਦੀ ਆ ਉਹ ਮੇਰਾ ਖਿਆਲ ਇਹਨਾਂ ਦੇ ਪਰਿਵਾਰਕ ਟਾਣਾ ਸਾਹਿਬ ਮੈਨੂੰ ਲੱਗਦਾ ਜਿਹੜੀ ਸਾਂਝ ਆ ਉਹ ਤਾਂ ਰਾਹੁਲ ਗਾਂਧੀ ਉਹਨਾਂ ਦੇ ਜਨਮ ਤੋਂ ਪਹਿਲਾਂ ਦੀ ਇਹ ਹੈਗੀ ਆ ਮੇਰਾ ਖਿਆਲ, ਉਦੋਂ ਤਾਂ ਇਹ ਜੰਮੇ ਵੀ ਨਹੀਂ ਹੋਣੇ। ਅਤੇ ਸੋ ਹੁਣ ਤੁਹਾਨੂੰ ਲੱਗਦਾ ਕਿ ਜਿਹੜੇ ਫੇਵਰੇਟ ਅੰਕਲ ਨੇ ਉਹਨਾਂ ਦੀ ਘਰ ਵਾਪਸੀ ਹੋ ਸਕਦੀ ਹੈ?
1: ਨਹੀਂ ਜੀ, ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਉੱਤਰ ਦਿੱਤਾ। ਉਹ ਕਹਿੰਦੇ ਕਿ ਘਰ ਵਾਪਸੀ ਨਹੀਂ ਹੋਊਗੀ। ਉਹ ਕਹਿੰਦੇ ਵੀ ਇਹਨਾਂ ਦੇ ਪਰਿਵਾਰ ਦੇ ਨਾਲ, ਯਾਨੀ ਕਿ ਗਾਂਧੀ ਪਰਿਵਾਰ ਦੇ ਨਾਲ ਜਿਹੜੇ ਬਹੁਤ ਗੂੜੇ ਰਿਸ਼ਤੇ ਰਹੇ ਆ, ਇਹ ਰਿਸ਼ਤੇ ਨਿੱਜੀ ਤੌਰ ਦੇ ਉੱਤੇ ਰਹਿਣਗੇ, ਪਰ ਮੈਂ ਰਹੂੰਗਾ ਹੁਣ ਬੀਜੇਪੀ ਦੇ ਵਿੱਚ ਹੀ। ਅਸਲ ਵਿੱਚ ਇਹ ਗੱਲਾਂ ਕਿਉਂ ਪੈਦਾ ਹੋਈਆਂ? ਕਿਉਂਕਿ ਅੱਜ ਪਤਾ ਲੱਗਾ ਜੀ ਕਿ ਰਾਹੁਲ ਗਾਂਧੀ ਨੇ ਇੱਕ ਥਾਂ ਦੇ ਉੱਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਸਵਾਲ ਦਾ ਉੱਤਰ ਦਿੱਤਾ। ਇੱਕ ਬੱਚੇ ਨੇ ਸਵਾਲ ਕੀਤਾ, ਕਹਿੰਦੇ ਜੀ ਤੁਹਾਨੂੰ ਬੀਜੇਪੀ ਦੇ ਵਿੱਚ ਫੇਵਰਟ ਨੇਤਾ ਤੁਹਾਡਾ ਕਿਹੜਾ? ਉਹ ਕਹਿੰਦੇ ਜੀ ਬੀਜੇਪੀ ਦੇ ਵਿੱਚ ਮੇਰੇ ਫੇਵਰਟ ਨੇਤਾ ਹੈਗੇ ਜੀ ਮੇਰੇ ਪਿਆਰੇ ਅੰਕਲ ਕੈਪਟਨ ਅਮਰਿੰਦਰ ਸਿੰਘ, ਇਹ ਮੇਰੇ ਫੇਵਰਟ ਅੰਕਲ ਆ ਜੀ। ਉਹ ਕਹਿੰਦੇ ਜੀ ਕਿ ਦੇਖੋ ਇਹ ਬੜੇ ਕੂਲ ਆ, ਇਹ ਜੀ ਅਨੁਸ਼ਾਸਨ ਦੇ ਵਿੱਚ ਬੜੇ ਰਹੇ ਆ ਤੇ ਬੜੇ ਪਿਆਰੇ ਆ, ਮੇਰੀ ਇਹਨਾਂ ਬੜੀ ਬੁਕਰੋ ਖੁੱਲੀ ਆ। ਉਸ ਤੋਂ ਬਾਅਦ ਕਿਆਫੇ ਲੱਗਣ ਲੱਗ ਪਏ ਵੀ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਜੋ ਹੁਣ ਕਾਂਗਰਸ ਦੇ ਵਿੱਚ ਮੁੜ ਕੇ ਆਉਣਗੇ, ਪਰ ਕੈਪਟਨ ਨੇ ਗੱਲ ਕਹਿਤੀ ਕਿ ਨਹੀਂ ਇੱਦਾਂ ਦੀ ਗੱਲ ਨਹੀਂ ਆ, ਮੈਂ ਨਹੀਂ ਆਊਂਗਾ ਕਾਂਗਰਸ ਦੇ ਵਿੱਚ, ਰਹੂੰਗਾ ਮੈਂ ਬੀਜੇਪੀ ਦੇ ਵਿੱਚ ਹੀ। ਪਰ ਇੰਨੀ ਗੱਲ ਜ਼ਰੂਰ ਆ, ਉਹ ਕਹਿੰਦੇ ਜੀ ਕਿ ਮੈਂ ਇਹ ਚਾਹੁੰਦਾ ਕਿ ਭਾਈ ਇਹ ਵਧੀਆ ਤਰੀਕੇ ਦੇ ਨਾਲ ਸਾਰੀਆਂ ਸਿਆਸੀ ਪਾਰਟੀਆਂ ਪਰਫੋਰਮ ਕਰਨਗੀਆਂ।
0: ਟਾਣਾ ਸਾਹਿਬ, ਬੰਦੇ ਦੀ ਕੀਮਤ ਹੁਣ ਕੀ ਰਹਿ ਗਈ ਜੀ? ਸਮਝ ਤੋਂ ਬਾਹਰ ਆ ਕਿ ਸਿਰਫ ਬੰਦੇ ਦੀ ਕੀਮਤ 1200 ਰੁਪਏ ਦੀਆਂ ਇੱਟਾਂ ਰਹਿ ਗਈ ਜੀ, ਇਹਦੇ ਪਿੱਛੇ ਆ ਦੋਸਤੀ ਆਹੀ ਰਹਿ ਗਈ ਕਿ ਦੋਸਤੀ 1200 ਰੁਪਏ ਦੀਆਂ ਇੱਟਾਂ ਪਿੱਛੇ ਇੱਕ ਦੋਸਤ ਨੇ ਦੋਸਤ ਨੂੰ ਮਾਰ ਕੇ ਮੰਗਾਤਾ ਜੀ?
1: ਭਾਈ ਜੀ ਇਹ ਤਾਂ ਫਿਰ ਵੀ 1200 ਰੁਪਏ ਆ। ਮੈਂ ਤਾਂ ਬੜੀਆਂ ਬੜੀ ਖਬਰਾਂ ਪੜੀਆਂ ਵੀ 50-50 ਰੁਪਏ ਪਿੱਛੇ ਬੰਦਾ ਬੰਦੇ ਨੂੰ ਮਾਰੀ ਜਾਂਦਾ।
0: ਓਹੋ,
1: ਮੈਂ ਪਿੱਛੇ ਜੇ ਖਬਰ ਸਾਂਝੀ ਕੀਤੀ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਵਿੱਚ, ਸਹੀ ਦੋ ਦੋਸਤ ਦਾਰੂ ਪੀਣ ਲੱਗ ਪਏ ਤੇ ਪਤਾ ਨੀ ਭੁੱਜ ਗਏ ਨਾ ਪੈਕਟ ਮੰਗਾਉਣ ਪਿੱਛੇ ਜਾ ਕੀ ਰੌਲਾ ਪਿਆ। 50 ਰੁਪਈਆਂ ਦੀ ਗੱਲ ਸੀਗੀ ਤੇ ਇੱਕ ਦੋਸਤ ਨੇ ਦੂਜੇ ਦੋਸਤ ਦੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੇ ਇੱਕ ਮਰ ਗਿਆ, ਦੂਜਾ ਜੇਲ੍ਹ ਦੇ ਵਿੱਚ ਚਲਾ ਗਿਆ, ਇੱਕ ਤਰੀਕੇ ਨਾਲ ਤਾਂ ਉਹ ਵੀ ਮਰੀ ਗਿਆ। ਸੋ ਇਹੋ ਜਿਹੇ ਵੀ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਕਿ ਆਹ ਕੁਝ ਕਰਦੇ ਆ ਜਿਹਦੇ ਉੱਤੇ ਹੈਰਾਨੀ ਹੁੰਦੀ ਆ ਵੀ ਆਹ ਇਹਨਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਹੀ ਹੈ ਨਹੀਂ। ਸੋ ਇਹ ਜੀ ਖਬਰ ਜਿਹੜੀ ਤੁਸੀਂ ਮੈਨੂੰ ਪੁੱਛੀ ਆ ਬਠਿੰਡੇ ਤੋਂ ਆਈ ਆ, ਬਠਿੰਡੇ ਦੇ ਵਿੱਚੋਂ ਆਈ ਖਬਰ ਨੇ ਗੱਲ ਦੱਸੀ ਆ ਕਿ ਭਾਈ ਆ ਜੀ ਦੋ ਦੋਸਤ ਆ, ਇੱਕ ਨੇ ਦੂਜੇ ਤੋਂ ਮੇਰਾ ਖਿਆਲ ਵੀ 1200 ਰੁਪਇਆ ਲੈਣਾ ਸੀ, ਕੋਈ ਉਧਾਰਾ ਦਿੱਤਾ ਸੀਗਾ, ਉਹ ਦੇ ਨਹੀਂ ਸੀ ਰਿਹਾ ਜਾਂ ਕੀ ਗੱਲ ਹੋਈ ਤੇ ਬਾਅਦ ਦੇ ਵਿੱਚ ਭਾਈ ਉਹਨੂੰ ਇੱਟਾਂ ਮਾਰ ਮਾਰ ਕੇ ਮਾਰਤਾ ਜੀ।
0: ਜੀ, ਸੋ ਬਹੁਤ ਮੰਦਭਾਗੀ ਖਬਰ ਇਹ ਹੈਗੀ ਹੈ ਜੀ। ਅਤੇ ਟਾਣਾ ਸਾਹਿਬ, ਜਾਂਦੇ ਜਾਂਦੇ ਦੱਸ ਦਿਓ ਵੀ ਸਰਕਾਰੀ ਕਰਮਚਾਰੀ ਜਿਹੜੇ ਹੁਣ ਉਹ ਵੀ ਪੁਲਿਸ ਨਾਲ ਭਿੜੇ ਆ, ਕਹਿੰਦੇ ਪਾਣੀ ਦੀਆਂ ਬਾਛੜਾਂ ਨੇ ਜਿਹੜੀਆਂ ਉਹ ਉਹਨਾਂ 'ਤੇ ਮਾਰੀਆਂ ਗਈਆਂ ਨੇ, ਕਿੱਥੋਂ ਦੀ ਖਬਰ ਹੈ?
1: ਬਾਈ ਜੀ ਇਹ ਜਿਹੜੀ ਖਬਰ ਹੈਗੀ ਹੈ ਨਾ ਇਹ ਚੰਡੀਗੜ੍ਹ ਤੋਂ ਆਈ ਆ। ਚੰਡੀਗੜ੍ਹ ਦੇ ਵਿੱਚ ਇਹ ਜਾਣਕਾਰੀ ਮਿਲੀ ਹੈ ਕਿ ਉੱਥੇ ਅੱਜ ਜਿਹੜੇ ਮੁਲਾਜ਼ਮ ਆ ਉਹ ਗਏ ਸੀਗੇ ਸਰਕਾਰ ਨੂੰ ਘੇਰਾ ਪਾਉਣ ਦੇ ਲਈ, ਤੇ ਉਹ ਇਸ ਕਰਕੇ ਗਏ ਸੀਗੇ ਜੀ ਕਿ ਸਾਡਾ ਡੀਏ ਦੀ ਕਿਸ਼ਤ ਜਾਰੀ ਕੀਤੀ ਜਾਵੇ, ਸਰਕਾਰ ਸਾਨੂੰ ਮਿਲਣ ਦਾ ਵਕਤ ਦੇਵੇ। ਪਰ ਇਹ ਪਤਾ ਲੱਗਾ ਜੀ ਕਿ ਉੱਥੇ ਸਰਕਾਰ ਤਾਂ ਨਹੀਂ ਮਿਲੀ, ਪਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮਿਲਣ ਦਾ ਵਕਤ ਜ਼ਰੂਰ ਮਿਲ ਗਿਆ ਜੀ। ਇਹ ਮਿਲਿਆ ਜੀ, ਟਾਈਮ ਤੈਅ ਹੋਇਆ ਜੀ 27 ਅਗਸਤ ਦਾ ਸਵੇਰੇ 11:15 ਵਜੇ ਦਾ। ਤੇ ਇਹ ਗੱਲ ਕਹੀ ਗਈ ਆ ਵੀ ਤੁਸੀਂ ਜਿਹੜੇ ਮੁਲਾਜ਼ਮ ਆ ਇਹ 10 ਜਾਣੇ ਆ ਸਕਦੇ ਮਿਲਣ ਦੇ ਲਈ, ਤੇ 10 ਤੋਂ ਵੱਧ ਨਹੀਂ। ਤੋ ਵੇਹਨੇ ਭਾਈ ਉਸ ਦਿਨ ਕਿਹੜੇ ਕਿਹੜੇ ਮੁਲਾਜ਼ਮ ਜਾਂਦੇ ਆ, ਕਿਉਂਕਿ ਹਾਲੇ ਦਿਨ ਵੀ 20 ਪਏ ਉਹਦੇ ਵਿੱਚ, 27 ਤਰੀਕ ਹੋਣ ਦੇ ਵਿੱਚ 20 ਦਿਨ ਪਏ ਆ, ਤੇ ਉਦੋਂ ਤੱਕ ਕੀ ਬਣਦਾ ਕੀ ਨਹੀਂ ਬਣਦਾ ਪਤਾ ਨੀਗਾ। ਪਰ ਇੰਨੀ ਗੱਲ ਜ਼ਰੂਰ ਆ ਵੀ ਕਿ ਮੁਲਾਜ਼ਮ ਆ ਜਿਹੜੇ ਉਹ ਚੰਡੀਗੜ੍ਹ ਗਏ ਸੀ ਮੁੱਖ ਮੰਤਰੀ ਦੀ ਕੋਠੀ ਨੂੰ ਘੇਰਾ ਪਾਉਣਾ ਚਾਹੁੰਦੇ ਸੀ ਤੇ ਉਹਨਾਂ ਨੇ ਪਾਣੀ ਦੀਆਂ ਵਾਛੜਾਂ ਮਾਰ ਕੇ ਭਜਾਤੇ ਜੀ।
0: ਜੀ ਟਾਣਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਪੰਜਾਬ ਦੀਆਂ ਖਬਰਾਂ ਦੇਣ ਲਈ, ਤੇ ਮਿਲਦੇ ਹਾਂ ਕੱਲ ਨੂੰ ਫਿਰ।
1: ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ,
0: ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਆ ਲਓ ਜਿਹੜਾ ਰਾਜਵੀਰ ਜਵੰਦੇ ਉਹਨਾਂ ਦਾ ਚੱਕੋ ਗੀਤ ਹੈ।

0: ਜੀ ਇੱਕ ਬਹੁਤ ਹੀ ਜ਼ਰੂਰੀ ਅਨਾਊਂਸਮੈਂਟ ਆ, ਜੇ ਤੁਹਾਡੇ ਕੋਲ ਕੰਮ ਨਹੀਂ ਹੈਗਾ ਤਾਂ ਕੰਮ ਦੀ ਇੱਕ ਐਡ ਆਈ ਹੈਗੀ ਸਾਡੇ ਕੋਲ, ਅਤੇ ਤੁਸੀਂ ਬੈਰੀ ਦੇ ਵਿੱਚ ਜੇ ਰਹਿੰਦੇ ਹੋ ਜਾਂ ਬੈਰੀ ਦੇ ਆਸੇ ਪਾਸੇ ਰਹਿੰਦੇ ਹੋ ਤਾਂ ਮੋਰਨਿੰਗ ਸ਼ਿਫਟ ਅਤੇ ਈਵਨਿੰਗ ਸ਼ਿਫਟ ਦੋ ਸ਼ਿਫਟਾਂ ਦੇ ਵਿੱਚ ਕੰਮ ਮਿਲ ਜਾਣਾ ਤੁਹਾਨੂੰ। ਮੋਰਨਿੰਗ ਸ਼ਿਫਟ 7 ਵਜੇ ਸਟਾਰਟ ਹੋ ਜਾਣੀ ਆ ਅਤੇ ਈਵਨਿੰਗ ਸ਼ਿਫਟ 3:30 ਵਿੱਚ ਸਟਾਰਟ ਹੋ ਜਾਣੀਗੀ। ਸੋ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਦਾ ਫੋਨ ਨੰਬਰ ਨੋਟ ਕਰ ਲਓ 4167353308।
1: ਇਹਨਾਂ ਦੀ ਬਾਈ ਖਾਸੀਅਤ ਇੱਕ ਇਹ ਵੀ ਆ ਨਾ, ਇਹਨਾਂ ਦੇ ਜਿਹੜਾ ਕੰਮ ਦਾ ਮਾਹੌਲ ਆ
0: ਜੀ
1: ਉਹ ਬਹੁਤ ਵਧੀਆ, ਐਨ ਤੁਹਾਨੂੰ ਔਨ ਟਾਈਮ ਪੇ ਮਿਲਣੀ ਆ, ਚੰਗੇ ਚੋਖੇ ਡਾਲਰ ਆ ਜਿਹੜੇ ਤੁਸੀਂ ਉਹ ਕਮਾ ਸਕਦੇ ਹੋ। ਜੇ ਤੁਸੀਂ ਕੰਮ ਦੀ ਤੁਸੀਂ ਕਹਿੰਦੇ ਹੋ ਕੰਮ ਨਹੀਂ ਲੱਭਦਾ, ਕੰਮ ਨਹੀਂ ਲੱਭਦਾ, ਇਹ ਕਹਿੰਦੇ ਸਾਨੂੰ ਬੰਦੇ ਨਹੀਂ ਲੱਭਦੇ, ਬੰਦਿਆਂ ਦੀ ਜ਼ਰੂਰਤ ਆ ਬਾਈ ਜੀ, ਕੰਮ ਕਰਨ ਵਾਲੇ ਚਾਹੀਦੇ ਆ। ਸੋ ਤੁਸੀਂ ਇੱਕ ਵਾਰ ਇਹਨਾਂ ਦੇ ਨਾਲ ਸੰਪਰਕ ਕਰ ਲਿਓ, ਨੰਬਰ ਤੁਹਾਨੂੰ ਮੈਂ ਦੇ ਦਿੰਦਾ। ਜੇ ਤੁਸੀਂ ਬ੍ਰੈਂਪਟਨ ਦੇ ਵਿੱਚੋਂ ਵੀ ਜਾਣਾ, ਹੋ ਸਕਦਾ ਕਿ ਤੁਹਾਨੂੰ ਤੁਸੀਂ ਬ੍ਰੈਂਪਟਨ 'ਚੋਂ ਕਹੋ ਯਾਰ ਸਾਨੂੰ ਕੰਮ, ਤੁਸੀਂ ਵੀ ਜਾ ਸਕਦੇ ਹੋ। ਤੁਹਾਨੂੰ ਆਉਣ ਜਾਣ ਦਾ ਤੇਲ ਆ ਜਿਹੜਾ ਉਹਦੇ ਡਾਲਰ ਤੁਹਾਨੂੰ ਦੇਣਗੇ, ਤੇਲ ਦੇ ਪੈਸੇ ਤੁਹਾਨੂੰ ਇਹਨਾਂ ਨੇ ਦੇ ਦੇਣੇ ਆ। ਸੋ ਤੁਹਾਡੇ ਕੋਲ ਤੁਹਾਨੂੰ ਕੰਮ ਆ ਜਿਹੜਾ ਉਹ ਲਗਾਤਾਰ ਮਿਲਣਾ, ਐਂ ਨਹੀਂ ਵੀ 2 ਦਿਨ ਕਰਾ ਲਿਆ, 3 ਦਿਨ ਕਰਾ ਲਿਆ, ਅਗਲੇ ਹਫ਼ਤੇ ਛੁੱਟੀ ਕਰਾਤੀ, ਇੱਦਾਂ ਦੀ ਕੋਈ ਗੱਲਬਾਤ ਨਹੀਂ। ਇਹਨਾਂ ਨੂੰ ਪੱਕੇ ਕੰਮ ਦੇ ਲਈ ਕੰਮਿਆਂ ਦੀ ਜ਼ਰੂਰਤ ਹੈ, ਨੰਬਰ ਨੋਟ ਕਰ ਲਓ। ਕੰਮ ਬੜੇ ਸੁਖਾਲੇ ਆ। ਸੋ ਤੁਸੀਂ ਬੈਰੀ ਏਰੀਏ ਦੇ ਵਿੱਚ ਰਹਿ ਰਹੇ ਹੋ, ਬੇਸ਼ੱਕ ਤੁਸੀਂ ਬ੍ਰੈਂਪਟਨ ਤੋਂ ਜਾਣਾ ਚਾਹੁੰਦੇ ਹੋ, 1 ਜਣਾ 2 ਜਣੇ ਕਾਰ ਪੂਲਿੰਗ ਕਰ ਲਿਓ, ਤੇਲ ਦਾ ਇਹਨਾਂ ਨੇ ਆਪਣੇ ਆਪ ਹੀ ਤੁਹਾਨੂੰ ਦੇ ਦੇਣਾ ਕਿ ਤੇਲ ਦੇ ਭਾਈ ਆਹ ਤੁਹਾਡੇ ਪੈਸੇ ਬਣਦੇ ਸੀ, ਉਹ ਪੇ ਤੋਂ ਐਕਸਟਰਾ ਮਿਲਣਗੇ। ਇਦੋਂ ਵਧੀਆ ਹੁਣ ਹੋਰ ਕੀ ਹੋ ਸਕਦਾ।
0: ਬਿਲਕੁਲ,
1: ਆਹ ਚੱਕੋ ਨੰਬਰ ਹੁਣੇ ਨੋਟ ਕਰ ਲਓ, 416-473-5508 416-473-5508 416-473-5508 'ਤੇ ਹੁਣੇ ਕਾਲ ਕਰ ਲਿਓ, ਤੁਹਾਨੂੰ ਕੰਮ ਮਿਲ ਜਾਣਾ ਬਾਈ ਜੀ ਪੱਕੇ ਤੌਰ 'ਤੇ। ਨਾਲੇ ਇਦੋਂ ਵਧੀਆ ਕੀ ਹੈ ਕਿ ਤੁਹਾਨੂੰ ਨਾਲ ਤੇਲ ਦੇ ਪੈਸੇ ਵੀ ਉਹਨੇ ਅਲੱਗ ਦੇ ਦਿਆ ਕਰਨੇ। 416-473-5508 'ਤੇ ਕਾਲ ਕੀਤੀ ਜਾ ਸਕਦੀ ਹੈ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਮੋਨਾ ਜੀ ਸਾਡੇ ਨਾਲ ਨੇ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਮਹਾਰਜੀ ਦੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਮੋਨਾ ਜੀ। ਅੱਜ ਸ਼ੁਰੂਆਤ ਆਪਾਂ ਇੱਥੋਂ ਕਰਾਂਗੇ ਕਿ ਬਹੁਤੀ ਵਾਰੀ ਨਾ ਬੰਦੇ ਕਨਫਿਊਜ਼ ਹੋ ਜਾਂਦੇ ਆ, ਬੰਦੇ ਨੂੰ ਇਹ ਲੱਗਦਾ ਕਿ ਜੇਕਰ ਕ੍ਰਿਟੀਕਲ ਇਲਨੈਸ ਕਰਾ ਲਈ ਤਾਂ ਉਹ ਡਿਸੇਬਿਲਟੀ ਵੀ ਉਹੀ ਹੋਣੀ ਆ, ਜੇ ਕੋਈ ਸੱਟ ਫਿੱਟ ਲੱਗ ਗਈ ਕਿਤੇ ਐਕਸੀਡੈਂਟ ਹੋ ਗਿਆ ਉਹ 'ਚ ਵੀ ਕਲੇਮ ਮਿਲ ਜਾਏਗਾ, ਉਹ ਥੋੜ੍ਹਾ ਜਿਹਾ ਕਲੀਅਰ ਕਰਕੇ ਦੱਸ ਦਿਓ। ਕਿਉਂਕਿ ਕਈ ਵਾਰ ਇਹ ਹੋ ਜਾਂਦਾ ਕਿ ਉਦੋਂ ਜਦੋਂ ਤੁਸੀਂ ਐਡਵਾਈਜ਼ ਕਰਦੇ ਹੋ ਤਾਂ ਅਗਲਾ ਕਹਿੰਦਾ ਕੋਈ ਗੱਲ ਨਹੀਂ ਜੀ, ਇਹਦੀ ਤਾਂ ਜ਼ਰੂਰਤ ਹੀ ਨਹੀਂ ਪੈਂਦੀ, ਐਕਸੀਡੈਂਟਲ ਕਿਹੜੀ ਆ, ਕਿਹੜੀ ਪੋਲਿਸੀ ਤੁਹਾਨੂੰ ਕਰਵਾਉਣੀ ਜ਼ਰੂਰੀ ਆ, ਕਿਵੇਂ ਪੈਕੇਜ ਸਾਰੀਆਂ ਦਾ ਥੋੜ੍ਹੇ ਥੋੜ੍ਹੇ ਕਰਕੇ ਤੁਸੀਂ ਲੈ ਸਕਦੇ ਹੋ, $2,000 ਮਹੀਨੇ ਦਾ, $1,000 ਕਿੰਨਾ ਕਿੰਨਾ ਤੁਹਾਨੂੰ ਪਰ ਮੰਥ ਮਿਲ ਸਕਦਾ, ਜੇਕਰ ਕਿਵੇਂ ਤੁਹਾਨੂੰ, ਜੇਕਰ ਜਿਹੜੇ ਬਹੁਤ ਸਾਰੇ ਟਰੱਕ ਚਲਾਉਂਦੇ ਆ, ਜੇਕਰ ਤੁਸੀਂ ਤੁਹਾਨੂੰ ਕੰਪਨੀ ਵੱਲੋਂ ਇੰਸ਼ੋਰੈਂਸ ਮਿਲੀ ਹੋਈ ਆ, ਉਹ ਤੁਸੀਂ ਕੰਮ 'ਤੇ ਹੋ ਤਾਂ ਤੁਹਾਡੇ ਤੁਸੀਂ ਇੰਸ਼ੋਰਡ ਹੋ, ਜੇ ਘਰੇ ਹੋ ਤੁਸੀਂ ਫਿਰ ਨਹੀਂ, ਥੋੜ੍ਹਾ ਜਿਹਾ ਦੱਸੋ।
1: ਬਿਲਕੁਲ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤਾਂ ਡੈਫੀਨੇਟਲੀ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਇੰਸ਼ੋਰੈਂਸ ਦੋਨਾਂ ਦੇ ਵਿੱਚ ਕੀ ਫਰਕ ਹੈਗਾ ਡੈਫੀਨੇਟਲੀ ਉਹ ਕਲੀਅਰ ਕਰਨਾ ਜ਼ਰੂਰ ਬਣਦਾ ਹੈ। ਕਿਉਂਕਿ ਜਿਹੜੀ ਕ੍ਰਿਟੀਕਲ ਮਤਲਬ ਕਿ ਕ੍ਰਿਟੀਕਲ ਸਿਚੁਏਸ਼ਨ ਜਿਵੇਂ ਕਿ ਆਪਾਂ ਕਹਿ ਲੈਂਦੇ ਹਾਂ, ਉਸੇ ਤਰੀਕੇ ਦੇ ਨਾਲ ਕ੍ਰਿਟੀਕਲ ਇਲਨੈਸ ਬਣੀ ਹੋਈ ਹੈ ਜਿਹੜੀ ਕਿ ਸਿਰਫ ਲਾਈਫ ਥਰੈਟਨਿੰਗ ਡਿਜ਼ੀਜ਼ ਨੂੰ ਹੀ ਕਵਰ ਕਰਦੀ ਹੈ। ਲਾਈਫ ਥਰੈਟਨਿੰਗ ਡਿਜ਼ੀਜ਼ ਤੋਂ ਮਤਲਬ ਹੋ ਗਿਆ ਕਿ 25 ਡਿਜ਼ੀਜ਼ ਜਿਹੜੀਆਂ ਮੇਜਰ ਡਿਜ਼ੀਜ਼ ਦੀ ਆਪਾਂ ਗੱਲ ਕਰਦੇ ਹਾਂ, ਬਾਈਪਾਸ ਸਰਜਰੀ ਹੋ ਗਈ, ਹਾਰਟ ਅਟੈਕ, ਕੈਂਸਰ, ਕੋਈ ਪੈਰਾਲਾਈਸਿਸ ਹੋ ਗਿਆ, ਪਰਸਨ ਨੂੰ ਕੋਮਾ ਵਿੱਚ ਚਲਾ ਗਿਆ, ਡੈਮੇਂਸ਼ੀਆ ਹੋ ਗਿਆ, ਸੋ ਇਸ ਤਰੀਕੇ ਦੀਆਂ 25 ਡਿਜ਼ੀਜ਼ ਕਵਰ ਕੀਤੀਆਂ ਜਾਂਦੀਆਂ ਨੇ। ਵਨ ਟਾਈਮ ਬੈਨੀਫਿਟ ਮਿਲਦਾ ਹੁੰਦਾ ਹੈ ਜਦੋਂ ਵੀ ਅੱਜ ਕੋਈ ਪਰਸਨ ਨੂੰ ਏਦਾਂ ਦੀ ਡਿਜ਼ੀਜ਼ ਡਾਇਗਨੋਸ ਹੁੰਦੀ ਹੈ, 50,000 ਦੀ, 100,000 ਦੀ, ਕਿੰਨੇ ਅਮਾਊਂਟ ਦੀ ਕਵਰੇਜ ਲਿੱਤੀ ਸੀ, ਉਹ 30 ਡੇਜ਼ ਤੋਂ ਬਾਅਦ ਲੰਬਸਮ ਮਿਲ ਜਾਂਦੀ ਟੈਕਸ ਫ੍ਰੀ ਅਮਾਊਂਟ। ਇੱਕ ਵਾਰ ਜਦੋਂ ਕਲੇਮ ਆ ਜਾਂਦਾ ਉਸ ਤੋਂ ਬਾਅਦ ਇਹ ਪਾਲਿਸੀ ਖਤਮ ਹੋ ਜਾਂਦੀਆਂ ਨੇ। ਮੋਸਟ ਆਫ ਦਾ ਟਾਈਮ ਇਹਨਾਂ ਦੇ ਵਿੱਚ ਵਨ ਟਾਈਮ ਬੈਨੀਫਿਟ ਹੀ ਹੁੰਦਾ ਹੈ, ਪਰ ਇਹ ਵੀ ਚੀਜ਼ ਹੈਗੀ ਹੈ ਕਿ ਜੇ ਆਪਾਂ ਰਿਟਰਨ ਆਫ ਪ੍ਰੀਮੀਅਮ ਚਾਹੀਏ ਕਿ ਸਾਨੂੰ ਜੇ ਨਾ ਕੁਛ ਹੋਇਆ ਤਾਂ ਸਾਰੇ ਦੇ ਸਾਰੇ ਮਨੀ ਵਾਪਸ ਹੋ ਜਾਵੇ, ਉਹ ਆਪਸ਼ਨ ਵੀ ਅਵੇਲੇਬਲ ਹੁੰਦੀਆਂ ਨੇ। ਪਰ ਇਹਦੇ ਵਿੱਚ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਿ ਕ੍ਰਿਟੀਕਲ ਇਲਨੈਸ ਜਿੱਦਾਂ ਮੈਂ ਹੁਣੇ ਕਿਹਾ ਕਿ ਲਾਈਫ ਥਰੈਟਨਿੰਗ ਡਿਜ਼ੀਜ਼ ਨੂੰ ਕਵਰ ਕਰਦੀ ਹੈ। ਜੇ ਕਿਸੇ ਪਰਸਨ ਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਆਈ ਹੁੰਦੀ ਹੈ ਜਿਵੇਂ ਕੋਈ ਕਿਡਨੀ ਦੇ ਵਿੱਚ ਸਟੋਨ ਹੋ ਗਿਆ, ਕੋਈ ਅਪੈਂਡਿਕਸ ਦਾ ਦਰਦ ਹੋ ਗਿਆ, ਕੋਈ ਹਰਨੀਆ ਦੀ ਸਰਜਰੀ ਹੈਗੀ ਆ, ਉਸ ਟਾਈਮ ਤੇ ਉਹਨੂੰ ਕ੍ਰਿਟੀਕਲ ਇਲਨੈਸ ਦੇ ਵਿੱਚ ਨਹੀਂ ਕਾਊਂਟ ਕੀਤਾ ਜਾਂਦਾ ਕਿਉਂਕਿ ਉਹ ਲਾਈਫ ਥਰੈਟਨਿੰਗ ਡਿਜ਼ੀਜ਼ ਨਹੀਂ ਹੈਗੀ ਹੈ। ਦੂਜੇ ਪਾਸੇ ਜੇ ਆਪਾਂ ਡਿਸੇਬਿਲਟੀ ਇੰਸ਼ੋਰੈਂਸ ਦੇ ਵਿੱਚ ਜਾਂਦੇ ਹਾਂ, ਡਿਸੇਬਿਲਟੀ ਇੰਸ਼ੋਰੈਂਸ ਦੇ ਵਿੱਚ ਕੋਈ

0: ਇੰਜਰੀ ਕੋਈ ਵੀ ਸਿਕਨੈਸ ਕੁਛ ਵੀ ਅਕਰ ਹੁੰਦਾ ਹੈ ਤਾਂ ਉਸ ਟਾਈਮ ਤੇ ਆਪਾਂ ਨੂੰ ਪਰਸਨ ਨੂੰ ਓਨੀ ਅਮਾਊਂਟ ਮਿਲਦੀ ਹੈ ਜਿੰਨੀ ਵੀ ਤੁਸੀਂ ਕਵਰੇਜ ਅਮਾਊਂਟ ਲਿੱਤੀ ਹੁੰਦੀ ਹੈ 2,000, 3,000, 5,000 ਕਿੰਨੀ ਅਮਾਊਂਟ ਤੁਹਾਡੀ ਐਲੀਜੀਬਿਲਟੀ ਦੇ ਹਿਸਾਬ ਦੇ ਨਾਲ ਪਰ ਮੰਥ ਦਾ ਬੈਨੀਫਿਟ ਮਿਲਦਾ ਓਨੀ ਅਮਾਊਂਟ ਆਪਾਂ ਨੂੰ ਓਨੇ ਟਾਈਮ ਲਈ ਡਿਪੈਂਡਿੰਗ ਅਪੋਨ ਵੇਟਿੰਗ ਪੀਰੀਅਡ ਡਿਪੈਂਡਿੰਗ ਅਪੋਨ ਬੈਨੀਫਿਟ ਪੀਰੀਅਡ ਓਨੇ ਦੇਰ ਤੱਕ ਕੰਪਨੀ ਤੁਹਾਨੂੰ ਪ੍ਰੋਵਾਈਡ ਕਰਦੀ ਹੈ। ਸਭ ਨਾਲੋਂ ਵੱਡਾ ਬੈਨੀਫਿਟ ਮੈਨੂੰ ਲੱਗਦਾ ਹੁੰਦਾ ਡਿਸੇਬਿਲਟੀ ਇੰਸ਼ੋਰੈਂਸ ਇਹ ਹੈਗਾ ਕਿ ਜਦੋਂ ਵੀ ਤੁਸੀਂ ਕਲੇਮ ਕਰਦੇ ਹੋ ਤੁਹਾਨੂੰ ਮਨੀ ਮਿਲ ਜਾਂਦੀ ਹੈ, ਕਵਰੇਜ ਅਮਾਊਂਟ ਮਿਲ ਜਾਂਦੀ ਹੈਗੀ ਹੈ। ਪਰ ਜਦੋਂ ਤੁਸੀਂ ਬੈਕ ਟੂ ਵਰਕ ਜਾਂਦੇ ਹੋ ਤਾਂ ਉਸ ਟਾਈਮ ਤੇ ਪ੍ਰੀਮੀਅਮ ਸੇਮ ਹੀ ਚੱਲਦਾ। ਸੋ ਤੁਹਾਡਾ ਉਸ ਤੋਂ ਬਾਅਦ ਪ੍ਰੀਮੀਅਮ ਇਨਕਰੀਜ਼ ਨਹੀਂ ਹੋਊਗਾ ਕਿ ਹਾਂਜੀ ਅਸੀਂ ਕਲੇਮ ਕਰ ਲਿਆ ਤਾਂ ਸ਼ਾਇਦ ਪੇਮੈਂਟ ਵੱਧ ਜਾਊਗੀ, ਪੇਮੈਂਟ ਓਨੀ ਹੀ ਰਹਿਣੀ ਹੈ। ਐਂਡ ਜਿੰਨੀ ਦੇਰ ਤੁਸੀਂ ਕਲੇਮ ਤੇ ਉਸ ਟਾਈਮ ਤੇ ਪ੍ਰੀਮੀਅਮਸ ਵੀ ਬੰਦ ਹੋ ਜਾਂਦੇ ਨੇ। ਇਹ ਡਿਸੇਬਿਲਟੀ ਦਾ ਇੰਸ਼ੋਰੈਂਸ ਦੀ ਬਹੁਤ ਵੱਡੀ ਖਾਸੀਅਤ ਹੈ ਮੈਨੂੰ ਲੱਗਦਾ। ਪਰ ਇੱਕ ਚੀਜ਼ ਹੈਗੀ ਹੈ ਕਿ ਜੇ ਅਸੀਂ ਕਹੀਏ ਕਿ ਰਿਕੁਆਇਰਮੈਂਟ ਕਿ ਪਰਸਨ ਨੂੰ ਕ੍ਰਿਟੀਕਲ ਇਲਨੈਸ ਦੀ ਰਿਕੁਆਇਰਮੈਂਟ ਹੈ ਕਿ ਡਿਸੇਬਿਲਟੀ ਇੰਸ਼ੋਰੈਂਸ ਹੀ ਹੈ, ਜੇ ਪਰਸਨ ਸੈਲਫ ਇੰਪਲੋਇਡ ਹੈਗਾ ਤਾਂ ਡੈਫੀਨੇਟਲੀ ਦੋਨੋਂ ਕਵਰੇਜਿਸ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਨੇ। ਪਰ ਜੇ ਕੋਈ ਪਰਸਨ ਜੋਬ ਕਰ ਰਿਹਾ ਹੈਗਾ ਉਹਨਾਂ ਨੂੰ ਕੰਮ ਤੋਂ ਕਈ ਵਾਰ ਹੁੰਦਾ ਹੈ ਕਿ ਸ਼ਾਰਟ ਟਰਮ ਡਿਸੇਬਿਲਟੀ, ਲੌਂਗ ਟਰਮ ਡਿਸੇਬਿਲਟੀ ਬੈਨੀਫਿਟਸ ਹੈਗੇ ਹੈ, WSIB ਦੀ ਵੀ ਕਵਰੇਜ ਹੈਗੀ ਹੈ, EI ਦੀ ਵੀ ਕਵਰੇਜ ਹੈਗੀ ਹੈ, ਉਸ ਟਾਈਮ ਤੇ ਡੈਫੀਨੇਟਲੀ ਤੁਸੀਂ ਡਿਸੇਬਿਲਟੀ ਇੰਸ਼ੋਰੈਂਸ ਜੇ ਨਹੀਂ ਵੀ ਲੈਂਦੇ ਤਾਂ ਵੀ ਤੁਹਾਡੇ ਲਈ ਠੀਕ ਹੈਗਾ ਕਿਉਂਕਿ ਤੁਹਾਨੂੰ ਜਿਹੜਾ ਬੈਨੀਫਿਟ ਹੈਗਾ ਵਨ ਸਾਈਡ ਤੋਂ ਹੀ ਮਿਲਣਾ, ਦੋਨੋਂ ਪਾਸੋਂ ਨਹੀਂ ਮਿਲ ਸਕਦਾ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਪਾਲਿਸੀ ਲੈ ਸਕਦੇ ਹੁੰਦੇ ਹੋ। ਜੇ ਅਸੀਂ ਕਹੀਏ ਕਿ ਦੋਨੋਂ ਕਵਰੇਜਿਸ ਦੇ ਨਾਲ ਨਾਲ ਅਸੀਂ ਲਾਈਫ ਇੰਸ਼ੋਰੈਂਸ ਕਰਵਾਈਏ ਤਾਂ ਕਿੰਨੀ ਕੁ ਕੋਸਟ ਪੈਣੀ ਹੈ। ਇੱਕ ਐਗਜ਼ਾਮਪਲ ਦੇ ਦਿੰਦੀ ਹਾਂ, ਕੋਈ ਮੇਲ ਹੈਗੇ ਨੋਨ ਸਮੋਕਰ ਹੈ, ਜੇ ਹੁਣੇ ਇਸ ਟਾਈਮ ਤੇ ਲਾਈਫ ਸ਼ੁਰੂ ਕਰ ਰਹੇ ਨੇ, 25 ਕੁ ਸਾਲ ਦੀ ਉਮਰ ਹੈਗੀ ਹੈ ਨੋਨ ਸਮੋਕਰ, ਸੋ ਜੇ 5 ਲੱਖ ਦੀ ਲਾਈਫ ਇੰਸ਼ੋਰੈਂਸ ਲੈਂਦੇ ਨੇ, 50,000 ਦੀ ਕ੍ਰਿਟੀਕਲ ਇਲਨੈਸ ਲੈਂਦੇ ਨੇ, ਨਾਲ ਦੀ ਨਾਲ 2,000 ਪਰ ਮੰਥ ਦਾ ਬੈਨੀਫਿਟ ਡਿਸੇਬਿਲਟੀ ਇੰਸ਼ੋਰੈਂਸ ਲਈ, ਚਾਹੇ ਇੰਜਰੀ ਹੁੰਦੀ ਹੈ ਚਾਹੇ ਸਿਕਨੈਸ ਹੁੰਦੀ ਹੈ, ਦੋਨੋਂ ਪਾਸੇ ਉਹਨਾਂ ਨੂੰ ਉਸ ਟਾਈਮ ਤੇ 2,000 ਜ਼ਰੂਰ ਮਿਲੂਗਾ ਹੀ ਮਿਲੂਗਾ, ਚਾਹੇ ਕੋਈ ਵੀ ਸਿਚੁਏਸ਼ਨ ਹੋਵੇ। ਇਹ ਸਾਰੀਆਂ ਦੀਆਂ ਸਾਰੀਆਂ ਕਵਰੇਜ ਉਹਨਾਂ ਨੂੰ ਜਸਟ $68 ਪਰ ਮੰਥ ਕੋਸਟ ਕਰੂਗੀ। $68 ਪਰ ਮੰਥ ਪੇ ਕਰਕੇ ਉਹਨਾਂ ਨੂੰ ਲਾਈਫ ਇੰਸ਼ੋਰੈਂਸ, ਰੱਬ ਨਾ ਕਰੇ ਇਨ ਕੇਸ ਆਫ ਡੈਥ 5 ਲੱਖ ਬੈਨੀਫਿਸ਼ੀਅਰ ਨੂੰ ਮਿਲੂਗਾ, ਜੇ ਖੁਦ ਨੂੰ ਕ੍ਰਿਟੀਕਲ ਇਲਨੈਸ ਹੋ ਜਾਂਦੀ, ਕੋਈ ਲਾਈਫ ਥ੍ਰੈਟਨਿੰਗ ਡਿਸੀਜ਼ ਹੋ ਜਾਂਦੀ ਤਾਂ 50,000 ਮਿਲੂਗਾ, ਐਂਡ ਜੇ ਕੋਈ ਸਿਕਨੈਸ ਜਾਂ ਇੰਜਰੀ ਹੋ ਜਾਂਦੀ ਤਾਂ ਵੀ $2,000 ਪਰ ਮੰਥ ਉਹਨਾਂ ਦੇ ਕੋਲ ਆ ਸਕਦਾ ਹੈਗਾ। ਸੋ ਐਂਡ ਪ੍ਰੀਮੀਅਮਸ ਵੀ ਅਫੋਰਡੇਬਲ ਨੇ, ਸੋ ਡਿਪੈਂਡਿੰਗ ਤੁਹਾਡੀ ਕੀ ਰਿਕੁਆਇਰਮੈਂਟ ਹੈ, ਕੀ ਬਜਟ ਹੈ, ਉਸ ਹਿਸਾਬ ਦੇ ਨਾਲ ਪਾਲਿਸੀ ਡਿਜ਼ਾਈਨ ਕੀਤੀ ਜਾ ਸਕਦੀ ਹੈ। ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ ਹੈ ਜਾਂ ਤੁਸੀਂ ਇਹ ਡਿਸਕਸ ਕਰਨਾ ਚਾਹੁੰਦੇ ਹੋ ਕਿ ਕਿਹੜੀ ਆਪਸ਼ਨ ਤੁਹਾਡੇ ਲਈ ਸੂਟੇਬਲ ਹੈ, ਕਿਹੜੀ ਇੰਸ਼ੋਰੈਂਸ ਤੁਹਾਨੂੰ ਰਿਕੁਆਇਰਡ ਹੈਗੀ ਹੈ, ਪੂਰਾ ਨੀਡ ਐਨਾਲਾਈਸਿਸ ਡਿਟੇਲਡ ਇਨਫੋਰਮੇਸ਼ਨ ਦੇ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509-09।
1: 416-509-1509-4165091509 ਤੇ ਗੱਲਬਾਤ ਕੀਤੀ ਜਾ ਸਕਦੀ।

ਕੰਮ ਦੀ ਭਾਲ ਦੇ ਵਿੱਚ ਉਹ ਤਾਂ ਇੱਕ ਵਾਰ ਫਿਰ ਅਸੀਂ ਦੱਸ ਦਈਏ ਕਿ ਬਾਈ ਬਹੁਤ ਵਾਰ ਤੁਸੀਂ ਕੰਮ ਦੀ ਭਾਲ ਦੇ ਵਿੱਚ ਹੁੰਦੇ ਹੋ, ਕੰਮ ਪ੍ਰੋਪਰ ਨਹੀਂ ਮਿਲਦਾ, ਹਾਇਰਿੰਗ ਹੋ ਰਹੀ ਆ, ਸੋ ਤੁਸੀਂ ਬੈਰੀ ਏਰੀਆ ਦੇ ਵਿੱਚ ਰਹਿੰਦੇ ਹੋ, ਆਸ ਪਾਸ ਰਹਿੰਦੇ ਹੋ, ਬੈਰੀ ਦੇ ਨੇੜੇ ਤੇੜੇ ਰਹਿੰਦੇ ਹੋ, ਬ੍ਰੈਂਪਟਨ ਤੋਂ ਜਾਣਾ ਚਾਹੁੰਦੇ ਹੋ ਤਾਂ ਵੀ, ਬ੍ਰੈਡਫੋਰਡ ਰਹਿੰਦੇ ਹੋ ਤੁਸੀਂ, ਓਰੇਲੀਆ ਰਹਿੰਦੇ ਹੋ ਤੁਸੀਂ ਤਾਂ ਵੀ, ਜੇ ਤੁਸੀਂ ਬ੍ਰੈਂਪਟਨ ਤੋਂ ਵੀ ਜਾਣਾ ਉਹ ਕਹਿੰਦੇ ਤੇਲ ਦਾ ਖਰਚਾ ਵੀ ਦੇ ਦਿਆਂਗੇ, ਕੰਮ ਤੁਹਾਨੂੰ ਪੱਕਾ ਮਿਲ ਜਾਣਾ 416-473-5308 416-473-5308 416-473-5308

0: ਅੱਛਾ ਦੇਸੀ ਜੱਟ ਦਾ ਨੇਚਰ ਹੈ ਨਾ, ਜਿਵੇਂ ਹੁਣ ਇਹਨਾਂ ਨੇ ਕਿਹਾ
1: ਜੀ,
0: ਇਹ ਤਾਂ ਵਧੀਆ ਮਤਲਬ ਆਪਦੇ ਚੰਗੀ ਪ੍ਰੈਜੈਂਟੇਸ਼ਨ ਲਈ ਵੀ ਕਿਹਾ ਬਈ ਦੇਸੀ ਜੱਟ ਹੈ, ਦੇਸੀ ਜੱਟ ਦਾ ਟੌਰ ਹੈ ਨਾ, ਦੇਸੀ ਜੱਟ ਦਾ। ਤੇ ਜੇ ਬੰਦੇ ਊਂ ਕਹਿ ਦੇ ਯਾਰ ਦੇਸੀ ਜਿਹਾ ਲੱਗਦਾ, ਫਿਰ ਬੰਦਾ ਗੁੱਸਾ ਵੀ ਕਰ ਜਾਂਦਾ। ਦੇਸੀ ਦੇ ਵਿੱਚ ਮਾਣ ਵੀ ਮਹਿਸੂਸ ਕਰਦਾ, ਦੇਸੀ ਦੇ ਵਿੱਚ ਗੁੱਸਾ ਵੀ ਕਰਦਾ। ਇਹ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਗੁੱਸੇ ਵਾਲੀ?
1: ਇਹ ਤਾਂ ਮਾਣ ਵਾਲੀ ਆ,
0: ਵੀ ਗੀਤ ਦੇ ਵਿੱਚ ਮਾਣ ਵਾਲੀ ਆ। ਬੰਦਾ ਫਿਰ ਐਂ ਕਹ ਤੂੰ ਡਬਲ ਮਾਈਂਡ ਹੋ ਜਾਂਦਾ।
1: ਜੇ ਤਾਂ ਆਪਣੇ ਆਪ ਨੂੰ ਕਹਿੰਦੇ ਆਪਾਂ ਆਪਣੇ ਆਪ ਨੂੰ ਵੀ ਮਾਏ ਦੇਸੀ ਆ, ਫਿਰ ਤਾਂ ਅਸੀਂ ਮਾਣ ਮਹਿਸੂਸ ਕਰਦੇ ਹਾਂ। ਜੇ ਸਾਨੂੰ ਕੋਈ ਦੂਜਾ ਬੰਦਾ ਆ ਕੇ ਕਹਿੰਦਾ, ਫਿਰ ਪਤਾ ਨਹੀਂ ਕੀ ਗੱਲ ਸਾਡੀ ਬਿਰਤੀ ਇੱਦਾਂ ਦੀ ਹੋਈ ਹੈਗੀ ਕਿ ਅਸੀਂ ਫਿਰ ਗੁੱਸੇ 'ਚ ਆ ਜਾਂਦੇ। ਉਹ ਇੱਕ ਮੂਵੀ ਤੁਸੀਂ ਦੇਖੀ ਹੋਣੀ ਆ, ਉਹ ਕਹਿੰਦਾ ਚੱਲ ਅੰਦਰ, ਪਤਾ ਨਹੀਂ ਮਤਲਬ ਇੱਦਾਂ ਕੁਛ ਕਰਕੇ ਗਿਆ ਹੋਣੇ ਨਾ, ਉਹ ਕਹਿੰਦਾ ਨਹੀਂ ਨਹੀਂ ਜੱਟ ਤਾਂ ਝੋਟਾ ਹੈਗਾ, ਝੋਟਾ ਵੀ ਝੋਟਾ ਵੀ ਤਾਂ ਉਹ ਕਹਿੰਦਾ ਡੰਗਰੀ ਹੁੰਦਾ।
0: ਹਾਂ ਸ਼ੇਰ ਆ ਬੰਦਾ, ਕਹਿੰਦਾ ਮੈਂ ਬਾਈ। ਤੇ ਉਹ ਦੇਸੀ ਗੱਲ ਸਹੀ ਹੈ ਵੀ ਜੇ ਦੂਜਾ ਤੁਹਾਨੂੰ ਕਹਿ ਦੇਵੇ ਯਾਰ ਦੇਸੀ ਜਿਹਾ ਲੱਗਦਾ, ਫਿਰ ਤੁਸੀਂ ਗੁੱਸਾ ਕਰਦੇ ਆ,
1: ਗੁੱਸਾ ਕਰਦੇ।
0: ਨਹੀਂ ਤਾਂ ਅਸੀਂ ਕਹਿੰਦੇ ਅਸੀਂ ਬੰਦੇ ਵੀ ਦੇਸੀ ਹਾਂ, ਅਸੀਂ ਪੀਨੇ ਵੀ ਦੇਸੀ ਆ, ਉਹ ਵੀ ਅਸੀਂ ਮਾਣ ਨਾਲ ਗੱਲ ਕਰਦੇ ਹਾਂ।
1: ਉਹਦੀ ਗੱਲ ਕਰਦੇ ਹਾਂ, ਦੇਸੀ ਘਿਓ ਪੂਰਾ ਵਧੀਆ ਮੰਨਦੇ ਹਾਂ ਆਪਾਂ ਦਾਲ ਦੇ ਨਾਲ।
0: ਹਾਂ ਅਸੀਂ ਕਹਿੰਦੇ ਦੇਸੀ ਘਿਓ,
1: ਦੇਸੀ ਘਿਓ ਖਾਂਦੇ ਹਾਂ ਜੇ ਆਪਾਂ ਕਹਿ ਦਿੰਦੇ।
0: ਪਰ ਦੇਸੀ ਘਿਓ ਹਜ਼ਮ ਕਿਸੇ ਕਿਸੇ ਨੂੰ ਆਉਂਦਾ, ਗੱਲ ਵੀ ਹੈ ਚੰਗੀ ਗੱਲ ਵੀ, ਹਜ਼ਮ ਕਿਸੇ ਕਿਸੇ ਨੂੰ ਆਉਂਦੀ ਹੈ, ਦੇਸੀ ਘਿਓ ਵਰਗੀ ਹੁੰਦੀ ਹੈ। ਤੇ ਚਲੋ ਨਾਗਪਾਲ ਸਾਹਿਬ ਸਾਡੇ ਨਾਲ ਆ ਗਏ ਆ, ਇਹਨਾਂ ਦੀ ਚੰਗੀ ਗੱਲ ਹੁੰਦੀ ਹੈ ਦੇਸੀ ਘਿਓ ਵਰਗੀ, ਇਹਨਾਂ ਨੂੰ ਆਪਾਂ ਲੈਣੇ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ,
0: ਸਤਿ ਸ਼੍ਰੀ ਅਕਾਲ। ਨਾਗਪਾਲ ਸਾਹਿਬ, ਦੇਸੀ ਘਿਓ ਵਰਗੀ ਗੱਲ ਤੁਸੀਂ ਕਰ ਰਹੀ ਹੈ, ਉਹ ਇਹ ਆ ਕਿ ਬਹੁਤ ਹੀ ਵਾਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਆਸੇ ਪਾਸੇ ਤੋਂ ਪੈਸੇ ਧੇਲੇ ਮੰਗਦੇ ਰਹਿੰਦੇ ਆ ਕਿ ਬਾਈ ਮੇਰਾ ਹੱਲ ਹੋ ਜੂ, ਮੇਰਾ ਹੱਲ ਹੋ ਜੂ, ਜਾਂ ਸੈਕਿੰਡ ਮੋਰਗੇਜ ਲੈ ਲਈਏ, ਜਾਂ ਹੁਣ ਘਰ ਦੀ ਕਿਸ਼ਤ ਕਿੱਥੋਂ ਤੋਰੀਏ, ਜਾਂ ਕਿਵੇਂ ਕਰੀਏ, ਮੈਂ ਤਾਂ ਹਜੇ ਨਵਾਂ ਆ, ਮੇਰੇ ਕੋਲ ਤਾਂ ਕੋਈ ਗਰੰਟਰ ਵੀ ਨਹੀਂ। ਗਰੰਟਰ ਅੱਜ ਕੱਲ੍ਹ ਕੋਈ ਬਣ ਕੇ ਵੀ ਨਹੀਂ ਰਾਜੀ ਵੀ ਜੇ ਇਹ ਤੋਂ ਕਿਸ਼ਤ ਨਾ ਭਰੀਏ ਮੈਂ ਵੀ ਫਸ ਜਾਂ, ਮੈਂ ਨਹੀਂ। ਅੱਜ ਕੱਲ੍ਹ ਸਕੇ ਭੈਣ ਭਰਾ ਨਹੀਂ ਗਰੰਟਰ ਬਣਦੇ ਬਾਈ ਜੀ, ਉਹ ਕਦੇ ਔਖਾ ਵਾ ਕੰਮ। ਤੁਸੀਂ ਥੋੜ੍ਹਾ ਜਿਹਾ ਦੱਸੋ ਕਿ ਕਿਸੇ ਦੀ ਮਿਹਨਤ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਸਰਕਾਰ ਤੁਹਾਨੂੰ ਪੈਸੇ ਦੇ ਰਹੀ ਹੈ, ਲੋਨ ਦੇ ਤੌਰ 'ਤੇ ਦੇ ਰਹੀ ਹੈ, ਢਾਈ ਸਾਲ ਤੁਸੀਂ ਕੋਈ ਪੈਸਾ ਵਾਪਸ ਨਹੀਂ ਕਰਨਾ, ਢਾਈ ਸਾਲ ਬਾਅਦ ਕੋਈ 20% ਨਹੀਂ, ਕੋਈ 15% ਨਹੀਂ, ਕੋਈ 18% ਨਹੀਂ, ਕੋਈ 11% ਨਹੀਂ, ਸਿਰਫ 2.5% 'ਤੇ ਤੁਸੀਂ ਉਹ ਪੈਸੇ ਵਾਪਸ ਕਰਨੇ ਆ। ਉਹਦੀਆਂ ਵੀ ਕੋਈ ਸਾਲ ਦੀਆਂ ਨਹੀਂ, ਕੋਈ 2 ਸਾਲ ਦੀਆਂ ਨਹੀਂ, ਉਹਦੀਆਂ 13-14 ਸਾਲਾਂ ਦੀਆਂ ਕਿਸ਼ਤਾਂ ਜਿਹੜੀਆਂ ਉਹ ਤੁਸੀਂ ਬਣਾ ਸਕਦੇ ਹੋ। ਹੁਣ ਫਿਰ ਬੰਦਾ ਕਹਿੰਦਾ ਲੈ ਕੌਣ ਸਕਦਾ? ਲੈ ਉਹ ਸਕਦੇ ਆ ਜਿਨ੍ਹਾਂ ਦੀ 80,000-90,000 ਇਨਕਮ ਵੀ ਹੈਗੀ, ਕੋਈ ਚੱਕਰ ਨਹੀਂ ਹੈਗਾ। ਤੁਸੀਂ 60 ਸਾਲ ਦੇ ਹੋ, 65 ਸਾਲ ਦੇ ਹੋ, ਕੋਈ ਚੱਕਰ ਨਹੀਂ। ਤੁਸੀਂ ਔਨਲਾਈਨ ਕਲਾਸਿਸ ਘਰੇ ਬੈਠ ਕੇ ਲਾ ਸਕਦੇ ਹੋ, ਜੇਕਰ ਤਾਂ ਤੁਸੀਂ ਘਰੇ ਬੈਠੇ ਬਿਠਾਇਆ ਨੇ, ਤੁਸੀਂ ਕੰਮ ਆਪਦਾ ਕਰੀ ਚਲੋ ਜਿਹੜਾ ਕਰਦੇ ਹੋ। ਅਤੇ ਇਹ ਲੋਨ ਲੈਣ ਦੇ ਹੱਕਦਾਰ ਹੋ, ਬਹੁਤੇ ਝੰਝਟਾਂ 'ਚ ਨਹੀਂ ਇਹਨਾਂ ਨੇ ਤੁਹਾਨੂੰ ਪਾਉਣਾ, ਬਹੁਤੇ ਇਹਨਾਂ ਨੇ ਬੈਂਕਾਂ ਦੀਆਂ ਸਟੇਟਮੈਂਟਾਂ ਨਹੀਂ ਮੰਗਾਉਣੀਆਂ ਕਿ 3 ਮਹੀਨੇ ਦੀਆਂ ਬੈਂਕ ਦੀਆਂ ਸਟੇਟਮੈਂਟਾਂ ਭੇਜੋ, 6 ਮਹੀਨੇ ਦੀਆਂ ਬੈਂਕ ਦੀਆਂ ਸਟੇਟਮੈਂਟਾਂ, ਕੁਛ ਨਹੀਂ ਚਾਹੀਦਾ। ਇਹ ਕਹਿੰਦੇ ਚਾਹੀਦਾ ਕੀ ਆ? ਚਾਹੀਦਾ ਸਿਰਫ 3,000 ਡਾਕੂਮੈਂਟ ਨੇ ਜਿਹੜੇ ਤੁਹਾਡੀ ਫੈਮਿਲੀ ਸਾਈਜ਼ ਆ, ਹਸਬੈਂਡ ਵਾਈਫ ਹੋ, ਉਹਨਾਂ ਦੇ ਬਰਥ ਸਰਟੀਫਿਕੇਟ ਜਾਂ ਬੱਚਿਆਂ ਦੇ ਬਰਥ ਸਰਟੀਫਿਕੇਟ ਚਾਹੀਦੇ ਆ, ਉਹਨਾਂ ਦੇ ਜੇ ਕੋਈ ਐਜੂਕੇਸ਼ਨ ਦਾ ਸਰਟੀਫਿਕੇਟ ਹੈਗਾ ਉਹ ਚਾਹੀਦਾ। ਅਤੇ ਤੁਸੀਂ ਇਹਦੇ 30-90 ਦਿਨਾਂ ਦੇ ਵਿੱਚ 1,50,000, 70,000-80,000 ਇਹ ਲੈਣ ਦੇ ਹੱਕਦਾਰ ਹੋ ਸਕਦੇ ਹੋ, ਗੌਰਮੈਂਟ ਜਿਹੜੀ ਤੁਹਾਨੂੰ ਦੇਵੇਗੀ। ਤੁਸੀਂ ਔਨਲਾਈਨ ਕਲਾਸਿਸ ਘਰੇ ਬੈਠੇ ਬਿਠਾਏ ਨੇ ਲਾ ਲੈਣੀਆਂ ਨੇ। ਨਾਗਪਾਲ ਸਾਹਿਬ, ਸਹੀ ਹੈ ਇਹ ਸਾਰੀ ਚੀਜ਼ ਜਿਹੜੀ ਤੁਸੀਂ ਕਹਿ ਰਹੇ ਸੀ?
2: ਬਿਲਕੁਲ ਜੀ, ਬਿਲਕੁਲ ਜੀ, ਬੜੀ ਸਹੀ ਚੀਜ਼ ਹੈ। ਐਂਡ ਦੈਨ ਇਸਮੇ ਜਬ ਹਮੇ ਕੋਈ ਚੀਜ਼ ਮੁਸ਼ਕਿਲ ਸੇ ਮਿਲਤੀ ਹੈ, ਨੋਚ ਕੇ ਮਿਲਤੀ ਹੈ, ਚੂਸ ਕੇ ਮਿਲਤੀ ਹੈ ਹਮੇ, ਤਬ ਹਮੇ ਲਗਤਾ, ਤਬ ਹਮੇ ਉਸਕੀ ਅਹਿਮੀਅਤ ਲਗ, ਹਮੇ ਤਬ ਵੋ ਸਹੀ ਠੀਕ ਲਗਤੀ ਹੈ, ਰਾਈਟ? ਬਟ ਹਮੇ ਹਮੇ ਕੁਛ ਆਸਾਨੀ ਸੇ ਮਿਲਤਾ ਹੈ, ਤਬ ਹੀ ਹਮੇ ਕੋਸ਼ਿਸ਼ ਹਮਾਰਾ ਕਰਤਾ ਹੈ, ਭਾਈ ਆਸਾਨੀ ਸੇ ਕੋ ਮਿਲ ਰਹਾ, ਹਮੇ ਤੋ ਆਦਤ ਹੈ ਪਰਸੈਂਟੇਜ ਦੇਨੇ ਕੀ, ਹਮੇ ਤੋ ਆਦਤ ਹੈ ਨਕਲੀ ਕਾਗਜ਼ ਬਣਾਨੇ ਕੀ, ਹਮੇ ਤੋ ਆਦਤ ਹੈ ਤਰਲੇ ਚਾਟਨੇ ਕੀ, ਜਾ ਕੇ ਥਰਡ ਪਾਰਟੀ ਕੇ। ਇਸ ਲਈ ਆਪ ਸਕਿੱਲ ਡਿਵੈਲਪ ਕਰੇਂ, 50,000-1,70,000 ਤੱਕ ਹਾਸਿਲ ਕਰੇਂ, ਕੋਈ ਇਸਮੇ ਫੇਕ ਡਾਕੂਮੈਂਟ ਨਹੀਂ ਲਗਤਾ, ਸਾਰਾ ਓਰਿਜਿਨਲ ਕਾਮ ਹੈ, 8 ਸਾਲ ਸੇ ਆਪਕੀ ਸੇਵਾ ਮੇ ਹੈ, ਪ੍ਰੋਪਰ ਆਫਿਸ ਹੈ, ਟਿਮੋਡਨ ਮੇ ਨਹੀਂ ਮਿਲਤੇ। ਜਬ ਆਪਕੀ ਗਵਰਨਮੈਂਟ ਯੂਕਰੇਨ ਕੋ 900 ਮਿਲੀਅਨ ਡਾਲਰ ਔਰ ਦੇ ਸਕਤੀ ਹੈ, ਤੋ ਗਵਰਨਮੈਂਟ ਆਪਕੋ 0% ਪੇ ਬਿਨਾ ਕ੍ਰੈਡਿਟ ਚੈੱਕ ਕੇ ਲੋਨ ਨਹੀਂ ਦੇ ਸਕਤੀ। 50,000-1,70,000 ਲੋਕ ਆਤੇ ਹੈ, ਕਹਤੇ ਸਰ ਰੀਫਾਈਨੈਂਸਿੰਗ ਕਰਾ ਰਹੇ ਥੇ, ਆਪਕਾ ਸੋਨਾ ਆਏ, ਰਿਟੇਨ ਹੋਏ, ਫੰਡਿੰਗ ਆ ਗਈ, ਰਾਈਟ? ਤੋ ਵਹਾਂ ਪੇ ਇਤਨੇ ਪੈਸੇ ਲਗਤੇ ਹੈ, ਇਤਨਾ ਲਾਈਕ ਨਾ ਹੈਸਲ ਹੈ, ਵੋ ਸਾਰਾ ਕਾਮ, ਔਰ 2 ਨੰਬਰ ਕਾ, ਯਹਾਂ ਪੇ ਸਾਫ ਕਾਮ ਸਾਫ ਤਰੀਕੇ ਸੇ ਕਰ ਰਹੇ ਹੈਂ, ਫੰਡਿੰਗ ਹਾਸਿਲ ਕਰੇਂ, ਸਕਿੱਲ ਹਾਸਿਲ ਕਰੇਂ।
0: ਨੰਬਰ ਸਾਂਝਾ ਕਰ ਦਿਓ ਸਰ।
2: ਨੰਬਰ ਜੀ 437-264-3175-4374-317-517-5। ਟਫ ਟਾਈਮ ਮੇ ਸਕਿੱਲ ਡਿਵੈਲਪ ਕਰੇ, ਫੰਡਿੰਗ ਹਾਸਿਲ ਕਰੇ। ਹਮਾਰੀ ਫੀਸ 199 ਔਨ ਏਅਰ ਕਹਿ ਰਹਾ ਹੂੰ, 1 ਟਾਈਮ ਫੀਸ ਹੈ, 2 ਸਾਲ ਕਾ ਕੋਰਸ ਹੈ, ਤਾਂ $400, ਦੈਟਸ ਇਟ, ਕੋਈ ਹਿਡਨ ਫੀਸ ਨਹੀਂ ਹੈ। 437-264-3175-4374-317-5, ਫੀਸ ਕਾਮ ਹੋਣੇ ਕੇ ਬਾਅਦ ਕਾਲ ਕਰੇ, ਫ੍ਰੀ ਐਸਟੀਮੇਟ ਲੈ, 437-264-3175-4374-437-264-3175।

0: ਨਹੀਂ ਨਹੀਂ ਨਹੀਂ ਇਹ ਗਲਤ ਨਹੀਂ ਹੈ
1: ਜੀ।
0: ਦਿਲ ਤਾਂ ਲਾਲ ਨਹੀਂ ਹੁੰਦਾ, ਬਲੱਡ ਤੂੰ ਦਿਲ ਚ ਦਲਕਾ ਕੇ ਮੈਂ
1: ਲੋਕਾਂ ਦੇ ਪੈਣੇ ਵੀ ਹੋ ਰਹੇ ਨੇ ਅੱਜ ਕੱਲ।
0: ਅੱਛਾ ਜਿਆਦਾ ਡਾਰਕ ਹੋ ਗਿਆ ਉਹ ਬਲੱਡ
1: ਜੀ, ਬਿਲਕੁਲ
0: ਉਹ ਫਿਰ ਕਾਲਾ ਜਿਹਾ ਦਿਸਣ ਲੱਗ ਗਿਆ। ਦਿਲ ਕਾਲੇ ਨੇ ਤੇ ਸੂਰਤਾਂ ਪਿਆਰੀਆਂ
1: ਪਿਆਰੀਆਂ,
0: ਹਾਂ
1: ਅੰਦਰੋਂ ਮਤਲਬ ਪਾਪ ਲਈ ਫਿਰਦੇ ਮਤਲਬ ਕਹਿਣ ਦਾ।
0: ਅੱਛਾ ਬਾਹਰੋਂ ਸੋਹਣੇ ਲੱਗਦੇ ਮਤਲਬ।

0: ਇਹ ਗੀਤ ਮੈਨੂੰ, ਮੈਂ ਇਹ ਕਹੂੰਗਾ ਕਿ ਮੈਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਮੈਂ ਸੁਰਜੀਤ ਬਿੰਦਰਖੇ ਸਾਹਿਬ ਨਾਲ ਲਿਸ਼ਕਾਰੇ ਤੇ ਇਸ ਗੀਤ ਤੇ ਅਸੀਂ ਭੰਗੜਾ ਪਾ ਕੇ ਅਸੀਂ ਇਕੱਠਿਆਂ ਨੇ ਪਰਫਾਰਮ ਕੀਤਾ ਸੀ, ਮੈਂ ਤੇ ਬਿੰਦਰਖੇ ਸਾਹਿਬ ਨੇ, ਕੱਚੇ ਤੰਦਾਂ ਜੀ ਅੱਜ ਕੱਲ੍ਹ ਜਾ ਰਹੀਆਂ। ਸੋ ਇਹਦੀ ਵੀਡੀਓ ਵੀ ਅਸੀਂ ਬਣਾਈ ਸੀਗੀ, ਹਾਂ ਵੀਡੀਓ 'ਚ ਵੀ ਮੇਰਾ, ਹਾਂ ਵੀਡੀਓ ਵੀ ਅਸੀਂ ਬਣਾਈ ਸੀ, ਉਹ ਵੀਡੀਓ ਵੀ ਇਹਦੀ ਯੂਟਿਊਬ 'ਤੇ ਪਈ ਹੋਊਗੀ, ਕੱਚੇ ਤੰਦਾਂ ਜੀ ਅੱਜ ਕੱਲ੍ਹ ਜਾ ਰਹੀਆਂ। ਸੋ ਇਹ ਉਹ ਇੱਕ ਇਹਦਾ ਗੀਤ ਇਹ ਸੀ ਕਿ ਕੁਲਵਿੰਦਰ ਢਿੱਲੋਂ ਦਾ ਵੀ ਇੱਦਾਂ ਸੀਗਾ, ਉਹ ਵੀ ਮੈਂ ਟਰਾਈ ਕਰਦਾ ਲੱਭ ਕੇ, ਜੇ ਲੱਭ ਗਿਆ ਤਾਂ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਪਰ ਇੱਧਰ ਤੰਦ ਸਾਡੀ ਪੱਕੀ ਪੈ ਗਈ ਹੈ, ਉਹ ਪਈ ਆ ਗੋਗੀ ਲੂਥਰਾ ਸਾਹਿਬ ਨਾਲ। ਗੋਗੀ ਲੂਥਰਾ ਕੰਮ ਕਰਦਾ ਸਾਫ ਤੇ ਸੁਥਰਾ
1: ਜੀ, ਬਿਲਕੁਲ,
0: ਡੀਲ ਜਿੰਨੀ ਮਰਜ਼ੀ ਹੋਵੇ ਟਾਈਟ, ਤੁਹਾਡੇ ਲਈ ਕਰਨਗੇ ਫਾਈਟ, ਇਹ ਆਮਦ ਹੁੰਦੀ ਹੈ। ਗੋਗੀ ਬਾਈ ਜੀ, ਜੈ ਨੂੰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਰਾਜਵੀਰ ਜੀ, ਤੇ ਸਾਰੇ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੂਥਰਾ ਦਾ ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੋਗੀ ਬਾਈ ਜੀ, ਅੱਜ ਰੀਫਾਈਨੈਂਸ ਬਾਰੇ ਥੋੜਾ ਜਿਹਾ ਦੱਸੋ, ਇਹਦੀ ਬੜੀ ਜ਼ਰੂਰਤ ਲੋਕਾਂ ਨੂੰ ਪੈਂਦੀ ਰਹਿੰਦੀ ਹੈ ਜੀ।
2: ਬਿਲਕੁਲ ਠੀਕ ਹੈ ਰਾਜਵੀਰ ਜੀ, ਰੀਫਾਈਨੈਂਸ ਅੱਜ ਕੱਲ੍ਹ ਕਾਫੀ ਲੋਕੀ ਕਰਵਾ ਰਹੇ ਨੇ, ਤੇ ਪੈਸੇ ਤਾਂ ਮੈਂ ਕਹਿੰਦਾ ਕਾਫੀ ਰੀਜ਼ਨਸ ਹੁੰਦੇ ਨੇ ਰੀਫਾਈਨੈਂਸ ਦੇ। ਅੱਜ ਦੀ ਤਾਰੀਖ 'ਚ ਪਹਿਲਾਂ ਤੇ ਕਿਹੜਾ ਰੀਜ਼ਨ ਹੈਗਾ, ਤੇ ਰੀਫਾਈਨੈਂਸ ਹੁੰਦਾ ਕੀ ਹੈਗਾ, ਤੇ ਕਿੰਨਾ ਪਰਸੈਂਟ ਬੰਦਾ ਕਰਵਾ ਸਕਦਾ। ਦੇਖੋ, ਰੀਫਾਈਨੈਂਸ ਬੇਸਿਕਲੀ ਹੁੰਦਾ ਤੁਸੀਂ ਆਪਣੀ ਪ੍ਰੋਪਰਟੀ ਨੂੰ ਵਾਪਸ ਤੋਂ ਰੀਮੋਰਗੇਜ ਕਰ ਰਹੇ ਹੋ, ਤੇ ਕਿੰਨਾ ਪਰਸੈਂਟ ਕਰ ਸਕਦੇ ਹੋ, 80% ਲੋਨ ਟੂ ਵੈਲਿਊ ਤੱਕ ਤੁਸੀਂ ਜਾ ਸਕਦੇ ਹੋ। 80% ਲੋਨ ਟੂ ਵੈਲਿਊ ਮਤਲਬ ਕਿੰਨਾ ਹੋਇਆ, ਸਪੋਜ਼ ਕਰੋ ਤੁਹਾਡੀ ਪ੍ਰੋਪਰਟੀ $1,000,000 ਦੀ, $1,000,000 ਦੀ ਹੈ, ਤੁਸੀਂ $800,000 ਤੱਕ ਜੇ ਤੁਹਾਡੀ ਇਨਕਮ ਦੇ ਨਾਲ ਕੁਆਲੀਫਾਈ ਹੁੰਦਾ, ਤੁਸੀਂ ਦੁਬਾਰਾ ਉਹਨੂੰ ਮੋਰਗੇਜ ਕਰਵਾ ਸਕਦੇ ਹੋ। ਹੁਣ ਬੰਦਾ ਕਹਿੰਦਾ ਯਾਰ ਮੈਂ ਕਿਉਂ ਰੀਫਾਈਨੈਂਸ ਕਰਾਵਾਂ, ਮੈਂ ਤਾਂ ਮੋਰਗੇਜ ਪੇ ਆਫ ਕਰਨਾ ਚਾਹੁੰਦਾ। ਬਿਲਕੁਲ ਠੀਕ ਗੱਲ ਹੈ, ਬੰਦਾ ਸੋਚਦਾ ਕਿ ਯਾਰ ਮੇਰਾ ਮੋਰਗੇਜ ਪੇਮੈਂਟ ਫਟਾਫਟ ਜਾਏ ਤੇ ਮੈਂ ਫ੍ਰੀ ਤੇ ਟੈਨਸ਼ਨ ਫ੍ਰੀ ਹੋ ਜਾਵਾਂ, ਬਟ ਹੁੰਦਾ ਕੀ ਹੈ, ਲਾਈਫ ਵਿਚਕਾਰ ਲਾਈਫ ਹੋ ਜਾਂਦੀ ਹੈ। ਮਤਲਬ ਕਿ ਕਈ ਵਾਰੀ ਹੁੰਦਾ ਸਾਡੇ ਉੱਤੇ ਉਧਾਰੇ ਬਹੁਤ ਚੜ ਜਾਂਦੇ ਨੇ, ਜੇ ਉਧਾਰੇ ਬਹੁਤ ਚੜ ਜਾਂਦੇ ਤੇ ਬੰਦਾ ਕਹਿੰਦਾ ਹੁਣ ਆਪਾਂ ਕੀ ਕਰੀਏ। ਦੇਖੋ, ਅੱਜ ਕੱਲ੍ਹ ਦੀ ਤਾਰੀਖ 'ਚ ਤੁਸੀਂ ਦੇਖੋ ਖਰਚੇ ਸਾਰਿਆਂ ਦੇ ਵਧੇ ਹੋਏ ਨੇ, ਗਰੋਸਰੀ ਕਰਨ ਜਾਓ ਜਾਂ ਕੁਛ ਵੀ ਕਰਨ ਜਾਓ, ਸਾਰੇ ਖਰਚੇ ਵਧੇ ਹੋਏ ਨੇ। ਇਨਕਮ ਵਧੀ ਹੈ ਕਿ ਇਨਕਮ ਨਹੀਂ ਵਧੀ ਤੁਹਾਡੀ, ਤੇ ਕੀ ਹੋਇਆ ਉਸ ਚੱਕਰ 'ਚ ਉਹਨੂੰ ਮੈਚ ਕਰਨ ਲਈ ਕਾਫੀ ਜਿਹੜੇ ਮੇਰੇ ਐਗਜ਼ਿਸਟਿੰਗ ਕਲਾਇੰਟਸ ਵੀ ਹੈਗੇ ਨੇ, ਮੈਂ ਬਾਹਰ ਵੀ ਜਿਸ ਤਰ੍ਹਾਂ ਮੈਂ ਪੁੱਛਦਾ, ਸਾਰਿਆਂ ਨੇ ਆਪਣੇ ਕ੍ਰੈਡਿਟ ਕਾਰਡ ਐਗਜ਼ੌਸਟ ਕਰ ਰੱਖੇ ਨੇ, ਲਾਈਨ ਆਫ ਕ੍ਰੈਡਿਟ ਐਗਜ਼ੌਸਟ ਹੋ ਗਈਆਂ ਨੇ, ਔਰ ਇਹਨਾਂ ਦੇ ਸਾਰੇ ਜਿੰਨੇ ਰੇਟ ਆਫ ਇੰਟਰਸਟ ਹੁੰਦੇ ਨੇ ਰਾਜਵੀਰ ਜੀ, ਬਹੁਤ ਦਬਾ ਕੇ ਹੁੰਦੇ ਨੇ। ਕ੍ਰੈਡਿਟ ਕਾਰਡ ਦੇਖੋ 20% 'ਚ ਹੁੰਦਾ, ਟੌਕਸਿਕ ਡੈਟ ਹੁੰਦੇ ਨੇ, ਟੌਕਸਿਕ ਡੈਟ, ਤੇ ਉਸ ਵੇਲੇ ਬੰਦਾ ਕੀ ਕਰੇ, ਕਿਸ ਤਰ੍ਹਾਂ ਆਪਣੀ ਇਹਨੂੰ ਮੈਚ ਕਰੇ, ਤੇ ਉਸ ਵੇਲੇ ਰੀਫਾਈਨੈਂਸ ਕਾਫੀ ਹੈਲਪ ਕਰਦਾ ਹੈ। ਤੇ ਤੁਸੀਂ ਜਿੰਨੇ ਵੀ ਤੁਹਾਡੇ ਹਾਈ ਇੰਟਰਸਟ ਡੈਟ ਹੈਗੇ ਹੈ ਉਹਨੂੰ ਤੁਸੀਂ ਕੰਸੋਲੀਡੇਟ ਕਰ ਸਕਦੇ ਹੋ ਮੋਰਗੇਜ ਪੇਮੈਂਟ 'ਚ, ਕਿਉਂਕਿ ਮੋਰਗੇਜ ਦਾ ਜਿਹੜਾ ਰੇਟ ਆਫ ਇੰਟਰਸਟ ਅੱਜ ਦੀ ਤਾਰੀਖ 'ਚ ਵੀ ਸਭ ਤੋਂ ਲੋਐਸਟ ਹੈ, ਚਾਹੇ ਕਿਹੜਾ ਵੀ ਤੁਸੀਂ ਇੰਸਟਰੂਮੈਂਟ ਫੜ ਲਓ, ਉਹ ਸਭ ਤੋਂ ਲੋਐਸਟ ਪੈਂਦਾ ਹੈ। ਤੇ ਤੁਹਾਨੂੰ ਇੱਕ ਹੋਰ ਆਪਸ਼ਨ ਮਿਲਦਾ ਉਸ ਵੇਲੇ, ਤੁਸੀਂ ਜਿਹੜੀ ਤੁਹਾਡੀ ਮੋਰਗੇਜ ਪੇਮੈਂਟ ਹੈਗੀ ਹੈ ਜਾਂ ਉਹਨੂੰ ਐਮੋਟਾਈਜ਼ ਤੁਸੀਂ ਦੁਬਾਰਾ 25 ਸਾਲ ਜਾਂ 30 ਸਾਲ ਤੱਕ ਕਰ ਲੈਂਦੇ ਹੋ, ਜੇ 30 ਸਾਲ ਤੱਕ ਐਮੋਟਾਈਜ਼ ਕਰਦੇ ਹੋ ਤੁਹਾਡੀ, ਤੁਸੀਂ ਦੇਖੋਗੇ ਤੁਹਾਡੀ ਜਿਹੜੀ ਕਿਸ਼ਤ ਹੈਗੀ ਹੈ ਉਹ ਬਹੁਤ ਛੋਟੀ ਹੋ ਜਾਂਦੀ ਹੈ। ਮੈਂ ਰਾਜਵੀਰ ਜੀ $500 ਤੋਂ $3,500, ਬਲਕਿ ਮੈਂ ਕਹਾਂਗਾ ਰੀਸੈਂਟਲੀ ਮੈਂ $6,000 ਪਰ ਮੰਥ ਦੀ ਸੇਵਿੰਗ ਕਰਾ ਕੇ ਦਿੱਤੀ ਹੈ, ਜਿੰਨਾ ਡੈਟ ਸੀ ਸਾਰਾ ਕੰਸੋਲੀਡੇਟ ਕਰਤਾ। ਉਹਦੇ ਨਾਲ ਹੁੰਦਾ ਕੀ ਹੈ, ਤੁਹਾਡਾ ਤੁਸੀਂ ਦੇਖੋਗੇ ਤੁਹਾਡੇ ਇੱਕ ਪਹਿਲਾਂ ਕ੍ਰੈਡਿਟ ਸਕੋਰ ਤੁਹਾਡਾ ਬਿਹਤਰ ਹੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਤੁਸੀਂ ਜਦ ਓਵਰ ਐਗਜ਼ੌਸਟ ਹੁੰਦੇ ਹੋ ਤੁਹਾਡਾ ਕ੍ਰੈਡਿਟ ਸਕੋਰ ਥੱਲੇ ਆਉਣਾ ਸ਼ੁਰੂ ਹੋ ਜਾਂਦਾ, ਤੇ ਹੋਰ ਜਿਹੜੇ ਲੈਂਡਰ ਤੁਹਾਨੂੰ ਪੈਸੇ ਪਹਿਲੇ ਦੇ ਰਹੇ ਸੀ ਉਹ ਕਹਿੰਦੇ ਨਹੀਂ ਜੀ ਪੇ ਆਫ ਕਰੋ। ਕ੍ਰੈਡਿਟ ਸਕੋਰ ਵੱਧਦਾ, ਤੁਹਾਡੀ ਕ੍ਰੈਡੀਬਿਲਿਟੀ ਵੱਧਦੀ ਹੈ, ਤੇ ਜੇ ਜਿੰਨੀ ਜਿਸ ਤਰ੍ਹਾਂ ਕਹਾਵਤ ਹੀ ਹੈ ਕਿ ਪੈਨੀ ਸੇਵਡ ਇਜ਼ ਅ ਪੈਨੀ ਅਰਨਡ, ਜਿੰਨਾ ਤੁਸੀਂ ਬਚਾਉਂਦੇ ਹੋ ਤੁਹਾਡੇ ਲਈ ਤੁਸੀਂ ਆਪਣਾ ਪੈਸਾ ਯੂਜ਼ ਕਰ ਸਕਦੇ ਹੋ, ਤੋ ਇਹ ਸਭ ਤੋਂ ਬਹੁਤ ਜ਼ਿਆਦਾ ਫਾਇਦਾ ਹੁੰਦਾ। ਬਟ ਰੀਫਾਈਨੈਂਸ 'ਚ ਚੱਕਰ ਕੀ ਅੱਜ ਕੱਲ੍ਹ ਹੋ ਰਿਹਾ, ਜਦ ਤੁਸੀਂ ਓਵਰ ਐਗਜ਼ੌਸਟ ਹੋ ਜਾਂਦੇ ਹੋ ਕ੍ਰੈਡਿਟ 'ਚ, ਕ੍ਰੈਡਿਟ ਸਕੋਰ ਥੱਲੇ ਆ ਗਏ ਨੇ ਬੰਦਿਆਂ ਦੇ, ਤੇ ਉਹ ਹੁੰਦਾ ਕਿ ਪਲੱਸ ਜਿਹੜੇ ਸੈਲਫ ਇੰਪਲੋਇਡ ਹੈਗੇ ਨੇ ਉਹਨਾਂ ਤੋਂ ਖਾਸ ਕਰ ਦਿੱਕਤ ਆਉਂਦੀ ਹੈ। ਬੈਂਕ ਕਹਿੰਦਾ ਨਹੀਂ ਯਾਰ ਤੁਹਾਡੇ ਕ੍ਰੈਡਿਟ ਸਕੋਰ ਹੋ ਗਿਆ, ਸਾਡੀ ਗਾਈਡਲਾਈਨਸ ਨਾਲ ਮੀਟ ਨਹੀਂ ਹੋ ਰਿਹਾ। ਉਹ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਸਾਡੇ ਕੋਲ ਕਾਫੀ ਲੈਂਡਰ ਹੈਗੇ ਨੇ, ਓਵਰ ਮੋਰ ਦੈਨ 60 ਲੈਂਡਰਸ ਨਾਲ ਆਪਾਂ ਕੰਮ ਕਰਦੇ ਹਾਂ ਰਾਜਵੀਰ ਜੀ। ਉਹਦੇ ਨਾਲ ਹੁੰਦਾ ਕੀ ਹੈ, ਤੁਸੀਂ ਆਲਟਰਨੇਟਿਵ ਲੈਂਡਰ ਹੋ ਗਏ, ਕ੍ਰੈਡਿਟ ਯੂਨੀਅਨ ਹੋ ਗਈਆਂ ਨੇ, ਉਹਨਾਂ ਦੇ ਨਾਲ ਉਹਨਾਂ ਦੇ ਫਲੈਕਸੀਬਲ ਰੇਸ਼ੀਓਜ਼ ਹੁੰਦੇ ਨੇ, ਇਨਕਮ ਦੇ ਵੀ ਫਲੈਕਸੀਬਿਲਿਟੀ ਹੁੰਦੀ ਹੈ, ਜਿਹੜੀ ਡਿਸਕਲੋਜ਼ਡ ਜਿਹੜੀ ਡਿਕਲੇਅਰਡ ਇਨਕਮ ਹੁੰਦੀ ਹੈ ਉਹਨਾਂ ਕੰਸੀਡਰ ਕਰਕੇ ਉਹ ਸਟੇਟਡ ਇਨਕਮ ਕੰਸੀਡਰ ਕਰ ਲੈਂਦੇ, ਤੇ ਤੁਹਾਡੀ ਜਿਹੜੀ ਮੋਰਗੇਜ ਹੈਗੀ ਹੈ ਉਹਨੂੰ ਅਪਰੂਵ ਕਰਵਾ ਸਕਦੇ ਨੇ
0: ਜੀ।
2: ਤੇ ਦੇਖੋ ਰਾਜਵੀਰ ਜੀ, ਆਪਸ਼ਨਸ ਬਥੇਰੇ ਹੈਗੇ ਨੇ, ਬਟ ਡਿਪੈਂਡ ਕਰਦਾ ਹੈ ਤੁਹਾਡੀ ਸਿਚੁਏਸ਼ਨ ਆਪਣੇ ਕਿਸ ਤਰ੍ਹਾਂ ਦੀ ਹੈਗੀ ਹੈ।
0: ਨਾਲੇ ਸਾਰੇ ਆਪਸ਼ਨਸ ਰੇਡੀਓ ਤੇ ਆਪਾਂ ਡਿਸਕਸ ਵੀ ਨਹੀਂ ਕਰ ਸਕਦੇ, ਜਦੋਂ ਵਨ ਔਨ ਵਨ ਤੁਸੀਂ ਬੈਠੋਗੇ ਜਾ ਕੇ ਗੋਗੀ ਬਾਈ ਕੋਲ, ਇਹ ਤੁਹਾਡੇ ਹਿਸਾਬ ਦੇ ਨਾਲ ਉਸ ਨੂੰ ਦੇਖਣਗੇ ਕਿ ਭਾਈ ਤੁਹਾਡੀ ਆਪਸ਼ਨ ਤੁਹਾਡੇ ਲਈ ਕਿਹੜੀਆਂ ਕਿਹੜੀਆਂ ਹੋ ਸਕਦੇ। ਹਰ ਬੰਦੇ ਲਈ ਆਪਸ਼ਨਸ ਅਲੱਗ ਅਲੱਗ ਹੁੰਦੀਆਂ ਨੇ, ਕਿਉਂਕਿ ਰੇਡੀਓ ਤੇ ਸਮਾਂ ਸੀਮਿਤ ਹੁੰਦਾ, ਰੇਡੀਓ ਤੇ ਸਾਰੀਆਂ ਆਪਸ਼ਨਸ ਨਹੀਂ ਅਸੀਂ ਦੱਸ ਸਕਦੇ, ਪਰ ਜਦ ਤੁਸੀਂ ਇਹਨਾਂ ਕੋਲ ਬੈਠਦੇ ਹੋ ਜਾ ਕੇ ਫਿਰ ਤੁਹਾਡੇ ਹਿਸਾਬ ਨਾਲ ਕਿ ਤੁਹਾਡਾ ਹੱਲ ਕੀ ਹੋ ਸਕਦਾ ਉਹ ਆਪਸ਼ਨ ਤੁਹਾਡੇ ਨਾਲ ਸਾਂਝੇ ਕਰਦੇ ਆ। ਬਾਈ ਨੰਬਰ ਸਾਂਝਾ ਕਰੋ।
2: ਬਿਲਕੁਲ ਰਾਜੀ, ਮੇਰਾ ਨੰਬਰ ਹੈਗਾ 416-262 416-262-8937. ਜਾਣ ਤੋਂ ਪਹਿਲਾਂ ਰਾਜਵੀਰ ਜੀ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ, ਜਿੰਨੇ ਭਾਈ ਭੈਣ ਜਿਹੜੇ ਹੈਗੇ ਨੇ ਜਿਹਨਾਂ ਕੋਲ ਪ੍ਰੋਪਰਟੀ BC 'ਚ ਹੋ ਜਾਂ ਅਲਬਰਟਾ 'ਚ ਹੋ ਜਾਂ ਸਸਕੈਚੂਨ 'ਚ ਹੋ, ਮੈਂ ਉਹ ਵੀ ਡੀਲ ਕਰ ਸਕਦਾ ਕਿਉਂਕਿ ਮੈਂ ਇਨ ਸਾਰੀ 4 ਪ੍ਰੋਵਿੰਸਸ 'ਚ ਲਾਇਸੈਂਸਡ ਹੈਗਾ। ਤੇ ਉੱਥੇ ਤੁਸੀਂ ਕਿਸੇ ਲੋੜ ਜਾਣੀ ਕਿਸੇ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੈਂ ਤੁਹਾਡੀ ਪ੍ਰੋਪਰਟੀਆਂ ਇਨ ਪ੍ਰੋਵਿੰਸ 'ਚ ਹੈਗੀਆਂ ਉਹਨੂੰ ਵੀ ਮੈਂ ਮੌਰਗੇਜ ਕਰਵਾ ਸਕਦਾ।
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਨੰਬਰ ਇੱਕ ਵਾਰ ਫਿਰ ਮੈਂ ਦੇ ਦਿੰਦਾ, 416-262-8937। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
2: ਥੈਂਕ ਯੂ ਜੀ, ਧੰਨਵਾਦ ਜੀ।

0: ਆ ਦੇਖ ਲਿਆ ਜੀ ਗੀਤ ਦੇ ਵਿੱਚ, ਇਹ ਗੀਤ ਦੇ ਵਿੱਚ ਵੀ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ
1: ਜੀ।
0: ਨੀ ਤੂੰ ਲੱਗੀਆਂ ਨਾ ਤੋੜ ਨਵਾਈਆਂ ਕੱਚੀ ਏ ਜਵਾਨ ਦੀ, ਲੁਧਿਆਣੇ ਸ਼ੂਟ ਹੋਇਆ ਸੀਗਾ ਤੇ ਇਹ ਬੜਾ ਕਮਾਲ ਗੀਤ ਸੀ। ਇੱਕ ਵਾਰ ਫਿਰ ਚੱਲਦੇ ਆਪਾਂ ਮੋਨਾ ਜੀ ਕੋਲ। ਜੀ ਮੋਨਾ ਜੀ,
2: ਥੈਂਕ ਯੂ ਸੋ ਮਚ ਰਾਜਵੀਰ ਜੀ।
0: ਜੀ ਥੋੜ੍ਹੀ ਜਿਹੀ ਅਪਡੇਟ ਦਿਓ ਇੰਸ਼ੋਰੈਂਸ ਬਾਬਤ, ਜਿਨ੍ਹਾਂ ਨੇ ਹਜੇ ਆਪਣੇ ਬੱਚਿਆਂ ਦੇ ਲਈ ਇਨਵੈਸਟਮੈਂਟ ਦੇ ਤੌਰ 'ਤੇ ਉਹ ਚਾਹੁੰਦੇ ਆ ਕਿ ਥੋੜ੍ਹੀ ਜਿਹੀ ਅਸੀਂ ਇਨਵੈਸਟਮੈਂਟ ਦੇ ਤੌਰ 'ਤੇ ਕਿ ਬਹੁਤੇ ਸਾਲ ਨਾ ਦੇਣਾ ਪੈਣ, ਅਸੀਂ 10 ਸਾਲ 20 ਸਾਲ ਵਾਲਾ ਪਲਾਨ ਲੈ ਲਈਏ, ਉਹ ਤੋਂ ਬਾਅਦ ਚਾਹੇ ਅਸੀਂ ਮਤਲਬ ਇੰਨੀ ਕਿ ਇੱਕ ਕਿਸ਼ਤ ਬਣਾ ਲਈਏ, ਉਹ ਤੋਂ ਬਾਅਦ ਸਾਰੀ ਜ਼ਿੰਦਗੀ ਲਈ ਉਹਨਾਂ ਲਈ ਇੱਕ ਤੋਹਫਾ ਬਣ ਜਾਵੇ। ਜੀ
2: ਬਿਲਕੁਲ ਰਾਜਵੀਰ ਜੀ, ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਾਫੀ ਵਾਰ ਸਾਡੇ ਮਾਈਂਡ ਦੇ ਵਿੱਚ ਮਿੱਥ ਬਣੀ ਹੁੰਦੀ ਹੈਗੀ ਹੈ ਕਿ ਸ਼ਾਇਦ ਇਹ ਨੈਕਸਟ ਜਨਰੇਸ਼ਨ ਨੂੰ ਹੀ ਮਿਲਣੀ ਹੈ। ਬਹੁਤ ਵਾਰ ਸਾਡੇ ਮਾਈਂਡ ਦੇ ਵਿੱਚ ਸਾਨੂੰ ਇਹ ਲੱਗਦਾ ਹੈ ਕਿ ਇਹ ਅਗਲੇ ਬੈਨੀਫਿਸ਼ਰੀ ਦੇ ਲਈ ਹੈਗੀ ਹੈ ਲਾਈਫ ਇੰਸ਼ੋਰੈਂਸ, ਇਹਦੇ ਵਿੱਚ ਸਾਡੇ ਲਈ ਜਾਂ ਆਪਣੇ ਆਪ ਲਈ ਕੁਛ ਨਹੀਂ ਬਣਿਆ ਹੋਇਆ। ਪਰ ਬੇਸਿਕਲੀ ਦੇਖਿਆ ਜਾਵੇ ਤਾਂ ਲਾਈਫ ਇੰਸ਼ੋਰੈਂਸ ਇੱਕ ਇੱਦਾਂ ਦੀਆਂ ਪਾਲਿਸੀਜ਼ ਨੇ ਜਿਨ੍ਹਾਂ ਦੇ ਵਿੱਚ ਆਪਾਂ ਇੱਕ ਇਨਵੈਸਟਮੈਂਟ ਫੀਚਰ ਐਡ ਆਨ ਕਰ ਸਕਦੇ ਹੁੰਦੇ ਹਾਂ। ਇਨਵੈਸਟਮੈਂਟ ਫੀਚਰ ਵੀ ਇੱਦਾਂ ਦਾ ਹੋਊਗਾ ਜਿਹੜਾ ਕਿ ਮਾਰਕੀਟ ਦੀ ਫਲਕਚੁਏਸ਼ਨ ਦੇ ਨਾਲ ਉੱਪਰ ਨੀਚੇ ਤੁਹਾਡਾ ਜਿੱਦਾਂ ਪ੍ਰਿੰਸੀਪਲ, ਤੁਹਾਡਾ ਜਿਹੜਾ ਮਨੀ ਹੈਗਾ ਉਹਨੂੰ ਲੋਸ ਨਹੀਂ ਹੋਊਗਾ। ਸੋ ਇਸੇ ਤਰੀਕੇ ਦੀਆਂ ਪਾਲਿਸੀ ਸਪੈਸ਼ਲੀ ਬੱਚਿਆਂ ਦੇ ਲਈ ਬਹੁਤ ਹੀ ਵਧੀਆ ਫੀਚਰ ਹੁੰਦਾ ਹੈ। ਰੀਜ਼ਨ ਕੀ ਹੈ, ਬੱਚੇ ਜਦੋਂ ਛੋਟੇ ਹੈਗੇ ਆ ਆਪਣੇ ਕੋਲ ਬਹੁਤ ਟਾਈਮ ਹੁੰਦਾ ਹੈ ਕਿ ਉਹਦੇ ਵਿੱਚ ਗਰੋਥ ਹੋ ਸਕੇ। ਸੋ ਇਹੀ ਚੀਜ਼ ਹੈਗੀ, ਜਿੱਦਾਂ ਜਿੱਦਾਂ ਬੱਚੇ ਦੀ ਗਰੋਥ ਹੋ ਰਹੀ ਹੈ ਉਸੇ ਤਰੀਕੇ ਦੇ ਨਾਲ ਪਾਲਿਸੀ ਦੇ ਵਿੱਚ ਮਨੀ ਦੀ ਗਰੋਥ ਹੁੰਦੀ ਹੈਗੀ ਹੈ। ਸੋ ਇਸੇ ਤਰੀਕੇ ਦੀਆਂ ਲਾਈਫ ਇੰਸ਼ੋਰੈਂਸ ਪਾਲਿਸੀ ਜਿਹਦੇ ਵਿੱਚ 5 ਸਾਲ 10 ਸਾਲ 15 ਸਾਲ ਜਾਂ 20 ਸਾਲ ਜੋ ਵੀ ਟਾਈਮ ਫਰੇਮ ਤੁਹਾਨੂੰ ਲੱਗਦਾ ਹੋਵੇ ਤੁਸੀਂ ਚੂਜ਼ ਕਰ ਸਕਦੇ ਹੋ। ਉਨੇ ਟਾਈਮ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ ਹੁੰਦੀ, ਕਵਰੇਜ ਤੁਹਾਡੀ ਸਾਰੀ ਉਮਰ ਚੱਲਦੀ ਹੈਗੀ ਹੈ, ਨਾਲ ਦੀ ਨਾਲ ਗਰੋਥ ਵੀ ਸਾਰੀ ਉਮਰ ਹੁੰਦੀ ਹੈ। ਕਈ ਵਾਰ ਸਾਨੂੰ ਲੱਗਦਾ ਕਿ ਸ਼ਾਇਦ ਪਾਲਿਸੀ ਪੇਡ ਅਪ ਹੋ ਗਈ, ਅਸੀਂ ਪ੍ਰੀਮੀਅਮ ਹੁਣ ਦੇਣਾ ਨਹੀਂ ਹੈਗਾ, ਪਰ ਕਵਰੇਜ ਚੱਲ ਰਹੀ ਹੈ, ਸ਼ਾਇਦ ਹੁਣ ਇਸ ਤੋਂ ਬਾਅਦ ਗਰੋਥ ਨਹੀਂ ਹੋਊਗੀ। ਪਰ ਬੇਸਿਕਲੀ ਦੇਖਿਆ ਜਾਵੇ ਉਸ ਤੋਂ ਬਾਅਦ ਵੀ ਤੁਹਾਨੂੰ ਡਿਵੀਡੈਂਟ ਐਡ ਆਨ ਹੁੰਦੇ ਰਹਿੰਦੇ ਹੈ ਜਿਹਦੇ ਨਾਲ ਕਿ ਤੁਹਾਡੀ ਕੈਸ਼ ਵੈਲਿਊ ਵੀ ਤੇ ਕਵਰੇਜ ਵੀ ਇਨਕਰੀਜ਼ ਹੁੰਦੀ ਰਹਿੰਦੀ ਹੈ। ਇੱਕ ਐਗਜ਼ਾਮਪਲ ਹੀ ਦੇ ਦਿੰਦੀ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਜੇ ਕੋਈ 1 ਈਅਰ ਓਲਡ ਬੱਚੇ ਦੀ ਅਸੀਂ ਪਾਲਿਸੀ ਕਰਦੇ ਹਾਂ, 500,000 ਦੀ ਅੱਜ ਕਵਰੇਜ ਕਰਦੇ ਹਾਂ, ਆਪਾਂ ਜੇ 20 ਈਅਰਸ ਦਾ ਪੇਡ ਅਪ ਪਲਾਨ ਚੂਜ਼ ਕਰਦੇ ਹਾਂ ਕਿ ਬਾਏ ਦਾ ਟਾਈਮ 20 ਈਅਰਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚੱਲਦੀ ਰਹੂਗੀ, ਤਾਂ ਉਸ ਕੇਸ ਦੇ ਵਿੱਚ ਜੇ ਅਸੀਂ ਦੇਖੀਏ ਡਾਊਨ ਦਾ ਰੋਡ ਜਦੋਂ ਵੀ ਉਸ ਬੱਚੇ ਨੇ 30 ਸਾਲ ਦੇ ਹੋਣਾ ਹੈ, ਅਪਰੋਕਸੀਮੇਟਲੀ 30s ਦੇ ਆਸ ਪਾਸ ਪਹੁੰਚਣਾ ਹੈਗਾ, ਤਾਂ ਅਪਰੋਕਸੀਮੇਟਲੀ ਉਹਨਾਂ ਦੀ 140,000 1,40,000 ਦੀ ਕੈਸ਼ ਵੈਲਿਊ ਹੋਏਗੀ ਉਸ ਟਾਈਮ ਤੇ। ਐਂਡ ਜੇ ਅਸੀਂ ਇਹ ਦੇਖੀਏ ਕਿ ਜਦੋਂ ਬੱਚੇ ਨੇ 50s ਤੇ ਪਹੁੰਚਣਾ ਉਸ ਟਾਈਮ ਤੇ ਅਪਰੋਕਸੀਮੇਟਲੀ 500,000 ਤੱਕ ਦੀ ਉਹਨਾਂ ਦੀ ਆਪਣੀ ਕੈਸ਼ ਵੈਲਿਊ ਬਣੀ ਹੋਈ ਹੋਣੀ ਹੈ, ਐਂਡ ਕਵਰੇਜ 1.1 million ਦੀ। ਐਂਡ ਇਹੀ ਚੀਜ਼ ਅਸੀਂ ਸੋਚੀਏ ਕਿ ਜੇ ਉਸ ਟਾਈਮ ਤੇ ਵੀ 40 ਸਾਲ ਦੀ ਉਮਰ ਤੇ 50 ਸਾਲ ਦੀ ਉਮਰ ਤੇ ਜੇ ਬੱਚੇ ਨੇ ਉਸ ਟਾਈਮ ਤੇ ਆਪਣੀ ਕੈਸ਼ ਵੈਲਿਊ ਨੂੰ ਨਹੀਂ ਵੀ ਟੱਚ ਕੀਤਾ, ਇੱਕ ਰਿਟਾਇਰਮੈਂਟ ਪਲੈਨਿੰਗ ਬੱਚੇ ਦੇ ਲਈ ਅੱਜ ਹੀ ਅਸੀਂ ਪਲੈਨ ਕਰ ਦਿੰਦੇ ਹਾਂ ਜਿਹਦੇ ਵਿੱਚ ਕਿ ਪ੍ਰੀਮੀਅਮ ਅਸੀਂ 20 ਸਾਲ ਪੇ ਕੀਤਾ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਦੇ, ਲੈਸ ਦੈਨ 50,000 ਅਸੀਂ ਪੇਮੈਂਟ ਕਰ ਰਹੇ ਹੈਗੇ, ਕਹਿ ਲਓ ਕਿ ਲੈਸ ਦੈਨ 40,000 ਆਈ ਵੁੱਡ ਸੇ 20 ਸਾਲਾਂ ਦੇ ਵਿੱਚ। ਪਰ ਜਦੋਂ ਬੱਚੇ ਨੇ 65 ਤੇ ਆਪਣੀ ਰਿਟਾਇਰਮੈਂਟ ਤੇ ਪਹੁੰਚਣਾ ਹੈਗਾ, 1 million ਦੀ ਕੈਸ਼ ਵੈਲਿਊ ਹੋਏਗੀ। ਮਤਲਬ ਇਹ ਹੈ ਕਿ 1 million ਉਹ ਆਪਣੇ ਲਈ ਯੂਜ਼ ਕਰ ਸਕਦੇ ਨੇ, ਐਂਡ ਜੇ ਉਹਨੂੰ ਕੋਲੈਕਟਰਲੀ ਵੀ ਯੂਜ਼ ਕਰਦੇ ਨੇ ਉਸ ਟਾਈਮ ਤੇ ਉਹਨਾਂ ਦੇ ਕੋਲ ਕਵਰੇਜ ਜਿਹੜੀ ਹੈਗੀ 1.7 million ਦੀ ਹੋਏਗੀ, ਜਿਹੜੀ ਕਿ ਸਟਿਲ ਇਨਕਰੀਜ਼ ਹੁੰਦੀ ਰਹਿਣੀ ਹੈ। ਸੋ ਇਸ ਤਰੀਕੇ ਦੀਆਂ ਸਟ੍ਰੈਟਜੀਜ਼ ਆਪਾਂ ਯੂਜ਼ ਕਰ ਸਕਦੇ ਹੁੰਦੇ ਹਾਂ, ਪਰ ਮੇਕ ਸ਼ੋਰ ਕਰੋ ਕਿ ਜਿੰਨੀ ਜਲਦੀ ਅਸੀਂ ਇਹ ਟਾਈਮ ਦੇ ਵਿੱਚ ਅਸੀਂ ਪਾਲਿਸੀਜ਼ ਡਿਜ਼ਾਈਨ ਕਰਾਂਗੇ ਓਨੀ ਹੀ ਜ਼ਿਆਦਾ ਗਰੋਥ ਤੇ ਓਨਾ ਹੀ ਜ਼ਿਆਦਾ ਬੈਨੀਫਿਟ ਤੁਹਾਨੂੰ ਵੀ ਤੇ ਤੁਹਾਡੇ ਬੱਚਿਆਂ ਨੂੰ ਹੋ ਸਕਦਾ ਹੈਗਾ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਇਸ ਤਰੀਕੇ ਦੀਆਂ ਮਨੀ ਬੈਕ ਪਾਲਿਸੀਜ਼ ਜਿਹਦੇ ਵਿੱਚ ਗਰੋਥ ਵੀ ਹੋਵੇ ਤੁਸੀਂ ਆਪਣੇ ਲਈ, ਬੱਚਿਆਂ ਦੇ ਲਈ, ਜਾਂ ਫਿਰ ਕਾਰਪੋਰੇਸ਼ਨ ਤੁਹਾਡੇ ਕੋਲ ਹੈਗੇ ਇਸ ਟਾਈਮ ਤੇ ਕਾਰਪੋਰੇਸ਼ਨ ਓਨਡ ਪਾਲਿਸੀ ਕਰਨਾ ਚਾਹੁੰਦੇ ਹੈਗੇ ਹੋ, ਜ਼ਰੂਰ ਜ਼ਿਆਦਾ ਜਾਣਕਾਰੀ ਲਈ ਮੈਨੂੰ ਕਾਲ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-5509-1509-416-509-1509
0: ਜੀ ਬਿਲਕੁਲ ਜੀ। ਜੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਜ਼ਰੂਰਤ ਹੈ ਤਾਂ ਤੁਸੀਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰੋ, 416-5509-1509 ਦੇ ਉੱਪਰ ਜੀ।
2: ਥੈਂਕ ਯੂ।

0: ਜਦੋਂ ਜਾਣਾ ਚ ਬਹਿ ਜਾਈਏ, ਪਰਵਾਹ ਨਾ ਕਰੀਏ ਖਰਚੇ ਦੀ
1: ਜੀ, ਬਿਲਕੁਲ।
0: ਉਦੋਂ ਪਹਿਲਾਂ ਮਤਲਬ ਬਸ ਉਦੋਂ ਯਾਰ ਜਦੋਂ ਬੰਦਾ ਪੜ੍ਹਦਾ ਉਦੋਂ ਤਾਂ ਕਰਦੇ ਆ ਨਾ,
1: ਉਦੋਂ ਥੋੜਾ ਮੋਟਾ ਹੋ ਜਾਂਦਾ ਕਿਉਂਕਿ ਉਦੋਂ ਫਿਰ ਮੰਗਣੇ ਹੁੰਦੇ ਨਾ।
0: ਹਾਂ ਇਹ ਵੀ ਆ, ਉਦੋਂ ਫਿਰ ਉਹ ਇੱਕ ਬਟਾ ਦੋ ਹੋ ਜਾਂਦੀਆਂ ਹਨਾ,
1: ਬਿਲਕੁਲ।
0: ਅੱਛਾ ਕਈਆਂ ਦੀ ਤਾਂ ਇਹ ਆਦਤ ਹੁੰਦੀ ਸੀ, ਉਦੋਂ ਉਹਨਾਂ ਨੇ ਵਾਸ਼ਰੂਮ ਤੁਰ ਜਾਣਾ ਕੰਟੀਨ ਚੋਂ, ਇਹੋ ਜਿਹੇ ਹੁੰਦੇ ਸੀ ਹਨਾ, ਪਤਾ ਹੁੰਦਾ ਵੀ ਲੈ ਵੀ ਚਾਹ ਚੋਂ ਪੀਤੀ ਆ, ਉਹਨਾਂ ਨੇ ਤੁਰ ਜਾਣਾ। ਰਾਜਨ ਜੀ ਆ ਗਿਆ ਸਾਡੇ ਨਾਲ, ਇਹ ਕਦੇ ਐਨ ਕੇ ਤੁਹਾਨੂੰ ਇਹੋ ਜਿਹੀ ਦੇ ਦੇਣੀ ਆ, ਤੁਸੀਂ ਬੰਦਾ ਪਛਾਣ ਲਿਆ ਕਰਨਾ ਵੀ ਕਿਹੋ ਜਿਹਾ ਇਹ। ਰਾਜਨ ਜੀ ਦਿਓ ਅਪਡੇਟ ਥੋੜੀ ਜੀ।
2: ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਠੀਕ ਹੈ ਵੀ ਜੀ, ਐਨਕ ਇਹੋ ਜਿਹੀ ਹੋਣੀ ਚਾਹੀਦੀ ਜਿਹੜਾ ਬੰਦਾ ਪਛਾਣ ਲੈ ਵੀ ਦੂਰੋਂ ਵੀ ਬੰਦੇ ਦੀ ਤਬੀਅਤ ਕਿੱਦਾਂ ਦੀ, ਬੰਦੇ ਦੀ ਨੇਚਰ ਕਿੱਦਾਂ ਦੀ, ਬੰਦਾ ਤੋਂ ਖਤਰੇ ਨਹੀਂ ਦਊਗਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਬਾਈ ਅੱਜ ਪ੍ਰੋਗਰਾਮ ਥੋੜ੍ਹਾ ਜਿਹਾ ਟਾਈਟ ਚੱਲ ਰਿਹਾ, ਅਤੇ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਜਿੰਨੇ ਸਾਡੇ ਫੈਮਿਲੀਜ਼ ਨੇ ਉਹ ਜ਼ਰੂਰ ਪਹੁੰਚ ਜਾਓ। ਡਾਕਟਰ ਅੱਜ ਹੈਗਾ, ਦੱਸੋ ਜਰਾ।
2: ਬਿਲਕੁਲ ਜੀ ਬਿਲਕੁਲ ਸਰ ਜੀ, ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਕੱਲ੍ਹ ਨੂੰ ਅਵੇਲੇਬਲ ਨੇ ਤਕਰੀਬਨ 1 ਵਜੇ ਤੋਂ ਲੈ ਕੇ 4 ਵਜੇ ਤੱਕ। ਕੰਪਲੀਟ ਕੰਪਰੀਹੈਂਸਿਵ ਤੁਸੀਂ ਆਪਣਾ ਆਈ ਐਗਜ਼ਾਮ ਕਰਾਓ, ਅੱਖਾਂ ਚੈੱਕ ਕਰਾਓ, ਅੱਖਾਂ ਦੀ ਹੈਲਥ ਚੈੱਕ ਕਰਾਓ। ਔਰ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਹੈ ਸਾਡੇ ਕੋਲ, ਜਿਹਦੇ ਨਾਲ ਡਿਜੀਟਲੀ ਜੋ ਵੀ ਰਿਜ਼ਲਟ ਆਉਂਦੇ ਨੇ ਤੁਹਾਨੂੰ ਇੱਕ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਜ ਕੀ ਕੋਈ ਪ੍ਰੋਬਲਮ ਹੈ, ਕੀ ਪ੍ਰੋਬਲਮ ਹੈ ਅਤੇ ਉਹਦਾ ਕੀ ਹੱਲ ਹੈ। ਸੋ ਨੰਬਰ ਹੈ ਜੀ 905-460-8888। ਬਹੁਤ ਵਾਰੀ ਰਾਜੂ ਜੀ ਹੁੰਦਾ ਵੀ ਜਦੋਂ ਆਪਾਂ ਐਨਕ ਬਣਵਾ ਲਈਏ ਫਿਰ ਹੁੰਦਾ ਵੀ ਆਪਾਂ ਨੂੰ, ਜਦੋਂ ਅੱਖਾਂ ਚੈੱਕ ਕਰਾ ਲਈਏ ਫਿਰ ਹੁੰਦਾ ਵੀ ਆਪਾਂ ਨੂੰ ਐਨਕ ਕਿਤੋਂ ਸਸਤੀ ਮਿਲ ਜਾਵੇ ਪਰ ਮਿਲੇ ਵਧੀਆ ਕੁਆਲਿਟੀ ਦੀ। ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਅਸੀਂ ਵੈਲਿਊ ਪੈਕੇਜ ਰੱਖਿਆ ਹੋਇਆ। ਇਹਦੇ ਚ $300 ਦੀ ਕੀਮਤ ਦਾ ਬ੍ਰਾਂਡਿਡ ਫਰੇਮ ਤੁਹਾਨੂੰ ਦੇ ਰਹੇ ਹਾਂ, ਤਕਰੀਬਨ 30-35 ਬ੍ਰਾਂਡਿਡ ਫਰੇਮ ਮਤਲਬ ਬ੍ਰਾਂਡ ਨੇਮਸ ਨੇ, ਤੇ 700-800 ਫਰੇਮ ਲੱਗੇ ਹੋਏ ਨੇ। ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਰ, ਬਹੁਤ ਸਾਰੇ ਫਰੇਮ ਨੇ। $300 ਦੀ ਕੀਮਤ ਦਾ ਫਰੇਮ ਤੇ $100 ਦੀ ਕੀਮਤ ਦੇ ਲੈਂਸਿਸ, $400 ਵਾਲਾ ਪੈਕੇਜ ਸਿਰਫ $129 ਚ ਮਿਲਿਆ ਜੀ। ਤੇ ਜੇ ਦੂਰ ਨੇੜੇ ਦੀ ਇਕੱਠੀ ਲੈਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਜੀ। ਤੇ ਜੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਕੋਈ ਕੋਟਿੰਗ ਐਡ ਕਰਵਾਉਣੀ ਹੈ
1: ਜੀ,
2: ਫ੍ਰੀ ਕੋਟਿੰਗਾਂ ਫਲੈਟ 50% ਆਫ ਨੇ। ਜੇ ਤੁਸੀਂ 2 ਪੇਅਰ ਬਣਵਾਉਣਾ ਚਾਹੁੰਦੇ ਹੋ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ, ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਆ। 905-460-8888, 905-460-8888।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ।

0: ਲਓ ਜੀ, ਬ੍ਰੈਂਪਟਨ ਟੀਵੀ ਐਂਡ ਪਲਸ ਤੋਂ ਸੁਲਤਾਨ ਜੀ ਸਾਡੇ ਨਾਲ ਆ ਚੁੱਕਿਆ। ਸੁਲਤਾਨ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਸਰ ਲੰਘਿਓ ਲੰਘਿਓ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਸੋ ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਹੜੀਆਂ ਉਹ ਦੂਰ ਦੁਰਾਡੇ ਵੀ ਸੁਣਦੇ ਨੇ, ਇਹ ਦੱਸ ਦਈਏ ਕਿ ਮਨ 'ਚ ਵਹਿਮ ਨਾ ਰੱਖਿਓ ਕਿ ਭਾਈ ਤੁਹਾਨੂੰ ਟੀਵੀ ਤਾਂ ਤੁਸੀਂ ਲੈ ਲਓਗੇ ਵੱਡਾ, ਗੱਡੀ 'ਚ ਤੁਹਾਡੀ 'ਚ ਆਉਣਾ ਨਹੀਂ, ਕੌਣ ਚੱਕ ਕੇ ਲਿਜਾਊਗਾ ਅਪਲਾਇੰਸ? ਜੇਕਰ ਲੈ ਲਏ ਤਾਂ ਫਿਰ ਭਾਈ ਇੱਥੋਂ ਪੈਰਿਸ ਲੈ ਕੇ ਜਾਣੇ ਆ, ਇੱਥੋਂ ਬ੍ਰੈਂਟਫੋਰਡ ਲੈ ਕੇ ਜਾਣੇ ਆ, ਇੱਥੋਂ ਨਿਆਗਰਾ ਫਾਲ ਲੈ ਕੇ ਜਾਣੇ ਆ, ਇੱਥੋਂ ਬੈਰੀ ਲੈ ਕੇ ਜਾਣੇ ਆ, ਇੱਥੋਂ ਤੁਸੀਂ ਲੰਡਨ ਲੈ ਕੇ ਜਾਣੇ ਆ। ਡਿਲੀਵਰੀ ਦਾ ਪ੍ਰਬੰਧ ਪੂਰੀਆਂ ਅਲੱਗ ਅਲੱਗ ਟੀਮਾਂ 3-4 ਇਹਨਾਂ ਦੀਆਂ, ਉਹ ਡਿਲੀਵਰ ਕਰਕੇ ਆਉਣਗੀਆਂ। ਸੁਲਤਾਨ ਜੀ ਦਿਓ ਥੋੜ੍ਹੀ ਜਿਹੀ ਅਪਡੇਟ ਆਪਣੇ ਅਪਲਾਇੰਸਿਸ ਤੋਂ ਸ਼ੁਰੂ ਕਰੋ, ਅੱਜ ਅਪਲਾਇੰਸਿਸ ਬਾਰੇ ਦੱਸੋ ਥੋੜ੍ਹਾ, ਦਿਓ ਕੋਈ ਘੈਂਟ ਜੀ ਡੀਲ।
1: ਅਪਲਾਇੰਸਿਸ ਦੇ ਵਿੱਚ ਜੀ 40% ਦਾ ਡਿਸਕਾਊਂਟ ਹੈ, ਵੈਸੇ ਸਾਡੀ ਇੰਡਸਟਰੀ 'ਚ 25-20% ਹੁੰਦਾ ਜੀ, ਲੇਕਿਨ ਅਸੀਂ 40% ਦਾ ਡਿਸਕਾਊਂਟ ਲੈ ਕੇ ਦੇ ਰਹੇ ਹਾਂ ਇਸ ਵੀਕਐਂਡ 'ਤੇ ਆਪਣੇ ਕਸਟਮਰਸ ਨੂੰ, ਜਿਹਦੇ ਵਿੱਚ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ $6,900 ਚ ਵੀ ਮਿਲੇਗਾ, ਨਾਲੇ $6,100 ਤੁਸੀਂ ਸੇਵ ਕਰ ਲਿਆ ਤੇ ਨਾਲੇ $6,900 ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਹੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, $2,500 ਵਾਲਾ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਜੀ, ਪਲੈਟੀਨਮ ਕਲਰ, ਪਲੈਟੀਨਮ ਸੀਰੀਜ਼, ਟੋਪ ਆਫ ਦਾ ਲਾਈਨ, ਅਲਟਰਾ ਲਾਰਜ ਕਪੈਸਿਟੀ, $2,500 ਵਾਲਾ $1,799 ਦਾ ਮਿਲੇਗਾ, $700 ਤੁਸੀਂ ਸੇਵ ਵੀ ਕਰ ਲਿਆ ਤੇ $1,799 ਛੇ ਮਹੀਨੇ ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਤੇ ਜੇ ਆਪਾਂ ਗੱਲ ਕਰੀਏ ਕੱਲਾ ਵਾਸ਼ਰ ਚਾਹੀਦਾ ਹੋਵੇ ਤੁਹਾਨੂੰ, ਟੋਪ ਲੋਡ ਵਾਸ਼ਰ ਅਸੀਂ ਦੇ ਰਹੇ ਜੀ $599 ਦਾ, ਕੱਲਾ ਡਰਾਇਰ ਚਾਹੀਦਾ ਤੁਹਾਨੂੰ ਕੱਲਾ ਡਰਾਇਰ ਦੇ ਰਹੇ ਹਾਂ ਇਸ ਟਾਈਮ $499 ਦਾ, ਕੱਲਾ ਡਿਸ਼ਵਾਸ਼ਰ ਚਾਹੀਦਾ $1,000 ਵਾਲਾ ਅੱਧੀ ਪ੍ਰਾਈਸ ਤੇ 50% ਡਿਸਕਾਊਂਟ ਤੇ $499 ਚ ਸਟੇਨਲੈਸ ਸਟੀਲ ਦਾ ਡਿਸ਼ਵਾਸ਼ਰ ਮਿਲ ਜਾਏਗਾ। ਸੋ ਕੋਈ ਵੀ ਕਸਟਮਰ 3-ਪੀਸ ਕਿਚਨ ਬੰਡਲ ਵੀ ਅਗਰ ਉਹਨਾਂ ਨੂੰ ਚਾਹੀਦਾ ਤੇ $2,000 ਉਹ ਸੇਵ ਕਰਨਗੇ, ਕਿਉਂਕਿ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5,000 ਵਾਲਾ $29.99 ਦਾ, ਤੇ $2,000 ਸੇਵ ਨਹੀਂ ਕਰਨੇ ਬਲਕਿ $29.99 ਵੀ 6 ਮਹੀਨੇ ਚ ਪੇ ਕਰਨਾ ਜੀ। 905-450-2858 ਨੰਬਰ ਹੈ, 905-450-2828 ਜੀ।
0: ਸੁਲਤਾਨ ਜੀ ਜਾਂਦੇ ਜਾਂਦੇ ਟੀਵੀ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਕਿ ਟੀਵੀ ਤੇ ਕਿਹੜੀ ਕਿਹੜੀ ਖਾਸ ਡੀਲ ਆ।
1: ਟੀਵੀ 'ਚ ਰਾਜਵੀਰ ਜੀ ਬਹੁਤ ਬੈਸਟ ਡੀਲ ਆਈਆਂ ਹੋਈਆਂ, ਤੁਸੀਂ ਮਿਸ ਨਾ ਕਰਨਾ ਇਸ ਵੀਕਐਂਡ ਤੇ। ਉਹਦੀ ਰੀਜ਼ਨ ਇਹ ਹੈ, ਜਾਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਜਾਂ ਟਿਕਟੋਕ ਤੇ ਸਾਡਾ ਅਕਾਊਂਟ ਹੈ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ, ਤੁਸੀਂ ਬ੍ਰੈਂਪਟਨ ਟੀਵੀ ਟਿਕਟੋਕ ਅਕਾਊਂਟ ਨੂੰ ਜੁਆਇਨ ਕਰ ਲੈਣਾ, ਸਾਨੂੰ ਫੋਲੋ ਕਰਨਾ, ਤੁਹਾਨੂੰ ਉੱਥੇ ਵੀ ਅਪਡੇਟ ਮਿਲਦੀਆਂ ਰਹਿਣਗੀਆਂ। ਤੇ ਅੱਜ ਸੋਨੀ ਜੇ ਲਵੋਗੇ ਤੇ ਸੋਨੀ ਬ੍ਰੇਵੀਆ 3 ਮਿਲੇਗਾ, ਟੋਪ ਆਫ ਦਾ ਲਾਈਨ ਅਪਡੇਟਡ, ਤੇ ਜੇ ਤੁਸੀਂ ਸੈਮਸੰਗ ਲਵੋਗੇ ਤੇ ਸੈਮਸੰਗ ਮਿੰਨੀ LED ਮਿਲੇਗਾ, ਜਿਹੜਾ ਕਿ ਅੱਜ ਅਸੀਂ ਦੇ ਰਹੇ ਹਾਂ ਜੀ $2,500 ਵਾਲਾ ਸਿਰਫ $1,599 ਚ। ਸੋ $1,599 ਚ 85-ਇੰਚ ਐਨੀ ਬ੍ਰੈਂਡ ਤੁਸੀਂ ਸਿਲੈਕਟ ਕਰ ਸਕਦੇ ਹੋ। ਵੈਸੇ ਤਾਂ ਜੇ ਸੇਲ ਪ੍ਰਾਈਸ ਦੀ ਗੱਲ ਕਰੀਏ 50-ਇੰਚ ਅੱਜ $299 ਦਾ, 55-ਇੰਚ $399 ਦਾ, 65-ਇੰਚ $599 ਦਾ, 75-ਇੰਚ $699 ਦਾ, ਡੋਂਟ ਮਿਸ ਦਿਸ ਅਪਰਚੁਨਿਟੀ। 98-ਇੰਚ ਤੇ ਵੀ $1,500 ਸੇਵ ਕਰ ਲਓਗੇ। 3 TV ਸਾਨੂੰ ਕੱਲ ਹੀ ਰਿਸੀਵ ਹੋਏ ਸੈਮਸੰਗ ਕੰਪਨੀ ਵੱਲੋਂ, ਇਹ ਵੀ ਤੁਹਾਨੂੰ $3,500 ਵਾਲਾ 98-ਇੰਚ $1,999 ਦਾ ਮਿਲ ਜਾਣਾ, ਤੇ $1,999 ਵੀ 6 ਮਹੀਨੇ ਚ ਪੇ ਕਰਨਾ ਜੀ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਟਿਕਟੋਕ ਤੇ ਸਾਡਾ ਅਕਾਊਂਟ ਹੈ ਬ੍ਰੈਂਪਟਨ ਟੀਵੀ ਐਪ, 905-450-2828, 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ,
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।

0: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤਾਂ ਨੰਬਰ ਨੋਟ ਕਰ ਲਓ, 905-204-1313, 905-204-1313, 905-204-1313।
1: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ, ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 905-456-9900।
2: ਜੀ ਵੀਰ ਜੀ ਸਤਿ ਸ੍ਰੀ ਅਕਾਲ। ਦੋ ਜਾਣਕਾਰੀ ਜੀ, ਕੱਲ ਦੇ ਸੈਮੀਨਾਰ ਬਾਰੇ ਕੀ ਹੋ ਰਿਹਾ ਤੇ ਕੀ ਗੱਲਬਾਤ?
3: ਹਾਂਜੀ, ਕੱਲ ਜੀ 8 ਤਰੀਕ ਸਵੇਰੇ 10 ਵਜੇ ਮਿਸੀਸਾਗਾ ਸਪੋਰਟਸ ਐਂਡ ਐਂਟਰਟੇਨਮੈਂਟ ਸੈਂਟਰ ਵਿਖੇ HKL ਹਿਊਮਿਲਿਟੀ ਕਾਈਂਡਨੈਸ ਐਂਡ ਲਵ, ਹਲੇ ਮੀਆਂ ਹਮਦਰਦੀਆਂ ਤੇ ਮੁਹੱਬਤਾਂ, ਇਹ ਮੂਵਮੈਂਟ ਹੈ ਜੀ ਵਿਸ਼ਵ ਪੱਧਰੀ, ਜਿਹਦੀ ਸ਼ੁਰੂਆਤ 2 ਸਾਲ ਪਹਿਲਾਂ ਇੰਡੀਆ ਤੋਂ ਹੋਈ ਸੀ, ਜਿੱਥੇ ਅਕਾਲ ਤਖ਼ਤ ਸਾਹਿਬ ਵਿਖੇ 5 ਜਥੇਦਾਰ ਸਾਹਿਬਾਨ ਅਤੇ ਹੋਰ ਕਈ ਭਗਤ ਜਨ ਅਧਿਆਤਮਿਕ ਆਗੂ, ਇਹਨਾਂ ਨੇ ਮਨੁੱਖਤਾ ਦੇ ਭਲੇ ਵਾਸਤੇ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ, ਜਿਹਦੇ ਵਿੱਚ ਇਹ ਮੈਸੇਜ, ਇਹ ਸੰਦੇਸ਼ ਆ ਵੀ ਆਪਾਂ ਨੂੰ ਮਨੁੱਖੀ ਸੁਰਤੀ ਨੂੰ ਹਲੇਮੀ, ਹਮਦਰਦੀ ਅਤੇ ਪਿਆਰ, ਹੈ ਨਾ ਜੀ, ਹੋਰ ਹੰਬਲ, ਹੋਰ ਕਾਇੰਡ, ਹੋਰ ਲਵਿੰਗ ਬਣਨ ਵਾਸਤੇ ਬਦਲਾਵ ਦੀ ਲੋੜ ਆ, ਸਿਰਫ ਇਹਦੇ ਨਾਲ ਬਦਲਾਵ ਆਉਂਦਾ। ਤੇ ਉਸ ਲੜੀ ਵਿੱਚ 7ਵੀਂ ਜੋ ਇੰਟਰਨੈਸ਼ਨਲ ਕਾਨਫਰੰਸ ਆ ਉਹ ਕੱਲ ਹੋਣ ਜਾ ਰਹੀ ਆ ਇੱਥੇ ਆ ਟੋਰਾਂਟੋ ਸ਼ਹਿਰ ਵਿਖੇ, ਤੇ ਪਹਿਲੀਆਂ 6 ਕਾਨਫਰੰਸਾਂ ਇਟਲੀ, ਇੰਡੀਆ, ਸਿਡਨੀ ਤੇ ਆਪਣੇ ਐਬਸਫੋਰਡ ਵਿਖੇ ਪਿਛਲੇ 2 ਸਾਲਾਂ 'ਚ ਹੋ ਚੁੱਕੀਆਂ ਨੇ। ਤੇ ਅੱਜ 3:30 ਵਜੇ ਜੋ ਸਿਟੀ ਹਾਲ, ਮਿਸੀਸਾਗਾ ਸਿਟੀ ਹਾਲ ਆ, ਉੱਥੇ HKL ਵਾਕ ਹੋਣ ਜਾ ਰਹੀ ਆ, ਜਿੱਥੇ ਸਿਟੀ ਹਾਲ ਦੇ ਵਿਖੇ HKL ਦਾ ਫਲੈਗ ਵੀ ਚਲਾਇਆ ਜਾਵੇਗਾ। ਅਤੇ ਕੱਲ੍ਹ ਸਵੇਰੇ 10 ਵਜੇ ਤੋਂ 5 ਵਜੇ ਤੱਕ ਕਾਨਫਰੰਸ, ਜਿੱਥੇ ਫਰੀ ਐਂਟਰੀ, ਫਰੀ ਫੂਡ ਆ, ਅਤੇ ਹੋਰ 20 ਪ੍ਰਮੁੱਖ ਦੇਸ਼ਾਂ ਵਿੱਚੋਂ ਸਰੋਤੇਗਣ ਇਕੱਠੇ ਹੋ ਰਹੇ ਆ, ਜਿਵੇਂ ਕਿ ਇਟਲੀ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ। ਹਾਂਜੀ,
2: ਜੀ ਕੋਈ ਨੰਬਰ ਸਾਂਝਾ ਕਰੋਗੇ ਜੀ?
3: ਹਾਂਜੀ, ਨੰਬਰ ਆ ਜੀ 4374342959।
2: ਜੀ ਬਹੁਤ ਬਹੁਤ ਧੰਨਵਾਦ ਜੀ,
3: ਮਿਹਰਬਾਨੀ ਬਾਈ।

0: Grand Home Furniture, address 6685 Tonkin Road in Mississauga. Number 647-262-0000. Grand Home Furniture. ਜਿਹੜਾ ਗ੍ਰੈਂਡ ਫਰਨੀਚਰ ਦਾ ਲਾਉਣਾ ਬੱਲੀਏ
1: ਜੀ ਬਿਲਕੁਲ ਜੀ, ਤੁਹਾਨੂੰ ਘਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਸਮਾਨ ਚਾਹੀਦਾ, ਬੈੱਡ ਚਾਹੀਦੇ ਨੇ, ਅਲਮਾਰੀਆਂ ਚਾਹੀਦੀਆਂ, ਸੋਫੇ ਚਾਹੀਦੇ ਨੇ, ਜੋ ਵੀ ਚਾਹੀਦਾ ਤੁਸੀਂ ਇੱਕ ਵਾਰੀ ਗ੍ਰੈਂਡ ਫਰਨੀਚਰ ਦੇ ਜ਼ਰੂਰ ਜਾਇਓ, ਕਿਉਂਕਿ ਗ੍ਰੈਂਡ ਫਰਨੀਚਰ ਉੱਪਰ ਬਹੁਤ ਹੀ ਵਾਜਬ ਰੇਟਾਂ ਦੇ ਉੱਪਰ ਤੁਹਾਨੂੰ ਬਹੁਤ ਹੀ ਵਧੀਆ ਫਰਨੀਚਰ ਮਿਲੇਗਾ ਪੂਰੇ ਘਰ ਦਾ। ਕਈ ਵਾਰ ਤਾਂ ਇੱਦਾਂ ਦੀਆਂ ਵੀ ਡੀਲਾਂ ਲੱਗੀਆਂ ਹੁੰਦੀਆਂ ਕਿ ਇੱਕ ਕਮਰੇ ਦਾ ਸਮਾਨ ਲਵੋ ਔਰ ਦੂਸਰੇ ਦਾ ਬਿਲਕੁਲ ਫਰੀ। ਜਿਵੇਂ ਇੱਕ ਬੈੱਡ ਲਵੋਗੇ ਦੂਸਰਾ ਬੈੱਡ ਫਰੀ, ਇੱਕ ਸੋਫਾ ਲਵੋਗੇ ਤਾਂ ਦੂਸਰਾ ਸੋਫਾ ਬਿਲਕੁਲ ਫਰੀ। ਇੱਕ ਹੋਰ ਬਹੁਤ ਹੀ ਜ਼ਰੂਰੀ ਅਨਾਉਂਸਮੈਂਟ ਆ ਗਈ, ਜੇ ਤੁਸੀਂ ਇੰਡੀਆ ਨੂੰ ਜਾਣਾ ਚਾਹੁੰਦੇ ਹੋ ਜਾਂ ਇੰਡੀਆ ਤੋਂ ਇੱਧਰ ਤੁਹਾਡਾ ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ ਆ ਰਿਹਾ ਹੈਗਾ, ਤੁਸੀਂ ਦੁਨੀਆ ਦੇ ਹੋਰ ਵੀ ਕਿਸੇ ਕੋਨੇ ਜਾਣਾ ਚਾਹੁੰਦੇ ਹੋ, ਤੁਹਾਡੀਆਂ ਕੋਈ ਛੁੱਟੀਆਂ ਆ ਰਹੀਆਂ ਨੇਗੀਆਂ, ਤੁਸੀਂ ਆਪਣਾ ਹੋਲੀਡੇ ਪੈਕੇਜ ਬਣਵਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਤੇ ਭਰੋਸੇਯੋਗ ਨੰਬਰ ਯਾਦ ਰੱਖੋ ਜੀ, ਦਬਾਬਾ ਟੂਰ ਐਂਡ ਟਰੈਵਲਸ ਵਾਲਿਆਂ ਨੂੰ ਯਾਦ ਰੱਖੋ। ਅਤੇ ਇਹਨਾਂ ਦਾ ਫੋਨ ਨੰਬਰ ਹੈਗਾ ਜੀ 905-673-1400, 905-673-1400, ਦਬਾਬਾ ਟੂਰ ਐਂਡ ਟਰੈਵਲਸ ਨੂੰ ਯਾਦ ਰੱਖੋ। ਇੱਕ ਅਮੇਜ ਡੱਟ ਕਲੀਨ, ਜੇ ਤੁਹਾਡੇ ਘਰਾਂ ਦੇ ਵਿੱਚ ਕੋਈ ਸਫਾਈ ਹੋਣ ਵਾਲੀ ਹੈਗੀ, ਕੋਈ ਡੱਟ ਕਲੀਨ ਕਰਵਾਉਣ ਵਾਲੇ ਹੈਗੇ ਜਾਂ ਕਿਸੇ ਪ੍ਰਕਾਰ ਦੀ ਤੁਹਾਨੂੰ ਘਰ ਦੇ ਵਿੱਚ ਜ਼ਰੂਰਤ ਹੈਗੀ, ਤਾਂ ਤੁਸੀਂ ਅਮੇਜ ਡੱਟ ਕਲੀਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖੋ। ਇਹ ਬਹੁਤ ਹੀ ਵਧੀਆ ਕਲੀਨ ਕਰਦੇ ਨੇ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ, ਜਾਣੀ ਇਹ ਨਹੀਂ ਹੈਗਾ ਵੀ ਇਹ ਘੰਟੇ ਵਿੱਚ ਜਾਂ ਅੱਧੇ ਘੰਟੇ ਵਿੱਚ ਤੁਹਾਡਾ ਕੰਮ ਦਾ ਫਾਹਾ ਵੱਢ ਕੇ ਤੁਰ ਜਾਣਗੇ, ਇਹ ਪੂਰੀ ਡੂੰਘਾਈ ਦੇ ਵਿੱਚ ਜਾ ਕੇ ਤੁਹਾਡੇ ਸਾਰੇ ਘਰ ਦੀਆਂ ਵਿੰਡੋ ਵਗੈਰਾ ਕਲੀਨ ਕਰਦੇ ਨੇ, ਐਨ ਘਰ ਨੂੰ ਬਿਲਕੁਲ ਨਵੇਂ ਵਰਗਾ ਬਣਾ ਦਿੰਦੇ ਨੇ। ਤੁਸੀਂ ਇਹਨਾਂ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 647-249-6667, 647-249-6667, 647-249-6667 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋਗੇ। ਅਤੇ ਹੁਣ ਆਪਾਂ ਮੋਨਾ ਜੀ ਨਾਲ ਗੱਲਬਾਤ ਕਰਾਂਗੇ, ਪਹਿਲਾਂ ਗੱਲ ਹੋ ਰਹੀ ਸੀ ਮੋਨਾ ਜੀ ਨਾਲ, ਉਹਨਾਂ ਨੇ ਆਪਾਂ ਨੂੰ ਬੱਚਿਆਂ ਬਾਰੇ ਵੀ ਦੱਸਿਆ ਕਿ ਬੱਚਿਆਂ ਬਾਰੇ ਤੁਸੀਂ ਕਿੱਦਾਂ ਦੇ ਪਲਾਨ ਲੈ ਸਕਦੇ ਹੋਗੇ, ਅਤੇ ਮੋਨਾ ਜੀ ਕੀ ਕਹਿਣਾ ਚਾਹੋਗੇ ਜੀ?
2: ਦੀ ਆਪਾਂ ਇਨਵੈਸਟਮੈਂਟ ਦੀ ਗੱਲ ਕੀਤੀ ਸੀ, ਲਾਈਫ ਇੰਸ਼ੋਰੈਂਸ ਦੀ ਗੱਲ ਕੀਤੀ ਸੀ, ਤਾਂ ਛੋਟਾ ਜਿਹਾ ਮੈਸੇਜ ਉਹਨਾਂ ਦੀ RESP ਦਾ ਵੀ ਰਿਮਾਈਂਡਰ ਜ਼ਰੂਰ ਬਣਦਾ ਹੈ। ਬਹੁਤ ਸਾਰੇ ਬੱਚੇ ਸਤੰਬਰ ਦੇ ਵਿੱਚ ਯੂਨੀਵਰਸਿਟੀ ਕਾਲਜ ਆ ਰਹੇ ਨੇ ਜਿਨ੍ਹਾਂ ਦੇ ਵਿਦਡਰੋਲਸ ਚੱਲ ਰਹੇ ਨੇ, ਪਰ ਹੁਣ ਉਹਨਾਂ ਨੂੰ ਵੀ ਮੈਸੇਜ ਕਰਨਾ ਪੈਂਦਾ ਹੈਗਾ ਜਿਹੜੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਹਜੇ ਤੱਕ ਬੱਚਿਆਂ ਦੀ RESP। ਜੇ ਤੁਹਾਡੇ ਘਰ ਵਿੱਚ ਵੀ ਘਰ ਬੱਚੇ ਛੋਟੇ ਹੈਗੇ ਆ, 0 ਏਜ ਜਾਂ ਵੱਡੇ ਕੋਈ ਵੀ ਉਮਰ ਦੀ ਹੋਵੇ, ਜੇ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਹਜੇ ਤੱਕ ਨਹੀਂ ਕਰਵਾਈ, ਤਾਂ ਮੇਕ ਸ਼ੁਰ ਕਰੋ ਟਾਈਮ ਸਿਰ ਉਹਨਾਂ ਦੇ ਪਲਾਨ ਕਰਵਾਈ ਜਾਵੇ, ਤਾਂ ਕਿ ਤੁਸੀਂ ਜੋ ਵੀ ਕੰਟਰੀਬਿਊਸ਼ਨ ਕਰੋਗੇ ਤੁਹਾਨੂੰ ਗੌਰਮੈਂਟ ਦੀ ਗ੍ਰਾਂਟਸ ਪਲੱਸ ਇੰਟਰਸਟ ਕੰਪਾਊਂਡਿੰਗ ਇੰਟਰਸਟ ਮਿਲ ਸਕੇ। ਕੋਈ ਵੀ ਡਿਟੇਲ ਚਾਹੀਦੀ ਹੈਗੀ ਹੈ ਜਾਂ ਫਿਰ ਤੁਸੀਂ ਕੰਟਰੀਬਿਊਸ਼ਨ ਆਲਰੇਡੀ ਘੱਟ ਕਰ ਰਹੇ ਹੈਗੇ ਉਹਨੂੰ ਇਨਕਰੀਜ਼ ਕਰਨਾ ਚਾਹੁੰਦੇ ਹੋ, ਕੋਈ ਵੀ ਤੁਸੀਂ ਪਲਾਨ ਦੇਖਣਾ ਚਾਹੁੰਦੇ ਹੈਗੇ ਉਹਦੇ ਰਿਲੇਟਿਡ, ਕੋਈ ਆਪਾਂ ਇੰਸ਼ੋਰੈਂਸ ਕੰਪਨੀ ਨਾਲ ਜਾਣਾ, ਟਰੱਸਟ ਕੰਪਨੀ ਨਾਲ ਜਾਣਾ, ਬੈਂਕ ਦੇ ਨਾਲ ਜਾਣਾ, ਕਿਹੜੀ ਆਪਸ਼ਨ ਤੁਹਾਡੇ ਪੋਰਟਫੋਲੀਓ ਦੇ ਹਿਸਾਬ ਦੇ ਨਾਲ ਸੂਟੇਬਲ ਹੈਗੀ ਹੈ, ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ ਐਟ 416-509-1509। ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈਗਾ, ਇਨਵੈਸਟਮੈਂਟਸ ਬਾਰੇ ਕੋਈ ਕੰਸਰਨ ਹੈ, ਆਲਰੇਡੀ ਇਨਵੈਸਟਮੈਂਟਸ ਕੀਤੀਆਂ ਹੋਈਆਂ, ਉਹਦੇ ਸਟੇਟਮੈਂਟਸ ਕਈ ਵਾਰ ਹੁੰਦਾ ਕਿ ਨਹੀਂ ਸਮਝ ਆ ਰਿਹਾ, ਕਿੰਨੀ ਕੁ ਗਰੋਥ ਹੋ ਰਹੀ ਹੈ, ਉਹ ਤੁਸੀਂ ਰਿਵਿਊ ਕਰਨਾ ਚਾਹੁੰਦੇ ਹੋ, FHSA, TFSA, RRSP ਜਾਂ ਬੱਚਿਆਂ ਦੀ RESP, ਜਾਂ ਫਿਰ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੋਵੇ, ਐਸ ਲੌਂਗ ਐਸ ਏਜ ਉਹਨਾਂ ਦੀ 85 ਤੋਂ ਘੱਟ ਦੀ ਉਮਰ ਹੈਗੀ ਹੈ, ਤਾਂ ਡੈਫੀਨੇਟਲੀ ਫਿਊਨਰਲ ਕੋਸਟ ਐਕਸਪੈਂਸ ਤੁਸੀਂ ਪ੍ਰੋਵਾਈਡ ਕਰ ਸਕਦੇ ਹਾਂ। ਜ਼ਿਆਦਾ ਡਿਟੇਲ ਇਨਫੋਰਮੇਸ਼ਨ ਲਈ 416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਮਿਲ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110। ਥੈਂਕ ਯੂ ਸੋ ਮਚ ਜੀ,
1: ਬਹੁਤ ਬਹੁਤ ਧੰਨਵਾਦ ਮੋਨਾ ਜੀ, ਅਤੇ ਪ੍ਰੋਗਰਾਮ ਸਾਨੂੰ ਦਿਓ ਇੱਥੇ ਇਜਾਜ਼ਤ, ਅਤੇ ਮਿਲਦੇ ਹਾਂ ਸੋਮਵਾਰ ਨੂੰ, ਤੁਹਾਡਾ ਸਾਰਿਆਂ ਦਾ ਵੀਕਐਂਡ ਬਹੁਤ ਵਧੀਆ ਰਹੇ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
3: ਔਰ ਵਿਜ਼ਿਟ insuranceforyou.ca।
0: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ TV ਨੂੰ ਕਲਿਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
4: ਲੱਖਾਂ ਦਿਲਾਂ ਦੀ ਧੜਕਣ, ਦ ਸੁਪਰ ਸਟਾਰ ਐਮੀ ਵਿਰਕ।
5: ਮੈਂ ਕਿੱਥੇ ਬੈਠਿਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ।
4: ਬਲੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ ਇਨ ਟੋਰਾਂਟੋ। At Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
0: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਰਾਈਡੇ ਦਾ ਦਿਨ ਹੈ, 7 ਅਗਸਤ ਅੱਜ ਹੋ ਚੁੱਕੀ ਹੈ ਅਤੇ 3:07 ਦੇ ਕੁਛ ਸੈਕਿੰਡ ਸਟੂਡੀਓ ਦੇ ਘੜੀ ਦੇ ਉੱਪਰ ਹੋ ਗਏ ਨੇ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਦਿਨਾਂ ਨੂੰ। ਹਲਕੀ ਹਲਕੀ ਮੀਂਹ ਕਣੀ ਅਤੇ ਹਲਕੇ ਹਲਕੇ ਬੱਦਲ, ਫਿਰ ਉਸ ਤੋਂ ਬਾਅਦ ਥੋੜ੍ਹੀ ਜਿਹੀ ਧੁੱਪ। ਕਿੰਨਾ ਸੋਹਣਾ ਜਿਹਾ ਮੌਸਮ ਹੈ ਅਤੇ ਉਮੀਦ ਹੈ ਕਿ ਸਾਰੇ ਮੌਸਮ ਨੂੰ ਇੰਜੋਏ ਕਰ ਰਹੇ ਹੋਵੋਗੇ। ਅਤੇ ਬਿਲਕੁਲ ਫਰਾਈਡੇ ਦਾ ਦਿਨ ਹੈ ਅਤੇ ਵੀਕਐਂਡ ਦੀ ਸ਼ੁਰੂਆਤ ਹੋ ਗਈ ਹੈ ਤੁਹਾਡੀ ਸਾਡੇ ਨਾਲ। ਅਤੇ ਉਮੀਦ ਹੈ ਕਿ ਸਾਰੇ ਆਪਣੀ ਛੁੱਟੀ ਵਾਲੇ ਦਿਨਾਂ ਨੂੰ ਸਪੈਂਡ ਕਰਨ ਦੇ ਲਈ ਪੂਰੇ ਤਿਆਰ ਬਰ ਤਿਆਰ ਹੋਣਗੇ। ਅਤੇ ਸਟੂਡੀਓ ਦਾ ਨੰਬਰ 905-564-5444 9056464 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 3 ਘੰਟੇ ਦੇ ਸਾਥ ਦੇ ਵਿੱਚ। ਅਤੇ ਨਾਲ ਹੀ ਅੱਜ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਵੀ ਕਰਾਂਗੇ। ਕੱਲ੍ਹ ਵੀ ਅਸੀਂ ਗਏ ਸੀ ਡੇਲ ਮੁੰਡੇ ਜੀ ਦੇ ਆਫਿਸ, ਸਿੱਧੂ ਸਰ ਪਹੁੰਚੇ ਸੀ ਅਤੇ ਬੜੀ ਜਲਦੀ ਅੱਜ ਵੀ ਪਹੁੰਚ ਰਹੇ ਨੇ ਤੁਹਾਡੇ ਲਈ। ਅਸੀਂ ਨਾਇਗਰਾ ਫਾਲਸ ਦੇ ਵਿੱਚ ਬਹੁਤ ਹੀ ਵਧੀਆ ਇੱਕ ਪ੍ਰੋਜੈਕਟ ਲੈ ਕੇ ਆਏ ਹਾਂ। ਡੇਲ ਮੁੰਡੇ ਜੀ ਅੱਗੇ ਜਾ ਕੇ ਉਹਦੀ ਹੋਰ ਵੀ ਇਨਫੋਰਮੇਸ਼ਨ ਦੇਣਗੇ। ਅਤੇ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਅਤੇ ਡੇਲ ਮੁੰਡੇ ਜੀ ਦਾ ਨੰਬਰ ਤੁਸੀਂ ਜ਼ਰੂਰ ਨੋਟ ਕਰੋ ਜੇਕਰ ਤੁਸੀਂ ਨਾਇਗਰਾ ਫਾਲਸ ਦੇ ਵਿੱਚ ਇੱਕ ਦੀ ਪ੍ਰਾਈਸ ਦੇ ਵਿੱਚ 3 ਘਰ ਲੈਣਾ ਚਾਹੁੰਦੇ ਹੋ, ਯਾਨੀ ਕਿ ਪ੍ਰਾਈਸ ਤੁਸੀਂ ਇੱਕ ਦੀ ਪੇ ਕਰਨੀ ਹੈ ਬਟ 2 ਘਰ ਤੁਹਾਨੂੰ ਐਕਸਟਰਾ ਮਿਲ ਰਹੇ ਨੇ, ਬਾਏ 1 ਗੈਟ 2 ਫਰੀ ਵਾਲਾ ਇਹ ਕੰਮ ਹੋਇਆ ਹੋਇਆ। ਅਤੇ ਨੰਬਰ ਤੁਸੀਂ ਨੋਟ ਕਰ ਲਓ 416-413-1313 416-413-1313। ਅੱਗੇ ਜਾ ਕੇ ਉਹਨਾਂ ਦੇ ਨਾਲ ਸਾਂਝ ਵੀ ਪਾਵਾਂਗੇ ਬਟ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਉਟਾਸਰਾ ਲੈ ਕੇ। ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਮਿੱਠਾ ਸ਼ਬਦ ਆਪਾਂ ਸਰਵਣ ਕਰਦੇ ਹਾਂ ਅਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ, ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ। ਉਮੀਦ ਹੈ ਕਿ ਸਾਰੇ ਆਪਣਾ ਦਿਨ ਜਿਹੜਾ ਹੈਗਾ ਉਹ ਇੰਜੋਏ ਕਰ ਰਹੇ ਨੇ। ਫਰਾਈਡੇ ਦੀ ਸ਼ਾਮ ਹੋ ਚੁੱਕੀ ਹੈ ਅਤੇ ਪੂਰੀ ਵੀਕਐਂਡ ਦੀ ਤਿਆਰੀ ਸਾਰਿਆਂ ਦੀ ਹੋਏਗੀ। ਜਿਨ੍ਹਾਂ ਦੇ ਘਰਾਂ ਦੇ ਵਿੱਚ ਫੰਕਸ਼ਨਸ ਨੇ, ਤੁਸੀਂ ਆਪਣੇ ਫੰਕਸ਼ਨਸ ਸਪੈਂਡ ਕਰਨ ਦੇ ਲਈ ਬਹੁਤ ਤਿਆਰ ਬਰ ਤਿਆਰ ਹੋਵੋਗੇ। ਓਬਵੀਅਸਲੀ ਗੱਲ ਹੈ ਕਿਉਂਕਿ ਵਿਆਹ ਸ਼ਾਦੀ ਦਾ ਸੀਜ਼ਨ ਚੱਲ ਰਿਹਾ ਅਤੇ ਉਮੀਦ ਹੈ ਕਿ ਸਾਰੇ ਹੀ ਪੂਰੀ ਖੁਸ਼ੀਆਂ ਵਾਲੇ ਮਾਹੌਲ ਦੇ ਵਿੱਚ ਹੋਣਗੇ। ਅਤੇ ਤੁਹਾਡਾ ਅਤੇ ਸਾਡਾ ਸਾਥ 3 ਘੰਟੇ ਦਾ ਹੈਗਾ ਆ। ਕਾਫੀ ਸਾਰੀਆਂ ਗੱਲਾਂ ਬਾਤਾਂ, ਕਾਫੀ ਸਾਰਾ ਗੀਤ ਸੰਗੀਤ ਹੋਏਗਾ ਅਤੇ ਨਾਲ ਦੀ ਨਾਲ ਹੀ ਤੁਹਾਨੂੰ ਲੈ ਕੇ ਚੱਲਾਂਗੇ ਪ੍ਰੋਗਰਾਮ ਦੇ ਵਿੱਚ। ਇੱਕੋ ਇੱਕ ਲੋਕੇਸ਼ਨ ਅੱਜ ਅਸੀਂ ਪਹੁੰਚੇ ਹੋਏ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ। ਡੇਲ ਮੁੰਡੇ ਜੀ ਦੇ ਆਫਿਸ ਰੀਅਲ ਅਸਟੇਟ ਹੱਟ ਤੋਂ ਨੇ, ਜੋ ਕਿ ਤੁਹਾਡੇ ਲਈ ਨਾਇਗਰਾ ਫਾਲਸ ਵਿੱਚ ਬਹੁਤ ਹੀ ਵਧੀਆ ਬੜਾ ਹੀ ਕਮਾਲ ਦਾ ਪ੍ਰੋਜੈਕਟ ਲੈ ਕੇ ਆਏ ਹੋਏ ਨੇ ਅਤੇ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਜਾਣਕਾਰੀ ਲੈ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਡੇਲ ਮੁੰਡੇ ਜੀ ਦਾ ਨੰਬਰ 416-413-1313 ਦੇ ਉੱਪਰ ਤੁਸੀਂ ਅੱਜ ਗੱਲਬਾਤ ਕਰ ਸਕਦੇ ਹੋ। ਇਹਨਾਂ ਦੇ ਆਫਿਸ ਤੁਸੀਂ ਪਹੁੰਚ ਵੀ ਸਕਦੇ ਹੋ। ਅਤੇ ਲੋ ਫਿਰ ਸਭ ਤੋਂ ਪਹਿਲਾਂ ਤਜਿੰਦਰ ਸਿੱਧੂ ਜੀ ਪਹੁੰਚ ਚੁੱਕੇ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ। ਸਭ ਤੋਂ ਪਹਿਲਾਂ ਉਹਨਾਂ ਨਾਲ ਜੁੜਦੇ ਹਾਂ ਅਤੇ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਅੱਗੇ ਕਰਦੇ ਹਾਂ। ਜੀ ਸਿੱਧੂ ਸਰ।
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਅਗਸਤ ਮਹੀਨੇ ਦੀ ਅੱਜ 7 ਤਾਰੀਖ ਹੋ ਚੁੱਕੀ ਹੈ ਦੋਸਤੋ, ਅਤੇ ਅਸੀਂ ਪਹੁੰਚੇ ਹੋਏ ਹਾਂ ਅੱਜ ਡੇਲ ਮੁੰਡੀ ਹੋਰਾਂ ਦੇ ਆਫਿਸ ਦੇ ਵਿੱਚ ਲਾਈਵ ਲੋਕੇਸ਼ਨ ਲੈ ਕੇ ਤੁਹਾਡੇ ਲਈ। ਉੱਥੋਂ ਤੁਹਾਡੇ ਲਈ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ ਅੱਜ। ਔਰ ਸਭ ਤੋਂ ਪਹਿਲਾਂ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ, ਜੀਆਂ ਨੂੰ, ਵੀਕਐਂਡ ਦੀਆਂ ਤੁਹਾਡੇ ਲਈ ਢੇਰ ਸਾਰੀਆਂ ਸਾਰੇ ਪਰਿਵਾਰਾਂ ਦੇ ਲਈ ਸ਼ੁਭਕਾਮਨਾਵਾਂ। ਅਤੇ ਅਸੀਂ ਅੱਜ ਲਾਈਵ ਲੋਕੇਸ਼ਨ ਦੇ ਵਿੱਚ, ਕੱਲ੍ਹ ਅਸੀਂ ਪ੍ਰੋਜੈਕਟ ਕੀਤਾ ਸੀਗਾ ਨਾਇਗਰਾ ਫਾਲ ਦੇ ਵਿੱਚ, ਲੋਕਾਂ ਨੇ ਇਹਨੂੰ ਇੰਨਾ ਸਲਾਹਿਆ ਕਿ ਇੱਕ ਬੜੀ ਜ਼ਬਰਦਸਤ ਡੀਲ ਲੈ ਕੇ ਆ ਤੁਸੀਂ ਰੀਅਲ ਸਟੇਟ ਦੇ ਫੀਲਡ ਦੇ ਵਿੱਚ ਲੰਬੇ ਸਮੇਂ ਤੋਂ ਬਾਅਦ। ਅਤੇ ਡੇਲ ਮੰਡੀ ਹੋਰੀ ਵੀ ਜੁੜ ਚੁੱਕੇ ਨੇ ਮੇਰੇ ਨਾਲ। ਡੀਲ ਜੀ, ਜੀ ਐਮ ਬਿਗ ਸਵਾਗਤ ਜੀ।
2: ਜੀ ਸਰ ਸਾਹਿਬ, ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਭੈਣ ਭਰਾ ਪ੍ਰੋਗਰਾਮ ਸੁਣਦੇ ਨੇ AM 530 ਦੇ ਉੱਤੇ, ਆਪਣੇ ਪ੍ਰੋਗਰਾਮ ਦੇ ਜਿੰਨੀ ਵੀ ਲਿਸਨਰਸ਼ਿਪ ਹੈਗੀ ਆ, ਸਾਰਿਆਂ ਨੂੰ ਬੜੇ ਆਦਰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਸਲਾਮ ਵਾਸਤੇ ਪ੍ਰਵਾਨ ਹੋਵੇ। ਔਰ ਮੈਂ ਕਹਿੰਦਾ ਜੀ, ਅਸੀਂ ਕੱਲ੍ਹ ਵੀ ਗੱਲ ਕੀਤੀ ਸੀ, ਅੱਜ ਵੀ ਇਸੇ ਜੀ ਦੇ ਉੱਤੇ ਗੱਲਬਾਤ ਕਰਾਂਗੇ।
1: ਬਿਲਕੁਲ ਜੀ।
2: ਸਿਰ ਸਾਹਿਬ, ਕੱਲ੍ਹ ਤੁਸੀਂ ਚਲੇ ਗਏ ਸੀ, ਉਦੋਂ ਬਾਅਦ ਕਾਫੀ ਬਿਜ਼ੀ ਰਹੇ, ਔਰ ਕਾਫੀ ਕਹਿ ਲਓ ਕਿ ਭੈਣ ਭਰਾਵਾਂ ਦੇ ਫੋਨ ਕਾਲ ਆਏ ਸਾਨੂੰ, ਅਸੀਂ ਉਹਨਾਂ
1: ਨੂੰ ਬਿਜ਼ੀ ਹੋਣ ਵਾਲਾ ਪ੍ਰੋਜੈਕਟ ਹੀ ਆ। ਅੱਜ ਮੈਂ ਨਾ ਗੱਲ ਕੀਤੀ ਰੀਅਲ ਸਟੇਟ ਦੇ ਬੰਦਿਆਂ ਨੇ ਸਾਡੇ ਵੈਨਕੂਵਰ, ਉਹ ਕਹਿੰਦੇ ਯਾਰ ਇਹ ਤਾਂ ਬਹੁਤ ਪਿਆਰੀ ਡੀਲ ਆ, ਕਹਿੰਦੇ ਸਾਡੇ ਵੀ ਕਾਸ਼ ਇੱਥੇ ਆਵੇ ਇਹ ਜੀ, ਹੈ ਨਾ। ਮੈਂ ਕਿਹਾ ਇਹ ਲੈ ਕੇ ਆਇਆ ਬਣਾ ਕੇ ਅਸੀਂ।
2: ਤੁਹਾਡੇ ਤੋਂ ਪਹਿਲਾਂ ਵੀ ਇੱਕ ਇੱਥੇ ਪਰਿਵਾਰ ਆਇਆ ਸੀ, ਉਹਨਾਂ ਨੂੰ ਮੈਂ ਐਕਸਪਲੇਨ ਕੀਤਾ, ਉਹਨਾਂ ਦੇ ਘਰੇ ਵਿਆਹ ਆ, ਉਹ ਕਹਿੰਦੇ ਮੈਂ ਦਬਦਬਾ ਆ ਗਿਆ ਭਈ ਛੇਤੀ ਛੇਤੀ ਭਈ ਦੇਖ ਜਾਵਾਂ ਇਨਫੋਰਮੇਸ਼ਨ, ਭਈ ਤੁਸੀਂ ਇੱਕ ਵੀਕ ਲਈ ਮੇਰੇ ਲਈ ਹੋਲਡ ਕਰ ਲਓਗੇ। ਮੈਂ ਕਿਹਾ ਪਹਿਲਾਂ ਤੁਸੀਂ ਲੋਕੇਸ਼ਨ ਦੇਖ ਕੇ ਆਓ, ਜਦ ਤੱਕ ਤੁਸੀਂ ਦੇਖਦੇ ਨਹੀਂ ਅਸੀਂ ਤੁਹਾਨੂੰ ਪ੍ਰੋਡਕਟ ਨਹੀਂ ਦਿੰਦੇ। ਬਾਅਦ ਦੇ ਵਿੱਚ ਕਹਿਣ ਨਾਲੋਂ ਕਿ ਅਸੀਂ ਦੇਖਿਆ,

0: ਕਿੱਦੋਂ ਵਧੀਆ ਪ੍ਰੋਡਕਟ ਅੱਜ ਦੀ ਡੇਟ ਦੇ ਵਿੱਚ, ਕੱਲ ਨੂੰ ਕੁਛ ਵੀ ਆ ਸਕਦਾ ਜੀ, ਤੁਹਾਨੂੰ ਪੂਰੇ ਕੈਨੇਡਾ ਦੇ ਵਿੱਚ ਨਹੀਂ ਮਿਲਣਾ, ਨਹੀਂ ਮਿਲਣਾ ਤੇ ਨਹੀਂ ਮਿਲਣਾ, ਕਿਉਂਕਿ ਪ੍ਰਾਈਸ ਵਾਈਜ਼, ਪ੍ਰੋਡਕਟ ਵਾਈਜ਼, ਔਰ ਇਹਨਾਂ ਦੀ ਕੈਸ਼ ਫਲੋ ਵਾਈਜ਼, ਰਿਟਰਨ ਵਾਈਜ਼, ਲੋਕੇਸ਼ਨ ਵਾਈਜ਼, ਸਾਰੇ ਕੁਛ ਆਪਾਂ ਹਰੇਕ ਲਿੰਕ ਦੇ ਵਿੱਚ ਅੱਜ ਵੱਖਰੀ ਵੱਖਰੀ ਗੱਲ ਇਹਦੇ ਉੱਤੇ ਕਰਾਂਗੇ
1: ਜੀ।
0: ਪਹਿਲੇ ਲਿੰਕ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਇੱਕ ਬਲਾਕ ਚ ਚਾਰ ਬਿਲਡਿੰਗਾਂ, ਇੱਕ ਬਿਲਡਿੰਗ ਦੇ ਵਿੱਚ ਤਿੰਨ ਘਰ ਆ, ਤਿੰਨ ਯੂਨਿਟ ਮਿਲਦੇ ਤੁਹਾਨੂੰ, ਇੱਕ ਦੋ ਬੈਡਰੂਮ ਦਾ, ਇੱਕ ਇੱਕ ਬੈਡਰੂਮ ਦਾ, ਇੱਕ ਇੱਕ ਬੈਡਰੂਮ ਦਾ। ਇੱਕ ਸਾਡੇ ਕੋਲ ਬਲਾਕ ਆ, ਉਹਦੇ ਵਿੱਚ ਤਿੰਨ ਹੀ ਇੱਕ ਇੱਕ ਬੈਡਰੂਮ ਵਾਲੇ ਆ। ਇੱਕ ਬਲਾਕ ਆ ਜਿਹੜਾ ਸੋਲਡ ਹੋ ਗਿਆ, ਜਿਹਦੇ ਵਿੱਚ ਇੱਕ ਤਿੰਨ ਬੈਡਰੂਮ ਦਾ ਸੀ ਉੱਪਰ ਜੀ, ਤੇ ਇੱਕ ਇੱਕ ਉਹਦੇ ਵਿੱਚ ਦੋ ਬੈਡਰੂਮ ਦਾ ਸੀ, ਇੱਕ ਇੱਕ ਬੈਡਰੂਮ ਦਾ, ਪਰ ਦੋ ਦੋ ਬੈਡਰੂਮ ਵਾਲੇ ਸਾਡੇ ਕੋਲ ਅਜੇ ਵੀ ਹੈਗੇ ਨੇ। ਤੁਹਾਨੂੰ ਤਿੰਨ ਯੂਨਿਟ ਮਿਲਦੇ, ਤਿੰਨਾਂ ਜਗ੍ਹਾ ਤੋਂ ਲੀਗਲੀ ਤੁਹਾਡੇ ਰੈਂਟ ਤੇ ਹੁੰਦੇ, ਤਿੰਨੇ ਹੀ ਤੁਹਾਡੇ ਲੀਗਲ ਯੂਨਿਟ ਆ। ਇਹ ਪਹਿਲੀ ਵਾਰੀ ਹੋਇਆ ਜੀ ਇਹੋ ਜਿਹਾ ਪ੍ਰੋਡਕਟ ਮੇਰੇ ਰੀਅਲ ਸਟੇਟ ਕੈਰੀਅਰ ਦੇ ਵਿੱਚ, ਇਹ ਫਸਟ ਟਾਈਮ ਹੋਇਆ। ਔਰ $7.5 lakh ਪ੍ਰਾਈਸ ਆ। ਚਲੋ ਆਪਾਂ ਪ੍ਰਾਈਸ ਤੇ ਗੱਲ ਕਰੀਏ, ਮੈਂ ਕਹਿੰਦਾ ਤੁਸੀਂ ਆਪ ਪ੍ਰੋਡਕਟ ਦੇ ਸਕੇਅਰ ਫੁੱਟ ਦੇਖ ਲਓ, ਸਾਰੇ ਕਿਤੇ ਬਿਲਡਰਾਂ ਤੋਂ ਐਸਟੀਮੇਟ ਲੈ ਲਓ, ਫਲੋਰ ਪਲਾਨ ਲੈ ਜਾਓ, ਉਹਨਾਂ ਨੂੰ ਪੁੱਛੋ ਜੀ ਅਸੀਂ ਆਪ ਬਣਾਉਣਾ ਹੋਵੇ ਸਾਨੂੰ ਕਿੰਨੇ 'ਚ ਪਊਗਾ।
1: ਬਿਲਕੁਲ,
0: ਇਹਨਾਂ ਦੀ ਮੈਸ ਕੰਸਟਰਕਸ਼ਨ ਆ ਜੀ, ਇਹਨਾਂ ਦੇ ਕੋਲ ਜ਼ਮੀਨ ਵਧੀਆ ਪ੍ਰਾਈਸ ਤੇ ਮਿਲੀ ਹੋਈ ਆ
1: ਜੀ,
0: ਸਰਵਿਸਿੰਗ ਇਹ ਆਪ ਕਰ ਲੈਂਦੇ ਸਾਰੀ ਦੀ ਸਾਰੀ, ਇਹਨਾਂ ਦੀ ਉਸ ਕਰਕੇ ਕੋਸਟ ਬਹੁਤ ਘੱਟ ਆ। ਅੱਜ ਦੀ ਡੇਟ 'ਚ ਬਹੁਤ ਸਾਰੇ ਬਿਲਡਰ ਆ ਸਿੰਘ ਸਾਹਿਬ, ਆਪਣੀ ਟ੍ਰੇਡ ਆ ਜਿਹੜੀ ਉਹਨੂੰ ਕੰਮ ਦੇਣ ਲਈ ਪ੍ਰੋਡਕਟ ਆ ਜਿਹੜਾ ਤਿਆਰ ਕਰਕੇ ਇਹੋ ਜਿਹਾ ਦੇ ਰਿਹਾ, ਕੋਈ ਬਾਹਲਾ ਜ਼ਿਆਦਾ ਇਹਨਾਂ ਦੇ ਵਿੱਚ ਪ੍ਰੋਫਿਟ ਹੈ ਨਹੀਂ। ਹੁਣ ਤੁਸੀਂ $7.5 lakh ਦਾ ਜਿਹੜਾ ਇਹਨਾਂ ਤੋਂ ਲੈਣਾ, ਤੁਹਾਡਾ ਆਪਣਾ ਹੀ 8.5-9 ਵਾ ਜਾ ਕੇ ਬਣਨਾ, ਤਾਂ ਇੰਨੀ ਹਾਸਲ ਇੱਥੇ ਤੁਸੀਂ ਡਿਪੋਜ਼ਿਟ ਦੇਣਾ, ਤੁਹਾਡਾ ਘਰ ਬਣ ਜਾਣਾ, ਤੁਹਾਨੂੰ 86,000 HST ਦਾ ਕ੍ਰੈਡਿਟ ਮਿਲ ਜਾਣਾ। 7.5 ਦਾ ਲਿਆ ਤੁਹਾਡਾ 6-7 ਤੋਂ ਥੱਲੇ ਹੀ ਰਹਿ ਗਿਆ, 6-7 ਦੇ ਵਿੱਚ ਤੁਹਾਨੂੰ ਤਿੰਨ ਘਰ ਮਿਲਦੇ,
1: ਤਿੰਨ ਘਰ ਮਿਲ ਰਹੇ ਆ, ਇੱਕ ਦੋ ਬੈਡਰੂਮ ਦਾ ਤੁਸੀਂ ਲਿਆ ਕੇ ਕਹਿੰਦੇ,
0: ਦੋ ਬੈਡਰੂਮ ਵਾਲੇ ਵੀ
1: ਘਰ
0: ਤੁਹਾਨੂੰ 6-7 ਦੇ ਵਿੱਚ ਮਿਲਣ ਲੱਗੇ। ਜੇ $1500 ਮਿਨੀਮਮ ਰੈਂਟ ਲਾਈਏ ਇਹਨਾਂ ਦਾ, $4500 ਰੈਂਟ ਬਣਦਾ ਸੀ ਸਾਹਿਬ
1: ਜੀ,
0: ਤੇ ਜੇ ਆਪਾਂ ਨੂੰ CMSE ਲਈ ਫੰਡਿੰਗ ਲਈ ਅਪਰੂਵ ਹੋ ਜਾਂਦੇ, ਤੁਸੀਂ ਪੂਰਾ ਬਲਾਕ ਲੈ ਲੈਂਦੇ ਆ, ਅਪਰੂਵਲ ਤੇ ਡਿਪੈਂਡ ਕਰਦਾ। ਔਰ 30-day ਕੰਡੀਸ਼ਨ ਹੈ ਐਗਰੀਮੈਂਟ ਦੇ ਵਿੱਚ, 30 ਦਿਨਾਂ ਦੀ ਅਸੀਂ ਕੰਡੀਸ਼ਨ ਪਾਉਂਦੇ ਹਾਂ, ਕਿਉਂਕਿ CMSE ਥੋੜ੍ਹਾ ਲੰਬਾ ਟਾਈਮ ਲੈਂਦੀ, ਅਸੀਂ ਪਹਿਲਾਂ ਹੀ ਪ੍ਰੀ ਅਪਰੂਵ ਕਰਾਵਾਂਗੇ ਤਾਂ ਇਹਨੂੰ ਫਾਈਨਲ ਕਰਾਂਗੇ, ਨਹੀਂ ਤਾਂ ਨਹੀਂ। ਤੁਹਾਡੇ ਜਿੰਨੇ ਪੈਸੇ ਤੁਸੀਂ ਡਿਪੋਜ਼ਿਟ ਦੇਣਾ ਪੂਰਾ ਵਾਪਸ ਲੈ ਲਓ, ਇਹਦੇ 'ਤੇ ਫੁੱਲ ਕੰਡੀਸ਼ਨ ਆ। ਔਰ ਮੈਂ ਕਹਿੰਦਾ ਕਿ ਜੀ ਇਦੂ ਬੈਟਰ ਡੀਲ, ਇਦੂ ਵਧੀਆ ਪ੍ਰੋਡਕਟ, ਸਟੱਕੋ ਸਟੋਨ ਪੈਕੇਜ ਲੱਗੇ, ਬਾਲਕੋਨੀਆਂ ਬਣੀਆਂ ਹੋਈਆਂ ਬਿਊਟੀਫੁਲੀ ਡਿਜ਼ਾਈਨਡ, 3 ਕਿਚਨਾਂ, ਮਲਟੀਪਲ ਬਾਥਰੂਮ ਤੁਹਾਡੇ ਕੋਲ ਹੈਗੇ ਇਹਦੇ ਵਿੱਚ
1: ਜੀ,
0: ਇੱਕ ਘਰ 'ਚ ਤੁਸੀਂ ਲੈ ਲਓ, ਦੋ ਹਿੱਸੇ ਦੇ ਰੈਂਟ ਕਰ ਦਿਓ ਆਰਾਮ ਦੇ ਨਾਲ, ਕੋਈ ਤੀਜਾ ਬੰਦਾ ਤੁਹਾਡੀਆਂ ਕਿਸ਼ਤਾਂ ਪੇ ਕਰੇ, ਤੁਸੀਂ ਆਰਾਮ ਦੇ ਨਾਲ ਫ੍ਰੀ ਦੇ ਨਾਲ ਘਰ 'ਚ ਰਹਿ ਸਕਦੇ ਹੋ। ਤੁਸੀਂ ਰੈਂਟਲ ਪਰਪਸ ਲਈ ਤੁਹਾਡੇ ਕੋਲ 3 ਯੂਨਿਟ ਆ, ਤੁਸੀਂ ਦੋ ਭਰਾ ਆ ਇੱਕ ਘਰ 'ਚ ਰਹਿਣਾ ਚਾਹੁੰਦੇ, ਦੋ ਜਗ੍ਹਾ 'ਤੇ ਆਪ ਲੈ ਲਓ, ਤੀਜਾ ਹਿੱਸਾ ਰੈਂਟੀ ਕਰ ਦਿਓ। ਮੈਂ ਕਹਿੰਦਾ ਜੀ ਜਿੰਨਾ ਨਵਾਂ ਇਮੀਗ੍ਰੈਂਟ ਨਿਆਣੇ ਸਾਡਿਆਂ ਨੂੰ ਇਮੀਗ੍ਰੇਸ਼ਨ ਮਿਲੀ ਆ, ਥੋੜ੍ਹੇ ਪੈਸੇ ਆ ਕੋਲ, ਕਿਉਂਕਿ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਇਹ ਇਹੋ ਜਿਹਾ ਬੀਜ ਆ ਤੁਸੀਂ ਬੀਜਣਾ ਥੋੜ੍ਹਾ, ਵੱਢਣਾ ਜ਼ਿਆਦਾ, ਵੱਢਣ ਦੇ ਟਾਈਮ 'ਤੇ ਵੀ ਪਤਾ ਲੱਗਦਾ, ਪਰ ਅੱਜ ਅਸੀਂ ਐਕਸਪਲੇਨ ਕਰਦੇ ਤਾਂ ਝਾੜ ਕਿਹੋ ਜਿਹਾ ਹੋਣਾ। ਸੋ ਵਨ ਆਫ ਦੀ ਬੈਸਟ ਓਪਰਚੁਨਿਟੀ, ਵਨ ਆਫ ਦਾ ਬੈਸਟ ਪ੍ਰੋਗਰਾਮ ਇਹ ਤੁਹਾਨੂੰ ਮਿਲਦਾ, ਤੁਸੀਂ ਸਾਡੇ ਆਫਿਸ 'ਚ ਕਾਲ ਕਰ ਲਓ ਜਾਂ ਮੈਨੂੰ ਕਾਲ ਕਰ ਲਓ ਡਾਇਰੈਕਟਲੀ, 416-413-1313 ਜਾਂ ਫਿਰ 416-313-1313। ਸੋ ਸਾਹਿਬ ਕਈ ਵਾਰੀ ਮੈਂ ਤੁਹਾਡੇ ਕੋਲ ਬੈਠਾ ਜਾਂ ਮੇਰੇ ਫੋਨ 'ਤੇ ਕਈ ਵਾਰੀ ਘੰਟੀ ਨਹੀਂ ਵੱਜਦੀ, ਸਿੱਧਾ ਮੈਸ ਵੋਇਸ ਮੇਲ 'ਤੇ ਚੱਲ ਜਾਂਦਾ, ਤੁਸੀਂ ਇੱਕ ਟੈਕਸ ਮੈਸੇਜ ਜ਼ਰੂਰ ਛੱਡ ਦਿਓ ਕਿ ਕਾਲ ਆਸ ਫੋਰ ਦਿਸ ਪ੍ਰੋਡਕਟ, ਉਹਦੇ ਨਾਲ ਸਾਡੇ ਕੋਲ ਇੱਕ ਪਤਾ ਲੱਗ ਜਾਂਦਾ, ਸਾਡੀ ਕਾਲ ਰਿਟਰਨ ਕਰ ਸਕਦੇ ਹਾਂ। ਸੋ ਜਿੰਨੇ ਵੀ ਭੈਣ ਭਰਾ ਸੈਂਟ ਕੈਥੀ, ਨਾਗਾ ਫਾਲ ਦੇ ਵਿੱਚ, GTA ਦੇ ਵਿੱਚ, ਬ੍ਰਾਂਟਨ, ਮਿਸੀਸਾਗਾ, ਜਿੱਥੇ ਵੀ, ਸਕਾਰਬੋਰ 'ਚ, ਪੀਟਰਬੋਰ ਤੱਕ ਤੁਸੀਂ ਸੁਣਦੇ ਹੋ, ਜੇ ਤੁਸੀਂ ਚੰਗੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਇਹੋ ਜਿਹਾ ਪ੍ਰੋਡਕਟ ਲੈਣਾ ਚਾਹੁੰਦੇ ਹੋ, ਚੰਗੇ ਤੁਹਾਨੂੰ $1600 ਮਹੀਨੇ ਦਾ ਡਿੱਗੇ ਵੀ, ਅਤੇ ਜੇ ਤੁਸੀਂ 10% ਦੇ ਸਿੱਧਾ ਜੀ ਤੁਹਾਡੀ ਮੌੜਗੇ ਰਹਿੰਦੀ ਆ, ਤੇ ਤੁਹਾਨੂੰ 13% ਤਾਂ HST ਆ, 3% ਤੁਹਾਡੇ ਕੋਲ ਜੇਬ ਚ ਹੋਣੇ, ਤੇ $0 ਇਨਵੈਸਟ ਕਰਕੇ ਤੁਹਾਡੀ ਪ੍ਰੋਪਰਟੀ ਬਣਦੀ ਆ।
1: ਟੈਲੀਫੋਨ ਨੰਬਰ ਦੇ ਰਿਹਾ 416-413-1313, 416-413-1313,
0: ਜਾਂ ਫਿਰ 416-313-1313,
1: ਬੜੇ ਸੌਖੇ ਨੰਬਰ ਨੇ
0: ਜੀ।
1: ਅੱਛਾ, ਅਗਲਾ ਮੈਸੇਜ ਇਹ ਮੈਂ ਲਵਾਂ, ਮੈਂ ਇਹ ਵੀ ਤੁਹਾਡੇ ਨਾਲ ਰਿਲੇਟਡ ਹੀ ਆ, ਰੀਅਲ ਸਟੇਟ ਨਾਲ ਹੀ ਆ। ਇਹ ਹੈਗੇ ਨੇ ਮਨੀਤ ਗਿਰੀ, ਗਿਰੀ ਲੀਗਲ ਲਾਅ ਆਫਿਸ ਤੋਂ, ਉਹ ਕਹਿੰਦੇ ਰੀਅਲ ਸਟੇਟ ਦੇ ਵਿੱਚ ਬਾਏ ਕਰ ਰਹੇ ਹੋ, ਸੈਲ ਕਰ ਰਹੇ ਹੋ, ਫੇਲ ਟੂ ਕਲੋਜ਼ ਆਫਟਰ ਸਾਈਨਿੰਗ, ਐਗਰੀਮੈਂਟ ਸਾਈਨ ਕਰ ਲਿਆ, ਫੇਲ ਟੂ ਕਲੋਜ਼ ਹੋ ਗਏ, ਪਰਚੇਜ ਜਾਂ ਸੇਲ APS ਕਹਿੰਦੇ ਕਰਨ ਹੈਗੀ ਆ, ਜਾਂ ਬਿਲਡਰ ਡਿਲੇ ਕੰਸਟਰਕਸ਼ਨ ਡਿਲੇ ਕਰ ਦਿੱਤੀ ਆ, ਅਤੇ ਹੁਣ ਕਿਹਾ ਡਿਮਾਂਡ ਕਰ ਰਿਹਾ ਫਟਾਫਟ।

0: ਕਲੋਜ਼ਿੰਗ ਕਰੋ ਹੈ ਨਾ, ਪਹਿਲਾਂ ਆਪ ਡਿਲੇ ਕਰਤੀ ਹੈ ਨਾ, ਅਤੇ ਨਾਲ ਦੀ ਨਾਲ ਕਹਿੰਦੇ ਥ੍ਰੈਟਨਿੰਗ ਟੂ ਲੀਗਲ ਐਕਸ਼ਨ, ਮੇਰੇ ਨਾਲ ਸੰਪਰਕ ਕਰੋ, ਮੈਂ ਆਪੇ ਬਿਲਡਰ ਨਾਲ ਸਮਝੂੰਗਾ ਜੀ। ਅਤੇ ਮੋਰਗੇਜ ਵਾਜ ਡਿਕਲਾਈਨਡ, ਪ੍ਰੋਪਰਟੀ ਵੈਲਿਊ ਡਰੋਪ, ਮੇਕਿੰਗ ਇਟ ਪੋਸੀਬਲ ਟੂ ਕੰਪਲੀਟ ਔਰ ਕਲੋਜ਼ਿੰਗ ਨਹੀਂ ਹੁੰਦੀ ਤਾਂ ਰਾਬਤਾ ਕਰ ਲਓ ਮੇਰੇ ਨਾਲ। ਔਰ ਇਸ ਤੋਂ ਇਲਾਵਾ ਸਿਵਲ ਲਜੀਸ਼ਨ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਿਸੇ ਨੇ ਤੂੰ ਤਾਂ ਪੈਸੇ ਉਧਾਰੇ ਲੈ ਲਏ, ਮੋੜ ਨਹੀਂ ਰਹੇ ਹੁਣ ਅੱਜ ਕੱਲ੍ਹ ਪਰਸਨ ਔਰ ਬਿਜ਼ਨਸ ਓ ਯੂ ਮਨੀ ਹੈ ਨਾ, ਉਹ ਤੁਸੀਂ ਫੇਲ ਟੂ ਪੇ, ਡਿਸਪਿਊਟ ਚੱਲ ਰਿਹਾ, ਅਸੀਂ ਸੈਟਲ ਕਰਾਂ ਕਹਿੰਦੇ। ਅਤੇ ਇਸ ਤੋਂ ਇਲਾਵਾ ਕਹਿੰਦੇ ਕਿ ਕੰਮ ਤੋਂ ਤੁਹਾਨੂੰ ਪੈਸੇ ਨਹੀਂ ਦੇ ਰਹੇ ਲੋਕ, ਹਾਂਜੀ ਵੇਜਸ ਤੁਹਾਡੀ ਨਹੀਂ ਮਿਲ ਰਹੀ, ਜਾਂ ਓਵਰ ਟਾਈਮ ਕੀਤਾ ਉਹ ਵੀ ਨਹੀਂ ਮਿਲ ਰਿਹਾ, ਉਹਦਾ ਵੀ ਕਿਸੇ ਚੱਲ ਲਾਂਗੇ ਕੋਈ ਨਾ ਨਿਬੇੜਾ ਕੰਮ ਨਾ। ਤੋ ਉਹਨਾਂ ਨੂੰ ਕਾਲ ਕਰ ਲਓ, ਮੈਂ ਤੁਹਾਨੂੰ ਨੰਬਰ ਦਿੰਦਾ ਗਿਰੀ ਲੀਗਲ ਆਫਿਸ ਦਾ, ਮਨੀਤ ਗਿਰੀ ਹੋ ਰਹੇ ਓਕਵੈਲ ਚ ਲੋਕੇਟਡ ਨੇ, 437-551-8000, 437-551-8000 'ਤੇ ਉਹਨਾਂ ਨੂੰ ਕਾਲ ਕਰ ਲਓ। ਇਹ ਜਿਹੜੀ ਪ੍ਰਾਈਮ ਬੇਸ ਪ੍ਰਦੇਸ਼ ਨਾਲ ਜੁੜੇ ਹੋਏ ਅੱਗੇ ਜਾ ਕੇ ਉਹਨੇ ਹੋਰ ਬਹੁਤ ਸਾਰੀਆਂ ਸੇਵਾਵਾਂ ਦੇ ਰਹੇ ਨੇ, ਉਹ ਵੀ ਸਾਂਝੀਆਂ ਕਰਾਂਗੇ। ਪਰ ਅੱਜ ਤੁਸੀਂ ਆਓ 7895 Tranmere Drive ਸਵੀਟ ਨੰਬਰ 206 ਦੇ ਵਿੱਚ, ਡੇਲ ਮੁੰਡੇ ਨੂੰ ਮਿਲ ਕੇ ਜਾਓ। ਅੱਜ ਆਪਾਂ ਕਿੰਨੇ ਤੱਕ, 7 ਵਜੇ ਤੱਕ ਹੀ ਹਾਂ?
1: ਅੱਜ ਸ਼ਾਮ ਦੇ ਆਪਾਂ 7 ਵਜੇ ਤੱਕ ਇੱਥੇ ਹਾਂ, ਜਿੰਨੇ ਵੀ ਭੈਣ ਭਰਾ 7 ਵਜੇ ਤੱਕ ਆਉਣਾ ਚਾਹੁੰਦੇ ਨੇ ਸਾਡੇ ਕੋਲ ਆਫਿਸ ਦੇ ਵਿੱਚ, ਤੁਸੀਂ ਪਹੁੰਚ ਸਕਦੇ ਹੋ ਇੱਥੇ ਜ਼ਰੂਰ। 5-7 ਮਿੰਟ ਬਿਜ਼ੀ ਹੋਈਏ ਜਾਂ ਆਪਾਂ ਰੇਡੀਓ ਸ਼ੋਅ ਦੇ ਉੱਤੇ ਹੋਈਏ, ਬਟ ਡੈਫੀਨੇਟਲੀ ਵੀ ਵਿਲ ਟ੍ਰਾਈ ਕਿ ਜਿਹੜਾ ਵੀ ਕੋਈ ਭੈਣ ਭਰਾ ਆਉਂਦਾ ਉਹਨੂੰ ਕੋਈ ਵੇਟ ਨਾ ਕਰਨੀ ਪਵੇ।
0: ਪਰ ਨੰਬਰ ਇੱਕ ਵਾਰੀ ਫਿਰ 416-413-1313 ਚੱਲਦੇ, ਬਾਬਾ ਸਟੂਡੀਓ ਅਗਲੇ ਲਿੰਕ ਵਿੱਚ ਮਿਲਦੇ ਹਾਂ ਜੀ।
2: ਜੀ ਬਿਲਕੁਲ, ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਪਹੁੰਚ ਸਕਦੇ ਹੋ ਡੇਲ ਮੁੰਡੇ ਜੀ ਦੇ ਆਫਿਸ, ਇਹਨਾਂ ਨੂੰ ਕਾਲ ਕਰ ਲਓ, ਇਨ ਕੇਸ ਕਾਲ ਤੁਹਾਡੀ ਮਿਸ ਹੋ ਜਾਂਦੀ ਹੈ ਤਾਂ ਤੁਸੀਂ ਆਪਣਾ ਮੈਸੇਜ ਜ਼ਰੂਰ ਛੱਡੋ। ਨੰਬਰ 2 ਨੇ 416-413-1313 ਜਾਂ ਫਿਰ 416-313-1313, 416-413-1313 ਜਾਂ ਫਿਰ 416-313-1313, ਦੋਨਾਂ ਨੰਬਰ 'ਤੇ ਤੁਸੀਂ ਆਪਣੇ ਕਾਲਸ ਕਰ ਸਕਦੇ ਹੋ, ਡੇਲ ਮੁੰਡੇ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਅਤੇ ਨਾਲ ਹੀ ਗਿਲਜ਼ ਸਵੀਟ ਫੈਕਟਰੀ ਦੇ ਨਾਲ ਤੁਸੀਂ ਸੰਪਰਕ ਕਰੋ, ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ, ਤੁਸੀਂ ਇਹਨਾਂ ਦੇ ਕੋਲੋਂ ਲਾਈਵ ਕੇਟਰਿੰਗ ਕਰਵਾ ਸਕਦੇ ਹੋ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਲਈ। ਮਸ਼ੀਨ ਮੇਡ ਸਮੋਸੇ ਅਤੇ ਹੈਂਡਮੇਡ ਸਮੋਸੇ ਦੋਨੇ ਅਵੇਲੇਬਲ ਨੇ, ਅਤੇ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਤੁਸੀਂ ਇਹਨਾਂ ਦੀਆਂ 5 locations ਚਲੋ ਫਰੈਸ਼ਕੋਸ ਦੇ ਵਿੱਚ ਦੇਖ ਸਕਦੇ ਹੋ, 2 locations ਇਹਨਾਂ ਦੀਆਂ ਕੈਲਗਰੀ ਦੇ ਵਿੱਚ ਨੇ, ਅਤੇ ਹੈੱਡ ਆਫਿਸ ਇਹਨਾਂ ਦਾ ਲੋਕੇਟਡ ਹੈ 2131 Williams Parkway, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਅਤੇ ਇਹਨਾਂ ਦੇ ਕੋਲ ਪਹੁੰਚੋ, ਤੁਸੀਂ ਇਹਨਾਂ ਦਾ ਲਾਜਵਾਬ ਖਾਣਾ ਆਪਣੇ ਮਹਿਮਾਨਾਂ ਨੂੰ ਵੀ ਖਵਾਓ। ਲਾਈਵ ਫੂਡ ਟਰੱਕ ਕੇਟਰਿੰਗ ਵੀ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। ਹੈੱਡ ਆਫਿਸ ਨੂੰ ਕਾਲ ਕਰ ਲਓ, ਨੰਬਰ ਹੈ 905-799-2616, 905-799-2616, ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ। ਪਹਿਲੇ ਕਾਲਰ ਜੁੜੇ ਨੇ 6162 ਜੀ, ਸਤਿ ਸ਼੍ਰੀ ਅਕਾਲ
3: ਜੀ।
2: ਸਤਿ ਸ਼੍ਰੀ ਅਕਾਲ ਜੀ,
3: ਹਾਂਜੀ, ਦੁਰਗਾ ਰੰਗੀਲਾ ਦਾ ਗਾਣਾ ਕਰ ਰਿਹਾ ਸੀ ਰਿਕੁਐਸਟ,
2: ਹਾਂਜੀ,
3: ਕਾਲੀ ਗਾਨੀ ਮਿੱਤਰਾਂ ਦੀ ਦੁਰਗਾ ਰੰਗੀਲਾ।
2: ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ।
3: ਓਕੇ,
2: ਥੈਂਕ ਯੂ ਤੁਹਾਡੀ ਕਾਲ ਦੇ ਲਈ। ਅਤੇ ਲੋ ਫਿਰ ਪਹਿਲਾ ਗਾਣਾ ਸੁਣੀਏ ਆਪਾਂ ਪ੍ਰੋਗਰਾਮ ਦੇ ਵਿੱਚ, 76 ਗਿੱਲ ਅਤੇ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-4444 ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ। ਤੁਹਾਡੀ ਕਾਲਸ ਆ ਰਹੀਆਂ ਨੇ। ਅਗਲੇ ਕਾਲਰ 6643। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਵਰਪ੍ਰੀਤ ਜੀ, ਤੁਹਾਨੂੰ ਤੁਹਾਡੇ ਸੁਣਦੇ ਹੋ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ, ਹੈਪੀ ਫਰਾਈਡੇ ਤੇ ਚੜ੍ਹਦੀ ਕਲਾ ਜੀ।
0: ਹਾਂਜੀ ਹੈਪੀ ਫਰਾਈਡੇ ਜੀ। ਤੁਸੀਂ ਤਾਂ ਬਹੁਤ ਦਿਨਾਂ ਬਾਅਦ ਅੱਜ ਆ ਰਹੇ ਹੋ, ਤੁਸੀਂ ਕਿੱਧਰ ਗਾਇਬ ਰਹਿਣ ਲੱਗ ਗਏ?
1: ਨਹੀਂ ਨਹੀਂ ਨਹੀਂ ਸੀਗੇ, ਤਾਂ ਇੱਥੇ ਹੀ ਬਸ ਸੁਣੀ ਦਾ ਪ੍ਰੋਗਰਾਮ, ਤਾਂ ਕਈ ਵਾਰੀ ਫਿਰ ਕਸ਼ਟ ਨਾ ਹੋਣ ਕਰਕੇ ਫਿਰ ਮੈਂ ਚੱਲ ਆਹੀ ਦਵਾਈਏ। ਮੈਂ ਸਮਝਦਾ ਘੰਟਾ ਹੀ ਆ, ਘੰਟੇ ਤਾਂ ਆਪਣੇ ਕੋਲ ਅਜੇ ਦੋ ਹੋਰ ਹੈਗੇ ਮੇਰਾ ਖਿਆਲ।
0: ਹਾਂਜੀ ਹਾਂਜੀ ਹਾਂਜੀ ਹਾਂਜੀ ਪੂਰੇ 6 ਵਜੇ ਤੱਕ
1: ਤੇ ਗਾਣਾ ਗਾ ਅਸੀਂ ਕਿਹੜਾ ਨਿੱਤ ਲੰਘਣਾ
0: ਬੜੇ ਵਧੀਆ ਵਧੀਆ ਗਾਣੇ ਨੇ, ਬੜੇ ਸੋਹਣੀ ਇਹਨਾਂ ਦੀ ਰਾਈਟਿੰਗ ਹੈ, ਸਾਰੇ ਗਾਣੇ ਆਲਮੋਸਟ ਇਹਨਾਂ ਦੇ ਵਧੀਆ ਨੇ। ਅੱਜ ਕੱਲ੍ਹ ਤਾਂ ਇਹਨਾਂ ਦਾ ਇੱਕ ਵਲੋਗ ਜਿਹੜਾ ਇਹ ਆਪਣਾ ਐਲਬਮ ਦੇ ਦੌਰਾਨ ਇਹਨਾਂ ਨੇ ਬਣਾਉਂਦੇ ਬਣਾਉਂਦੇ ਵਲੋਗ ਵੀ ਬਣਾਇਆ, ਉਹ ਵੀ ਬੜਾ ਕਹਿ ਲਓ ਕਿ ਚੱਲ ਰਿਹਾ ਅੱਜ ਕੱਲ੍ਹ, ਅਤੇ ਬੜਾ ਟ੍ਰੈਂਡਿੰਗ 'ਚ ਜਾ ਰਿਹਾ ਵਲੋਗ ਵੀ। ਦੇਖੋ ਅੱਜ ਕੱਲ੍ਹ ਕਿੰਨੇ ਪ੍ਰੋਫੈਸ਼ਨ ਹੀ ਬੜੇ ਚੇਂਜ ਹੋ ਗਏ ਨਾ। ਪਹਿਲਾਂ ਸਾਰੇ ਪ੍ਰੋਫੈਸ਼ਨਸ ਲੱਭਦੇ ਹੁੰਦੇ ਸੀ, ਕੋਈ ਕੰਮ ਕੁੰਮ ਲੱਭਦੇ ਹੁੰਦੇ ਸੀ, ਬਟ ਜਦੋਂ ਦੀ ਇੰਨੀ ਟੈਕਨੋਲੋਜੀ ਹੁਣ ਵਾਸਟ ਹੋ ਚੁੱਕੀ ਹੈ ਨਾ, ਅਤੇ ਕਹਿ ਲਓ ਕਿ ਹਰ ਚੀਜ਼ ਹੀ ਹੈ ਨਾ, ਤੁਸੀਂ ਘਰ ਬੈਠੇ ਹੀ ਬੈਠੇ ਬੈਠੇ ਤੁਸੀਂ ਸਟਾਰ ਬਣ ਸਕਦੇ ਹੋ, ਹੈ ਨਾ। ਜ਼ਰੂਰੀ ਨਹੀਂ ਹੈ ਕਿ ਇਹਦੇ ਲਈ ਮਿਹਨਤ ਨਹੀਂ ਹੈਗੀ, ਮਿਹਨਤ ਹਰ ਚੀਜ਼ ਦੇ ਵਿੱਚ ਹੀ ਲੱਗਦੀ ਹੈ। ਬਟ ਦੇਖੋ ਕਿ ਜੇ ਤੁਸੀਂ ਨਾ ਇਹ ਅੱਜ ਕੱਲ੍ਹ ਵਲੋਗਿੰਗ ਦਾ ਜ਼ਮਾਨਾ ਚੱਲ ਪਿਆ ਆ, ਤੁਸੀਂ ਜਾਂਦੇ ਜਾਂਦੇ ਨੋਰਮਲੀ ਆਪਣੀ ਰਫ ਜਿਹੀ ਵੀਡੀਓਜ਼ ਪਾਉਂਦੇ ਰਹੋ, ਕੁਛ ਕਰ ਰਹੇ ਹੋ, ਖਾ ਰਹੇ ਹੋ, ਪੀ ਰਹੇ ਹੋ, ਹੈ ਨਾ, ਅਤੇ ਉਹ ਵਲੋਗ ਬਣ ਜਾਂਦਾ। ਅਤੇ ਦੇਖੋ ਕਿੰਨੇ ਕਿੰਨੇ ਸਾਰੇ ਵਲੋਗਰਸ ਹੁਣ ਅੱਜ ਕੱਲ੍ਹ ਆ ਗਏ ਨੇ, ਅਤੇ ਦੇ ਆਰ ਮਿੰਟਿੰਗ ਮਨੀ, ਬਹੁਤ ਜ਼ਿਆਦਾ ਪੈਸੇ ਕਮਾ ਰਹੇ ਨੇ, ਹੈ ਨਾ। ਟੈਲੈਂਟ ਹੋਣਾ ਚਾਹੀਦਾ, ਟੈਲੈਂਟ ਤੋਂ ਕਹਿ ਲਓ ਕਿਤੇ ਨਾ ਕਿਤੇ ਰਾਹ ਫਿਰ ਮਿਲ ਹੀ ਜਾਂਦਾ। ਅਗਲੇ ਕਾਲਰ 3631 ਜੀ, ਸਤਿ ਸ਼੍ਰੀ ਅਕਾਲ।
2: ਮਨਪ੍ਰੀਤ ਜੀ ਤੇ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਮੈਂ ਅਮਰਜੀਤ ਜੀ ਮੰਬੋ ਹੋਣੋ ਤੁਸੀਂ।
0: ਹਾਂਜੀ ਹਾਂਜੀ।
2: ਅੱਜ ਤੁਸੀਂ 6 ਵਜੇ ਤੱਕ ਮੰਮੀ ਜੀ?
0: ਹਾਂਜੀ, ਮੈਂ ਆਈ ਥਿੰਕ ਪਿਛਲੇ 2 ਹਫ਼ਤਿਆਂ ਤੋਂ 6 ਵਜੇ ਤੱਕ ਹੀ ਆ ਐਵਰੀਡੇ। ਨਹੀਂ ਕੋਈ ਗੱਲ ਨੀ, ਦੱਸੋ ਕਿਹੜਾ ਗਾਣਾ ਸੁਣਨਾ।
2: ਦਿਲ ਤੇਰਾ ਨਵਾਂ ਨਕੋਰ।
0: ਦਿਲ ਤੇਰਾ ਨਵਾਂ ਨਕੋਰ।
2: ਨਕੋਰ ਨਵਾਂ।
0: ਹਾਂਜੀ ਹਾਂਜੀ
2: ਨਵਾਂ।
0: ਹਾਂਜੀ ਹਾਂਜੀ
2: ਦਿਲ ਤੇਰਾ ਨਵਾਂ ਨਕੋਰ।
0: ਕਿਹੜੇ ਸਿੰਗਰ ਦਾ ਗਾਣਾ?
2: ਇਹ ਸਤਵਿੰਦਰ ਬੁੱਗਾ।
0: ਸਤਵਿੰਦਰ ਬੁੱਗਾ, ਠੀਕ ਹੈ ਜੀ। ਮੈਨੂੰ ਥੋੜਾ ਟਾਈਮ ਦਿਓ, ਸੁਣਾਉਣੀ ਆ ਫਿਰ ਮੈਂ। ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਦੇ ਆ, ਤੇ ਤੁਸੀਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਾਉਣ ਦੀ ਲੋੜ ਹੋਵੇ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਲੋਕੇਟਰ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਪੰਜਾਬੀ, ਇੰਗਲਿਸ਼, ਹਿੰਦੀ, ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ANG ਆਟੋਮੋਟਿਵ ਰਿਪੇਅਰ, ਜ਼ਰੂਰ ਤੁਸੀਂ ਪਹੁੰਚੋ ਅਤੇ ਕਾਲ ਕਰੋ 905-857-7596, 905-857-7596। ANG ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। 3:34 ਹੋ ਗਏ ਨੇ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਅਗਲੇ ਕਾਲਰ 8673 ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। 8673, ਸਤਿ ਸ਼੍ਰੀ ਅਕਾਲ। ਨਹੀਂ, ਕਾਲ ਕੱਟ ਗਏ ਤੁਸੀਂ, ਦੁਬਾਰਾ ਕਾਲ ਕਰ ਲਿਓ, ਕਈ ਵਾਰ ਆਵਾਜ਼ ਨਹੀਂ ਆਉਂਦੀ, ਅਤੇ ਨੰਬਰ ਇੱਕੋ ਹੀ ਹੈ ਸਟੂਡੀਓ ਦਾ, 905-544-6444. ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਕਰ ਰਹੇ ਹਾਂ ਤੁਹਾਡੇ ਲਈ ਦੇਲ ਮੁੰਡੀ ਜੀ ਦੇ ਆਫਿਸ ਤੋਂ, ਅਤੇ ਸਿੱਧੂ ਸਰ ਪਹੁੰਚੇ ਹੋਏ ਨੇ ਉੱਥੇ ਲਾਈਵ ਲੋਕੇਸ਼ਨ ਪ੍ਰੋਗਰਾਮ ਲੈ ਕੇ। ਬੜੀ ਜਲਦੀ ਆਪਾਂ ਇੱਕ ਵਾਰ ਫਿਰ ਤੋਂ ਉਹਨਾਂ ਦੇ ਨਾਲ ਜੁੜਾਂਗੇ। ਅਤੇ ਬਟ ਤੁਸੀਂ ਨੰਬਰ ਜ਼ਰੂਰ ਨੋਟ ਕਰ ਲਓ ਡੇਲ ਮੁੰਡੀ ਜੀ ਦਾ, 416-413-1313। ਬਹੁਤ ਹੀ ਵਧੀਆ, ਬਹੁਤ ਹੀ ਯੂਨੀਕ ਇਹ ਪ੍ਰੋਜੈਕਟ ਲੈ ਕੇ ਆਏ ਨੇ, ਕਿਉਂਕਿ ਨੋਰਮਲੀ ਦੇਖਣ ਨੂੰ ਇੱਦਾਂ ਦੇ ਪ੍ਰੋਜੈਕਟ ਮਿਲਦੇ ਨਹੀਂ ਹੈ ਵੀ ਇੱਕ ਘਰ ਦੀ ਪ੍ਰਾਈਸ ਦੇ ਵਿੱਚ ਤੁਹਾਨੂੰ ਤਿੰਨ ਘਰ ਮਿਲ ਰਹੇ ਨੇ। ਤਾਂ ਇਹਦੇ ਬਾਰੇ ਤੁਸੀਂ ਜਾਣਕਾਰੀ ਲਓ। ਨਾਇਗਰਾ ਫਾਲਸ ਦੇ ਵਿੱਚ ਇਹ ਪ੍ਰੋਜੈਕਟ ਹੈ, 416-413-1313 ਇਹਨਾਂ ਦਾ ਨੰਬਰ ਹੈ। 8681 ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਗਾਣੇ ਦੀ ਫਰਮਾਇਸ਼ ਕਰਨੀ ਸੀ।
0: ਹਾਂਜੀ ਦੱਸੋ।
3: ਅੱਜ ਹੀ ਕੱਲ ਹੀ ਆਇਆ ਰਾਜਵੀਰ ਜਵੰਦੇ ਦਾ,
0: ਰਾਜਵੀਰ ਜਵੰਦਾ ਜੀ ਦਾ ਸੁਰਮਾ, ਹੈ ਨਾ। ਹਾਂਜੀ, ਮੈਂ ਵੀ ਦੇਖਿਆ ਥੋੜੀ ਦੇਰ ਪਹਿਲਾਂ, ਮੈਂ ਦੇਖ ਰਹੀ ਸੀਗੀ। ਲਗਾਉਂਦੇ ਆ ਆਪਾਂ,
3: ਬਹੁਤ ਸੋਹਣਾ ਗਾਇ।
0: ਹਾਂਜੀ ਹਾਂਜੀ, ਜ਼ਰੂਰ ਲਗਾਉਂਦੇ ਆ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। 8673 ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਬੇਟਾ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂ ਬੇਟਾ, ਇੱਕ ਗਾਣਾ ਹੈਗਾ ਪੁਰਾਣਾ ਪੰਜਾਬੀ, ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀ।
0: ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀ, ਠੀਕ ਹੈ ਜੀ,
4: ਮਿਹਰਬਾਨੀ।
0: ਹਾਂਜੀ, ਮੈਂ ਜ਼ਰੂਰ ਲਗਾਉਂਦੀ ਹਾਂ, ਮੈਨੂੰ ਬਸ ਥੋੜ੍ਹਾ ਜਿਹਾ ਟਾਈਮ ਦਿਓ। ਦੁਰਗਾ ਰੰਗੀਲਾ ਜੀ ਦੀ ਆਵਾਜ਼ ਦੇ ਵਿੱਚ, ਤੇ ਤੁਸੀਂ ਵੀ ਸੁਣੋ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 9055564644 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਇਸੇ ਨੰਬਰ ਤੇ ਕਾਲ ਕਰ ਸਕਦੇ ਹੋ। ਕਈ ਵਾਰ ਨੰਬਰ ਜਲਦੀ ਚ ਬੋਲਿਆ ਜਾਂਦਾ, ਕਈ ਵਾਰ ਨਹੀਂ ਨੋਟ ਹੁੰਦਾ, ਤਾਂ ਤੁਸੀਂ ਇਸੇ ਨੰਬਰ ਤੇ ਕਾਲ ਕਰੋ 9055564644 905 564 44। ਸਟੂਡੀਓ ਦਾ ਨੰਬਰ ਹੈ। ਚਲੀਏ ਇੱਕ ਵਾਰ ਫਿਰ ਤੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਜੇਕਰ ਤੁਸੀਂ ਵੀ ਨਾਇਗਰਾ ਫਾਲਸ ਦੇ ਵਿੱਚ ਬਹੁਤ ਹੀ ਕਮਾਲ ਦਾ ਆਪਣਾ ਘਰ ਲੈਣਾ ਚਾਹੁੰਦੇ ਹੋ, ਕਮਾਲ ਦਾ ਇਸ ਕਰਕੇ ਕਿਉਂਕਿ ਬਹੁਤ ਸੋਹਣੀ ਲੋਕੇਸ਼ਨ, ਵੈਸੇ ਨਾਇਗਰਾ ਫਾਲਸ ਬੜਾ ਖੂਬਸੂਰਤ ਜਿਹਾ ਸ਼ਹਿਰ ਹੈ, ਤੇ ਉੱਥੇ ਤੁਹਾਨੂੰ ਰਹਿਣ ਦਾ ਮੌਕਾ ਮਿਲੇ, ਉਹ ਵੀ ਇੱਕ ਦੇ ਪ੍ਰਾਈਸ ਦੇ ਵਿੱਚ ਤੁਹਾਨੂੰ 3 ਘਰ ਮਿਲਣ, ਇਸ ਤੋਂ ਵਧੀਆ ਪ੍ਰੋਜੈਕਟ ਹੋਰ ਕੀ ਹੋ ਸਕਦਾ। ਇਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ 4164131313 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਤੇ ਲਓ ਫਿਰ ਗੱਲਬਾਤ ਕਰਦੇ ਹਾਂ ਤਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਲੋਕੇਸ਼ਨ ਪ੍ਰੋਗਰਾਮ ਲੈ ਕੇ। ਡੇਲ ਮੁੰਡੇ ਜੀ ਤੋਂ ਲੈਂਦੇ ਹਾਂ ਆਪਾਂ ਪੂਰੀ ਇਨਫੋਰਮੇਸ਼ਨ ਪ੍ਰੋਜੈਕਟ ਦੀ। ਜੀ ਸਿੱਧੂ ਸਰ,
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਹੋ। ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਦਮਾ ਵਾਲਾ। ਕਾਲੀ ਗਾਨੀ ਮਿੱਤਰਾਂ ਦੀ ਰਾਤੀ ਟੁੱਟ ਗਈ ਨੀਂਦ ਨਾ ਆਈ, ਫਿਰ ਆਉਂਦੀ ਨਹੀਂ ਨੀਂਦ, ਹੈ ਨਾ, ਇਹਨਾਂ ਦਿੱਤੀ ਹੋਈ ਪਿਆਰ ਮੁਹੱਬਤ ਕੋਈ ਚੀਜ਼। ਪਰ ਬੜੇ ਦੇਰ ਬਾਅਦ ਮੁੰਡੇ ਸਾਹਿਬ, ਮੈਂ ਵੀ ਗੀਤ ਸੁਣਿਆ ਦਰਗਰ ਗਿੱਲਾਂ ਦੇ, ਜਿੰਨੇ ਵੀ ਗੀਤ ਪੁਰਾਣੇ ਨੇ ਨਾ, ਬੜੇ ਹੁਣ ਬਹਾਰ ਨੇ ਨਾ, ਹੁਣ ਵੀ ਆਪਾਂ ਸੁਣਦੇ ਰਹਿੰਦੇ ਹਾਂ ਨਾ।
2: ਸਾਹਿਬ ਜਿਹੜੀ ਫੀਲਿੰਗ ਦੇ ਨਾਲ ਤੁਸੀਂ ਗੱਲ ਕੀਤੀ ਨਾ, ਹਰੇਕ ਦੇ ਦਿਮਾਗ 'ਚ ਬਹਿ ਗਈ ਦੇ ਉੱਦਾਂ ਕਦੇ ਕਾਲੀ ਗਾਨੀ ਮਿੱਤਰਾਂ ਦੀ। ਬੰਦਾ ਆਮ ਹੀ ਕਹਿੰਦਾ ਜਿਸ ਤਰੀਕੇ ਨਾਲ, ਜਿਸ ਤਰ੍ਹਾਂ ਨਾਲ ਤੁਸੀਂ ਫੋਕਸ ਕਰਕੇ ਕਹੀ ਆ, ਇਹ ਪਤਾ ਲੱਗਦਾ ਵੀ ਐਕਸਪੀਰੀਅੰਸ ਨਿਕਲ ਨਿਕਲ ਕੇ ਬਾਹਰ ਆਉਂਦਾ। 25 ਸਾਲਾਂ ਦੇ ਹੋਸਟ ਦਾ ਜਾਂ 30 ਸਾਲ ਦੇ ਹੋਸਟ ਦਾ ਟ੍ਰਮੈਂਡਸ ਵੇ।
1: ਔਰ ਨਾਲ ਦੀ ਨਾਲ ਨਾ ਜਿਹੜੀ ਬੜੀਆਂ ਹੀ ਕਾਲਸ ਆ ਰਹੀਆਂ, ਜਿਹੜਾ ਆਪਣਾ ਪ੍ਰੋਜੈਕਟ ਆ ਨਾ, ਮੈਂ ਕਹਿੰਦਾ ਫਾਲ ਦਾ ਸੋਨੇ ਦੇ ਸਾਜੇ ਵਾਲੀ ਗੱਲ ਆ, ਕਿਉਂਕਿ ਕਹਿੰਦੇ ਵੀ ਚਾਹੇ ਲੈ ਕੇ ਆਏ ਹੋ ਪ੍ਰੋਜੈਕਟ ਤੁਸੀਂ, ਪਰ ਜ਼ਬਰਦਸਤ ਪ੍ਰੋਜੈਕਟ ਆ ਵੀ, ਇੱਕੋ ਪ੍ਰਾਈਸ ਦੇ ਵਿੱਚ 3 ਯੂਨਿਟਾਂ ਮਿਲਣੀਆਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ, ਪਹਿਲੀ ਵਾਰੀ ਹੋਇਆ ਇਕੱਠੀ 'ਚ ਨਾ। ਤੋ ਆਪਾਂ ਚਾਹੁੰਦੇ ਹਾਂ ਕਿ ਸਾਡੇ ਸਰੋਤਿਆਂ ਨੂੰ ਜੇ 1 ਦੀ ਪੇ ਕਰਕੇ 3 ਯੂਨਿਟਾਂ ਮਿਲਦੀਆਂ ਹੋਣ, ਤਾਂ ਕਿਉਂ ਨਾ ਫਾਇਦਾ ਕਰੀਏ ਉਹਨਾਂ ਦਾ। ਦੇਖੋ ਰੀਅਲ ਸਟੇਟ ਵਿੱਚ ਚੱਲਦੇ ਜਾਣਾ ਹਮੇਸ਼ਾ, ਕਿਤੇ ਸਲੋ, ਕਿਤੇ ਅਪ ਐਂਡ ਡਾਊਨ। ਆਪਾਂ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਨਾ ਪਹਿਲੀਆਂ ਦੇ ਵਿੱਚ 19% 20% ਇੰਟਰਸਟ ਵੀ ਪੇ ਕੀਤਾ, ਹਾਂਜੀ, ਬਹੁਤ ਦੇਰ ਪਹਿਲਾਂ। ਅਤੇ ਅੱਜ ਕੱਲ੍ਹ ਆਪਾਂ 3 ਸਮਥਿੰਗ ਹੈਗਾ, ਅਤੇ ਕਈ ਵਾਰੀ ਸ਼ਿਕਵਾ ਕਰਨ ਲੱਗ ਜਾਂਦੇ ਹਾਂ, ਨਾ ਕੁਛ ਵੀ ਨਹੀਂ ਤਾਂ ਪੀਸ ਆਫ ਕੇਕ ਆ। ਅਤੇ ਜਿਨ੍ਹਾਂ ਨੇ ਕੋਈ ਪ੍ਰੋਪਰਟੀ ਲੈਣੀ ਆ, ਜਿਨ੍ਹਾਂ ਨੇ ਲੈਣੀ ਆ, ਜਿਹੜੇ ਫਸਟ ਬਾਇਰ ਨੇ, ਉਹਨਾਂ ਵਾਸਤੇ ਤਾਂ ਮੈਂ ਕਹਿੰਦਾ ਚਾਹੇ ਉਹ ਇੱਥੇ ਰਹਿ ਲੈਣ, ਓਕਵੈਲ ਰਹਿ, ਬਰਲਿੰਗਟਨ ਰਹਿ ਲੈਣ, ਜਾਂ ਨੈਗਰਾ ਰਹਿ ਲੈਣ। ਮੈਂ ਕਈ ਵਾਰੀ ਸੋਚਦਾ ਹੁੰਦਾ, ਕਈ ਵਾਰੀ ਸੋਚਦਾ ਲੋਕ ਯਾਰ, ਆਪਾਂ ਆਲੇ ਦੁਆਲੇ ਕਿਤੇ ਵੀ ਰਹਿੰਦੇ ਹਾਂ ਨਾ, ਰਾਸ਼ ਆਪਾਂ ਬਰੈਂਪਟਨ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਆਉਂਦੇ ਹਾਂ ਨਾ, ਜੇ ਆਪਾਂ ਜੋਰਜ ਟਾਊਨ ਵੱਲ ਨੂੰ, ਤਾਂ ਵੀ 1.5 ਘੰਟਾ ਲੱਗ ਜਾਂਦਾ। ਅਤੇ ਮੈਂ ਕਈ ਵਾਰੀ ਗੱਡੀ ਲਾ ਦਿੰਦਾ ਨੈਗਰਾ ਫਾਲ ਤੋਂ ਘਰੇ ਆਪਣੇ ਮਿਸਾਗਰ ਰੋਡ 'ਤੇ ਅਤੇ ਕੁਈਨ 'ਤੇ, 1 ਘੰਟਾ 10-15 ਮਿੰਟ ਦੇ ਵਿੱਚ। ਕੀ ਡਰਾਈਵ ਹੈ, ਕੁਛ ਵੀ ਨਹੀਂ ਹੈ, ਅੱਜ ਕੱਲ੍ਹ ਸਭ ਕੁਝ ਨੇੜੇ ਹੀ ਆ। ਤੋ ਕਹਿਣ ਦਾ ਭਾਵ ਆ ਕਿ ਜਿਸ ਕਿਸੇ ਨੇ ਵੀ ਆਪਣੀ 4 ਮਨੀ ਸੇਵਿੰਗ ਕਰਨੀ ਆ, ਉਹਦੇ ਵਾਸਤੇ ਜਿਹੜਾ ਆਹ ਪ੍ਰੋਜੈਕਟ ਆਪਾਂ ਲੈ ਕੇ ਆਏ ਹਾਂ, ਇਹਦੀ ਹੋਰ ਜਾਣਕਾਰੀ ਦੇਈਏ, ਇਹ ਇੱਕ ਬਹੁਤ ਵਧੀਆ ਸਟੀਲ ਕਰਨ ਵਾਲੀ ਡੀਲ ਹੈ।
2: ਜੀ ਸਰ ਸਾਹਿਬ, ਆਪਾਂ ਤੁਹਾਡੀ ਪ੍ਰੋਡਕਟ ਦੀ ਗੱਲ ਕਰ ਲੈਂਦੇ ਹਾਂ, ਫਿਰ ਆਪਾਂ ਡੀਲ ਦੀ ਗੱਲ ਕਰਾਂਗੇ, ਫਿਰ ਆਪਾਂ ਉਹਦੇ 'ਤੇ ਦੱਸ ਦੇਵਾਂਗੇ ਬੈਨੀਫਿਟ ਕੀ ਆ ਅਤੇ ਕੀ ਐਕਸਟਰਾ ਬੈਨੀਫਿਟ ਉਹਨਾਂ ਨੂੰ ਗੌਰਮੈਂਟ ਦੇ ਵੱਲੋਂ ਹੋਰ ਮਿਲ ਸਕਦੇ ਨੇ। ਇੱਕ HST ਦਾ ਤਾਂ ਸਾਰੀ ਕਮਿਊਨਿਟੀ 'ਚ, ਸਾਰੇ ਕੈਨੇਡਾ ਨੂੰ ਪਤਾ ਲੱਗ ਗਿਆ ਕਿ ਜਿਹੜੀ HST ਅੰਟਾਰੀਓ ਦੇ ਵਿੱਚ ਤੁਹਾਨੂੰ 13.5% ਫੈਡਰਲ ਦਾ ਜੀ, 8% ਡੱਗਫੋਰਡ ਦਾ ਤੋਹਫਾ ਉਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ। ਉਹਦੇ ਨਾਲ ਇੱਕ ਕੀ ਗੱਲ ਕਿ ਬਾਇੰਗ ਪਾਵਰ, ਦੇਖੋ ਆਪਾਂ ਉਦਣ ਵੀ ਗੱਲ ਕੀਤੀ ਸੀ, $1 ਮਿਲੀਅਨ ਦਾ ਘਰ ਬਣਾਉਣ ਲਿਆ, 3 ਲੱਖ ਗੌਰਮੈਂਟ ਵਾਲੇ ਪੂੰਝ ਕੇ ਲੈ ਜਾਂਦੇ ਆ
1: ਜੀ।
2: ਲੋਕੀ ਕਹਿੰਦੇ ਬਿਲਡਰ ਚੋਰ ਆ, ਗੌਰਮੈਂਟ ਹੀ ਨਿਕਲੀ, ਲੈਣਾ ਨੀ ਦੇਣਾ ਨੀ, ਉਹ ਬੰਦਾ 200
1: ਕਰਦਾ ਜਾਂਦੇ ਆ ਨਾ, ਨਾ ਹਿੰਗ ਲੱਗੇ, ਨਾ ਫੜਕੜੀ, ਰੰਗ ਵੀ ਚੋਖਾ, ਗੌਰਮੈਂਟ ਤਾਂ ਬੈਠੀ ਆ, ਉਹਨੇ ਕਿਹੜਾ ਕੋਈ ਪ੍ਰੋਡਕਟ ਦੇ ਮਨੀ ਸਪੈਂਡ ਕਰਨੇ। ਬਿਲਡਰ ਨੇ ਤਾਂ ਫਿਰ ਵੀ ਇੱਟਾਂ ਖਰੀਦਣੀਆਂ, ਉਹਦੇ ਵਿੱਚ ਜਿੰਨੀ ਲੱਕੜ ਲਾਉਣੀ ਆ, ਜਿੰਨਾ ਕੁਛ ਵੀ ਸਾਰਾ ਕੋਈ ਲਾਉਣਾ, ਉਹਦੀ ਮਨੀ ਸਪੈਂਡ ਕਰਨੀ, ਗੌਰਮੈਂਟ ਤਾਂ ਬੈਠੀ ਆ, ਉਹਨੂੰ ਤਾਂ ਆਪਦੇ ਪੈਸੇ ਲੈ ਜਾਣੇ ਆ।
2: ਉਹ ਕਹਿੰਦੇ ਘਾਟਾ ਪੈ ਜਾਏ ਤੁਹਾਡਾ, ਰੁੜ ਜਾਏ, ਜਦੋਂ ਕਲੋਜ਼ਿੰਗ ਹੋ ਗਈ ਸਾਡਾ 13% ਸਾਨੂੰ ਆਊਗਾ। ਸਿਟੀ ਵਾਲੇ ਕਹਿੰਦੇ ਤੁਸੀਂ ਬਣਾਉਣਾ ਤੁਹਾਡਾ, ਬਣੇ ਚਾਹੇ ਨਾ ਬਣੇ, ਭਾਵੇਂ ਜਾਂਦਾ ਹੀ ਤੁਹਾਡਾ ਫੂਕਿਆ ਜਾਵੇ, ਅਸੀਂ $90,000 ਡਿਵੈਲਪਮੈਂਟ ਚਾਰਜਸ ਲੈਣੇ ਹੀ ਤੁਹਾਡੇ ਤੋਂ। ਹੁਣ ਜੇ ਬਣ ਗਿਆ ਫਿਰ ਅੰਟਾਰੀਓ ਗਵਰਨਮੈਂਟ 2 ਵਾਰੀ ਇਹ ਢਾਉਂਦੇ ਜੀ, ਇੱਕੋ ਹੀ ਘਰ 'ਤੇ 2-3 ਵਾਰੀ ਟੈਕਸ ਲੱਗਦਾ, ਪਹਿਲੋ ਲੱਗਦਾ ਐਚ ਐਸ ਟੀ ਦੇ ਹਿਸਾਬ ਨਾਲ ਜਿਹੜਾ ਅੰਟਾਰੀਓ ਗਵਰਨਮੈਂਟ ਲੈ ਕੇ ਜਾਂਦੀ ਆ, ਮੁੜ ਕੇ ਤੁਹਾਡੇ ਤੇ ਲੈਂਡ ਟ੍ਰਾਂਸਫਰ ਟੈਕਸ ਠੋਕਦੇ ਆ, ਉਹ ਫਿਰ ਬਾਹਰ ਪੇ ਕਰੇ ਮਿਲੀਅਨ ਡਾਲਰ ਦੇ ਉੱਤੇ 20-22,000 ਡਾਲਰ। ਸੋ ਇੱਕ ਐਚ ਐਸ ਟੀ ਤੁਸੀਂ ਪੇ ਕਰਕੇ ਹਟਿਆ, ਇੱਕ ਲੈਂਡ ਟ੍ਰਾਂਸਫਰ ਟੈਕਸ ਪੇ ਕਰ ਸਕਦੇ। ਭਾਈ ਅਸੀਂ ਤਾਂ ਟੈਕਸਾਂ ਦੇ ਵਿੱਚ ਹੀ ਪੈ ਰਿਹਾ। ਮੈਂ ਵੀ ਕਿਹਾ ਕਿ ਮਿਲੀਅਨ ਡਾਲਰ ਦਾ ਤੁਹਾਡਾ ਘਰ ਆ ਤੇ 3 ਲੱਖ ਤਾਂ ਇਹ ਭਾਊ ਪਹਿਲਾਂ ਹੀ ਲੈ ਜਾਂਦੇ ਆ। ਹੁਣ ਬੰਦਾ ਸੋਚਦਾ ਬਿਲਡਰ ਨੇ ਪੈਸੇ ਬਣਾ ਲਏ, ਬਿਲਡਰ ਸੋਚੀ ਜਾਂਦਾ ਯਾਰ ਜੇ ਮੈਂ ਇਹਨਾਂ 7 ਦਾ ਵੇਚੇ ਸੀ 11 ਦਾ ਵੇਚ ਕੇ ਇਹ ਵੀ ਪੈਸੇ ਬਣਾ ਗਏ। ਹੁਣ ਜਿਹੜਾ 4 ਬਣਾਇਆ ਉਹ ਤੋਂ ਫਿਰ ਇਹ ਪ੍ਰੋਫਿਟ ਲੈਂਦੇ ਅੱਧਾ, 50% ਗੇਨ ਕੈਪੀਟਲ ਗੇਨ। ਸੋ ਮੈਂ ਕਹਿੰਦਾ ਕਿ ਆਹ ਚੀਜ਼ਾਂ ਇੱਕ ਡੱਗ ਫੋਰਡ ਨੇ ਸਿਆਣਪ ਕੀਤੀ, ਬਹੁਤ ਪ੍ਰੈਸ਼ਰ ਸੀ, ਅਸੀਂ ਵੀ ਉਹਨਾਂ ਨਾਲ ਕਈ ਵਾਰੀ ਗੱਲ ਕੀਤੀ ਵੀ ਐਚ ਐਸ ਟੀ ਇੱਕ ਫਾਲਤੂ ਦਾ ਬਰਡਨ ਨਾ ਬਾਹਰ ਦੇ ਉੱਤੇ। ਦੇਖੋ ਇਹਦਾ ਪ੍ਰੋਸ ਐਂਡ ਕੌਨਸ ਹਰੇਕ ਚੀਜ਼ ਦੇ ਆ, ਇਹਦਾ ਨੁਕਸਾਨ ਵੀ ਹੋਣਾ ਫਾਇਦਾ ਵੀ ਹੋਣਾ। ਕਈ ਬਿਲਡਰ ਆਪਣੀਆਂ ਪ੍ਰਾਈਸਾਂ ਜੰਪ ਕਰਨਗੇ ਫਿਰ ਵੀ ਉਹਨਾਂ ਦਾ ਪ੍ਰੋਡਕਟ ਬਣਿਆ ਖੜਿਆ ਰਹੂਗਾ। ਮੈਂ ਕਹਿੰਦਾ ਜਿੰਨਾ ਵੀ ਬਾਹਰ ਆਪਣੇ ਤੁਸੀਂ ਨੰਬਰ ਪੰਚ ਕਰੋ, ਕ੍ਰੰਚ ਕਰ ਲਓ ਉਹਨਾਂ ਨੂੰ ਕਿ ਪਰ ਸਕੇਅਰ ਫੁੱਟ ਕਿੰਨੀ ਕੋਸਟ ਆਉਂਦੀ, ਬਿਲਡਰ ਦਾ ਕਿੰਨਾ ਕੁ ਪ੍ਰੋਫਿਟ ਰਹਿ ਜਾਂਦਾ, ਉਹਦੇ ਅਕੋਰਡਿੰਗਲੀ ਲੋਟ ਦੀ ਪ੍ਰਾਈਸ ਪਾ ਕੇ ਤੁਸੀਂ ਦੇਖ ਲਓ। ਜੇ ਤਾਂ ਬਿਲਡਰ 50-60,000 ਡਾਲਰ ਬਣਾਉਂਦਾ, 70,000 ਬਣਾਉਂਦਾ, ਚਲੋ 1,00,000 ਡਾਲਰ ਵੀ ਉਹਦਾ ਜਾਂਦਾ, ਇਕੱਲੀ ਸੋਫਟ ਕੋਸਟ ਵੀ ਇੱਥੇ ਆਉਂਦੀ, ਇੱਕ ਹਾਰਡ ਕੋਸਟ ਹੈ ਇੱਕ ਸੋਫਟ ਕੋਸਟ ਹੈ,
1: ਜੀ ਜੀ,
2: ਦੈਨ ਮੇਕ ਸੈਂਸ ਟੂ ਬਾਏ ਦਰ ਪ੍ਰੋਡਕਟ।
1: ਮੈਂ ਉਹਦੇ ਚ ਕੀ ਹੁੰਦਾ ਜਿਹੜਾ 13% ਐਚ ਐਸ ਟੀ ਨੇ ਕਈ ਵਾਰੀ ਬਿਲਡਰ ਹੀ ਰੱਖ ਲੈਂਦਾ। ਇਹ ਤੁਹਾਨੂੰ ਮਿਲਣਾ ਚਾਹੀਦਾ, ਮੇਕ ਸ਼ੋਰ ਤੁਸੀਂ ਆਪਣੇ ਕੰਨ ਖੁੱਲੇ ਰੱਖੋ, ਅੱਖਾਂ ਖੁੱਲੀਆਂ ਰੱਖੋ ਜਦੋਂ ਵੀ ਕੋਈ ਚੀਜ਼ ਬਾਏ ਕਰਦੇ ਹੋ। ਜਿਹੜੀ ਗੌਰਮੈਂਟ ਤੁਹਾਨੂੰ ਕ੍ਰੈਡਿਟ ਦੇ ਰਹੀ ਹੈ ਤੁਹਾਨੂੰ ਇਹ ਆਉਣਾ ਚਾਹੀਦਾ।
2: ਇਹ ਕਾਨੂੰਨ 1 April ਤੇ ਬਣਿਆ ਜੀ,
1: 1 April
2: ਤੋਂ ਪਹਿਲਾਂ ਬਾਏ ਬਾਅਦ ਚ ਹੋਈਆਂ, ਕਲੋਜ਼ਿੰਗ ਨਹੀਂ, ਜਿਹੜੇ ਐਗਰੀਮੈਂਟ 1 April ਤੋਂ ਬਾਅਦ ਚ ਲਿਖੇ ਗਏ ਆ। 13% ਡਾਇਰੈਕਟਲੀ ਗੋਸ ਟੂ ਯੂ। ਜੇ ਤੁਹਾਡਾ ਪੁਰਾਣਾ ਐਗਰੀਮੈਂਟ ਲਿਖਿਆ ਗਿਆ ਫਿਰ ਤੁਹਾਨੂੰ ਨਹੀਂ ਮਿਲਣਾ। ਜੇ ਉਹਦਾ
1: 1 April ਤੋਂ ਬਾਅਦ ਦੇ ਵਿੱਚ
2: ਸਿਸਾਬ ਇੱਕ ਫੈਡਰਲ ਦਾ, ਜੇ ਤੁਸੀਂ ਫਸਟ ਟਾਈਮ ਬਾਹਰ ਹੋ ਤੁਹਾਨੂੰ 5% ਦਿੰਦੇ ਆ, ਉਹ ਪਿਛਲੇ ਸਾਲ ਦਾ ਕਾਨੂੰਨ ਬਣਿਆ ਹੋਇਆ, ਉਹਦੀਆਂ ਵੀ ਮੈਂ ਡੇਟਾ ਤੁਹਾਨੂੰ ਕਰ ਦਿੰਦਾ। ਜੇ ਫਸਟ ਟਾਈਮ ਬਾਹਰ ਨੂੰ 5% GST ਉੱਤੇ ਮਿਲਦੀ ਜੇ ਪੁਰਾਣਾ ਐਗਰੀਮੈਂਟ ਲਿਖਿਆ ਹੋਇਆ। ਔਰ ਮੈਂ ਕਹਿੰਦਾ ਕਿ ਇਹ ਇੱਕ ਪਹਿਲੋਂ ਬਿਲਡਰ ਪੇ ਕਰਦਾ ਸੀ, ਉਹ ਬਿਲਡਰ ਤੁਹਾਡੇ ਤੋਂ 24,000 ਡਾਲਰ ਦਾ ਕੈਡਰ ਲੈ ਜਾਂਦਾ ਸੀ ਲਿਖਾ ਕੇ। ਸੋ ਬਿਲਡਰ ਐਚ ਐਸ ਟੀ ਪੇ ਕਰਦਾ 24,000 ਡਾਲਰ ਦਾ ਉਹਨਾਂ ਕੈਡਰ ਵਿੱਚ ਲਿਖਾ ਹੁੰਦਾ, ਲੈ ਕੇ ਆਪਣੀ ਜੇਬ 'ਚ ਪਾ ਲੈਂਦਾ। ਉਹ ਵੀ ਇੱਕ ਕਾਨੂੰਨ ਜਿਹਾ, ਇਹਨਾਂ ਨੂੰ ਟੇਢਾ ਕਾਨੂੰਨ, ਇਹਨਾਂ ਨੂੰ ਸਿੱਧਾ ਕਰਨ ਦੀ ਲੋੜ ਆ। ਮੈਂ ਵੀ ਕਈ ਇੱਥੇ MPPA ਦੇ ਨਾਲ ਗੱਲ ਕਰਦਾ, ਮੈਂ ਕਿਹਾ ਯਾਰ ਤੁਹਾਨੂੰ ਲੱਗਦਾ ਨਹੀਂ ਵੀ ਆਹ ਟੈਕਸ ਫਰੋਡ ਆ? ਜੇ ਕ੍ਰੈਡਿਟ ਆ ਬਿਲਡਰ ਨੂੰ ਤਾਂ ਹੈ ਨਹੀਂ, ਉਹ ਤਾਂ ਬਾਹਰ ਨੂੰ ਆ। ਬਿਲਡਰ ਨੇ ਐਚ ਐਸ ਟੀ ਬਿਲਟਨ ਕਰਤੀ ਐਗਰੀਮੈਂਟ, ਬਿਲਟਨ ਕਰਤੀ ਵੀ ਭਾਈ ਜਿਹੜਾ ਤੁਹਾਡਾ ਘਰ ਆ ਐਚ ਐਸ ਟੀ ਦੇ ਵਿੱਚ ਇਨਕਲੂਡ ਆ। ਹੁਣ ਬਿਲਡਰ ਕਹਿੰਦਾ ਮੈਂ ਪੇ ਕਰਦਾ ਮੈਂ ਕ੍ਰੈਡਿਟ ਲੈਣਾ, ਪਰ ਗਲਤ ਆ। ਬਿਲਡਰ ਨੇ ਪ੍ਰਾਈਸ ਦੇ ਵਿੱਚ ਬਿਲਟਨ ਕਰਕੇ ਐਚ ਐਸ ਟੀ ਤੁਹਾਨੂੰ ਕਰ ਦਿੱਤਾ, ਕ੍ਰੈਡਿਟ ਹੈਜ਼ ਟੂ ਗੋ ਟੂ ਬਾਇਰ। ਹੁਣ ਉੱਥੇ ਇੱਕ ਛੋਟੀ ਜਿਹੀ ਕੁੰਡੀ ਆ ਲੂਪ ਹੋਲ ਦੇ ਵਿੱਚ, ਉਹਦਾ ਹੀ ਉਹ ਸਾਰੇ ਫਾਇਦਾ ਚੁੱਕਦੇ ਨੇ। ਪਰ ਮੈਂ ਕਈ ਵਾਰੀ ਕਈ ਪਾਸਿਆਂ ਤੇ ਹੱਥ ਪੱਲੇ ਤਾਂ ਬਥੇਰੇ ਮਾਰੇ ਪਰ ਸਾਡੀ ਕੋਈ ਗੱਲ ਜੀ ਬਣੀ ਨਹੀਂ। ਇਹ ਵੀ ਇੱਕ ਕਲੀਅਰ ਹੋਣਾ ਚਾਹੀਦਾ ਜੇ ਤੁਸੀਂ ਆਪਣੇ MPP ਨੂੰ ਮਿਲਦੇ ਆ ਜਾਂ ਪ੍ਰੋਗਰਾਮਾਂ ਤੇ ਆਉਂਦੇ ਆਏ ਹੁੰਦੇ ਆ ਇਹ, ਸੋ ਉੱਥੇ ਤੁਸੀਂ ਇਹਨਾਂ ਨਾਲ ਗੱਲ ਕਰ ਲਓ, ਇਹਨਾਂ ਨੂੰ ਈਮੇਲ ਲਿਖ ਦਿਓ, ਇੱਕ ਫੋਨ ਕਰ ਦਿਓ। 20-30 ਕਾਲਾਂ ਜਿਲ੍ਹੇ ਇਹਨਾਂ ਨੂੰ ਜਾਣਗੀਆਂ, 20-30 ਫੋਨ ਜਾਣਗੇ, ਫਿਰ ਥੋੜ੍ਹਾ ਜਿਹਾ ਉਹ ਵੀ ਸੋਚਦੇ ਯਾਰ ਆ ਸੀਰੀਅਸ ਮੈਟਰ ਆ, ਸੀਰੀਅਸ ਮੈਟਰ ਆ। ਐਂਡ ਆਫ ਦਾ ਡੇ ਸਾਰਾ ਟੈਕਸ ਤੁਹਾਡੀ ਜੇਬ 'ਚ ਹੀ ਜਾਂਦਾ, ਜੇਬ 'ਚ ਹੀ ਜਾਂਦਾ। ਸੋ ਇੱਕ ਤਾਂ ਉਹ ਕਰੈਕਸ਼ਨ ਆ। ਆਹ ਡੱਗ ਫੋਰਡ ਨੇ ਜ਼ਰੂਰ ਸੁਣਿਆ, ਆਪਾਂ ਵੀ ਕਿੰਨੇ MPP ਨਾਲ ਕਿੰਨੇ ਮਿਨਿਸਟਰਾਂ ਨਾਲ ਮੈਂ ਵੀ ਗੱਲ ਕਰਦਾ ਰਹਿੰਦਾ ਸੀ। ਮੈਂ ਕਿਹਾ ਯਾਰ ਤੁਸੀਂ 2-3 ਲੱਖ ਡਾਲਰ ਫ੍ਰੀ 'ਚ ਠੋਕ ਜਾਂਦੇ ਹੋ, ਡਿਵੈਲਪਮੈਂਟ ਚਾਰਜਸ ਆ, ਸਾਰੀ ਲੈਂਡ ਡਿਵੈਲਪ ਹੋਣੀ, ਹਰੇਕ ਘਰ ਦੇ ਉੱਤੇ ਦੇਖੋ ਬਿਲਡਰ ਆਪ ਰੋਡ ਬਣਾ ਲਿਆ, ਸਾਰਾ ਕੁਛ ਆਪ ਬਣਾ ਰਿਹਾ, ਬਾਅਦ 'ਚ ਤਾਂ ਤੁਸੀਂ ਸਰਵਿਸਿਸ ਹੀ ਦੇਣੀਆਂ। ਜੇ ਤੁਸੀਂ ਸਰਵਿਸਿਸ ਦੇਣੀਆਂ ਤੁਸੀਂ ਪ੍ਰੋਪਰਟੀ ਟੈਕਸ ਲੈਂਦੇ ਹੋ, ਤੁਸੀਂ ਪ੍ਰੋਪਰਟੀ ਟੈਕਸ ਇੱਥੇ 20 ਮਿਲੀਅਨ ਇੱਥੇ ਲਾ ਤਾ, 10 ਮਿਲੀਅਨ ਪਬਲਿਕ ਦਾ ਪੈਸਾ ਗੁਲਛੜੀਆਂ ਉਡਾਉਂਦੇ ਪੋਲੀਟੀਸ਼ੀਅਨ, ਇਹਨੂੰ ਦੇ ਦਿਓ, ਇਹਨੂੰ ਦੇ ਦਿਓ, ਇੱਥੇ ਦੇ ਦਿਓ, ਇਹਨੂੰ ਦੇ ਦਿਓ, ਆਹ ਕਲੱਬ ਨੂੰ ਦੇ ਦਿਓ। ਭਾਈ ਇਹ ਹਾਰਡ ਅਰਨ ਮਨੀ ਆ, ਪ੍ਰੋਪਰਟੀ ਟੈਕਸ ਦੀ ਮਨੀ ਆ। ਜੇ ਬਿਲਡਰ ਨੇ ਡਿਵੈਲਪਮੈਂਟ ਚਾਰਜਸ ਵੀ ਦਿੱਤੇ, ਉਹ ਤੁਸੀਂ ਬਾਏ ਕੀਤਾ, ਤੁਹਾਡੀ ਪ੍ਰਾਈਸ ਦੇ ਵਿੱਚੋਂ ਹੀ ਗਏ, ਉਹ 90,000 ਡਾਲਰ ਉਹ ਕੱਲ ਇੱਥੇ ਸਰਵਿਸਿਸ ਬਿਲਡਰ ਆਪ ਲੈ ਰਿਹਾ, ਤੁਸੀਂ ਇਲੈਕਟ੍ਰਿਸਿਟੀ ਵਾਲਾ ਵੱਖਰਾ ਪੇ ਕਰ ਰਿਹਾ, ਸਾਰਾ ਕੁਛ ਵੱਖਰਾ ਪੇ ਕਰ ਰਿਹਾ। ਕਾਫੀ ਮਿਊਨਸੀਪੈਲਿਟੀ ਦੇ ਨਾਲ ਮੈਂ ਇਹਨਾਂ ਦੇ ਬਾਰੇ ਗੱਲ ਕੀਤੀ, ਕਾਫੀ ਮੇਅਰਾਂ ਨਾਲ ਗੱਲ ਕਰਦਾ, ਫਿਰ ਭੱਜ ਜਾਂਦੇ ਆ, ਫਿਰ ਇਹਨਾਂ ਦੇ 2-4 ਤਿਹੱਤੇ ਜਿਹੜੇ ਆ ਤੁਹਾਨੂੰ ਪ੍ਰਾਈਵੇਟ ਲਾ ਕੇ ਪੁੱਟ ਪੁੱਟੇ ਮੈਸੇਜ ਛੱਡਦੇ ਆ। ਭਾਈ ਸਾਡੇ ਕੋਲ ਇੰਨਾ ਕੁ ਤਾਂ ਰਾਈਟ ਹੈਗਾ ਯਾਰਾ, ਅਸੀਂ ਗੱਲ ਕਰ ਲਈਏ ਵੀ ਯਾਰਾ ਗਲਤ ਆ, ਗਲਤ ਆ, ਅਸੀਂ ਤਾਂ ਟੈਕਸ 'ਚ ਪੀਸ ਹੋਈ ਜਾਂਦੇ ਹਾਂ।
1: ਜਦੋਂ ਟੈਕਸ ਪਹਿਲਾਂ ਹੀ ਡਬਲ ਟੈਕਸ ਲੈਂਦੇ ਹੋ ਤੁਸੀਂ, ਉਹ ਤੁਹਾਡੇ ਲਈ ਇੱਕ ਵਾਸਤੇ ਹੀ ਸਾਰਾ ਕੁਛ।
2: ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ, ਇੱਕ ਤਾਂ ਤੁਸੀਂ HST ਲਾ ਲਈ ਗੌਰਮੈਂਟ ਨੇ ਸਾਡੇ 'ਤੇ, ਫਿਰ ਤੁਸੀਂ ਲੈਂਡ ਟ੍ਰਾਂਸਪੋਰਟ ਟੈਕਸ ਲੈਂਦੇ ਹੋ, ਭਰਾਵਾ ਕਾਹਦਾ? ਉਹ ਵੀ ਤਾਂ ਬਾਹਰ ਤੋਂ ਦੇ ਰਿਹਾ ਨਾ ਜੇਬ ਚ ਲੈਂਡ ਟ੍ਰਾਂਸਫਰ ਟੈਕਸ, ਆ ਜਿਹੜੀ ਐਚ ਐਸ ਟੀ ਰਹੀ ਆ ਸੇਲਸ ਟੈਕਸ ਆ, ਹੁਣ ਲੈਂਡ ਟ੍ਰਾਂਸਫਰ ਕਰਨੀ ਇਹਦਾ ਫਾਇਦਾ ਟੈਕਸ ਬਾਈ, ਲਾਈਕ ਉਹ 20-25 ਹਜ਼ਾਰ ਫ੍ਰੀ ਚ ਰਗੜ ਕੇ ਲੈ ਜਾਂਦੇ ਆ ਲੋਕਾਂ ਨੂੰ, ਪਰ ਕਿੰਨੇ ਕੁ ਲੋਕੀ ਇੱਥੇ ਗੱਲ ਕਰਦੇ ਚੁੱਪ ਚੁਪੀਤੇ, ਲੋਅਰ ਦੇ ਕੋਲ ਜਾਓ 80% ਲੋਅਰ ਕਹਿੰਦੇ ਜੀ ਏਦਾਂ ਹੀ ਦੇਣਾ ਹੀ ਪੈਣਾ। ਕਈ ਵਾਰੀ ਮੈਂ ਤੁਹਾਨੂੰ ਦੱਸਦਾ ਸਿਰ ਸਾਹਿਬ ਇੱਥੇ ਕਲੋਜ਼ਿੰਗਾਂ ਕਰੀ ਦੀਆਂ ਨਾ, ਬਿਲਡਰ ਨੇ ਉਹ 'ਚ ਪੈਸੇ ਪਾਏ ਹੁੰਦੇ ਆ, ਅਸੀਂ ਲੋਅਰ ਨੂੰ ਫੋਨ ਕਰੀਦਾ ਇਹ ਤਾਂ ਜੀ ਤੁਹਾਡੇ ਐਗਰੀਮੈਂਟ 'ਚ ਲਿਖਿਆ। ਮੈਂ ਕਹਿੰਦਾ ਨਾ ਭਰਾਵਾ ਪੜ੍ਹ ਲਾ ਐਗਰੀਮੈਂਟ, ਪੜ੍ਹ ਤਾਂ ਸਹੀ, ਅਗਲੇ ਤੈਨੂੰ ਪੇ ਕਰ। ਮੈਂ ਕਹਿੰਦਾ ਕਿ ਤੁਸੀਂ ਆਪਣੇ ਲੋਅਰ ਨੂੰ $500 ਵੱਧ ਦਿਓ ਉਹਦੀ ਫੀਸ। ਉਹਨੂੰ ਕਹਾ ਭਰਾ ਪ੍ਰੋਪਰ ਐਗਰੀਮੈਂਟ ਪੜ੍ਹ, ਇਹਦੇ ਵਿੱਚ ਚੀਜ਼ਾਂ ਲੱਭ ਜਿੱਥੇ ਸਾਡੇ ਪੈਸੇ ਬਚ ਸਕਦੇ ਆ। ਜੇ ਬਿਲਡਰ ਸਟੇਟਮੈਂਟ ਐਡਜਸਟਮੈਂਟ 'ਚ ਵੱਧ ਪੈਸੇ ਚਾਰਜ ਕਰਦਾ ਤਾਂ ਉਹਦੇ 'ਤੇ ਫਾਈਟ ਕਰ। ਮੈਂ ਆਪਣੇ ਜਿਹੜਾ ਬਿਲਡਰ ਨਾਲ ਅਸੀਂ ਕੰਮ ਕਰਦੇ, ਅਸੀਂ ਤਾਂ ਬੜੇ ਕੋਰਟ 'ਚ ਵੀ ਗਏ ਮੈਂ ਉਹਨਾਂ ਦੇ ਖਿਲਾਫ, ਆਪ ਵੀ ਜਾ ਕੇ ਫਸਿਆ ਉਹਨਾਂ ਦੇ ਨਾਲ। ਫਿਰ ਕਈ ਵਾਰੀ ਲੋਕੀ ਭੱਜਣ ਦੇ ਮਿਡਲ 'ਚ, ਅਸੀਂ ਕੀ ਕਰ ਸਕਦੇ, ਠੀਕ ਹੈ, ਪਰ ਅਸੀਂ ਹੁਣ ਟਰਾਈ ਕਰਦੇ ਵੀ ਜੀਰੋ ਦੇ ਉੱਤੇ ਉਹ ਸਾਰਾ ਕੁਛ ਚੱਲੇ। ਹੁਣ ਇਹਨਾਂ ਦੇ ਕੋਲ ਬਾਹਲੀ ਚੋਇਸ ਵੀ ਨਹੀਂ ਆ, ਪਹਿਲੋਂ ਮਾਰਕੀਟ ਸੀ ਲੋਕੀ ਘਰ ਲੈਂਦੇ ਸੀ 2.5 ਲੱਖ ਬਣਾ ਕੇ ਨਿਕਲ ਜਾਂਦੇ, ਲੋਕੀ ਕਹਿੰਦੇ ਚੱਲ ਸਾ ਇਹ ਵੀ 20 ਹੋਰ ਲੈ ਗਿਆ ਸਾਡਾ ਕੀ ਜਾਂਦਾ, ਹੈ ਨਾ, ਠੀਕ ਹੈ। ਪਰ ਸਿੱਧੂ ਸਾਹਿਬ ਤੁਸੀਂ ਬੜੀ ਕੰਮ ਦੀ ਆਹ ਗੱਲ ਕੀਤੀ ਜਿਹੜੀਆਂ ਤੁਸੀਂ ਆ ਗੱਲਾਂ ਮੈਨੂੰ ਛੇੜ ਲਈਆਂ।
1: ਚਲੋ ਆਪਾਂ ਨੰਬਰ ਦੇ ਦਈਏ ਤੁਹਾਡਾ, ਖੁੱਲ ਕੇ ਗੱਲ ਕਰ ਲਈ 416-413-1313-416-413-1313 ਆਉਣਾ ਹੈ ਡੇਲ ਮੋਟਰ ਨੂੰ ਮਿਲਣ ਵਾਸਤੇ 7895 ਟ੍ਰੈਨਵੇਅਰ ਡਰਾਈਵ ਸਵੀਟ ਨੰਬਰ 206। ਤੇ ਅਸੀਂ ਇੱਥੇ ਇਹ ਹੈਗੇ ਨੇ ਮੈਂ 6 ਵਜੇ ਤੱਕ ਇੱਥੇ ਹੈਗਾ ਲਾਈਵ ਲੋਕੇਸ਼ਨ ਤੇ 7 ਵਜੇ ਤੱਕ ਇਹਨਾਂ ਸਾਰੀ ਟੀਮ ਇੱਥੇ ਆ, ਆ ਕੇ ਮਿਲੋ, ਵਾਪਸ ਚੱਲਦੇ ਹਾਂ ਸਟੂਡੀਓ। ਜੀ
0: ਜੀ ਬਿਲਕੁਲ, ਨੰਬਰ ਤੁਸੀਂ ਨੋਟ ਕਰ ਲਓ ਡੇਲ ਮੁੰਡੀ ਜੀ ਦਾ 416-413-1313, 416-413-1313 ਜਾਂ ਫਿਰ 416-313-1313, ਇਹਨਾਂ ਦੋਨਾਂ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਡੇਲ ਮੁੰਡੀ ਜੀ ਦੇ ਨਾਲ। ਅਤੇ ਬਹੁਤ ਹੀ ਵਧੀਆ ਇਹ ਪ੍ਰੋਜੈਕਟ ਲੈ ਕੇ ਆਏ ਹੋਏ ਨੇ, ਪ੍ਰੋਜੈਕਟ ਦੀ ਤੁਸੀਂ ਪੂਰੀ ਇਨਫੋਰਮੇਸ਼ਨ ਲਓ ਅਤੇ ਆਪਣੇ ਲਈ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਅਤੇ ਡੇਲ ਮੁੰਡੀ ਜੀ ਦੇ ਨਾਲ ਮੁਲਾਕਾਤ ਵੀ ਕਰ ਸਕਦੇ ਹੋ। ਸਪੈਕਸ ਐਕਸਪ੍ਰੈਸ 'ਤੇ ਜ਼ਰੂਰ ਚੱਕਰ ਲਗਾਓ, ਅੱਜ ਵੀ ਤੁਹਾਡੇ ਲਈ ਡਾਕਟਰਸ ਅਵੇਲੇਬਲ ਨੇ। ਤੁਸੀਂ ਆਪਣਾ ਆਈ ਐਗਜ਼ਾਮ ਦੇਣਾ ਹੋਵੇ ਪਹੁੰਚੋ ਤੁਸੀਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਅਤੇ ਬ੍ਰਾਂਡਡ ਸਨ ਗਲਾਸਿਸ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸਿਸ ਵਿੱਚ ਮਿਲ ਰਹੀਆਂ ਨੇ। ਸਿੰਗਲ ਵਿਜ਼ਨ ਗਲਾਸਿਸ ਵੀ ਤੁਸੀਂ ਲੈ ਸਕਦੇ ਹੋ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ, ਇੱਥੋਂ ਤੁਹਾਨੂੰ ਮਿਲੇਗੀ $129 ਦੇ ਵਿੱਚ, $129 ਦੇ ਵਿੱਚ ਸਿੰਗਲ ਵਿਜ਼ਨ ਗਲਾਸਿਸ ਬਣਵਾ ਸਕਦੇ ਹੋ। ਇਹਦੇ ਵਿੱਚ ਤੁਹਾਡੀ ਪਸੰਦ ਦਾ ਬ੍ਰਾਂਡਡ ਫਰੇਮ ਇਨਕਲੂਡਡ ਹੋਏਗਾ, ਸਿੰਗਲ ਵਿਜ਼ਨ ਲੈਂਸਿਸ, ਅਤੇ ਪੂਰਾ ਪੇਅਰ ਤੁਹਾਨੂੰ $129 ਦੇ ਵਿੱਚ ਦੇ ਰਹੇ ਨੇ। ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ ਤਾਂ ਰੈਗੂਲਰ ਪ੍ਰਾਈਸ $600 ਦੀ ਹੈ, ਤੁਹਾਨੂੰ ਇਹ ਦੇ ਰਹੇ ਨੇ $258 ਦੇ ਵਿੱਚ, $258 ਵਿੱਚ ਲੈ ਸਕਦੇ ਹੋ। ਕੋਈ ਵੀ ਲੈਂਸ ਕੋਟਿੰਗ ਕਰਵਾਉਣੀ ਹੋਵੇ ਤੁਹਾਨੂੰ ਫਲੈਟ 50% ਡਿਸਕਾਊਂਟ ਮਿਲ ਰਿਹਾ ਸਪੈਕਸ ਐਕਸਪ੍ਰੈਸ 'ਤੇ, ਅਤੇ ਤੁਸੀਂ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੁਸੀਂ ਕੁਛ ਵੀ ਅਪਫਰੰਟ ਨਹੀਂ ਪੇ ਕਰਨਾ ਹੁੰਦਾ। ਜ਼ਰੂਰ ਤੁਸੀਂ ਪਹੁੰਚੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ, ਅੱਜ ਵੀ ਡਾਕਟਰਸ ਅਵੇਲੇਬਲ ਨੇ, ਕੱਲ੍ਹ ਨੂੰ ਸੈਟਰਡੇ ਨੂੰ ਵੀ ਅਵੇਲੇਬਲ ਹੋਣਗੇ। ਪਹੁੰਚਣਾ ਤੁਸੀਂ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਜਾਂ ਕਹਿ ਲਓ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ। ਸਪੈਕਸ ਐਕਸਪ੍ਰੈਸ ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ, ਨੰਬਰ 905-460-8888, 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-245-7711। ਕੋਮਲ ਟ੍ਰੈਵਲ ਐਂਡ ਟੂਰਸ।
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟ੍ਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 647-446-1616। ਉਮਰਪ੍ਰੀਤ ਚਾਵਲਾ।
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ, 15 ਫੈਂਡਰ ਵੇ, ਬਰੈਂਪਟਨ, 9985 ਮਕਵੀਨ ਡਰਾਈਵ, ਬਰੈਂਪਟਨ, 1465 ਮੇਫੀਲਡ ਰੋਡ, ਬਰੈਂਪਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਪਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905
3: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.
4: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਜਾਣੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
5: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96, 905-857-7596, ANJ ਆਟੋ ਰਿਪੇਅਰ, ਜਿਹੜੇ ਕਿ

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-750

ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 905-564-6444 ਸਟੂਡੀਓ ਦਾ ਨੰਬਰ ਹੈ ਤੇ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ।

0: ਮੈਂ ਤੁਹਾਨੂੰ ਦੱਸਦਾ ਕਿ ਅੱਜ ਅਸੀਂ ਕਰ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਡੇਲ ਮੁੰਡੇ ਜੀ ਦੇ ਨਾਲ, ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਰੀਅਲ ਸਟੇਟ ਦੇ ਵਿੱਚ ਬਹੁਤ ਵਧੀਆ ਵਧੀਆ ਪ੍ਰੋਜੈਕਟ ਹਮੇਸ਼ਾ ਲੈ ਕੇ ਆਉਂਦੇ ਨੇ, ਤੇ ਇਸ ਟਾਈਮ ਵੀ ਤੁਹਾਡੇ ਲਈ ਨਾਇਗਰਾ ਫਾਲਸ ਦੇ ਵਿੱਚ ਬਹੁਤ ਹੀ ਕਮਾਲ ਦੇ ਘਰਾਂ ਦਾ ਪ੍ਰੋਜੈਕਟ ਇਹ ਲੈ ਕੇ ਆਏ ਨੇ, ਜਿਹਦੇ ਵਿੱਚ ਤੁਸੀਂ ਇੱਕ ਘਰ ਦੀ ਪ੍ਰਾਈਸ ਦੇ ਵਿੱਚ ਦੋ ਘਰ ਹੋਰ ਲੈ ਸਕਦੇ ਹੋ, ਯਾਨੀ ਕਿ ਇੱਕ ਘਰ ਦੀ ਪ੍ਰਾਈਸ ਦੇ ਵਿੱਚ ਤੁਹਾਨੂੰ ਤਿੰਨ ਘਰ ਮਿਲਣੇ ਨੇ, ਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਨੰਬਰ 416-416-1313-1313-416-413-1313 ਜਾਂ ਫਿਰ 416-313-1313 ਦੇ ਉੱਪਰ ਤੁਸੀਂ ਆਪਣੀ ਕਾਲਸ ਕਰ ਸਕਦੇ ਹੋ। ਅਗਲੇ ਕਾਲਰ 0096 ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਇੱਕ ਗੀਤ ਲਾ ਦਿਓ ਜੀ।
0: ਹਾਂਜੀ।
1: ਜਦੋਂ ਸੁੱਟ ਕੇ ਧੌਣ ਜੇ ਨੀਵੀਂ ਦਿਲਾਂ ਨੂੰ ਚੁਗਦੀ ਏ ਮੋਰਨੀ ਏ, ਦਿਲ ਵੇਚ ਕੇ ਮਿਲੇ ਜੇ ਤੂੰ ਫੇਰ ਵੀ ਪੁੱਗਦੀ ਏ। ਹੰਸ ਰਾਜ ਹੰਸ ਜੀ ਦਾ।
0: ਇੱਕ ਵਾਰ ਰਿਪੀਟ ਕਰਿਓ ਪਲੀਜ਼।
1: ਇਹ ਨਾ ਸਾਜਨ ਰਾਏ ਕੋਟੀ ਦਾ ਲਿਖਿਆ ਹੋਇਆ ਗੀਤ ਹੈ ਜੀ। ਆਪਣੇ ਜਦੋਂ ਸੁੱਟ ਕੇ ਧੌਣ ਜੇ ਨੀਵੀਂ ਦਿਲਾਂ ਨੂੰ ਚੁਗਦੀ ਏ,
0: ਹਾਂਜੀ,
1: ਜਿੰਦ ਵੇਚ ਕੇ ਮਿਲੇ ਜੇ ਤੂੰ ਫੇਰ ਵੀ ਪੁੱਗਦੀ ਏ।
0: ਠੀਕ ਹੈ ਜੀ, ਮੈਂ ਨੋਟ ਕਰ ਲਿਆ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਠੀਕ ਹੈ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਮੈਂ ਸੁਣਾਉਂਦੀ ਹਾਂ ਤੁਹਾਨੂੰ ਥੋੜ੍ਹੇ ਟਾਈਮ ਤੱਕ, ਤੇ ਬਿਲਕੁਲ ਆਪਾਂ ਗੱਲਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਬਟ ਫਿਲਹਾਲ ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਤੁਸੀਂ ਆਪਣੇ ਘਰਾਂ 'ਚ ਅਪਲਾਇੰਸਿਸ ਲੈਣੀਆਂ ਹੋਣ ਤਾਂ ਤੁਸੀਂ ਅਪਲਾਇੰਸਿਸ ਦੇ ਬੰਡਲਸ ਲੈ ਕੇ ਆਓਗੇ, ਬਹੁਤ ਹੀ ਵਧੀਆ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਨੰਬਰ 1 ਇਹ ਅਪਲਾਇੰਸਿਸ ਪ੍ਰੋਵਾਈਡ ਕਰਦੇ ਨੇ। ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ, ਚਾਹੇ ਬੇਸਮੈਂਟ ਦੇ ਲਈ ਚਾਹੇ ਮੇਨ ਫਲੋਰ ਦੇ ਲਈ ਤੁਸੀਂ ਅਪਲਾਇੰਸਿਸ ਲੈਣੀਆਂ ਹੋਣ ਤਾਂ ਤੁਸੀਂ ਅਪਲਾਇੰਸ ਜੰਕਸ਼ਨ ਦੀਆਂ ਦੋ ਲੋਕੇਸ਼ਨਸ 'ਤੇ ਪਹੁੰਚੋ। ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ, ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ 'ਤੇ ਹੈ। ਤੁਸੀਂ ਜਿਹੜੇ ਵੀ ਏਰੀਆ ਦੇ ਵਿੱਚ ਰਹਿੰਦੇ ਹੋ, ਜਿਹੜੀ ਲੋਕੇਸ਼ਨ ਤੁਹਾਡੇ ਘਰ ਦੇ ਨਜ਼ਦੀਕ ਹੈ, ਜ਼ਰੂਰ ਪਹੁੰਚੋ ਅਪਲਾਇੰਸ ਜੰਕਸ਼ਨ। ਇਸ ਵੀਕਐਂਡ ਦੇ ਉੱਪਰ ਬਹੁਤ ਨਵੀਆਂ ਡੀਲਸ ਲੱਗ ਚੁੱਕੀਆਂ ਨੇ ਅਪਲਾਇੰਸ ਜੰਕਸ਼ਨ ਦੀਆਂ ਦੋਨਾਂ ਲੋਕੇਸ਼ਨਸ 'ਤੇ। ਉਹਨਾਂ ਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਮਨਜੀਤ ਗਿੱਲ ਜੀ ਤੋਂ। ਮਨਜੀਤ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਤੁਸੀਂ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਇਨ ਦਾ ਬੋਟਮ ਫ੍ਰੀਜ਼ਰ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ। ਇਹ $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $4,299 ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $69.99 ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਲਾਂਡਰੀ ਸੈਕਸ਼ਨ 'ਚ ਡੀਲ ਦੇਖ ਰਹੇ ਨੇ, ਵਾਸ਼ਰ ਐਂਡ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K 2026 ਦਾ ਲੇਟੈਸਟ ਮਾਡਲ ਹੈ, ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ 75 ਇੰਚ ਦਾ ਸੈਮਸੰਗ ਦਾ ਮਿੰਨੀ LED 4K 2026 ਦਾ ਮਾਡਲ ਟੀਵੀ ਲਾ ਸਕਦੇ ਹਾਂ। ਸੋ ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸਿਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-455-0054-050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-054-054-054-054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਕਰੋ ਅਪਲਾਇੰਸ ਜੰਕਸ਼ਨ ਦੇ ਨਾਲ, ਨੰਬਰ ਹੈ 905-450-0054-905-450-0054 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਅਪਲਾਇੰਸ ਜੰਕਸ਼ਨ 'ਤੇ ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਨਾਲ ਹੁਣੇ ਤੁਸੀਂ ਗੱਲਬਾਤ ਕਰੋ ਆਲ ਲਿੰਕ ਟਰੈਵਲ ਮਿਸ ਸਾਗਾ ਦੇ ਨਾਲ, ਜਿਨ੍ਹਾਂ ਦੇ ਕੋਲ ਤੁਹਾਡੇ ਲਈ ਬਹੁਤ ਵਧੀਆ ਏਅਰ ਟਿਕਟਸ ਲੱਗੀਆਂ ਹੋਈਆਂ ਨੇ ਨੋਨ ਸਟੋਪ ਫਲਾਈਟ ਦੀਆਂ। ਡੈਲੀ ਤੋਂ ਟੋਰੋਂਟੋ ਕਿਸੇ ਨੇ ਸਪਟੈਂਬਰ ਦੇ ਵਿੱਚ ਇੱਥੇ ਆਉਣਾ ਹੋਵੇ ਤੇ ਵਨ ਵੇ ਟਿਕਟ ਉਹਨਾਂ ਦੇ ਲਈ ਹੋਏਗੀ $790 ਦੀ, $790 ਦੀ। ਜੇਕਰ ਰਿਟਰਨ ਟਿਕਟ ਤੁਸੀਂ ਦੇਖ ਰਹੇ ਹੋ ਡੈਲੀ ਤੋਂ ਟੋਰੋਂਟੋ ਸਪਟੈਂਬਰ ਦੇ ਵਿੱਚ ਆ ਕੇ ਨਵੰਬਰ ਦੇ ਵਿੱਚ, ਸੋਰੀ ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਕਰ ਸਕਦੇ ਹੋ ਟੋਰੋਂਟੋ ਤੋਂ ਡੈਲੀ ਦੀ ਫੈਬਰੀ ਜਾਂ ਮਾਰਚ ਦੇ ਵਿੱਚ, ਤਾਂ $1490 ਦੀਆਂ ਟਿਕਟਸ ਹੋਣਗੀਆਂ। ਰਿਟਰਨ ਟਿਕਟ ਦੀ ਪ੍ਰਾਈਸ ਹੈ ਇਹ $1490। ਦਿਵਾਲੀ ਸਪੈਸ਼ਲ ਫੇਅਰ ਵੀ ਇਹਨਾਂ ਨੇ ਲਗਾਏ ਨੇ ਅਕਤੂਬਰ ਦੇ ਵਿੱਚ ਇੰਡੀਆ ਨੂੰ ਜਾ ਕੇ ਟੋਰੋਂਟੋ ਤੋਂ ਡੈਲੀ, ਅਤੇ ਡੈਲੀ ਤੋਂ ਟੋਰੋਂਟੋ ਵਾਪਸੀ ਕਰ ਸਕਦੇ ਹੋ ਦਸੰਬਰ ਦੇ ਵਿੱਚ। $1790 ਦੀਆਂ ਟਿਕਟਸ ਹੋਣਗੀਆਂ ਆਉਣ ਜਾਣ ਦੀਆਂ, $1790 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ। ਆਲ ਲਿੰਕ ਟਰੈਵਲ ਮਿਸ ਸਾਗਾ ਅਤੇ ਰਿਤੂ ਧਾਲੀਵਾਲ ਜੀ ਦੇ ਨਾਲ ਗੱਲਬਾਤ ਕਰੋ। ਅਤੇ ਜੇ ਤੁਸੀਂ ਕਿਸੇ ਵੀ ਆਈਲੈਂਡ ਘੁੰਮਣ ਜਾਣਾ ਆ, ਮੈਕਸੀਕੋ ਵਗੈਰਾ ਜਾਣਾ ਹੋਵੇ ਘੁੰਮਣ, ਤਾਂ ਪੈਕੇਜ ਇਹਨਾਂ ਦੇ ਕੋਲ ਸਟਾਰਟ ਹੋ ਜਾਂਦੇ ਨੇ $1000 ਤੋਂ। $1000 ਦੇ ਵਿੱਚ ਤੁਸੀਂ ਆਪਣਾ ਮੈਕਸੀਕੋ ਸਟੇ ਕਰਕੇ ਆ ਸਕਦੇ ਹੋ, 5-star ਹੋਟਲਸ ਦੇ ਵਿੱਚ ਤੁਹਾਡੀ ਸਟੇ ਹੋਏਗੀ। ਬਹੁਤ ਵਧੀਆ ਵਕੇਸ਼ਨ ਪੈਕੇਜਸ ਬਣਾਉਂਦੇ ਨੇ ਬਹੁਤ ਵਧੀਆ ਡੀਲਸ ਦੇ ਲਈ। ਗੱਲਬਾਤ ਕਰੋ ਆਲ ਲਿੰਕ ਟਰੈਵਲ ਮਿਸੀ ਸਾਗਾ ਅਤੇ ਰਿਤੂ ਧਾਲੀਵਾਲ ਜੀ ਦੇ ਨਾਲ। ਨੰਬਰ ਹੈ 905-565-8704, 905-565-8704। ਆਲ ਲਿੰਕ ਟਰੈਵਲ ਮਿਸੀ ਸਾਗਾ ਅਤੇ ਤੁਹਾਡੀ ਗੱਲਬਾਤ ਹੋਏਗੀ ਰਿਤੂ ਧਾਲੀਵਾਲ ਜੀ ਦੇ ਨਾਲ। ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਅਤੇ ਫਿਰ ਵਾਪਿਸ ਆ ਕੇ ਚੱਲਾਂਗੇ ਆਪਾਂ ਲਾਈਵ ਅਲੋਕੇਸ਼ਨ ਪ੍ਰੋਗਰਾਮ ਦੇ ਵੱਲ। ਰਾਜਵੀਰ ਜਵੰਦਾ ਜੀ ਦੀ ਆਵਾਜ਼ ਦੇ ਵਿੱਚ ਗਾਣਾ ਤੁਸੀਂ ਸੁਣੋ, ਇੰਜੋਏ ਕਰੋ, ਨਵਾਂ ਗਾਣਾ ਹੈ ਇਹਨਾਂ ਦਾ ਅੱਜ ਹੀ, ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਤੋੜ ਤੇਰੀ ਵੇਖੇ ਆਲਾਂ ਵਿੱਚ ਤੰਗ ਕਰਦੀ, ਛਣ ਛਣ ਵੇ ਕਲਾਈਆਂ ਵਿੱਚ ਵੰਗ ਕਰਦੀ।

0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਤੇ ਟਾਈਮ ਹੋ ਗਿਆ, ਆਪਾਂ ਚੱਲੀਏ ਹੁਣ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਤੇ ਤੁਸੀਂ ਵੀ ਜ਼ਰੂਰ ਗੱਲਬਾਤ ਕਰੋ ਡੇਲ ਮੁੰਡੇ ਜੀ ਦੇ ਨਾਲ। ਤੇ ਤਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ, ਤੇ ਤੁਹਾਨੂੰ ਅਸੀਂ ਦਿਵਾ ਰਹੇ ਹਾਂ ਬਹੁਤ ਹੀ ਕਮਾਲ ਦਾ ਪ੍ਰੋਜੈਕਟ ਨਾਇਗਰਾ ਫਾਲਸ ਦੇ ਵਿੱਚ ਡੇਲ ਮੁੰਡੇ ਜੀ ਦੇ ਪਾਸੋਂ। ਜੀ ਸਿੱਧੂ ਸਰ,
1: ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾ ਰਹੇ ਨੇ, ਸਪੋਂਸਰ ਕਰ ਰਹੇ ਨੇ ਗਿਰੀ ਲੀਗਲ ਸਰਵਿਸਿਸ ਤੋਂ ਮਨੀਤ ਗਿਰੀ ਹੋਰੀ, ਔਰ ਰੀਅਲ ਸਟੇਟ ਦੇ ਕੇਸ ਨਜਿੱਠਦੇ ਨੇ। ਬਾਏ ਕੀਤਾ ਘਰ ਜਾਂ ਤੁਹਾਨੂੰ ਕਿਸੇ ਨੇ ਸੈਲ ਕੀਤਾ, ਫੇਲ ਹੋ ਗਿਆ ਕਲੋਜ਼ਿੰਗ ਕਰਾਉਣ ਤੋਂ, ਸਾਈਨ ਕੀਤੇ ਹੋਏ ਨੇ, ਐਗਰੀਮੈਂਟ ਕੀਤਾ ਹੋਇਆ, ਕੋਈ ਪ੍ਰੋਬਲਮ ਨਹੀਂ, ਅਸੀਂ ਕਹਿੰਦੇ ਸਾਰਾ ਨਜਿੱਠਾਂਗੇ। ਬਿਲਡਰ ਨੇ ਪਹਿਲਾਂ ਡਿਲੇ ਕਰਤਾ ਕੰਸਟਰਕਸ਼ਨ, ਦੋ ਤਿੰਨ ਵਾਰੀ ਡਿਲੇ ਕਰਤੀ, ਲੇਕਿਨ ਹੁਣ ਕਹਿੰਦਾ ਰਾਈਟ ਵੇ ਕਲੋਜ਼ਿੰਗ ਕਰਾਓ, ਤੁਸੀਂ ਕਰ ਨਹੀਂ ਸਕਦੇ, ਨੋ ਪ੍ਰੋਬਲਮ, ਕਰਨੀ ਨਹੀਂ ਚਾਹੀਦੀ, ਕਹਿੰਦੇ ਸਾਡੇ ਨਾਲ ਰਾਬਤਾ ਕਰੋ। ਮੋਰਗੇਜ ਤੁਹਾਡੀ ਡਿਕਲਾਈਨ ਹੋ ਗਈ ਆ, ਪ੍ਰੋਪਰਟੀ ਵੈਲਿਊ ਘੱਟ ਗਈ ਆ, ਹੁਣ ਤੁਸੀਂ ਆਪਣੀ ਕਲੋਜ਼ਿੰਗ ਕੰਪਲੀਟ ਨਹੀਂ ਕਰ ਸਕਦੇ, ਫਿਰ ਵੀ ਸਾਡੇ ਨਾਲ ਰਾਬਤਾ ਕਰੋ। ਇਹ ਸਾਰੇ ਕੇਸ ਅਸੀਂ ਨਜਿੱਠਦੇ ਹਾਂ ਰੀਸੇਲ ਨਾਲ, ਨਾਲ ਜਿਹੜਾ ਸਿਵਲ ਕੇਸ, ਜਿਵੇਂ ਕਿਸੇ ਨੇ ਪੈਸੇ ਤੁਹਾਡੇ ਤੋਂ ਉਧਾਰੇ ਲੈ ਲਏ ਤੇ ਬੋਲ ਨਹੀਂ ਰਹੇ ਹਜੇ, ਤੇ ਪਰਸਨ ਤੁਹਾਨੂੰ ਮਨੀ ਪੇ ਕਰਨੇ ਨੇ ਲੇਕਿਨ ਫੇਲ ਟੂ ਪੇ ਕਰ ਰਹੇ ਆ, ਬਾਰ ਬਾਰ ਰਿਕੁਐਸਟ ਵੀ ਤੁਹਾਨੂੰ ਪੇਮੈਂਟ ਨਹੀਂ ਮਿਲ ਰਹੀ, ਉਹ ਵੀ ਦਵਾਉਣਗੇ ਪੈਸੇ ਤੁਹਾਨੂੰ। ਤੇ ਨਾਲ ਦੀ ਨਾਲ ਖਾਸ ਕਰਕੇ ਸਮਾਲ ਕੇਸ ਹੋ ਗਏ ਜਿਹੜੇ, ਉਹ ਵੀ ਨਜਿੱਠਦੇ ਨੇ ਸਾਰੇ। ਹੈ ਇੰਪਲਾਈਮੈਂਟ ਲਾਅ ਦੇ ਵਿੱਚ ਕੇਸ ਜਿਹੜੇ ਹੈਗੇ ਨੇ, ਤੁਹਾਨੂੰ ਕੰਮ ਤੋਂ ਬਿਨਾਂ ਨੋਟਿਸ ਤੋਂ ਕੱਢ ਦਿੱਤਾ ਗਿਆ, ਤੇ ਜਾਂ ਫਿਰ ਇੰਪਲਾਇਰ ਤੁਹਾਨੂੰ ਹੁਣ ਪੇ ਨਹੀਂ ਕਰ ਰਿਹਾ, ਓਵਰ ਟਾਈਮ ਪੇ ਨਹੀਂ ਕਰ ਰਿਹਾ, ਇਹਦਾ ਕੰਮ ਵੀ ਨਜਿੱਠਣਗੇ। ਕੰਮ ਤੇ ਤੁਹਾਨੂੰ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਕੰਮ ਤੇ, ਬਈ ਚੰਗੀ ਤਰ੍ਹਾਂ ਟ੍ਰੀਟ ਨਹੀਂ ਕੀਤਾ, ਉਹ ਵੀ ਸਾਰੇ ਹੱਲ ਹੈ ਇਹਨਾਂ ਦੇ ਪਾਸ ਨੇ। ਮਨੀਤ ਗਿਰੀ ਹੋ ਰਹੀ ਹੈ ਕੇਸ ਸਾਰੇ ਸੰਭਾਲਦੇ ਨੇ। ਨੰਬਰ ਹੈ 437-551-8000 437-551-8000 ਓਕਵੈਲ ਦੇ ਵਿੱਚ ਨੇ, 466 ਪੀਅਰਸ ਰੋਡ ਇਹਨਾਂ ਦਾ ਆਫਿਸ ਹੈ ਓਕਵੈਲ ਦੇ ਵਿੱਚ, ਮਨੀਤ ਗਿਰੀ, ਗਿਰੀ ਲੀਗਲ ਲਾ ਆਫਿਸ ਤੋਂ ਉਹਨਾਂ ਦਾ ਮੈਸੇਜ ਦੇ ਰਿਹਾ ਤੁਹਾਨੂੰ, 437-551-8000। ਤੋ ਅੱਜ ਅਸੀਂ ਲਾਈਵ ਲੋਕੇਸ਼ਨ ਪਹੁੰਚੇ ਹੋਏ, ਇੰਨੀ ਸੋਹਣੀ ਪ੍ਰਾਪਰਟੀ ਤੁਹਾਨੂੰ ਦਿਵਾ ਰਹੇ ਹਾਂ ਅਸੀਂ ਨਾਇਗਰਾ ਫਾਲ ਦੇ ਵਿੱਚ, ਮੂਹਰੇ ਤੁਹਾਡੇ ਰਿਵਰ ਵਗਦੀ ਆ, ਵਧੀਆ ਸਾਫ ਸੁਥਰਾ ਪਾਣੀ ਆ, ਬਾਹਰ ਜਾਓ ਦਰਖਤ ਹੀ ਦਰਖਤ ਆ, ਗ੍ਰੀਨਰੀ ਆ ਆਲੇ ਦੁਆਲੇ, ਤੇ ਇਹ ਪ੍ਰੋਜੈਕਟ ਲੈ ਕੇ ਆਏ ਆ ਉਹਦੀ ਜਾਣਕਾਰੀ ਦਿੰਦੇ ਹਾਂ। ਤੇ ਅਸੀਂ ਪਹੁੰਚੇ ਹੋਏ ਲਾਈਵ ਲੋਕੇਸ਼ਨ 7895 ਟ੍ਰੈਨਵੇ ਡਰਾਈਵ ਡਿਕਸੀ ਡੇਅਰ ਦੇ ਕੋਲ ਆਫਿਸ ਆ, ਰੇਲ ਮੰਡੀ ਦਾ ਸਪੀਡ ਨੰਬਰ 206 ਦੇ ਵਿੱਚ, ਨੰਬਰ ਇਹਨਾਂ ਦਾ 416-413-1313। ਡੇਲਰ ਨੂੰ ਫਿਰ ਜੋੜਦੇ ਨਾਲ ਤੇ ਲੈਂਦੇ ਹਾਂ ਜੀ ਹੋਰ ਜਾਣਕਾਰੀ। ਜਿਵੇਂ ਮੈਂ ਡੇਲ ਕਿਹਾ ਕਿ ਜਿੱਥੇ ਆਪਾਂ ਪ੍ਰੋਜੈਕਟ ਲੈ ਕੇ ਆਏ ਹਾਂ, ਇਹ ਉਹਦੇ ਆਲੇ ਦੁਆਲੇ ਨਾ, ਜੇ ਕਿਸੇ ਨੇ ਸੈਰ ਕਰਨ ਜਾਣਾ, ਜੇ ਤੁਸੀਂ ਇੱਕ ਮੀਲ ਤੁਰੋਗੇ ਦੋ ਮੀਲ ਹੋਰ ਤੁਰਨ ਨੂੰ ਜੀ ਕਰੂਗਾ
2: ਜੀ,
1: ਕਿਉਂਕਿ ਇਲਾਕਾ ਹੀ ਬਹੁਤ ਸੋਹਣਾ,
2: ਪਾਣੀ ਦੇ ਕੰਢੇ ਦੇ ਉੱਤੇ ਨਾਲ ਨਾਲ
1: ਤੁਰੇ ਜਾਓ,
2: ਕਰੀ ਜਾਂਦੇ ਹੋ
1: ਆਲੇ ਦੁਆਲੇ ਚਿੜੀਆਂ ਚਹਾਉਂਦੀਆਂ,
2: ਬੜਾ ਵਧੀਆ ਸਾਰੀ ਰੋਡ ਨਵੀਂ ਬਣੀ ਆ, ਸਾਈਡ ਵਾਕ ਬਹੁਤ ਸੋਹਣਾ ਬਣ ਰਿਹਾ ਉੱਥੇ, ਸੋ ਇੱਥੋਂ ਵੀ ਕਾਫੀ ਜਿੱਦਾਂ ਕਹਿ ਲਓ ਕਿ ਇੱਕ ਯੂਨੀਕ ਟਾਈਪ, ਜਿੱਦਾਂ ਇੱਕ ਬੁਟੀਕ ਟਾਈਪ ਸਬ ਡਿਵੀਜ਼ਨਸ ਹੈਗੀਆਂ ਨੇ, ਇੱਕ ਪਾਸੇ 214 ਘਰ ਆ, ਦੂਸਰੇ ਪਾਸੇ ਇਹ ਆ, ਇਹ ਵੱਡੀ ਸਾਈਟ ਆ ਜਿਹਦੇ ਵਿੱਚ ਆਹ ਸਾਰੇ ਯੂਨਿਟ ਬਣਨੇ ਨੇ। ਔਰ ਮੈਂ ਕਹਿੰਦਾ ਕਿ ਜਿਹੜੀ ਲਿਵਿੰਗ ਤਾਂ ਉੱਥੇ ਦੀ ਸਿੱਧੂ ਸਾਹਿਬ ਵਕੇਸ਼ਨ ਤੇ ਗਏ ਹੋਏ ਆ ਜਾਂ ਕਿਸੇ ਸਵਿਟਜ਼ਰਲੈਂਡ ਵਰਗੀ ਕੰਟਰੀ ਦੇ ਉੱਤੇ ਸੋਹਣੇ ਗ੍ਰੀਨਰੀ ਏਰੀਏ ਦੇ ਵਿੱਚ ਨਾਲ ਨਾਲ ਘੁੰਮਦੇ ਹੋ, ਬਿਊਟੀਫੁਲ ਵਿਊ ਆ ਜੀ, ਲੋਕੇਸ਼ਨ ਵਾਈਜ਼ ਕਿਸੇ ਵੀ ਚੀਜ਼ ਦੇ ਉੱਤੇ ਇਹਨੂੰ ਤੁਸੀਂ ਕਹਿ ਲਓ ਕਿ ਕਿਸੇ ਵੀ ਤਰ੍ਹਾਂ ਇਹਨੂੰ ਡਾਊਨ ਨਹੀਂ ਕਰ ਸਕਦੇ, ਜਾਂ ਇਹਦੇ ਤੇ ਕੋਈ ਨੈਗੇਟਿਵਿਟੀ ਹੈ ਹੀ ਨਹੀਂ।

0: ਕਿ ਜਿਹੜੀ ਉਹਦੀ ਲੀਕੇਜ ਹੋ ਕੇ ਤੁਹਾਡੀ ਥੱਲੇ ਵਾਲੀ ਫਲੋਰ ਬਿਨਾਂ ਡੈਮੇਜ ਹੋਵੇ ਇੰਜਨ ਫਲੋਰ ਬਿਊਟੀਫੁਲ ਪ੍ਰੋਡਕਟ ਜਿੰਨਾ ਮਰਜ਼ੀ ਅਬਿਊਸ ਕਰ ਲਓ ਫਲੋਰ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਓਕ ਦੀਆਂ ਸਟੇਟਸ ਇਹਦੇ ਵਿੱਚ ਹੈਗੀਆਂ ਜੀ ਜਿੰਨੀਆਂ ਵੀ ਫਲੋਰਾਂ ਜਾਣੀਆਂ ਸਾਰੀਆਂ ਨੂੰ ਓਕ ਦੀਆਂ ਸਟੇਟਸ ਮਿਲ ਜਾਣੀਆਂ ਅਪਗ੍ਰੇਡਡ ਕਿਚਨਸ ਹੈਗੀਆਂ ਤਿੰਨ ਕਿਚਨਾਂ ਤੁਹਾਨੂੰ ਮਿਲਦੀਆਂ ਔਰ ਬ੍ਰਿਲੀਅੰਟ ਤਰੀਕੇ ਦੇ ਨਾਲ
1: ਹਰ ਯੂਨਿਟ ਦੇ ਵਿੱਚ ਵੱਖਰੀ ਕਿਚਨ ਹੈ ਨਾ
0: ਹਰੇਕ ਯੂਨਿਟ ਚ ਵੱਖਰੀ ਕਿਚਨ ਹਰੇਕ ਯੂਨਿਟ ਦਾ ਸਾਰਾ ਕੁਛ ਵੱਖਰਾ ਹੀ ਆ ਕੁਛ ਵੀ ਇੱਕ ਦੂਜੇ ਦੇ ਨਾਲ ਰਲਦਾ ਨਹੀਂ
1: ਠੀਕ ਹੈ
0: ਐਂਟਰੈਂਸ ਵੀ ਕਿਸੇ ਦੀ ਕਿਸੇ ਪਾਸੋਂ ਕਿਸੇ ਦੀ ਕਿਸੇ ਪਾਸੋਂ ਇੱਕ ਬੰਦੇ ਨੂੰ ਲੱਗਦਾ ਮੇਰਾ ਹੀ ਯੂਨਿਟ ਆ ਦੂਸਰੇ ਨੂੰ ਲੱਗਦਾ ਮੇਰਾ ਹੀ ਆ ਤੀਜੇ ਨੂੰ ਲੱਗਦਾ ਮੇਰਾ ਹੀ ਆ ਉਹੋ ਜਿਹੇ ਇੰਟਰਫੇਰੈਂਸ ਹੈ ਨਹੀਂ ਜਿੱਦਾਂ ਆਪਾਂ ਇੱਥੇ ਬੇਸਮੈਂਟ ਬਣਾਉਂਦੇ ਉਹ ਉਹ ਵਾਲਾ ਕੰਮ ਨਹੀਂ ਆ ਇਟਸ ਬਿਊਟੀਫੁਲੀ ਬ੍ਰਿਲੀਅੰਟ ਪ੍ਰੋਡਕਟ ਜਿਹੜਾ ਡਿਜ਼ਾਈਨ ਹੈਗਾ ਔਰ ਸਿੱਧੂ ਸਾਹਿਬ ਆ ਜਿਹੜੀ ਪ੍ਰਾਈਸ ਮਿਲ ਰਹੀ ਆ ਮੈਂ ਕਹਿੰਦਾ ਕਿ ਤੁਸੀਂ ਆਪ ਬਣਵਾਓ ਘਰ ਇੰਨੀ ਪ੍ਰਾਈਸ ਦਾ ਤੁਸੀਂ ਬਣਾ ਹੀ ਨਹੀਂ ਸਕਦੇ ਬਣਨਾ ਹੀ ਨਹੀਂ ਉਸ ਪ੍ਰਾਈਸ ਉੱਤੇ ਹੁਣ ਡਿਵੈਲਪਮੈਂਟ ਚਾਰਜਸ ਵੀ ਪੇਡ ਕਰਨੇ ਬਿਲਡਰ ਨੇ ਇਹਦੇ ਵਿੱਚ ਪੇ ਕਰਨੇ ਆ ਉਹਨੇ ਐਚ ਐਸ ਟੀ ਦਾ ਕ੍ਰੈਡਿਟ ਤੁਹਾਨੂੰ ਮਿਲ ਜਾਣਾ ਪਹਿਲੋਂ ਐਚ ਐਸ ਟੀ ਗੌਰਮੈਂਟ ਨੂੰ ਪੇ ਕਰਨੀ ਸੀ ਉਹ ਤੁਹਾਨੂੰ ਆ ਜਾਣੀ ਜੇ ਤੁਸੀਂ $7.5 lakh ਦੇ ਤਿੰਨ ਘਰ ਇਹ ਲਾਏ ਤੇ ਜਿਹਦੇ ਵਿੱਚੋਂ ਤੁਹਾਨੂੰ $86,000-87,000 ਐਚ ਐਸ ਟੀ ਮਿਲ ਜਾਣੀ ਆ ਸੋ ਤੁਸੀਂ
1: ਵਾਪਸ ਜਾਣੀ ਆ ਛੇ ਕੁਛ ਤਾਂ ਪੈਣਾ ਆਪਾਂ ਨੂੰ
0: ਵਾਪਸ ਨੀ ਤੁਸੀਂ ਦੇਣੇ ਹੀ ਨਹੀਂ ਉਹ
1: ਤੁਹਾਨੂੰ
0: ਕਲੋਜਿੰਗ ਤੇ ਉਹਨੇ ਪੈਸੇ ਛੱਡ ਦੇਣੇ ਆ ਤੇ ਉਹ ਤੁਹਾਡੀ ਡਾਊਨ ਪੇਮੈਂਟ ਹੋ ਜਾਣੀ ਆ
1: ਠੀਕ ਹੈ
0: ਫੋਰ ਐਗਜ਼ਾਮਪਲ ਜੇ ਤੁਸੀਂ ਸੀ ਐਮ ਐਸ ਏ ਦੀ ਫੰਡਿੰਗ ਲਾ ਲਈ ਸੀ ਐਮ ਐਸ ਏ ਦੀ ਫੰਡਿੰਗ ਦੇ ਵਿੱਚੋਂ ਤੁਸੀਂ ਕਹਿ ਲਓ ਕਿ ਤੁਸੀਂ 10% ਤੇ ਅਪਰੂਵ ਹੋ ਗਿਆ 13% ਤੁਹਾਡੇ ਕੋਲ ਕ੍ਰੈਡਿਟ ਆ ਹੁਣ ਤਾਂ 3% ਤੁਹਾਡੀ ਜੇਬ ਚ ਆਉਣਾ ਫਿਰ ਤੁਸੀਂ ਤਾਂ ਜੇਬ ਚ ਕੋਈ ਵੀ ਨੀ ਪੈਸਾ ਦੇਣਾ ਜੇ ਤੁਸੀਂ ਅਪਰੂਵ ਸੀ ਐਮ ਐਸ ਸੀ ਲਈ ਹੋ ਜਾਂਦੇ ਹੋ ਤਾਂ ਤੁਹਾਡੇ ਕੋਲ ਇਹਦੇ ਵਿੱਚ ਆਲਮੋਸਟ 45 ਸਾਲ ਤੱਕ ਦੀ ਅਮੋਟਾਈਜੇਸ਼ਨ ਹੋ ਜਾਂਦੀ ਆ ਜੇ 45 ਸਾਲ ਦੀ ਅਮੋਟਾਈਜੇਸ਼ਨ ਤੁਹਾਨੂੰ ਮਿਲ ਜਾਂਦੀ ਆ ਤੇ ਤੁਹਾਡਾ ਕੈਸ਼ ਫਲੋ 1500 to 1600 ਹਾਂਜੀ ਕੈਸ਼ ਫਲੋ ਤਾਂ ਵੱਧ ਗਿਆ ਕੈਸ਼ ਫਲੋ ਤੁਹਾਡਾ $1500 to $1600 ਹੋ ਜਾਂਦਾ ਸੋ ਆਰਾਮ ਦੇ ਨਾਲ ਬੈਠੇ ਰਹਿਣ ਦਾ ਤੁਹਾਡੇ ਕੋਲ ਜੇ ਇੱਕ ਬਲੋਕ ਆ ਤੁਹਾਨੂੰ 6-7 ਹਜ਼ਾਰ ਰੈਂਟ ਆਈ ਜਾਂਦਾ ਆਰਾਮ ਨਾਲ ਬਹਿ ਜਾਓ ਮਤਲਬ ਬਿਊਟੀਫੁਲੀ ਚੱਲਣ ਦੇ ਸਾਰੇ ਦਾ ਸਾਰਾ ਪ੍ਰੋਡਕਟ ਔਰ ਇਹ ਆ ਕਿ ਲੈਵਰੇਜ ਆਊਟ ਹੁਣ ਆਪਾਂ ਐਂਡ ਤੇ ਦੇਖੀਏ ਤੁਹਾਡੀ ਇਨੀਸ਼ੀਅਲ ਇਨਵੈਸਟਮੈਂਟ ਕਿੰਨੀ ਆ ਆਪਾਂ ਰੇਟ ਆਫ ਰਿਟਰਨ ਦੇਖਦੇ ਆ ਆਰ ਓ ਆਈ ਹਮੇਸ਼ਾ ਚੈੱਕ ਕਰਦੇ ਆ ਠੀਕ ਹੈ ਜੇ ਤਾਂ ਤੁਹਾਨੂੰ 13% ਐਚ ਐਸ ਟੀ ਮਿਲ ਗਈ ਤੇ 10% ਅਪਰੂਵ ਹੋ ਗਿਆ ਤੇ ਤੁਸੀਂ ਕੀ ਇਨਵੈਸਟ ਕੀਤਾ ਜੀਰੋ ਤੇ ਤੁਹਾਡੇ ਕੋਲ ਰਿਟਰਨ ਕਿੰਨੀ ਆ ਹੁਣ ਫਿਰ ਤਾਂ 100 ਦੇ ਹਿਸਾਬ ਦੇ ਨਾਲ ਹੀ ਤੁਹਾਡੀ ਰਿਟਰਨ ਡਿੱਗਦੀ ਆ ਸੋ ਇੱਕ ਬ੍ਰਿਲੀਅੰਟ ਪ੍ਰੋਡਕਟ ਆ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਮਝ ਲਓ ਆਹ ਜਿਹੜਾ ਮੈਥ ਆ ਜੀ ਆਪਾਂ ਅੱਜ ਗੱਲ ਕਰਦੇ ਹਾਂ ਜੂਇਸ਼ ਕਮਿਊਨਿਟੀ ਬਹੁਤ ਪਹਿਲਾਂ ਸਮਝ ਚੁੱਕੀ ਇਹਨਾਂ ਚੀਜ਼ਾਂ ਨੂੰ ਬਹੁਤ ਸਾਰੇ ਲੋਕੀ ਆਪਣੇ ਆਪ ਨੂੰ ਲੈਵਰੇਜ ਆਊਟ ਕਰਦੇ ਆ ਵੱਡੇ ਵੱਡੇ ਪ੍ਰੋਡਕਟ ਤਿਆਰ ਕਰਦੇ ਤੇ ਆਪਣਾ ਪੈਸਾ ਸਾਰਾ ਹੀ ਕੱਢ ਲੈਂਦੇ ਆ ਕਿਸੇ ਹੋਰ ਪਾਸੇ ਇਨਵੈਸਟ ਕਰ ਲੈਂਦੇ ਨੇ ਉਹ ਜਿਹੜਾ ਪ੍ਰੋਡਕਟ ਬਣਿਆ ਹੁੰਦਾ ਉੱਥੇ ਹੀ ਉਹਨਾਂ ਨੂੰ ਰਿਟਰਨ ਦੇਈ ਜਾਂਦਾ ਉੱਥੇ ਹੀ ਸਾਰਾ ਕੁਝ ਚੱਲੀ ਜਾਂਦਾ ਇਹ ਕੁਛ ਇਸ ਟਾਈਪ ਦਾ ਪ੍ਰੋਡਕਟ ਆ ਸੋ ਜਿੰਨੇ ਵੀ ਚਾਹੇ ਤੁਸੀਂ ਟਰੱਕ ਚਲਾਉਂਦੇ ਹੋ ਚਾਹੇ ਤੁਹਾਡੀ ਆਪਣੀ ਟਰੱਕਿੰਗ ਕੰਪਨੀਆਂ ਚਾਹੇ ਤੁਹਾਡਾ ਆਫਿਸ ਆ ਚਾਹੇ ਤੁਸੀਂ ਲੋਅਰ ਹੋ ਚਾਹੇ ਤੁਸੀਂ ਰੀਅਲਟਰ ਹੋ ਆਹ ਪ੍ਰੋਗਰਾਮ ਨੂੰ ਤੁਸੀਂ ਇਸ ਵਕਤ ਸੁਣ ਰਹੇ ਹੋ ਇਹ ਪ੍ਰੋਡਕਟ ਨੂੰ ਆ ਕੇ ਜ਼ਰੂਰ ਸਮਝੋ ਔਰ ਮੈਂ ਚਾਹੁੰਦਾ ਇੱਦਾਂ ਦੇ ਫਿਊਚਰ ਦੇ ਵਿੱਚ ਪ੍ਰੋਡਕਟ ਹੋਣੇ ਚਾਹੀਦੇ ਨੇ ਪ੍ਰਾਇਓਰਟੀ ਆ ਜੇ ਤੁਸੀਂ ਫਸਟ ਟਾਈਮ ਬਾਹਰ ਹੋ ਤੁਹਾਡੇ 'ਚ ਅਫੋਰਡੇਬਿਲਿਟੀ ਹੈ ਨਹੀਂ ਤੁਹਾਡੇ ਕੋਲ ਥੋੜੇ ਪੈਸੇ ਹੈਗੇ ਡਾਊਨ ਲਈ ਜਾਂ ਤੁਸੀਂ ਸੋਚਦੇ ਹੋ ਤੁਹਾਡੇ ਕੋਲ ਇਨਕਮ ਹੈਗੀ ਆ ਪਰ ਤੁਹਾਡੇ ਕੋਲ ਸੇਵਿੰਗ ਹੈ ਨਹੀਂ ਇਹ ਪ੍ਰੋਡਕਟ ਉਹਨਾਂ ਲਈ ਕੰਮ ਕਰ ਸਕਦਾ ਜੇ ਤੁਸੀਂ ਸੋਚਦੇ ਹੋ ਤੁਹਾਨੂੰ ਤਾਂ ਨਹੀਂ ਏਡੇ ਵੱਡੇ ਘਰ ਦੀ ਲੋੜ ਐਵੇਂ ਲੈ ਕੇ ਸਿੱਟੀ ਰੱਖਣਾ ਤੁਸੀਂ ਇੱਕ ਜਗ੍ਹਾ ਦੇ ਉੱਤੇ ਰਹਿ ਲਓ ਬਾਕੀ ਦੋਵੇਂ ਹਿੱਸੇ ਰੈਂਟ ਕਰ ਦਿਓ ਕੋਈ ਤੀਜਾ ਬੰਦਾ ਤੁਹਾਡੀਆਂ ਕਿਸ਼ਤਾਂ ਪੇ ਕਰੇ
1: ਜੇ ਬਹੁਤ ਸਾਰੇ ਲੋਕ ਆਪਣੇ ਕਮਿਊਨਿਟੀ 'ਚ ਇਸ ਤਰ੍ਹਾਂ ਦੇ ਨੇ ਜਿਹੜੇ ਆਪਣੇ ਬੱਚੇ ਵਗੈਰਾ ਵਿਆਹ ਲੈਂਦੇ ਨੇ ਕੋਈ ਲਾਇਬਿਲਟੀ ਬਾਹਲੀਆਂ ਹੁੰਦੀਆਂ ਨੇ ਫਿਰ ਉਹ ਕੀ ਕਰਦੇ ਵੱਡਾ ਘਰ ਉਹਨਾਂ ਵਾਸਤੇ ਕਲੀਨਿੰਗ ਭਰਨੀ ਉਹਦੇ ਘਾਹ ਕਟਾਉਣਾ ਉਹ ਫਿਰ ਛੋਟਾ ਕਰ ਲੈਣਾ ਚਾਹੁੰਦੇ ਜਿਵੇਂ ਆਈ ਆਪਣੇ ਕੋਲ ਜਿਹੜੀ ਯੂਨਿਟ ਆਈਆਂ ਨੇ ਤਾਂ ਉਹ ਵੀ ਇਹ ਕਰ ਸਕਦੇ ਨੇ ਕਿ ਆਪਣੇ ਜਿਹਨਾਂ ਨੇ ਕਈ ਅਪਾਰਟਮੈਂਟ 'ਚ ਤੋਂ ਬੈਠਣ ਦਾ ਇਹਦੇ ਵਿੱਚ ਆਉਣਾ ਮੈਂ ਕਹਿੰਦਾ ਬੈਸਟ ਆ
0: ਹਾਂਜੀ ਬਹੁਤ ਸਾਰੀਆਂ ਜਿੱਦਾਂ ਤੁਹਾਡੇ ਲਾਈਕ ਤੁਹਾਨੂੰ ਇੱਕ ਇਨਕਮ ਜਨਰੇਟ ਹੋ ਜਾਣੀ ਆ ਤੁਹਾਡੇ ਘਰ ਦੇ ਵਿੱਚ ਠੀਕ ਆ ਆਲੇ ਦੁਆਲੇ ਤੁਹਾਡੇ ਜੇ ਤੁਸੀਂ ਡਾਊਨ ਸਾਈਜ਼ ਕਰਨਾ ਚਾਹੁੰਦੇ ਹੋ ਡਾਊਨ ਸਾਈਜ਼ ਕਰ ਲਓ ਨਾਲ ਇਨਕਮ ਲੈ ਲਓ
1: ਇਨਕਮ ਵੀ ਆਉਗੀ ਨਾ
0: ਨਾਲ ਤੁਹਾਨੂੰ ਇਨਕਮ ਆਉਗੀ
1: ਡਾਊਨ ਸਾਈਜ਼ ਹੋ ਗਿਆ ਆਟੋਮੈਟਿਕਲੀ ਰਹਿ ਸਕਦੇ ਬੱਚੇ ਪਲੱਸ ਤੁਹਾਨੂੰ 2 ਯੂਨਿਟਾਂ ਮਿਲ ਗਈਆਂ ਰੈਂਟ ਆਊਟ ਕਰਨ ਤੇ
0: ਕੱਲ ਮੈਨੂੰ ਕਿਸੇ ਦਾ ਫੋਨ ਆਇਆ ਸਿਰ ਸਾਹਿਬ ਅੱਜ ਵੀ ਸਵੇਰੇ ਗੱਲ ਹੋਈ ਇਸ ਇਸ਼ੂ ਦੇ ਉੱਤੇ ਕਹਿੰਦੇ ਅਸੀਂ ਪੇ ਆਫ ਕਰਨਾ ਮੈਂ ਕਿਹਾ ਫਿਰ ਮੈਂ ਤੁਹਾਨੂੰ ਪ੍ਰੋਡਕਟ ਹੀ ਨਹੀਂ ਦੇਣਾ ਤੁਸੀਂ ਸਾਰੇ ਪੈਸੇ ਲਿਆ ਕੇ ਸੀਗਾ ਉਹਨੂੰ ਡੰਪ ਕਰਨੇ ਜਾਂ ਤੁਹਾਡੇ 0 ਪੈਸੇ ਲੱਗਿਆ ਤੇ ਤੁਹਾਡਾ ਤੁਹਾਨੂੰ ਕਿਹੜੀ ਏਡੀ ਵੱਡੀ ਗੱਲ ਆ ਜੇ ਤੁਹਾਨੂੰ ਸਭ ਤੋਂ ਵੱਡਾ ਬੈਨੀਫਿਟ ਇਹ 13% ਐਚ ਐਸ ਟੀ ਦਾ ਕ੍ਰੈਡਿਟ ਦੂਜਾ ਵੱਡਾ ਬੈਨੀਫਿਟ 3 ਯੂਨਿਟ ਆ ਤੀਜਾ ਵੱਡਾ ਬੈਨੀਫਿਟ ਇਹਦੀ ਪ੍ਰਾਈਸ ਬਹੁਤ ਰੀਜਨੇਬਲ ਆ ਚੌਥਾ ਵੱਡਾ ਬੈਨੀਫਿਟ ਆ ਇਹਦਾ ਇਹ ਪਾਣੀ ਦੇ ਕੰਢੇ ਦੇ ਉੱਤੇ ਆ ਪੰਜਵਾਂ 'ਚ ਵੱਡਾ ਬੈਨੀਫਿਟ ਆ ਜੇ ਸੀ ਐਮ ਐਸ ਸੀ ਲਈ ਤੁਸੀਂ ਅਪਰੂਵ ਨੇ ਤੁਹਾਡੇ ਕੋਲ 45 ਸਾਲ ਦੀ ਅਮੋਟਾਈਜੇਸ਼ਨ ਆ ਮੇਰੇ ਤੋਂ ਇਹਦੇ ਭਾਵੇਂ 20 ਚੀਜ਼ਾਂ ਦੀ ਲਿਸਟ ਬਣਾ ਲਓ ਚੌਥਾ

0: ਵਿੱਚ ਵੱਡਾ ਅਪਗ੍ਰੇਡਡ ਘਰ ਆ, ਇਹਦੇ ਵਿੱਚ ਤਿੰਨ ਕਿਚਨਾਂ ਤੁਹਾਡੇ ਕੋਲ, ਤਿੰਨੇ ਲੀਗਲ ਯੂਨਿਟ ਆ ਤੁਹਾਨੂੰ, ਐਚ ਐਸ ਟੀ ਦਾ ਕ੍ਰੈਡਿਟ ਆ, ਹੋਰ ਬਹੁਤ ਸਾਰੇ ਛੋਟੇ ਛੋਟੇ ਜਿਹੜੇ ਤੁਹਾਨੂੰ ਇਹਦੇ ਵਿੱਚ ਕ੍ਰੈਡਿਟ ਮਿਲ ਜਾਣੇ ਆ। ਚੌਥਾ
1: ਵੱਡੀ ਗੱਲ, ਟੈਕਸ ਵੀ ਤਾਂ ਇੱਕ ਜਿਨ ਤੋਂ ਪੇ ਕਰਨਾ,
0: ਪ੍ਰੋਪਰਟੀ ਟੈਕਸ, ਪ੍ਰੋਪਰਟੀ ਟੈਕਸ ਵੀ ਤਿੰਨ ਤੁਹਾਡੇ ਕੋਲ ਯੂਨਿਟ ਆ। ਇਹ ਬ੍ਰਿਲੀਅੰਟ ਤਰੀਕੇ ਨਾਲ ਇਹ ਜਿਹੜਾ ਪ੍ਰੋਡਕਟ ਤਿਆਰ ਹੋਇਆ, ਸੋ ਜਿੰਨੇ ਵੀ ਤੁਸੀਂ ਇਨਵੈਸਟਰ ਭੈਣ ਭਰਾਓ, ਥੋੜੇ ਪੈਸੇ ਇਨਵੈਸਟ ਕਰਕੇ ਤੁਸੀਂ ਚੰਗੀ ਰਿਟਰਨ ਲੈਣਾ ਚਾਹੁੰਦੇ ਹੋ, ਹਾਂ ਠੀਕ ਆ, ਅੱਜ ਕੱਲ੍ਹ ਕਹਿ ਲਓ ਕਿ ਬੇੜਾ ਨੀ ਕਰਕੇ ਹੁੰਦਾ, ਭੱਠਾ ਬੈਠਾ ਹੁੰਦਾ ਜਿਹਨੂੰ ਕਹਿੰਦਾ, ਰੀਅਲ ਸਟੇਟ ਦੇ ਇਹ ਹਾਲਾਤ ਆ। ਪਰ ਮੈਂ ਕਹਿੰਦਾ ਕਿ ਜਿਹੜੇ ਸਮਾਰਟ ਇਨਵੈਸਟਰ ਬਾਹਰ ਬੈਠੇ ਨੇ,
1: ਅਗਲੇ ਸਾਲ ਤਿਆਰ ਹੋਣਾ, 27 ਦੇ ਐਂਡ ਦੇ ਵਿੱਚ ਹੈ,
0: ਅਗਲੇ ਸਾਲ ਤਿਆਰ ਹੋਣਾ, ਥੋੜੇ ਥੋੜੇ ਕਰਕੇ ਤੁਸੀਂ ਇਹਦਾ ਡਿਪੋਜ਼ਿਟ ਦੇ ਸਕਦੇ ਹੋ, ਘਰ ਦੇ ਤੁਸੀਂ ਮਾਲਕ ਬਣ ਸਕਦੇ ਹੋ। ਇੱਕ ਵਾਰੀ ਫਿਰ ਜਿੰਨੇ ਵੀ ਤੁਸੀਂ ਭੈਣ ਭਰਾ ਸੁਣਦੇ ਆ ਸਾਡੇ ਕੋਲ ਆ ਕੇ, ਪ੍ਰੋਡਕਟ ਸਮਝ ਲਓ, ਇਹਦੀ ਤੁਸੀਂ ਬ੍ਰਿਲੀਅੰਸ ਹੀ ਦੇਖ ਲਓ, ਇਹਦਾ ਤੁਹਾਨੂੰ ਦੇਖ ਲਓ ਰਿਟਰਨ ਕਿੱਦਾਂ ਆਉਣੀ, ਤੁਹਾਨੂੰ ਤੁਹਾਡੇ ਲਈ ਫਾਇਦੇਮੰਦ ਕਿੱਦਾਂ ਹੋ ਸਕਦਾ। ਬਹੁਤ ਸਾਰੇ ਬੱਚੇ ਜਿਹੜੇ ਸਟੂਡੈਂਟ ਆ ਕੇ ਉਹਨਾਂ ਨੇ ਇੱਥੇ ਇਮੀਗ੍ਰੇਸ਼ਨ ਲਈ ਆ, ਨਵੇਂ ਤੁਸੀਂ ਇਮੀਗ੍ਰੈਂਟ ਹੋ।
1: ਰੀਅਲ ਸਟੇਟ ਮੈਂ ਬਹੁਤ ਵੇਖੀ ਹੈ ਇੱਥੇ, ਬਹੁਤ ਪਿਛਲੇ 45 ਸਾਲ ਤੋਂ ਉੱਤੇ ਹੋ ਗਿਆ ਹੈ ਨਾ, ਅਪ ਐਂਡ ਡਾਊਨ ਆਉਂਦਾ ਰਹਿੰਦਾ, ਪਰ ਇਹ ਹਮੇਸ਼ਾ ਡਾਊਨ ਹੀ ਰਹਿੰਦੀ। ਹੁਣ ਮੈਨੂੰ ਪਤਾ ਕਿ ਪਿੱਛੇ ਲੋਕਾਂ ਨੇ ਮਿਲੀਅਨ ਦਾ ਘਰ ਅੱਡੀਆਂ ਚੱਕ ਕੇ ਪਾਏ, ਕਿਸੇ ਨੇ 16 ਦਾ ਲਿਆ, 17 ਦਾ ਲਿਆ, ਉਹ ਇੱਕ ਬੇਵਕੂਫੀ ਸੀ, ਬਬਲ ਸੀਗਾ। ਪਰ ਜਦੋਂ ਕੋਈ ਰੀਅਲ ਸਟੇਟ ਚ ਵਧੀਆ ਚੀਜ਼ ਆਉਂਦੀ ਆ, ਹੁਣ ਮੌਕਾ ਹੈਗਾ ਜਿਹਨਾਂ ਨੇ ਬਾਏ ਕਰਨਾ।
0: ਅਸੀਂ ਵੀ ਵੇਚੇ, ਅਸੀਂ ਵੀ 16-16 ਦੇ ਵੇਚੇ, ਪਰ ਅਸੀਂ ਮੁੜ ਕੇ 1,50,000 ਦੇ ਕੀਤੇ, 6-6 ਲੱਖ।
1: ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜਾ ਬੰਦਾ ਬਾਇਰ ਆ ਉਹ ਸਮਾਰਟ ਹੋਣਾ ਚਾਹੀਦਾ ਹੁਣ, ਹੈ ਨਾ। ਆਹ ਜਿਹੜਾ ਪ੍ਰੋਡਕਟ ਆ, ਇਹ ਤਾਂ ਹੁਣ ਉਹਨਾਂ ਦੇ ਬਹੁਤ ਵਿਨਿੰਗ ਹੈ ਨਾ।
0: ਹਾਂਜੀ ਸਰ ਸਾਹਿਬ, ਤੁਸੀਂ ਇਹ ਗੱਲ ਲਿਆਉਂਦੀ ਆ, ਤੁਹਾਨੂੰ ਵੀ ਬੜਾ ਪ੍ਰਾਊਡ ਫੀਲ ਹੋਣਾ ਇਸ ਚੀਜ਼ 'ਤੇ। ਤੁਸੀਂ ਇੱਕ ਕਿਸਮ ਦਾ ਅੰਦਰੋਂ ਅੰਦਰ ਹੀ ਤੁਸੀਂ ਗੁੱਡ ਫੀਲ ਕਰਦੇ ਹੋ ਕਿ ਆਪਾਂ ਪ੍ਰੋਡਕਟ ਇਸੇ ਰੇਡੀਓ 'ਤੇ ਵੇਚਿਆ ਸੀ, 16 ਲੱਖ ਦਾ, 15 ਲੱਖ ਦਾ, 18 ਲੱਖ ਦੇ, 13 ਲੱਖ ਦੇ, ਕਿਸੇ ਦੀ ਅਸੀਂ 6 ਲੱਖ ਪ੍ਰਾਈਸ ਘਟਾਈ, ਕਿਸੇ ਦੀ 5.5 ਲੱਖ ਘਟਾਈ, ਕਿਸੇ ਦੀ 5 ਲੱਖ ਸਪੇਟ ਕੱਢੀ ਆ। ਸੋ ਅੱਜ ਅਪਰੇਜ਼ਲਾਂ ਉਹਦੇ ਪ੍ਰੋਡਕਟ ਦੇ, ਬੈਂਕ ਕਹਿੰਦੀ ਆ ਭਰਾਵੋ ਜਿੰਨੇ ਦਾ ਤੁਸੀਂ ਘਰ ਲਿਆ ਤੁਹਾਡਾ ਘਰ ਉਦੋਂ ਵੱਧਦਾ, ਪੈਸਾ ਕਰਕੇ ਦਿੰਦੇ ਤੁਹਾਨੂੰ ਵੀ ਭਾਈ ਤੁਹਾਡਾ ਘਰ ਇਹਨੂੰ ਵੱਧਦਾ, ਤੁਸੀਂ ਸਸਤਾ ਲੈ ਲਿਆ। ਅੱਜ ਦੀ ਡੇਟ ਦੇ ਵਿੱਚ ਇਹੋ ਜਿਹੀ ਰੀਅਲ ਸਟੇਟ, ਇਹੋ ਜਿਹੀ ਕ੍ਰੈਡੀਬਿਲਟੀ, ਅਕਾਊਂਟੇਬਿਲਟੀ, ਇੰਟੈਗਰਿਟੀ ਜਿਹੜੀ ਦੇ ਨਾਲ ਰੇਡੀਓ ਦੇ ਉੱਤੇ ਬਾਂਹ ਖੜੀ ਕਰਕੇ ਗੱਲ ਕਰ, ਮੈਂ ਵੀ 2 ਸਾਲ ਫਸਿਆ ਰਿਹਾ ਜੀ ਇਸ ਕੰਮ 'ਚ, 2 ਸਾਲ ਮੈਂ ਕਦੀ ਰੇਡੀਓ 'ਤੇ ਥੋੜ੍ਹੀ ਆਇਆ ਤੁਹਾਡੇ ਕੋਲ, ਮੈਂ ਇਸੇ 'ਚ ਹੀ ਉਲਝਿਆ ਰਿਹਾ। ਨਹੀਂ ਯਾਰ, ਮੈਂ ਇਹ ਕਰੈਕਸ਼ਨ ਕਰਨੀ ਆ, ਆਪਣੇ ਬੰਦੇ ਆ, ਕੋਈ ਨਾ ਕੋਈ ਬਹਾਨਾ ਲੱਭ ਕੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਚੀਜ਼ ਨੂੰ ਕਰੈਕਟ ਕਰਨਾ, ਐਂਡ ਵੀ ਡਿਡ ਇਟ, ਅਸੀਂ ਕੀਤਾ, ਬੜੇ ਕਹਿ ਲਓ ਕਿ ਪ੍ਰਾਊਡ ਨਾਲ ਕੀਤਾ, ਕਿਸੇ ਦਾ ਕੋਈ ਪੈਸਾ ਨਹੀਂ ਲੱਗਣ ਦਿੱਤਾ। ਇਹ ਸਾਡੀ ਕਮਿਊਨਿਟੀ ਨੂੰ ਮੈਂ ਕਹਿੰਦਾ ਕਿ ਐਪਰੀਸ਼ੀਏਟ ਜ਼ਰੂਰ, ਸਾਨੂੰ ਇੰਨਾ ਕੁ ਕਰ ਲਓ। ਮੈਂ 2 ਸਾਲ ਇਸ ਚੀਜ਼ ਦੇ ਉੱਤੇ ਲਾਇਆ, ਪਰ ਉਹ ਸਾਰੇ ਭੈਣ ਭਰਾ ਪੂਰੇ ਖੁਸ਼ ਨੇ, ਇੱਥੇ ਆਉਂਦੇ ਡੱਬੇ ਮਠਿਆਈਆਂ ਵੀ ਲੈ ਲੈ ਆਉਂਦੇ ਜੀ।
1: ਜਿਹੜਾ ਮੈਂ ਘਰ ਨਗਰ ਬੁੱਕ ਕਰਾਇਆ ਸੀ ਉਹਦੇ ਤੋਂ ਪੈਸੇ ਦਵਾਈ ਆ ਮੈਨੂੰ ਵਾਪਸ।
0: ਹਾਂਜੀ, ਉਹਦਾ ਵੀ ਆਪਾਂ ਉਹ ਕੀਤਾ। ਸੋ ਇਹ ਬੈਟਲ ਆ ਜਿਹੜੀ ਅਸੀਂ ਤੁਹਾਡੀ ਲੜਾਈ ਆਪਣੇ ਸਿਰ ਤੇ ਲੜਨ ਲੱਗ ਪਏ, ਵੀ ਕਿਉਂਕਿ ਤੁਸੀਂ ਵੀ ਸਾਡੇ ਤੇ ਫੇਥ ਕਰਕੇ ਸੀ, ਸਾਡੇ ਕੋਲ ਆਏ ਨੇ।
1: ਲਓ ਜੀ, ਅੱਜ 7 ਵਜੇ ਤੱਕ ਆ ਸਕਦੇ ਹੋ ਇਹਨਾਂ ਦੇ ਆਫਿਸ ਆ ਕੇ ਮਿਲੋ, ਡਿਕਸੀ ਡੈਰੀ ਤੇ 7895 Tranmere Drive, ਸਪੀਡ ਨੰਬਰ 206 ਚ ਆਉਣਾ ਹੈਗਾ। ਖੁੱਲ ਕੇ ਗੱਲਬਾਤ ਕਰੋ, ਪੂਰਾ ਸਮਝੋ ਇਸ ਪ੍ਰੋਜੈਕਟ ਨੂੰ। 416-413-1313 ਨੰਬਰ ਹੈ। ਵਾਪਸ ਚੱਲਦੇ ਆ ਮਨਪ੍ਰੀਤ ਦੇ ਪਾਸ ਸਟੂਡੀਓ, ਤੇ ਫਿਰ ਮਿਲਦੇ ਆ ਅਗਲੇ ਲਿੰਕ ਦੇ ਵਿੱਚ। ਧੰਨਵਾਦ
2: ਜੀ। ਬਿਲਕੁਲ, ਜ਼ਰੂਰ ਤੁਸੀਂ ਕਾਲਸ ਕਰ ਲਓ ਆਪਣੀਆਂ, ਜਿਨ੍ਹਾਂ ਨੂੰ ਵੀ ਇਹ ਪ੍ਰੋਜੈਕਟ ਤੁਸੀਂ ਇਹਦੇ ਵਿੱਚ ਆਪਣਾ ਇਨਵੈਸਟ ਕਰਨਾ ਚਾਹੁੰਦੇ ਹੋ। 416-413-1313 ਦੇ ਉੱਪਰ ਤੁਸੀਂ ਕਾਲ ਕਰੋ। ਇੱਕ ਘਰ ਦੇ ਪ੍ਰਾਈਸ ਵਿੱਚ ਤੁਹਾਨੂੰ 3 ਘਰ ਮਿਲ ਰਹੇ ਨੇ, ਇਸ ਤੋਂ ਵਧੀਆ ਪ੍ਰੋਜੈਕਟ ਹੋਰ ਕੀ ਹੋ ਸਕਦਾ। ਜ਼ਰੂਰ ਗੱਲਬਾਤ ਕਰੋ ਟੇਲ ਮੁੰਡੇ ਜੀ ਦੇ ਨਾਲ, ਨੰਬਰ ਹੈ 416-413-1313 ਜਾਂ ਫਿਰ 416-313-1313 416-313-1313। ਇਹਨਾਂ ਦੋਨਾਂ ਨੰਬਰ 'ਤੇ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਅਤੇ ਲਓ ਫਿਰ ਆਪਾਂ ਲਈਏ ਹੁਣ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ। ਨੈਕਸਟ ਫਰਮਾਇਸ਼ੀ ਗਾਣਾ ਸਤਵਿੰਦਰ ਬੁੱਗਾ ਜੀ ਦੀ ਆਵਾਜ਼ 'ਚ ਇੰਜੋਏ ਕਰੋ, ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਧੰਨਵਾਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ 4:37 ਮਿੰਟ ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ ਸਟੂਡੀਓ ਨੰਬਰ 905-564-6444-905-564-5444 ਸਟੂਡੀਓ ਦਾ ਨੰਬਰ ਹੈ ਸੰਧਲ ਪੇਂਟਿੰਗ ਦਾ ਨਾਮ ਜ਼ਰੂਰ ਯਾਦ ਰੱਖੋ ਜੇ ਤੁਸੀਂ ਆਪਣੇ ਘਰਾਂ 'ਚ ਪੇਂਟ ਕਰਵਾਉਣਾ ਹੋਵੇ ਇਹ ਪ੍ਰੋਫੈਸ਼ਨਲ ਪੇਂਟਰਸ ਨੇ ਬਹੁਤ ਲੰਬਾ ਤਜ਼ਰਬਾ ਇਹਨਾਂ ਦਾ ਅਤੇ ਇਹ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਹਰ ਜਗ੍ਹਾ ਦੇ ਉੱਪਰ ਪੇਂਟ ਕਰਦੇ ਨੇ ਚਾਹੇ ਤੁਸੀਂ ਆਪਣੇ ਘਰਾਂ 'ਚ ਪੇਂਟ ਕਰਵਾਉਣਾ ਕਿਸੇ ਆਫਿਸ ਕਿਸੇ ਰੈਸਟੋਰੈਂਟ 'ਚ ਪੇਂਟ ਕਰਵਾਉਣਾ ਚਾਹੁੰਦੇ ਹੋ ਜ਼ਰੂਰ ਗੱਲਬਾਤ ਕਰੋ ਸਾਰਾ GTA ਏਰੀਆ ਕਵਰ ਕਰਦੇ ਨੇ ਬ੍ਰੈਂਪਟਨ ਮਿਸਿਸਾਗਾ ਲੰਡਨ ਕੇਮਬ੍ਰਿਜ ਗਲਫ ਕਿਤੇ ਵੀ ਤੁਸੀਂ ਰਹਿੰਦੇ ਹੋਵੋ ਅਤੇ ਤੁਸੀਂ ਇਹਨਾਂ ਦੇ ਕੋਲੋਂ ਹਰ ਜਗ੍ਹਾ ਦੇ ਉੱਪਰ ਆਪਣੇ ਪੇਂਟ ਕਰਵਾ ਸਕਦੇ ਹੋ ਇਹ ਅਫੋਰਡੇਬਲ ਤੁਹਾਡੇ ਬਜਟ ਦੇ ਵਿੱਚ ਬਟ ਨੇਮ ਬ੍ਰਾਂਡ ਪੇਂਟ ਹੀ ਯੂਜ਼ ਕਰਦੇ ਨੇ ਪੂਰਾ ਵਧੀਆ ਕੁਆਲਿਟੀ ਦਾ ਪੇਂਟ ਯੂਜ਼ ਕਰਨਗੇ ਅਤੇ ਨਾਲ ਹੀ ਇਹ ਪੂਰਾ ਸਾਫ਼ ਸੁਥਰਾ ਕੰਮ ਤੁਹਾਨੂੰ ਕਰਕੇ ਦੇਣਗੇ ਸੰਧਲ ਪੇਂਟਿੰਗ ਤੋਂ ਸੁਖਜੀਤ ਸਿੰਘ ਜੀ ਨੂੰ ਕਾਲ ਕਰੋ ਨੰਬਰ ਹੈ 647-822-3313-647-822-3313 ਸੰਧਲ ਪੇਂਟਿੰਗ ਤੋਂ ਸੁਖਜੀਤ ਸਿੰਘ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ ਅਗਲੇ ਕਾਲਰ 2865 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
1: ਵਧੀਆ ਜੀ ਮੈਂ ਤਾਂ ਕਾਰ ਤੇ ਬੈਠਾ ਜੀ ਹੁਣੇ
0: ਹਾਂਜੀ
1: ਥੋੜੇ ਬਿਜੀ ਸੀਗੇ ਬਾਹਰ ਸੀ ਥੋੜੇ
0: ਜਿਹੇ ਅੱਛਾ ਜੀ
1: ਗੀਤ ਤਾਂ ਬਹੁਤ ਜ਼ਿਆਦਾ ਸੀ ਬੁੱਗੇ ਦੀ ਆਵਾਜ਼ ਲੱਗੀ ਬਾਈ ਜੀ
0: ਹਾਂਜੀ ਸਤਵਿੰਦਰ ਬੁੱਗਾ ਜੀ ਦਾ ਸੀਗਾ ਫਰਮਾਇਸ਼ੀ ਗਾਣਾ
1: ਹਾਂਜੀ ਕਹਿੰਦਾ ਦਿਲ ਲਾਉਣਾ ਬੈਠੀ ਪਰ ਦਿਲ ਤਾਂ ਕਿਤੇ ਲਾਉਣਾ ਹੀ ਪੈਣਾ ਜੀ ਜਿਵੇਂ ਟਰੱਕ ਵੀ ਨਵੇਂ ਚਲਾਉਣੇ ਹੈ ਨਾ ਜੀ ਆਪਾਂ
0: ਹਾਂਜੀ
1: ਤੇ ਬੱਸਾਂ ਵੀ ਟਰੱਕ ਵੀ ਨਵੇਂ ਚੱਲੋ ਔਰ ਰੋਡ ਤੇ ਚਲਾਉਣੇ ਹੈ ਨਾ ਤੇ ਦਿਲ ਤਾਂ ਕਿਤੇ ਲਾਉਣਾ ਹੀ ਪੈਣਾ ਜੀ
0: ਬਿਲਕੁਲ ਜਦੋਂ ਕੋਈ ਵੀ ਕੰਮ ਹੋਵੇ ਕੋਈ ਵੀ ਕੰਮ ਚ ਦਿਲ ਤਾਂ ਲਾਉਣਾ ਹੀ ਪੈਂਦਾ ਹਾਂਜੀ
1: ਬਿਲਕੁਲ ਹਾਂਜੀ ਫੇਰ ਹੀ ਥੋੜੀ ਜ਼ਿੰਦਗੀ ਚੱਲਦੀ ਹੈ ਜੀ ਲੋਕਾਂ ਨੇ ਪਿਆਰ ਕਰਦੇ ਲਾਉਣ ਕੇ ਹਨਾ
0: ਹਾਂਜੀ ਹਾਂਜੀ ਬਿਲਕੁਲ
1: ਚੱਲ ਭੈਣ ਜੀ ਸੁਣਦੇ ਸਤਿ ਸ਼੍ਰੀ ਅਕਾਲ ਭੈਣ ਜੀ
0: ਠੀਕ ਹੈ ਜੀ ਥੈਂਕ ਯੂ ਤੁਹਾਡੀ ਕਾਲ ਦੇ ਲਈ
1: ਤੁਹਾਨੂੰ ਮਿਲਦੀ ਸਤਿ ਸ਼੍ਰੀ ਅਕਾਲ
0: ਹਾਂਜੀ ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਤੁਸੀਂ ਹਾਜ਼ਰੀ ਦਵਾਈ ਥੈਂਕ ਯੂ ਸੋ ਮਚ ਬੜਾ ਸ਼ੁਕਰੀਆ 1000 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਿੱਧੂ ਸਰ ਲਾਈਵ ਤੇ ਨੇ ਬਟ ਸੁਣ ਕੇ ਸੁਣ ਰਹੇ ਹੋਣਗੇ ਹਾਂਜੀ
2: ਤੇ ਹੈਗਾ ਸ਼ੇਰ ਸ਼ਾਹ ਦਾ ਗਾਣਾ ਰਾਤਾਂ ਲੰਮੀਆਂ ਲੰਮੀਆਂ ਨੇ
0: ਰਾਤਾਂ ਲੰਮੀਆਂ ਲੰਮੀਆਂ ਨੇ ਠੀਕ ਹੈ
2: ਲੰਮੀਆਂ ਕਿਹਾ ਉਹਨੇ ਲੰਮੀਆਂ ਇਹ ਡਿਫਰੈਂਟ ਜਿਹਾ ਵਾਇਬ ਬੋਇਸ
0: ਹਾਂਜੀ ਹਾਂਜੀ ਹਾਂਜੀ ਮੈਂ ਸੁਣਿਆ ਗਾਣਾ ਮੈਂ ਸੁਣਾਉਣੀ ਆ ਤੁਹਾਨੂੰ ਹਾਂਜੀ
2: ਓਕੇ
0: ਠੀਕ ਹੈ ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਅਗਲੇ ਕਾਲਰ 4861 ਜੀ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਾਲ ਹੀ ਕੱਟ ਗਏ ਜਦੋਂ ਵੀ ਤੁਸੀਂ ਕਾਲ ਕਰਦੇ ਹੋ ਪਲੀਜ਼ ਫੋਨ ਤੇ ਧਿਆਨ ਦਿਆ ਕਰੋ ਕਿਉਂਕਿ ਤੁਹਾਡੇ ਤੱਕ ਜਿਹੜੀ ਰੇਡੀਓ ਤੇ ਆਵਾਜ਼ ਪਹੁੰਚਦੀ ਹੈ ਥੋੜੀ ਡਿਲੇ ਦੇ ਨਾਲ ਪਹੁੰਚਦੀ ਹੁੰਦੀ ਹੈ ਬਟ ਜਦੋਂ ਤੁਹਾਡੀ ਮੇਰੇ ਨਾਲ ਫੋਨ ਤੇ ਗੱਲ ਹੁੰਦੀ ਹੈ ਫਿਰ ਰੀਅਲ ਟਾਈਮ ਦੇ ਵਿੱਚ ਗੱਲ ਹੁੰਦੀ ਹੈ ਤੇ ਜਦੋਂ ਵੀ ਤੁਸੀਂ ਕਾਲਸ ਕਰਦੇ ਹੋ ਤਾਂ ਰੇਡੀਓ ਦੀ ਆਵਾਜ਼ ਆਪਣੇ ਟੀਵੀ ਦੀ ਆਵਾਜ਼ ਥੋੜੀ ਜਿਹੀ ਘੱਟ ਰੱਖਿਆ ਕਰੋ ਤੇ ਫੋਨ ਵੱਲ ਧਿਆਨ ਦਿਆ ਕਰੋ 4861 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
3: ਮੈਂ ਰੇਡੀਓ ਸੁਣ ਰਿਹਾ ਬਹੁਤ ਵਧੀਆ ਪਰ ਮੈਂ ਇੱਕ ਥੋੜੀ ਗੱਲ ਕਰਨੀ ਸੀ ਵੀ ਜਿਹੜੇ ਰਿਐਲਟਰ ਰੇਡੀਓ ਤੇ ਆ ਕੇ ਐਡ ਕਰਦੇ ਆ ਤੇ ਬਾਅਦ ਚ ਲੋਕਾਂ ਨਾਲ ਫਰਾਡ ਕਰਦੇ ਆ ਜਾਂ ਪੈਸੇ ਨਹੀਂ
0: ਮੋੜਦੇ ਨਹੀਂ ਇਹ ਫਰਾਡ ਵਾਲਾ ਕੰਮ ਫਰਾਡ ਵਾਲਾ ਕੰਮ ਨਹੀਂ ਹੈਗਾ ਜਿਹੜਾ ਕੋਈ ਅਥੈਂਟਿਕ ਕੰਮ ਹੁੰਦਾ ਸੀ ਉਹੀ ਰੇਡੀਓ ਤੇ ਐਡਵਰਟਾਈਜ਼ ਕਰਦੇ ਆ
3: ਜਿੰਨਾ ਵੀ ਤੁਸੀਂ ਹੁਣੇ ਕਰਕੇ
0: ਦੇਖੋ ਜੇ ਤੁਹਾਨੂੰ ਕਿਸੇ ਦੇ ਨਾਲ ਕੋਈ ਇਦਾਂ ਦਾ ਬੈਡ ਐਕਸਪੀਰੀਅੰਸ ਆਬਵੀਅਸਲੀ ਹੋ ਸਕਦਾ ਆ ਆਈ ਨੋ ਹੈ ਨਾ ਕਿਉਂਕਿ ਪਹਿਲਾਂ ਹੀ ਸਾਰੇ ਈਵਨ ਸਰ ਤੇ ਡੇਲ ਮੁੰਡੇ ਜੀ ਵੀ ਗੱਲ ਕਰ ਰਹੇ ਸੀਗੇ ਇੱਦਾਂ ਹੀ ਕਿ ਪਹਿਲਾਂ ਲੋਕਾਂ ਦੇ ਨਾਲ ਕਾਫੀ ਇੱਦਾਂ ਦੀਆਂ ਚੀਜ਼ਾਂ ਹੋਈਆਂ ਵੀ ਨੇ ਬਟ ਜਦੋਂ ਅਸੀਂ ਰੇਡੀਓ ਤੇ ਉੱਪਰ ਕੋਈ ਵੀ ਐਡਵਰਟਾਈਜ਼ਮੈਂਟ ਕਰਦੇ ਹਾਂ ਤਾਂ ਫਿਰ ਉਹ ਆਬਵੀਅਸਲੀ ਜੈਨੂਇਨ ਹੁੰਦੀ ਆ 100% ਅਥੈਂਟਿਕ ਹੁੰਦੀ ਆ ਅਸੀਂ ਤਾਂ ਹੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਅਤੇ ਜਿਹੜਾ ਇਹ ਪ੍ਰੋਜੈਕਟ ਦੀ ਗੱਲ ਕਰ ਰਹੇ ਹਾਂ ਬਹੁਤ ਹੀ ਕਹਿ ਲਓ ਕਿ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਅਤੇ ਕੋਈ ਛੋਟਾ ਮੋਟਾ ਹੋਵੇ ਫਿਰ ਤਾਂ ਆਪਾਂ ਗੱਲ ਵੀ ਕਰੀਏ ਨਾ ਇੱਦਾਂ ਦੀ ਤਾਂ ਫਿਰ ਤੁਸੀਂ ਪਲੀਜ਼ ਇੱਦਾਂ ਦੀ ਕੋਈ ਗੱਲ ਕਰਦੇ ਹੋ ਤਾਂ ਨਾ ਆਪਣਾ ਕੋਈ ਬੈਡ ਐਕਸਪੀਰੀਅੰਸ ਹੁੰਦਾ ਤਾਂ ਤੁਸੀਂ ਦੂਸਰੇ ਦੇ ਨਾਲ ਪਲੀਜ਼ ਕੰਪੈਰੀਜ਼ਨ ਉਹਦਾ ਨਾ ਕਰੋ ਅਤੇ ਫਿਲਹਾਲ ਸਟੂਡੀਓ ਦਾ ਨੰਬਰ 905-564-5444-9055-64-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਚੱਲਾਂਗੇ ਆਪਾਂ ਬੜੀ ਜਲਦੀ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਵੀ ਜੁੜਾਂਗੇ ਬਟ ਫਿਲਹਾਲ ਆਸਾ ਸਿੰਘ ਮਸਤਾਨਾ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਅਤੇ ਵਾਪਸ ਆ ਕੇ ਚੱਲਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੱਲ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਦਿਓਲ ਟਰੈਵਲਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਬਹੁਤ ਹੀ ਵਧੀਆ ਇਹਨਾਂ ਨੇ ਏਅਰ ਟਿਕਟਸ ਤੁਹਾਡੇ ਲਈ ਲਗਾਈਆਂ ਨੇ। ਤੁਸੀਂ ਇੰਡੀਆ ਨੂੰ ਜਾਣਾ ਹੋਵੇ ਜਾਂ ਤੁਹਾਡਾ ਕੋਈ ਵੀ ਨੋਨ ਇੰਡੀਆ ਤੋਂ ਇੱਥੇ ਆ ਰਿਹਾ ਆ ਤਾਂ ਉਹਨਾਂ ਦੇ ਲਈ ਟਿਕਟਸ ਤੁਸੀਂ ਬੁੱਕ ਕਰਵਾਓ। ਅਗਸਤ ਦੇ ਵਿੱਚ ਇੰਡੀਆ ਨੂੰ ਜਾ ਕੇ ਟੋਰਾਂਟੋ ਤੋਂ ਦਿੱਲੀ ਅਤੇ ਵਾਪਸੀ ਕਰ ਸਕਦੇ ਹੋ ਅਕਤੂਬਰ ਦੇ ਵਿੱਚ ਦਿੱਲੀ ਤੋਂ ਟੋਰਾਂਟੋ ਦੀ। ਰਾਊਂਡ ਟ੍ਰਿਪ ਦੇ ਟਿਕਟ ਨੇ $1720 ਦੀਆਂ, $1720 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਦਿੱਲੀ ਤੋਂ। ਲਿਮਿਟਡ ਸੀਟਸ ਨੇ ਇਸ ਟਿਕਟ ਦੇ ਲਈ। ਦਿੱਲੀ ਤੋਂ ਟੋਰਾਂਟੋ ਤੁਹਾਡਾ ਕੋਈ ਨੋਨ ਇਸੇ ਮਹੀਨੇ 1 ਵੇ ਟਿਕਟ ਲੈ ਕੇ ਆਉਣਾ ਚਾਹੁੰਦਾ ਹੋਵੇ ਅਗਸਤ ਮੰਥ ਦੇ ਵਿੱਚ ਤਾਂ $890 ਦੀ ਡਾਇਰੈਕਟ ਫਲਾਈਟ ਦੀ ਟਿਕਟ ਹੈ ਦਿੱਲੀ ਤੋਂ ਟੋਰਾਂਟੋ ਦੀ, $890 ਦੀ। ਟੋਰਾਂਟੋ ਤੋਂ ਹੈਦਰਾਬਾਦ ਤੁਸੀਂ ਜਾਣਾ ਆ ਸੈਪਟੈਂਬਰ ਦੇ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ। ਹੈਦਰਾਬਾਦ ਤੋਂ ਟੋਰਾਂਟੋ ਦੀ $1450 ਦੀ ਟਿਕਟਸ ਨੇ, $1450 ਦੀਆਂ ਟਿਕਟਸ ਨੇ ਅਤੇ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਟੋਰਾਂਟੋ ਤੋਂ ਦਿੱਲੀ ਕਿਸੇ ਨੇ 1 ਵੇ ਟਿਕਟ ਲੈ ਕੇ ਅਕਤੂਬਰ ਦੇ ਵਿੱਚ ਜਾਣਾ, $1050 ਦੀ ਟਿਕਟ ਹੈ, $1050 ਦੀ ਟਿਕਟ ਟੋਰਾਂਟੋ ਤੋਂ ਦਿੱਲੀ ਦੀ 1 ਵੇ ਟਿਕਟ ਅਕਤੂਬਰ ਮਹੀਨੇ ਦੇ ਲਈ। ਦਿੱਲੀ ਤੋਂ ਟੋਰਾਂਟੋ ਮਿਡ ਸੈਪਟੈਂਬਰ ਦੇ ਵਿੱਚ ਕਿਸੇ ਨੇ ਆਉਣਾ ਹੋਵੇ $900 ਦੀ ਟਿਕਟ ਹੋਏਗੀ ਇੱਕ ਸਾਈਡ ਦੀ ਟਿਕਟ ਸੈਪਟੈਂਬਰ ਮਹੀਨੇ ਦੇ ਲਈ। ਦਿੱਲੀ ਤੋਂ ਟੋਰਾਂਟੋ ਦੀ $900 ਦੀ ਟਿਕਟ ਹੈ। ਅਤੇ ਲਾਸਟ ਵਿੱਚ ਮੈਂ ਦੱਸਾਂ ਕਿ ਟੋਰਾਂਟੋ ਤੋਂ ਲੁਧਿਆਣੇ ਤੱਕ ਕਿਸੇ ਨੇ ਜਾਣਾ ਹੋਵੇ ਸੈਪਟੈਂਬਰ ਦੇ ਵਿੱਚ ਜਾ ਕੇ ਲੁਧਿਆਣੇ ਤੋਂ ਟੋਰਾਂਟੋ ਦੀ ਵਾਪਸੀ ਅਕਤੂਬਰ ਦੇ ਵਿੱਚ $1660 ਦੀ ਟਿਕਟ ਹੈ। ਲਿਮਿਟਡ ਸੀਟਸ ਨੇ ਇਸ ਦੇ ਵਿੱਚ, $1660 ਦੇ ਵਿੱਚ ਤੁਸੀਂ ਟੋਰਾਂਟੋ ਤੋਂ ਲੁਧਿਆਣਾ, ਲੁਧਿਆਣੇ ਤੋਂ ਫਿਰ ਟੋਰਾਂਟੋ ਵਾਪਸੀ ਕਰ ਸਕਦੇ ਹੋ। ਦਿਓਲ ਟਰੈਵਲਸ ਨੂੰ ਕਾਲ ਕਰੋ। ਈਟੋਬਿਕ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100 ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਕਰ ਸਕਦੇ ਹੋ 905-588-5100, 905-588-5100 ਦਿਓਲ ਟਰੈਵਲ ਦੇ ਨੰਬਰਸ ਨੇ।
1: 2865
0: ਬਰਾਬਰ ਨੀ ਹੁੰਦੀਆਂ ਤਾਂ ਪੰਜ ਇਨਸਾਨ ਕਿਵੇਂ ਇੱਕ ਬਰਾਬਰ ਹੋ ਸਕਦੇ ਆ ਨਾ। ਕਿਸੇ ਨਾ ਕਿਸੇ ਨਾਲ ਕੋਈ ਟਾਈਮ ਏਦਾਂ ਨਾ ਹੁੰਦਾ ਕਿਸੇ ਨਾਲ ਕੋਈ ਬੈਡ ਐਕਸਪੀਰੀਅੰਸ ਹੋ ਸਕਦਾ ਆ, ਜਾਂ ਫਿਰ ਕਹਿ ਲਓ ਕਿ ਕੋਈ ਸਿਚੁਏਸ਼ਨ ਏਦਾਂ ਦੀ ਹੋਵੇ ਕਿ ਉਹਨਾਂ ਦੇ ਨਾਲ ਏਦਾਂ ਦਾ ਕੁਛ ਹੋ ਗਿਆ ਹੋਵੇ, ਹੈ ਨਾ, ਕੋਈ ਫਰੋਡ ਹੋ ਗਿਆ ਹੋਵੇ ਜਾਂ ਕੋਈ ਲੋਸ ਹੋ ਗਿਆ ਹੋਵੇ ਕਿਸੇ ਚੀਜ਼ ਦਾ। ਬਟ ਹਰ ਕੋਈ ਓਬਵੀਅਸਲੀ ਗੱਲ ਆ ਕਿ ਹਰ ਇਨਸਾਨ ਇੱਕੋ ਜਿਹਾ ਨਹੀਂ ਹੁੰਦਾ ਅਤੇ ਆਪਾਂ ਹਰ ਕਿਸੇ ਨੂੰ ਦੂਸਰੇ ਬੰਦੇ ਨਾਲ ਕੰਪੇਅਰ ਵੀ ਨਹੀਂ ਕਰ ਸਕਦੇ। ਐਨੀਵੇ ਸਟੂਡੀਓ ਨੰਬਰ 905-564-44-44, 905-564-44-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਮੱਲੀ ਟੈਂਟ ਸਰਵਿਸਿਜ਼ ਦੀ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਹੁਣ ਫੰਕਸ਼ਨਸ ਕਰ ਰਹੇ ਹੋ ਤਾਂ ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ। ਇਹਨਾਂ ਦੇ ਕੋਲ ਟੈਂਟ ਸਾਈਜ਼ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਹੈਗੇ ਨੇ। ਤੁਸੀਂ ਇਹਨਾਂ ਦੇ ਕੋਲੋਂ ਸਾਰੇ ਵਾਟਰਪਰੂਫ ਟੈਂਟਸ ਲਓਗੇ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰੇਪਿੰਗ, ਡੈਕੋਰੇਸ਼ਨ ਦਾ ਸਾਰਾ ਸਮਾਨ ਇਹਨਾਂ ਦੇ ਕੋਲ ਅਵੇਲੇਬਲ ਹੈ। ਅਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ। ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਅਤੇ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਵੀ ਤੁਸੀਂ ਲਗਵਾ ਸਕਦੇ ਹੋ। ਜ਼ਰੂਰ ਤੁਸੀਂ ਗੱਲਬਾਤ ਕਰੋ ਮੱਲੀ ਟੈਂਟ ਸਰਵਿਸਿਜ਼ ਦੇ ਨਾਲ। ਅਤੇ ਇੰਡੀਆ ਵਾਂਗੂ ਲੰਬੇ ਲੰਬੇ ਲੜੀਆਂ ਲਗਵਾਉਣੀਆਂ ਹੁਣ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਇਹਨਾਂ ਦੇ ਕੋਲੋਂ। ਅਤੇ ਨਾਲ ਹੀ ਇਹ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵੁਮੈਨ ਦੇ ਲਈ। ਗੱਲਬਾਤ ਕਰਨ ਦੇ ਲਈ ਨੰਬਰ ਹੈ ਮੱਲੀ ਟੈਂਟ ਸਰਵਿਸਿਜ਼ ਦਾ 6477-555-69-647-999-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2569-2 ਜਾਵਾਂਗੇ, ਚੱਲਾਂਗੇ ਆਪਾਂ ਉਸ ਤੋਂ ਬਾਅਦ ਫਿਰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ, ਕਿਉਂਕਿ ਸਿੱਧੂ ਸਰ ਹੁਣੀ ਥੋੜ੍ਹਾ ਜਿਹਾ ਬਿਜ਼ੀ ਨੇ, ਅਤੇ ਆਪਾਂ ਫਿਰ ਨੈਕਸਟ ਫਰਮਾਇਸ਼ੀ ਗਾਣਾ ਸੁਣਦੇ ਹਾਂ ਹੰਸ ਰਾਜ ਹੰਸ ਜੀ ਦੀ ਆਵਾਜ਼ ਦੇ ਵਿੱਚ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ, ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP।

0: ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ, ਸੇਫਟੀ ਇਨਸਪੈਕਸ਼ਨ ਫ੍ਰੀ।
1: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
0: 530. ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ। ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ? ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ। $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ।
4: ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
4: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
4: ਅੱਜ ਹੀ ਕਾਲ ਕਰੋ ਨੀਲਮ ਸਜੋਫ ਨੂੰ
3: 647-7410-6477-739-8710, ਲਾਇਸੈਂਸ ਨੰਬਰ M2000-3450।
5: ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

0: ਧੰਨਵਾਦ। ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। 2 ਘੰਟੇ ਨਿਕਲ ਚੁੱਕੇ ਨੇ ਤੇ 1 ਘੰਟੇ ਦਾ ਤੁਹਾਡਾ ਤੇ ਸਾਡਾ ਸਾਥ ਹਜੇ ਹੋਰ ਹੈ। 5:03 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੀ ਦੇ ਉੱਪਰ ਬ੍ਰੈਂਪਟਨ ਦੇ ਵਿੱਚ, ਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਮੈਨੂੰ ਇਸ ਨੰਬਰ 'ਤੇ ਕਾਲਸ ਕਰ ਸਕਦੇ ਹੋ। 905-564-5444 905-564-6444। ਚਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਬਹੁਤ ਹੀ ਕਮਾਲ ਦਾ ਪ੍ਰੋਜੈਕਟ ਡੇਲ ਮੁੰਡੀ 'ਚ ਲੈ ਕੇ ਆਏ ਨੇ, ਨਾਇਗਰਾ ਫਾਲਸ ਦੇ ਵਿੱਚ, ਜੋ ਕਿ 1 ਘਰ ਦੀ ਪ੍ਰਾਈਸ ਵਿੱਚ ਤੁਹਾਨੂੰ 3 ਘਰ ਮਿਲ ਰਹੇ ਨੇ। ਬੜਾ ਯੂਨੀਕ ਜਿਹਾ ਪ੍ਰੋਜੈਕਟ ਹੈ। ਪੂਰੀ ਇਨਫੋਰਮੇਸ਼ਨ ਲਓ ਤੁਸੀਂ 416-413-1313 'ਤੇ ਕਾਲ ਕਰਕੇ। 416-413-1313 ਇਹਨਾਂ ਦਾ ਆਫਿਸ ਦਾ ਨੰਬਰ ਹੈ ਅਤੇ ਪਹੁੰਚ ਸਕਦੇ ਹੋ ਤੁਸੀਂ ਇਹਨਾਂ ਦੇ ਨਾਲ। ਮਿਲ ਸਕਦੇ ਹੋ 7895 ਟ੍ਰੈਨਮੇਅਰ ਡਰਾਈਵ ਦੇ ਵਿੱਚ ਪਹੁੰਚੋ ਤੁਸੀਂ ਅਤੇ ਇਹਨਾਂ ਦੇ ਨਾਲ ਮੁਲਾਕਾਤ ਵੀ ਕਰ ਸਕਦੇ ਹੋ। ਜੀ ਸਿੱਧੂ ਸਰ,
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਇਆਂ ਨੂੰ ਜੀ। ਔਰ ਅਸੀਂ ਅੱਜ ਪਹੁੰਚੇ ਹੋਏ ਹਾਂ ਟ੍ਰੈਨਵੇ ਡਰਾਈਵ ਦੇ ਉੱਤੇ। 7895 ਟ੍ਰੈਨਵੇ ਡਰਾਈਵ, ਸਵੀਟ ਨੰਬਰ 206, ਡੇਲ ਮੁੰਡੇ ਹੋਰਾਂ ਦਾ ਆਫਿਸ ਆ, ਬੜਾ ਸ਼ਾਨਦਾਰ। ਇੱਥੇ ਪਹੁੰਚੇ ਹੋਏ ਹਾਂ ਅਤੇ ਅਸੀਂ ਦੇ ਰਹੇ ਹਾਂ ਤੁਹਾਨੂੰ ਪੂਰੀ ਪੂਰੀ ਜਾਣਕਾਰੀ। ਜਿਹੜਾ ਪ੍ਰੋਜੈਕਟ ਆਇਆ ਹੈਗਾ ਨਾਇਗਰਾ ਫਾਲ ਦੇ ਵਿੱਚ ਘਰਾਂ ਦਾ, ਉਹਦੀ ਜਾਣਕਾਰੀ ਅਸੀਂ ਦਿੰਦੇ ਹਾਂ। ਮੈਨੂੰ ਯਾਦ ਆ ਕਿ ਪਹਿਲਾਂ ਨਾ ਦੇਲ ਜੀ ਥੋੜ੍ਹੀ ਜਿਹੀ ਮੈਂ ਗੱਲ ਕਰਾਂਗਾ ਕਿ ਕਾਫੀ ਭਰਮਾਰ ਜੀ ਹੋ ਗਈ ਸੀ ਨਾ ਰੀਅਲ ਸਟੇਟ ਦੀ, ਕਾਫੀ ਬਿਜ਼ੀ ਹੋ ਗਏ ਸੀ ਲੋਕ। ਹਰ ਘਰ ਦੇ ਵਿੱਚ ਮੇਰੇ ਤਾਈ ਦੀ ਕੁੜੀ ਨੇ ਲਾਇਸੈਂਸ ਲੈ ਲਿਆ, ਮੈਂ ਵੀ ਲੈ ਲਾਂ, ਤੇ ਲਾਇਸੈਂਸ ਲੈ ਕੇ ਕੋਈ ਰੀਅਲ ਸਟੇਟ ਦਾ ਏਜੰਟ ਨਹੀਂ ਬਣਦਾ। ਵੱਡੇ ਵੱਡੇ ਆਫਿਸ ਖੋਲਣੇ ਪੈਂਦੇ ਆ, ਦੇਖਣਾ ਪੈਂਦਾ ਵੀ ਬੰਦਾ ਜੀ ਕੁਆਲੀਫਾਈਡ ਆ, ਕਿੰਨਾ ਕੁਆਲੀਫਾਈਡ ਆ, ਕਿੰਨੇ ਘਰ ਵੇਚੇ ਨੇ, ਹੁਣ ਆਪਾਂ ਕਿੰਨੇ ਪ੍ਰੋਜੈਕਟ ਕੀਤੇ ਨਾਇਗਰਾ ਫਾਲ ਦੇ ਵਿੱਚ, ਹੈ ਨਾ। ਹੋਰ ਪਾਸੇ ਦੇ ਬਹੁਤ ਬੈਲਟ ਦੇ ਵਿੱਚ ਵੀ ਕੀਤੇ ਨੇ ਪ੍ਰੋਜੈਕਟ ਬਹੁਤ ਸਾਰੇ। ਪਰ ਇੱਕ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜਿਹੜੇ ਲੋਕ ਨਾ ਤਾਂ ਅਸੀਂ ਕਿਸੇ ਦੀ ਐਡਵਰਟਾਈਜ਼ ਕਰਦੇ ਹਾਂ, ਅਸੀਂ ਲੋਕਾਂ ਦੀ ਜਿਹੜੇ ਟਿਮ ਹੌਟ 'ਚ ਜਾ ਕੇ ਇੰਸ਼ੋਰੈਂਸ ਵੇਚਦੇ ਨੇ, ਜਿਹੜੇ ਟਿਮ ਹੌਟ 'ਚ ਜਾ ਕੇ ਮੋਰਗੇਜ ਵੇਚਦੇ ਨੇ, ਜਿਹੜੇ ਟਿਮ ਹੌਟ 'ਚ ਜਾ ਕੇ ਰੀਅਲ ਸਟੇਟ ਵੇਚਦੇ ਨੇ, ਜਿਹੜੇ ਉਹਨਾਂ ਤੋਂ ਖਰੀਦਦੇ ਆ ਉਹੀ ਬੇਵਕੂਫ ਹੋਣਗੇ। ਜਿਹੜੇ ਟਿਮ ਹੌਟ 'ਤੇ ਬੈਠਾ ਬੰਦਾ ਕੋਈ ਵੇਚ ਰਿਹਾ, ਜਦ ਮੀਨ ਹੀ ਸਮਾਰਟ, ਉਹਨਾਂ ਕੋਲ ਪੱਕਾ ਕੋਈ ਅੱਡਾ ਨਹੀਂ ਹੈਗਾ ਅਤੇ ਨਾ ਕੋਈ ਉਹਨੂੰ ਪੁੱਛ ਗਿੱਛ ਕਰਨੇ ਕਿੱਥੇ ਕਹਿੰਦੇ। ਹੁਣ ਪਿੱਛੇ ਜਿਹਾ ਰੀਅਲ ਸਟੇਟ ਦੀ ਬੜੀ ਬੂਮ ਸੀ, ਬਹੁਤ ਸਾਰੇ ਲੋਕਾਂ ਨੂੰ ਝੂਨਾ ਵੀ ਲੱਗਿਆ ਹੋਣਾ, ਪਰ ਫਸੇ ਵੀ ਤਾਂ ਜਾ ਕੇ ਉਹਨਾਂ ਕੋਲ ਹੀ ਆ ਨਾ, ਅਸੀਂ ਬੰਦਿਆਂ ਨੂੰ ਜਾਣ ਦੇਣ ਦੇ ਡੋਬੜ। ਉਹ ਅੱਜ ਕੁਛ ਮੋਰਗੇਜ ਕਰਦੇ, ਕੱਲ੍ਹ ਨੂੰ ਰੀਅਲ ਸਟੇਟ ਕਰ ਲਿਆ, ਪਰਸੋਂ ਕੋਈ ਹੋਰ ਕਰ ਲੈਣਗੇ। ਪਰ ਡੇਲ ਮੋਢੇ ਹੋਰੀ ਵਾਲੇ ਅਸੀਂ ਬੈਠੀ ਜਿੱਥੇ ਅਸੀਂ ਕਰਦੇ ਹਾਂ ਪ੍ਰੋਗਰਾਮ ਕਰਦੇ ਹਾਂ ਨਾ ਦੇਸ਼ ਪ੍ਰਦੇਸ਼ ਕਰਦਾ, ਉਹ ਤਨਖਾਹ, ਮੈਂ ਹਮੇਸ਼ਾ ਇਹ ਕਹਿੰਦਾ ਬੰਦਾ ਕੋਈ ਚੀਜ਼ ਲੈਣੀ ਆ ਤਨਖਾਹ ਕੇ ਟੱਲੀਆਂ ਨੂੰ ਟਨਖਾਹ ਕੇ ਲਓ, ਹੈ ਨਾ
2: ਜੀ।
1: ਤੇ ਘਰ ਕੋਈ ਲਾਉਣਾ ਲਾਉਂਦੇ ਪਰ ਹੁਣ ਉਹ ਯਾਰ
2: ਮੈਂ ਦੱਸਦਾ ਸੀ,
1: ਹੁਣ ਦੇਖੋ ਨਾ ਮੈਂ ਇਸ ਵਿੱਚ ਗੱਲ ਹੋਰ ਗੱਲਾਂ, ਘਰ ਲੈਣਾ ਜਿਹੜਾ ਇੰਨੀ ਵੱਡੀ ਇਨਵੈਸਟਮੈਂਟ ਆ, ਫਿਰ ਵਕੀਲ ਦੇ ਕੋਲ ਬਹਿ ਕੇ ਲਿਖਤ ਪੜਤ ਹੁੰਦੀ ਆ, ਸਭ ਕੁਝ ਲਿਖੇ ਜਾਂਦਾ, ਮੇਲ ਸਾਈਨ ਹੁੰਦੇ ਆ, ਕਿਵੇਂ ਕੁਛ ਤੁਹਾਨੂੰ ਕਰਵਾ ਲੂਗਾ? ਜੇ ਤੁਸੀਂ ਕਰਦੇ ਹੋ ਤਾਂ ਤੁਹਾਡੇ ਨਾਲ ਕੋਈ ਫਰੋਡ ਕਰਦਾ ਤਾਂ ਬੇਵਕੂਫ ਤੁਸੀਂ ਹੋ।
2: ਸਿਰ ਸਾਹਿਬ ਮੈਂ ਬਹੁਤ ਵਾਰੀ ਦੱਸਦਾ ਕਿ ਜਿਹੜੇ ਕਈ ਤਾਂ ਇੱਕ ਨੌਲੇਜ ਘੱਟ ਆ
1: ਜੀ,
2: ਇੱਕ ਗਟਸ ਚਾਹੀਦਾ, ਆਪਾਂ ਪ੍ਰੋਡਕਟ ਵਿੱਚ ਆਪਾਂ ਲੜ ਲਏ ਜਾ ਕੇ ਆਪਣੇ ਬੰਦੇ ਲਈ, ਅਸੀਂ ਆਪਣੇ ਸਾਰੇ ਬੰਦੇ ਬਚਾ ਲਏ, ਜੇ ਕਿਸੇ ਨੇ ਸਾਡਾ ਨਹੀਂ ਫੋਨ ਚੱਕਿਆ ਉਹ ਉਹਨਾਂ ਦੀ ਪ੍ਰੋਬਲਮ ਆ ਜਾਂ ਕੋਈ ਇਹੋ ਜਿਹਾ। ਵੀ ਟ੍ਰਾਈਡ ਮੋਰ ਦੈਨ ਆਵਰ ਬੈਸਟ ਕਿ ਜਿੰਨਾ ਵੀ ਸਾਡਾ ਭੈਣ ਭਰਾ ਜਿਹਨਾਂ ਨੂੰ ਪ੍ਰੋਡਕਟ ਅਸੀਂ ਵੇਚਿਆ, ਮੈਂ ਤੁਹਾਨੂੰ ਦੱਸ ਕੇ ਸਰ 6-6 ਲੱਖ ਅਸੀਂ ਪ੍ਰਾਈਸਾਂ ਘਟਾਈਆਂ, ਜਿਹੜਾ 18 ਲੱਖ ਦਾ ਵੇਚਿਆ ਸੀ ਜਾਂ 18.5 ਲੱਖ ਦਾ ਵੇਚਿਆ ਸੀ ਉਹਦੇ ਅਸੀਂ $6.5 ਲੱਖ ਪ੍ਰਾਈਸ ਘਟਾਈ, 3400 ਸਕੇਅਰ ਫੁੱਟ ਘਰ, 3500, ਠੀਕ ਹੈ
1: ਜੀ।
2: ਜੇ ਮੈਂ ਕਹਿੰਦਾ 12 ਲੱਖ ਦਾ 3500 ਸਕੇਅਰ ਫੁੱਟ ਪਾਣੀ ਦੇ ਕੱਢੇ ਤੇ ਤੁਹਾਨੂੰ ਮਿਲਦਾ ਤਾਂ ਰੀਅਲੀ ਗੁੱਡ ਡੀਲ, ਲੋਟਰੀ ਡੀਲ ਆ। ਹੁਣ ਬਹੁਤ ਸਾਰੇ
1: ਤੁਸੀਂ ਤਾਂ ਘਟਾਤੇ, ਪਰ ਸਾਰੇ ਲੋਕ ਫੜੋ ਇਹ ਕਰ ਸਕਦੇ, ਹੁਣ ਜਦੋਂ ਫਸਿਆ ਹੋਊਗਾ ਵਿਚਾਰਾ ਫਿਰ ਕਿਉਂ ਪ੍ਰੈਸ਼ਰ 'ਚ ਵੀ ਆ ਜਾਂਦੇ ਆ, ਮੇਰੇ ਨਾ ਹੋ ਗਈ ਪਰ ਉਹ ਤਾਂ ਫਿਰ ਆਪਣੀ ਹੈ।
2: ਸਿਰਫ ਮੈਨੂੰ ਵੀ ਤੁਹਾਡੇ ਰੇਡੀਓ ਸ਼ੋ ਤੋਂ ਸੁਣ ਕੇ ਬਹੁਤ ਸਾਰੇ ਫੋਨ ਕਾਲ ਆਉਂਦੇ ਵੀ ਅਸੀਂ ਇੱਥੇ ਹਾਂ, ਸਾਡੀ ਕਿੱਦਾਂ ਹੈਲਪ ਹੋ ਸਕਦੀ ਆ। ਮੈਂ ਉਹ ਪਹਿਲੀ ਗੱਲ ਕਹਿੰਦਾ ਨਾ ਵੀ ਯਾਰ ਜਿੱਥੋਂ ਤੁਸੀਂ ਵਾਏ ਕੀਤਾ ਪਲੀਜ਼ ਗੋ ਟੂ ਦੈਮ, ਟਾਕ ਟੂ ਦੈਮ। ਦੇਖੋ ਹਰੇਕ ਨੇ ਲੀਗਲ ਐਗਰੀਮੈਂਟ ਸਾਈਨ ਕੀਤੇ, ਪਹਿਲਾਂ ਜਿਲ੍ਹੇ ਤੁਸੀਂ ਰੀਅਲਟਰ ਨੂੰ ਬਲੇਮ ਕਰਦੇ ਵੀ ਸਾਨੂੰ ਫਸਾ ਤਾ ਜਾਂ ਸਾਡੇ ਨਾਲ ਫਰੋਡ ਕਰਤਾ ਜਾਂ ਹੋ ਗਿਆ, ਇਹ ਗਲਤ ਗੱਲ ਆ। ਇਹ ਲੀਗਲ ਐਗਰੀਮੈਂਟ ਤੁਸੀਂ ਸਾਈਨ ਕੀਤਾ,
1: ਹੁਣ ਪੜ੍ਹ ਕੇ ਸਾਈਨ ਕਰੋ ਨਾ।
2: ਲੈ ਜਾਓ ਘਰੇ ਪੜ੍ਹ ਲਓ, ਤੁਹਾਡੇ ਕੋਲ 10 ਦਿਨ ਹੁੰਦੇ ਕੈਂਸਲ ਕਰਨ, ਕਈਆਂ ਦੇ 5 ਦਿਨ ਹੁੰਦੇ, 10 ਦਿਨ ਹੁੰਦੇ ਤੁਹਾਡੇ ਕੋਲ, ਜੇ ਤੁਸੀਂ ਕੈਂਸਲ ਵੀ ਕਰਨਾ ਤੁਸੀਂ ਇਹਨੂੰ ਕਰ ਸਕਦੇ ਹੋ। ਕਿਸੇ ਤੇ ਤੁਸੀਂ ਰਿਲਾਏ ਨਾ ਕਰੋ, ਸਾਰੀਆਂ ਟਰਮ ਐਂਡ ਕੰਡੀਸ਼ਨ ਤੁਸੀਂ ਆਪ ਪੜ੍ਹ ਲਓ, ਤੁਹਾਨੂੰ 10 ਦਿਨ ਦਿੱਤੇ ਜਾਂਦੇ, ਵਕੀਲ ਦੀ ਕੰਡੀਸ਼ਨ ਹੁੰਦੀ ਆ, ਤੁਹਾਡੀ ਮੌੜਗੇ ਦੀ ਕੰਡੀਸ਼ਨ ਹੁੰਦੀ ਆ, ਸੋ ਜੇ ਤੁਸੀਂ 10 ਦਿਨਾਂ ਤੇ ਆਪਣੇ ਵਕੀਲ ਤੋਂ ਪੜ੍ਹਾ ਲਓ ਜਾਂ ਆਪ ਪੜ੍ਹ ਲਓ, ਸਾਰੀਆਂ ਚੀਜ਼ਾਂ ਦੇਖ ਲਓ। ਹੁਣ ਜੇ ਉਹ 10 ਦਿਨ ਨਿਕਲ ਗਏ, ਬਾਅਦ ਚ ਆਪਣੇ ਵਾਲੀਆਂ ਸਾਰੀਆਂ ਫਰਮ ਡੀਲਾਂ ਸੀ, ਪਹਿਲੋਂ ਸਾਨੂੰ ਲੋਕੀ ਆ ਕੇਂਦਰ ਵੀ ਅਸੀਂ ਇਹਨੂੰ ਕਲੋਜ਼ ਲੇਟ ਕਰਨਾ, ਜਿੰਨੀ ਕਲੋਜ਼ਿੰਗ ਸਾਡੀ ਲੰਬੀ ਕਰਾ ਦਿਓ ਓਨੀ ਕਰਾ ਦਿਓ। ਆਪਾਂ ਬਿਲਡਰਾਂ ਦੇ ਕੋਲ ਜਾਂਦੇ ਰਹੇ ਵੀ ਕਲੋਜ਼ਿੰਗ ਲੰਬੀ ਕਰ ਦਿਓ, ਮਾਰਕੀਟ ਕੋਈ ਵਾਹਲੀ ਵਧੀਆ ਨਹੀਂ, ਲੋਕਾਂ ਦੇ ਬੱਸ ਦੀ ਗੱਲ ਨਹੀਂ ਹੈ ਕਲੋਜ਼ਿੰਗਾਂ ਹੋ ਜਾਣ, ਆਪਾਂ ਉਹ 'ਚ ਵੀ ਸਕਸੈਸਫੁਲ ਰਹੇ। ਫਿਰ ਦੂਸਰੀ ਗੱਲ ਇੱਥੇ ਆਈ ਜੀ ਕਿ ਆਪਾਂ ਜਿਹੜਾ ਇਹ ਪ੍ਰੋਡਕਟ ਵੇਚਿਆ ਇਹਦੀ ਪ੍ਰਾਈਸ ਘਟਾਈਏ, ਬਹੁਤ ਸਾਰੇ ਲੋਕੀ ਸੀ ਉਹਨਾਂ ਨੂੰ ਸਾਡੇ ਨਾਲ ਆਉਣਾ ਚਾਹੀਦਾ ਜਿਹਨਾਂ ਸਾਤੋਂ ਘਰ ਬਾਹਰ ਕੀਤੇ ਆ, ਨਹੀਂ ਆਏ, ਕਹਿੰਦੇ ਜੀ ਬੈਠਾ ਤਾਂ ਵੱਡੇ ਵੱਡੇ ਵਕੀਲ ਆ ਤੁਹਾਡਾ ਕੀ ਆ, ਤੁਸੀਂ ਤਾਂ ਕਹਿ ਕੇ ਸਾਨੂੰ ਫਸਾ ਰਿਹਾ, ਆਪਾਂ ਹੀ ਲੜ ਲਿਆ ਕੇਸ, ਠੀਕ ਆ, 1,80,000 ਮੈਂ ਕੱਲੇ ਦੀ ਜੇਬ ਚੋਂ ਲਾਤਾ, ਠੋਕ ਲਈ ਬਿਲਡਰ। ਮੈਂ ਕਿਹਾ ਯਾਰ ਇਹ ਵਿਚਾਰੇ ਖਰੇ ਤਾਂ ਡਰੇ ਆ ਖੜੇ, ਇਹਨਾਂ ਨੂੰ ਪਤਾ ਨੀ ਕੀ ਲੱਗਦਾ, ਇਹਨਾਂ ਉਹਨਾਂ ਲਈ 80 ਲੜ ਗਏ ਆਪਣੇ ਕੋਲੋਂ, ਇਹ ਹੁੰਦੀ ਇੱਕ ਰੈਪੂਟੇਸ਼ਨ। ਮੈਨੂੰ ਲੱਗਿਆ ਯਾਰ ਇੰਨਾ ਚ ਰੀਅਸਟੇਟ ਕੀਤੀ ਆ, ਇਹਨਾਂ ਨਾਲ ਖੜ ਜਾਈਏ ਆਪਾਂ ਸਿੱਧੂ ਸਾਹਿਬ ਆਪ ਅੱਛੇ ਦੋਵੇਂ, ਆਪਾਂ ਲੜੀਏ ਦੂਸਰੇ ਨਾਲ ਸਿਰ ਪਾੜੀਏ, ਪਰ ਜਦ ਕਿਤੇ ਸਾਡੀ ਬਾਹਰਲੀ ਫਾਈਟ ਆ ਸਾਨੂੰ ਇਕੱਠੇ ਹੋਣਾ ਪੈਂਦਾ। ਔਰ ਵੀ ਡਿਡ ਇਟ, ਆਪਾਂ ਬੜੇ ਪ੍ਰਾਊਡ ਨਾਲ ਕਹਿੰਦੇ ਕਿ ਅਸੀਂ ਕਰਕੇ ਦਿਖਾ ਦਿੱਤਾ, ਕਰਕੇ ਲੀਗਲ ਐਗਰੀਮੈਂਟ ਚ ਵੀ ਅਸੀਂ ਪੰਗੇ ਲਾ ਲਿਆ ਜਾ ਕੇ, ਸਾਡੇ ਲਾਇਸੈਂਸ ਤੱਕ ਵੀ ਬਿਲਡਰ ਗਿਆ, ਆਪਾਂ ਪਰਵਾਹ ਨਹੀਂ ਕੀਤੀ। ਮੈਂ ਕਿਹਾ ਚੱਲ ਜੇ ਕਮਿਊਨਿਟੀ ਨੇ ਦਵਾਇਆ ਸੀ, ਕਮਿਊਨਿਟੀ ਦੇ ਸਿਰ ਤੇ ਚੱਲਿਆ ਵੀ ਜਾਓ, ਹੂ ਕੇਅਰਸ, ਹਨਾ, ਮੁੜ ਕੇ ਟਰੱਕ ਚਲਾ ਲਾਂਗੇ, ਲਾਇਸੈਂਸ ਲੈ ਲਾਂਗੇ, ਕੁਛ ਕਰ ਲਾਂਗੇ, ਜਿਹੜਾ ਕੁਛ ਹੋਰ ਇਹੋ ਜਿਹਾ ਕਰ ਲਾਂਗੇ, ਨਹੀਂ ਤਾਂ ਬਿਲਡਰ ਦੇ ਨਾਲ ਖੜ ਕੇ ਘਰ ਹੀ ਬਣਾਉਣ ਲੱਗ ਜਾਂਗੇ, ਅਸੀਂ ਵੀ ਫਿਰ ਬਰੋਬਰ ਖੜ ਲਾਂਗੇ ਜਾ ਕੇ। ਪਰ ਐਂਡ ਆਫ ਦਾ ਡੇ ਬਿਲਡਰ ਵੀ ਅੰਡਰਸਟੈਂਡ ਕਰ ਗਿਆ ਵੀ ਇਹ ਹੁਣ ਪੰਗਾ ਲੰਬਾ ਹੀ ਚੱਲ ਪੈਣਾ, ਇਹ ਸੁਧਰਨਾ ਨੀ ਜਦ ਤੱਕ ਆਪਾਂ ਇਹਨਾਂ ਬੰਦਿਆਂ ਨਾਲ ਬਹਿ ਲਈਏ। ਬੈਠ ਕੇ ਪ੍ਰਾਈਸਾਂ ਕਰਤੀਆਂ, ਬੜੇ ਲੋਕੀ ਖੁਸ਼ ਹੁੰਦੇ, ਇੱਥੇ 2-2 ਡੱਬੇ ਲੈ ਕੇ ਆਉਂਦੇ, ਇੱਥੇ ਖੁਸ਼ ਹੋ, ਤੁਸੀਂ ਸਾਨੂੰ ਬਚਾ ਲਿਆ, ਚਲੋ ਟਾਈਮ ਸੀ ਮਾੜਾ ਸੀ, ਬਬਲ ਨਿਕਲ ਗਿਆ, ਪਰ ਅਸੀਂ ਖੜ ਕੇ ਬਚਾ ਲਿਆ। ਪਰ ਹਰੇਕ ਜਗ੍ਹਾ ਤੇ ਬੱਸ ਵੀ ਨੀ ਚੱਲਦਾ, ਹੁਣ ਕਈ ਰੀਅਲਟਰ ਵੀ ਨੀ ਇੰਨਾ ਗਾਰਡਸ ਰੱਖਦੇ ਕਿ ਅਸੀਂ ਫਾਈਟ ਕਰ ਲਈਏ ਬਿਲਡਰ ਦੇ ਨਾਲ, ਜਾਂ ਰੀਅਲਟਰ ਲੀਗਲੀ ਆਪ ਕਰ ਵੀ ਨਹੀਂ ਸਕਦਾ, ਕਿਉਂਕਿ ਬਾਹਰ ਤਾਂ ਸੈਲਰ 2 ਹੋ ਗਏ, ਜੇ ਬਾਹਰ ਚਾਹੇ ਤਾਂ ਫਾਈਟ ਕਰੇ, ਹਰੇਕ ਸਾਡੇ ਵਰਗੇ ਕਮਲੇ ਤਾਂ ਨੀ ਮਿਲਣੇ ਫਿਰ ਜਾ ਕੇ ਫਾਈਟ ਕਰਨ ਲੱਗ ਜਾਣੇ ਆਪਣੇ ਬੰਦੇ ਲਈ, ਠੀਕ ਹੈ। ਪਰ ਵੀ ਡਿਡਿਟ, ਮੈਂ ਇਹ ਕਹਿੰਦਾ ਕਿ ਆਪਾਂ ਜੇ ਕੋਈ ਵੀ ਗੱਲਬਾਤ ਕਰਦੇ ਹਾਂ, ਜੇ ਅਸੀਂ ਕਰਕੇ ਦਿਖਾਈ ਤਾਂ ਅਸੀਂ ਰੇਡੀਓ ਤੇ ਬੋਲਦੇ ਹਾਂ, ਹੁਣ ਵੀ ਜਿਹੜਾ ਅਸੀਂ ਪ੍ਰੋਡਕਟ ਲੈ ਕੇ ਆ ਅਸੀਂ ਬਾਂਹ ਖੜੀ ਕਰਕੇ ਰੇਡੀਓ ਤੇ ਗੱਲ ਕਰਦੇ ਹਾਂ। ਆ ਜਾਓ ਭਰਾਵੋ, ਲੋਕੇਸ਼ਨ ਚੈੱਕ ਕਰ ਲਓ, ਪੜ੍ਹ ਲਓ,
1: ਉਹਨੇ ਇੱਕ ਬੜਾ ਅੱਛਾ ਮੁਹਾਵਰਾ ਹੈ, ਉਦਮ ਅੱਗੇ ਪਾਉਣ ਜੀ, ਤੁਸੀਂ ਉਹ ਬੰਦੇ ਆ ਜਿਹੜੇ ਉਦਮ ਕਰਦੇ ਆ,
2: ਹਾਂਜੀ,
1: ਹਰ ਬੰਦਾ ਨੀ, ਕਈ ਹੁਣ ਜਿਹੜੇ ਬ੍ਰਿਟਿਸ਼ ਰਲਿਆ, ਹੁਣ ਪਹਿਲਾਂ ਤਾਂ ਕੰਮ ਵਧੀਆ ਕਰਦੇ ਸੀ, ਹੁਣ ਹੋਵਰ ਚਲਾਉਣ ਲੱਗ ਗਏ, ਤੁਸੀਂ ਤਾਂ ਖੜੇ ਆ ਨਾ ਜਿੱਥੇ ਖੜੇ ਹੋਏ,
2: ਹਾਂਜੀ,
1: ਮੈਂ ਕਹਿਣਾ ਪਰ ਹਰ ਬੰਦਾ ਯਾਰ, ਹਰ ਇੱਕ ਬੰਦੇ ਦੀ ਆਪਣੀ ਆਪਣੀ,
2: ਆਪਣੇ ਕੋਲ ਮਲਟੀਪਲ ਆਫਿਸ ਆ ਜੀ, ਸਾਡੀ ਦੁਕਾਨ ਇੱਥੇ ਆ, ਅਸੀਂ ਬੰਦ ਕਰਕੇ ਘਰੇ ਨਹੀਂ ਆ, 6 ਦਿਨ ਤਾਂ
1: ਇੱਥੇ
2: ਆਫਿਸ ਅਸੀਂ ਰੱਖੇ ਹੋਏ ਆ, ਸਾਡੇ ਕੋਲ ਇੰਨਾ ਸਟਾਫ ਆ, ਹਰੇਕ ਦੀ ਫੋਨ ਆਨਸਰ ਹੁੰਦੀ ਸਾਡੇ ਆਫਿਸ ਦੇ ਵਿੱਚ, ਠੀਕ ਹੈ, ਲਾਈਕ ਉਹ ਵੀ ਤਾਂ ਖਰਚੇ ਤੁਹਾਡੇ ਸਿਰ ਦੇ ਉੱਤੇ ਪੈਂਦੇ ਆ, ਸੋ ਕ੍ਰੈਡੀਬਿਲਟੀ, ਅਕਾਊਂਟੇਬਿਲਟੀ ਤੇ ਇੰਟੈਗਰਿਟੀ, ਜੇ ਮੈਂ ਇੰਟੈਗਰਿਟੀ 'ਚ ਮੈਂ ਬਿਲੀਵ ਕਰਦਾ, ਹਰੇਕ ਕੰਮ ਸਾਡੇ ਬੱਸ ਦੀ ਗੱਲ ਵੀ ਨਹੀਂ, ਸਾਡੇ ਤੋਂ ਨਹੀਂ ਹੁੰਦਾ, ਪਰ ਆਪਾਂ ਟਰਾਈ ਦਾ ਕਰਦੇ
1: ਜਿੰਨਾ ਕਰ ਸਕਦੇ, ਕਰਾਂ
2: ਜਿੰਨਾ ਕਰਦੇ ਕਿਤੇ ਉਦੋਂ ਵੱਧ ਅਸੀਂ ਕਰਕੇ ਚਲੇ ਜਾਈਦਾ। ਮੈਂ ਕਹਿੰਦਾ ਕਿ ਇਦੋਂ ਵਧੀਆ ਨਹੀਂ ਕੁਛ ਵੀ ਹੋ ਸਕਦਾ, ਤੁਹਾਡਾ ਰੀਅਲਟਰ ਤੁਹਾਡੇ ਲਈ ਫਾਈਟ ਕਰ ਲਵੇ ਜਿਹੜਾ ਤੁਹਾਡਾ ਕੰਮ ਆ, ਹੋਰ ਕੀ ਹੋ ਸਕਦਾ।
1: ਹੁਣ ਜਿਹੜੀ ਆਪਾਂ ਖੋਜ ਕੱਢ ਕੇ ਲਿਆਏ ਹਾਂ ਨਿਆਗਰਾ ਫਾਲ ਦੀ, ਦੱਸੋ ਹੁਣ ਜਿਹੜਾ ਬੰਦਾ ਕੁਰੀਅਰ ਚੋਂ ਦਵਾ ਦੂਗਾ ਵੀ ਇੱਕ ਦੀ ਪੇਮੈਂਟ ਕਰੋ ਤੇ ਨਾਲ 2 ਜਣਾ ਫ੍ਰੀ 3 ਮਿਲਦੀਆਂ।
2: ਮੈਂ ਕਹਿੰਦਾ ਜੀ ਇਹ ਵੀ ਇੱਕ ਬ੍ਰਿਲੀਅੰਟਲੀ ਡਿਜ਼ਾਈਨਡ ਪ੍ਰੋਡਕਟ ਹੈਗਾ, ਜਿਹੜਾ ਹਰੇਕ ਬੰਦੇ ਦੇ ਬੱਸ ਦੀ ਗੱਲ ਡਿਜ਼ਾਈਨ ਕਰਨਾ ਵੀ ਨਹੀਂ ਆ, ਹਰੇਕ ਬੰਦੇ ਦੇ ਬੱਸ ਦੀ ਬਣਾਉਣਾ ਵੀ ਨਹੀਂ ਆ, ਸੋ ਇਹ ਇੰਜੀਨੀਅਰਿੰਗ ਇਹਦੇ ਵਿੱਚ ਕਾਫੀ ਲੱਗਦੀ ਆ, ਇਹਦੇ ਵਿੱਚ ਕਹਿ ਲਓ ਕਿ ਤੁਹਾਡੇ ਆਰਕੀਟੈਕਚਰਲ ਜਿਹੜੀ ਸੈਂਸ ਆ ਬਹੁਤ ਜ਼ਿਆਦਾ, ਕਿਉਂਕਿ ਤੁਹਾਨੂੰ ਲੱਗਦਾ ਕਿਸੇ ਸੈਂਸ ਵਾਲੇ ਤਰੀਕੇ ਦੇ ਨਾਲ ਇਹਦਾ ਆਰਕੀਟੈਕਚਰ ਹੋਇਆ ਹੋਇਆ, ਔਰ ਤੁਹਾਨੂੰ 3 ਜਗ੍ਹਾ ਤੋਂ ਰੈਂਟ ਆਉਣਾ ਜੇ ਤੁਸੀਂ ਟੈਨੈਂਟ ਹੋ, ਜੇ ਤੁਸੀਂ ਇੱਥੇ ਮੂਵ ਹੁੰਦੇ ਹੋ ਇੱਕ ਹਿੱਸਾ ਆਪਣੇ ਕੋਲ ਰੱਖ ਲਓ, 2 ਹਿੱਸੇ ਕਰ ਲਓ,
1: ਤੁਹਾਡੀ
2: ਵੱਡੀ ਫੈਮਿਲੀ ਆ, ਜੇ ਤਾਂ ਨਵੇਂ ਇਮੀਗ੍ਰੈਂਟ ਆਏ, 2-3 ਭੈਣ ਭਰਾ ਆ ਗਏ, ਵਿਆਹ ਹੋ ਗਿਆ, ਇੱਕ ਇਹਨਾਂ ਉੱਪਰ ਰਹਿ ਲਵੇ, ਇੱਕ ਇਹਨਾਂ ਦੂਸਰੇ ਘਰ 'ਚ ਲੈ ਲਵੇ, ਇੱਕ ਥੱਲੇ ਲੈ ਲਵੇ, ਜਾਂ ਇੱਕ ਹਿੱਸਾ ਰੈਂਟ ਵੀ ਕਰ ਲਓ, ਇਹ ਉਹਨਾਂ ਪਰਿਵਾਰਾਂ ਲਈ ਵੀ ਇੱਕ ਬਹੁਤ ਵਧੀਆ ਚੀਜ਼ ਆ ਜੀ।
1: 2 ਤੁਸੀਂ ਰੈਂਟ ਦੇ ਦਿਓ, 1 ਆਪਣੇ ਕੋਲ ਰੱਖ ਲਓ, ਜੇ ਬ੍ਰੈਂਟਨ ਵੀ ਰਹਿੰਦੇ ਹੋ ਕਿਤੇ ਵੀ ਮੂੰਹ ਘੁੰਮਣ ਫਿਰ ਜਾਣਾ ਉਹਨੂੰ ਯੂਜ਼ ਕਰ ਲਓ। ਬਾਕੀ
2: ਦੂਜਾ ਥੈਂਕ ਯੂ ਡਾਗਪੁਰ ਨੂੰ, ਓਨਟਾਰੀਓ ਗਵਰਨਮੈਂਟ ਨੂੰ, ਉਹਨਾਂ ਨੇ ਸੁਣਿਆ ਸਾਰਿਆਂ ਨੂੰ, ਉਹਨਾਂ ਨੇ ਐਚ ਐਸ ਟੀ ਇੱਕ ਸਾਲ ਲਈ ਸਲੀਬ੍ਰੇਟ ਕੀਤਾ, ਉਹ ਤੁਹਾਨੂੰ 12-13% ਜਿੰਨਾ ਵੀ ਤੁਹਾਡੇ ਅਕਾਊਂਟ ਦੇ ਵਿੱਚ ਕਲੋਜ਼ਿੰਗ ਤੇ ਆਉਣਾ, ਤੁਹਾਡੀ ਡਾਊਨ ਪੇਮੈਂਟ ਦੇ ਵਿੱਚ ਹੈਲਪ ਹੋ ਜਾਣੀ ਆ। ਇਹ ਮੈਂ ਕਹਿੰਦਾ ਫਸਟ ਟਾਈਮ ਇਮੀਗ੍ਰੈਂਟ ਲਈ ਜਿਹੜੇ ਬਹੁਤ ਚਿਰ ਦਾ ਸੋਚਦੇ ਆ ਜਾਂ ਤੁਹਾਡੀ ਸ਼ੁਰੂਆਤ ਕਰਨਾ ਚਾਹੁੰਦੇ, ਉਹਨਾਂ ਲਈ ਇੱਕ ਬ੍ਰਿਲੀਅੰਟ ਪ੍ਰੋਡਕਟ ਆ ਕਿ ਤੁਹਾਡੀ ਜੇਬ 'ਚ ਬਹੁਤ ਘੱਟ ਪੈਸੇ ਲੱਗਦੇ, ਤੁਹਾਡੀ ਪ੍ਰੋਪਰਟੀ ਬਣ ਜਾਂਦੀ, ਤੁਹਾਡੀ ਪ੍ਰੋਪਰਟੀ ਅਫੋਰਡ ਕਰਨ ਦੇ ਵਿੱਚ ਵੀ ਬਾਅਦ 'ਚ ਤੁਹਾਨੂੰ ਹੈਲਪ ਹੁੰਦੀ ਆ। ਸਾਡਾ ਨੰਬਰ ਤੁਸੀਂ ਨੋਟ ਕਰ ਲਓ, 416-316-1313 ਜਾਂ ਫਿਰ 416-413-1313 ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਪੂਰਾ ਤੁਸੀਂ ਓਨਟਾਰੀਓ ਘੁੰਮਿਓ।
1: ਇਹ ਵੀ ਕਹਾਂਗਾ ਕਿਸੇ ਹੋਰ ਵੀ ਜੇ ਫਸੇ ਵੀ ਹੋ ਸਾਡੇ ਨਾਲ ਸੰਪਰਕ ਕਰ ਲਓ, ਗੱਲ ਕਰ ਲਓ, ਤੁਹਾਨੂੰ ਕੋਈ ਚੰਗੀ ਸਲਾਹ ਦੇ ਦੇਣਗੇ।
2: ਹਾਂਜੀ, ਮੈਂ ਇਹ ਦੱਸਦਾ ਜੀ ਕਿ ਕਈ ਲੋਰਾਂ ਨਾਲ ਵੀ ਅਸੀਂ ਬਹੁਤ ਡਿਸਕਸ਼ਨ ਕੀਤੀ ਜਦੋਂ ਮੈਂ ਚੱਕਿਆ ਜੀ ਸਾਰਾ, ਹਾਂਜੀ ਤੁਸੀਂ ਨੰਬਰ ਦਿਓ
1: ਜੀ, ਮਨੀਤ ਗਿਰੀ ਹੋਰਾਂ ਦਾ ਨੰਬਰ ਨੋਟ ਕਰ ਲਓ। ਇਹ ਸਾਰਾ ਕੰਮ ਕਰਦੇ ਆ ਜੇ ਫਸੇ ਹੋਣੇ ਜੀ, ਹੈ ਨਾ, ਬਿਲਡਰ ਤੰਗ ਕਰ ਰਿਹਾ ਹੋਰ, ਉਹ ਕਹਿੰਦੇ ਮੈਂ ਨਿਪਟਾਰਾ ਕਰ ਦੂੰਗਾ, ਬਹੁਤ ਪੈਸੇ ਵੀ ਨੀ ਲੈਂਦੇ ਵਿਚਾਰੇ, ਤਾਂ ਬਹੁਤ ਨਾਈਸ ਬੰਦੇ ਆ। 437 ਪੜ੍ਹਾ ਵੀ ਲੋਕ ਦੇ ਐਗਰੀਮੈਂਟ ਕਰਦੇ, ਪਹਿਲਾਂ ਪੜ੍ਹਾ ਲਿਆ ਕਰੋ ਇਹ ਚੀਜ਼ਾਂ ਨਾ। 437-551-8000 ਇਹ ਤੁਹਾਡੇ ਵਾਸਤੇ ਕੰਮ ਕਰਨਗੇ।
2: ਹਾਂਜੀ, ਔਰ ਸਿਸਾ ਮੈਂ ਜਦੋਂ ਆਹ ਚੱਕਰ ਸਾਰਾ ਚੱਕਿਆ ਤੇ ਮੈਂ ਘੱਟ ਤੋਂ ਘੱਟ ਨੀ 30-35 ਲੋਰਾਂ ਦੇ ਕੋਲ ਡਾਊਨ ਟਾਊਨ ਗਿਆ, ਕਿਸੇ ਨੂੰ $2500 ਫੀਸ ਦਿੱਤੀ, ਕਿਸੇ ਨੂੰ $5000 ਫੀਸ ਦਿੱਤੀ। ਐਂਡ ਆਫ ਦਾ ਡੇ ਮੈਨੂੰ ਲਾਈਕ 50-50 ਆਂਸਰ ਹੀ ਮਿਲਦਾ ਸੀ ਬਈ ਹੈ ਤਾਂ ਤੁਸੀਂ ਆਪਣੇ ਗੱਲ ਪੰਗਾ ਹੀ ਪਾਉਣੇ ਵਾਲੀ ਗੱਲ ਆ, ਅਸੀਂ ਸਕਸੈਸ ਨਹੀਂ ਦਿੰਦੇ ਤੁਹਾਨੂੰ, ਪਰ ਤੁਹਾਡਾ $1,000,000 ਵੀ ਲੱਗ ਸਕਦਾ, $800,000 ਵੀ ਲੱਗ ਸਕਦਾ। ਜਿਹੜੇ ਬਹੁਤ ਸਾਰੇ ਭੈਣ ਭਰਾ ਇਹ ਚੀਜ਼ ਤੋਂ ਹੀ ਡਰ ਜਾਂਦੇ ਨੇ। ਮੈਂ ਆਪ ਇਹਨਾਂ ਚੀਜ਼ਾਂ ਨੂੰ ਆਪ ਸਫ਼ਰ ਕੀਤੀਆਂ, ਮੈਂ ਅਪਾਇੰਟਮੈਂਟਾਂ ਬਣਾਈਆਂ ਵਕੀਲਾਂ ਦੇ ਨਾਲ, ਐਗਰੀਮੈਂਟ ਪੜ੍ਹਨੇ ਦੇ ਮੈਂ ਵਕੀਲਾਂ ਨੂੰ ਡਿਫਰੈਂਟ ਪੈਸੇ ਦਿੰਦਾ ਰਿਹਾ। ਮੈਂ ਕਿਹਾ ਸ਼ਾਇਦ ਇਹਨਾਂ ਦਾ ਕਿਸੇ ਦਾ ਦਿਮਾਗ ਕਿਸੇ ਤਰ੍ਹਾਂ, ਕਿਸੇ ਦਾ ਦਿਮਾਗ ਕਿਸੇ ਤਰ੍ਹਾਂ ਦਾ ਨਾ। ਐਂਡ ਆਫ ਦਾ ਡੇ ਆਈ ਕਿ ਸਰ ਆਪਾਂ ਕਰਨਾ ਤਾਂ ਕਰਨਾ, ਹੁਣ ਚਾਹੇ ਮਿਲੀਅਨ ਲੱਗੇ, ਚਾਹੇ 10 ਮਿਲੀਅਨ ਲੱਗੇ, ਚਾਹੇ ਅਸੀਂ ਰੁੜ ਜਾਈਏ, ਇੱਕ ਵਾਰੀ ਟਰਾਈ ਕਰਕੇ ਦੇਖ ਰਿਹਾ। ਮੈਂ ਕਹਿੰਦਾ ਲੱਕਲੀ ਬਿਲਡਰ ਵੀ ਬਹੁਤ ਚੰਗਾ ਨਿਕਲਿਆ, ਸਮਝ ਗਿਆ ਮਿਰਦ ਚ, ਸਮਝ ਗਏ ਬੇਚਾਰੇ। ਉਹ ਕਹਿੰਦਾ ਠੀਕ ਆ, ਐਂਡ ਉਹ ਵੀ ਨੀ ਪੈਸੇ ਬਣਾ ਰਿਹਾ ਉਹਨਾਂ ਘਰਾਂ ਚੋਂ, ਅੱਜ ਦੀ ਡੇਟ 'ਚ ਜੇ ਕੋਈ ਪੈਸਾ ਬਣਾ ਰਿਹਾ ਗਵਰਨਮੈਂਟ ਬਣਾ ਰਹੀ, ਹੋਰ ਕੋਈ ਵੀ ਨੀ ਬਣਾ ਰਿਹਾ। ਸੋ ਜੇ ਤੁਸੀਂ ਆਹ ਭਾਈ ਜਿਹੜੇ ਸਾਡੇ ਕੋਲ ਘਰ ਆ, ਅਸੀਂ ਬਹੁਤ ਮਿਹਨਤ ਕੀਤੀ ਇਹਨਾਂ ਤੇ ਵੀ, ਆਹ ਨਵਾਂ ਪ੍ਰੋਡਕਟ ਵੀ ਤੁਹਾਡੇ ਅਕੋਰਡਿੰਗਲੀ ਲੈ ਕੇ ਆਏ ਹਾਂ, ਜੇ ਤੁਸੀਂ ਅੱਜ ਦੀ ਡੇਟ 'ਚ ਲੈਂਦੇ ਹੋ ਇਹ ਘਰ ਜਦੋਂ ਗੁੱਡ ਮਾਰਕੀਟ 'ਚ ਲੈਂਦੇ, ਆਪੇ ਤੁਹਾਡਾ $1,000,000 ਦਾ ਪ੍ਰੋਡਕਟ ਆ, ਤੁਸੀਂ ਬਾਏ ਕਰੋਗੇ, ਅੱਜ ਤੁਹਾਨੂੰ 7.5 ਲੱਖ, ਇਕੱਲਾ 7.5 ਲੱਖ ਦਾ ਨਹੀਂ, $86,000-87,000 ਤੁਹਾਨੂੰ ਐਚ ਐਸ ਟੀ ਵੀ ਮਿਲ ਰਹੀ ਤੁਹਾਡੇ ਲਈ, ਤਾਂ ਐਕਚੁਅਲ 'ਚ ਤੁਹਾਡੀ ਪ੍ਰਾਈਸ ਤਾਂ 6 ਕੁਛ ਹੀ ਰਹਿ ਜਾਂਦੀ, 6.60-6.70 ਦੇ ਕਰੀਬ ਹੀ ਰਹਿ ਜਾਂਦੀ, ਜਿਹਦੇ ਵਿੱਚ ਤੁਹਾਨੂੰ 3 ਘਰ ਮਿਲਦੇ, 3 ਯੂਨਿਟ ਮਿਲਦੇ ਆ, ਇੱਕ ਇੱਕ ਬੈਡਰੂਮ ਦੇ, 2-2 ਬੈਡਰੂਮ ਦੇ ਜਾਂ 3 ਬੈਡਰੂਮ ਵਾਲੇ ਸੋਲਡ ਹੋ ਗਏ ਜੀ ਪਹਿਲੇ ਦੱਸਾਂ। ਸੋ ਜੇ ਪ੍ਰੋਡਕਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ, 3 ਘਰ ਲੈਣਾ ਚਾਹੁੰਦੇ ਹੋ ਤੇ ਵਧੀਆ ਤਰੀਕੇ ਨਾਲ ਨਾਗਾ ਫਾਲਸ ਦੇ ਬਿਲਕੁਲ ਕੰਢੇ ਤੇ ਹਾਈ ਰੈਂਟ ਏਰੀਏ ਦੇ ਵਿੱਚ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ 416-313-1313।
1: ਮਿਹਰਬਾਨੀ, 416-413-1313 ਟੈਲੀਫੋਨ ਨੰਬਰ, ਇਹ 'ਤੇ ਕਾਲ ਕਰ ਲਓ। ਦੋਸਤੋ, ਮੈਂ ਪਹਿਲਾਂ ਹੀ ਕਹਿ ਰਿਹਾ, ਉੱਦਮ ਅੱਗੇ ਪਾਉਣ, ਜੇ ਮਿਹਨਤ ਆ ਤਾਂ ਆਪਾਂ ਕੁਛ ਨਾ ਕੁਛ ਖੜਦੇ ਹਾਂ, ਕੁਛ ਨਾ ਕੁਛ ਬਣਦਾ ਵਾ। ਜੇਕਰ ਤੁਸੀਂ ਹੋਬਰ ਵੀ ਚਲਾਉਂਦੇ ਨਾ, ਠੀਕ ਹੋਵੇ ਦੈਟ ਤੁਸੀਂ ਐਂਡ ਆਫ ਦਾ ਡੇ 3-4 ਹਜ਼ਾਰ ਜਿਹੜਾ ਬਣਾ ਕੇ ਲਿਆਉਂਦੇ ਹਾਂ ਮਹੀਨੇ ਦਾ ਆਪਣੇ ਪੋਕਟ 'ਚ ਪਾਉਣੇ ਆ, ਖਾਣੇ ਤਾਂ ਸ਼ਾਮ ਨੂੰ 2 ਫੁਲਕੇ ਹੀ ਆ। ਤਾਂ ਪਿਆਰ ਮੁਹੱਬਤ ਨਾਲ ਰਿਹਾ ਕਰੋ, ਗੱਲਾਂ ਬਾਤਾਂ ਸੁਣਦੇ ਰਹੋ, ਦੇਸ਼ ਪ੍ਰਦੇਸ਼ ਪ੍ਰਾਈਮ ਕੈਂਪ ਰੈਡੀ ਹਮੇਸ਼ਾ ਤੁਹਾਡੇ ਲਈ ਗੀਤ ਸੰਗੀਤ ਗੱਲਾਂ ਬਾਤਾਂ ਅਸੀਂ ਨੌਲੇਜ ਵਾਲੀਆਂ ਹੀ ਕਰਦੇ ਹਾਂ। ਅੱਗੇ ਜਾ ਕੇ ਹੋਰ ਗੱਲਾਂ ਦਾ ਦੱਸਾਂਗੇ ਤੇ ਇਸ ਪ੍ਰੋਜੈਕਟ ਦੀ ਹੋਰ ਜਾਣਕਾਰੀ ਦਿਆਂਗੇ। ਠੀਕ, ਸ਼ਾਮ ਦੇ 6 ਵਜੇ ਤੱਕ ਸਾਡੇ ਨਾਲ ਜੁੜੇ ਰਹੋ ਤੇ ਚੱਲਦੇ ਬਾਪੂ ਸਟੂਡੀਓ ਮਨਪ੍ਰੀਤ ਸਿੰਘ ਦੇ ਪਾਸ। ਜੀ ਮਨਪ੍ਰੀਤ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਨੰਬਰ ਨੋਟ ਕਰ ਲਓ ਡੇਲ ਮੁੰਡੇ ਜੀ ਦਾ, ਇਹਨਾਂ ਦੇ ਆਫਿਸ ਕਾਲ ਕਰ ਸਕਦੇ ਹੋ, ਇਹਨਾਂ ਦੇ ਸੈੱਲਫੋਨ 'ਤੇ ਵੀ ਕਾਲ ਕਰ ਸਕਦੇ ਹੋ, ਨੰਬਰ 416-413-1313, 416-413-1313 ਜਾਂ ਫਿਰ 416-313-1313, 416-313-1313 ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਵਾਂਗੇ, ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਰੋ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਤੁਸੀਂ ਲਗਵਾਉਣਾ ਹੋਵੇ ਆਪਣੇ ਘਰਾਂ ਦੇ ਵਿੱਚ, ਜਾਂ ਤੁਸੀਂ ਕੋਈ ਸੈੱਲ ਫੋਨ ਦੀਆਂ ਡੀਲਸ ਲੈਣੀਆਂ ਹੋਣ, ਜਾਂ ਫਿਰ ਤੁਸੀਂ ਆਪਣੇ ਘਰਾਂ 'ਚ ਆਈ ਪੀ ਟੀ ਵੀ ਬੋਕਸ ਲਗਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਕਾਲ ਕਰੋ ਰੋਇਲ ਡਿਜੀਟਲ ਨੂੰ, ਨੰਬਰ 6472011313 'ਤੇ ਕਾਲ ਹੋਏਗੀ। ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ ਡੀਲ ਇਹਨਾਂ ਨੇ ਲਗਾਈ ਹੈ 1.5 GB ਡਾਟਾ ਦੇ ਨਾਲ, $55 ਦੀ ਡੀਲ ਹੈ। $55 ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਤੁਸੀਂ ਆਪਣੇ ਘਰਾਂ 'ਚ ਲਗਵਾ ਸਕਦੇ ਹੋ। ਇਹਨਾਂ ਦਾ ਆਫਿਸ ਲੋਕੇਟਡ ਹੈ ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ। ਅਤੇ ਤੁਸੀਂ ਕਾਲ ਕਰ ਸਕਦੇ ਹੋ, ਗੱਲਬਾਤ ਕਰ ਲਓ 6472011313, 647-201-1313 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ, ਅਮਨ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਅਤੇ ਮੇਰੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ, ਜੋ ਕਿ ਸਾਡੇ ਲਈ ਇੱਕ ਨਵੀਂ ਇਨਫੋਰਮੇਸ਼ਨ ਲੈ ਕੇ ਆਏ ਨੇ। ਜੇ ਤੁਸੀਂ ਆਪਣੀ ਆਈ ਸੈਟ ਚੈੱਕ ਕਰਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪਹੁੰਚੋ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ। ਥਰਸਡੇ, ਫਰਾਈਡੇ, ਸੈਟਰਡੇ ਤਿੰਨ ਦਿਨ ਡਾਕਟਰਸ ਤੁਹਾਡੇ ਲਈ ਅਵੇਲੇਬਲ ਰਹਿੰਦੇ ਨੇ, ਅਤੇ ਤੁਸੀਂ ਆਪਣਾ ਆਈ ਸੈਟ ਚੈੱਕ ਕਰਵਾ ਸਕਦੇ ਹੋ। ਅਤੇ ਐਵਰੀਡੇ ਤੁਸੀਂ ਜਾ ਕੇ ਬ੍ਰਾਂਡਡ ਸਨਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਲਓ, ਅਤੇ ਨਾਲ ਦੀ ਨਾਲ ਆਪਣੀ ਜਿਹੜੇ ਸਿੰਗਲ ਵਿਜ਼ਨ ਗਲਾਸਿਸ ਨੇ ਜਾਂ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ ਜਾਂ ਲੈਂਸ 'ਤੇ ਕੋਟਿੰਗ ਕਰਾਉਣੀ ਹੋਵੇ, ਉਹ ਤੁਸੀਂ ਐਵਰੀਡੇ ਜਾ ਕੇ ਕਰਾ ਸਕਦੇ ਹੋ ਸਪੈਕਸ ਐਕਸਪ੍ਰੈਸ 'ਤੇ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ।
1: ਜਿੰਨੇ ਵੀ ਸਰੋਤੇ ਸੁਣਦੇ ਦੱਸਦੇ ਜਾਈਏ ਕਿ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਕੱਲ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਵੇਲੇਬਲ ਨੇ। ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ, ਤੇ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਹੈ, OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਟ ਲੈਂਪ ਤੇ ਵਿਜ਼ੂਅਲ ਫੀਡ। 7 ਅਸੀਂ ਨਵੇਂ ਡਿਵਾਈਸਿਸ ਲਗਾਏ ਨੇ, ਨਿਊ ਟੈਕਨੋਲੋਜੀ ਦੇ ਨੇ, ਜਿਹਦੇ ਨਾਲ ਅੱਖ ਦਾ ਜੀ ਹਰ ਇੱਕ ਇੱਕ ਕੋਨਾ ਚੈੱਕ ਹੁੰਦਾ, ਔਰ ਜੋ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਇੱਕ ਵਧੀਆ ਡਿਜੀਟਲ ਸਕਰੀਨ ਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ ਵਿੱਚ ਕੋਈ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਇਲਾਜ ਹੈ। ਸੋ ਇੱਦਾਂ ਦਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਤੇ ਨੰਬਰ ਹੈ ਜੀ ਸਾਡਾ 905-405-88-88-905-460-88-88। ਤੇ ਜਿਵੇਂ ਮੰਤਰੀ ਜੀ ਪਤਾ ਆਪਾਂ ਹੁਣ ਕਿ ਬੱਚਿਆਂ ਦੇ ਸਕੂਲ ਖੁੱਲਣ ਵਾਲੇ ਨੇ, ਤੇ ਬੈਕ ਟੂ ਸਕੂਲ ਸੇਲ ਜਿਹੜੀ ਹੈ ਜੀ ਸ਼ੁਰੂ ਹੋ ਚੁੱਕੀ ਹੈ ਸਪੈਕਸ ਐਕਸਟਰਾ ਦੇ ਉੱਤੇ। ਕੰਪਲੀਟ ਪੇਅਰ ਤੁਹਾਨੂੰ ਪ੍ਰਿਸਕ੍ਰਿਪਸ਼ਨ ਗਲਾਸਿਸ ਆ ਬੱਚਿਆਂ ਦਾ ਸਿਰਫ $129 ਮਿਲ ਰਿਹਾ। ਤੇ ਜਿੰਨੇ ਵੀ ਸਾਡੇ ਪੇਰੈਂਟਸ ਆ ਰਹੇ ਨੇ ਆਪਣੇ ਬੱਚਿਆਂ ਨੂੰ ਲੈ ਕੇ, ਜੇ ਤੁਸੀਂ ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਹੋ ਤੇ ਨਾਲ ਤੁਹਾਨੂੰ ਅਸੀਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਿਹਾ। ਮੈਂ ਰਿਪੀਟ ਕਰਦਾ ਜੀ, ਇਹ ਸਪੈਸ਼ਲ ਬੈਕ ਟੂ ਸਕੂਲ ਡੀਲ ਹੈ, ਇਹਨੂੰ ਮਿਸ ਨਾ ਕਰਿਓ। ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਮਿਲਣੀ ਹੈ। ਤੇ ਜੇ ਇਹ ਡੀਲ ਲੈਣੀ ਹੈ ਤੇ ਹੁਣੇ ਸਾਨੂੰ ਕਾਲ ਕਰ ਲੈਣ 905-460-88-88। ਤੇ ਜੇ ਵੱਡਿਆਂ ਨੇ ਆਪਣੇ ਵਾਸਤੇ ਐਂਕਰ ਦਵਾਉਣੀ ਹੈ ਉਹਨਾਂ ਵਾਸਤੇ ਵੀ ਸਪੈਸ਼ਲ ਸਾਡਾ ਵੈਲਿਊ ਪੈਕੇਜ ਹੈ। $300 ਦੀ ਕੀਮਤ ਦਾ ਬ੍ਰਾਂਡਡ ਫ੍ਰੇਮ ਦੇ ਰਹੇ ਹਾਂ, $300 ਦੀ ਕੀਮਤ ਦੇ ਅਸੀਂ ਐਸਿਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਦੇ ਰਹੇ ਹਾਂ। $600 ਵਾਲਾ ਪੈਕੇਜ ਸਿਰਫ $258 ਚ ਮਿਲ ਰਿਹਾ ਜੀ। ਤੇ ਨਾਲ ਆਪਣੀ ਐਂਕਰ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀ ਕੋਟਿੰਗਾਂ ਫਲੈਟ 50% ਆਫ ਨੇ। ਜੇ ਤੁਸੀਂ 2 ਪੇਅਰ ਬਣਵਾਉਣਾ ਚਾਹੁੰਦੇ ਹੋ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਅਗੇਨ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ ਜੀ 905-460-88-88। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਆਈ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਨੰਬਰ ਇੱਕ ਵਾਰੀ ਫਿਰ ਜੀ 905-460-88-88-905-460-88-88। ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ, ਤੇ ਤੁਸੀਂ ਇਹਨਾਂ ਦੇ ਕੋਲ ਪਹੁੰਚ ਸਕਦੇ ਹੋ। ਐਵਰੀ ਡੇ ਤੁਹਾਡੇ ਲਈ ਓਪਨ ਨੇ 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਸਪੈਕਸ ਐਕਸਪ੍ਰੈਸ ਨੰਬਰ 905-460-88-88, 905-460-88-88 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੁਸੀਂ ਜਾਓ, ਐਵਰੀ ਡੇ ਤੁਹਾਡੇ ਲਈ ਲੇਟ ਨਾਈਟ ਓਪਨ ਰਹਿੰਦੇ ਨੇ, ਰਾਤ ਦੇ 2-3 ਵਜੇ ਤੱਕ ਵੀ ਓਪਨ ਰਹਿੰਦੇ ਨੇ। ਇਹਨਾਂ ਦੇ ਕੋਲ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਮਿਠਾਈਆਂ, ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੁਸੀਂ ਐਵਰੀ ਡੇ ਜਾ ਕੇ ਲੈ ਕੇ ਆ ਸਕਦੇ ਹੋ। ਬਿਲਕੁਲ ਕਮਾਲ ਦਾ ਫਰੈਸ਼ ਐਂਡ ਫਲੇਵਰਫੁੱਲ ਫੂਡ ਤੁਹਾਡੇ ਲਈ ਰੈਡੀ ਕਰਦੇ ਨੇ ਐਵਰੀ ਡੇ। ਵੈਜੀਟੇਰੀਅਨ ਹੋ, ਤੁਸੀਂ ਨੋਨ ਵੈਜੀਟੇਰੀਅਨ ਹੋ, ਲਾਜਵਾਬ ਖਾਣਾ ਬੈਠ ਕੇ ਖਾਓ। ਇਹਨਾਂ ਦੇ ਕੋਲ ਡਾਈਨ ਇਨ ਕਰੋ, ਟੇਕਆਊਟਸ ਦੇ ਲਈ ਵੀ ਡੀਲਸ ਅਵੇਲੇਬਲ ਨੇ, ਡਾਈਨ ਇਨ ਦੇ ਲਈ ਵੀ ਡੀਲਸ ਅਵੇਲੇਬਲ ਨੇ। ਤੁਸੀਂ ਇਹਨਾਂ ਦੇ ਕੋਲ ਪਹੁੰਚੋ, ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਇਨਸਾਈਡ ਜਾ ਕੇ ਦੇਖੋਗੇ, ਡਿਫਰੈਂਟ ਡਿਫਰੈਂਟ ਡੀਲਸ ਤੁਹਾਨੂੰ ਮਿਲਣਗੀਆਂ। ਤੇ ਨਾਲ ਹੀ ਇਹਨਾਂ ਦੇ ਕੋਲ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਸਾਰੀਆਂ ਸਪੈਸ਼ਲ ਓਕੇਜ਼ਨ ਦੇ ਵਿੱਚ ਬਹੁਤ ਹੀ ਕਮਾਲ ਦੀ ਲਾਜਵਾਬ ਕੇਟਰਿੰਗ ਕਰਦੇ ਨੇ। ਤੇ ਅੱਜ ਤੁਸੀਂ ਸਾਗ ਤੇ ਮੱਕੀ ਦੀ ਰੋਟੀ, ਬਾਏ ਵਨ ਗੈਟ ਵਨ ਫ੍ਰੀ ਲੈ ਕੇ ਆ ਸਕਦੇ ਹੋ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚ ਕੇ ਪਹਿਲੀ

ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ ਨੇ, ਤੇ ਨੰਬਰ 905-794-8111, 905-794-8111 ਤੇ ਕਾਲ ਕਰ ਸਕਦੇ ਹੋ। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ, ਨੰਬਰ 905-593-4400, 905-593-4400। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਹੈ, ਨੰਬਰ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ। ਤੇ ਮੈਂ ਤੁਹਾਨੂੰ ਦੱਸਦਿਆਂ ਕਿ ਐਮੀ ਵਿਰਕ ਜੀ ਦਾ ਸ਼ੋਅ ਜੋ ਕਿ ਪਹਿਲਾਂ 14 ਅਗਸਤ ਨੂੰ ਹੋ ਰਿਹਾ ਸੀ, ਹੁਣ ਇਹ 30 ਅਗਸਤ ਨੂੰ ਹੋ ਰਿਹਾ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ। ਇਹਦੇ ਲਈ ਤੁਸੀਂ ਟਿਕਟਸ ਆਪਣੀਆਂ ਜ਼ਰੂਰ ਬੁੱਕ ਕਰੋ ticketmaster.ca ਦੇ ਉੱਪਰ ਜਾ ਕੇ, ਕਿਉਂਕਿ ਹਾਲ ਬੜੀ ਜਲਦੀ ਭਰ ਰਿਹਾ ਆ ਅਤੇ ਆਪਣਾ ਬਹੁਤ ਹੀ ਵਧੀਆ ਇਹ ਸ਼ੋਅ ਹੋਣ ਜਾ ਰਿਹਾ। ਯੂਨਿਟੀ ਟੂਰ ਲੈ ਕੇ ਆ ਰਹੇ ਨੇ ਐਮੀ ਵਿਰਕ ਜੀ, ਜੋ ਕਿ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ। ਜੇ ਤੁਸੀਂ ਪਹਿਲਾਂ ਵਾਲੇ ਸ਼ੋਅ ਦੀਆਂ ਟਿਕਟਸ ਬਾਏ ਕਰ ਚੁੱਕੇ ਸੀ, ਤੁਸੀਂ ਆਪਣੀ ਟਿਕਟਸ ਨੂੰ ਰਿਫੰਡ ਵੀ ਕਰਵਾ ਸਕਦੇ ਹੋ। ਅਦਰਵਾਈਜ਼ ਜੇ ਤੁਸੀਂ ਟਿਕਟਸ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਨੰਬਰ ਨੋਟ ਕਰ ਲਓ, 6479647386499648 ਦੇ ਉੱਪਰ ਤੁਸੀਂ ਕਾਲਸ ਕਰਕੇ ਆਪਣੀ ਟਿਕਟਸ ਨੂੰ ਮੋਡੀਫਾਈ ਕਰਾ ਸਕਦੇ ਹੋ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ 30 ਅਗਸਤ ਨੂੰ, 30th of August ਨੂੰ ਇਹ ਸ਼ੋਅ ਹੋਏਗਾ। ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੀਆਂ ਟਿਕਟਸ ਨੂੰ ਬੁੱਕ ਕਰ ਲਓ। ਚਲੋ ਫਿਰ ਐਮੀ ਵਿਰਕ ਜੀ ਦੀ ਆਵਾਜ਼ ਦੇ ਵਿੱਚ ਅਤੇ ਨਾਲ ਨੇ ਕੌਰ ਵੀ, ਬੜਾ ਪਿਆਰਾ ਗਾਣਾ ਇਹ, ਤੁਸੀਂ ਇੰਜੋਏ ਕਰੋ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹਾਏ ਰੱਬਾ ਹੁਣ ਕੀ ਬਣੂ।
1: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
2: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
1: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ। ਇਹ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਪੁਰਾ ਨੂੰ 416-991-4939-1599-5939। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 698

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਆਪਾਂ ਪਹੁੰਚ ਚੁੱਕੇ ਹਾਂ ਆਪਣੇ ਲਾਸਟ 30 ਮਿੰਟਸ ਦੇ ਵਿੱਚ, ਅਤੇ ਜ਼ਰੂਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਜਾਂ ਆਪਣੀ ਪਸੰਦ ਦਾ ਗਾਣਾ ਤੁਸੀਂ ਅਜੇ ਵੀ ਪ੍ਰੋਗਰਾਮ 'ਚ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ। ਲਾਸਟ ਅੱਧਾ ਘੰਟਾ ਸਾਡੇ ਕੋਲ ਬਚਿਆ ਆ। ਸਟੂਡੀਓ ਦਾ ਨੰਬਰ 905-5544-44 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਲੋ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਅਤੇ ਜਿਹੜੇ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਡੇਲ ਮੁੰਡੀ ਜੀ ਦੇ ਆਫਿਸ, ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ। ਨੰਬਰ 416-413-1313 ਜਾਂ ਫਿਰ 416-313-1313। ਜੀ ਸਿੱਧੂ ਸਰ।
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ। ਮੇਰੇ ਵੱਲੋਂ ਇੱਕ ਵਾਰ ਫਿਰ ਸਭ ਨੂੰ ਜੀ ਆਇਆਂ ਨੂੰ ਤੁਸੀਂ ਪੂਰਾ ਇੰਜੋਏ ਕਰ ਰਹੇ ਹੋ। ਸ਼ੁੱਕਰਵਾਰ ਦਾ ਪ੍ਰੋਗਰਾਮ ਹੈ ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਜਿੰਨਾ ਘਰਾਂ ਦੇ ਵਿੱਚ ਖੁਸ਼ੀ ਦੇ ਸਮਾਗਮ ਨੇ ਸਾਡੀ ਸਾਰੀ ਟੀਮ ਵੱਲੋਂ, ਕਿਉਂਕਿ ਬਹੁਤ ਸਾਰੀਆਂ ਘਰਾਂ ਵਿੱਚ ਵਿਆਹ ਸ਼ਾਦੀਆਂ ਹੋਣਗੀਆਂ, ਕੋਈ ਹੋਰ ਬਹੁਤ ਖੁਸ਼ੀ ਦਾ ਸਮਾਗਮ ਹੋਏਗਾ, ਜੇ ਬੱਚੇ ਦਾ ਹੈਪੀ ਬਰਥਡੇ ਹੋਏਗਾ, ਕਿਸੇ ਦੀ ਐਨੀਵਰਸਰੀ ਹੋਏਗੀ, ਸਾਰਿਆਂ ਵਾਸਤੇ ਬਹੁਤ ਸਾਰੀਆਂ ਮੁਬਾਰਕਾਂ ਦੇਸ਼ ਪ੍ਰਦੇਸ਼ ਸਾਰੀ ਟੀਮ ਵੱਲੋਂ ਸ਼ੁਭ ਇਸ਼ਾਵਾਂ। ਅਤੇ ਅੱਜ ਸ਼ੁੱਕਰਵਾਰ ਦਾ ਦਿਨ ਹੈ, ਪੂਰਾ ਗੀਤ ਸੰਗੀਤ ਚੱਲ ਰਿਹਾ, ਠੀਕ ਸ਼ਾਮ ਦੇ 6 ਵਜੇ ਤੱਕ ਸਾਡੀ ਮੁਲਾਕਾਤ ਨਾਲ ਹੈ। ਅਤੇ ਕੱਲ੍ਹ ਨੂੰ ਵੀ 1 ਤੋਂ ਲੈ ਕੇ 4 ਵਜੇ ਤੱਕ ਤੁਹਾਡੇ 3 ਘੰਟੇ ਫਿਰ ਪੇਸ਼ ਕਰਾਂਗੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਲੈ ਕੇ ਆਏ ਹਾਂ। ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਡੇਰ ਮੁੰਡੇ ਦੇ ਆਫਿਸ ਚੋਂ, 7895 Tranmere Drive, ਸਵੀਟ ਨੰਬਰ 206, ਡਿਕਸੀ ਦੇ ਨੇੜੇ ਇਹਨਾਂ ਦਾ ਆਫਿਸ ਹੈ, ਵੱਡੀ ਬਿਲਡਿੰਗ ਦੇ ਵਿੱਚ। ਉੱਥੇ ਆ ਕੇ ਇਹਨਾਂ ਨੂੰ 7 ਵਜੇ ਸ਼ਾਮ ਤੱਕ ਮਿਲ ਸਕਦੇ ਹੋ। ਪ੍ਰੋਜੈਕਟ ਲੈ ਕੇ ਆਏ ਨੇ, ਬੜਾ ਹੀ ਮੋਹ ਬੋਲਦਾ ਪ੍ਰੋਜੈਕਟ, ਨੈਗਰਾ ਫਾਲ ਦੇ ਵਿੱਚ ਪਾਣੀ ਦੇ ਕੰਢੇ ਤੁਹਾਡੇ ਲਈ ਪ੍ਰੋਜੈਕਟ ਹੈ ਇਹ, ਅਤੇ ਤੁਸੀਂ ਇਹਨੂੰ ਬਹੁਤ ਸਲਾਹ ਰਹੇ ਹੋ ਪ੍ਰੋਜੈਕਟ ਨੂੰ। ਨੰਬਰ ਹੈ 416-413-1313 ਨੰਬਰ ਹੈ, ਡੇਲੋਰੀ ਮੇਰਾ ਡੀ ਡੇਲੀ
2: ਜੀ। ਸਿਸਾ ਇੱਕ ਵਾਰੀ ਫਿਰ ਜਿੰਨੇ ਭੈਣ ਭਰਾ ਸੁਣਦੇ ਨੇ, ਆਪਾਂ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਨਾਗਾ ਫਾਲਸ ਦੇ ਵਿੱਚ ਉਸ ਜਗ੍ਹਾ 'ਤੇ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਦੁਨੀਆ ਦਾ ਅਜੂਬਾ 5 ਕਸੀਨੋ ਆ ਰਿਹਾ, ਵੇਗਸ ਵਾਲੇ ਇੰਟਰਨੈਸ਼ਨਲ ਏਅਰਪੋਰਟ ਬਣ ਰਿਹਾ, ਵੱਡਾ ਹੋਸਪਿਟਲ ਕੈਨੇਡਾ ਦਾ ਸੈਕਿੰਡ ਲਾਰਜੈਸਟ ਹੋਸਪਿਟਲ ਉੱਥੇ ਬਣ ਗਿਆ ਹੋਇਆ, ਉਹਦੀ ਇਨੋਗਰੇਸ਼ਨ ਐਨੀ ਟਾਈਮ ਹੋ ਜਾਣੀ ਆ, ਹੋਰ ਬਹੁਤ ਸਾਰੀਆਂ ਰੋਡ ਡਿਵੈਲਪਮੈਂਟ ਦੇ ਟ੍ਰੇਨ ਦੀ ਵੀ ਇੱਕ ਕਹਿ ਲਓ ਕਿ ਕਾਫੀ ਡਿਸਕਸ਼ਨ ਚੱਲ ਰਹੀ ਆ,
1: ਹਾਂਜੀ
2: ਇਹਨਾਂ ਦਾ ਇੱਕ ਹੋਰ ਏਜੰਡਾ ਜੀ ਕਿ ਟੋਰਾਂਟੋ ਤੋਂ ਡਾਇਰੈਕਟ ਟ੍ਰੇਨ ਜਿਹੜੀ ਨਾਗਾ ਫਾਲਸ ਨੂੰ ਲੱਗੇ 3 ਸਟਾਪ ਹੋਣ, ਤੇ ਉਹ ਕੋਈ 20 ਮਿੰਟ ਦੇ ਵਿੱਚ 15-20 ਮਿੰਟ ਜੇ ਉਹ ਵਾਰ ਵਾਰ ਟ੍ਰੇਨ
1: ਹੋਰ ਅਮੈਂਡਮੈਂਟ ਕਰਦੇ ਆ, ਜਿਹੜਾ ਇਹਨਾਂ ਨੇ ਡਾਊਨ ਟਾਊਨ ਤੋਂ ਲਗਾਈ ਆ ਇੱਕ ਨਾ ਆਪਣੀ ਉਹ ਬੋਟ ਲਗਾਈ ਆ, ਜਿਵੇਂ ਉਹ ਸਟ੍ਰੇਟ ਜਾਂਦੀ ਹੈ ਸੇਂਟ ਕੈਥਰਨ ਨੂੰ,
2: ਹਾਂਜੀ
1: ਡਾਊਨ ਟਾਊਨ ਤੋਂ ਉਦੋਂ,
2: ਹਾਂਜੀ
1: ਹਰ ਅੱਧੇ ਘੰਟੇ ਬਾਅਦ ਹੋ ਜਾਂਦੀ ਆ,
2: ਹਾਂਜੀ ਉਹ ਵੀ ਇੱਕ ਵਧੀਆ। ਪਰ ਜਿਹੜਾ ਇਦੋਂ ਵੀ ਵਧੀਆ ਨੈਕਸਟ ਲੈਵਲ ਤੇ ਡਿਸਕਸ਼ਨ ਚੱਲਦੀਆਂ, ਜੇ ਮੈਂ ਪਹਿਲਾਂ ਹੀ ਦੱਸਵਾਂ ਇਹਦੇ ਤੇ, ਭਈ ਡਾਇਰੈਕਟ ਟੋਰਾਂਟੋ ਤੋਂ ਟ੍ਰੇਨ ਉੱਥੇ ਹੋਵੇ, 20 ਮਿੰਟ ਦਾ ਗੈਪ ਹੋਵੇ, ਚੱਲੀ ਜਾਵੇ ਉਹ ਸਾਰਾ ਬੈਕ ਐਂਡ ਫੋਰਥ ਚੱਲੀ ਜਾਵੇ, ਜਿਹਨੇ ਟੋਰਾਂਟੋ ਤੋਂ ਜਾਣਾ ਨਾਗਾ ਫਾਲ, ਉਹਦੇ ਨਾਲ ਬਹੁਤ ਸਾਰੇ ਲੋਕੀ ਹੋਣਗੇ ਨਾਗਾ ਫਾਲ ਦੇ ਵਿੱਚ ਮੂਵ ਹੋ ਜਾਣਗੇ। ਬਸ ਨਾਗਾ ਫਾਲ ਨੈਕਸਟ ਇਹਨਾਂ ਨੇ ਬੇਗਸ ਬਣਾਉਣ ਦੇ, ਜੇ ਇਹ ਮੇਹ ਰਿਹਾ ਉੱਧਰ ਡੱਗ ਫੁੱਟ ਰਿਹਾ ਤਾਂ ਮੈਨੂੰ ਲੱਗਦਾ ਕਿ ਬਹੁਤ ਨੈਕਸਟ ਲੈਵਲ ਤੇ ਆਉਣ ਵਾਲੇ 10 ਸਾਲਾਂ ਦੇ ਵਿੱਚ ਨਾਗਾ ਫਾਲ ਚੱਲੀ ਜਾਊਗਾ। ਇੱਕ ਯੂਨੀਵਰਸਿਟੀ ਫੁੱਲ ਫਲੈਜ ਬਣੀ ਜੀ ਉੱਥੇ, ਇੱਕ ਮੈਡੀਕਲ ਯੂਨੀਵਰਸਿਟੀ ਆਲਮੋਸਟ ਉੱਥੇ ਬਣਨੀ ਆ, ਹੁਣ ਹੋਰ 4-5 ਯੂਨੀਵਰਸਿਟੀਆਂ ਉੱਥੇ ਆਉਣੀਆਂ, ਫਿਰ ਇਹ ਤੋਂ ਇਲਾਵਾ ਜੇ 5 ਕਸੀਨੋ ਆ ਜਾਂਦੇ ਨੇ, ਹੋਰ 1-500 ਬੰਦੇ ਵਾਲੀ ਉੱਥੇ ਜਿਹੜੀ ਫੈਕਟਰੀ ਆਪਣੇ ਫਰਾਂਸ ਦੇ ਵਿੱਚ ਆਉਣ ਲੱਗੀ ਆ, ਸੋ ਕਾਫੀ ਜਿਹੜੀ ਉੱਥੇ ਗੈਮਾ
1: ਕਸੀਨੋ ਹੈਗੇ ਉੱਥੇ,
2: ਹਾਂਜੀ 2 ਕਸੀਨੋ। ਪਰ ਮੈਂ ਕਹਿਣਾ ਨਹੀਂ ਚਾਹੁੰਦਾ ਕੁਛ, ਜਿਹੜਾ ਨਵਾਂ ਕੁਛ ਆਉਣਾ ਉਹ ਇਹੋ ਜਿਹਾ ਨਹੀਂ ਹੋਣਾ ਜੀ, ਉਹ ਬੇਗਸ ਸਟਾਈਲ ਹੋਣਾ, ਇੰਟਰਨੈਸ਼ਨਲ ਏਅਰਪੋਰਟ ਇਹ ਜਿਹੜਾ ਚੱਲਣਾ, ਵੱਡੇ ਵੱਡੇ ਜੈਟ ਬਾਹਰੋਂ ਆਇਆ ਕਰਨਗੇ, ਇਸ ਕਾਇੰਡ ਆਫ ਡਿਫਰੈਂਟ ਟਾਈਪ ਆਫ ਸਿਟੀ ਨਾਗਾ ਫਾਲ ਆਉਣ ਵਾਲੇ 10-15 ਸਾਲਾਂ ਦੇ ਵਿੱਚ ਬਣ ਜਾਣਾ। ਔਰ ਮੈਂ ਕਹਿੰਦਾ ਕਿ ਜਿਹੜਾ ਆਪਾਂ ਪ੍ਰੋਡਕਟ ਲੈ ਕੇ ਆਏ ਇਹ ਇੱਕ ਬ੍ਰਿਲੀਅੰਟ ਪ੍ਰੋਡਕਟ ਆ ਜੀ, ਇਹਦੇ 'ਚ ਤੁਸੀਂ ਇੱਕ ਘਰ ਦੇ ਪੈਸੇ ਦਿੰਦੇ, ਤੁਹਾਨੂੰ 3 ਘਰ ਇਹਦੇ ਵਿੱਚ ਮਿਲਦੇ ਆ, 3 ਘਰ ਆ, 1 ਘਰ ਦੇ ਵਿੱਚ 3 ਯੂਨਿਟਾਂ ਬਿਲਡਰ ਵੱਲੋਂ ਤੁਹਾਨੂੰ ਬਣਾ ਕੇ ਦਿੱਤੇ ਜਾਂਦੇ, 3 ਲੀਗਲ ਯੂਨਿਟ ਆ, 3 ਕਿਚਨਾਂ ਤੁਹਾਨੂੰ, 3 ਹੀ ਐਂਟਰੈਂਸ ਆ ਇਸ ਘਰ ਦੀਆਂ, ਔਰ 3 ਜਗ੍ਹਾ ਤੇ ਤੁਹਾਡਾ ਘਰ ਰੈਂਟ ਚੜ੍ਹਦਾ। ਜੇ ਤੁਸੀਂ ਮੂਵ ਹੋਣਾ ਚਾਹੁੰਦੇ ਇੱਕ 'ਚ ਆਪ ਰਹਿ ਸਕਦੇ ਹੋ, ਦੂਸਰੇ 2 ਯੂਨਿਟ ਰੈਂਟ ਕਰ ਸਕਦੇ ਹੋ, ਪ੍ਰੋਪਰਲੀ ਡਿਜ਼ਾਈਨਡ ਇਹ ਤੁਹਾਨੂੰ ਯੂਨਿਟ ਮਿਲਣੇ ਨੇ। ਸਾਰੇ ਖਰਚੇ ਕੱਢ ਕੇ ਜੇ ਤੁਸੀਂ CMSE ਲਈ ਅਪਰੂਵ ਹੋ ਜਾਂਦੇ ਆ 40-45 ਸਾਲ ਦੀ ਅਮੋਟੇਸ਼ਨ ਲਈ, ਤੁਹਾਨੂੰ $1,400-1,500 ਹਰੇਕ ਮਹੀਨੇ ਕੈਸ਼ ਫਲੋ ਆ ਸਾਰੇ ਖਰਚੇ ਕੱਢ ਕੇ। ਪਰ ਤੁਹਾਡੀ ਇਨਵੈਸਟਮੈਂਟ ਕਿੰਨੀ ਆ? 13% ਤੁਹਾਨੂੰ HFC ਦਾ ਕ੍ਰੈਡਿਟ ਰਾਈਟ ਵੇ ਮਿਲਦਾ, ਰਾਈਟ ਵੇ ਜਿੱਦਣ ਤੁਸੀਂ ਡੀਲ ਕਲੋਜ਼ ਕਰਨੀ ਆ ਤੁਹਾਡੇ ਵਕੀਲ ਨੇ 13% ਕੱਟ ਕੇ ਬਾਕੀ ਦੇ ਪੈਸੇ ਬਿਲਡਰ ਨੂੰ ਦੇਣੇ, ਕਿਉਂਕਿ ਉਹ ਸਟੇਟਮੈਂਟ ਐਡਜਸਟਮੈਂਟ ਦੇ ਵਿੱਚ ਲੱਗਿਆ ਜਾਣਾ। ਇਹਦਾ ਥੈਂਕ ਯੂ ਓਨਟਾਰੀਓ ਗਵਰਨਮੈਂਟ ਨੂੰ ਜਾਂਦਾ ਜੀ, ਕਿਉਂਕਿ 13% HST ਜਿਹੜਾ ਇਹਨਾਂ ਦਾ ਪ੍ਰੋਗਰਾਮ ਆ ਇਹ। ਇਸ ਤੋਂ ਬਾਅਦ ਹੋਰ ਕਾਫੀ ਇਹਦੇ ਵਿੱਚ ਤੁਹਾਨੂੰ ਬੈਨੀਫਿਟ ਮਿਲਣੇ ਆ। ਸੋ ਕਹਿਣ ਤੋਂ ਭਾਵ ਵਿਨ ਵਿਨ ਸਿਚੁਏਸ਼ਨ ਆ, $7,50,000 ਦੇ ਵਿੱਚ ਤੁਸੀਂ 3 ਘਰ ਕਿਤੇ ਨਹੀਂ ਲੈ ਸਕਦੇ, ਇੱਕ ਬਲੋਕ ਪੂਰਾ ਲੈ ਲਓ ਤੁਹਾਡੇ ਕੋਲ 12 ਯੂਨਿਟ ਬਣ ਜਾਂਦੇ, 12 ਦੇ 12 ਤੁਹਾਡੇ ਰੈਂਟ ਤੇ ਚੜ ਜਾਣਗੇ। CMSE ਲਈ ਫੰਡਿੰਗ ਲਈ ਤੁਸੀਂ ਉਹਦੇ ਵਿੱਚ ਫੁੱਲੀ ਅਪਰੂਵ ਹੋ ਜਾਣਾ, ਕਿਉਂਕਿ ਮਿਨੀਮਮ 5 ਯੂਨਿਟ ਚਾਹੀਦੇ ਜੀ ਉਸ ਲਈ। ਸੋ ਜੇ ਤੁਸੀਂ ਉਹ 12 ਵਾਲਾ ਵੀ ਪ੍ਰੋਡਕਟ ਲੈ ਲੈਂਦੇ ਹੋ ਚੰਗਾ, ਇੱਕ ਜਗ੍ਹਾ ਤੋਂ ਤੁਹਾਡਾ $500-600 ਮੰਥਲੀ ਰੈਂਟ ਆਉਣਾ ਸ਼ੁਰੂ ਹੋ ਜਾਣਾ, ਤੁਹਾਡੀ ਇਨਵੈਸਟਮੈਂਟ ਬਹੁਤ ਘੱਟ ਜਾਣੀ ਇਹਦੇ ਵਿੱਚ। ਇਦੋਂ ਸੋਲਿਡ ਸਿਕਿਓਰ ਪ੍ਰੋਡਕਟ ਪੂਰੇ ਅੰਟਾਰੀਓ ਦੇ ਵਿੱਚ ਹੈ ਨਹੀਂ। ਦੂਜੀ ਗੱਲ ਆ, ਜੇ ਫਸਟ ਟਾਈਮ ਬਾਹਰ ਹੋ ਤੁਹਾਡੇ ਲਈ ਬੈਸਟ ਓਪਰਚੁਨਿਟੀ, ਤੁਹਾਡਾ ਰੈਂਟ ਵੀ ਚੱਲੀ ਜਾਣਾ ਉੱਥੋਂ, ਰੈਂਟ ਤੋਂ ਤੁਹਾਨੂੰ ਕਿਸੇ ਨੂੰ ਰੈਂਟ ਦੇਣ ਦੀ ਲੋੜ ਨਹੀਂ, ਕੋਈ ਦੂਜਾ ਬੰਦਾ ਤੁਹਾਡੇ ਲਈ ਰੈਂਟ ਪੇ ਕਰੂਗਾ। ਜੇ ਤੁਸੀਂ 2 ਨਵੀਆਂ ਫੈਮਿਲੀਆਂ ਛੋਟੀਆਂ ਤਾਂ ਬਾਕੀ 2 ਜਣੇ ਰਲ ਕੇ ਲੈ ਲਓ, 3 ਜਣੇ ਰਲ ਕੇ ਲੈ ਲਓ, 3 ਜਣੇ ਰਹੀ ਚਲੋ, $7,50,000 ਬਾਕੀ HST ਮਿਲ ਜਾਣੀ, ਤੁਹਾਡੀ ਜੇਬ 'ਚ ਬਹੁਤ ਸਾਰੇ ਘੱਟ ਪੈਸੇ ਲੱਗਣੇ ਆ ਅਤੇ ਤੁਸੀਂ ਫ੍ਰੀ ਵਾਂਗੂ ਉੱਥੇ ਰਹਿ ਸਕਦੇ ਆ। ਹੋਰ 1.5 ਸਾਲ ਬਾਅਦ ਕਲੋਜ਼ਿੰਗ ਆ, ਸਕੋ ਸਟੋਨ ਪੈਕੇਜ ਬਣੇ ਆ, ਬਾਲਕੋਨੀਆਂ ਇਹਨਾਂ ਘਰਾਂ ਦੇ ਵਿੱਚ ਤੁਹਾਨੂੰ ਮਿਲ ਜਾਣੀਆਂ।
1: ਜਦੋਂ ਆਪਾਂ ਨਾ ਮਹਿੰਗਾਈ ਦੀ ਗੱਲ ਕਰਦੇ ਹਾਂ, ਜੇ ਅੱਜ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਅਗਲੇ ਸਾਲ ਐਜੂਕੇਸ਼ਨ ਓਨੇ ਹੋਏਗੀ, ਬੱਚਿਆਂ ਦੀ ਪੜ੍ਹਾਈ ਦਾ ਖਰਚਾ ਓਨਾ ਹੀ ਹੋਗਾ, ਨਹੀਂ ਡਬਲ ਵੀ ਹੋ ਜਾਂਦਾ। ਪਰ ਜਿਹੜੀਆਂ ਇਹ ਯੂਨਿਟਾਂ ਨੇ, ਜੇ ਅੱਜ ਆਪਾਂ 6 ਲੱਖ ਦੀ ਆਪਾਂ ਨੂੰ 3 ਮਿਲਦੀਆਂ, ਆਉਣ ਵਾਲੇ 3 ਸਾਲਾਂ ਦੇ ਵਿੱਚ ਇਹਦੀ ਪ੍ਰਾਈਸ ਕਿੱਥੇ ਹੋਣੀ ਹੈ?
2: ਸਿਰ ਸਾਹਿਬ ਇਹਨਾਂ ਦੀ ਜੇ ਮਾਰਕੀਟ ਥੋੜੀ ਵੀ ਤੁਰ ਪਈ, ਤੁਹਾਡੇ ਆਲਰੇਡੀ ਪੈਸੇ ਪਏ ਆ ਘਰ ਦੇ ਵਿੱਚ, ਆਲਰੇਡੀ ਜਿਹੜੀ ਪ੍ਰਾਈਸ ਤੁਸੀਂ ਲੈ ਰਹੇ ਹੋ 13% HST ਦਾ ਤਾਂ ਤੁਹਾਡੀ ਇਕੁਇਟੀ ਪਈ ਆ, ਬਾਕੀ ਜਿਹੜੇ ਇੰਡੀਵਿਜੁਅਲ ਜਿਹਨਾਂ ਦਾ ਤੁਹਾਡੇ ਕੋਲ ਉਹਨਾਂ ਨੇ ਵੀ ਤੁਹਾਨੂੰ ਮੰਥਲੀ ਕੈਸ਼ ਫਲੋ ਦੇਣਾ, ਤੁਹਾਡੀ ਇਨਵੈਸਟਮੈਂਟ ਬਹੁਤ ਘੱਟ ਆ। ਜੇ 13% HST ਮਿਲਦੀ ਆ, 7-8% ਤੁਸੀਂ ਕੋਲੋਂ ਪਾ ਲੈਂਦੇ ਆ, 20% ਤੇ ਵੀ ਲੈ ਲੈਂਦੇ ਹੋ, ਤੇ ਤੁਹਾਡੀ ਰੇਟ ਆਫ ਇਨਵੈਸਟਮੈਂਟ ਤੁਹਾਡਾ ਕਿੰਨਾ ਕਿੰਨਾ ਤੁਹਾਨੂੰ ਪੈਸਾ ਉਹਦੇ 'ਚ ਰਿਟਰਨ ਆ। ਮੈਂ ਕਹਿੰਦਾ ਇਹ ਲਾਈਕ ਵਿਨ ਵਿਨ ਸਿਚੁਏਸ਼ਨ ਆ, ਕਿਸੇ ਤਰ੍ਹਾਂ ਤੁਸੀਂ ਰੋਂਗ ਹੋ ਹੀ ਨਹੀਂ ਸਕਦੇ, ਕਾਫੀ ਸੋਲਿਡ ਜਿਹੜਾ ਇਹ ਪ੍ਰੋਡਕਟ ਹੈਗਾ ਜੀ। ਬਾਕੀ ਸਾਡੇ ਕੋਲ ਆਵੋ, ਤੁਸੀਂ ਇਸ ਪ੍ਰੋਡਕਟ ਨੂੰ ਸਮਝ ਲਓ, ਹਰੇਕ ਡਿਟੇਲ ਚੈੱਕ ਕਰੋ, ਸਾਨੂੰ ਆ ਕੇ ਕੁਐਸਚਨ ਪੁੱਛੋ। ਇੱਥੇ ਕਈ ਚੀਜ਼ਾਂ ਸਾਨੂੰ, ਮੈਂ ਸਿੱਧੂ ਸਾਹਿਬ ਦੱਸਦਾ, ਜਦੋਂ ਲੋਕ ਕੁਐਸਚਨ ਪੁੱਛਦੇ ਆ ਫਿਰ ਸਾਨੂੰ ਕਈ ਚੀਜ਼ਾਂ ਸਾਡੇ ਵੀ ਦਿਮਾਗ 'ਚ ਉਦੋਂ ਆਉਂਦੀਆਂ ਵੀ ਆਹ ਚੀਜ਼ ਨੂੰ ਕਿੱਦਾਂ ਕੀਤਾ ਜਾ ਸਕਦਾ, ਉਹਦੇ ਲਈ ਅਸੀਂ ਵੀ ਸੋਲਿਊਸ਼ਨ ਲੱਭਦੇ ਹਾਂ। ਪਰ ਜਿੰਨਾ ਅੱਜ ਤੱਕ ਦਾ ਪ੍ਰੋਡਕਟ ਹੈਗਾ, ਮੋਹਰੇ ਵੀਕਐਂਡ ਆ ਜਾਣਾ, ਤੁਸੀਂ ਫਰਾਈਡੇ ਆ, ਤੁਸੀਂ ਉੱਥੇ ਗੱਡੀ ਚੱਕੋ, ਨਾਗਾਫਲ ਦੇ ਵਿੱਚ ਦੇਖ ਕੇ ਆਵੋ, ਏਰੀਆ ਦੇਖ ਕੇ ਆਓ, ਸਾਡੇ ਕੋਲ ਪ੍ਰੋਡਕਟ ਸਮਝ ਲਓ। ਜੇ ਤੁਹਾਨੂੰ ਕੋਈ ਜਾਣਦਾ ਫਸਟ ਟਾਈਮ ਬਾਹਰ ਹੋਮ ਲੱਭਦਾ ਜਾਂ ਕੋਈ ਸਟਾਕ ਆ ਜਾਂ ਕਿਸੇ ਵੀ ਤਰ੍ਹਾਂ ਆਲੇ ਦੁਆਲੇ, ਜਿਹੜਾ ਤੁਸੀਂ ਵਰਡ ਆ ਇਹਨੂੰ ਸਪਰੈਡ ਜ਼ਰੂਰ ਕਰੋ, ਤਾਂ ਜੋ ਜਿਹੜੀ ਅਪਰਚੁਨਿਟੀ ਆ ਜਿਹੜੀ ਫਸਟ ਟਾਈਮ ਬਾਹਰ ਨੂੰ ਜਾਂ 2 ਛੋਟੀਆਂ ਫੈਮਿਲੀਆਂ, ਉਹਨਾਂ ਨੂੰ ਇੱਕ ਘਰ ਮਿਲ ਸਕਦੇ, ਇੱਕ ਛੱਤ ਮਿਲ ਸਕਦੀ ਆ ਥੋੜੇ ਜਿਹੇ ਪੈਸੇ ਦੇ ਕੇ, ਔਰ ਇਹਦੇ ਨਾਲ ਉਹਨਾਂ ਦਾ ਫਾਇਦਾ ਹੋ ਸਕਦਾ।
1: ਬਿਲਕੁਲ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਚਲਦੇ ਬਾਬਾ ਸਟੂਡੀਓ, ਤੇ ਜਾਣ ਤੋਂ ਪਹਿਲਾਂ ਛੇਵੀ ਤੋਂ ਪਹਿਲਾਂ ਇੱਕ ਹੋਰ ਲਿੰਕ ਲਾਵਾਂਗੇ ਆਪਾਂ
0: ਜੀ,
1: ਮਤਲਬ ਬੈਕ ਟੂ ਯੂ
0: ਜੀ। ਬਿਲਕੁਲ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਡੇਲ ਮੁੰਡੇ ਜੀ ਦੇ ਆਫਿਸ ਨੰਬਰ 416-413-1313 4164131313 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। SS ਲੋਨ ਕੇਅਰ ਨੂੰ ਯਾਦ ਰੱਖੋ, ਜੇ ਤੁਸੀਂ ਆਪਣੇ ਘਰਾਂ ਦੇ ਬਾਹਰ ਜਿੰਨਾ ਵੀ ਘਾਹ ਵਗੈਰਾ ਹੈਗਾ ਉਹ ਪ੍ਰੋਪਰਲੀ ਤੁਸੀਂ ਕੱਟ ਕਰਵਾਉਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣੇ ਬੈਕਯਾਰਡ 'ਚ ਪੂਰੀ ਪ੍ਰੋਪਰਲੀ ਕਲੀਨਿੰਗ ਕਰਵਾਉਣਾ ਚਾਹੁੰਦੇ ਹੋ ਘਾਹ ਵਗੈਰਾ ਕਟਾ ਕੇ, ਬਹੁਤ ਸੋਹਣੀ ਲੈਂਡਸਕੇਪਿੰਗ ਕਰਨਗੇ SS ਲੋਨ ਕੇਅਰ ਵਾਲੇ। ਤੁਸੀਂ ਇਹਨਾਂ ਦੇ ਕੋਲ ਨਵੀਂ ਸੋਡਿੰਗ ਕਰਵਾਉਣੀ ਹੋਵੇ ਜਾਂ ਘਾਹ ਕਟਾਉਣਾ ਹੈ ਜਾਂ ਆਪਣੇ ਲੋਨ ਨੂੰ ਪੂਰਾ ਮੇਨਟੇਨ ਕਰਵਾਉਣਾ ਹੋਵੇ, ਜ਼ਰੂਰ ਕਾਲ ਕਰੋ ਗੁਰਪ੍ਰੀਤ ਸਿੰਘ ਜੀ ਨੂੰ। ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਬਹੁਤ ਹੀ ਸਾਫ਼ ਸੁਥਰਾ ਕੰਮ ਕਰਦੇ ਨੇ, ਅਤੇ ਜੇ ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਵੀ ਬੁੱਕ ਕਰਦੇ ਹੋ ਤਾਂ ਔਨ ਟਾਈਮ ਸਾਰਾ ਕੰਮ ਕਰਕੇ ਜਾਂਦੇ ਨੇ SS ਲੋਨ ਕੇਅਰ ਵਾਲੇ। ਨੰਬਰ 4376551984 3755519 ਦੇ ਉੱਪਰ ਤੁਸੀਂ ਗੱਲ ਕਰ ਸਕਦੇ ਹੋ। SS ਲੋਨ ਕੇਅਰ ਤੋਂ ਗੁਰਪ੍ਰੀਤ ਸਿੰਘ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਅਤੇ ਮੈਂ ਤੁਹਾਨੂੰ ਦੱਸਦਿਆਂ ਕਿ ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ ਬੜਾ ਕਮਾਲ ਦਾ, ਜੋ ਕਿ 27 September ਨੂੰ ਹੋਣ ਜਾ ਰਿਹਾ ਟੋਰੋਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਇਹ ਸ਼ੋਅ ਹੋਏਗਾ। 27 ਸਪਟੰਬਰ ਨੂੰ ਸੰਡੇ ਵਾਲੇ ਦਿਨ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਇਹ ਪ੍ਰੈਜੈਂਟ ਕਰ ਰਹੇ ਨੇ। ਰਾਹਤ ਫਤਿਹ ਅਲੀ ਖਾਨ ਜੀ ਵਰਲਡ ਟੂਰ ਕਰ ਰਹੇ ਨੇ ਅਤੇ ਜ਼ਰੂਰ ਇਹਨਾਂ ਦੇ ਲਈ ਟਿਕਟਸ ਤੁਸੀਂ ਬੁੱਕ ਕਰ ਲਓ ticketmaster.ca ਦੇ ਉੱਪਰ ਜਾ ਕੇ। 27 ਸਪਟੰਬਰ ਨੂੰ ਇਹ ਸ਼ੋਅ ਹੋਏਗਾ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਸੰਡੇ ਵਾਲੇ ਦਿਨ ਸ਼ਾਮ ਨੂੰ 7 ਵਜੇ ਸ਼ੋਅ ਸਟਾਰਟ ਹੋਏਗਾ। ਜ਼ਰੂਰ ਦੇਖਣ ਦੇ ਲਈ ਪਹੁੰਚਣਾ ਰਾਹਤ ਫਤਿਹ ਅਲੀ ਖਾਨ ਜੀ ਦਾ ਲਾਈਵ ਇਨ ਕੌਂਸਰਟ ਟੋਰਾਂਟੋ ਦੇ ਵਿੱਚ। ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੇ ਟਿਕਟਸ ਨੂੰ ਬੁੱਕ ਕਰ ਲਓ ਅਤੇ ਇਹਨਾਂ ਦੀ ਆਵਾਜ਼ ਦੇ ਵਿੱਚ ਗਾਣਾ ਨੈਕਸਟ ਇੰਜੋਏ ਕਰੋ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ 0073 ਨਹੀਂ, ਤੁਸੀਂ ਕਾਲ ਆਪਣੀ ਛੱਡ ਗਏ, ਦੁਬਾਰਾ ਕਾਲ ਕਰ ਲਓ 0073 ਤੇ ਇੱਕੋ ਇੱਕ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ। ਤੇ ਕਲੀਅਰ ਵਿਊ ਆਈ ਕੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹੜੇ ਕਿ ਤੁਹਾਡੇ ਲਈ ਲੋਕੇਟਡ ਹੈ ਮੈਕਵੀਨ ਐਂਡ ਮੇਫੀਲਡ ਦੀ ਇੰਟਰਸੈਕਸ਼ਨ ਦੇ ਉੱਪਰ। 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ ਲੋਕੇਟਡ ਨੇ। ਇਹਨਾਂ ਦੇ ਕੋਲ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਜਾ ਕੇ 2/3 ਸਕੈਨਿੰਗ ਕਰਦੇ ਨੇ। ਮਾਇਓਪਿਕ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ ਅਤੇ ਤੁਹਾਨੂੰ ਕੁਛ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਜ਼ਰੂਰ ਤੁਸੀਂ ਗੱਲਬਾਤ ਕਰੋ ਡਾਕਟਰ ਰਮਨਦੀਪ ਹੈ, ਡਾਕਟਰ ਹਰਪ੍ਰੀਤ ਹੈ, ਇਹ ਦੋਵੇਂ ਆਪ ਹੀ ਡਾਕਟਰਸ ਨੇ। ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਆ। ਤੁਸੀਂ ਅੱਜ ਜਾਣਾ ਚਾਹੁੰਦੇ ਹੋ ਸ਼ਾਮ ਦੇ 6 ਵਜੇ ਤੱਕ ਜਾ ਸਕਦੇ ਹੋ। ਸੰਡੇ ਨੂੰ ਦੁਪਹਿਰ ਦੇ 12 ਤੋਂ ਲੈ ਕੇ, ਸੋਰੀ, ਅੱਜ ਤੁਸੀਂ ਜਾਣਾ ਹੋਵੇ ਸ਼ਾਮ ਦੇ 7 ਵਜੇ ਤੱਕ ਓਪਨ ਨੇ। ਕੱਲ੍ਹ ਨੂੰ ਜਾਣਾ ਹੋਵੇ ਸੈਟਰਡੇ ਨੂੰ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਿਲਣਗੇ। ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਾ ਸਕਦੇ ਹੋ। ਮੰਡੇ ਦੀ ਛੁੱਟੀ ਕਰਦੇ ਨੇ। ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹੁੰਦੇ ਨੇ ਐਵਰੀਡੇ ਅਵੇਲੇਬਲ। ਕਲੀਅਰ ਵਿਊ ਆਈ ਕੇਅਰ ਨੰਬਰ 905-913-4545, 905-913-4545 ਇਹਨਾਂ ਦਾ ਨੰਬਰ ਹੈ। 0073 ਜੀ, ਸਤਿ ਸ਼੍ਰੀ ਅਕਾਲ।
1: ਹੈਲੋ, ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਗੁੱਡ ਈਵਨਿੰਗ, ਹੈਪੀ ਫਰਾਈਡੇ।
0: ਸਤਿ ਸ਼੍ਰੀ ਅਕਾਲ ਜੀ, ਹੈਪੀ ਫਰਾਈਡੇ।
1: ਸਿੱਧੂ ਸਾਹਿਬ ਅੱਜ ਗੈਰ ਹਾਜ਼ਰ ਹੈ, ਤੁਸੀਂ ਇਕੱਲੇ ਕਰ ਰਹੇ ਪ੍ਰੋਗਰਾਮ?
0: ਨਹੀਂ, ਉਹ ਨਾਲ ਹੀ ਨੇ, ਲਾਈਵ ਤੇ ਗਏ ਹੋਏ ਨੇ, ਵੈਸੇ ਫੋਨ ਤੇ ਹੀ ਨੇ ਨਾਲ।
1: ਚੜ੍ਹਦੀ ਕਲਾ ਚਾਹੀਦੀ ਸਿੱਧੂ, ਕਾਫੀ ਚਿਰ ਹੋ ਗਿਆ ਗੱਲਬਾਤ ਨੀ ਹੋਈ ਸੀ। ਮੈਂ ਕਿਹਾ ਸਤਿ ਸ੍ਰੀ ਅਕਾਲ ਬੁਲਾ ਦਈਏ, ਇੰਨਾ ਕੁ ਟਾਈਮ ਤਾਂ ਸਾਨੂੰ ਦੇਣਗੇ ਸਿੱਧੂ ਸਾਹਿਬ। ਟਾਈਮ ਤੁਹਾਡਾ ਬਹੁਤ
2: ਛੁੱਟੀਆਂ ਤੇ ਦੱਸਦੇ ਨਾ ਵੈਨਕੂਵਰ।
1: ਅੱਛਾ, ਠੀਕ ਹੈ ਜੀ, ਹਾਂ ਚਲੋ, ਬਹੁਤ ਵੈਲਕਮ ਹੈ ਜੀ। ਪਹਿਲਾਂ ਤਾਂ ਵੈਨਕੂਵਰ ਤੋਂ ਤੁਸੀਂ ਤੱਤੇ ਮੁਲਕ ਤੋਂ ਠੰਡੇ ਮੁਲਕ ਚ ਆ ਗਏ, ਟੋਰਾਂਟੋ ਚ ਜੀ ਆਇਆਂ ਨੂੰ
0: ਜੀ। ਆਪਣੀ ਹਾਜ਼ਰੀ ਲਵਾਈ। ਸਟੂਡੀਓ ਦਾ ਨੰਬਰ 905-564-4444, 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਨੂੰ ਜ਼ਰੂਰ ਯਾਦ ਰੱਖੋ, ਜਿਹੜੇ ਕਿ ਓਨਰ ਸੇਮ ਨੇ, ਬਟ ਲੋਕੇਸ਼ਨ ਇਹਨਾਂ ਦੀਆਂ ਦੋ ਨੇ। ਦੋਨੇ ਲੋਕੇਸ਼ਨ ਦੇ ਉੱਪਰ ਜਿਹੜੇ ਫਲੋਰ ਮਾਡਲਸ ਨੇ ਉਹ ਕਲੀਅਰੈਂਸ ਦੇ ਉੱਪਰ ਲੱਗੇ ਹੋਏ ਨੇ, ਬਹੁਤ ਘੱਟ ਪ੍ਰਾਈਸਿਸ ਦੇ ਵਿੱਚ। ਇਹਨਾਂ ਦੇ ਕੋਲ ਤੁਸੀਂ ਜਾ ਕੇ ਅਪ ਟੂ 60% ਡਿਸਕਾਊਂਟ ਦੇ ਉੱਪਰ ਫਲੋਰ ਮਾਡਲਸ ਲੈ ਸਕਦੇ ਹੋ ਤੇ ਬਹੁਤ ਹੀ ਜੈਨੂਇਨ ਪ੍ਰਾਈਸਿਸ ਦੇ ਵਿੱਚ ਤੁਹਾਡੇ ਲਈ ਇਹ ਕੈਨੇਡੀਅਨ ਮੇਡ ਸੋਫਾ ਸੈਟਸ ਟੋਪ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰਦੇ ਨੇ ਪਿਛਲੇ 28 ਸਾਲਾਂ ਤੋਂ। ਤੇ ਕੈਨੇਡੀਅਨ ਮੇਡ ਬੈਡਰੂਮ ਸੈਟਸ ਐਂਡ ਮੈਟਰਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਪ੍ਰੋਵਾਈਡ ਕਰ ਰਹੇ ਨੇ। ਜ਼ਰੂਰ ਤੁਸੀਂ ਪਹੁੰਚੋ, ਆਪਣੇ ਘਰ ਦਾ ਪੂਰਾ ਫਰਨੀਚਰ ਲੈ ਕੇ ਆਓ। ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਤੁਸੀਂ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਫੈਬਰਿਕ ਦੇ ਸੋਫਿਆਂ ਦੇ ਵਿੱਚ ਕਾਊਂਟਲੈਸ ਕਲਰ ਆਪਸ਼ਨਸ ਤੁਹਾਨੂੰ ਮਿਲਦੀਆਂ ਨੇ। ਲੈਦਰ ਦੇ ਸੋਫਿਆਂ ਦੇ ਵਿੱਚ ਤੁਹਾਨੂੰ 50+ ਕਲਰ ਚੋਇਸਿਸ ਮਿਲਣਗੀਆਂ। ਜ਼ਰੂਰ ਤੁਸੀਂ ਪਹੁੰਚੋ ਤੇ ਆਪਣੀ ਪਸੰਦ ਦੇ ਸੋਫਾ ਸੈਟਸ, ਕਾਊਚਿਸ ਤੁਸੀਂ ਇਹਨਾਂ ਦੇ ਕੋਲੋਂ ਰੈਡੀ ਕਰਵਾਓ। ਨੰਬਰ ਤੁਸੀਂ ਨੋਟ ਕਰ ਲਓ, 24 ਰੀਗਨ ਰੋਡ ਐਂਡ 120 ਡੈਲਟਾ ਪਾਰਕ, ਇਹਨਾਂ ਦੋਨਾਂ ਲੋਕੇਸ਼ਨ ਤੇ ਵਿਜ਼ਿਟ ਕਰ ਸਕਦੇ ਹੋ। ਨੰਬਰ 905-803-8056, 905-803-8056 ਜਾਂ 905-791-8056, 905-791-8056 ਸੋਫਾ ਮਾਰਟ ਐਂਡ ਕੈਸ ਅਦਰ ਲਾਈਨ ਦਾ ਨੰਬਰ ਹੈ। ਅੱਜ ਦੇ ਪ੍ਰੋਗਰਾਮ 'ਚ ਕੋਈ ਆਪਾਂ ਹਿੰਦੀ ਗਾਣਾ ਨਹੀਂ ਸੁਣਿਆ, ਤਾਂ ਫਿਰ ਮੈਂ ਸੋਚਿਆ ਇੱਕ ਬੜਾ ਪਿਆਰਾ ਜਿਹਾ ਗਾਣਾ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਆਪਾਂ ਸੁਣਦੇ ਹਾਂ ਤੇ ਫਿਰ ਚੱਲਾਂਗੇ ਉਸ ਤੋਂ ਬਾਅਦ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਕੁਝ ਕੁ ਸਮੇਂ ਦਾ ਹੋ ਰਿਹਾ। ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟਸ ਨੂੰ ਘੱਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਹੀ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਇਹ ਤੁਹਾਡੇ ਲਈ ਆਟੋ ਇੰਸ਼ੋਰੈਂਸ ਦੇ ਰੇਟਸ ਐਂਡ ਬੈਟਰ ਕਵਰੇਜ ਦੇ ਲਈ ਤੁਹਾਨੂੰ ਇਹ ਬੈਟਰ ਪ੍ਰਾਈਸਿਸ ਦਿੰਦੇ ਨੇ। ਜ਼ਰੂਰ ਤੁਸੀਂ ਆਪਣੀ ਗੱਲਬਾਤ ਕਰੋ। ਜੇ ਹੁਣ ਤੁਹਾਡੀ ਪਾਲਿਸੀ ਰੀਨਿਊ ਹੋਣ ਵਾਲੀ ਆ ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ। ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ। ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਤੁਹਾਡੇ ਘਰ ਦੀ ਇੰਸ਼ੋਰੈਂਸ ਹੋਵੇ, ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਹੈ ਜਾਂ ਤੁਹਾਡੀ ਗੱਡੀਆਂ ਦੀ ਇੰਸ਼ੋਰੈਂਸ ਹੋਵੇ, ਆਟੋ ਇੰਸ਼ੋਰੈਂਸ, ਜੇ ਤੁਹਾਡੀ ਹੁਣ ਰਿਨਿਊਅਲ ਆਉਣ ਵਾਲੀ ਹੈ ਤਾਂ ਤੁਸੀਂ ਪਹਿਲਾਂ ਹੀ ਗੱਲਬਾਤ ਕਰ ਲਓ ਮਨੂ ਸ਼ਰਮਾ ਜੀ ਦੇ ਨਾਲ। ਇਹ ਤੁਹਾਨੂੰ ਬੈਟਰ ਕਵਰੇਜ ਦੇ ਨਾਲ ਬੈਟਰ ਰੇਟਸ ਆਫਰ ਕਰਦੇ ਨੇ। ਨੰਬਰ 299-952-9532 2899529532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਚੱਲਾਂਗੇ ਹੁਣ ਇੱਕ ਵਾਰ ਫਿਰ ਤੋਂ ਲਾਸਟ ਲਿੰਕ ਦੇ ਲਈ ਅੱਜ ਦੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਡੇਲ ਮੁੰਡੇ ਜੀ ਤੁਹਾਡੇ ਲਈ ਬਹੁਤ ਵਧੀਆ ਪ੍ਰੋਜੈਕਟ ਲੈ ਕੇ ਆਏ ਨੇ। ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਉਹ ਪ੍ਰੋਜੈਕਟ ਡਿਸਕਸ ਕਰ ਰਹੇ ਹਾਂ, ਨਾਇਗਰਾ ਫਾਲਸ ਦਾ ਪ੍ਰੋਜੈਕਟ ਹੈ। ਅਤੇ ਤਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ। ਲਾਸਟ ਲਿੰਕ ਲਗਾਵਾਂਗੇ ਜੀ ਸਿੱਧੂ ਸਰ।
1: ਮਿਹਰਬਾਨੀ ਔਰ ਸ਼ੁੱਕਰਵਾਰ ਦੀ ਬੜੀ ਮਨਮੋਹਣੀ ਜੀ ਸ਼ਾਮ ਹੈ ਔਰ ਅਸੀਂ ਲਾਈਵ ਲੋਕੇਸ਼ਨ ਤੇ ਪਹੁੰਚੇ ਹੋਏ ਹਾਂ। ਬੜਾ ਪਿਆਰਾ ਗੀਤ ਸੁਣਿਆ ਆਪਣੇ ਸਮੇਂ ਦੀ ਸੁਪਰ ਹਿੱਟ ਮੂਵੀ ਹੈ ਜੀ, ਔਰ ਰਾਜੇਸ਼ ਖੰਨਾ ਸਾਹਿਬ ਤੇ ਫਰਮਾਇਆ ਹੋਇਆ ਅਜੇ ਸ਼ਾਮ ਮਸਤਾਨੀ ਤੇ ਬੜਾ ਅਸੀਂ ਵਧੀਆ ਤੁਹਾਨੂੰ ਦਿਖਾ ਰਹੇ ਹਾਂ। ਨਾਇਗਰਾ ਫਾਲ ਜਾ ਰਹੇ ਹਾਂ, ਉੱਥੋਂ ਦੇ ਘਰ ਦਵਾ ਰਹੇ ਹਾਂ, ਬੜੇ ਅੱਛੇ ਅੱਛੇ ਵਧੀਆ ਵਧੀਆ, ਉਹ ਵੀ ਵਧੀਆ ਪ੍ਰਾਈਜ਼ ਦੇ ਵਿੱਚ ਇਸ ਵਧੀਆ ਸ਼ਾਮ ਦੇ ਵਿੱਚ। ਤੇ ਜੀ ਦਿਲ ਜੀ ਜੀ ਅਸਰ ਸਾਹਿਬ, ਮੈਂ ਇਹ ਕਹਿੰਦਾ ਕਿ ਤੁਸੀਂ ਘਰੋਂ ਨਿਕਲੋ, ਤੁਹਾਡੇ ਘਰ ਦੇ ਮੋਹਰੇ ਪਾਣੀ ਵੱਡਾ ਦਰਿਆ ਚੱਲਦਾ ਹੋਵੇ, ਨਾਲ ਨਾਲ ਸਾਈਡ ਬਾਕ ਹੋਵੇ ਤੁਹਾਡੇ, ਤੇ ਤੁਸੀਂ ਨਾਲ ਨਾਲ ਉਹਦੇ ਕਹਿ ਲਓ ਕਿ ਵਾਕ ਕਰੋ, ਬੱਚਿਆਂ ਨੂੰ ਲੈ ਕੇ ਖੇਲੋ, ਤੁਹਾਡੀ ਇਹੋ ਜਿਹੀ ਪ੍ਰੋਪਰਟੀ ਹੋਵੇ, ਤੁਸੀਂ ਆਪ ਫ੍ਰੀ ਚ ਰਹੋ ਜਾਂ ਦੋ ਜਣੇ ਤੁਹਾਡੀਆਂ ਕਿਸ਼ਤਾਂ ਪੇ ਕਰੀ ਜਾਣ, ਠੀਕ ਹੈ ਨਾ? ਕਿਉਂਕਿ ਇਹ ਘਰ ਦੇ ਇੱਕ ਘਰ ਦੇ ਵਿੱਚ ਤਿੰਨ ਘਰ ਮਿਲਦੇ ਆ, ਸਾਢੇ 7 ਲੱਖ ਪ੍ਰਾਈਸ ਆ, $86 to $88 ਤੁਹਾਨੂੰ ਐਚ ਐਸ ਟੀ ਦਾ ਸਿੱਧਾ ਰੀਬੇਟ ਆ, ਸਿੱਧਾ ਰੀਬੇਟ ਆ, ਕਲੋਜ਼ਿੰਗ ਦੇ ਉੱਤੇ ਪਹਿਲਾਂ ਪੈਸੇ ਮਿਲਣੇ, ਉਹ ਤੁਹਾਡੀ ਡਾਊਨ ਪੇਮੈਂਟ ਆ। ਜੇ ਤੁਸੀਂ 7.5 ਦਾ ਘਰ ਲੈਂਦੇ ਹੋ, 86,000 ਸਮਥਿੰਗ ਉਹਦਾ ਰੀਬੇਟ ਆ, ਆਪਾਂ ਐਸਟੀਮੇਟ ਜਿਹਾ ਨੰਬਰ $85,000 ਦੱਸੀ ਜਾਂਦੇ ਹਾਂ ਸਾਰਿਆਂ ਨੂੰ, ਔਰ ਇਹ ਤੁਹਾਡੀ 13% ਇੱਕ ਕਿਸਮ ਦੀ ਡਾਊਨ ਪੇਮੈਂਟ ਹੋ ਗਈ ਉਹਦੇ ਵਿੱਚ, ਠੀਕ ਹੈ ਜੀ? ਔਰ ਜੇ ਤੁਸੀਂ ਆਪਣੇ ਕੋਲੋਂ ਥੋੜੇ ਪੈਸੇ ਦੇ ਲੈਂਦੇ ਆ, ਪਹਿਲਾਂ ਬਿਲਡਰ ਡਿਪੋਜ਼ਿਟ ਤੋਂ ਪਹਿਲਾਂ ਲਓਗੇ ਬਣਾਉਣ ਲਈ, ਠੀਕ ਹੈ, ਤਾਂ ਮੈਂ ਕਹਿੰਦਾ ਜੇ ਤੁਸੀਂ 10% ਤੇ ਕੁਆਲੀਫਾਈ ਹੋਏ, ਤੁਹਾਡਾ ਜੇਬ ਚ ਕੋਈ ਪੈਸਾ ਨਹੀਂ ਲੱਗਦਾ, ਫਿਰ ਤਾਂ ਤੁਸੀਂ ਫ੍ਰੀ ਵਾਂਗੂ ਪ੍ਰੋਪਰਟੀ ਬਣਾ ਲੈਂਦੇ। ਪਸਤੀ ਸਾਹਿਬ, ਆਪਾਂ ਵੀ ਗੱਲ ਕੀਤੀ ਸੀ, ਮੈਂ ਨਾਗਰਾ ਹਾਲ ਦੇ ਰੀਜਨ ਚ ਦੇਖਦਾ ਦੂਸਰੇ ਪਾਸੇ ਦਾ, ਕਿੰਨੀਆਂ ਨਵੀਆਂ ਕੁੜੀਆਂ ਆਈਆਂ ਉੱਥੇ, ਨਰਸਾਂ ਬਣੀਆਂ, ਕਿੰਨੀਆਂ ਹੋਰ ਤਕੜੀਆਂ ਤਕੜੀਆਂ ਜੱਬਾਂ ਕਰਦੀਆਂ, ਪਰ ਉਹ ਇੰਡੀਵਿਜੁਅਲ ਕਰਕੇ ਜੇ ਤਿੰਨ ਤਿੰਨ ਜਣੀਆਂ
2: ਹੋਰ। ਮੈਂ ਨਾ ਕਈ ਵਾਰੀ ਗੱਲ ਚੱਲਦੀ ਆ, ਜੇ ਆਪਾਂ ਹਾਲੀਵੁੱਡ ਜਾਈਦਾ, ਜਿਹੜੇ ਯੰਗ ਮੁੰਡੇ ਇੱਥੇ ਨੇ ਨਾ, ਅੱਪ ਤੋਂ ਬੋਰਨ ਬੱਚੇ ਵੀ ਜਿਹੜੇ, ਉਹ ਕਹਿੰਦੇ ਯਾਰ ਵੀ ਜਿਹੜੇ ਮੈਂ ਬ੍ਰਾਂਡ ਦੇ ਬੱਚੇ 14-15 ਲੱਖ ਦਾ ਘਰ ਆ, ਅਸੀਂ ਤਾਂ ਨਹੀਂ ਅਫੋਰਡ ਕਰ ਸਕਦੇ। ਮੈਂ ਸਮਝਦਾ ਇਸ ਤਰ੍ਹਾਂ ਦੀ ਪ੍ਰੋਪਰਟੀ ਉਹਨਾਂ ਵਾਸਤੇ ਵੀ ਗੁੱਡ ਆ, ਤੇ ਇੱਕ ਨੂੰ ਦੋ ਤੇ ਰੈਂਟ ਦਾ ਹੀ ਆਊਗਾ, ਇੱਕ ਤੇ ਆਪ ਰਹੀ ਜਾਣਾ, ਕਿਹੜਾ ਬਹੁਤ ਦੂਰ ਆ, ਟ੍ਰੇਨ ਆ ਜਾਣੀ ਆ, ਸਭ ਕੁਝ ਆ ਜਾਣਾ ਇੱਥੋਂ ਦੇ ਨਾਲ।
1: ਅਫੋਰਡੇਬਿਲਿਟੀ ਅਫੋਰਡੇਬਿਲਿਟੀ
2: ਕੰਮ ਤਾਂ ਉੱਥੋਂ ਦੀ ਦਾਮ ਦਾ ਨਹੀਂ ਜਾਣਾ ਹੁੰਦਾ।
1: ਪਿਛਲੀ ਇਲੈਕਸ਼ਨ ਗਈ, ਵੀਅਰ ਪੋਲ ਗੇਮ ਨੇ ਸਭ ਤੋਂ ਵੱਧ ਰੌਲਾ ਪਾਇਆ ਕਿ ਅਫੋਰਡੇਬਿਲਿਟੀ ਹੈ ਨੀ ਭਾਈ, ਅਫੋਰਡੇਬਿਲਿਟੀ ਹੈ ਨੀ, ਜੱਬਾ ਘੱਟ ਆ, ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ। ਮੈਨੂੰ ਲੱਗਦਾ ਉਹਨੂੰ ਕਿਸੇ ਨੇ ਸੀਰੀਅਸਲੀ ਸੁਣਿਆ ਹੀ ਨਹੀਂ, ਪਰ ਮਹਿੰਗਾਈ ਬਹੁਤ ਆ, ਸਾਡੇ ਬੱਚੇ ਨਹੀਂ ਘਰ ਅਫੋਰਡ ਕਰ ਸਕਦੇ, ਜਾਂ ਜਿਹੜੇ ਤੁਸੀਂ ਇੰਡੀਵਿਜੁਅਲ ਹੋ ਥੋੜੇ ਪੈਸੇ ਕਮਾਉਂਦੇ ਨਹੀਂ ਕਰ ਸਕਦੇ, ਜੇ ਸਭ ਨੂੰ ਪ੍ਰਾਈਸਾਂ। ਸੋ ਇਹ ਅਫੋਰਡੇਬਿਲਿਟੀ ਨੂੰ ਮੱਦੇ ਨਜ਼ਰ ਰੱਖ ਕੇ ਹੀ ਘਰ ਜਿਹੜੇ ਡਿਜ਼ਾਇਨ ਹੋਏ ਨੇ, ਉੱਥੇ ਕਿੰਨੀਆਂ ਨਰਸਾਂ ਰਹਿੰਦੀਆਂ, ਕੁੜੀਆਂ ਇਕੱਲੀਆਂ ਇਕੱਲੀਆਂ ਰਹਿੰਦੀਆਂ, ਜਾਂ ਰੈਂਟ ਪੇ ਕਰਦੀਆਂ, ਤਿੰਨੇ ਜਿਹੜੀਆਂ ਰਲ ਜਾਣ ਆਪਣਾ ਆਪਣਾ ਇੱਕ ਯੂਨਿਟ ਲੈ ਲੈਣ। ਕੁੜੀਆਂ ਕਾਫੀ ਉੱਥੇ ਜਿਹੜੀਆਂ ਨਵੇਂ ਵਿਆਹ ਕਰਾ ਕੇ ਆਈਆਂ, ਕਿਉਂਕਿ ਸਾਨੂੰ ਉੱਥੇ ਮਿਲਦੇ ਰਹਿੰਦੇ, ਸਾਡੇ ਕੋਲ ਆਉਂਦੇ ਜਾਂਦੇ ਰਹਿੰਦੇ, ਕਿਸੇ ਨਾ ਕਿਸੇ ਇਵੈਂਟ ਤੇ ਜਾਈਦਾ। ਡੈਫੀਨੇਟਲੀ ਉਦੋਂ ਸਾਡੇ ਕੋਲ ਪ੍ਰੋਡਕਟ ਨਹੀਂ ਸੀ, ਪਰ ਇਹਨਾਂ ਲਈ ਬਹੁਤ ਗੁੱਡ ਓਪਰਚੁਨਿਟੀ ਆ, ਤੁਸੀਂ ਆਪਣਾ ਘਰ ਲੈ ਸਕਦੇ ਹੋ, ਤਿੰਨ ਜਣੇ ਰਲ ਕੇ ਲੈ ਸਕਦੇ, ਦੋ ਜਣੇ ਰਲ ਕੇ,
2: ਨਵੇਂ ਹੋਸਪਿਟਲ ਵਿੱਚ ਵੀ ਸੈਪਰੇਟਲੀ, ਨਵੇਂ ਹੋਸਪਿਟਲ ਵਿੱਚ ਵੀ ਕਾਫੀ ਕੰਮ ਕਰਦੇ ਹਾਂ
1: ਜੀ। ਇੱਕ ਘਰ 'ਚ ਤੁਹਾਨੂੰ 3 ਘਰ ਮਿਲਦੇ ਆ, ਵਾਟ ਐਲਸ ਯੂ ਨੀਡ, ਤੁਹਾਡੀ ਫੁੱਲ ਪ੍ਰਾਈਵੇਸੀ ਆ, ਆਪਣੀ ਆ ਕਿਚਨਾਂ, ਆਪਣਾ ਹੀ ਸਾਰਾ ਕੁਛ, ਆਪਣੀ ਸੈਪਰੇਟ ਐਂਟਰੈਂਸ ਆ। ਮੈਂ ਕਹਿੰਦਾ ਏਡੂ ਬੈਟਰ ਓਪਰਚੁਨਿਟੀ ਕਿਤੇ ਨਹੀਂ ਮਿਲਣੀ, ਤੁਸੀਂ ਨਵੇਂ ਇਮੀਗ੍ਰੈਂਟ ਹੋ।
2: ਅੱਛਾ, 3 ਸੈਪਰੇਟ ਜਿਹੜਾ ਹੁੰਦਾ ਨਾ, ਮੌਰਗੇਜ ਇੱਕ ਦੀ ਹੋਣੀ ਆ,
1: ਮੌਰਗੇਜ ਇੱਕ ਦੀ ਹੋਣੀ ਆ, ਬ੍ਰਿਲੀਅੰਟ ਡਿਜ਼ਾਇਨ ਆ ਇਹ। ਮੈਂ ਕਹਿੰਦਾ ਜਿੰਨੇ ਵੀ ਭੈਣ ਭਰਾ ਇਸ ਵਕਤ ਪ੍ਰੋਗਰਾਮ ਨੂੰ ਸੁਣਦੇ ਨੇ,
3: ਸਪੈਸ਼ਲੀ ਜਿਹੜੇ ਨਵੇਂ ਨਿਆਣੇ ਹੈਗੇ ਨੇ ਜਾਂ ਤੁਸੀਂ ਆਪਣੀ ਲਾਈਫ ਸ਼ੁਰੂ ਕਰਨਾ ਚਾਹੁੰਦੇ ਜਾਂ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਦੇਣਾ ਚਾਹੁੰਦੇ ਹੋ, ਇੱਕ ਬੇਫਿਕਰ ਹੋ ਕੇ ਜਾਣਾ ਚਾਹੁੰਦੇ ਹੋ ਵੀ ਯਾਰ ਇਹ ਬੱਚੇ ਆਪਣਾ ਫੋਰਡ ਆਪ ਹੀ ਕਰੀ ਜਾਣ, ਕੱਲ ਨੂੰ ਤੁਹਾਨੂੰ ਕੋਈ ਸਿਰ ਦੇ ਇੱਧਰ ਦੀ ਨਾ ਰਵੇ ਵੀ
1: ਨਹੀਂ ਕਰੀ ਜਾਣਗੇ ਤੇ ਬਹੁਤ ਜ਼ਿਆਦਾ ਆਉਂਦਾ
3: ਤੁਸੀਂ ਰਹਿੰਦੇ ਹੋ ਇਹ ਮੈਂ ਸੋਚਿਆ ਨਹੀਂ ਹੈ ਰਹੀਆਂ ਹਾਂਜੀ ਉਹ ਵੀ ਹੈ ਕੈਲਕੂਲੇਟ ਜੋ ਜੋ 2400 ਆ ਗਿਆ ਹਾਂਜੀ ਮਾਸਟਰ ਮੈਪ ਤੁਸੀਂ ਅਸੀਂ ਇੱਥੇ ਹੀ ਆ ਸਾਨੂੰ ਕਾਲ ਕਰ ਲਓ ਕੱਲ ਨੂੰ ਵੀ ਸਾਡਾ ਲਾਈਵ ਔਨ ਲੋਕੇਸ਼ਨ ਹੈਗਾ 400 16 300 13 13 400 16 300 13 13 ਤੇ ਕਾਲ
1: ਬੱਚਿਆਂ ਨਾਲ, ਚਾਹੁਣ ਵਾਲਿਆਂ, ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲਿਆਂ ਨਾਲ। ਤੇਜਿੰਦਰ ਸਿੰਘ ਸਿੱਧੂ ਦੀ ਛੁੱਟੀਆਂ, ਆਪਣੀ ਮੁਲਾਕਾਤ ਕੱਲ ਨੂੰ ਹੋਏਗੀ 1 ਵਜੇ ਤੋਂ ਲੈ ਕੇ 4 ਵਜੇ ਤੱਕ। ਸਤਿ ਸ੍ਰੀ ਅਕਾਲ, ਇੱਥੇ ਬੁਲਾਉਂਦੇ ਹਾਂ ਤੁਹਾਨੂੰ
0: ਜੀ। ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜ਼ਰੂਰ ਤੁਸੀਂ ਡੇਲ ਮੁੰਡੇ ਜੀ ਦੇ ਨਾਲ ਗੱਲਬਾਤ ਕਰ ਲਓ। ਕੱਲ੍ਹ ਨੂੰ ਫਿਰ ਤੋਂ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਨੰਬਰ ਤੁਸੀਂ ਨੋਟ ਕਰ ਲਓ 416-413-1313, 416-413-1313, 416-413-1313 ਇਹਨਾਂ ਦਾ ਨੰਬਰ ਹੈ। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ 1 ਤੋਂ ਲੈ ਕੇ 4 ਵਜੇ ਤੱਕ, 3 ਘੰਟੇ ਦਾ ਪ੍ਰੋਗਰਾਮ। ਕਾਫੀ ਸਾਰੀਆਂ ਗੱਲਾਂ ਬਾਤਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਗੀਤ ਸੰਗੀਤ ਵੀ ਬਹੁਤ ਸਾਰਾ ਹੋਏਗਾ। ਅਤੇ ਫਿਲਹਾਲ ਹੱਸਦੇ ਰਹੋ, ਮੁਸਕਰਾਉਂਦੇ ਰਹੋ। ਮੈਂ ਮਨਪ੍ਰੀਤ ਕੌਰ ਤੂਰ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ। ਸਤਿ ਸ਼੍ਰੀ ਅਕਾਲ।

0: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਲਹਿਰਾਂ
3: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: all in good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਐਂਡ ਬਹੁਤ ਹੀ ਪਿਆਰੀ ਸ਼ਾਮ ਆਪਾਂ ਇਕੱਠੇ ਇੰਜੋਏ ਕਰਦੇ ਹਾਂ ਅਤੇ ਇੰਜੋਏਮੈਂਟ ਵੀ ਦੇਖੋ ਇਕੱਠਿਆਂ ਦੀ ਹੁੰਦੀ ਹੈ, ਇਕੱਲੇ ਬੰਦੇ ਦਾ ਕਾਹਦਾ ਜਿਉਣਾ ਹੈ। ਸੋ ਨਾਲ ਦੀ ਨਾਲ ਸਭ ਨੂੰ ਹੈਪੀ ਹੈਪੀ

0: ਵੀਕਐਂਡ ਆ ਗਿਆ ਤੇ ਉਂਗਲਾਂ ਤੇ ਗਿਣ ਗਿਣ ਦਿਨ ਕੱਢੇ ਵੀਕ ਦੇ, ਯਾਰਾਂ ਨਾਲ ਵੀਕਐਂਡ ਅਸੀਂ ਕਦੋਂ ਦੇ ਉਡੀਕਦੇ, ਕੰਮਾਂ ਕਾਰਾਂ ਕੋਲੋਂ ਮੈਂ ਥੱਕਿਆ ਵੀ ਅੱਜ ਦਿਨ ਫਰਾਈਡੇ ਦਾ। ਸੋ ਆ ਗਿਆ ਵੀਕਐਂਡ, ਸੋ ਕੀ ਪਲੈਨ ਨੇ, ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ, ਹੈ ਕੋਈ ਪਲੈਨ, ਬਣਾ ਲਿਆ ਕਰੋ ਯਾਰ। ਐਵੇਂ ਜੇ ਦੇਖੋ ਜਦੋਂ ਮੌਕਾ ਹੁੰਦਾ ਪਲੈਨ ਬਣਾਉਂਦੇ ਨਹੀਂ, ਜਦੋਂ ਕਹਿ ਲਓ ਕਿ ਬੰਦਾ ਬਹੁਤ ਬਿਜ਼ੀ ਹੈ ਫਿਰ ਕਹਿੰਦਾ ਯਾਰ ਮੈਂ ਆਹ ਵੀ ਕਰ ਲੈਂਦਾ ਉਹ ਵੀ ਕਰ ਲੈਂਦਾ। ਸੋ ਵਿਨ ਯੂ ਹੈਵ ਟਾਈਮ ਇੰਜੋਏ ਕਰਿਆ ਕਰੋ, ਕਿਤੇ ਬਾਹਰ ਘੁੰਮਣ ਫਿਰਨ ਜਾਓ ਯਾਰਾਂ ਦੋਸਤਾਂ ਨਾਲ, ਕਿਸੇ ਦੇ ਬੈਕਯਾਰਡ 'ਚ ਬਹਿ ਜਾਓ, ਬਾਰਬੀਕਿਊ ਕਰੋ, ਗੱਲਾਂ ਬਾਤਾਂ ਮਾਰੋ, ਗੀਤ ਸੰਗੀਤ ਸੁਣੋ ਅਤੇ ਬੱਕਰਾ ਬਣਾਓ। ਸੋ ਇੰਜੋਏਮੈਂਟ, ਐਂਡ ਹਮੇਸ਼ਾ ਕਹੀਦਾ ਕਿ ਜੱਗ ਜਿਉਂਦਿਆਂ ਦੇ ਮੇਲੇ ਆ, ਤੋ ਜਿਉਂਦੇ ਜੀ ਇਸ ਮੇਲੇ ਨੂੰ, ਇਹਨਾਂ ਮੇਲਿਆਂ ਨੂੰ ਖੂਬ ਇੰਜੋਏ ਕਰਿਆ ਕਰੋ। ਸੋ ਗੱਲਾਂ ਬਾਤਾਂ ਮਾਰਦੇ ਤੁਹਾਡੇ ਨਾਲ, ਅਤੇ ਨੰਬਰ ਹੈ ਆਪਣਾ 9056733337 ਕੁਇਕ 9056733337 'ਤੇ ਕੋਈ ਵੀ ਗੀਤ ਸੰਗੀਤ ਸੁਣਨਾ ਐਨੀ ਟਾਈਮ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਆਪਣੇ ਮਨਪਸੰਦ ਦੇ ਗੀਤ ਤੁਸੀਂ ਸਾਡੇ ਤੋਂ ਸੁਣ ਸਕਦੇ ਹੋ। ਦੱਸ ਦਿਓ ਕਿ ਨਵੀਂ ਯਾਰ ਆਹ ਲਾ ਦਿਉ ਉਹ ਲਾ ਦਿਉ, ਅੱਜ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਸ਼ਾਮਲ ਹਾਂ, ਅਤੇ ਜਿਵੇਂ ਤੁਸੀਂ ਕਹੋਗੇ ਉਵੇਂ ਚੱਲੇਗਾ, ਠੀਕ ਹੈ। ਸੋ ਲਾਉਂਦੇ ਹਾਂ ਰੌਣਕਾਂ, ਅਤੇ ਪ੍ਰੋਗਰਾਮ ਦੇ ਵਿੱਚ ਵਧੀਆ ਫੰਕਸ਼ਨ ਕਰਦੇ ਹਾਂ, ਅਤੇ ਫੰਕਸ਼ਨ ਤੁਹਾਡੇ ਸਾਰੇ ਨਾਲ ਹੈ, ਤੁਸੀਂ ਜੁੜੇ ਹੋ ਤਾਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਅਤੇ ਸਾਨੂੰ ਵੀ ਇੱਕ ਜੋਸ਼ ਮਿਲਦਾ ਜਦੋਂ ਤੁਹਾਡੀਆਂ ਕਾਲਾਂ ਆਉਂਦੀਆਂ, ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ, ਤੁਸੀਂ ਕਹਿੰਦੇ ਹੋ ਕਿ ਨਵੀਂ ਯਾਰ ਆਨੰਦ ਆ ਗਿਆ ਤੁਹਾਨੂੰ ਸੁਣ ਕੇ। ਬੜੇ ਸੱਜਣ ਮਿੱਤਰ ਕਹਿੰਦੇ ਨੇ ਕਿ ਨਵੀਂ ਗੱਡੀ 'ਚ ਵੜ ਗਏ, ਨਾਲ ਹੀ ਤੁਹਾਡਾ ਪ੍ਰੋਗਰਾਮ ਔਨ ਕੀਤਾ, ਤੁਹਾਡੀ ਆਵਾਜ਼ ਸੁਣੀ ਅਤੇ ਕਿਹਾ ਕਿ ਬੱਲੇ ਹੁਣ ਵਧੀਆ ਜੀ ਜਿਹਾ ਲੱਗਿਆ। ਸੋ ਗੱਲਾਂ ਬਾਤਾਂ ਮਾਰਦੇ ਹਾਂ, ਅਤੇ ਮੌਸਮ ਬੜਾ ਖੂਬਸੂਰਤ ਹੈ, ਧੁੱਪ ਨਿਕਲੀ ਹੋਈ ਹੈ ਪੂਰੀ, ਸੋ ਇਸ ਧੁੱਪ ਦੇ ਇਸ ਗਰਮੀ ਦੇ ਮੌਸਮ ਨੂੰ ਇੰਜੋਏ ਕਰੋ। ਅੱਜ ਬਾਕੀ ਲੱਗ ਵੀ ਗਰਮੀ ਰਹੀ ਹੈ, ਬੰਦਾ ਬਾਹਰ ਨਿਕਲਦਾ ਅਤੇ ਕਹਿੰਦਾ ਯਾਰ ਛਾਵੇਂ ਜੇ ਹੋ ਜਾਈਏ, ਧੁੱਪ ਦੇ ਵਿੱਚ ਤਾਂ ਥੋੜ੍ਹਾ ਔਖਾ। ਸੋ ਵਧੀਆ ਯਾਰ, ਜਿੰਨੇ ਦਿਨ 20s ਦੇ ਟੈਂਪਰੇਚਰ ਇੰਜੋਏ ਕਰ ਲਓ। ਮੈਨੂੰ ਯਾਦ ਹੈ ਜਦੋਂ ਹਜੇ ਐਂ ਲੱਗਦਾ ਜਿਵੇਂ ਪਿਛਲੇ ਹਫ਼ਤੇ ਦੀ ਵੀ ਗੱਲ ਹੈ, ਸਪਰਿੰਗ ਦਾ ਮੌਸਮ ਸੀ, ਸਮਰ ਆਉਂਦੀ ਨਹੀਂ ਸੀ, ਹਰੇਕ ਬੰਦਾ ਰੌਲਾ ਪਾ ਰਿਹਾ ਸੀ। ਯਾਦ ਹੈ ਤੁਹਾਨੂੰ ਇੱਕ ਮਤਲਬ ਇੱਕ ਹਫ਼ਤਾ ਜਿਹਾ ਗਰਮੀ ਆਈ, ਫਿਰ ਤੋਂ ਠੰਡ ਹੋ ਗਈ, ਸਾਰਿਆਂ ਨੇ ਜੈਕਟ ਫਿਰ ਕੱਢ ਲਈਆਂ। ਸੋ ਇਸ ਸੀਜ਼ਨ ਨੂੰ ਬੜਾ ਚੇਰਿਸ਼ ਕਰੀਦਾ। ਡਾਊਨਟਾਊਨ ਟੋਰਾਂਟੋ ਜਾ ਕੇ ਦੇਖੋ ਲੋਕ ਫਨ ਕਰਦੇ ਆ, ਫਰਾਈਡੇ ਦੀ ਸ਼ਾਮ ਹੈ, ਬੰਦਾ ਕਿੰਗ ਸਟਰੀਟ 'ਤੇ ਜਾਵੇ, ਬੰਦਾ ਔਜ਼ਿੰਗਟਨ 'ਤੇ ਜਾਵੇ, ਹਰ ਇੱਕ ਬਾਰ ਭਰਿਆ ਪਿਆ, ਪੈਟੀਓ ਭਰੇ ਪਏ ਨੇ, ਰੈਜ਼ਰਵੇਸ਼ਨ ਕਿਤੇ ਮਿਲਦੀ ਨਹੀਂ, ਲੋਕ ਆਪਣੀਆਂ ਸਨ ਗਲਾਸਿਸ ਲਾ ਕੇ, ਰੇਬੈਨ ਦੀਆਂ, ਗੁੱਚੀ ਦੀਆਂ, ਟੋਮ ਫੋਰਡ ਦੀਆਂ ਲਾ ਕੇ ਬੈਠੇ ਆ ਬਾਹਰ ਅਤੇ ਇੰਜੋਏ ਕਰ ਰਹੇ ਨੇ। ਸੋ ਹੈਵ ਅ ਗੁੱਡ ਟਾਈਮ, ਅਤੇ ਵੀਕਐਂਡ ਦੀ ਸ਼ੁਰੂਆਤ ਸਾਡੇ ਨਾਲ ਤੁਸੀਂ ਸਾਰੇ ਕਰ ਰਹੇ ਹੋ, ਉਸ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਐਂਡ ਅੱਜ ਕੁਝ ਕੁ ਮੈਸੇਜ ਵੀ, ਕੁਝ ਕੁ ਨਹੀਂ ਬਹੁਤ ਸਾਰੇ ਮੈਸੇਜ ਹੋਣਗੇ ਸਾਡੇ ਸਪੋਂਸਰਸ ਦੇ, ਉਹਨਾਂ ਨੂੰ ਵੀ ਤੁਹਾਡੇ ਨਾਲ ਜੁੜਾਂਗੇ। ਇਸ ਵੀਕਐਂਡ ਬੜੇ ਫੰਕਸ਼ਨ ਹੋ ਰਹੇ ਨੇ, ਕੱਲ੍ਹ ਨੂੰ ਜੈਸਮਿਨ ਸੈਂਡਲੈਸ ਪਰਫੋਰਮ ਕਰ ਰਹੀ ਹੈ, ਸੋ ਕੱਲ੍ਹ ਦੀ ਜਿਹੜੀ ਸ਼ਾਮ ਹੈ ਜੈਸਮਿਨ ਸੈਂਡਲੈਸ ਦੇ ਨਾਮ ਹੈ, ਕੱਲ੍ਹ ਨੂੰ CAA ਸੈਂਟਰ ਬਰੈਂਪਟਨ, CAA ਸੈਂਟਰ ਸਟੀਲਸ ਕੈਨੇਡੀ, CAA ਸੈਂਟਰ ਦੇ ਗਰਾਊਂਡਸ ਦੇ ਵਿੱਚ ਜੈਸਮਿਨ ਸੈਂਡਲੈਸ ਦਾ ਸ਼ੋਅ ਹੈ, ਬੜੇ ਵੱਡੇ ਲੈਵਲ 'ਤੇ ਸ਼ੋਅ ਹੋ ਰਿਹਾ ਕੱਲ੍ਹ ਨੂੰ, ਸੋ ਤੁਸੀਂ ਟਿਕਟਾਂ ਨਹੀਂ ਲਈਆਂ, heritagesounds.ca ਤੋਂ ਜਾ ਕੇ ਟਿਕਟਾਂ ਲੈ ਲਓ, heritagesounds.ca। ਬੜਾ ਹੀ ਸ਼ਾਨਦਾਰ ਸੈਟਅਪ ਕੀਤਾ ਹੋਇਆ ਅਤੇ ਇੱਕ ਵੱਖਰੇ ਜਿਹੇ ਕਿਸਮ ਦਾ ਸ਼ੋਅ ਹੋਊਗਾ। ਤੁਸੀਂ ਅਗਰ ਕਿਸੇ ਨੇ ਵੀ ਟਿਕਟਾਂ ਲੈਣੀਆਂ ਨੇ 20-25 ਬੰਦਿਆਂ ਦੀਆਂ, ਇਹਨਾਂ ਕੋਲ ਨਾ ਬੜੇ ਅੱਛੇ ਅੱਛੇ ਪੈਕੇਜ ਨੇ। ਸੋ ਮੈਂ ਇੱਕ ਮਿੰਟ ਖੋਲ ਲਵਾਂ, ਐਂਡ ਟਿਕਟਸ ਨਵੀਂ ਖੋਲ੍ਹ ਕੇ ਰੱਖਿਆ ਕਰੋ। ਸੋ ਕੇ ਇੱਕ ਤਾਂ ਇਹਨਾਂ ਕੋਲ 5 ਬੰਦਿਆਂ ਦੇ ਪਾਸ ਨੇ, ਤੁਸੀਂ 5 ਜਣੇ ਜਾਣਾ ਫਰੈਂਡਸ ਪੈਕ ਇਹਨੂੰ ਕਹਿੰਦੇ ਆ, ਉਹਨੂੰ ਇੰਜੋਏ ਕਰੋ। 10 ਜਣਿਆਂ ਦਾ ਤੁਸੀਂ ਇੱਕ ਪੈਕੇਜ ਲੈਣਾ, 10 ਟਿਕਟਾਂ ਮਿਲ ਰਹੀਆਂ ਨੇ ਉਹਦਾ ਪੈਕੇਜ ਹੈ, 25 ਨੇ ਜਾਣਾ, 50 ਨੇ ਵੀ ਜਾਣਾ, 100 ਬੰਦਿਆਂ ਨੇ ਵੀ ਜਾਣਾ, 100 ਪੀਪਲ ਕੋਰਪੋਰੇਟ ਪੈਕ ਇਹਨੂੰ ਕਹਿੰਦੇ ਆ। ਜੈਸਮਿਨ ਸੈਂਡਲੈਸ ਦਾ ਸ਼ੋਅ ਦੇ ਨਾਲ ਪੂਰਾ ਇੱਕ ਪੂਰੀ ਪਰਫੋਰਮੈਂਸ ਦੀਪ ਜੰਡੂ ਦੀ ਵੀ ਹੋਊਗੀ, ਸੋ ਤੁਸੀਂ ਜ਼ਰੂਰ ਟਿਕਟਾਂ ਲੈ ਲਓ, ਇੱਕ ਬਹੁਤ ਹੀ ਸੋਹਣਾ ਐਕਸਪੀਰੀਅੰਸ ਹੋਵੇਗਾ ਤੁਹਾਡੇ ਸਾਰਿਆਂ ਲਈ। ਸੋ ਜੈਸਮਿਨ ਸੈਂਡਲੈਸ ਕੱਲ੍ਹ ਨੂੰ ਲਾਈਵ ਇਨ ਬਰੈਂਪਟਨ ਜੀ। 9592 ਹੈਲੋ, ਵਧੀਆ ਜੀ, ਕਿਵੇਂ ਹੋ?
1: ਤਿੰਨ ਦਿਨ
0: ਮੇਲਾ ਚੱਲਦਾ ਤੁਹਾਡਾ, ਹੈ ਤੁਹਾਡਾ ਸ਼ਹਿਰ ਪੋਟੈਟੋਆਂ ਕਰਕੇ ਮਸ਼ਹੂਰ ਹੈ?
1: ਹਾਂਜੀ ਹਾਂਜੀ ਹਾਂਜੀ।
0: ਸੋ ਇਸ ਫੈਸਟੀਵਲ ਦੇ ਵਿੱਚ ਕੀ ਕੀ ਹੁੰਦਾ?
1: ਅੱਜ ਪਰੇਡ ਹੋਊਗੀ ਜੀ, ਅੱਜ ਆਪਣੇ ਵੱਡੇ ਝਾਕੀਆਂ ਕੱਢਦੇ ਜਦੋਂ ਆਪਾਂ ਨੀ ਇੰਡੀਆ ਦੇ ਕੱਢ ਦੇ ਹੁੰਦੇ
0: ਉਹ ਗੋਰਿਆਂ ਨੂੰ ਵੀ ਭੰਗੜਾ ਪਾਉਣ ਲਾਤਾ ਹੈ, ਦੇਖੋ ਵਧੀਆ ਗੱਲ ਹੈ। ਇਹ ਜੋ ਕੋਈ ਵੀ ਡਾਂਸ ਹੈ ਨਾ, ਭੰਗੜਾ ਹੋ ਗਿਆ, ਗਿੱਧਾ ਹੋ ਗਿਆ ਜਾਂ ਹੋਰ ਕਿਸੇ ਵੀ ਕਮਿਊਨਿਟੀ ਦਾ ਡਾਂਸ ਹੈ, ਇਹ ਸਗਾ ਤੇ ਲੋਕਾਂ ਨੂੰ ਜੋੜਦਾ। ਹਾਂ ਚਲੋ ਇੰਜੋਏ ਕਰੋ ਆਪਣੇ ਆਲੂਆਂ ਦੇ ਮੇਲੇ ਨੂੰ। ਥੈਂਕ ਯੂ। ਸੋ ਐਲਿਸਟਿਨ, ਅੱਛਾ 7, 8 ਤੇ 9 ਤਰੀਕ ਨੂੰ ਐਲਿਸਟਿਨ ਦੇ ਵਿੱਚ ਕਹਿੰਦੇ ਕਿ ਆਲੂਆਂ ਦਾ ਫੈਸਟੀਵਲ ਬੜੇ ਵੱਡੇ ਲੈਵਲ ਤੇ ਹੁੰਦਾ ਹੈ। ਕਿਆ ਬਾਤ ਹੈ, ਮੈਨੂੰ ਪਤਾ ਨਹੀਂ ਸੀ ਯਾਰ ਕਿ ਐਲਿਸਟਿਨ ਨੇ, ਕਹਿੰਦੇ ਕਿ ਪੋਟੇਟੋ ਫੈਸਟੀਵਲ 1973 ਤੋਂ ਚੱਲਦਾ ਆ ਰਿਹਾ। ਫਨ, ਹਿਸਟਰੀ, ਕਮਿਊਨਿਟੀ ਐਂਡ 1972 ਚ ਕੋਈ ਡੇਵਿਸ ਵਿਲਿਸ ਦਾ ਇਹ ਬੰਦੇ ਦਾ ਨਾਂ ਹੈ ਤੇ ਉਹਨੇ ਫੈਸਟੀਵਲ ਸੈਲੀਬ੍ਰੇਟ ਕੀਤਾ ਤੇ ਸ਼ੁਰੂ ਕੀਤਾ ਤੇ ਹੁਣ ਕਹਿੰਦੇ ਕਿ 3 ਦਿਨ ਦਾ ਫੈਸਟੀਵਲ ਬਣ ਚੁੱਕਿਆ। ਭਲੇ ਮੈਂ ਕਦੇ ਐਲਿਸਟਿਨ ਦੇਖਿਆ ਨਹੀਂ ਯਾਰ, ਆਪਾਂ ਤਾਂ GTA ਤੱਕ ਸੀਮਤ ਰਹਿਣ ਲਏ ਲੋਕ ਆ ਕਿ ਹੁਣ ਤਾਂ ਚਲੋ ਆਪਣੀ ਕਮਿਊਨਿਟੀ ਕਾਫੀ ਪਰਾਂ ਤੱਕ ਪਹੁੰਚ ਚੁੱਕੀ ਹੈ, ਬਟ ਫਿਰ ਵੀ ਅੰਟੇਰੀਓ ਏਡਾ ਵੱਡਾ, ਆਪਾਂ ਅੰਟੇਰੀਓ ਹੀ ਘੁੰਮਣ ਲੱਗਦੀ ਹੈ ਨਾ ਤਾਂ ਮੈਨੂੰ ਲੱਗਦਾ ਕਿ ਸਾਲਾਂ ਦੇ ਸਾਲ ਲੱਗ ਜਾਣਗੇ। ਸੋ ਵਧੀਆ ਚੀਜ਼ ਹੈ, ਐਕਸਪਲੋਰ ਕਰਨਾ ਚਾਹੀਦਾ ਤੇ ਯਾਰ ਕਿਉਂ ਨਹੀਂ, ਲਾਈਫ ਦੇ ਵਿੱਚ ਤੁਸੀਂ ਆਪਣਾ ਹੀ ਸ਼ਹਿਰ ਨਹੀਂ ਐਕਸਪਲੋਰ ਕੀਤਾ ਫਿਰ ਕੀਤਾ ਕੀ ਹੈ। ਸੋ ਪ੍ਰੋਗਰਾਮ ਪੰਜਾਬੀ ਰਾਂ ਗੱਲਾਂ ਬਾਤਾਂ ਮਾਰਦੇ ਤੁਹਾਡੇ ਨਾਲ ਤੇ ਰੌਣਕ ਮੇਲਾ ਸ਼ੁਰੂ ਹੈ ਤੇ ਗੀਤ ਸੰਗੀਤ ਤੁਹਾਨੂੰ ਵਧੀਆ ਜੇ ਕੁਝ

ਦਾ ਓਕੇ ਦੋ ਤਿੰਨ ਮੈਸੇਜ ਫਿਰ ਲਾਉਣੇ ਆ ਗਾਣਾ ਵੀਕਐਂਡ ਹੈ ਵੀਕਐਂਡ ਤੇ ਤੁਹਾਡੇ ਚੋਂ ਖੁਸ਼ਬੂ ਹੋਣੀ ਚਾਹੀਦੀ ਹੈ ਤੁਸੀਂ ਪਰਫਿਊਮ ਲੈਣੇ ਨੇ ਰੋਇਲ ਪਰਫਿਊਮਸ ਤੇ ਇੱਕ ਵਾਰ ਮਾਰੋ ਗੇੜਾ ਤੇ ਰੋਇਲ ਪਰਫਿਊਮਸ ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਨੇ ਜਿਹੜੇ ਮਾਰਕੀਟ ਦੇ ਵਿੱਚ ਪਰਫਿਊਮ ਤੁਹਾਨੂੰ $400-500 ਚ ਮਿਲਦੇ ਨੇ ਉਹੀ ਪਰਫਿਊਮ ਦੀ ਕੁਆਲਿਟੀ ਸਿਰਫ $50 ਚ ਤੁਹਾਨੂੰ ਮਿਲ ਰਹੀ ਹੈ ਯਾਰ $50 ਦੇ ਵਿੱਚ ਤੇ ਉੱਥੋਂ ਦੀ ਦੋ ਪਰਫਿਊਮ ਖਰੀਦੋ ਤੇ ਇੱਕ ਬਿਲਕੁਲ ਫ੍ਰੀ ਫ੍ਰੀ ਫ੍ਰੀ ਤੁਸੀਂ ਪਹੁੰਚੋ ਜ਼ਰੂਰ ਰੋਇਲ ਪਰਫਿਊਮਸ ਇਹ ਉੱਥੋਂ ਹੀ ਮੰਗਵਾਉਂਦੇ ਆਪਣੇ ਓਇਲ ਜਿੱਥੋਂ ਡੀਓਰ ਸ਼ਨੈਲ ਵਰਗੀਆਂ ਕੰਪਨੀਆਂ ਸਵਿਟਜ਼ਰਲੈਂਡ ਤੋਂ ਮੰਗਵਾਉਂਦੀਆਂ ਨੇ ਠੀਕ ਹੈ ਸੋ ਤੁਸੀਂ ਵਧੀਆ ਪਰਫਿਊਮ ਲੈਣਾ ਇਹਨਾਂ ਕੋਲੋਂ ਲਓ ਰੋਇਲ ਪਰਫਿਊਮਸ .co ਇਹ ਕੈਨੇਡਾ US ਡਿਲੀਵਰ ਵੀ ਕਰਦੇ ਆ ਪਰ ਤੁਹਾਡੇ ਘਰ ਦੇ ਨੇੜੇ ਆ ਯਾਰ ਰੀਗਨ ਰੋਡ ਗੁਰੂ ਘਰ ਬਵੇੜ ਮੈਕਲੋਗਲਿਨ ਨੰਬਰ ਹੈ 4374-3151 ਦੇ ਉੱਤੇ ਤੁਸੀਂ ਇਹਨਾਂ ਨਾਲ ਕਰੋ ਗੱਲਬਾਤ ਤੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ ਇਹਨਾਂ ਦੀ ਟੀਮ ਰੋਇਲ ਪਰਫਿਊਮਸ ਦੀ ਮੈਨੂੰ ਹੁਣੇ ਹੁਣੇ ਨਾਲ ਦੀ ਨਾਲ ਇੱਕ ਮੈਸੇਜ ਆਇਆ ਗਿੱਲ ਫਾਰਮ ਵਾਲਿਆਂ ਦਾ ਤੇ ਗਿੱਲ ਫਾਰਮ ਦੀ ਟੀਮ ਨੇ ਦੱਸਿਆ ਕਿ ਨਵੀਂ ਅਸੀਂ ਇੱਕ ਸੇਲ ਆਈ ਹੋਈ ਹੈ ਇਹਨਾਂ ਦੀ ਕੱਲ੍ਹ ਤੇ ਪਰਸੋਂ ਦੋ ਦਿਨ ਕੱਲ੍ਹ ਤੇ ਪਰਸੋਂ ਸੇਲ ਹੈ ਪੰਜ ਮੇਥੇ ਸਿਰਫ $5 ਦੇ ਵਿੱਚ ਕਿਆ ਬਾਤ ਹੈ ਮੇਥੇ ਲੈਣੇ ਆ ਪੰਜ ਸਿਰਫ $5 ਦੇ ਵਿੱਚ ਬਾਕੀ ਹਰ ਰੋਜ਼ ਸਬਜ਼ੀਆਂ ਇਹ ਪਿੱਕ ਕਰਦੇ ਆ ਇਹਨਾਂ ਦੇ ਫਾਰਮ 'ਚ ਰੋਜ਼ ਫਰੈਸ਼ ਸਬਜ਼ੀਆਂ ਇਹ ਪਿੱਕ ਕਰਦੇ ਨੇ ਸੋ ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਫਲੀਆਂ ਦੇਸੀ ਖੀਰੇ ਕੋਰਨ ਕੈਬੇਜ ਇਹਨਾਂ ਕੋਲ ਮਿੱਠੇ ਵਾਟਰਮੈਲਨ ਵੀ ਨੇ ਇਹਨਾਂ ਕੋਲ ਖਰਬੂਜੇ ਵੀ ਨੇ ਦੇਸੀ ਫਾਰਮ ਦੇ ਆਂਡੇ ਵੀ ਨੇ ਇਹਨਾਂ ਦਾ ਆਟਾ ਜਿਹੜਾ ਫਰੈਸ਼ ਇੱਕ ਪੱਥਰ ਦੀ ਚੱਕੀ ਨਾਲ ਪੀਸਿਆ ਜਾਂਦਾ ਉਹ ਵੀ ਹੈ ਫਾਰਮ ਦਾ ਫਰੈਸ਼ ਸ਼ਹਿਦ ਵੀ ਹੈ ਡਿਕਸੀ ਕਿੰਗ ਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ ਗਿੱਲ ਫਾਰਮ 14085 ਡਿਕਸੀ ਰੋਡ ਡਿਕਸੀ ਅਤੇ ਕਿੰਗ ਦੇ ਉੱਤੇ ਗਿੱਲ ਫਾਰਮ 'ਤੇ ਤੁਸੀਂ ਪਹੁੰਚੋ ਅਤੇ ਵਧੀਆ ਟੋਪ ਟੋਪ ਟੋਪ ਦੀਆਂ ਸਬਜ਼ੀਆਂ ਲਓ ਫਰੈਸ਼ 905-925-2300 ਇਹਨਾਂ ਦਾ ਨੰਬਰ ਹੈ ਸੋ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਅਤੇ ਗੀਤ ਸੰਗੀਤ ਕੋਈ ਵੀ ਸੁਣਨਾ ਆਪਣੀਆਂ ਫਰਮਾਇਸ਼ਾਂ ਕਰੋ ਪੂਰੀਆਂ ਸਟੂਡੀਓ ਦਾ ਆਪਣਾ ਨੰਬਰ ਹੈ 905

0: ਓਨੈਸਟ ਅਫੋਰਡੇਬਲ ਰਿਲਾਇਬਲ ਸਰਵਿਸ ਹੈ। ਰੋਇਲ ਆਟੋ ਸੈਂਟਰ ਦਾ ਨੰਬਰ ਹੈ 905-799-1478 9057991478 ਜੀ 0701 ਹੈਲੋ 0701 ਹੈਲੋ ਜੀ ਓਕੇ ਕਾਲ ਕਰ ਬੰਦ ਕਰ ਲਿਆ ਕਰੋ 2145 ਹੈਲੋ
1: ਹੈਲੋ ਸਰ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
1: ਵਧੀਆ ਜੀ ਚੜ੍ਹਦੀ ਕਲਾ ਭਾਜੀ ਚੜ੍ਹਦੀ ਕਲਾ ਜੀ
0: ਕੀ ਬਾਤ ਹੈ ਵਾਹਿਗੁਰੂ ਦੀ ਕਿਰਪਾ ਹੀ ਹੈ ਆਪਣੇ ਸਾਰਿਆਂ ਤੇ ਕਿਰਪਾ ਦੇਖੋ ਤੰਦਰੁਸਤ ਸਿਹਤ ਠੀਕ ਹੈ ਕੰਮ ਕੁੰਮ ਕਰ ਰਹੇ ਹੈ ਹੋਰ ਕੀ ਚਾਹੀਦਾ ਓ ਵਾਹ ਬੈਕ ਵੀ ਦੇਖੋ ਇੱਕ ਤਾਂ ਬੰਦਾ ਉਹੀ ਲਾ ਦਿੰਦਾ ਤੁਸੀਂ ਤਾਂ ਟੌਰ ਨਾਲ ਬੈਕ ਲਾਉਂਦੇ ਹੋ ਹੈ ਗੱਡੀ
1: ਸਹੀ ਗੱਲ ਹੈ
0: ਗੱਡੀ ਕਿਹੜੀ ਹੈ ਤੁਹਾਡੇ ਕੋਲ ਹੋਊਗੀ ਕੋਈ ਵਧੀਆ ਜੀ ਕਾਲਾਂ ਲਾਓਗੇ ਗੱਲਾਂ ਬਾਤਾਂ ਕਰੋਗੇ ਤਾਂ ਹੀ ਆਪਣੀ ਇੱਕ ਸਾਂਝ ਵਧੇਗੀ
1: ਹੁਣ ਪੱਕਾ ਲੱਗੇ
0: ਕਾਲ ਚਲੋ ਹੋਰ ਸੁਣਾਓ ਕਿਵੇਂ ਮਨਾ ਰਹੇ ਹੋ ਵੀਕਐਂਡ ਨੂੰ ਫਿਰ
1: ਬਾਜੀ ਹੁਣ ਕੱਲ ਨੂੰ ਸ਼ੋਪਿੰਗ ਕਰਨੀ ਆ ਇੱਕ ਵਿਆਹ ਵਾ ਸਾਡਾ ਅਗਸਤ ਦੇ ਵਿੱਚ 20 ਅਗਸਤ ਨੂੰ ਤੇ ਮੈਂ ਭਾਜੀ ਕੋਲ ਨੰਬਰ ਲੈਣਾ ਪੈਂਟ ਕੋਟ ਲੈਣਾ ਉਹਦਾ ਨੰਬਰ ਚਾਹੀਦਾ ਆਪਾਂ ਨੂੰ ਕੋਈ
0: ਲਓ ਲਓ ਜੀ ਨੰਬਰ ਦਿੰਦੇ ਆ ਤੁਹਾਨੂੰ ਲਿਖੋ
1: ਹਾਂਜੀ ਬੋਲਿਓ
0: ਪੈਂਟ ਕੋਟ ਲਈ ਨੰਬਰ ਹੈ 905-453-453-2225 ਠੀਕ ਹੈ ਜੀ
1: ਕਿੰਨਾ
0: ਹੋ ਗਿਆ ਜੀ 905-453-2225
1: 2225
0: ਬਿਲਕੁਲ ਠੀਕ ਹੈ ਇੱਥੇ ਫੈਸ਼ਨ ਆਈ ਕਿਊ ਵਾਲੇ ਹੋਣਗੇ ਤੇ ਇਹਨਾਂ ਨੂੰ ਕਹਿ ਦਿਓ ਕਿ ਪੰਜਾਬੀ ਲਹਿਰਾਂ ਤੋਂ ਨਵੀਂ ਤੋਂ ਮਿਲਿਆ ਨੰਬਰ ਠੀਕ ਹੈ ਬਹੁਤ ਜ਼ਰੂਰੀ ਆ ਅੱਜ ਕੱਲ ਇੱਕ ਹੁਣ ਮੈਂ ਵੀ ਵਿੱਚ ਹੀ ਆ ਮੈਂ ਆਪਣੇ ਆਪ ਨੂੰ ਵੀ ਵਿੱਚ ਹੀ ਗਿਰਿਆ ਕਿਉਂਕਿ ਮੈਂ ਵੀ ਪਜਾਮਾ ਪਾ ਕੇ ਟੀ ਸ਼ਰਟ ਪਾ ਕੇ ਚੱਲੋ ਜੀ ਜਦੋਂ ਨਾ ਬੰਦਾ ਟੌਰ ਜੀ ਕੱਢਦਾ ਥੋੜਾ ਜਿਹਾ ਬੰਨ ਠਣ ਕੇ ਬੰਦਾ ਬਾਲਾਂ ਬੁਲਾਂ ਨੂੰ ਸੈੱਟ ਸੁੱਟ ਕਰਕੇ ਜਾਂਦਾ ਕਿਤੇ ਤਾਂ ਤੁਹਾਡਾ ਵੀ ਜੀ ਕਰਦਾ ਯਾਰ ਕਿ ਥੋੜ੍ਹਾ ਜਿਹਾ ਦਿਖਾਈਏ ਆਪਣੇ ਆਪ ਨੂੰ ਜਦੋਂ ਬਸ ਉਹੀ ਟੀ ਸ਼ਰਟ ਜੀ ਪਾਈ ਹੁੰਦੀ ਹੈ ਪਜਾਮਾ ਜਿਹਾ ਪਾਇਆ ਹੁੰਦਾ ਫਿਰ ਨਾ ਕੋਈ ਤੁਹਾਡੇ ਵੱਲ ਦੇਖਦਾ ਨਾ ਤੁਹਾਡਾ ਜੀ ਕਰਦਾ ਵੀ ਕੋਈ ਦੇਖੇ ਪਹਿਲੀਆਂ 'ਚ ਹੁੰਦਾ ਸੀਗਾ ਯਾਰ ਕਿ ਲੋਕ ਕਿਆ ਟੌਰ ਕੱਢ ਕੇ ਰੱਖਦੇ ਸੀ ਕਿਸੇ ਨੇ ਗਰੋਸਰੀ ਸਟੋਰ ਵੀ ਜਾਣਾ ਹੁੰਦਾ ਸੀ ਨਾ ਤਾਂ ਬੰਦੇ ਨੇ ਵਧੀਆ ਪੈਂਟ ਪਾ ਲੈਣੀ ਵਧੀਆ ਬਟਨਾਂ ਵਾਲੀ ਸ਼ਰਟ ਲਾ ਲੈਣੀ ਵਧੀਆ ਸ਼ੂਜ਼ ਆ ਪਾਉਣੇ ਵਾਲਾਂ ਨੂੰ ਜੈਲ ਜੂਲ ਲਾ ਕੇ ਫਿਰ ਜਾਂਦੇ ਹੁੰਦੇ ਸੀ ਹੁਣ ਮੇਰੇ ਵਰਗੇ ਬਸ ਪਾ ਕੇ ਪਜਾਮਾ ਨਾਲੇ ਚੱਪਲਾਂ ਪਾ ਕੇ ਟੀ ਸ਼ਰਟ ਪਾ ਕੇ ਟੋਪੀ ਜੀ ਲਾ ਕੇ ਚਲੋ ਜੀ ਚਲੇ ਗਏ ਸਟੋਰਾਂ ਨੂੰ ਬਟ ਜ਼ਰੂਰੀ ਹੈ ਕਿਤੇ ਨਾ ਕਿਤੇ ਯੂਨੋ ਤੁਸੀਂ ਆਪਣੇ ਆਪ ਨੂੰ ਪ੍ਰੈਜੈਂਟੇਬਲ ਰੱਖੋ ਮੈਂ ਕੱਲ੍ਹ ਹੀ ਇੱਕ ਪਿਕਚਰ ਦੇਖ ਰਿਹਾ ਸੀ ਕਿਸੇ ਨੇ ਨਾ ਦੋ ਫੈਮਿਲੀਜ਼ ਦੀਆਂ ਪਿਕਚਰਾਂ ਦਿਖਾਈਆਂ ਉਹਨਾਂ ਨੇ ਦਿਖਾਇਆ ਕਿ 1970 ਦੀ ਕਿੱਦਾਂ ਦੀ ਫੈਮਿਲੀ ਸੀਗੀ ਜਿਹੜੀ 1970 ਦੀ ਫੈਮਿਲੀ ਸੀ ਜਿਹੜਾ ਬੰਦਾ ਘਰ ਦਾ ਉਹਨੇ ਡਰੈਸ ਟਾਈ ਲਾਈ ਹੋਈ ਡਰੈਸ ਪੈਂਟ ਅਤੇ ਉਹਦੇ ਬਲੇਜ਼ਰ ਫੜਿਆ ਹੋਇਆ ਜਿਹੜੀ ਲੇਡੀ ਆ ਬਾਲ ਬੁਲ ਵਧੀਆ ਸੈੱਟ ਕੀਤੇ ਉਹਦੇ ਬਹੁਤ ਸੋਹਣੀ ਜਿਹੀ ਡਰੈਸ ਪਾਈ ਜਿਹੜੇ ਬੱਚੇ ਨੇ ਜਿਹੜੀ ਬੱਚੀ ਸੀਗੀ ਉਹਨਾਂ ਦੀ ਉਹਨੂੰ ਵੀ ਬਹੁਤ ਪ੍ਰੋਫੈਸ਼ਨਲੀ ਤਿਆਰ ਕੀਤਾ ਡਰੈਸ ਪਾ ਕੇ ਜਿਹੜਾ ਮੁੰਡਾ ਉਹਦੇ ਵੀ ਵਧੀਆ ਪੈਂਟ ਪਾਈ ਸੀ ਵਧੀਆ ਬਟਨ ਵਾਲੀ ਸ਼ਰਟ ਲਾਈ ਸੀ ਬਾਲ ਬੁਲ ਕੋਮ ਕੀਤੇ ਹੋਏ ਸੀ ਅਤੇ ਪੂਰੀ ਪ੍ਰੈਜੈਂਟੇਬਲ ਫੈਮਿਲੀ ਸੀ ਫਿਰ ਉਹਨਾਂ ਨੇ ਦਿਖਾਇਆ ਕਿ ਅੱਜ ਦੀ ਫੈਮਿਲੀ ਕਿਵੇਂ ਆ ਜਿਹੜੀ ਮਾਂ ਹੈ ਉਹਨੇ ਵੀ ਪਜਾਮਾ ਪਾਇਆ ਉਹਨੇ ਵੀ ਹੁੱਡੀ ਪਾਈ ਹੈ ਜਿਹੜਾ ਪਿਓ ਹੈ ਉਹਨੇ ਵੀ ਪਜਾਮਾ ਪਾਇਆ ਉਹਨੇ ਵੀ ਉਹੀ ਹੁੱਡੀ ਪਾਈ ਹੈ ਬੱਚਿਆਂ ਨੇ ਵੀ ਉਹੀ ਕਹਿ ਲਓ ਕਿ ਹੁੱਡੀਆਂ ਪਾਈਆਂ ਹੋਈਆਂ ਦੈਟਸ ਇਟ ਅਤੇ ਦੇਖਣ ਨੂੰ ਮੈਂ ਕਿਹਾ ਯਾਰ ਕਿੰਨਾ ਫਰਕ ਹੋ ਗਿਆ ਹੁਣ ਆਪਾਂ ਥੋੜ੍ਹਾ ਜਿਹਾ ਲੋੜ ਤੋਂ ਵੱਧ ਰਿਲੈਕਸ ਹੋ ਚੁੱਕੇ ਆ ਇਹ ਲੱਗਿਆ ਮੈਨੂੰ ਖੈਰ ਆਈ ਡੋਂਟ ਨੋ ਤੁਸੀਂ ਸਹਿਮਤ ਹੋਵੋਗੇ ਨਹੀਂ ਬਟ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਆਈ ਥਿੰਕ ਕਿ ਆਪਾਂ ਬਣ ਠਣ ਕੇ ਰਹਿਣਾ ਭੁੱਲ ਰਹੇ ਹਾਂ ਦੁਆਬਾ ਟਰੈਵਲ ਨੂੰ ਸਾਰੇ ਯਾਦ ਰੱਖੋ ਦੁਆਬਾ ਟਰੈਵਲ ਨੇ ਕੁਝ ਡੀਲਾਂ ਭੇਜੀਆਂ ਅਤੇ ਕਿਆ ਕਮਾਲ ਦੇ ਰੇਟ ਨੇ ਯਾਰ ਟੋਰੋਂਟੋ ਟੂ ਦਿੱਲੀ ਸਪਤੰਬਰ ਐਂਡ ਦੇ ਵਿੱਚ ਜਾਣਾ ਅਕਤੂਬਰ ਐਂਡ ਦੇ ਵਿੱਚ ਵਾਪਸ ਆਉਣਾ ਇੱਕ ਸਟੋਪ ਹੈ ਅਤੇ ਥੋੜ੍ਹਾ ਲੇਓਵਰ ਥੋੜ੍ਹਾ ਲੰਬਾ ਬਟ ਹੋਟਲ ਵੀ ਦੇ ਰਹੇ ਆ ਤੁਹਾਨੂੰ ਸਿਰਫ 1090 ਡਾਲਰ ਦੀ ਟਿਕਟ

0: ਹੈ ਤੇ ਦੋ ਟੈਚੀ ਆ, ਵਾਹ। ਨੰਬਰ ਹੈ ਦੁਆਬਾ ਟਰੈਵਲ ਦਾ 9057967800। ਤੇ ਅਕਤੂਬਰ ਦੀਵਾਲੀ ਦੇ ਮੌਕੇ ਤੇ ਜਾਣਾ, ਵਨ ਵੇ ਦੀ ਟਿਕਟ ਹੈ ਟੋਰਾਂਟੋ ਟੂ ਦਿੱਲੀ, ਇੱਕ ਸਟੋਪ ਹੈ, ਦੋ ਟੈਚੀ ਨੇ, $1,095, ਠੀਕ ਹੈ। ਤੇ ਅਕਤੂਬਰ ਸਟਾਰਟਿੰਗ ਦੇ ਵਿੱਚ ਟੋਰਾਂਟੋ ਟੂ ਅੰਮ੍ਰਿਤਸਰ ਵਨ ਵੇ, ਟੋਰਾਂਟੋ ਟੂ ਅੰਮ੍ਰਿਤਸਰ ਵਨ ਵੇ ਕਤਰ ਦੀ ਫਲਾਈਟ ਹੈ, ਇੱਕ ਸਟੋਪ ਤੇ ਦੋ ਟੈਚੀ, $1,295 ਦੇ ਵਿੱਚ। ਸੋ ਬਹੁਤ ਵਧੀਆ ਡੀਲਾਂ ਨੇ, ਤੁਸੀਂ ਅਕਤੂਬਰ ਮਿਡ ਤੋਂ ਬਾਅਦ ਜਾਣਾ ਤੇ ਨਵੰਬਰ ਦਸੰਬਰ 'ਚ ਆਉਣਾ ਤਾਂ 1740 ਦੀ ਟਿਕਟ ਹੈ। ਦੁਆਬਾ ਟਰੈਵਲ ਨੂੰ ਕਾਲ ਕਰ ਲਓ 9057967800, 9057967800, 905-796-7800, ਦੁਆਬਾ ਟਰੈਵਲ 4635। ਹਾਂਜੀ
1: ਬੱਲੇ ਗੱਭਰੂ, ਸਤਿ ਸ੍ਰੀ ਅਕਾਲ, ਕੀ ਹਾਲ ਹੈ ਜਵਾਨ?
0: ਮੇਰਾ ਤਾਂ ਹਾਲ ਵਧੀਆ, ਤੁਸੀਂ ਕਿੱਥੇ ਰਹਿੰਦੇ ਹੋ?
1: ਬਾਬਾ ਤੁਹਾਡੀ ਨਗਰੀ 'ਚ ਹੀ ਰਹੀਦਾ।
0: ਸਾਡੀ ਕਿੱਥੇ, ਤੁਸੀਂ ਤਾਂ ਪਤਾ ਨੀ ਕਿੱਥੇ ਬਹਿ ਗਏ ਜਾ ਕੇ? ਉਹ ਤਾਂ ਜ਼ਰੂਰੀ ਹੈ, ਦੇਖੋ ਬੱਚਿਆਂ ਦੀ ਗੇਮਾਂ ਸਪੋਰਟ ਕਰਨੀ ਉਹ ਤਾਂ ਸਭ ਤੋਂ ਜ਼ਰੂਰੀ ਚੀਜ਼ ਹੈ।
1: ਉਹ ਫੇ ਅੱਗੇ ਕਈ ਵਾਰੀ ਪ੍ਰੈਕਟਿਸ ਹੁੰਦੀ ਸੀ, ਹੁਣ ਗੇਮ ਗੁਮ ਹੁੰਦੀ ਹੈ
0: ਤਾਂ ਸਮਰ ਦੇ ਵਿੱਚ ਵੀ ਪੂਰਾ ਸੀਜ਼ਨ ਚੱਲ ਰਿਹਾ ਹੈ।
1: ਸਮਰ ਚ ਖੇਲਿਆ ਇਹ ਅੰਕਲ ਡਰੂ ਟੂਰਨਾਮੈਂਟ ਜਿੱਤਿਆ, ਪਹਿਲਾਂ ਗਏ ਆਪਣੇ ਟੈਕਸਸ ਗਏ, ਇੰਡੀਆਨਾ ਟੈਕਸਸ ਗਏ, ਟੈਕਸਸ ਤੋਂ ਬਾਅਦ ਗਏ ਲਾਸ ਵੇਗਸ, ਉੱਥੇ ਵੀ ਜਿੱਤ ਗਏ, ਉਹਤੋਂ ਬਾਅਦ ਫਾਈਨਲ ਚ ਨਿਊ ਜਰਸੀ ਉੱਥੇ ਵੀ ਜਿੱਤ ਗਿਆ।
0: ਵਾਹ ਵਾਹ ਵਾਹ ਵਾਹ, ਕੀ ਬਾਤ ਹੈ, ਕੀ ਬਾਤ ਹੈ, ਨਹੀਂ ਰੀਸਾ
1: ਗੋਲਡ ਮੈਡਲ।
0: ਵਾਹ, ਇਹ ਕਿੱਥੇ ਹੋਇਆ ਸੀ ਅੰਕਲ ਡਰੂ ਵਾਲਾ ਟੂਰਨਾਮੈਂਟ?
1: ਇਹਦੇ ਸਰਕਟ ਹੁੰਦੇ ਆ, ਪਹਿਲਾਂ ਹੋਇਆ ਸੀ ਟੈਕਸਸ ਚ, ਉਹ ਤੋਂ ਬਾਅਦ ਹੋਇਆ ਦੂਜਾ ਸਰਕਟ ਹੋਇਆ ਲਾਸ ਵੇਗਸ,
0: ਅੱਛਾ,
1: ਉਹ ਤੋਂ ਬਾਅਦ ਤੀਜਾ ਹੋਇਆ ਜਰਸੀ।
0: ਤੇ ਇਹਨਾਂ ਦੀ ਜਿਹੜੀ ਅੰਡਰ 14 ਦੀ ਟੀਮ ਹੈ ਉਹ ਆ?
1: ਹਾਂਜੀ ਹਾਂਜੀ,
0: ਰਾਈਜ਼ ਬਾਸਕਟਬਾਲ ਹੈ
1: ਇਹ, ਖੇਲਦੇ ਆ ਆਪਣੇ ਦੂਏ, ਪਹਿਲਾਂ ਖੇਲਦਾ ਸੀ,
0: ਮੈਨੂੰ ਤਾਂ ਇਹੀ ਹੈ ਇਹਨਾਂ ਦੀ ਟੀਮ ਦਾ ਨਾਂ, ਰਾਈਜ਼ ਬਾਸਕਟਬਾਲ ਹੀ ਹੈ।
1: ਹਾਂਜੀ ਹਾਂਜੀ,
0: ਵਧੀਆ ਯਾਰ, ਮੁੰਡੇ ਨੇ ਚੱਕ ਤੇ ਫੱਟੇ ਫਿਰ।
1: ਯਾ ਹੀ ਇਜ਼ 10ਵੀਂ ਚ ਹੁਣ ਪਾਸ ਹੋਇਆ, ਹੀ ਸਿਲੈਕਟਡ ਫਾਰ ਦ ਪ੍ਰੈਪ ਸਕੂਲ।
0: ਕੀ ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ। ਕੀ ਹੈ ਬੇਟੇ ਦਾ ਨਾਂ, ਕੀ ਹੈ ਤੁਹਾਡੇ ਦਾ?
1: ਹਰਮੀਤ।
0: ਹਰਮੀਤ, ਵੈਰੀ ਗੁੱਡ, ਬਹੁਤ ਵਧੀਆ ਗੱਲ ਹੈ, ਬੜੀ ਮਾਣ ਵਾਲੀ ਗੱਲ ਹੈ ਜੀ। ਆਪਣੇ ਬੱਚੇ ਦੇਖੋ ਏਡੇ ਵੱਡੇ ਵੱਡੇ, ਅੰਕਲ ਡਰੂ ਕੋਈ ਨਿੱਕਾ ਮੋਟਾ ਟੂਰਨਾਮੈਂਟ ਨਹੀਂ, ਬੜੀ ਚੰਗੀ ਗੱਲ ਹੈ।
1: ਯਾ ਗਏ ਸੀ, ਬੜੀ ਨਹੀਂ ਜਾਣਾ ਸੀਗਾ, ਦੂਜਾ ਇੱਕ ਹੋਰ ਹੁੰਦਾ ਟੂਰਨਾਮੈਂਟ ਆਪਣੇ ਫਲੋਰੀਡਾ ਹੁੰਦਾ, ਬੋਲਿੰਗ ਔਨ ਅ ਬੀਚ,
0: ਅੱਛਾ,
1: ਉੱਥੇ ਵੀ ਉਹ ਮੰਨੇ ਨਹੀਂ, ਪੇਰੈਂਟ ਪੂਰੈਂਟ ਜਾ ਕੇ ਖਰਚਾ ਜ਼ਿਆਦਾ ਹੋ ਜਾਂਦਾ ਹੁਣ, ਕਿੰਨੇ ਟੂਰਨਾਮੈਂਟ।
0: ਹਾਂ ਨਹੀਂ, ਉਹ ਤਾਂ ਚਲੋ, ਇਹ ਦੇਖੋ ਹੈ ਬਹੁਤ ਵਧੀਆ, ਬਟ ਸਪੋਰਟਸ ਐਕਸਪੈਂਸਿਵ ਬਹੁਤ ਨੇ, ਇਹ ਗੱਲ ਮੰਨਣੀ ਪਵੇਗੀ। ਚਲੋ
1: ਚੱਕਦੇ
0: ਜੀ, ਬਹੁਤ ਸ਼ੁਕਰੀਆ, ਥੈਂਕ ਯੂ, ਵੈਰੀ ਗੁੱਡ। ਨਹੀਂ ਯਾਰ, ਮੈਨੂੰ ਬਹੁਤ ਖੁਸ਼ੀ ਮਿਲਦੀ ਆਪਣੇ ਬੱਚੇ ਜਦੋਂ ਸਪੋਰਟਸ ਦੇ ਵਿੱਚ ਬਹੁਤ ਤਰੱਕੀ ਕਰ ਰਹੇ ਹੁੰਦੇ, ਖਾਸ ਤੌਰ 'ਤੇ ਖੁਸ਼ੀ ਇਸ ਗੱਲ ਦੀ ਹੈ ਕਿ ਪੇਰੈਂਟਸ ਕਿੰਨਾ ਸਪੋਰਟ ਕਰਦੇ ਆ। ਇਹ ਹੁਣ ਭਾਜੀ ਹੁਣੇ ਨੇ, ਅਤੇ ਤੁਸੀਂ ਦੇਖੋ ਜਦੋਂ ਵੀ ਇਹਨਾਂ ਦੀ ਕਾਲ ਆਉਂਦੀ ਹੈ, ਹਮੇਸ਼ਾ ਬੱਚੇ ਨੂੰ ਕਦੇ ਗੇਮ 'ਤੇ ਲੈ ਕੇ ਗਏ ਹੁੰਦੇ ਆ, ਕਦੇ ਪ੍ਰੈਕਟਿਸ 'ਤੇ ਲੈ ਕੇ ਗਏ ਹੁੰਦੇ ਆ, ਅਤੇ ਹੁਣ ਇਹਨਾਂ ਦਾ ਬੇਟਾ ਜਿਸ ਟੀਮ 'ਚ ਖੇਡ ਰਿਹਾ, ਬਹੁਤ ਵੱਡਾ ਟੂਰਨਾਮੈਂਟ ਹੈ ਅਤੇ ਅੰਡਰ 14 ਦਾ, ਅਤੇ ਇਹਨਾਂ ਦੀ ਟੀਮ ਅਮੈਰੀਕਾ ਦੀਆਂ ਟੀਮਾਂ ਨੂੰ ਹਰਾ ਕੇ ਆਏ ਆ, ਬਾਕੀ ਯੂ ਨੋ ਹੋਰ ਵੀ ਆਈ ਡੋਂਟ ਨੋ ਕਿੱਥੋਂ ਕਿੱਥੋਂ ਟੀਮਾਂ ਆਈਆਂ ਸੀ, ਬਟ ਵਿਨਰ ਬਣਨਾ ਇਸ ਟੂਰਨਾਮੈਂਟ ਦਾ, ਇਟਸ ਵੈਰੀ ਬਿਗ ਥਿੰਗ, ਬੜੀ ਮਾਣ ਵਾਲੀ ਗੱਲ ਹੈ ਆਪਣੇ ਸਾਰਿਆਂ ਲਈ। ਵੈਰੀ ਗੁੱਡ ਮੁੰਡਿਓ, ਚੱਕੀ ਚੱਲੋ ਫੱਟੇ, ਅਤੇ ਹੋਰ ਵੀ ਪੇਰੈਂਟਸ ਨੂੰ ਇੱਕ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਨੂੰ ਇਹਨਾਂ ਗੇਮਾਂ ਗੁੰਮਾਂ 'ਚ ਪਾਓ, ਅਤੇ ਟੈਲੈਂਟ ਬਹੁਤ ਹੈ ਬਟ ਟੈਲੈਂਟ ਨੂੰ ਸਪੋਰਟ ਕਰਨਾ ਹੁਣ ਆਪਣਾ ਇੱਕ ਆਪਣੀ ਇੱਕ ਜ਼ਿੰਮੇਵਾਰੀ ਹੈ, ਆਪਾਂ ਸਪੋਰਟ ਥੋੜ੍ਹਾ ਘੱਟ ਕਰਦੇ ਹਾਂ ਇਹਨੂੰ, ਆਪਾਂ ਬਿਜ਼ੀ ਹਾਂ ਕੰਮਾਂ ਕਰਨ ਦੇ ਵਿੱਚ, ਉਹਨਾਂ ਮੌਕਾ ਨਹੀਂ ਮਿਲਦਾ, ਪਰ ਜਿੰਨਾ ਹੋ ਸਕਦਾ ਸਪੋਰਟ ਕਰਿਆ ਕਰੋ। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ, ਮਨਜੀਤ ਜੀ ਕੀ ਹਾਲ ਚਾਲ?
2: ਬਸ ਵਧੀਆ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ, ਤੇ ਤੁਸੀਂ 5 ਦੇ 5 ਸਟੇਨਲੈਸ ਸਟੀਲ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੌਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। $6,500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿਹੜੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਨਵੇਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਪੂਰਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-450-0054-450-0054-0054-0054-054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਨੰਬਰ ਹੈ 9054500054. ਹਰੇਕ ਬੰਦਾ ਚਾਹੁੰਦਾ ਹੈ ਯਾਰ ਕਿ ਬਿਜ਼ਨਸ ਕੋਈ ਨਾ ਕੋਈ ਸ਼ੁਰੂ ਕਰੀਏ। ਹੁਣ ਬੜੇ ਲੋਕਾਂ ਦਾ ਇੱਕ ਸ਼ੌਂਕ ਕਹਿ ਲਓ ਜਾਂ ਤੁਸੀਂ ਚਾਹੁੰਦੇ ਹੋ ਕਿ ਯਾਰ ਅਸੀਂ ਸਲੋਨ ਸ਼ੁਰੂ ਕਰਨਾ। ਮੈਂ ਨਾ ਤੁਹਾਨੂੰ ਇੱਕ ਨੰਬਰ ਦਿੰਦਾ, ਇੱਕ ਸਲੋਨ ਸਪਾ ਦੀ ਬਿਜ਼ਨਸ ਵਕਾਊ ਹੈ, ਇੰਨੀ ਬਿਜ਼ੀ ਲੋਕੇਸ਼ਨ ਹੈ। ਮੈਂ ਕਹਿੰਦਾ ਜਿਹੜੀ ਬਿਜ਼ਨਸ ਜਿਹੜੀ ਇਹ ਸਲੋਨ ਵਿਕ ਰਹੀ ਹੈ ਨਾ, ਬਰੈਂਪਟਨ ਦੀ ਸਭ ਤੋਂ ਬਿਜ਼ੀਐਸਟ ਸਲੋਨ ਹੈ ਅਤੇ ਤੁਹਾਨੂੰ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਮਿਲਜੂ। ਸਟੀਲਸ ਐਂਡ ਟੋਰਬਰਮ 'ਤੇ ਸਟੀਲ ਨੂੰ ਫੇਸ ਕਰਦੀ ਹੋਈ ਇਹ ਸਲੋਨ ਹੈ। ਇਹਨਾਂ ਦਾ ਜਿਹੜਾ ਕਲਾਇੰਟ ਬੇਸ ਹੈ ਬਹੁਤ ਵੱਡਾ ਆਲਰੇਡੀ ਬਣਿਆ ਹੋਇਆ, ਪਾਰਕਿੰਗ ਬਹੁਤ ਸਾਰੀ ਹੈ, 9 ਸਟੇਸ਼ਨ ਨੇ 5 ਬੰਦਿਆਂ ਲਈ, 4 ਲੇਡੀਜ਼ ਲਈ, 3 ਵਾਸ਼ਿੰਗ ਸਟੇਸ਼ਨ ਨੇ, ਅੱਡ ਇੱਕ ਲੰਚ ਰੂਮ ਹੈ। ਸੋ ਤੁਸੀਂ ਜਾਣਕਾਰੀ ਲਓ ਕਿਉਂਕਿ ਮੈਨੂੰ ਲੱਗਦਾ ਕਿ ਬਹੁਤ ਹੀ ਜਲਦ ਇਹਨੇ ਵਿਕ ਜਾਣਾ। ਸਟੀਲ ਅਤੇ ਟੋਰਬਰਮ 'ਤੇ ਸਲੋਨ ਸਪਾ ਫੋਰ ਸੇਲ 6479985152 ਕਹਿ ਦਿਓ ਪੰਜਾਬੀ ਲਹਿਰ 'ਤੇ ਸੁਣਿਆ, 6479985152 6479985152 647-9981-5152 'ਤੇ ਕਾਲ ਤੁਸੀਂ ਇਹਨਾਂ ਨੂੰ ਜ਼ਰੂਰ ਕਰੋ ਅਤੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ। ਬੜੇ ਲੋਕ ਸਟੱਕ ਨੇ ਯਾਰ ਜਿਨ੍ਹਾਂ ਨੇ ਘਰ ਬਾਹਰ ਲਏ ਅਤੇ ਹੁਣ ਵਿਕ ਨਹੀਂ ਰਹੇ, ਕੋਈ ਨਾ ਇੱਕ ਤੁਹਾਨੂੰ ਨੰਬਰ ਦਿੰਦੇ ਹਾਂ, ਕਾਲ ਕਰ ਲਿਓ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਵੈਰੀ ਗੁੱਡ, 9181, ਹਾਂਜੀ 9181, ਹਲੋ ਜੀ, ਓਕੇ ਜੀ। ਸੋ ਹਾਂਜੀ, ਤੁਹਾਡੀ ਆਵਾਜ਼ ਨਹੀਂ ਸੀ ਆ ਰਹੀ, ਹੈਲੋ, ਇੱਕ ਵਾਰ ਫਿਰ ਟਰਾਈ ਕਰਦੇ। ਹਾਂਜੀ
3: ਹਾਂਜੀ ਹਾਂਜੀ
0: ਹਾਂਜੀ ਹਾਂਜੀ, ਕਿਵੇਂ ਹੋ ਜੀ, ਕਿਵੇਂ ਹੋ, ਕੀ ਹਾਲ ਚਾਲ?
3: ਠੀਕ ਆ, ਤੁਸੀਂ ਸੁਣਾਓ ਕੀ ਹਾਲ ਆ?
0: ਬਹੁਤ ਵਧੀਆ ਜੀ, ਬੱਲੇ ਬੱਲੇ।
3: ਮਖਮਲ
0: ਦੀ ਪੱਖੀ ਘੁੰਗਰੂਆਂ ਵਾਲੀ, ਠੀਕ ਹੈ, ਲਾ ਦਿੰਦੇ, ਨੋ ਪ੍ਰੋਬਲਮ, ਲੱਭ ਲੈਂਦੇ ਆ। ਤੇ ਇਹ ਵੀ ਸੁਣਾ ਦਿੰਦੇ ਆ ਪਹਿਲਾਂ।

ਤੇ ਯਾਰ ਮੈਂ ਕਹਿੰਦਾ ਕਮਾਲ ਹੀ ਨੀ ਸੋ ਚਮਕੀਲਾ ਸਾਹਿਬ ਦਾ ਕੋਈ ਵੀ ਗੀਤ ਮੈਂ ਕਹਿੰਦਾ ਉਹਨਾਂ ਨਾ ਕਿ ਜਦੋਂ ਮਰਜ਼ੀ ਤੁਸੀਂ ਚੱਕ ਕੇ ਸੁਣ ਲਓ ਤੇ ਐਂ ਲੱਗਦਾ ਕਿ ਬਸ ਗਾਣਾ ਫਰੈਸ਼ ਹੀ ਬਣਿਆ ਹੋਵੇ ਸੋ ਵਧੀਆ ਦੇਖੋ ਇੱਦਾਂ ਦੇ ਗਾਣੇ ਇੱਦਾਂ ਦੇ ਆਰਟਿਸਟ ਇਹ ਮੁੜ ਕੇ ਨਹੀਂ ਆਉਂਦੇ ਇੱਕ ਵਾਰੀ ਜੰਮਦੇ ਨੇ ਤੇ ਇਹਨਾਂ ਦੇ ਗੀਤ ਫਿਰ ਸਦਾ ਬਹਾਰ ਮੈਂ ਕਹਿੰਦਾ ਸਦੀਆਂ ਤੱਕ ਚੱਲਦੇ ਰਹਿੰਦੇ ਨੇ ਹੁਣ ਵੀ ਸੁਣ ਲਓ ਤੇ ਅੱਜ ਤੋਂ ਵੀ 50 ਸਾਲ ਬਾਅਦ ਕੱਢ ਲਿਓ ਮੈਂ ਵਾਅਦਾ ਕਰਦਾ ਕਿ ਇਹ ਗਾਣੇ ਕਦੇ ਪੁਰਾਣੇ ਨਹੀਂ ਹੁੰਦੇ GTA ਕ੍ਰੈਡਿਟ ਵਾਲੇ ਨੂੰ ਯਾਦ ਰੱਖੋ ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ ਤਾਂ GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰ ਲਓ ਇਹ ਪਿਛਲੇ ਤਕਰੀਬਨ 25 ਸਾਲਾਂ ਤੋਂ ਲੋਕਾਂ ਦਾ ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਮਦਦ ਕਰ ਰਹੇ ਨੇ GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰ ਲਓ ਤੁਸੀਂ 416-650-1100 ਨੰਬਰ ਹੈ 416-650-1100 416-650-1100 GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਐਂਡ ਉਸ ਤੋਂ ਇਲਾਵਾ ਪੈਸ਼ਨ ਰੂਫਿੰਗ ਹੁਣ ਸਮਰ ਹੈ ਹੁਣੀ ਟਾਈਮ ਹੈ ਯਾਰ ਰੂਫ ਦਾ ਕੋਈ ਵੀ ਕੰਮ ਹੋਣ ਵਾਲਾ ਤੁਹਾਡੀ ਨਵੀਂ ਰੂਫ ਲੱਗਣ ਵਾਲੀ ਹੈ ਐਂ ਨਾ ਕਹੋ ਕਿ ਅਗਲੇ ਸਾਲ ਲਾ ਲਾਂਗੇ ਯਾਰ ਜੇ ਰੂਫ ਲੀਕ ਹੋ ਰਹੀ ਹੈ ਰੂਫ ਡੈਮੇਜ ਹੈ ਕਾਹਨੂੰ ਤੁਸੀਂ ਡਿਲੇ ਕਰ ਰਹੇ ਹੋ ਬਾਅਦ 'ਚੋਂ ਹੋਰ ਕੋਈ ਪੰਗਾ ਪੈ ਗਿਆ ਫਿਰ ਪਛਤਾਓਗੇ ਸੋ ਜਦੋਂ ਟਾਈਮ ਹੁੰਦਾ ਨਾ ਇਹ ਚੀਜ਼ਾਂ ਦਾ ਤਾਂ ਕਰਾ ਲਿਆ ਕਰੋ ਪੈਸ਼ਨ ਰੂਫਿੰਗ 6479199413 ਫੁੱਲੀ ਇੰਸ਼ੋਰਡ ਕੰਪਨੀ ਹੈ ਫਲੈਟ ਰੂਫ ਸ਼ਿੰਗਲ ਰੂਫ ਕੋਈ ਵੀ ਨਵੀਂ ਰੂਫ ਜਾਂ ਰੀਰੂਫਿੰਗ ਹੈ ਰੂਫ ਦੀ ਰਿਪੇਅਰ ਹੈ 6479199413 6479199413 ਦੇ ਉੱਤੇ ਕਾਲ ਕਰੋ 647-919-9413 'ਤੇ ਸੰਪਰਕ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ ਸੋ ਕੋਈ ਵੀ ਗੀਤ ਸੰਗੀਤ ਸੁਣਨਾ ਸਾਡਾ ਨੰਬਰ ਹੈ ਸਟੂਡੀਓ ਦਾ 905-673-3337 905-673-3337 ਆਪਣਾ ਫੋਨ ਨੰਬਰ ਹੈ 905-673-3337 ਅਤੇ ਰਾਜਧਾਨੀ ਸਵੀਟਸ ਵਾਲੇ ਕੀ ਕਹਿੰਦੇ ਨੇ ਆ ਜਾਓ ਫਿਰ ਦੇਖਦੇ

0: locations in GTA. For more information, visit rajdhanisweets.ca.
1: क्या बात है राजधानी स्वीट्स एक हाउस होल्ड नाम सो विजिट करो जरूर तुसी राजधानी स्वीट्स नू उस दे नाल नाल राजवंत कौर दा नंबर बड़ा मशहूर है क्योंकि जिहड़े ना बंदे काम वधिया करदे आ ओह अपने आप मशहूर हो ही जांदे ने वधिया काम करोगे तो थोड़ी एक जिहड़ी वर्ड ऑफ माउथ दी रेफरेंस है वो इन्नी हो जाएगी थानू किसी होर चीज़ की लोड़ ही नहीं सो राजवंत ऑटो होम ਤੇ ਕਮਰਸ਼ਲ ਇੰਸ਼ੋਰੈਂਸ ਵਿੱਚ ਮਦਦ ਕਰ ਰਹੇ ਨੇ ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਨੇ ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ ਇਹਨਾਂ ਨੂੰ ਕਾਲ ਕਰੋ ਸਾਰਾ ਹੋਮਵਰਕ ਕਰਕੇ ਵਧੀਆ ਤੁਹਾਨੂੰ ਟੌਪ ਦਾ ਇਹਨਾਂ ਨੇ ਰੇਟ ਲੈ ਕੇ ਦੇਣਾ ਸੋ ਰਾਜਵੰਤ ਕੌਰ 647-674-4735 647-674-4735-647-674-4735 ਤੇ ਤੁਸੀਂ ਰਾਜਵੰਤ ਥੋੜ੍ਹਾ ਦੇ ਨਾਲ ਜ਼ਰੂਰ ਗੱਲਬਾਤ ਕਰੋ ਅਤੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ ਸੋ ਗੱਲਾਂ ਬਾਤਾਂ ਤੁਹਾਡੇ ਨਾਲ ਮਾਰਦੇ ਹਾਂ ਐਂਡ ਉਸ ਦੇ ਨਾਲ ਨਾਲ ਤੁਹਾਨੂੰ ਅਸੀਂ ਬਹੁਤ ਹੀ ਜਲਦ ਕੁਝ ਸਾਡੇ ਸਪੋਂਸਰਸ ਦੇ ਨਾਲ ਜੁੜਾਂਗੇ ਮੈਂ ਤੁਹਾਨੂੰ ਅੱਜ ਕਿਉਂਕਿ ਹੈ ਥੋੜ੍ਹਾ ਜਿਹਾ ਵਧੀਆ ਜਿਹਾ ਦਿਨ ਫਰਾਈਡੇ ਹੈ ਕੁਝ ਕੁ ਕੀ ਕਹਿੰਦੇ ਹੁੰਦੇ ਆ ਅਪਬੀਟ ਜਿਹੇ ਗਾਣੇ ਸੁਣਾਉਣ ਦੀ ਪੂਰੀ ਕੋਸ਼ਿਸ਼ ਕਰਦਾ ਸੋ ਆਜੋ ਸੁਣਦੇ ਹਾਂ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9059058280 ਤੇ ਕਾਲ ਕਰੋ। ਵਾਹ ਬਈ ਵਾਹ, ਬਿਲਕੁਲ ਕਾਲ ਕਰੋ 1617। ਹੈਲੋ,
1: ਹਾਂਜੀ ਸਤਿ ਸ੍ਰੀ ਅਕਾਲ
0: ਜੀ।
1: ਮੈਨੂੰ
0: ਨਾ
1: ਜਿਹੜਾ
0: ਕਹਿੰਦੇ ਸੀ ਨੰਬਰ ਲਿਖੋ, ਕਿਉਂ ਨੀ, ਜਿੰਨੇ ਮਰਜ਼ੀ ਨੰਬਰ ਲਓ। ਉਹ ਨੰਬਰ ਹੈ
1: 4375-0701
0: ਤੁਸੀਂ ਰੋਇਲ ਪਰਫਿਊਮਸ ਦੀ ਟੀਮ ਦੇ ਨਾਲ ਕਰੋ ਗੱਲਬਾਤ। ਐਂਡ ਕੋਈ ਵੀ ਤੁਹਾਨੂੰ A to Z ਪਰਫਿਊਮ ਚਾਹੀਦੇ ਨੇ ਬੜੇ ਟੌਪ ਟੌਪ ਟੌਪ ਦੇ, ਇਹਨਾਂ ਕੋਲੋਂ ਲੈ ਸਕਦੇ ਹੋ। ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ ਜੇ ਕਿਸੇ ਨੂੰ ਵੀ ਟੈਂਟ ਟੇਬਲ ਚੇਅਰਾਂ ਚਾਹੀਦੀਆਂ ਨੇ। ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਘਰਾਂ ਨੂੰ ਬੈਂਕੁਟ ਹਾਲ ਬਣਾ ਦਿੰਦੇ ਆ। ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਇਹਨਾਂ ਕੋਲ ਟੈਂਟ ਅਵੇਲੇਬਲ ਨੇ, ਮੱਲੀ ਟੈਂਟ। ਤੁਸੀਂ ਜ਼ਰੂਰ ਇੱਕ ਵਾਰ ਇਹਨਾਂ ਨੂੰ ਕਾਲ ਕਰੋ, ਇਹਨਾਂ ਨੇ ਤੁਹਾਨੂੰ ਦਿਖਾ ਦੇਣਾ ਕਿੱਡੇ ਕਿੱਡੇ ਟੈਂਟ ਇਹਨਾਂ ਨੇ ਸੈਟਅਪ ਕੀਤੇ ਨੇ। ਸੋ ਟੈਂਟ ਵੀ ਲਾ ਦੇਣਗੇ, ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਲਾਈਟਾਂ, ਉਹਦੇ ਨਾਲ ਨਾਲ ਲਗਜ਼ਰੀ ਪੋਰਟੇਬਲ ਵਾਸ਼ਰੂਮ, ਇਹਨਾਂ ਕੋਲ ਸਾਰਾ ਕੁਝ ਹੀ ਹੈ। ਸੋ ਮੱਲੀ ਟੈਂਟ ਸਰਵਿਸਿਜ਼ 6479-9952569 ਨੰਬਰ ਹੈ, 6479-9952569 ਮੱਲੀ ਟੈਂਟ, 6479-9952569 ਦੇ ਉੱਤੇ ਤੁਸੀਂ ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਸੰਪਰਕ ਕਰ ਲਓ। ਐਂਡ ਹੁਣ ਦੇਖੋ, ਲੋਕੀ ਤਾਂ ਹੀ ਕਹਿੰਦੇ ਅੱਛਾ ਇਹ ਆ ਵਿਆਹ ਵਾਲਾ ਘਰ, ਵਧੀਆ ਕੋਈ ਟੌਪ ਦਾ ਟੈਂਟ ਲੱਗਿਆ ਹੋਵੇ, ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਯਾਰ ਕਿ ਵਿਆਹ ਵਾਲਾ ਘਰ ਕਿਹੜਾ ਅਤੇ ਦੂਜਾ ਘਰ ਕਿਹੜਾ। ਸੋ ਜ਼ਰੂਰ ਤੁਸੀਂ ਵਧੀਆ ਟੌਪ ਦੇ ਤਰੀਕੇ ਨਾਲ ਆਪਣੇ ਘਰਾਂ ਨੂੰ ਵਿਆਹਾਂ ਲਈ ਸਜਾਓ ਅਤੇ ਐਨ ਫਿਰ ਉਹ ਰੌਣਕ ਮੇਲਾ ਜਿਹਾ ਜਿਹੜਾ ਹੁੰਦਾ ਨਾ, ਉਹ ਟੈਂਟ ਨਾਲ ਹੀ ਲੱਗਦਾ। ਟੈਂਟ ਤੋਂ ਬਿਨਾਂ ਤਾਂ ਘਰ ਵੀ ਸੋਨਾ ਸੋਨਾ ਲੱਗਦਾ ਅਤੇ ਪਤਾ ਹੀ ਨਹੀਂ ਯਾਰ ਕਿ ਵਿਆਹ ਹੋ ਰਿਹਾ ਜਾਂ ਘਰ ਬਸ ਆਮ ਹੀ ਦਿਨ ਹੈ। ਅਤੇ ਪ੍ਰਸ਼ਾਂਤ ਹੋਣਾ ਦਾ ਵੀ ਨੰਬਰ ਤੁਸੀਂ ਨੋਟ ਕਰ ਲਓ ਜੇ ਕਿਸੇ ਨੇ A to Z ਕੋਈ ਰੈਨੋਵੇਸ਼ਨ ਦਾ ਕੰਮ ਕਰਾਉਣਾ। ਮਿਸਟਰ ਪ੍ਰਸ਼ਾਂਤ, PNJ ਰੈਨੋਵੇਸ਼ਨ, ਕਿਚਨ ਦੀ ਰੈਨੋਵੇਸ਼ਨ, ਬਾਥਰੂਮ ਦੀ ਰੈਨੋਵੇਸ਼ਨ, ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ, ਘਰ ਦਾ ਕੋਈ ਵੀ ਨਿੱਕਾ ਮੋਟਾ ਰੈਨੋਵੇਸ਼ਨ ਦਾ ਕੰਮ ਹੈ, PNJ ਰੈਨੋਵੇਸ਼ਨ 4375-318-0400 ਸੋਲਿਡ ਕੰਮ, ਕੋਈ ਸ਼ੋਰਟਕੱਟ ਨਹੀਂ, ਵਧੀਆ ਜੋਬ ਕਰਦੇ ਨੇ। 4375-318-0400 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਅਵੇਲੇਬਲ ਹੈ ਵਨ ਐਂਡ ਓਨਲੀ ਟੀਮ। ਬਹੁਤ ਟੌਪ ਦਾ ਬੜਾ ਖੂਬਸੂਰਤ ਕੰਮ ਇਹ ਕਰਦੇ ਆ। ਸੋ ਓਕੇ, ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਕੱਲ੍ਹ ਨੂੰ ਜੈਸਮਿਨ ਸੈਂਡਲੈਸ ਆ ਰਹੀ ਹੈ ਅਤੇ ਪਰਸੋਂ ਨੂੰ ਫਿਰ ਮਨਮੋਹਣ ਵਾਰਿਸ ਕਮਲ ਹੀਰ ਸੰਗਤਾਰ ਹੋਣਾ ਦਾ ਪੰਜਾਬੀ ਵਿਰਸਾ ਦਾ ਸ਼ੋਅ ਹੈ ਜਿਹੜਾ ਕਿ ਰਿਕਾਰਡ ਕੀਤਾ ਜਾ ਰਿਹਾ ਐਤਕੀ। ਹੁਣ ਤੁਹਾਨੂੰ ਸਭ ਨੂੰ ਪਤਾ ਕਿ ਇਹ ਕੋਈ ਕੋਈ ਸ਼ੋਅ ਨੇ ਜਿਹੜੇ ਰਿਕਾਰਡ ਕਰਕੇ ਯੂਟਿਊਬ ਤੇ ਦੁਨੀਆਂ ਭਰ ਦੇ ਵਿੱਚ ਫਿਰ ਮਸ਼ਹੂਰ ਹੁੰਦੇ ਨੇ। ਸੋ ਵੀਕਐਂਡ ਤੇ ਰੌਣਕ ਲੱਗ ਰਹੀ ਹੈ। ਸੰਡੇ ਨੂੰ ਗ੍ਰੇਟ ਕੈਨੇਡੀਅਨ ਥੀਏਟਰ ਜਿਹੜਾ ਵੁੱਡਬਾਈਨ ਆਪਣੇ ਮਾਲ ਦੇ ਕੋਲ ਹੈ, ਉੱਥੇ ਪੰਜਾਬੀ ਵਿਰਸਾ ਤੁਹਾਡੇ ਲਈ 2026 ਨਾਲੇ ਰਿਕਾਰਡ ਹੋ ਰਿਹਾ, ਨਾਲੇ ਸ਼ੋਅ ਹੋ ਰਿਹਾ। ਸੋ ਹਜੇ ਤੱਕ ਵੀ ਟਿਕਟਾਂ ਨਹੀਂ ਲਈਆਂ, ticketmaster.ca ਤੇ ਚਲ ਜਾਓ, ticketmaster.ca ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਆਪਣੀ ਆਪਣੀ ਟਿਕਟਾਂ ਲੈ ਲਓ। ਅਤੇ ਬਹੁਤ ਸੋਹਣੀ ਸ਼ਾਮ ਹੋਊਗੀ ਯਾਰ। ਮੈਂ ਨਾ ਕੁਝ ਕੀ ਆਰਟਿਸਟ ਦੇ ਲਾਈਵ ਗਾਇਕੀ ਦਾ ਫੈਨ ਹਾਂ, ਅਤੇ ਉਹਨਾਂ ਵਿੱਚੋਂ ਵਾਰਸ ਸਾਹਿਬ, ਕਮਲਹੀਰ ਸਿੰਘ ਤਾਰ ਹੁਣੇ ਉਹ ਇੱਕ ਨੇ। ਕਿਹਾ ਯਾਰ ਰੌਣਕਾਂ ਲਾਉਂਦੇ ਨੇ। ਅਤੇ ਤੁਸੀਂ ਟਿਕਟ ਮਾਸਟਰ 'ਤੇ ਜਾਓ, ਟਿਕਟਾਂ ਲੈ ਲਓ ਆਪਣੀਆਂ।

0: ਤੁਸੀਂ ਦੇਖੋ ਇਹ ਲਾਈਵ ਗਾਇਆ ਹੋਇਆ ਯਾਰ, ਕਮਾਲ ਹੈ। ਬੱਲੇ ਬੱਲੇ ਬੱਲੇ ਵਾਰਸ ਜੀ, ਨਹੀਂ ਰੀਸਾਂ ਸੰਡੇ ਨੂੰ ਦੇਖਾਂਗੇ ਤੁਹਾਨੂੰ, ਅਤੇ ਬਹੁਤ ਐਕਸਾਈਟਮੈਂਟ ਆ। ਸੋ ਟਿਕਟ ਮਾਸਟਰ .ca ਤੋਂ ਟਿਕਟਾਂ ਲਓ, ਟਿਕਟ ਮਾਸਟਰ .ca ਤੋਂ ਟਿਕਟਾਂ ਲੈ ਲਓ। ਪੰਜਾਬੀ ਵਿਰਸਾ ਲਾਈਵ 8055। ਹੈਲੋ, ਹਾਂਜੀ, ਮੈਂ ਹੁਣੇ ਦਿੱਤਾ ਜੀ, ਲਿਖ ਲਓ 437। ਹਾਂਜੀ, ਤੁਸੀਂ ਸੋਰੀ ਸੋਰੀ, ਮੈਂ ਹੌਲੀ ਦੇ ਨਾਲ ਬੋਲ ਦਿੰਦਾ। ਹਾਂਜੀ, ਲਿਖ ਲਿਓ ਤੁਸੀਂ
1: 437 3 1 8 0 4 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0
0: ਇਹਨਾਂ ਨੂੰ ਇਹਨਾਂ ਨੂੰ ਕਹਿ ਦਿਓ ਕਿ ਨਵੀਂ ਨੇ ਤੁਹਾਨੂੰ ਨੰਬਰ ਮੇਰੇ ਪੰਜਾਬੀ ਦੇਣਾ ਤੋਂ ਠੀਕ ਹੈ
2: ਹਾਂਜੀ ਹਾਂਜੀ
0: ਬੈਨੀਫਿਟ ਹੋਇਆ ਸੋ ਦੇਖੋ ਇਹ ਏਦਾਂ ਹੀ ਚੀਜ਼ਾਂ ਚੱਲਦੀਆਂ ਨੇ ਰੈਫਰੈਂਸਿਸ ਦੇ ਬੇਸ ਦੇ ਉੱਤੇ ਹੈ ਹੁਣ ਕਈ ਵਾਰ ਮੈਨੂੰ ਨਾ ਮੇਰੇ ਯਾਰ ਦੋਸਤ ਫੋਨ ਕਰਨਗੇ ਕਿ ਨਵੀਂ ਆਹ ਨੰਬਰ ਚਾਹੀਦਾ ਦਹੀਂ ਨਵੀਂ ਉਹ ਨੰਬਰ ਚਾਹੀਦਾ ਦਹੀਂ ਨਵੀਂ ਆਹ ਨੰਬਰ ਚਾਹੀਦਾ ਇਹ ਤਾਂ ਫਿਰ ਯੂਨੋ ਬੈਨੀਫਿਟ ਨੇ ਇੱਕ ਦੂਜੇ ਨੂੰ ਆਪਾਂ ਪੁੱਛਦੇ ਹਾਂ ਤੇ ਕਈ ਲੋਕਾਂ ਕੋਲ ਨਹੀਂ ਉਹ ਇੱਕ ਰੈਫਰੈਂਸ ਹੁੰਦਾ ਮੈਨੂੰ ਨਾ ਕੱਲ ਆਪਾਂ ਜਦੋਂ ਗੱਲ ਕਰ ਰਹੇ ਸੀ ਕੱਲ ਦੀ ਗੱਲ ਹੈ ਜਾਂ ਪਰਸੋਂ ਮੈਨੂੰ ਯਾਦ ਨਹੀਂ ਕੱਲ ਦੀ ਗੱਲ ਹੈ ਇੱਕ ਵੀਰ ਨੇ ਕਿਹਾ ਕਿ ਨਵੀਂ ਮੈਂ ਆਪਣੀ ਵਾਈਫ ਤੋਂ ਵੀ ਜਦੋਂ ਪੈਸੇ ਲੈਣਾ ਤਾਂ ਫਿਰ ਮੈਂ ਉਹਨੂੰ ਮੋੜ ਦਿੰਦਾ ਕਹਿੰਦੇ ਕਿ ਕਦੇ ਲੋੜ ਪੈਂਦੀ ਹੈ $1,500-2,000 ਕਹਿੰਦੇ ਮੈਨੂੰ ਚਾਹੀਦਾ ਸੀਗਾ ਮੈਂ ਵਾਈਫ ਤੋਂ ਲਿਆ ਤੇ ਮੈਂ ਹੌਲੀ ਹੌਲੀ 500-500 ਕਰਕੇ ਉਹਨੂੰ ਮੋੜ ਦਿੱਤਾ ਕਈ ਲੋਕ ਕਹਿੰਦੇ ਨਵੀਂ ਯਾਰ ਬੜੀ ਵਧੀਆ ਗੱਲ ਹੈ ਚਾਹੀਦਾ ਜੇ ਜੀ ਤੋਂ ਮਰਜ਼ੀ ਲਿਆ ਹੋਵੇ ਮਾਂ ਬਾਪ ਤੋਂ ਲਿਆ ਹੋਵੇ ਭੈਣਾਂ ਭਰਾਵਾਂ ਤੋਂ ਲਿਆ ਹੋਵੇ ਮੋੜਨਾ ਚਾਹੀਦਾ ਪਰ ਮੈਨੂੰ ਗੱਲ ਬੜੀ ਇੰਟਰਸਟਿੰਗ ਲੱਗੀ ਕਿ ਆਪਣੇ ਘਰਾਂ ਦੇ ਵਿੱਚ ਖਾਸ ਤੌਰ 'ਤੇ ਮਨੀ ਹੈ ਜਿਹੜੀ ਪੈਸਾ ਜਿਹੜਾ ਉਹ ਇਹ ਮੰਨਿਆ ਜਾਂਦਾ ਵੀ ਸਾਂਝਾ ਹੀ ਆ ਜੋ ਵਾਈਫ ਦਾ ਪੈਸਾ ਉਹ ਹਸਬੈਂਡ ਦਾ ਜੋ ਹਸਬੈਂਡ ਦਾ ਪੈਸਾ ਉਹ ਵਾਈਫ ਦਾ ਚਲੋ ਇਕੱਠੇ ਆਪਸ ਵਿੱਚ ਸ਼ੇਅਰ ਕਰ ਲੈਂਦੇ ਆ ਮੈਨੂੰ ਹੁਣ ਬਹੁਤ ਵਾਰ ਕੌਲਾਂ ਵੀ ਆਉਂਦੀਆਂ ਚਲੋ ਜਿਹੜੀ ਨਾ ਯੰਗ ਜਨਰੇਸ਼ਨ ਹੈ ਸਾਡੇ ਉਮਰ ਦੇ ਉਹ ਕਿਤੇ ਨਾ ਕਿਤੇ ਪੈਸੇ ਨੂੰ ਅੱਡ ਅੱਡ ਵੀ ਰੱਖ ਲੈਂਦੇ ਆ ਬਟ ਜ਼ਿਆਦਾਤਰ ਜਦੋਂ ਇੱਦਾਂ ਦੀਆਂ ਡਿਸਕਸ਼ਨਾਂ ਹੁੰਦੀਆਂ ਹਰੇਕ ਕਹਿੰਦਾ ਨਵੀਂ ਯਾਰ ਅੱਡ ਅੱਡ ਪੈਸਾ ਫਿਰ ਵਿਆਹ ਕਾਹਨੂੰ ਕਰਾਇਆ ਜੇ ਤੁਸੀਂ ਫਾਈਨੈਂਸਿਸ ਬੈਂਕ ਅਕਾਊਂਟ ਆਦਿ ਆਪਣੇ ਅੱਡ ਅੱਡ ਰੱਖਣੇ ਆ ਫਿਰ ਇਸ ਤੋਂ ਤਾਂ ਬੈਟਰ ਇਹ ਸੀ ਵੀ ਵਿਆਹ ਨਾ ਹੀ ਕਰਾਉਂਦੇ ਕਈਆਂ ਦਾ ਇਹ ਮੰਨਣਾ ਤੁਹਾਡਾ ਕੀ ਇਸ ਉੱਤੇ ਓਪੀਨੀਅਨ ਹੈ ਵੀ ਜੋ ਪੈਸਾ ਇੱਕ ਰਿਸ਼ਤੇ ਦੇ ਵਿੱਚ ਕੀ ਉਹ ਸਾਂਝਾ ਹੋਣਾ ਚਾਹੀਦਾ ਜਾਂ ਤੁਹਾਨੂੰ ਲੱਗਦਾ ਕਿ ਜੋ ਹਸਬੈਂਡ ਕਮਾਉਂਦਾ ਉਹਦਾ ਜੋ ਵਾਈਫ ਕਮਾਉਂਦੀ ਹੈ ਉਹਦਾ ਚਲੋ ਕਿਸੇ ਨੂੰ ਇੱਕ ਦੂਜੇ ਤੋਂ ਲੋੜ ਪੈ ਜਾਂਦੀ ਹੈ ਮੰਗ ਲਓ ਪਰ ਵਾਪਸ ਵੀ ਕਰੋ ਹੁਣ ਇਹ ਕੌਨਸੈਪਟ ਮੈਂ ਕੱਲ੍ਹ ਓਨੈਸਟਲੀ ਪਹਿਲੀ ਵਾਰ ਮੈਨੂੰ ਲੱਗਦਾ ਸੁਣਿਆ ਵੀ ਇੱਕ ਹਸਬੈਂਡ ਕਹਿ ਰਿਹਾ ਵੀ ਮੈਂ ਵਾਈਫ ਤੋਂ ਪੈਸੇ ਲੈ ਲੈਂਦਾ ਜੇ ਮੈਨੂੰ ਲੋੜ ਪੈਂਦੀ ਹੈ ਬਟ ਮੈਨੂੰ ਫਿਰ ਮੋੜਨੇ ਪੈਂਦੇ ਆ ਨੰਬਰ ਹੈ ਆਪਣਾ 905-673-3337 905-673-3337 905-673-3337 ਆਪਣਾ ਨੰਬਰ ਹੈ 905-673-3337 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਤੇ ਜ਼ਰੂਰ ਤੁਸੀਂ ਆਪਣਾ ਵੀ ਐਕਸਪੀਰੀਅੰਸ ਦੱਸਦੇ ਹੋ ਵੀ ਤੁਹਾਡਾ ਸਿਚੁਏਸ਼ਨ ਕਿਵੇਂ ਚੱਲਦਾ ਕੀ ਤੁਸੀਂ ਸਾਰਾ ਕੁਛ ਬਸ ਜੁਆਇੰਟ ਹੀ ਰੱਖਿਆ ਹੋਇਆ ਜਾਂ ਹਸਬੈਂਡ ਦੇ ਅੱਡ ਅੱਡ ਫਾਈਨੈਂਸਿਸ ਨੇ ਵਾਈਫ ਦੇ ਅੱਡ ਅੱਡ ਨੇ ਨੰਬਰ ਹੈ ਆਪਣਾ 905-673-3337 ਤੁਸੀਂ ਅਗਰ ਡਕਟ ਕਲੀਨਿੰਗ ਕਰਾਉਣੀ ਹੈ ਵੀਕਐਂਡ 'ਤੇ ਹੁਣ ਵੀਕਐਂਡ 'ਤੇ ਆਪਣੇ ਕੋਲ ਸਮਾਂ ਹੁੰਦਾ ਫਾਈਵ ਰਿਵਰਸ ਡਕਟ ਕਲੀਨਿੰਗ ਵਾਲੇ ਨੇ ਬਹੁਤ ਸੋਹਣਾ ਕੰਮ ਕਰਦੇ ਨੇ ਵੀਰ ਹੁਣੇ ਬੜਾ ਰੀਜ਼ਨੇਬਲ ਰੇਟ ਹੈ ਹੁਣ ਏ ਸੀ ਬਹੁਤ ਚੱਲਿਆ ਆਪਣਾ ਮੈਂ ਕਹਿੰਦਾ ਇਸ ਸਮਰ ਲੋੜ ਤੋਂ ਜ਼ਿਆਦੇ ਸੋ ਡਕਟ ਕਲੀਨਿੰਗ ਕਰਾ ਲਓ 437-688-7750 437-688-7750 5 ਰਿਵਰਸ ਡਕਟ ਕਲੀਨਿੰਗ 1617 ਹਾਂਜੀ
3: ਹਾਂਜੀ ਪੈਸੇ ਰੱਖ ਲਈਦੇ ਆ ਕਈ ਵਾਰ ਜ਼ਰੂਰਤ ਹੁੰਦੀ ਆ ਤੇ ਆਪਾਂ ਏਦਾਂ ਵਰਤ ਲਈਦੇ ਆ ਠੀਕ ਹੈ ਨਾ ਕਈਆਂ ਦਾ ਇਹ ਹੁੰਦਾ ਆ ਕਿ ਤੁਸੀਂ ਮੇਰੇ ਪੈਸੇ ਨੀ ਲੈ ਸਕਦੇ ਮੈਂ ਤੁਹਾਡੇ ਨੀ ਲੈ ਠੀਕ ਹੈ ਨਾ, ਇਹ ਜਿੱਦਾਂ ਇੱਕ ਕਿਸਮ ਦੀ ਲੜਾਈ ਹੋ ਜਾਂਦੀ ਹੈ, ਜਦ ਤੁਸੀਂ ਮੇਰੇ ਨੀ ਲੈ ਸਕਦੇ ਮੈਂ ਤੁਹਾਡੇ ਲੈ ਸਕਦਾ,
0: ਠੀਕ ਹੈ,
3: ਪਤਾ ਨੀ ਮੈਨੂੰ ਇਹਦੇ ਬਾਰੇ, ਤਾਂ ਮੈਂ ਤੁਹਾਨੂੰ ਲੈਣੀ ਆਪਣਾ ਦੱਸਦੀ,
0: ਹਸਬੰਡ ਵਾਈਫ ਦੇ ਵਿਚ ਪਿੱਗੀ ਬੈਂਕ ਦੀ ਲੋੜ ਹੁੰਦੀ ਹੈ, ਕਿੱਦਾਂ ਦੀ ਅੱਛਾ ਆਪਣੇ
2: ਨਵੀਂ ਪ੍ਰਾਪਰਟੀ ਉਹ ਉੱਥੇ ਹੋਣੀ ਸੀਗੀ ਤੇ ਉਹਦਾ ਨੰਬਰ,
0: ਹਾਂਜੀ ਹਾਂਜੀ ਉਹਦਾ ਨੰਬਰ ਹੈ ਜੀ 416-313-1313 ਤੇ ਕਹਿ ਦਿਓ ਕਿ ਨਵੀਂ ਤੋਂ ਪੰਜਾਬੀ ਲਹਿਰਾ ਤੋਂ ਨੰਬਰ ਮਿਲਿਆ,
2: ਓਕੇ ਜੀ,
0: ਕੋਈ ਗੱਲ ਨੀ, ਨੋ ਪ੍ਰੋਬਲਮ ਐਨੀ ਟਾਈਮ, 3600 ਹੈਲੋ,
4: ਦੂਸਰਾ ਜਿਹੜਾ ਨਾ ਵੀ ਹਸਬੰਡ ਦੇ ਵੱਖਰੇ ਪੈਸੇ ਤੇ ਵਾਈਫ ਦੇ ਵੱਖਰੇ, ਤੇ ਜੇ ਉਹਦੇ ਕੋਲ ਲੈ ਲਿਆ ਅਧਾਰੇ ਤੋਂ ਮੇਰੇ ਵਾਪਸ 10 ਮਹੀਨੇ ਪੈ ਲੈ, ਇਹ ਨੋ ਗੁੱਡ ਹੈ ਜੀ,
0: ਨੋ ਗੁੱਡ,
4: ਇਹ ਤਾਂ ਲੜਾਈ ਵਾਲਾ ਕੰਮ ਹੀ ਹੈ ਨਾ।
0: ਨਹੀਂ ਪਰ ਹੁਣ ਦੇਖੋ ਕਈਆਂ ਨੂੰ ਲੱਗਦਾ ਹੁੰਦਾ ਕਿ ਯਾਰ ਵੀ ਜਿਹੜੀ ਮੇਰੀ ਕਮਾਈ ਹੈ ਭਾਵੇਂ ਵਿਆਹ ਹੋ ਗਿਆ ਉਹ ਮੇਰੀ ਹੈ, ਜਿਹੜੀ ਤੇਰੀ ਹੈ ਉਹ ਤੇਰੀ ਆ,
4: ਨੋ ਨੋ ਨੋ, ਜੇ ਵਿਆਹ ਹੋ ਗਿਆ ਤਾਂ ਫਿਰ, ਜੇ ਵਿਆਹ ਹੋ ਗਿਆ ਤਾਂ ਫਿਰ ਜੋ ਇੱਕ ਰਹਿੰਦੇ ਇਕੱਠੇ ਹੋਣ ਤਾਂ ਸਭ ਕੁਝ ਇਕੱਠਾ ਹੀ ਹੈ, ਫਿਰ ਵਿਆਹ ਕਰਾਇਆ ਕਿਉਂ, ਜੇ ਵੱਖੋ ਵੱਖਰੇ ਸਭ ਕੁਝ ਰੱਖਣਾ, ਆਪਣੇ ਆਪ ਨੂੰ ਵੀ ਵੱਖਰੇ ਰੱਖੋ ਫਿਰ।
0: ਨਹੀਂ ਪਰ ਵਿਆਹ ਤਾਂ ਕਰਾਇਆ ਵੀ ਚਲੋ ਦੁੱਖ ਸੁੱਖ ਵੇਲੇ ਕੋਈ ਨਾਲ ਹੈ, ਅਸੀਂ ਤੇਰੇ ਨਾਲ ਖੜੇ ਹਾਂ,
4: ਦੁੱਖ ਸੁੱਖ ਵੇਲੇ ਤਾਂ ਫਿਰ ਜਿਹੜੇ ਪੈਸਾ ਕਮਾਈ ਆ ਉਹ ਵੀ ਦੁੱਖ ਸੁੱਖ ਦੇ ਸਭ ਕੁਛ ਹਰ ਥਾਂ ਵਰਤਣ ਲਈ ਇੱਕ ਦੂਜੇ ਦਾ ਸਾਂਝੇ ਆ ਨਾ, ਜਾਕੀ ਬਾਕੀ ਦੁੱਖ ਸੁੱਖ ਸਾਂਝੇ ਆ ਤੇ ਮਾਇਆ ਜਿਹੜੀ ਉਹ ਵੱਖਰੀ ਏ ਆਪੋ ਆਪਣੀ, ਬਾਕੀ ਦੁੱਖ ਸੁੱਖ ਬਾਕੀ ਸਭ ਕੁਛ ਸਾਂਝਾ ਤੇ ਇਹ ਪੈਸੇ ਜਿਹੜੇ ਉਹ ਆਪੋ ਆਪਣੇ, ਇਹ ਨੀ ਕੱਢ। ਅੱਛਾ ਦੂਸਰੀ ਮੇਰੀ, ਮੈਂ ਕੱਲ ਵੀ ਇੱਕ ਰਿਕੁਐਸਟ ਕੀਤੀ ਸੀ ਤੇ ਤੁਹਾਨੂੰ ਮੈਂ ਭੇਜਿਆ ਸੀ ਤੁਹਾਡੇ ਵਟਸਐਪ ਦੇ ਉੱਤੇ, ਤੁਸੀਂ ਕਹਿੰਦੇ ਮੈਨੂੰ ਭੇਜ,
0: ਹਾਂਜੀ ਹਾਂਜੀ ਕੋਈ ਨਾ, ਮੈਂ ਬੋਲ ਦੂੰਗਾ ਕੋਈ ਗੱਲ ਨੀ, ਮੇਰੇ ਕੋਲ ਹੈਗਾ, ਕੋਈ ਨਾ, ਬਹੁਤ ਸ਼ੁਕਰੀਆ। ਮੈਂ ਬੋਲ ਦਿੰਦਾ, ਸੋ ਭਾਜੀ ਕਹਿੰਦੇ ਕਿ ਨੋ ਗੁੱਡ ਹੈ ਵੀ ਵਿਆਹ ਹੀ ਕਾਹਨੂੰ ਕਰਾਇਆ, ਫਿਰ ਤਾਂ ਇਦੋਂ ਤਾਂ ਅੱਡ ਅੱਡ ਹੀ ਰਹਿੰਦੇ। ਨਹੀਂ ਦੇਖੋ ਵਿਆਹ ਤੁਸੀਂ ਸਿਰਫ ਪੈਸੇ ਕਰਕੇ ਥੋੜਾ ਕਰਾਉਣੇ ਹੋ, ਵੀ ਉਹਦੇ ਪੈਸੇ ਮੇਰੇ ਮੇਰੇ ਉਹਦੇ, ਜਾਂ ਵਿਆਹ ਤੋਂ ਬਾਅਦ ਜ਼ਰੂਰੀ ਥੋੜਾ ਹੈ ਕਿ ਤੁਸੀਂ ਆਈ ਡੋਂਟ ਨੋ ਵੀ ਹਰ ਇੱਕ ਤੁਹਾਡਾ ਤੁਹਾਡੀ ਫਾਈਨੈਂਸ਼ੀਅਲ ਲਾਈਫ ਵੀ ਇਕਜੁੱਟ ਹੋ ਜਾਵੇ, ਆਈ ਡੋਂਟ ਨੋ, ਖੈਰ ਬਾਕੀ ਤੁਹਾਡੇ ਸਭ ਦਾ ਐਕਸਪੀਰੀਅੰਸ ਹੈ ਤੇ ਤੁਸੀਂ ਦੱਸ ਸਕਦੇ ਹੋ। ਮਿਸਟਰ ਸਿੰਘ ਪੀਜ਼ੇ ਤੇ ਅੱਜ ਪਹੁੰਚਣਾ ਸਾਰਿਆਂ ਨੇ, ਲਾਈਨਾਂ ਲੱਗਣਗੀਆਂ ਕਿਉਂਕਿ ਅੱਜ ਫਰਾਈਡੇ ਹੈ, ਫਰਾਈਡੇ ਨੂੰ ਪੀਜ਼ਾ ਡੇ ਹੁੰਦਾ, 2 ਲਾਰਜ ਪੀਜ਼ੇ, 4 ਟੋਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਫ੍ਰੀ ਸਿਰਫ $40 ਦੇ ਵਿੱਚ। ਮਿਸਟਰ ਸਿੰਘ ਪੀਜ਼ਾ 905-504-4000, 905-500-4000, ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ਾ, ਤੇ ਇਹਨਾਂ ਦੀਆਂ ਬਰੈਂਪਟਨ ਵਿੱਚ ਲੋਕੇਸ਼ਨਾਂ ਨੋਰਥ ਪਾਰਕ, ਟੋਰਬਰਮ, ਕੁਈਨ ਮਕਲੋਗਲਿਨ, ਕੈਸਲਮੋਰ, ਮਕਵੀਨ, ਫਾਈਨੈਂਸ਼ੀਅਲ ਮਿਸਾਗਾ ਰੋਡ, ਬਾਕੀ ਸਟੋਨੀ ਕ੍ਰੀਕ, ਕੈਲਗਰੀ, ਵਿੰਡਜ਼ਰ, ਵੁੱਡਸਟਾਕ, ਲੰਡਨ, ਕਿਚਨਰ, ਗੁਐਲਫ, ਹੈਮਿਲਟਨ, ਸਾਰੇ ਕਿਤੇ ਲੋਕੇਸ਼ਨਾਂ। ਨੰਬਰ ਇੱਕੋ ਇੱਕ, 905-500-4000, 905-500-4000, 5163, ਹੈਲੋ,
5: ਖਰਚੇ ਵੀ ਅਸੀਂ ਸਾਡੇ ਹਿਸਾਬ ਨਾਲ ਤਾਂ ਅਸੀਂ ਆਪਣੇ ਆਪਣੇ ਪੈਸੇ ਰੱਖਦੇ, ਅਸੀਂ ਖਰਚੇ ਵੰਡੇ ਹੋਏ ਆ, ਖਰਚੇ ਮੈਂ ਆਪਣੇ ਵੰਡੇ ਆ, ਹਸਬੈਂਡ ਨੂੰ ਪਤਾ ਮੈਂ ਇਹ ਕਰਨੇ, ਮੇਰੀ ਵਾਈਫ ਨੇ ਇਹ ਕਰਨੇ,
0: ਅੱਛਾ
5: ਆਪਣੀ ਸੇਵਿੰਗ ਕਰਨੀ, ਉਹਨਾਂ ਨੇ ਸੇਵਿੰਗ ਕਰਨੀ, ਜਿੱਦਣ ਕੋਈ ਪ੍ਰੋਪਰਟੀ ਅਸੀਂ ਬਣਾਉਣੀ ਆ ਸਭ ਨੇ ਆਪਣੀ ਸੇਵਿੰਗ ਕੱਢ ਕੱਢ ਕੇ ਦੇ ਦੇਣੀ ਆ, ਵੱਡਾ ਕੰਮ ਕਰਨਾ ਚਾਹੇ ਰੈਨੋਵੇਟ ਕਰਨੀ ਆ, ਆਪਣੀ ਆਪਣੀ ਇਨਵੈਸਟਮੈਂਟ ਜੋ ਜੋੜੇ ਪੈਸੇ ਉਹ ਕੱਢ ਕੇ ਅਸੀਂ ਇਕੱਠੇ ਦੇ ਦਿੰਦੇ, ਕੋਈ ਲੋੜ ਨਹੀਂ ਹੈ। ਜੇ 100-200 ਬੋਰੋ ਕਰ ਲਿਆ ਠੀਕ ਹੈ, ਜੇ 5-4 ਹਜ਼ਾਰ ਬੋਰੋ ਕੀਤਾ ਫਿਰ ਤਾਂ ਵਾਪਸ ਦੋ ਇੱਕ ਦੂਜੇ ਨੂੰ, ਕਿਉਂਕਿ ਉਹਨੇ ਵੀ ਇਸੇ ਕਰਕੇ ਜੋੜੇ ਵੀ ਇਕੱਠਾ ਕੰਮ ਵੱਡਾ ਕਰਾਂਗੇ।
0: ਨਹੀਂ ਪਰ ਫਿਰ ਕਿਉਂ ਨਾ ਤੁਸੀਂ ਜੋੜੋ ਵੀ ਇਕੱਠੇ, ਖਰਚੋ ਵੀ ਇਕੱਠੇ, ਅੱਡ ਅੱਡ ਕਿਉਂ ਜੋੜਦੇ ਹੋ ਫਿਰ?
5: ਨਹੀਂ ਇਸ ਗੱਲ ਦਾ ਵੀ ਉਰੇ ਕੈਨੇਡਾ ਦੇ ਹਸਬੈਂਡ ਜਾਂਦਾ ਉਹ ਕਾਰਡ ਕਿੱਥਾ ਕਿਹਾ ਜਾਂਦਾ, ਲੇਡੀ ਜਾਂਦੀ ਉਹ ਕਿੱਥਾ ਕੇ, ਜਿੱਦਣ ਬਿੱਲ ਆਉਂਦਾ ਤੁਹਾਨੂੰ ਉਸ ਦਿਨ ਪਤਾ ਚੱਲਦਾ ਹੈ ਇੰਨਾ ਬਿੱਲ ਕਿੱਦਾਂ ਆ ਗਿਆ। ਸਗੋਂ ਸਾਨੂੰ ਪਤਾ ਹੁੰਦਾ ਮੈਂ ਇੱਥੇ ਸਪੈਂਡ ਕੀਤਾ, ਮੈਂ ਆਹ ਦਿਨ ਅਵੋਇਡ ਕਰਦਾ, ਮੈਂ ਅਗਲੇ ਵੀਕ ਸਪੈਂਡ ਕਰੂੰਗੀ ਆਹ ਮਨੀ, ਇਹ ਵੀਕ ਮੈਂ ਆਹ ਖਰਚਾ ਕੀਤਾ, ਆਪਣੇ ਆਪਣੇ ਮੈਨੇਜ ਕਰੋ।
0: ਪਰ ਤੁਹਾਨੂੰ ਲੱਗਦਾ ਨੀ ਵੀ ਜੇ ਇਕੱਠੇ ਮੈਨੇਜ ਕਰ ਰਹੇ ਹੋ ਫਿਰ ਅਗਲਾ ਬੰਦਾ ਵੀ ਦੇਖ ਲੈਂਦਾ ਅੱਛਾ ਇਹਨੇ ਕਿੱਥੇ ਖਰਚਾ ਕੀਤਾ, ਕੀ ਕੋਈ ਫਾਲਤੂ ਦਾ ਤਾਂ ਨਹੀਂ ਕੀਤਾ?
5: ਇੱਕ ਬੰਦਾ ਕਰੀ ਜਾਊਗਾ, ਇੱਕ ਪਿਛੀ ਜਾਊਗਾ, ਇੱਕ ਤਾਂ ਕਾਰਡ ਇੱਕ ਸਾਈ ਜਾਊਗਾ, ਉਹਨੂੰ ਪਤਾ ਮੈਂ ਹੀ ਬਿੱਲ ਦੇਣਾ, ਮੈਨੂੰ ਪਤਾ ਮੈਂ ਹੀ ਬਿੱਲ ਦੇਣਾ, ਅਗਲੇ ਨੂੰ ਵੀ ਪਤਾ ਮੈਂ ਹੀ ਦੇਣਾ, ਇੱਕ ਮੇਰੇ ਸਿਰ ਤੇ ਤੁਹਾਨੂੰ ਪਤਾ ਨੀ ਨਵੀਂ ਜਿਹੜਾ ਦੇਣਾ ਉਹਦਾ ਉਹਦਾ ਪਤਾ ਚੱਲਦਾ।
0: ਅੱਛਾ ਸਰ ਤੁਸੀਂ ਜੋੜਦੇ ਅਲੱਗ ਅਲੱਗ ਹੋ ਤੇ ਜੇ ਇੱਕ ਨੇ ਦੂਜੇ ਤੋਂ ਲਿਆ ਤਾਂ ਫਿਰ ਵਾਪਸ ਵੀ ਕਰ ਦਿੰਦੇ ਹੋ? ਹੈ
5: ਮੇਰੀ ਵਾਈਫ ਦੀ ਸੇਵਿੰਗ ਕਰ ਰਹੀ, ਜਿਸ ਦਿਨ ਸਾਨੂੰ ਵੱਡਾ ਕਰ ਚੋਣਾ ਮੈਂ ਬੈਂਕ ਤੇ ਲੋਨ ਥੋੜੋ ਨਾ ਲੈਣਾ, ਮੈਂ ਕ੍ਰੈਡਿਟ ਕਾਰਡ ਤੇ ਥੋੜੋ ਨਾ ਪੈਸੇ ਚੱਕਣੇ ਆ, ਮੈਨੂੰ ਕੱਲ ਐਮਰਜੈਂਸੀ ਪੈ ਗਈ ਤਾਂ ਮਿੰਟਾਂ ਚ ਸਾਲੋ ਕਰ ਲੈਣੀ ਆ।
0: ਠੀਕ ਹੈ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ। ਬਟ ਮੈਂ ਦੇਖੋ ਜੇ ਤਾਂ ਤੁਸੀਂ ਕਹਿੰਦੇ ਵੀ ਟਰੱਸਟ ਹੋਣਾ ਬਹੁਤ ਜ਼ਰੂਰੀ ਹੈ, ਫਿਰ ਤਾਂ ਤੁਸੀਂ ਸਾਰਾ ਕੁਝ ਸਾਂਝਾ ਰੱਖ ਲਓ ਤੇ ਉਸ ਤੋਂ ਬਾਅਦ ਟਰੱਸਟ ਕੀ ਹੋ ਸਕਦਾ ਕਿ ਨਹੀਂ? ਜੇ ਤੁਸੀਂ ਅੱਡ ਅੱਡ ਜੋੜ ਰਹੇ ਹੋ, ਅੱਡ ਅੱਡ ਹਰ ਇੱਕ ਚੀਜ਼ ਕਰ ਰਹੇ ਹੋ, ਮੈਨੂੰ ਤਾਂ ਲੱਗਦਾ ਕਿ ਉਹ ਫਿਰ ਟਰੱਸਟ ਤਾਂ ਤੁਸੀਂ ਕਿਤੇ ਨਾ ਕਿਤੇ ਦੂਰ ਭੱਜ ਰਹੇ ਹੋ। ਬਾਕੀ ਚਲੋ ਸਾਰੇ ਸ਼ੇਅਰ ਕਰ ਸਕਦੇ ਆ। ਤੁਸੀਂ HK ਮੂਵੀਜ਼ ਨੂੰ ਯਾਦ ਰੱਖੋ, ਜੇ ਘਰ ਲਿਆ ਨਵਾਂ ਮੁਬਾਰਕਾਂ, ਹੁਣ ਇੱਕ ਵਧੀਆ ਟੌਪ ਦੀ ਤੁਸੀਂ ਮੂਵਿੰਗ ਕੰਪਨੀ ਲੱਭ ਰਹੇ ਹੋ, 30 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ, 30 ਈਅਰਸ। HK ਮੂਵਰਸ 4164-6704-416-524-6704-HK-Movers-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team-Team- 28 4435 ਹੈਲੋ
6: ਅਸੀਆ ਨਵੇਂ ਕੀ ਹਾਲ ਚਾਲ ਹੈ
0: ਵਧੀਆ ਜੀ ਕਿਵੇਂ ਹੋ
6: ਵਧੀਆ ਵਧੀਆ ਮੈਂ ਕੱਲ ਵੀ ਸੁਣਦਾ ਸੀ ਪ੍ਰੋਗਰਾਮ
0: ਹਾਂਜੀ
6: ਜਿਹੜਾ ਮੁੰਡਾ ਕਹਿੰਦਾ ਸੀਗਾ ਕਿ ਮੈਂ ਪੈਸੇ ਲੈ ਲੈਂਦਾ ਮੋੜ ਦਿੰਦਾ
0: ਜੀ
6: ਤੇ ਉਸ ਵਿੱਚ ਕੋਈ ਮਾੜਾ ਵੀ ਨਹੀਂ ਹੈ ਪਰ ਉਦਾਂ ਮੈਂ ਤੁਹਾਨੂੰ ਆਪਣੇ ਹਿਸਾਬ ਦਾ ਦੱਸਦਾ ਕਿ ਮੇਰਾ ਜਿਹੜਾ ਐਕਸਪੀਰੀਅੰਸ ਆ ਆਮ ਤੌਰ ਉਹੀ ਹੁੰਦਾ ਕਿ ਜਿਹੜੇ ਘਰ ਵਾਲੇ ਦੇ ਪੈਸੇ ਆ ਉਹ ਸਾਰੇ ਟੱਬਰ ਦੇ ਪੈਸੇ ਆ ਤੇ ਜਿਹੜੇ ਵਾਈਫ ਦੇ ਪੈਸੇ ਹੁੰਦੇ ਉਹ ਕੱਲੇ ਉਹਦੇ ਹੁੰਦੇ ਆ
0: ਅੱਛਾ
6: ਹਾਂਜੀ ਕਿਉਂਕਿ ਉਹ ਆਪਣਾ ਅਕਾਊਂਟ ਬਣਾ ਕੇ ਰੱਖਦੀਆਂ ਉਹ ਕਹਿੰਦੇ ਮੈਂ ਕਮਾਏ ਆ ਤੇ ਜਿਹੜਾ ਵਿਚਾਰਾ ਬੰਦਾ ਕਮਾ ਕੇ ਲਿਆਉਂਦਾ ਸਾਰੇ ਟੱਬਰ ਦੇ ਹੁੰਦੇ ਆ ਖਰਚੇ ਹਾਂਜੀ
0: ਜੀ
6: ਜਿਹੜਾ ਉਹ ਮੋੜ ਮੜਾਈ ਵਾਲਾ ਕੰਮ ਆ ਇਹ ਬਿਲਕੁਲ ਇਹਦੇ ਚ ਨੀ ਕੋਈ ਸ਼ੱਕ ਹੈਗੀ ਤੇ ਜੇ ਤੁਸੀਂ ਲੈ ਵੀ ਲਓ ਤਾਂ ਲੇਡੀਜ਼ ਉਹਨਾਂ ਜੇ ਪਿੱਛਾ ਨਹੀਂ ਛੱਡਦੀਆਂ ਜਿਹਨਾਂ ਜਦੋਂ ਪੈਸੇ ਮੋੜ ਨਾ ਦਊ
0: ਵੀ ਬੰਦਾ ਕਹਿੰਦਾ ਵੀ ਜਿੰਨੇ ਮਰਜ਼ੀ ਲਈ ਚੱਲ ਪਰ ਜਦੋਂ ਲੇਡੀ ਤੋਂ ਲੈ ਲੈਣੇ ਫਿਰ ਉਹ ਪਿੱਛਾ ਨਹੀਂ ਛੱਡਦੀਆਂ ਚਾਹੇ ਘਰ ਵਾਲੀ ਆ
6: ਨਹੀਂ ਫੇ ਮੋੜਨੇ ਪੈਂਦੇ ਆ ਭਾਜੀ
0: ਅੱਛਾ ਕਿਉਂ ਕਿਉਂ ਤੁਹਾਨੂੰ ਲੱਗਦਾ
6: ਪਰ
0: ਮੈਨੂੰ ਲੱਗਦਾ ਹੁੰਦਾ ਜੇ ਤਾਂ ਦੇਖੋ ਜੇ ਵਾਈਫ ਵੀ ਅਲੱਗ ਰੱਖਦੀ ਆ ਤਾਂ ਫਿਰ ਬੰਦਾ ਵੀ ਅਲੱਗ ਹੀ ਰੱਖਦਾ ਬੰਦਾ ਥੋੜਾ ਕਹਿੰਦਾ ਵੀ ਚੱਲ ਤੂੰ ਅਲੱਗ ਰੱਖੀ ਚੱਲ ਤੇ ਮੈਂ ਸਾਂਝੇ ਰੱਖ ਲੈਣਾ
6: ਨਹੀਂ ਜੀ ਇੱਦਾਂ ਬੰਦੇ ਦੇ ਸਾਂਝੇ ਹੀ ਚੱਲਦੇ ਆ ਜਿੱਥੋਂ ਮਰਜ਼ੀ ਪੁੱਛ ਲਓ ਤੁਸੀਂ ਠੀਕ ਆ ਗੱਲ ਵੱਖਰੀ ਗੱਲ ਬਹੁਤ ਬੰਦੇ ਘੱਟ ਆ ਕੇ ਦੱਸਣਗੇ ਰੇਡੀਓ ਤੋਂ
0: ਹਾਂ
6: ਤੇ ਜਿਆਦਾ ਜਿਹੜੇ ਹਸਬੰਡ ਦੇ ਪੈਸੇ ਹੁੰਦੇ ਆ ਉਹ ਸਾਰੇ ਟੱਬਰ ਦੇ ਹੁੰਦੇ ਆ,
0: ਵਾਈਫ ਦੇ 8000
6: ਠੀਕ ਹੈ, ਵਾਈਫ ਦੇ ਹੁੰਦੇ ਆ ਉਹ ਕੱਲੇ ਵਾਈਫ ਦੇ ਹੁੰਦੇ ਆ।
0: ਚਲੋ ਦੇਖਦੇ ਆ, ਨਹੀਂ ਥੈਂਕ ਯੂ ਤੁਹਾਡਾ, ਸ਼ੁਕਰੀਆ, ਧੰਨਵਾਦ। ਸੋ ਬਾਈ ਜੀ ਕਹਿੰਦੇ ਕਿ ਬੰਦਿਆਂ ਨੂੰ ਫਿਰ ਕਿਤੇ ਨਾ ਕਿਤੇ ਅਨਫੇਅਰ ਟ੍ਰੀਟ ਕੀਤਾ ਜਾਂਦਾ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ, ਅਕਾਲ ਮੁਰਗੀ ਡੇ। ਪਵਾਰ ਸਾਹਿਬ ਵੈਲਕਮ,
7: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰ ਇੰਟਰਸਰਪਣ ਪ੍ਰਾਂਤ, ਸਤਿ ਸ੍ਰੀ ਅਕਾਲ ਤੇ ਜੀ, ਵੀਕਐਂਡ ਦੀਆਂ ਸ਼ੁਭ ਸ਼ਾਮਾਂ ਸਾਰਿਆਂ ਨੂੰ। ਤੇ ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਐਨੀ ਟਾਈਮ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ। ਕਾਲ ਕਰਨ ਲਈ ਨੰਬਰ ਹੈ 6477988731। ਤੇ ਕਿਸੇ ਵੀ ਤਰ੍ਹਾਂ ਦੀ ਕੋਈ ਰੀਫਨਾਂਸ ਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਪਰਟੀ ਬਾਏ ਕੀਤੀ ਹੈ ਬਿਲਡਰ ਤੋਂ, ਉਹਦੀ ਕਲੋਜ਼ਿੰਗ ਆ ਰਹੀ ਹੈ ਤੇ ਤੁਸੀਂ ਕਾਲ ਕਰ ਲਓ। ਜਿਹੜਾ ਅੱਜ ਦਾ ਰੇਟ ਹੋਲਡ ਕਰਾਂਗੇ 120 ਦਿਨ ਲਈ ਵੈਲਿਡ ਰਹੂਗਾ, ਰੇਟ ਘੱਟ ਗਿਆ ਤੁਹਾਨੂੰ ਘਟਾ ਕੇ ਦੇਵਾਂਗੇ, ਅਗਰ ਰੇਟ ਵੱਧ ਗਿਆ ਤੁਹਾਨੂੰ ਹੋਲਡ ਕੀਤਾ ਰੇਟ ਮਿਲੂਗਾ ਜੀ। ਤੇ ਬਹੁਤ ਸਾਰੇ ਭੈਣ ਭਰਾ ਦੀਆਂ ਕਾਲਸ ਆਉਂਦੀਆਂ ਡੈਟ ਕੰਸੋਲੀਡੇਸ਼ਨ ਬਾਰੇ, ਜਿਹੜਾ ਇਸ ਵੇਲੇ ਰੇਟ ਚੱਲ ਰਿਹਾ ਹੈ ਉਹ ਬਹੁਤ ਵਧੀਆ ਰੇਟ ਹੈਗਾ ਡੈਟ ਕੰਸੋਲੀਡੇਟ ਵਾਸਤੇ, ਕਿਉਂ ਜੋ ਸਾਡੀ ਮੋਰਗੇਜ ਰਿਨਿਊਲ ਤੇ ਆ ਰਹੀ ਹੈ ਉਦੋਂ ਆਪਾਂ ਬਹੁਤ ਕੁਛ ਕਰ ਸਕਦੇ ਹਾਂ, ਉਦੋਂ ਸਾਰਾ ਡੈਟ ਚੱਕ ਕੇ ਆਪਾਂ ਮੋਰਗੇਜ ਅਮਾਊਂਟ ਚ ਐਡ ਕਰਕੇ ਉਹਨੂੰ ਕੰਸੋਲੀਡੇਟ ਕਰ ਸਕਦੇ ਹਾਂ ਤੇ ਇੱਕ ਨਿੱਕੀ ਜਿਹੀ ਕਿਸ਼ਤ ਤੁਹਾਡੀ ਬਣਾ ਸਕਦੇ ਹਾਂ ਜੀ। ਕਿਉਂਕਿ ਅਸੀਂ ਪਿਛਲੀ ਵੀਕ ਦੋ ਡੀਲਾਂ ਕਲੋਜ਼ ਕੀਤੀਆਂ ਜਿਹਦੇ ਵਿੱਚ ਉਹਨਾਂ ਦਾ ਆਲਮੋਸਟ 50-60 ਹਜ਼ਾਰ ਦਾ ਡੈਟ ਸੀਗਾ, ਜਿਹਦੀ ਉਹ ਆਲਮੋਸਟ ਕਿਸ਼ਤ ਇਕੱਲੇ ਡੈਟ ਦੀ ਇੰਟਰਸਟ ਓਨਲੀ ਪੇਮੈਂਟ ਦੇ ਨਾਲ ਜਿਹੜਾ ਆਲਮੋਸਟ ਜਿਹੜਾ ਹੈ 2-2.5 ਹਜ਼ਾਰ ਡਾਲਰ ਦੇ ਰਹੇ ਸੀ। ਜਦ ਹੁਣ ਸਾਰਾ ਕੰਸੋਲੀਡੇਟ ਕਰਨ ਤੋਂ ਬਾਅਦ ਉਹਨਾਂ ਦੀ 1600-1700 ਡਾਲਰ ਮੰਥਲੀ ਕਿਸ਼ਤ ਬਣੀ ਹੈ ਵਿੱਚ ਮੋਰਗੇਜ ਚੇ ਉਹ ਪਾ ਕੇ। ਇਸ ਕਰਕੇ ਕੋਈ ਵੀ ਭੈਣ ਭਰਾ ਕੰਸੋਲੀਡੇਟ ਕਰਨਾ ਚਾਹੁੰਦੇ ਡੈਟ ਨੂੰ ਤੇ ਕਾਲ ਕਰ ਲਓ, ਕਾਲ ਕਰ ਲਈ ਨੰਬਰ ਹੈ 6477988731 6479987831। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦੀ, ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕਿਸੇ ਭੈਣ ਭਰਾ ਦਾ ਕੋਈ ਬਿਜ਼ਨਸ ਆ ਜਾਂ ਪੀਜ਼ਾ ਸ਼ੋਪ ਆ ਉਹਦਾ ਓਵਨ ਵਗੈਰਾ ਚੇਂਜ ਕਰਨਾ, ਉਹਦਾ ਲੋਨ ਕਰਾਉਣਾ ਚਾਹੁੰਦੇ ਆ, ਜਾਂ ਬਿਜ਼ਨਸ ਲੋਨ ਕਰਾਉਣਾ ਆ, ਜਾਂ ਆਪਣੇ ਚੱਲਦੇ ਬਿਜ਼ਨਸ ਤੇ ਕੋਈ ਲਾਈਨ ਆਫ ਕ੍ਰੈਡਿਟ ਲੈਣੀ ਆ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6479888731 6479987831 6479888731 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਬਾਕੀ ਹਮੇਸ਼ਾ ਗੱਲ ਕਹਿ ਦੀ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦੀਏ ਤੇ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਜੀ। ਬਹੁਤ ਬਹੁਤ ਧੰਨਵਾਦ,
0: ਕੀ ਬਾਤ ਹੈ ਜੀ, ਬਹੁਤ ਸ਼ੁਕਰੀਆ। 6479887831 2028 ਹੈਲੋ।
8: ਹਾਂਜੀ ਭਾਈ, ਸਤਿ ਸ੍ਰੀ ਅਕਾਲ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ,
0: ਥੈਂਕ ਯੂ ਭਾਈ ਜੀ।
8: ਮੇਰੇ ਹਿਸਾਬ ਨਾਲ ਤਾਂ ਜੀ ਇਕੱਠੇ ਰੱਖਣੇ ਚਾਹੀਦੇ ਆ ਅੱਡ ਅੱਡ ਨਾਲੋਂ।
0: ਹਾਂ ਕਿਉਂ?
8: ਹਾਂਜੀ
0: ਕਿਉਂ?
8: ਕਿਉਂ ਤਾਂ ਏਦਾਂ ਵੀ ਅੱਡ ਅੱਡ ਦਾ ਕੀ ਮਤਲਬ, ਜਦੋਂ ਇਕੱਠੇ ਜਗ੍ਹਾ ਆਉਂਦੇ ਆ ਪੈਸੇ ਤੇ ਇਕੱਠੇ ਖਰਚੋ, ਅੱਡ ਅੱਡ ਦਾ ਮਤਲਬ ਕੀ?
0: ਸਾਡੇ ਤਾਂ ਇੱਥੇ ਹੁਣ ਕਈ ਕਹਿ ਰਹੇ ਆ ਕਿ ਜੇ ਤੁਸੀਂ ਘਰ ਵਾਲੀ ਤੋਂ ਲੈਨੇ ਹੋ ਵੀ ਉਹ ਪੈਸਾ ਤਾਂ ਮੋੜ ਦੋ ਉਹਨੂੰ।
8: ਨਹੀਂ ਮੋੜਨੇ ਦਾ ਤਾਂ ਫੇਰ ਤਾਂ ਹੋ ਗਿਆ ਕੰਮ ਨਾ।
0: ਅੱਛਾ, ਫਿਰ ਫਿਰ ਵਿਆਹ ਹੀ ਕਾਹਨੂੰ ਕਰਾਇਆ ਹੈ?
8: ਫੇਰ ਇਕੱਠੇ ਫੇਰ ਇਕੱਠੇ ਵਾਲਾ ਕੰਮ ਕਿੱਥੇ ਰਹਿ ਗਿਆ ਭਾਜੀ?
0: ਹਾਂ ਠੀਕ ਹੈ,
8: ਮੇਰਾ ਤਾਂ ਹਿਸਾਬ ਇਹੀ ਆ, ਮੈਂ ਜਾਣੀ ਮੈਂ ਆਪਣਾ ਸਿਸਟਮ, ਬਾਕੀਆਂ ਦਾ ਤਾਂ ਮੈਨੂੰ ਪਤਾ ਨੀ, ਮੈਂ ਸਾਡੇ ਤਾਂ ਜਾਣੀ ਇਕੱਠਾ ਹੀ ਚੱਲਦਾ ਕੰਮ।
0: ਇਕੱਠਾ ਹੀ ਚੱਲਦਾ, ਸੋ ਇਕੱਠਿਆਂ ਦਾ ਤੁਹਾਡਾ ਠੀਕ ਰਹਿੰਦਾ, ਕਦੇ ਆਈ ਨੀ ਹੁੰਦਾ ਵੀ ਤੂੰ ਜ਼ਿਆਦਾ ਖਰਚ ਤੇ ਤੂੰ ਮੇਰੇ ਖਰਚ ਤੇ?
8: ਨਹੀਂ ਨਹੀਂ ਨਹੀਂ, ਸਾਡੇ ਤਾਂ ਵਿਜੇ ਕਾਰਡ ਦਾ ਵੀ ਬਿੱਲ ਦੋਹਾਂ ਕੋਲ ਹੈਗਾ, ਵਿਜੇ ਕਾਰਡ ਕਸਾਈ ਜਾਂਦੇ ਆ ਤੇ ਇਕੱਠਾ ਬਿੱਲ ਆਉਂਦਾ, ਪੇ ਪਰ ਮੈਨੂੰ ਕਰਨਾ ਪੈਂਦਾ।
0: ਅੱਛਾ, ਪੇ ਤੁਹਾਨੂੰ ਕਰਨਾ ਪੈਂਦਾ? ਤੁਸੀਂ ਵਾਈਫ ਨੂੰ ਕਹਿੰਦੇ ਨੀ ਕਿ ਤੂੰ ਜ਼ਿਆਦਾ ਹੀ ਖਰਚ, ਤਾਂ ਇਹ ਤਾਂ ਮੇਰੀ ਕਮਾਈ ਚੋਂ ਜਾ ਰਹੇ ਆ? ਮੈਂ ਮਿਹਨਤ ਕਰ ਰਿਹਾ, ਮੈਂ ਕਮਾਈ ਕਰ ਰਿਹਾ, ਤਾਂ ਫੇਅਰ ਨਹੀਂ ਹੈ ਜੇ ਅਗਲੀ ਬੱਸ ਉਡਾ ਰਹੀ ਆ।
8: ਨਹੀਂ ਉਡਾ ਤਾਂ ਭਾਜੀ, ਉਹ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਆਪਣੇ ਜਾਂ ਗਰੋਸਰੀ ਦੇ ਹੁੰਦੇ ਆ ਜਾਂ ਆਪਣੇ ਦੂਜਾ ਹੁੰਦਾ ਆ ਕੀ ਉਹਨੂੰ ਕਹਿ ਲਓ ਵੀ ਫਿਊਲ ਪਵਾਇਆ, ਦਸ ਹੀ ਹੁੰਦੇ ਆ, ਉਹ ਤਾਂ ਕੋਈ ਖਾਸ ਖਰਚੇ ਨਹੀਂ।
0: ਕਈਆਂ ਚਲੋ ਚਲੋ ਤੁਹਾਡੇ ਘਰ ਚ ਠੀਕ ਆ ਵੀ ਕੋਈ ਨਹੀਂ ਹੋਰ ਖਰਚੇ, ਬਟ ਕਈਆਂ ਦੇ ਘਰਾਂ ਦੇ ਵਿੱਚ ਤਾਂ ਕਿਸੇ ਨੇ ਪਰਸ ਲੈ ਲਿਆ, ਬੰਦੇ ਨੇ ਜਾ ਕੇ ਕੋਈ ਬਸ ਕੋਈ ਬੋਤਲ ਨਹੀਂ ਛੱਡੀ ਦਾਰੂ ਦੀ, ਸੋ ਕਈ ਲੋਕਾਂ ਨੂੰ ਫਿਰ ਇਹਨਾਂ ਕਾਰਨਾਂ ਕਰਕੇ ਅੱਡ ਅੱਡ ਵੀ ਰੱਖਣੇ ਪੈ ਜਾਂਦੇ ਆ। ਬਹੁਤ ਸ਼ੁਕਰੀਆ ਭਾਜੀ,
8: ਰੱਖਣੇ ਪੈਣੇ
0: ਜੀ, ਧੰਨਵਾਦ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਫੋਰ ਯੋਰ ਕਾਲ। ਤੇ ਨਹੀਂ ਦੇਖੋ, ਬਹੁਤ ਸਾਰੇ ਲੋਕ ਨਾ ਬੜੇ ਖੁੱਲੇ ਦਿਲ ਦੇ ਵੀ ਆ ਬੰਦੇ ਬੰਦੇ ਕਹਿੰਦੇ ਆ ਕੋਈ ਨਾ ਘਰ ਵਾਲੀ ਨੂੰ ਸੂਟਾਂ ਸਾਟਾਂ ਦੀ ਕੋਈ ਕਮੀ ਨਾ ਰਹਿ ਜਾਵੇ, ਲਈ ਜਾਵੇ ਜੋ ਲੈਣਾ। ਕਈ ਕਹਿੰਦੇ ਆ ਬਈ ਜੇ ਤੂੰ ਖਰਚਾ ਨਾ ਵਾਧੂ ਦਾ ਤਾਂ ਦੇਖੀ ਜਾਏ, ਤੇਰਾ ਵੀਜ਼ਾ ਕਾਰਡ ਮੈਂ ਰੱਖ ਲੈਣਾ, ਤੈਨੂੰ ਮੁੜ ਦੇਣਾ ਵੀ ਨਹੀਂ। ਬਿਯੋਂਡ ਆਈਵੇਅਰ ਨੂੰ ਯਾਦ ਰੱਖੋ, ਜੋ ਕਿ ਇੱਕ ਟੌਪ ਦੀ ਬੜੀ ਕਮਾਲ ਦੀ ਆਈ ਕਲੀਨਿਕ ਹੈ, ਆਪਟੀਕਲ ਸਟੋਰ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰ ਰਹੇ ਨੇ। ਬਿਯੋਂਡ ਆਈਵੇਅਰ ਹੰਬਰ ਵੈਸਟ ਅਤੇ ਗੋਰਵੇ ਤੇ, ਨੰਬਰ ਹੈ 9057933937 9057933937। ਬਿਯੋਂਡ ਆਈਵੇਅਰ ਤੁਸੀਂ ਜ਼ਰੂਰ ਇੱਕ ਵਾਰ ਰੋਮੀ ਜੀ ਨੂੰ ਮਿਲੋ ਜਾ ਕੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਸਾਰੀ ਕਰਦੇ ਨੇ। 9057933937 ਇਹਨਾਂ ਦਾ ਇੱਕੋ ਇੱਕ ਨੰਬਰ ਹੈ। 6783 ਹੈਲੋ,
9: ਹਾਂਜੀ ਨਵੀਂ, ਮੇਰਾ ਕੀ ਹਾਲ ਚਾਲ?
0: ਠੀਕ ਹੈ ਜੀ, ਕਿੱਦਾਂ?
9: ਵਧੀਆ ਵਧੀਆ ਵੀਰੇ, ਮੈਂ ਤੁਹਾਨੂੰ ਪਹਿਲਾਂ ਤੇ ਗੱਲ ਕਰਾਂ ਵੀ ਅਸੀਂ ਨਾ, ਮੈਂ ਤੇ ਮੇਰੀ ਵਾਈਫ ਐਵਰੀਡੇ ਅਸੀਂ ਇਕੱਠੇ ਜਾਂਦੇ ਹੁੰਦੇ ਸ਼ਾਮ ਨੂੰ, ਤੇ ਤੁਹਾਨੂੰ ਨਾ ਕਈ ਵਾਰ ਕਾਲ ਕੀਤੀ ਆ, ਸਾਡੀ ਕਦੇ ਫੋਨ ਨਹੀਂ ਲੱਗਿਆ, ਅੱਜ ਉਹ ਮੇਰੇ ਨਾਲ ਹੈ ਨੀ ਤੇ ਅੱਜ ਤੁਹਾਡਾ ਫੋਨ
0: ਅੱਜ ਲੱਗ ਗਿਆ। ਵਾਈਫ ਨੂੰ ਨਾ ਦੱਸ ਦਿਓ, ਵਾਈਫ ਨੂੰ ਲੱਗਣਾ ਕਿ ਉਹ ਕਿਤੇ ਅਨਲੱਕੀ ਤਾਂ ਨਹੀਂ ਹੈਗੇ?
9: ਜਿਹੜੀ ਗੱਲ ਰਹਿ ਗਈ ਪੈਸਿਆਂ ਦੀ, ਉਹ ਮੈਂ ਕਹਿੰਦਾ ਵੀ ਮਾਈ ਵਾਈਫ ਇਜ਼ ਸਟੇ ਐਟ ਹੋਮ ਮੋਮ, ਤੇ ਮੈਂ ਲਾਈਕ ਜਿੰਨਾ ਕਮਾਉਂਦਾ ਮੈਂ ਉਹਨੂੰ ਅਕਾਊਂਟ ਦਿੱਤਾ ਹੋਇਆ, ਮੈਂ ਉਹਨੂੰ ਇੰਨਾ ਕਿਹਾ ਹੋਇਆ ਵੀ ਸਿਰਫ ਮੈਨੂੰ ਜਿੰਨੇ ਕ ਮੇਰੇ ਕ੍ਰੈਡਿਟ ਕਾਰਡ ਦੇ ਹੁੰਦੇ ਵੀ ਤੁਸੀਂ ਉਹ ਆਪਦਾ ਮੇਰਾ ਉਹ ਕਰ ਦਿਆ ਕਰੋ, ਉਸ ਤੋਂ ਬਿਨਾਂ ਤੁਸੀਂ ਦੇਖੋ ਤੁਹਾਡਾ ਕੰਮ ਜਾਣੇ। ਤੇ ਟੱਚ ਵੁੱਡ ਵੀਰ ਜੀ, ਮੇਰੇ ਵਿਆਹ ਨੂੰ 10 ਸਾਲ ਹੋ ਗਏ ਨੇ, ਘਰ ਲਿਆ ਆ, ਮੋਰਗੇਜ ਹੋਈ ਆ, ਸਾਰਾ ਕੁਛ ਉਹਦੇ ਕੋਲ ਆ, ਐਂਡ ਪਿਛਲੇ 10 ਸਾਲਾਂ ਤੋਂ ਉਹਨੇ ਕੰਮ ਨੀ ਕੀਤਾ ਹੈਗਾ, ਸ਼ੀ ਇਜ਼ ਜਸਟ ਸਟੇ ਐਟ ਮੋਮ, ਮਤਲਬ ਸਟੇ ਐਟ ਹੋਮ ਮੋਮ। ਤੇ ਮੈਨੂੰ ਤਾਂ ਇਹ ਲੱਗਦਾ ਵੀ ਯਾਰ ਜ਼ਿਆਦਾ ਬੈਟਰ ਹੈ ਵੀ ਜੇ ਆਪਾਂ ਆਪਦੀ ਘਰ ਵਾਲੀ ਨੂੰ ਉਹ ਦੇ ਦੀ ਵੀ ਟੈਨਸ਼ਨ ਵਧੀ ਹੋ ਜਾਂਗੇ ਆਪਾਂ, ਮੈਂ ਟੈਨਸ਼ਨ ਲੈਣੀ ਕਾ ਜੀ, ਮੈਂ ਮੇਰੀ ਸਿਰਫ ਟੈਨਸ਼ਨ ਇਹ ਵੀ ਮੈਂ ਜੋਬ ਕਰਨੀ, ਮੈਂ ਆਪਦਾ ਕੰਮ ਕਰਨਾ ਆ, ਪੈਸੇ ਅਕਾਊਂਟ ਚ ਆਉਂਦੇ ਨੇ ਉਹ ਸਾਂਭਦੇ ਆ।
0: ਪਰ ਤੁਹਾਨੂੰ ਭਾਜੀ, ਤੁਹਾਨੂੰ ਫਿਰ ਕਦੇ ਨੀ ਲੱਗਦਾ ਕਿ ਯਾਰ ਮੈਂ ਕਮਾਈ ਕਰ ਰਿਹਾ ਤੇ ਉਹ ਖਰਚ ਰਹੀ ਹੈ, ਸੋ ਤੁਹਾਡੇ ਮਨ ਚ ਖਿਆਲ ਨੀ ਕਦੇ ਆਉਂਦਾ?
9: ਭਾਜੀ ਮੈਂ ਮਤਲਬ ਵਿਆਹ ਕਦ ਲਈ ਕਰਾਇਆ ਫਿਰ ਉਹਦੇ ਨਾਲ, ਮਤਲਬ ਮੈਂ ਲਾਈਕ ਮੇਰੀ ਲਵ ਮੈਰਿਜ ਸੀਗੀ, ਮੈਂ ਲੜ ਕੇ ਵਿਆਹ ਕਰਾਇਆ ਸੀਗਾ, ਵੀ ਮੈਂ ਕਦ ਲਈ ਕਰਾਇਆ ਜੇ ਮੈਂ ਆਪਦੀ ਵਾਈਫ ਨੂੰ ਨੀ ਮਤਲਬ ਕੁਛ ਵੀ ਮਤਲਬ ਪ੍ਰਾਇਓਰਟੀ ਦੇ ਸਕਦਾ, ਤੇ ਮੇਰੇ 2 ਜਵਾਕ ਨੇ, ਉਹ ਘਰੇ ਰਹਿ ਕੇ ਉਹਨਾਂ ਨੂੰ ਪਾਲ ਰਹੀ ਹੈ, ਲਾਈਕ ਆਈ ਥਿੰਕ ਵੀ ਮੈਂ ਤਾਂ ਸਿਰਫ ਕੰਮ ਕਰਦਾ, ਮੈਂ ਤਾਂ ਸਵੇਰੇ ਕੰਮ ਤੇ ਚੱਲੇ ਜਾਂਦਾ ਸ਼ਾਮ ਨੂੰ, ਉਹਨਾਂ ਸ਼ੀ ਦਾ ਵਨ ਜਿਹਨੇ ਪੂਰੇ ਘਰ ਨੂੰ ਹੋਲਡ ਕੀਤਾ ਹੋਇਆ, ਸੋ ਉਹਦੀ ਪ੍ਰਾਇਓਰਟੀ ਹੋਣੀ ਚਾਹੀਦੀ, ਦੈਟ ਮਾਈ ਲਾਈਕ ਪਰਸਨਲ।
0: ਵੈਰੀ ਗੁੱਡ, ਨਹੀਂ ਨਹੀਂ ਵਧੀਆ ਗੱਲ ਹੈ,
9: ਵਧੀਆ, ਬਟ ਮੇਰੇ ਅਕੋਰਡਿੰਗ ਤਾਂ ਜੇ ਉਹ ਕਰਜ਼ੇ ਦੇ ਵਿੱਚ ਗਲਤ ਵੀ ਕੀ ਹੈ।
0: ਵਧੀਆ ਸੋਚ ਹੈ, ਚਲੋ ਯਾਰ ਜੇ ਦੇਖੋ ਤੁਸੀਂ ਅਪਰੀਸ਼ੀਏਟ ਉਹਨਾਂ ਦੇ ਡੇਲੀ ਕਹਿ ਲਓ ਕਿ ਸਕੈਜੂਲ ਨੂੰ ਕਰਦੇ ਹੋ, ਤੇ ਤੁਸੀਂ ਐਕਨੋਲੇਜ ਕਰਦੇ ਹੋ ਕਿ ਯਾਰ ਉਹ ਜੋ ਕਰ ਰਹੀ ਹੈ ਉਹਦੇ ਬਿਨਾਂ ਮੈਂ ਹੈ ਹੀ ਕੱਖ ਨਹੀਂ।
9: ਨਹੀਂ ਹੈ ਨੀ ਭਾਜੀ, ਮੇਰੇ ਤਾਂ ਦੋ ਲਾਈਕ ਮਤਲਬ ਮੇਰੀ ਪੂਰੀ ਫੈਮਿਲੀ ਨੂੰ ਮੇਰੀ ਵਾਈਫ ਨੇ ਸਾਂਭਿਆ ਹੋਇਆ, ਮੈਨੂੰ ਕੋਈ ਟੈਨਸ਼ਨ ਨੀ ਹੈਗੀ ਵੀ ਕਿਸੇ ਨੂੰ ਕੀ ਦੇਣਾ ਆ, ਜਿਵੇਂ ਹੁੰਦਾ ਨਾ ਵੀ ਉਹਨੇ ਆਪਣੇ ਵਿਆਹ ਤੇ ਆਹ ਕੀਤਾ, ਮੈਂ ਕਹਿੰਦਾ ਵੀ ਦੇਖੋ ਇਹ ਤੁਹਾਡੀ ਜ਼ਿੰਮੇਵਾਰੀ ਹੈ, ਮੇਰਾ ਕੰਮ ਆ ਕੰਮ ਕਰਨਾ, ਪੈਸੇ ਕਮਾਉਣੇ,
0: ਜੀ ਤੁਸੀਂ ਕਦੇ ਲਾਇਓ ਫੋਨ ਤੇ ਲੱਗ ਜੂਗਾ ਕਈ ਵਾਰ, ਬਸ 2-4 ਵਾਰ ਟਰਾਈ ਕਰਨ ਦੀ ਗੱਲ ਹੁੰਦੀ ਹੈ। ਠੀਕ ਹੈ, ਥੈਂਕ ਯੂ ਸੋ ਮਚ ਭਾਜੀ, ਬਹੁਤ ਸ਼ੁਕਰੀਆ ਵੀਰੇ, ਬਹੁਤ ਧੰਨਵਾਦ। ਦੇਖੋ ਇਹਨੂੰ ਕਹਿੰਦੇ ਆ ਇੱਕ ਰਿਸ਼ਤਾ, ਇਹਨੂੰ ਕਹਿੰਦੇ ਆ ਇੱਕ ਪਿਆਰ, ਇਹਨੂੰ ਕਹਿੰਦੇ ਆ ਇੱਕ ਟਰੱਸਟ, ਮੇਰੇ ਖਿਆਲ ਮੁਤਾਬਕ, ਰਾਈਟ? ਜਿਹੜਾ ਬੰਦਾ ਕਹਿੰਦਾ ਯਾਰ ਕਿ ਮੈਨੂੰ ਕੀ ਹੈ, ਜੇ ਉਹ ਸਾਂਭ ਰਹੀ ਆ ਤਾਂ ਉਹ ਜਿੰਨਾ ਮਰਜ਼ੀ ਖਰਚੇ, ਜੋ ਮਰਜ਼ੀ ਉਡਾਈ ਜਾਵੇ। ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਜੇ ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਨਾ, ਤਾਂ ਪ੍ਰਦੀਪ ਜੀ ਨੂੰ ਫੋਨ ਕਰੋ, ਤੇ ਪ੍ਰਦੀਪ ਭਾਜੀ ਤੁਹਾਡੇ ਲਈ ਹਾਜ਼ਰ ਨੇ, ਇੱਕ ਵਾਰ ਇਹਨਾਂ ਨਾਲ ਕਰੋ ਤੁਸੀਂ ਗੱਲਬਾਤ, ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਬੱਲੇ ਬੱਲੇ, ਸਾਡੇ ਤਾਂ ਅਪਲਾਇੰਸ ਸਾਨੂੰ ਲੱਗਦਾ ਸੀ ਕਦੇ ਚੱਲਣਗੇ ਨਹੀਂ, ਪ੍ਰਦੀਪ ਭਾਈ ਨੇ ਤਾਂ ਪਹਿਲਾਂ ਨਾਲੋਂ ਵੀ ਕਾਇਮ ਕਰਤੇ। ਸੋ ਅਪਲਾਇੰਸਿਸ ਦੇ ਰਿਪੇਅਰ 6476223203 6476223203, ਤੇ ਤੁਸੀਂ ਜ਼ਰੂਰ ਕਾਲ ਕਰੋ 6476226232303। 5909 ਹੈਲੋ,
10: ਹੈਲੋ, ਕੀ ਹਾਲ ਹੈ ਵੀਰੇ?
0: ਵਧੀਆ ਜੀ, ਕਿੱਦਾਂ?
10: ਵਧੀਆ ਵਧੀਆ। ਵੀਰੇ ਜਦੋਂ ਵਿਆਹ ਹੀ ਕਰਾ ਲਿਆ ਨਾ ਫਿਰ ਫਿਰ ਤਾਂ ਕੀ ਦੇਖਣਾ ਵੀ ਚਾਹੇ ਕਿਸੇ ਨੇ ਘੱਟ ਖਰਚ ਤੇ ਚਾਹੇ ਵੱਧ ਖਰਚ ਤੇ ਹਨਾ ਜੇ ਇੱਕ ਦੂਜੇ ਪ੍ਰਤੀ ਇਮਾਨਦਾਰੀ ਆ ਫਿਰ ਤਾਂ ਸਹੀ ਓ ਚੱਲਦਾ ਐਵੇਂ ਐਵੇਂ ਨੀ ਕਰਨਾ ਚਾਹੀਦਾ ਵੀ ਚਾਹੇ ਹਸਬੈਂਡ ਕਮਾਵੇ ਵਾਈਫ ਖਰਚ ਦੇਵੇ ਤਾਂ ਕੋਈ ਗੱਲ ਮਤਲਬ ਕੋਈ ਚੱਕਰ ਨੀ ਹੋਣਾ ਚਾਹੀਦਾ ਕਿਸੇ ਨੂੰ
0: ਬਿਲਕੁਲ
10: ਹਾਂਜੀ
0: ਕੁਝ ਕੁ ਲੋਕ ਨਾ ਭਾਜੀ ਬੜੇ ਮੈਂ ਇਹ ਨੀ ਕਹੂੰਗਾ ਕੰਜੂਸ ਹੁੰਦੇ ਆ ਬਟ ਉਹ ਪਤਾ ਨੀ ਹੋਰ

0: ਆਪ ਹੀ ਸਮਝ ਜਾਂਦੀ ਆ ਵੀ ਹੱਥ ਥੋੜਾ ਟਾਈਟ ਚੱਲ ਰਿਹਾ ਵੀ ਮੈਂ ਥੋੜਾ ਹਿਸਾਬ ਨਾਲ ਖਰਚਾ ਐਵੇਂ ਨੀ ਹੁੰਦਾ ਹੈਗਾ ਚਲੋ ਮੇਰਾ ਤਾਂ ਵਿਆਹ ਨੀ ਹੋਇਆ ਹੈਗਾ ਕੁੜੀਆਂ ਨੂੰ ਥੋੜਾ ਜ਼ਰੂਰ ਹੁੰਦਾ
1: ਕੁੜੀਆਂ ਨੂੰ ਵੀ ਪਤਾ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਪਤਾ ਕਿ ਯਾਰ ਲੋੜ ਅਨੁਸਾਰ ਅਸੀਂ ਪੈਸੇ ਖਰਚੀਏ ਰਾਈਟ ਆਪ ਜੋ ਮਰਜ਼ੀ ਲਈ ਜਾਣ ਉਹ ਇੱਕ ਕਈ ਬੰਦਿਆਂ ਦੀ ਆਦਤ ਹੁੰਦੀ
0: ਨਹੀਂ ਆਈ ਨੀ ਚਾਹੀਦਾ
1: ਹੈਗਾ
0: ਇਹ ਤਾਂ ਆਏ ਆ ਵੀ ਜਦੋਂ ਵਿਆਹ ਹੀ ਕਰਾ ਲਿਆ ਕੋਈ ਗੱਲ ਨੀ ਖਰਚ ਦੀਆਂ ਖਰਚ ਤੇ ਉਹਦੇ ਆਪਣੇ ਸ਼ੌਂਕ ਨੇ
1: ਹਾਂ ਬਿਲਕੁਲ
0: ਕੀ ਹੁੰਦਾ
1: ਬਿਲਕੁਲ ਨਹੀਂ ਠੀਕ ਹੈ ਸਰ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੇ ਜੀਵਨ ਸਿੱਧੂ ਜੀ ਸਾਡੇ ਨਾਲ ਨੇ ਕੈਲੇਡਨ ਮਿਤਸੂਬਿਸ਼ੀ ਤੋਂ ਗੱਡੀ ਲੈਣੀ ਹੈ ਮਿਤਸੂਬਿਸ਼ੀ ਦੀ ਗੱਡੀ ਲਓ ਬਈ ਆਰਾਮ ਨਾਲ 6476782754 ਤੇ ਜੀਵਨ ਕੀ ਹਾਲ ਚਾਲ
2: ਬਹੁਤ ਵਧੀਆ ਵੀਰੇ ਤੁਸੀਂ ਦੱਸੋ ਜੀ
1: ਬਹੁਤ ਵਧੀਆ ਜੀ ਬਹੁਤ ਵਧੀਆ ਬੱਲੇ ਬੱਲੇ ਆ ਸੋ ਸਮਰ ਬਸ ਰਹਿ ਗਏ ਕੁਝ ਕੁ ਹਫ਼ਤੇ ਤੇ ਸਮਰ ਟਾਈਮ ਤੇ ਬੜੀਆਂ ਗਰਮਾ ਗਰਮ ਡੀਲਾਂ ਵੀ ਹੁੰਦੀਆਂ ਨੇ ਸੋ ਜ਼ਰਾ ਦੱਸੋ ਸਾਰਿਆਂ ਨੂੰ
2: ਆਪਣੇ ਕੋਲ ਕਾਫੀ ਵਧੀਆ ਡੀਲਸ ਚੱਲ ਰਹੀਆਂ ਵਾ ਸੋ ਅਗਸਤ ਦੇ ਮਹੀਨੇ ਦੇ ਵਿੱਚ ਸੋ ਇੱਕ ਤਾਂ ਜੀ ਆਪਾਂ ਅੰਟਾਰੀਓ ਦੀ ਵੋਲਿਊਮ ਡੀਲਰਸ਼ਿਪ ਆ ਸੋ ਜਿਹੜੀ ਪ੍ਰਾਈਸ ਆਪਾਂ ਦਿੰਨੇ ਆ ਪੂਰੇ ਕੈਨੇਡਾ ਦੇ ਵਿੱਚ ਉਹ ਤੁਹਾਨੂੰ ਨਹੀਂ ਮਿਲਣੀ ਸੋ ਸਾਡਾ ਫੋਕਸ ਆਲਵੇਸ ਵੋਲਿਊਮ ਤੇ ਹੁੰਦਾ ਕਿ ਵੱਧ ਗੱਡੀਆਂ ਵੇਚੀਏ ਘੱਟ ਮਾਰਜਨ ਤੇ ਵੇਚੀਏ ਸੋ ਉਹਦੇ ਨਾਲ ਸਾਨੂੰ ਰੈਫਰਲ ਬਿਜ਼ਨਸ ਆਈ ਜਾਂਦਾ ਸੋ ਪ੍ਰਾਈਸ ਦੀ ਗੱਲ ਕਰੀਏ ਸਾਰਿਆਂ ਤੋਂ ਅਫੋਰਡੇਬਲ ਜੈਪਨੀਜ਼ ਬ੍ਰੈਂਡ ਹੈਗਾ ਜੀ ਮਿਤਸੂਬਿਸ਼ੀ ਦਾ ਸਾਰੀਆਂ ਗੱਡੀਆਂ ਸਿੱਧੀਆਂ ਜਪਾਨ ਤੋਂ ਬਣ ਕੇ ਕੈਨੇਡਾ ਆਉਂਦੀਆਂ ਵਾ 10 ਸਾਲ ਦੀ 1,60,000 ਕਿਲੋਮੀਟਰ ਦੀ ਆਪਾਂ ਵਾਰੰਟੀ ਦਿੰਦੇ ਹਾਂ ਜੀ ਇੰਜਨ ਤੇ ਟਰਾਂਸਮਿਸ਼ਨ ਦੀ ਕੋਈ ਬ੍ਰੈਂਡ ਇੰਨੀ ਵਾਰੰਟੀ ਨਹੀਂ ਦਿੰਦਾ ਸੋ ਨਾਲ ਦੀ ਨਾਲ ਪਹਿਲੇ 5 ਸਾਲ ਅਨਲਿਮਿਟਡ ਕਿਲੋਮੀਟਰ ਰੋਡ ਸਾਈਡ ਅਸਿਸਟੈਂਸ ਫ੍ਰੀ ਆ ਗੱਡੀ ਕਿਤੇ ਖੜ ਗਈ ਚਾਹੇ ਪੈਂਚਰ ਹੋ ਗਈ 5 ਸਾਲ ਤੁਹਾਨੂੰ ਟੋਇੰਗ ਬਿਲਕੁਲ ਫ੍ਰੀ ਆ ਜੀ ਸੋ 5-ਸੀਟਰ ਐਸ ਯੂ ਵੀ 24,998 ਤੋਂ ਸ਼ੁਰੂ ਹੋ ਜਾਂਦਾ ਸਿਰਫ 25,000 ਦੇ ਵਿੱਚ ਬ੍ਰੈਂਡ ਨਿਊ 26 ਦੀ ਗੱਡੀ ਮਿਲਦੀ ਆ ਇਹਦੇ ਉੱਤੇ ਜੇ ਆਪਾਂ ਇੰਟਰਸਟ ਦੀ ਗੱਲ ਕਰੀਏ 3 ਸਾਲਾਂ ਤੇ 0% ਹੈਗਾ ਤੇ 7 ਸਾਲਾਂ ਤੇ ਸਿਰਫ 1.99 ਹੈਗਾ ਜੀ ਸੋ ਇੰਟਰਸਟ ਬਹੁਤ ਘੱਟ ਹੈਗਾ ਵਾਰੰਟੀ ਡਬਲ ਹੈਗੀ ਆ ਪ੍ਰਾਈਸ ਸਾਰਿਆਂ ਤੋਂ ਸਸਤੀ ਹੈਗੀ ਆ ਬਾਕੀ ਜੇ ਕਿਸੇ ਨੇ ਲੈਣਾ 7-ਸੀਟਰ ਐਸ ਯੂ ਵੀ ਆਊਟਲੈਂਡਰ ਪੂਰੀ ਚਰਚਾ ਚ ਚੱਲ ਰਿਹਾ ਵਾ ਮਾਈਲਡ ਹਾਈਬ੍ਰਿਡ ਗੱਡੀ ਆ ਜੀ 7 ਪੈਸੰਜਰ ਗੱਡੀ ਆ ਪ੍ਰਾਈਸ ਸ਼ੁਰੂ ਹੋ ਜਾਂਦਾ 36,400 ਸੋ 5 ਸਾਲ ਤੇ ਜੇ ਕਿਸੇ ਨੇ ਫਾਈਨੈਂਸ ਕਰਾਉਣੀ ਆ 0% ਇੰਟਰਸਟ ਲੱਗਿਆ ਹੋਇਆ ਸੋ 5 ਸਾਲਾਂ ਤੇ 0% ਵਿਆਜ ਆ ਕੋਈ ਇੰਟਰਸਟ ਨਹੀਂ ਤੁਸੀਂ ਦੇਣਾ ਜਪਾਨ ਤੋਂ ਸਾਰੀਆਂ ਗੱਡੀਆਂ ਬਣ ਕੇ ਆਉਂਦੀਆਂ 10 ਸਾਲਾਂ ਦੀ ਵਾਰੰਟੀ ਦਿੰਦੇ ਆ ਸੋ ਇਹਦੇ ਤੋਂ ਬਾਅਦ ਜੇ ਕਿਸੇ ਨੇ ਲੈਣਾ ਪਲੱਗ ਇਨ ਹਾਈਬ੍ਰਿਡ ਉਹਦੇ ਉੱਤੇ ਵੀ ਤੁਹਾਨੂੰ 7 ਸਾਲਾਂ ਤੇ ਸਿਰਫ 2.5% ਇੰਟਰਸਟ ਰੇਟ ਮਿਲ ਰਿਹਾ ਵਾ ਤੇ ਜੇ ਕਿਸੇ ਕੋਲ ਮਿਤਸੂਬਿਸ਼ੀ ਹੈਗੀ ਆ ਸਿਰਫ ਇੰਟਰਸਟ ਰੇਟ 1.5% ਹੋ ਜਾਣੇ ਜੀ 7 ਸਾਲਾਂ ਤੇ ਸੋ ਉਹ ਗੱਡੀ ਇਲੈਕਟ੍ਰਿਕ ਵੀ ਆ ਹਾਈਬ੍ਰਿਡ ਵੀ ਆ ਤੇ ਗੈਸ ਤੇ ਵੀ ਆ ਇੱਕ ਵਾਰੀ ਪੂਰੀ ਚਾਰਜ ਕਰ ਲਓ 72 ਕਿਲੋਮੀਟਰ ਇਲੈਕਟ੍ਰਿਕ ਰੇਂਜ ਤੇ ਚੱਲਦੀ ਆ ਸੋ 72 ਕਿਲੋਮੀਟਰ ਇਲੈਕਟ੍ਰਿਕ ਚੱਲਦੀ ਆ ਫਿਰ ਗੈਸ ਐਂਡ ਹਾਈਬ੍ਰਿਡ ਤੇ ਚੱਲਦੀ ਆ ਸੋ ਮਿਤਸੂਬਿਸ਼ੀ ਕਹਿੰਦੀ ਆ ਜੀ 3.2 ਲੀਟਰ ਦੇ ਵਿੱਚ ਗੱਡੀ 100 ਕਿਲੋਮੀਟਰ ਚੱਲਦੀ ਆ ਸੋ ਬਹੁਤ ਗੁੱਡ ਗੈਸ ਦੀ ਮਾਈਲੇਜ ਹੈਗੀ ਆ ਤੇ ਕੈਨੇਡਾ ਦੀ ਟੋਪ ਕਲਾਸ ਗੱਡੀ ਆ 3 ਸਾਲਾਂ ਤੋਂ ਸਾਰੇ ਬ੍ਰਾਂਡਸ ਤੋਂ ਵੱਧ ਵੇਖ ਰਹੀ ਆ ਟਿਓਟਾ ਨੂੰ ਵੀ ਇਹਨੇ ਪਿੱਛੇ ਲਾਇਆ ਹੋਇਆ ਪਲੱਗ ਇਨ ਹਾਈਬ੍ਰਿਡ ਨੇ ਸੋ 7 ਡੇਜ਼ ਅਸੀਂ ਓਪਨ ਹੈਗੇ ਆ ਜੀ ਜਦੋਂ ਮਰਜ਼ੀ ਆ ਕੇ ਗੱਡੀ ਚੈੱਕ ਕਰ ਲਓ ਪ੍ਰਾਈਸ ਚੈੱਕ ਕਰ ਲਓ ਡੀਲ ਤੁਹਾਨੂੰ ਉਹ ਮਿਲੂਗੀ ਜਿਹੜੀ ਪੂਰੇ ਕੈਨੇਡਾ 'ਚ ਤੁਹਾਨੂੰ ਕਿਤੋਂ ਹੋਰ ਨਹੀਂ ਲੱਭਣੀ ਸੋ ਬਾਕੀ ਅਸੀਂ ਵਿੰਟਰ ਟਾਇਰ ਪੈਕੇਜ ਵੀ ਫ੍ਰੀ ਲਾਇਆ ਹੋਇਆ ਜਿਹਦੀ ਵੈਲਿਊ 1800 ਤੋਂ 2000 ਹੈਗੀ ਆ ਕੰਪਲੀਟ ਪੈਕੇਜ ਆ ਵਿਦ ਸੈਂਸਰਸ ਵਿਦ ਰਿਮਸ ਐਵਰੀਥਿੰਗ ਸੋ ਜਦੋਂ ਮਰਜ਼ੀ ਆ ਜਾਓ ਮੰਡੇ ਟੂ ਸੰਡੇ ਓਪਨ ਆ ਐਡਰੈਸ ਆਪਣਾ ਹੈਗਾ ਜੀ 3511 ਹਾਈਵੇ 9 ਕੈਲੇਡਨ ਤੇ ਮੇਰਾ ਫੋਨ ਨੰਬਰ ਹੈਗਾ ਜੀ 6476782754 647-678-2754 ਤੇ ਬਾਕੀ ਜੇ ਕਿਸੇ ਨੇ ਗੱਡੀ ਟ੍ਰੇਡ ਇਨ ਕਰਨੀ ਆ ਮਾਰਕੀਟ ਤੋਂ ਬੈਟਰ ਪ੍ਰਾਈਸ ਵੀ ਦਿੰਦੇ ਆ ਨਾਲ ਦੀ ਨਾਲ ਤੁਹਾਡੀ ਟੈਕਸ ਦੀ ਸੇਵਿੰਗ ਵੀ ਹੁੰਦੀ ਆ ਜੀ ਬਾਕੀ ਕਿਸੇ ਨੇ ਲੀਜ਼ ਕਰਾਉਣੀ ਆ ਕੈਸ਼ ਲੈਣੀ ਆ ਐਵਰੀਥਿੰਗ ਕਰਦੇ ਆ ਜਦੋਂ ਮਰਜ਼ੀ ਕਾਲ ਕਰ ਲਓ 6476782754 ਜੀ
1: 6476782754 ਕੈਲੇਡਨ ਮਿਤਸੂਬਿਸ਼ੀ ਜੀਵਨ ਥੈਂਕ ਯੂ ਮਨਪ੍ਰੀਤ ਢੀਂਡਸਾ ਮਨਪ੍ਰੀਤ ਨੇ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਬਹੁਤ ਜ਼ਿਆਦਾ ਘਟਾ ਕੇ ਦਿੱਤੀ ਹੈ ਮਨਪ੍ਰੀਤ ਦਾ ਨੰਬਰ ਹੈ 416-500-1818 416-500-1818 416-500-1818 ਤੇ ਕਾਲ ਕਰੋ ਜ਼ਰੂਰ ਤੁਸੀਂ ਮਨਪ੍ਰੀਤ ਢੀਂਡਸਾ 0093 ਹੈਲੋ ਜੀ

0: हाँ जी रवीत, क्या हाल है?
1: ठीक है जी, ठीक है जी, किवें हो जी?
0: जी मालिक दे एहसान ने। अच्छा मेरा ये अपना ये ख्याल है कि अगर ते खावन दा मां प्यो जिंदा होवे ना, ते फिर दोवां नूं पैसे उहनां कोल रखणे चाहीदे ने, वालदा कोल या वालद कोल। अगर नहीं ते फिर खावन नूं भी पैसे बीवी कोल ही रखणे चाहीदे ने। जदों बच्चे सज्जन घर सज्जा ते पैसा होणा ही बीवी कोल चाहीदा।
1: अच्छा बंदे कोल नहीं होणा चाहीदा पैसा?
0: बटवारा हो गया, फिर तुहाडी शादी कराइंदी। अगर तुसीं अपने अपने अपने पैसे रखने, ते फिर जे किसे ने दे लेने ते वापस लेने, बेगम नूं आखणा मेरे पैसे मिलदे, बेगम तुहानूं आखे मेरे पैसे मिलदे, ते फिर ते लड़ाई
1: तुहाडी। अच्छा थोड़े घर दे विच सारा पैसा तुसीं अपनी बेगम नूं दित्ते होया है?
0: जी मेरी वालदा कोल, बेगम दे पैसे वी वालदा कोल।
1: अच्छा पेरेंट्स कोल है, ठीक है। अच्छा
0: जी
1: जी, सो नहीं फिर बैंक अकाउंट तुहाडा सारिआं दा इक्को है या किवें, सिस्टम की है?
0: कोई बैंक अकाउंट नहीं, वालदा कोल मिल जा जो उहदा वालदा कोल।
1: ਉਹ ਇੱਥੇ ਰਹਿੰਦੇ ਨੇ?
0: ਜੀ ਜੀ।
1: ਅੱਛਾ ਨਹੀਂ, ਬੈਂਕ ਅਕਾਊਂਟ ਫਿਰ ਉਹਨਾਂ ਦਾ ਬੈਂਕ ਅਕਾਊਂਟ ਹੀ ਹੈ?
0: ਜੀ ਉਹਨਾਂ ਦਾ ਬੈਂਕ ਅਕਾਊਂਟ।
1: ਤੁਹਾਡਾ ਤੇ ਤੁਹਾਡੀ ਵਾਈਫ ਦਾ ਕੋਈ ਬੈਂਕ ਅਕਾਊਂਟ ਨਹੀਂ?
0: ਹੈ ਵਾਈਫ ਦਾ ਵੀ ਹੈ, ਮੇਰਾ ਵੀ ਹੈ, ਲੇਕਿਨ ਅਸੀਂ ਜੋ ਪੈਸਾ ਵਾਲਦਾ ਦੇ ਅਕਾਊਂਟ ਵਿੱਚ।
1: ਅੱਛਾ ਉਹਨਾਂ ਦੇ ਅਕਾਊਂਟ ਦੇ ਵਿੱਚ। ਪਰ ਨਹੀਂ, ਪਰ ਫਿਰ ਜੇ ਤੁਹਾਨੂੰ ਕਦੇ ਮੋਰਗੇਜ ਵਗੈਰਾ ਕਰਾਉਣੀ ਪੈ ਜਾਵੇ ਫਿਰ?
0: ਇਤਨੇ ਤੇ ਹੁੰਦੇ ਨਾ, ਇਤਨੇ ਤੇ ਜੇਬ ਚ ਵੀ ਹੁੰਦੇ ਨੇ, ਇਤਨੇ ਤੇ ਆਪਣੇ ਕਾਰਡਾਂ ਚ ਵੀ ਹੁੰਦੇ ਨੇ, ਲੇਕਿਨ ਮੋਸਟਲੀ ਜਿਹੜਾ ਪੈਸਾ ਨਾ ਵਾਲਦਾ ਤੋਂ।
1: ਚਲੋ ਠੀਕ ਹੈ। ਚਲੋ ਥੈਂਕ ਯੂ ਸਰ, ਤੁਹਾਡਾ ਥੋੜ੍ਹਾ ਫਿਰ ਸਿਸਟਮ ਆਈ ਥਿੰਕ ਬਾਕੀ ਨਾਲੋਂ ਕਿਤੇ ਨਾ ਕਿਤੇ ਆਈ ਥਿੰਕ ਡਿਫਰੈਂਟ ਤੇ ਯੂਨੀਕ ਜ਼ਰੂਰ ਹੈ। 6800 ਹੈਲੋ 6800 ਹੈਲੋ ਜੀ,
2: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ।
1: ਹਾਂਜੀ ਹਾਂਜੀ
2: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਤਾਂ ਐਕਚੁਅਲੀ ਫੋਨ ਹੋਰ ਕੰਮ ਨੂੰ ਲਾਇਆ ਸੀ, ਟੋਕ ਤੁਹਾਡਾ ਬਹੁਤ ਇੰਟਰਸਟਿੰਗ ਚੱਲਣ ਦਿਆ।
1: ਅੱਛਾ ਕਿਹੜੇ, ਤੁਸੀਂ ਕਿਹੜੇ ਕੰਮ ਨੂੰ ਲਾਇਆ ਸੀ?
2: ਮੈਨੂੰ ਪਹਿਲਾਂ ਮੈਨੂੰ ਮਿਲਿਆ ਸੀਗਾ, ਮੈਨੂੰ ਆਪਣੇ ਟੇਲਰ ਦਾ ਫੋਨ ਨੰਬਰ ਚਾਹੀਦਾ।
1: ਓ ਵਾਹ, ਕੋਟ ਪੈਂਟ ਲੈਣਾ ਨਵਾਂ?
2: ਹਾਂਜੀ।
1: ਜਾਂ ਕੁੜਤਾ ਪਜਾਮਾ ਲੈਣਾ?
2: ਨਹੀਂ ਮੈਨੂੰ ਐਕਚੁਅਲੀ ਨਹੀਂ, ਮੈਨੂੰ ਟੇਲਰ ਦਾ, ਮੈਨੂੰ ਐਕਚੁਅਲੀ ਮੇਚ ਹੀ ਚਾਹੀਦਾ ਜੀ, ਮੇਚ ਹੀ ਉਹਦਾ।
1: ਅੱਛਾ ਮੇਚ, ਚਲੋ ਮੈਂ ਤੁਹਾਨੂੰ ਨੰਬਰ ਇੱਕ ਦੇ ਦਿੰਦਾ, 905।
2: ਹਾਂਜੀ
1: 453 453।
2: ਹਾਂਜੀ
1: 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2225 2
2: ਪਤਾ ਜੀ ਨਹੀਂ ਕੋਈ ਚੱਕਰ ਨੀ ਏਦਾਂ ਦਾ ਤੁਹਾਨੂੰ ਨਾ ਯਾਰ ਕਿ ਜਦੋਂ ਤੁਸੀਂ ਐਕਚੁਲੀ ਜੀਵਨ ਸਾਥੀ ਦਾ ਤੁਹਾਨੂੰ ਸ਼ੁਰੂ ਚ ਹੀ ਪਤਾ ਲੱਗ ਜਾਂਦਾ ਵੀ ਕਿੱਦਾਂ ਵੀ ਮੈਂ ਫਜ਼ੂਲ ਕੀ ਖਰਚੀ ਕਰਦਾ ਜਦੋਂ ਲੋੜ ਲਈ ਤਾਂ ਚਲੋ ਆਪਾਂ ਕੋਈ ਨਾ ਕੋਈ ਚੀਜ਼ ਲਿਆਉਣੀ ਹੁੰਦੀ ਆ ਜਦ ਕਿ ਤੇ ਜੇ ਉਸ ਤੋਂ ਬਾਅਦ ਫਿਰ ਜ਼ਿੰਮੇਦਾਰੀ ਜੇ ਤੁਸੀਂ ਤੁਹਾਨੂੰ ਲੱਗ ਜਾਂਦਾ ਵੀ ਫਜ਼ੂਲ ਖਰਚੀ ਨਹੀਂ ਕਰਦੇ ਵੀ ਓਕੇ ਹਨਾ ਵੀ ਐਦਰ ਜਿੱਦਾਂ ਕਹਿੰਦੇ ਨੇ ਚਾਦਰ ਪੈਰ ਕੇ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਆ ਤੇ ਵੈਸੇ ਤੁਸੀਂ ਜ਼ਿੰਮੇਦਾਰੀ ਉਹਨਾਂ ਨੂੰ ਦੇ ਰਹੇ ਹੋ ਉਹਦੇ ਨਾਲ ਦੀ ਰੀਸ ਹੈ ਨੀ ਕੋਈ ਓਦਾਂ ਵੀ ਖੁਸ਼ ਆ ਤੇ ਤੁਹਾਡੀ ਵੀ ਟੈਨਸ਼ਨ ਘਟੀ ਰਹਿੰਦੀ ਆ ਉਹ ਤੁਸੀਂ ਆਪਣੇ ਕੋਲ ਰੱਖ ਕੇ ਉਹ ਹੈਗੀ ਬਹੁਤ ਦੀ ਟੈਨਸ਼ਨ ਹੀ ਆ ਜੀ
1: ਚਲੋ ਸਾਰੀ ਜ਼ਿੰਮੇਵਾਰੀ ਇੱਕ ਬੰਦੇ ਨੂੰ ਸੰਭਾਲਣੀ ਕਿਉਂ ਨਾ ਦੋਨੋਂ ਜਾਣੇ ਤੁਸੀਂ ਦੋਨੋਂ ਸੰਭਾਲੋ
2: ਨਹੀਂ ਹਾਂ ਹਾਂ ਖੁਸ਼ ਰਹਿੰਦੀਆਂ ਉਹਨਾਂ ਨੂੰ ਵੀ ਠੀਕ ਆ ਕਿਉਂਕਿ ਉਹਨਾਂ ਨੇ ਉੱਥੇ ਜਦੋਂ ਪਤਾ ਵੀ ਫਜ਼ੂਲ ਦੀ ਖਰਚਾ ਬਾਜੀ ਹੈ ਹੀ ਕੋਈ ਨੀ ਉਹਨਾਂ ਨੂੰ ਹੁੰਦਾ ਵੀ ਠੀਕ ਆ ਮੈਂ ਪ੍ਰਧਾਨ ਆਣਾ ਵੀ ਦੱਸ ਓਕੇ ਤੁਸੀਂ ਆਰਾਮ ਨਾਲ ਆਪਣਾ ਕੰਮ ਕਰੋ ਨਜ਼ਾਰੇ ਲੁੱਟੋ
1: ਚਲੋ ਠੀਕ ਹੈ ਸਰ ਥੈਂਕ ਯੂ ਹੈਪੀ ਵਾਈਫ ਹੈਪੀ ਲਾਈਫ ਹੈ ਪ੍ਰਧਾਨ ਬਣਾ ਦੋ ਬਾਜੀ ਕਹਿੰਦੇ ਸੋ ਗਰੋਸਰੀ ਕਰਨੀ ਹੋਵੇ ਤਾਂ ਯਾਦ ਰੱਖੋ ਜ਼ਰੂਰ ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ ਫਰੈਸ਼ ਫੂਡ ਸੈਂਟਰ ਕੈਨੇਡੀ ਐਂਡ ਡੂਗਲ ਕੈਨੇਡੀ ਮੇਫੀਲਡ ਤੇ ਜਾਓ ਮਨਪਸੰਦ ਦੀ ਗਰੋਸਰੀ ਕਰੋ ਸਾਡੇ ਨਾਲ ਡੇਲ ਮੁੰਡੀ ਸਾਹਿਬ ਜੁੜਿਆ ਤੇ ਹੁਣੇ ਵੀ ਇੱਕ ਲਿਸਨਰ ਡੇਲ ਜੀ ਦਾ ਨੰਬਰ ਲੈ ਕੇ ਹਟੇ ਨੇ ਸੋ ਡੇਲ ਜੀ ਕੋਲ ਇੱਕ ਬਹੁਤ ਹੀ ਸ਼ਾਨਦਾਰ ਰੀਅਲ ਇਸਟੇਟ ਦੀ ਓਪਰਚੁਨਿਟੀ ਹੈ ਤੁਹਾਡੇ ਲਈ ਤੇ ਡੇਲ ਜੀ ਬਾਕੀ ਜਾਣਕਾਰੀ ਦੇਣਗੇ ਡੇਲ ਜੀ ਵੈਲਕਮ
3: ਜੀ ਨਵ ਜੀ ਬੜਾ ਸ਼ੁਕਰੀਆ ਸਾਰੇ ਭੈਣਾਂ ਭਰਾਵਾਂ ਨੂੰ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਸਲਾਮ ਵਾਸਤੇ ਪ੍ਰਵਾਨ ਹੋਵੇ ਜੀ ਬਾਕੀ ਇਹ ਇੱਕ ਡੈਫੀਨੇਟਲੀ ਬਹੁਤ ਯੂਨੀਕ ਇੱਕ ਬੁਟੀਕ ਟਾਈਪ ਆਫ ਓਪਰਚੁਨਿਟੀ ਹੈਗੀ ਆ ਸੋ ਮੇਰੇ ਤੋਂ ਤੁਹਾਡੇ ਤੋਂ ਪਹਿਲਾਂ ਹੁਣੇ ਬੈਨਕੋਰ ਤੋਂ ਕਿਸੇ ਦਾ ਫੋਨ ਆਇਆ ਸੀ ਕਿ ਉੱਥੋਂ ਉਹਨਾਂ ਨੇ ਮੂਵ ਹੋਣਾ ਇੱਥੇ ਉਹਨਾਂ ਦੀ ਮਾਸੀ ਨੇ ਉਹਨਾਂ ਨੂੰ ਨੰਬਰ ਦਿੱਤਾ ਸੋ ਆਈ ਰੀਅਲੀ ਡੂ ਐਪਰੀਸ਼ੀਏਟ ਕਿ ਮਾਸੀ ਨੇ ਮੈਸੇਜ ਬੈਨਕੋਰ ਤੱਕ ਪਹੁੰਚਾਇਆ ਔਰ ਮੈਂ ਕਹਿੰਦਾ ਕਿ ਜੇਕਰ ਤੁਸੀਂ ਚੰਗੀ ਇੱਕ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਬਹੁਤ ਸਾਰੇ ਬੱਚੇ ਆ ਘਰ ਉਹਨਾਂ ਤੋਂ ਨਹੀਂ ਅਫੋਰਡ ਹੋ ਸਕਦਾ ਨਵੀਂ ਜੀ ਅੱਜ ਦੀ ਡੇਟ ਦੇ ਵਿੱਚ, ਜਾਂ ਕਹਿ ਲਓ ਕਿ ਕੈਸ਼ ਫਲੋ ਹੈ ਨਹੀਂ, ਜਾਂ ਡੇਲੀ ਰੂਟੀਨ ਦੇ ਵਿੱਚ ਅਫੋਰਡੇਬਿਲਿਟੀ ਹੈ ਨਹੀਂ ਆ, ਜਾਂ ਬਹੁਤ ਸਾਰੀਆਂ ਆਪਣੀਆਂ ਕੁੜੀਆਂ ਮੈਂ ਨਾਗਰਾ ਰੀਜਨ ਦੇ ਵਿੱਚ ਵੀ ਦੇਖਿਆ ਉਹ ਆਈਆਂ ਹੋਈਆਂ ਨੇ, ਉੱਥੇ ਨਰਸਾਂ ਲੱਗੀਆਂ ਹੋਈਆਂ ਨੇ, ਪਰ ਇੰਡੀਵਿਜੁਅਲੀ ਇਕੱਲੇ ਇਕੱਲੇ ਬੇਸਮੈਂਟਾਂ 'ਚ ਰਹਿੰਦੇ ਨੇ ਜਾਂ ਕਿਸੇ ਨਾਲ ਰੂਮ ਆ, ਪਰ ਉਹਨਾਂ ਦੇ ਕੋਲ ਕੇਪੇਬਿਲਿਟੀ ਹੈਗੀ ਆ, ਉਹ ਸਾਰੇ ਜਿਹੜੇ ਇਕੱਠੇ ਹੋ ਕੇ ਇਹ ਘਰ ਨੂੰ ਬਾਏ ਕਰ ਸਕਦੇ ਨੇ, ਕਿਉਂਕਿ 13% HST ਮਿਲ ਜਾਣੀ ਤੁਹਾਨੂੰ ਇਹਦੇ ਤੇ, ਵਾਪਸ ਰਾਈਟ ਵੇ ਔਨ ਕਲੋਜ਼ਿੰਗ ਤੁਹਾਨੂੰ HST ਮਿਲਣੀ ਆ, $7,50,000 ਦਾ ਪ੍ਰੋਡਕਟ ਆ, $7,50,000 ਦੇ ਇੱਕ ਘਰ ਦੇ ਵਿੱਚ ਤੁਹਾਨੂੰ 3 ਯੂਨਿਟ ਮਿਲਦੇ ਆ। ਸੋ ਜਿਹੜੇ ਜੇ ਤੁਸੀਂ 3 ਜਣੇ ਹੋ ਕੇ ਵੀ ਲੈ ਲੈਂਦੇ ਆ, 3 ਆਪਣੇ ਆਪਣੇ ਚ ਸੈਪਰੇਟ ਤੁਸੀਂ ਰਹਿ ਸਕਦੇ ਹੋ, ਤੇ ਤੁਹਾਡੀ ਓਨਰਸ਼ਿਪ ਫੇਰ ਵੀ ਇਕੱਠੀ ਹੈਗੀ ਇਹਦੇ ਵਿੱਚ, ਪਰ ਤੁਹਾਡੀਆਂ ਕਿਚਨਾਂ ਸੈਪਰੇਟ, ਤੁਹਾਡੀਆਂ ਐਂਟਰੈਂਸ ਸੈਪਰੇਟ, ਸਾਰਾ ਕੁਛ ਇਹਦੇ ਵਿੱਚ ਸੈਪਰੇਟ ਆ। ਸੋ ਜੇਕਰ ਤੁਸੀਂ ਲਾਈਫ ਸ਼ੁਰੂ ਕਰਨਾ ਚਾਹੁੰਦੇ ਹੋ, ਤੁਸੀਂ ਸਟੂਡੈਂਟ ਆਏ ਸੀ, ਜਾਂ ਇੱਥੇ ਕੋਈ ਭੈਣ ਭਰਾ ਸੋਚਦਾ ਆਪਣੇ ਬੱਚਿਆਂ ਨੂੰ ਅਸੀਂ ਘਰ ਲੈ ਦਈਏ, ਆਪਣਾ ਸ਼ੁਰੂ ਕਰ ਲੈਣ, ਪਰ ਤੁਹਾਨੂੰ ਡਰ ਆ ਉਹਨਾਂ ਦੀ ਅਫੋਰਡੇਬਿਲਿਟੀ, ਸੋ ਇਹ ਇੱਕ ਇਹੋ ਜਿਹਾ ਪ੍ਰੋਡਕਟ ਹੈ, ਤੁਹਾਨੂੰ ਇਹ ਮੰਥਲੀ ਪੇਮੈਂਟ ਦੇ ਵਿੱਚ ਬਿਗ ਟਾਈਮ ਹੈਲਪ ਕਰੂਗਾ, ਕਿਉਂਕਿ ਇਹਦੇ ਵਿੱਚ ਇੱਕ ਘਰ 'ਚ 3 ਘਰ ਹੈਗੇ ਆ। ਜੇ HST ਦਾ ਕ੍ਰੈਡਿਟ ਤੁਹਾਨੂੰ 87,000 ਅਪ ਫਰੰਟ ਮਿਲ ਜਾਣਾ, ਅਪ ਫਰੰਟ ਤੁਹਾਨੂੰ ਕੋਈ ਉਹਦੀ ਵੇਟ ਨਹੀਂ ਕਰਨੀ ਪੈਣੀ, ਕਲੋਜ਼ਿੰਗ ਦੇ ਉੱਤੇ ਜਿਹੜੀ ਤੁਹਾਡੀ 13% HST ਆ, ਤੁਹਾਡੀ ਡਾਊਨ ਪੇਮੈਂਟ ਬਣ ਜਾਣੀ ਆ ਤੁਹਾਡੀ ਸਟੇਟਮੈਂਟ ਐਡਜਸਟਮੈਂਟ ਦੇ ਵਿੱਚ। ਸੋ ਹੋਰ ਬਹੁਤ ਸਾਰੇ ਇਹਦੇ ਵਿੱਚ ਬੈਨੀਫਿਟ ਹੈਗੇ ਨੇ, ਅਪਗ੍ਰੇਡਡ ਘਰ ਨੇ, ਅਪਗ੍ਰੇਡਡ ਕਿਚਨਾਂ ਆ, ਸਾਰੇ ਘਰ ਦੇ ਵਿੱਚ ਹਾਰਡਬੋਰਡ ਆ, ਪਾਣੀ ਦੇ ਕੰਢੇ ਉੱਤੇ ਘਰ ਆ, ਤੁਹਾਡੇ ਘਰ ਦੇ ਮੂਹਰੇ ਵੱਡੀ ਰਿਵਰ ਚੱਲਦੀ ਆ, ਫਿਰ ਨਾਈਸ ਸਾਈਡ ਵਾਕ ਆ ਜਿਹੜਾ ਬਣ ਰਿਹਾ ਹੁਣ, ਇਹ ਇੱਕ ਗ੍ਰੇਟ ਓਪਰਚੁਨਿਟੀ ਆ, ਚਾਹੇ ਤੁਸੀਂ ਇਨਵੈਸਟਰ ਹੋ, ਚਾਹੇ ਤੁਸੀਂ ਮੂਵ ਹੋਣਾ ਚਾਹੁੰਦੇ ਹੋ, ਚਾਹੇ ਤੁਸੀਂ ਫਸਟ ਟਾਈਮ ਬਾਹਰ ਹੋ, ਚਾਹੇ ਤੁਸੀਂ ਮੈਂ ਕਹਿੰਦਾ ਕਿ ਇਹਨੂੰ ਲੌਂਗ ਟਰਮ ਕੈਰੀ ਕਰਨਾ ਚਾਹੁੰਦੇ ਹੋ, ਜੇ ਤੁਸੀਂ ਪੂਰਾ ਬਲੌਕ ਲੈਂਦੇ ਹੋ ਨਵੀਂ ਜੀ, ਫਿਰ ਓਪਰਚੁਨਿਟੀ ਹੈਗੀ ਆ ਕਿ ਤੁਹਾਡੀ CMSA ਦੀ ਫੰਡਿੰਗ ਅਪਰੂਵ ਹੋ ਜਾਵੇ, ਤੇ ਤੁਹਾਡੀ 3,000 ਤੋਂ ਘੱਟ ਹੀ ਇਹਦੀ ਮੰਥਲੀ ਪੇਮੈਂਟ ਬਣਦੀ ਆ, ਇਨਕਲੂਡਿੰਗ ਮੌਰਗੇਜ, ਇਨਕਲੂਡਿੰਗ ਤੁਹਾਡੀ ਇੰਸ਼ੋਰੈਂਸ ਤੇ ਪ੍ਰੋਪਰਟੀ ਟੈਕਸ, ਤੇ ਤੁਹਾਨੂੰ $1,400-1500 ਇਥੋਂ ਕੈਸ਼ ਫਲੋ ਪਰ ਮੰਥ ਬਣਦਾ, 3 ਯੂਨਿਟਾਂ ਦਾ ਤੇ 7.5 ਲੱਖ ਪ੍ਰਾਈਸ ਆ, 86,000 HST ਘਟਾ ਦੋ, ਤੇ ਇਹ ਵਿਨ ਵਿਨ ਸਿਚੁਏਸ਼ਨ ਆ ਪੂਰੇ ਕੈਨੇਡਾ ਦੇ ਵਿੱਚ, ਇਹਦੇ ਨਾਲ ਦਾ ਪ੍ਰੋਡਕਟ ਹੈ ਨੀਗਾ। ਜ਼ਿਆਦਾ ਇਨਫੋਰਮੇਸ਼ਨ ਲਈ ਸਾਨੂੰ ਸੰਪਰਕ ਕੀਤਾ ਜਾ ਸਕਦਾ 416-313-1313, 416-313-1313, ਇੱਕ ਵਾਰੀ ਫਿਰ ਜੀ 416-313-1313, ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਸਰ। ਨੰਬਰ ਇੱਕ ਵਿੱਚ ਹੈ 416-313-1313 ਤੇ ਫੋਨ ਘੁਮਾਓ ਤੁਸੀਂ, 416-313-1313 ਤੇ ਡੇਲ ਮੁੰਡੀ ਸਾਹਿਬ ਨਾਲ ਤੁਹਾਡੀ ਗੱਲਬਾਤ ਜ਼ਰੂਰ ਹੋ ਸਕਦੀ ਹੈ। 416-313-1313, ਬਹੁਤ ਸ਼ੁਕਰੀਆ ਡੇਲ ਸਾਹਿਬ, ਐਸ ਆਲਵੇਜ਼ ਥੈਂਕ ਯੂ। ਸੋ ਜ਼ਰੂਰ ਫੋਨ ਕਰੋ ਤੇ ਜਾਣਕਾਰੀ ਤੁਸੀਂ ਬਾਕੀ ਦੀ ਕਾਲ ਕਰਕੇ ਲੈ ਲਓ। ਈਗਲ ਟਰੱਕ ਟਾਇਰ ਅਲਾਈਨਮੈਂਟ ਐਂਡ ਰਿਪੇਅਰ ਸੈਂਟਰ, ਟਰੱਕ ਦੀ ਅਲਾਈਨਮੈਂਟ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਰਿਪੇਅਰ, ਟਰੱਕ ਦੇ ਟਾਇਰ, ਕੋਈ ਵੀ ਟਰੱਕ ਦਾ ਕੰਮ ਹੈ ਤਾਂ ਈਗਲ ਟਰੱਕ ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਇਹਨਾਂ ਨੇ ਆਪਣੀ ਦੂਜੀ ਖੋਲ੍ਹੀ ਹੈ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ ਇਨ ਮਿਲਟਨ, 401 ਤੋਂ ਉੱਤਰ ਅਨੁਸਾਰ ਇਨ ਮਿਲਟਨ ਤੁਹਾਡੇ ਲਈ ਹਾਜ਼ਰ ਨੇ, ਤੇ ਨੰਬਰ ਹੈ 6476294-6293 ਦੇ ਉੱਤੇ ਤੁਸੀਂ ਇਹਨਾਂ ਨਾਲ ਜ਼ਰੂਰ ਜਲਦੀ ਤੋਂ ਜਲਦੀ ਗੱਲਬਾਤ ਕਰ ਸਕਦੇ ਹੋ।
4: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548।
1: ਵੈਰੀ ਗੁੱਡ, 1542, ਹੈਲੋ ਜੀ, ਵੈਲਕਮ ਜੀ। ਹਾਂਜੀ ਵੈਲਕਮ।
5: ਵਿਧੀ ਗੱਲ ਤਾਂ ਤੁਸੀਂ ਉਹ ਕਰਦੇ ਸੀ ਵੀ ਉਹਦਾ ਘਰ ਦੀ ਗੱਲ ਵੀ ਵਾਈਫ ਨੂੰ ਪੈਸੇ ਦੇਣੇ ਚਾਹੀਦੇ ਜਾਂ ਨਹੀਂ ਦੇਣੇ ਚਾਹੀਦੇ ਜੀ, ਇਹ ਗੱਲ ਜਿਹੜਾ ਮੇਰਾ ਜਿੰਨਾ ਕੁ ਓਪੀਨੀਅਨ ਜੀ, ਇਹ ਗੱਲ ਆ ਆਪਣਾ ਇਤਫਾਕ, ਜਿਹੜਾ ਸਿਆਣਿਆ ਕੋਲ ਬਹੀਦਾ ਇੱਕ ਇਕੱਠ ਹੁੰਦਾ, ਇਤਫਾਕ ਹੁੰਦਾ ਵੀ ਸਾਡੇ ਮਤਲਬ ਕਿ ਪਰਿਵਾਰ ਦੇ ਵਿੱਚ ਸਹਿਮਤੀ ਆ। ਜਿਸ ਤਰ੍ਹਾਂ ਵੀਰ ਅੱਗੇ ਗੱਲ ਕਰਕੇ ਗਿਆ, ਹੁਣ ਪਹਿਲਾਂ ਮੇਰਾ ਕਹਿੰਦਾ ਲਾਸਟ ਫੋਨ ਸੀਗਾ, ਉਹਨੇ ਜੇ ਤੇ ਆਪਣੇ ਪੇਰੈਂਟਸ ਦੇ ਆਪਣੇ ਨਾਲ ਆ ਤੇ ਫਿਰ ਤੇ ਹੱਕ ਹੀ ਉਹਨਾਂ ਦਾ ਵਾ ਵੀ ਆਪਾਂ ਕਮਾਈ ਕਰਕੇ ਤੇ ਉਹਨਾਂ ਨੂੰ ਨਾਲੇ ਮਤਲਬ ਕਿ ਉਹ ਇਹ ਖੁਸ਼ ਹੋ ਜਾਂਦੇ ਆ ਵੀ ਸਾਡੇ ਬੱਚੇ ਕਮਾਈ ਕਰਦੇ ਸਾਡੇ ਕਹਿਣੇ ਦੇ ਵਿੱਚ ਆ। ਤੇ ਆਪਾਂ ਉਹਨਾਂ ਕੋਲ ਲੈ ਕੇ ਜਿੰਨੇ ਮਰਜ਼ੀ ਆਪਾਂ ਵਰਤ ਸਕਦੇ ਹਾਂ। ਚਲੋ ਜੇਕਰ ਆਪਣੇ ਨਾਲ ਨਹੀਂ ਹੈਗੇ ਤੇ ਫਿਰ ਜਿਸ ਤਰ੍ਹਾਂ ਵੀਰ ਨੇ ਗੱਲ ਕੀਤੀ ਆ ਵੀ ਜੇ ਆਪਣੇ ਵਾਈਫ ਆਪਾਂ ਨੂੰ ਪਤਾ ਬਸ ਸਹੀ ਆ ਵੀ ਆਪਣੇ ਦਾ ਕੋਈ ਇਹੋ ਜਿਹੀ ਵੀ ਉਹਦਾ ਕੋਈ ਫਜ਼ੂਲ ਖਰਚਾ ਹੈ ਨੀ ਗਾ ਤੇ ਫਿਰ ਉਹ ਸਗੋਂ ਘਰ ਸਾਂਭੇ ਤੇ ਆਪਾਂ ਬਾਹਰ ਕਮਾਈ ਕਰੀਏ ਤੇ ਉਹ ਸਭ ਤੋਂ ਬਿਹਤਰ ਆ ਜੀ।
1: ਨਹੀਂ ਬੰਦੇ ਕੋਲ ਕੋਈ ਫਾਈਨੈਂਸ਼ੀਅਲ ਨੌਲੇਜ ਹੀ ਨਹੀਂ ਹੋਣੀ ਚਾਹੀਦੀ ਹੈ।
5: ਕੋਈ ਹੁੰਦੇ ਆ ਵੀ ਜੇ ਭਾਈ ਵਾਈਫ ਕੋ ਤੇ ਬੰਦੇ ਕੋਈ ਹੁੰਦਾ ਅਕਾਊਂਟ ਹੀ ਸਾਂਝਾਵੇ। ਹੁਣ ਅਸੀਂ ਵੀ ਮੰਨ ਲਓ ਇੱਥੇ ਰਹਿੰਦੇ ਹਾਂ, ਇੱਥੇ ਮੇਰਾ ਪੇਰੈਂਟਸ ਆਪ ਹੈ ਨੀ ਗੇ ਵੱਡੇ, ਸਾਡੇ ਮਾਤਾ ਪਿਤਾ ਇੱਥੇ ਹੈ ਨੀ ਗੇ, ਵਾਈਫ ਆ ਤੇ ਉਹਨਾਂ ਅੱਖੀ ਦਾ ਫਲ ਆ ਤੇ ਉਹ ਸਗੋਂ ਅਸੀਂ ਕਹਿਣਗੇ ਬਾਹਰ ਕੇ ਰੱਖ ਲਾਂ ਦੀ ਤੁਸੀਂ ਸਗੋਂ ਮੈਨੂੰ ਫਿਕਰ ਪਾ ਛੱਡਦੇ ਜੇ ਵੀ ਮੈਂ ਕਿੱਥੇ ਸਾਂਭਾ।
1: ਠੀਕ ਹੈ, ਚਲੋ ਸ਼ੁਕਰੀਆ, ਥੈਂਕ ਯੂ। ਸੋ ਅੱਛਾ ਵੀ ਵਾਈਫ ਨੂੰ ਫੜਾ ਦੋ ਪੈਸਾ, ਤੁਸੀਂ ਕੰਮ ਕਰੋ ਬਸ, ਹੈ ਕੰਮ ਕਰੀ ਚੱਲੋ ਤੇ ਵਾਈਫ ਨੂੰ ਸਾਰਾ ਕੁਛ ਸੰਭਾਲ ਦਿਓ। ਠੀਕ ਹੈ, ਕੋਈ ਮੈਂ ਨਹੀਂ ਕਹਿੰਦਾ ਕਿ, ਪਰ ਥੋੜ੍ਹੇ ਜਿਹਾ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਲਾਹ ਟਾਈਪ ਜੀ ਦਿੰਦਾ ਕਿ ਦੋਨੋਂ ਜਾਣੇ ਤੁਸੀਂ ਇਕੱਠੇ ਸਾਂਭਿਆ ਕਰੋ ਚੀਜ਼ਾਂ ਨੂੰ। ਹੁਣ ਵਾਈਫ ਦਾ ਵੀ ਜ਼ਰੂਰ ਯੋਗਦਾਨ ਹੋਣਾ ਚਾਹੀਦਾ ਵੀ ਆਪਾਂ ਇੰਨਾ ਪੈਸਾ ਇੱਥੇ ਲਾ ਦੀਏ, ਓਨਾ ਉੱਥੇ ਲਾ ਦੀਏ, ਬੰਦਾ ਵੀ ਕਵੇ ਕਿ ਹਾਂ ਬਈ ਅਜਾ ਬੈਠੀਏ ਤੇ ਆਪਾਂ ਫਾਈਨੈਂਸਿਸ ਆਪਣੇ ਦੇਖੀਏ। ਹੁਣ ਜੇ ਕਹਿਤਾ ਕਿ ਬਸ ਬੰਦਾ ਬਾਹਰ ਕੰਮ ਕਰੇ, ਲੇਡੀ ਸਾਰਾ ਸਾਂਭੇ, ਦੋਨਾਂ ਨੂੰ ਆਈ ਥਿੰਕ ਐਜ਼ ਅ ਇਕੁਅਲ ਹੋ ਕੇ ਤੁਸੀਂ ਨਾ ਹਸਬੈਂਡ ਵਾਈਫ ਹਰ ਮਹੀਨੇ ਇੱਕ ਤਾਂ ਆਪਣੇ ਫਾਈਨੈਂਸਿਸ ਨੂੰ ਲੈ ਕੇ ਮੀਟਿੰਗ ਕਰਿਆ ਕਰੋ, ਬਜਟਿੰਗ ਕਰਿਆ ਕਰੋ ਵੀ ਆਪਣੇ ਫਾਈਨੈਂਸਿਸ ਕਿਵੇਂ ਚੱਲ ਰਹੇ ਨੇ, ਪੈਸਾ ਕਿੰਨਾ ਇਨਵੈਸਟ ਕੀਤਾ, ਕਿੰਨਾ ਕਿਤੇ ਲਾਇਆ, ਕਿੰਨਾ ਕਿਤੇ ਲਾਇਆ। ਇਹ ਥੋੜ੍ਹਾ ਜਿਹਾ ਪੁਰਾਣੀ ਥਿੰਕਿੰਗ ਹੈ ਵੀ ਬਸ ਇੱਕ ਨੂੰ ਸੰਭਾਲ ਦਿਓ, ਦੂਜਾ ਕੰਮ ਕਰੇ। ਦੋਨਾਂ ਨੂੰ ਆਈ ਥਿੰਕ ਉਹ ਨੌਲੇਜ ਹੀ ਚਲੋ ਠੀਕ ਹੁੰਦੀ ਹੈ। ਚਲੋ ਆਪਣੇ ਪੁਰਾਣੇ ਸਮੇਂ 'ਚ ਆਪਣੇ ਜਿਹੜੇ ਪੇਰੈਂਟਸ ਨੇ ਉਹਨਾਂ ਦਾ ਚਲੋ ਵੱਖਰਾ ਸਿਸਟਮ ਸੀਗਾ, ਉਹਨੂੰ ਆਪਾਂ ਰਿਲੇਟ ਨਹੀਂ ਕਰ ਸਕਦੇ। ਮੈਂ ਹੁਣ ਦੀ ਗੱਲ ਕਰ ਰਿਹਾ, ਜਿਹੜਾ ਪੁਰਾਣਾ ਸੀਗਾ ਜਿਵੇਂ ਉਹਨਾਂ ਦਾ ਇੱਕ ਸਿਸਟਮ ਸੀਗਾ, ਉਹ ਤਾਂ ਚਲੋ ਉਹਨੂੰ ਨਹੀਂ ਤੁਸੀਂ ਚੇਂਜ ਕਰ ਸਕਦੇ ਬਿਕੋਜ਼ ਦੈਟ ਵਾਜ਼ ਅ ਡਿਫਰੈਂਟ ਟਾਈਮ। ਸੋ ਏਰਨ ਮੈਲਜ਼ ਐਕਰਾ, ਮੈਨੂੰ ਮੈਸੇਜ ਆਇਆ ਐਕਰਾ ਵਾਲਿਆਂ ਦਾ, ਕਹਿੰਦੇ ਨਵੀਂ ਸਾਨੂੰ ਨਾ ਕੁਝ ਇੱਕ ਮਕੈਨਿਕਸ ਦੀ ਲੋੜ ਹੈ, ਟੈਕਨੀਸ਼ੀਅਨ ਦੀ। ਵਾਹ, ਤੁਹਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਇੱਕ ਸੁਨਹਿਰੀ ਮੌਕਾ। ਮੇਪਲ ਐਕਿਰਾ, ਏਰਨ ਮਿਲਸ ਐਕਿਰਾ ਅਤੇ ਮਿਸੀ ਸਾਗਾ ਵੋਲਕਸਵੈਗਨ ਵਾਲਿਆਂ ਨੂੰ ਕੁਝ ਇੱਕ ਲਾਈਸੈਂਸਡ ਟੈਕਨੀਸ਼ੀਅਨ ਚਾਹੀਦੇ ਹੈ। ਏਰਨ ਮਿਲਸ ਐਕਿਰਾ, ਮੇਪਲ ਐਕਿਰਾ ਅਤੇ ਮਿਸੀ ਸਾਗਾ ਵੋਲਕਸਵੈਗਨ ਨੂੰ ਕੁਝ ਇੱਕ ਲਾਈਸੈਂਸ ਟੈਕਨੀਸ਼ੀਅਨ ਚਾਹੀਦੇ ਆ। ਵਧੀਆ ਜੋਬ ਲੱਭ ਰਹੇ ਹੋ, ਤੁਸੀਂ ਕਰਨ ਸ਼ਰਮਾ ਨੂੰ ਕਾਲ ਕਰੋ, 905-828-5800। ਕਰਨ ਸ਼ਰਮਾ ਏਰਨ ਮਿਲਸ ਐਕਿਰਾ ਦੇ ਮੈਨੇਜਰ ਨੇ, 905-828-5800। ਕਿਆ ਬਾਤ ਹੈ, ਬਹੁਤ ਵਧੀਆ ਓਪਰਚੁਨਿਟੀ ਹੈ ਯਾਰ, ਜਿਹੜੇ ਲੋਕ ਜੋਬ ਲੱਭ ਰਹੇ ਆ, ਇੱਕ ਰੈਪਿਊਟੇਬਲ, ਇੱਕ ਬਹੁਤ ਹੀ ਵੈਲ ਇਸਟੈਬਲਿਸ਼ਡ ਨਾਲੇ ਤਾਂ ਡੀਲਰਸ਼ਿਪ ਹੈ, ਜ਼ਰੂਰ ਇਹਨਾਂ ਕੋਲ ਜਾਓ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਵਧੀਆ ਟੋਪ ਟੋਪ ਟੋਪ ਤੁਸੀਂ ਕਮਾਲ ਦਾ ਖਾਣਾ ਖਾਣਾ, ਸਿੰਪਲੀ ਇੰਡੀਅਨ 'ਤੇ ਅੱਜ ਪਹੁੰਚੋ ਅਤੇ ਜਾ ਕੇ ਅਨਲਿਮਿਟਿਡ ਗੋਲ ਗੱਪੇ ਖਾਓ 999 'ਚ, ਆਈਸ ਗੋਲਾ ਇੰਜੋਏ ਕਰੋ 399 'ਚ, ਦਹੀਂ ਟਿੱਕੀ ਚਾਟ 599। ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ। ਸਿੰਪਲੀ ਇੰਡੀਅਨ ਤੁਹਾਡੇ ਲਈ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋੜ, ਜਾਂ 85 ਮਾਉਂਟ ਪੈਲੀਏ ਸਟਰੀਟ, ਮਿਸਾਗਾ ਫਾਈਨੈਂਸ਼ੀਅਲ। ਸਿੰਪਲੀ ਇੰਡੀਅਨ 4717। ਹੈਲੋ
6: ਜੀ, ਨਵੀਂ ਭਾਜੀ ਕੀ ਹਾਲ ਹੈ? ਠੀਕ ਹੋ?
1: ਵਧੀਆ ਸਰ, ਕਿਵੇਂ ਹੋ?
6: ਵਧੀਆ ਭਾਜੀ, ਵਧੀਆ ਭਾਜੀ। ਦੇਖੋ, ਇਸ ਕੰਟਰੀ ਦੇ ਵਿੱਚ ਨਾ ਤੁਹਾਨੂੰ ਆਪਣੀ ਬਜਟਿੰਗ ਕਰਕੇ ਚੱਲਣਾ ਪੈਂਦਾ ਤੇ ਪੈਸਾ ਜਿਹੜਾ ਉਹ ਸਾਂਝਾ ਹੀ ਹੁੰਦਾ ਹੈ ਮੀਆਂ ਬੀਬੀ ਦਾ
1: ਜੀ।
6: ਜੇ ਤੁਹਾਨੂੰ ਲੋੜ ਹੈ ਤੇ ਉਹਦਾ ਤੁਸੀਂ ਯੂਜ਼ ਕਰੋਗੇ, ਜੇ ਤੁਹਾਡੇ ਕੋਲ ਪੈਸਾ ਤੇ ਉਹ ਯੂਜ਼ ਕਰ ਲਈ ਐਟ ਦਾ ਐਂਡ ਇਕੱਠਾ ਹੀ ਹੁੰਦਾ। ਸਰ ਅਸੀਂ ਕੀ ਕੀਤੇ ਆ ਤਾਂ ਕਿ ਅਸੀਂ ਹਰ ਮਹੀਨੇ ਬਜਟਿੰਗ ਕਰਦੇ ਹਾਂ, ਤਕਰੀਬਨ ਅੱਧਾ ਕੀ ਘੰਟਾ ਲੱਗਦਾ ਬਹਿ ਕੇ ਤੇ ਸਾਰੇ ਐਕਸਪੈਂਸ ਐਕਸਲ ਸ਼ੀਟ ਤੇ ਲਿਖਦੇ ਨੇ, ਦੇਖੀ ਦੇ ਕਿਤੇ ਓਵਰ ਸਪੈਂਡਿੰਗ ਕੀਤੀ ਤੇ ਕੀ ਹਿਸਾਬ ਕਿਤਾਬ ਦਾ। ਹਰ ਮਹੀਨੇ ਆਪਣਾ, ਕਿਉਂਕਿ ਤੁਹਾਨੂੰ ਤਾਂ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ
1: ਜੀ,
6: ਤੇ ਹਰ ਮਹੀਨੇ ਦੀ ਬਜਟਿੰਗ ਕਰਕੇ ਐਕਸਲ ਤੇ ਦੇਖੀ ਦੇ ਲੀਡ ਹੈ ਭਾਈ ਕਿੱਥੇ ਕਿੱਥੇ ਕਿੰਨਾ ਕਿੰਨਾ ਖਰਚਾ ਕੀਤੇ, ਕਿਤੇ ਅਸੀਂ ਓਵਰ ਗਏ ਹਾਂ
1: ਤੇ ਹਰ
6: ਮਹੀਨੇ ਕੀ ਸ਼ੋਪਿੰਗ ਵਗੈਰਾ ਜਿਹੜੀ ਉਹ ਕਰ ਸਕਦੇ ਹਾਂ।
1: ਤੁਸੀਂ ਤੁਸੀਂ ਨਾਲੇ ਫਿਰ ਅਕਾਊਂਟ ਸਾਂਝਾ ਰੱਖਿਆ, ਅਲੱਗ ਅਲੱਗ ਰੱਖਿਆ?
6: ਨਹੀਂ, ਅਕਾਊਂਟ ਲੈਵਲ ਲੈ ਲਿਆ, ਲੇਕਿਨ ਇਹ ਕਿ ਉਹ ਜਿਹੜੇ ਜਿਹੜੇ ਨੇ ਕੋਈ ਡਿਵਾਈਡ ਕੀਤੇ ਨੇ, ਉਹ ਮੈਂ ਇਹ ਪੇ ਕਰਨੇ ਨੇ, ਲਾਈਕ ਮੋਰਗੇਜ ਜਿਹੜੀ ਆ ਉਹ ਮੇਰੇ ਅਕਾਊਂਟ ਸਾਰੀ ਚੱਲਦੀ ਹੈ
1: ਜੀ,
6: ਉਸ ਤੋਂ ਬਾਅਦ ਗੱਡੀਆਂ ਦੀ ਸੇਲ ਸ਼ੇਅਰ ਇੰਸ਼ੋਰੈਂਸ ਵਗੈਰਾ ਜਿਹੜੀ ਸਾਰੀ ਮੇਰੇ ਚ।
1: ਠੀਕ ਹੈ,
6: ਉਸਦੀ ਜਿਹੜੀ ਆ ਬੱਚਿਆਂ ਦੀ ਜਿਹੜੇ ਹੱਥ ਨੇ ਉਹ ਵਾਈਫ ਦੇ ਅਕਾਊਂਟ ਜਾਂਦੇ ਨੇ।
1: ਹਾਂ, ਪਰ ਤੁਸੀਂ ਫਿਰ ਅਕਾਊਂਟ ਕਿਉਂ ਅਲੱਗ ਅਲੱਗ ਰੱਖਿਆ ਹੈ?
6: ਹਾਂਜੀ,
1: ਅਕਾਊਂਟ ਕਿਉਂ ਅਲੱਗ ਅਲੱਗ ਰੱਖੇ ਨੇ ਫਿਰ?
6: ਉਹਨੇ ਉਹ ਕਦੇ ਜ਼ਰੂਰਤ ਹੀ ਨਹੀਂ ਰੁਪਈਆ ਇਕੱਠੇ ਕਰਨ ਲਈ।
1: ਅੱਛਾ, ਪਰ ਐਕਸੈਸ ਦੋਨਾਂ ਕੋਲ ਦੋਨਾਂ ਦਾ ਹੈਗਾ?
6: ਹਾਂਜੀ, ਐਕਸੈਸ ਦੋਨਾਂ ਕੋਲ ਦੋਨਾਂ ਦਾ ਹੈ।
1: ਠੀਕ ਹੈ, ਠੀਕ ਹੈ, ਚਲੋ। ਠੀਕ ਹੈ, ਚਲੋ ਸਰ, ਬਹੁਤ ਸ਼ੁਕਰੀਆ, ਥੈਂਕ ਯੂ। 1131, ਹੈਲੋ,
7: ਸਤਿ ਸ਼੍ਰੀ ਅਕਾਲ ਨਵੀ ਜੀ, ਮੈਂ ਮਿਸਟਰ ਸਿੰਘ ਪੀਜ਼ਾ ਦੀ ਟੀਮ ਤੋਂ ਲਾਡਾ ਪੁਆ ਦੀ ਬੋਲ ਰਿਹਾ
1: ਜੀ। ਓ ਵਾਹ ਵੀ ਵਾਹ, ਮਿਸਟਰ ਸਿੰਘ ਪੀਜ਼ਾ। ਸੋ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਕਿ ਬਈ ਫਰਾਈਡੇ ਹੈ, ਫਰਾਈਡੇ ਨੂੰ ਤਾਂ ਇੰਟਰਨੈਸ਼ਨਲ ਪੀਜ਼ਾ ਡੇ ਹੁੰਦਾ। ਅੱਜ ਕਿਸੇ ਨੇ ਕਿਚਨ 'ਚ ਨਹੀਂ ਵੜਨਾ, ਆਰਾਮ ਨਾਲ ਤੁਸੀਂ ਪੀਜ਼ਾ ਮੰਗਾਓ ਮਿਸਟਰ ਸਿੰਘ ਪੀਜ਼ੇ ਤੋਂ। ਅਤੇ ਫਿਰ ਕੀ ਡੀਲਾਂ ਚੱਲ ਰਹੀਆਂ ਨੇ
7: ਨਵੀਂ ਜੀ? ਡੀਲਾਂ ਦੀ ਗੱਲ ਕਰੀਏ, ਜਿਸ ਤਰ੍ਹਾਂ ਹੁਣ ਤੁਸੀਂ ਦੱਸ ਕੇ ਹਟਿਆ ਜੀ ਛੁੱਟੀਆਂ ਜੀ, ਅਤੇ ਕਾਫੀ ਸਾਰੀਆਂ ਡੀਲਾਂ ਜਿਹੜੀਆਂ ਵਾਕ ਇਨ ਸਪੈਸ਼ਲ ਲੱਗੀਆਂ ਹੋਈਆਂ ਨੇ। ਪਰ ਅੱਜ ਇੱਕ ਸਪੈਸ਼ਲ ਡੀ ਜਿਹੜੀ ਦੋ ਲਾਰਜ ਪੀਜ਼ਿਆਂ ਦੇ ਉੱਪਰ ਦੱਸ ਰਹੇ ਜੀ, ਚਾਰ ਟੋਪਿੰਗਾਂ ਇਹ 'ਚ ਹੈ ਤੇ ਚਾਰ ਡਿਪਿੰਗ ਸੌਸ ਫ੍ਰੀ ਹੈ, ਤੇ ਨਾਲ ਚੋਇਸ ਦੇ ਵਿੱਚ 2 ਲੀਟਰ ਦੀ ਕੋਈ ਵੀ ਡਰਿੰਕ ਤੁਸੀਂ ਲੈ ਸਕਦੇ ਹੋ, ਚੋਇਸ ਕੋਈ ਵੀ ਤੁਹਾਡੀ ਆਪਣੀ ਹੋ ਸਕਦੀ ਹੈ। ਪ੍ਰਾਈਸ ਦੀ ਗੱਲ ਕਰਾਂ ਤਾਂ $40 ਦੇ ਵਿੱਚ ਤੁਸੀਂ ਇਸ ਡੀਲ ਨੂੰ ਗ੍ਰੈਬ ਕਰ ਸਕਦੇ ਹੋ। ਡੀਲ ਨੂੰ ਲੈਣ ਵਾਸਤੇ ਜਿੱਥੇ ਸਾਡੀਆਂ 32 ਅਰਾਊਂਡ ਲੋਕੇਸ਼ਨਸ ਨੇ, ਉਹਨਾਂ ਦੇ ਉੱਪਰ ਕਿਸੇ ਵੀ ਲੋਕੇਸ਼ਨ ਤੋਂ ਜਾ ਕੇ ਤੁਸੀਂ ਇਸ ਪੀਜ਼ੇ ਨੂੰ ਗ੍ਰੈਬ ਕਰ ਸਕਦੇ ਹੋ। 100% ਵੈਜੀਟੇਰੀਅਨ, ਨੋ ਮੀਟ ਕੰਟੈਮੀਨੇਸ਼ਨ, ਰੈਨਟ ਫ੍ਰੀ ਸਾਡੀ ਚੀਜ਼ ਹੈ, ਕਿਸੇ ਤਰ੍ਹਾਂ ਦਾ ਐਨੀਮਲ ਫੈਟ ਜਿਹੜਾ ਤੁਹਾਨੂੰ ਸਾਡੀ ਚੀਜ਼ ਦੇ ਵਿੱਚ ਨਹੀਂ ਮਿਲੇਗਾ। ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸ ਦੇਣਾ ਚਾਹੁੰਦਾ ਵੀ ਜਿੰਨੇ ਵੀ ਸਾਡੇ ਲਿਸਨਰਸ ਸਾਡੇ ਇਸ ਪ੍ਰੋਗਰਾਮ ਨੂੰ ਪੰਜਾਬੀ ਲਹਿਰਾਂ ਨੂੰ ਸੁਣ ਰਹੇ ਨੇ, ਕਿਸੇ ਨੇ ਵੀ ਕੋਈ ਵੀ ਈਵੈਂਟ ਆਰਗਨਾਈਜ਼ ਕੀਤਾ, ਈਵੈਂਟ ਦੇ ਵਿੱਚ ਵੀ ਤੁਹਾਨੂੰ ਪੀਜ਼ਿਆਂ ਦੀ ਜ਼ਰੂਰਤ ਹੈ, ਤਾਂ ਤੁਸੀਂ ਸਾਡੇ ਨੰਬਰ 905-504-1000 ਤੇ ਵੀ ਕਾਲ ਕਰ ਸਕਦੇ ਹੋ। ਜੀ ਨਵੀ ਜੀ,
1: ਇੱਕੋ ਇੱਕ ਫੋਨ ਨੰਬਰ ਹੈ 905-504-1000। ਮਿਸਟਰ ਸਿੰਘ ਪੀਜ਼ਾ, ਇਹਨਾਂ ਦੀਆਂ 30 ਲੋਕੇਸ਼ਨਾਂ ਨੇ ਬਰੈਂਪਟਨ 'ਚ, ਬਹੁਤ ਸਾਰੀਆਂ ਲੋਕੇਸ਼ਨਾਂ ਨੇ, ਬਾਕੀ ਕੋਈ ਸ਼ਹਿਰ ਛੱਡਿਆ ਨਹੀਂ। ਵੁੱਡਸਟਾਕ, ਲੰਡਨ, ਕਿਚਨਰ, ਗੁਐਲਫ, ਸਟੋਨੀ ਕ੍ਰੀਕ, ਹੈਮਿਲਟਨ, ਬੋਲਟਨ, ਮਿਸੀਸਾਗਾ, ਟੋਰਾਂਟੋ, ਰੈਕਸਡੇਲ, ਹਰ ਇੱਕ ਮੈਂ ਕਹਿ ਸਕਦਾ ਤੁਹਾਡੇ ਸ਼ਹਿਰ 'ਚ ਲੋਕੇਸ਼ਨ ਤੁਹਾਨੂੰ ਮਿਲ ਜਾਵੇਗੀ। ਨੰਬਰ ਇੱਕੋ ਇੱਕ ਹੈ 905-504-1000, 905-500-4000, ਮਿਸਟਰ ਸਿੰਘ ਪੀਜ਼ਾ, ਬਹੁਤ ਸ਼ੁਕਰੀਆ ਸਰ,
7: ਥੈਂਕ ਯੂ ਭਾਜੀ,
1: ਧੰਨਵਾਦ। ਤੇ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਂਸ਼ ਜੁੜ ਚੁੱਕੇ ਨੇ, ਜੋ ਗਵਰਨਮੈਂਟ ਵੱਲੋਂ ਤੁਹਾਨੂੰ ਲੋਨ ਦਿੱਤਾ ਜਾ ਰਿਹਾ ਸਕਿੱਲ ਡਿਵੈਲਪਮੈਂਟ ਦੇ ਲਈ। ਤੁਸੀਂ ਆਪਣੇ ਸਕਿੱਲ ਡਿਵੈਲਪ ਕਰੋ, ਆਪਣੀ ਐਜੂਕੇਸ਼ਨ ਦੇ ਵਿੱਚ ਤੁਸੀਂ ਇੱਕ ਇੰਪਰੂਵਮੈਂਟ ਕਰੋ, ਤੇ ਤੁਹਾਨੂੰ ਲੋਨ ਮਿਲ ਰਿਹਾ ਗਵਰਨਮੈਂਟ ਤੋਂ। ਸੋ ਸਰਾਸ਼, ਪਹਿਲਾਂ ਤਾਂ ਵੈਲਕਮ,
8: ਥੈਂਕ ਯੂ ਜੀ, ਸਭ ਜੀ ਨੂੰ ਸਤਿ ਸ਼੍ਰੀ ਅਕਾਲ ਜੀ।
1: ਸੋ ਸਰਾਸ਼, ਬੜੇ ਲੋਕ ਸੋਚਦੇ ਨੇ ਕਿ ਯਾਰ ਕੀ ਅਸੀਂ ਵੀ ਐਲੀਜੀਬਲ ਹਾਂ, ਕੀ ਅਸੀਂ ਵੀ ਸਕਿੱਲ ਡਿਵੈਲਪ ਕਰ ਸਕਦੇ ਹਾਂ। ਸੋ ਇਸ ਦੀ ਐਲੀਜੀਬਿਲਿਟੀ ਕੀ ਹੈ ਤੇ ਕੌਣ ਕੌਣ ਇਹ ਲੋਨ ਲੈ ਸਕਦਾ?
8: ਹਾਂਜੀ, ਸੋ ਲਾਈਕ ਜਿਨਕਾ ਸਟੇਟਸ ਕੈਨੇਡਾ ਮੈਂ PR ਹੈ, ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਹੈ, ਔਰ ਕੋਈ ਏਜ ਲਿਮਿਟ ਨਹੀਂ ਹੈ ਇਸਕੇ ਅੰਦਰ, ਆਪ ਲਾਈਕ ਸਕਿੱਲ ਡਿਵੈਲਪ ਕਰਤੇ, ਗਵਰਨਮੈਂਟ ਆਪਕੋ ਲੋਨ ਆਪਕੇ ਅਕਾਊਂਟ ਮੇ ਦੇਤੀ ਹੈ। 50 to $170,000 ਤੱਕ ਕੀ ਰੇਂਜ ਹੈ, ਡਿਪੈਂਡਿੰਗ ਔਨ ਯੋਰ ਫੈਮਿਲੀ ਸਾਈਜ਼। ਬੱਚੇ ਜ਼ਿਆਦਾ ਹੈ ਤੋ ਜ਼ਿਆਦਾ ਫੰਡਿੰਗ ਆਪਕੋ ਮਿਲਤੀ ਆਪਕੇ ਖਾਤੇ ਕੇ ਅੰਦਰ, ਔਰ ਵਿਦਿਨ 30 to 90 days ਆਪਕੇ ਖਾਤੇ ਫੰਡਿੰਗ ਆ ਜਾਤੀ ਹੈ।
1: ਵੈਰੀ ਗੁੱਡ। ਐਂਡ ਇਹ ਲੋਨ ਦੀ ਜਿਹੜੀ ਰੇਂਜ ਹੈ ਉਹ ਕਿੰਨੀ ਕਾ?
8: ਹਾਂਜੀ, 50 to $170,000 ਹੈ, ਬਾਕੀ ਆਪਕੇ ਫੈਮਿਲੀ ਸਾਈਜ਼ ਪੇ ਡਿਪੈਂਡ ਕਰਤਾ। ਆਪ ਹਮੇ ਕਾਲ ਕਰੇਂਗੇ, ਹਮ ਆਪਕੋ ਫ੍ਰੀ ਐਸਟੀਮੇਟ ਦੇਂਗੇ ਇਸਕੇ ਅੰਦਰ, ਔਰ ਦੈਨ ਆਪ ਹਮਾਰੇ ਆਫਿਸ ਆ ਸਕਤੇ ਹੈ, ਐਨਰੋਲ ਕਰ ਸਕਤੇ ਹੈ, ਆਪ ਸਕਿੱਲ ਡਿਵੈਲਪ ਕਰਤੇ ਹੈ, ਆਸਾਨ ਸੇ ਕੋਰਸਿਸ ਕਰਤੇ ਹੈ, ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰਤੇ, ਕਿਤਨੇ ਕਲਾਇੰਟਸ ਕਰ ਚੁੱਕੇ ਹੈ। ਤੋ ਲਾਈਕ ਆਜ ਵੀ ਅਭੀ ਲਾਈਕ ਮੇਰੇ ਅਕਾਊਂਟ ਮੇ ਅਭੀ 6 ਇੰਟਰੈਕ ਆ ਚੁੱਕੇ $200 ਕੇ, ਤੋ ਮਤਲਬ ਆ 6 ਕਲਾਇੰਟਸ ਕੇ ਅਕਾਊਂਟ ਮੇ ਫੰਡਿੰਗ ਚਲ ਚੁੱਕੀ ਹੈ।
1: ਵੈਰੀ ਗੁੱਡ। ਐਂਡ ਤੁਸੀਂ ਦੱਸ ਸਕਦੇ ਹੋ ਵੀ ਇੱਕ ਫੈਮਿਲੀ 4 ਹੈ, ਉਹਦੇ ਵਿੱਚ ਕਿੰਨੀ ਕੁ ਫੰਡਿੰਗ ਬਣ ਜਾਂਦੀ ਹੈ, ਤੇ ਡਿਪੈਂਡਿੰਗ ਔਨ ਵੀ ਬੱਚਿਆਂ ਦੀ ਕੀ ਏਜ ਹੈ, ਕੁਝ ਕੁ ਪੋਰਸ਼ਨ ਕਾਲਜ ਫੀਸ ਦਾ ਵੀ ਕਵਰ ਹੋ ਜਾਂਦਾ?
8: ਹਾਂਜੀ, ਐਸਾ ਹੈ, ਅਗਰ ਫੈਮਿਲੀ ਆਫ 4 ਹੈ ਤੋ ਉਨਕੋ ਅਰਾਊਂਡ ਆਪ ਮੰਨ ਕੇ ਚਲੇ 150,000 ਕੀ ਫੰਡਿੰਗ ਬਣ ਜਾਤੀ ਹੈ ਲੋਨ ਕੇ ਉਸਮੇ। ਐਂਡ ਸਬਸੇ ਮਜ਼ੇ ਕੀ ਬਾਤ ਯੇ ਕਿ ਅਗਰ ਆਪਕੇ ਬੱਚੋਂ ਕੀ ਉਮਰ 11 ਈਅਰਸ ਸੇ ਕਮ ਹੈ ਤੋ ਆਪਕਾ ਜੋ ਕਾਲਜ ਕਾ ਫੀਸ ਕਾ ਕੁਛ ਯਾ ਸਾਰਾ ਪੋਰਸ਼ਨ, ਡਿਪੈਂਡਿੰਗ ਕਿਤਨੇ ਬੱਚੇ ਹੈ ਆਪਕੇ, ਅਗਰ 3 ਬੱਚੇ ਤੋ ਪੂਰੀ ਫੀਸ ਹੀ ਕਵਰ ਹੋ ਜਾਤੀ ਹੈ, ਤੋ ਆਪਕੋ 1.5 ਲੱਖ ਕਾ ਲੋਨ ਮਿਲ ਜਾਤਾ ਹੈ ਹਸਬੈਂਡ ਵਾਈਫ ਕੋ, ਦੋਨੋਂ ਕੋ ਹਸਬੈਂਡ ਵਾਈਫ ਪੜ ਰਹੇ ਹੈ, ਉਨਕੇ ਛੋਟੇ ਬੱਚੇ ਹੈ 3, ਔਰ ਤੋ ਉਨਕੀ ਫੀਸ ਕਵਰ ਹੈ, ਔਰ ਲੋਨ ਆਤਾ ਹੈ ਇਕਦਮ ਲਾਈਕ 0% ਪੇ।
1: ਵੈਰੀ ਗੁੱਡ। ਨੰਬਰ ਹੈ ਸਰਾਂਸ਼ ਦਾ 4375-264-3175, 4375-264-3175। ਐਂਡ ਸਰਾਂਸ਼, ਕੋਰਸਿਸ ਕਿਹੜੇ ਕਿਹੜੇ ਨੇ ਤੇ ਇਹਦੇ ਵਿੱਚ ਡਾਕੂਮੈਂਟ ਕਿਹੜੇ ਕਿਹੜੇ ਲੱਗਦੇ ਆ, ਤੇ ਨਾਲ ਦੀ ਨਾਲ ਜੋ ਪੈਸੇ ਆਉਂਦੇ ਨੇ ਲੋਨ ਜਿਹੜਾ ਮਿਲ ਰਿਹਾ ਉਹ ਪੈਸੇ ਕਿਤੇ ਵੀ ਯੂਜ਼ ਕੀਤੇ ਜਾ ਸਕਦੇ ਆ?
8: हाँ जी, पैसे कहीं भी यूज कर सकते हैं। लिविंग एक्सपेंसेस के लिए गवर्नमेंट आपको दे रही है, किसी के लिए ग्रोसरी करना, किसी के लिए है शॉपिंग करना, देयर इज नो रिस्ट्रिक्शन ऑन दैट। डॉक्यूमेंट्स इसमें कोई भी आपका एम्प्लॉयमेंट का डॉक्यूमेंट्स नहीं लगता। गवर्नमेंट फंडिंग दे रही है, बैंक नहीं दे रहा। अगर बैंक दे रहा होता तो 10,000 या $20,000 दे रहा होता आपको। यहाँ पे बिना क्रेडिट चेक के फंडिंग आपको मिलती है। आपका NOA लग गया, आपके बच्चों के मैरिज, आपके आपका मैरिज सर्टिफिकेट और आपके बच्चों का बर्थ सर्टिफिकेट, नॉर्मल से डॉक्यूमेंट्स लगते, कोई थप्पा नहीं लगता डॉक्यूमेंट्स का। फंडिंग आपके खाते में आती है बिना क्रेडिट चेक के, बिना गारंटर के, बिना किसी पर्सनल गारंटी के आपके अकाउंट फंडिंग आती है।
1: वेरी गुड सरांश, का नंबर है 4372643175। किन्नी क फीस है ते नाल बाकी अपना तुसी फोन नंबर ते एड्रेस भी दस दियो।
8: हाँ जी, फीस हमारी काम होने के बाद, जैसे आप बताया मैंने अभी आज 6 बंदों की फंडिंग करी होगी, उनकी फीस मुझे आई है $200 ईच, दैट्स इट, वन टाइम फीस $200। फंडिंग आपके खाते में आती है तो आपने अपनी ईमानदारी से हमें काम होने के बाद, फंडिंग आने के बाद हमारी फीस देनी होती है। नंबर नोट करें, कॉल करें, एस्टिमेट लें, 437-234-3175, 4372643175। ऑफिस आ जाएगा 218 एक्सपोर्ट बुलेवर्ड हरंटारी डेरी पे, कल भी हम ओपन है। नंबर 437-234-3175, 4372643175,
1: 437-264-3175 नंबर है, 437-234-3175 ते तुसी कॉल जरूर करो। सराश बहुत शुक्रिया सर, थैंक यू सो मच, थैंक यू। प्रोग्राम पंजाबी दरा सुन रहे हो, आ लो फिर फ्राइडे स्पेशल।

0: ਕਿਆ ਬਾਤ ਹੈ, ਵਾਹ ਯਾਰ ਨਹਿਰੀ ਸਾਹਿਬ, ਲੱਗਦਾ ਹੈ ਸਾਰਾ ਪਿੰਡ ਮਿੱਤਰਾਂ ਦਾ ਦੋ ਪਿੱਗ ਲਾ ਕੇ, ਦੋ ਪਿੱਗਾਂ ਨਾਲ ਤਾਂ ਯਾਰ ਮੈਂ ਪਹਿਲਾਂ ਵੀ ਕਿਹਾ ਸੀ ਗੱਲ ਜੀ ਨਹੀਂ ਬਣਦੀ, ਦੋਵਾਂ ਨਾਲ ਕਿੱਥੇ ਲੱਗਦਾ ਸਾਰਾ ਪਿੰਡ, ਜਦੋਂ ਬੰਦੇ ਦੇ ਚਾਰ ਪਿੰਡ ਲੱਗਦੇ ਫਿਰ ਬੰਦਾ ਕਹਿੰਦਾ ਉਹ ਬੱਲੇ ਯਾਰ ਆਹ ਵੀ ਮੇਰਾ, ਆਹ ਵੀ ਮੇਰਾ। ਸੋ ਖੈਰ ਪ੍ਰੋਗਰਾਮ ਪੰਜਾਬੀ ਦੇ ਨਾਲ, ਸਬਜ਼ੀ ਮਾਰਕੀਟ ਵਾਲਿਆਂ ਨੂੰ ਯਾਦ ਰੱਖੋ ਯਾਰ, ਵੀਕਐਂਡ ਹੈ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਤੁਹਾਡੇ ਲਈ ਖੁੱਲ੍ਹਦਾ ਬਈ। ਸਬਜ਼ੀ ਮਾਰਕੀਟ 'ਤੇ ਜਾਓ, ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ। 24 ਘੰਟੇ ਓਪਨ ਇਹਨਾਂ ਦਾ ਰੈਸਟੋਰੈਂਟ ਵੀ ਹੈ, ਜਿੱਥੇ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ ਦੂਜਾ ਫ੍ਰੀ ਹੈ। ਸੋ ਸਬਜ਼ੀ ਮਾਰਕੀਟ 24 ਘੰਟੇ ਖੁੱਲ੍ਹਾ। ਵੰਸ ਅਗੇਨ 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਅਤੇ ਨਾਲ ਦੀ ਨਾਲ 10 ਲੋਅਰ ਮੈਲ ਗੇਟ, ਸੈਂਡਲਵੁੱਡ ਐਂਡ ਮਿਕਲੋਗਲਿਨ ਲੋਕੇਸ਼ਨ 'ਤੇ ਵੀ ਤੁਸੀਂ ਜ਼ਰੂਰ ਪਹੁੰਚ ਸਕਦੇ ਹੋ।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 43 farmhouse.com, ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਵਾਹ ਵੀ ਵਾਹ। ਓਕੇ, ਸਾਡੇ ਨਾਲ ਪਹਿਲਾਂ ਇੱਕ ਵੀਰ ਨੇ ਤੇ ਫਿਰ ਸਿਮਰਨ ਜੀ ਨੇ। 0080। ਹਾਂਜੀ ਵੀਰੇ।
4: ਨਹੀਂ ਵੀਰ, ਸਸਕਾਲ ਜੀ।
1: ਸਸਕਾਲ ਜੀ, ਕਿਵੇਂ ਹੋ?
4: ਬਸ ਠੀਕ ਹੈ ਵੀਰ। ਨਹੀਂ ਵੀਰ, ਇੱਕ ਨਾ ਬੱਬੂ ਮਾਨ ਹੋਣਾ ਦਾ ਸੌਂਗ ਹੈ ਵੀ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ।
1: ਉਹ ਵਾਹ ਵੀ ਵਾਹ। ਫਰਾਈਡੇ ਨੂੰ ਐਵੇਂ ਨਾ ਬਾਹ ਫੜੀ ਜਾਓ।
4: ਨਹੀਂ ਨਹੀਂ ਬ੍ਰਦਰ, ਆਪਾਂ ਤਾਂ ਗਾਣੇ ਗੁਣੇ ਵਾਲੇ ਹੀ ਆ।
1: ਗਾਣੇ ਵਾਲੇ ਹੀ ਆ, ਪੱਕੀ ਗੱਲ ਆ?
4: ਹਾਂਜੀ ਹਾਂਜੀ ਹਾਂਜੀ।
1: ਚਲੋ ਠੀਕ ਹੈ, ਚਾਹੀਦਾ ਏਦਾਂ। ਬਹੁਤ ਵਧੀਆ, ਬਹੁਤ ਵਧੀਆ। ਜ਼ਰੂਰ, ਨੋ ਪ੍ਰੋਬਲਮ ਹੈ। ਪਹਿਲਾਂ ਪੈਗ ਲਾ ਕੇ ਪਾਵਾਂ ਅੱਖਾਂ ਵਿੱਚ ਅੱਖਾਂ, ਹੈ ਦੂਜਾ ਪੈਗ ਲਾ ਕੇ ਤੇ ਫਿਰ ਤੀਜਾ ਪੈਗ ਲਾ ਕੇ ਗੱਲਬਾਤ ਕਰਨੀ ਤੇ ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ। ਕੋਈ ਨਾ, ਲਾ ਦਿੰਦੇ ਹਾਂ। ਵਧੀਆ ਗੀਤ ਹੈ ਯਾਰ। ਦੇਖੋ, ਬਾਂਹ ਬੰਦਾ ਆਪਣੇ ਵਾਈਫ ਦੀ ਫੜਦਾ ਹੈ, ਕਿਹੜਾ ਜਾ ਕੇ ਕੋਈ ਕਲੱਬ ਕਲੁਬ 'ਚ ਐਵੇਂ ਕਿਸੇ ਹੋਰ ਦੀ ਫੜ ਰਿਹਾ ਕਿ ਨਹੀਂ। ਸੋ ਓਕੇ, ਨੰਬਰ ਹੈ ਆਪਣਾ 905-673-3337, 9056733-3337। ਅਤੇ ਸਾਡੇ ਨਾਲ ਆਲ ਕੈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਵੀ ਜੁੜ ਚੁੱਕੇ ਨੇ। ਅਤੇ ਸਿਮਰਨ, ਵੈਲਕਮ, ਕੀ ਹਾਲ ਹੈ?
5: ਬਹੁਤ ਵਧੀਆ ਨਵੀ, ਪਹਿਲਾਂ ਦੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ ਜੀ।
1: ਵੈਰੀ ਗੁੱਡ ਈਵਨਿੰਗ, ਵੈਰੀ ਗੁੱਡ ਈਵਨਿੰਗ। ਸੋ ਸਿਮਰਨ ਦਾ ਕੁਇਕ ਨੰਬਰ ਹੈ 416-999-4727, ਆਲ ਕੈਨ ਇੰਸ਼ੋਰੈਂਸ। ਸਿਮਰਨ, ਅੱਜ ਫਿਰ ਕੀ ਜਾਣਕਾਰੀ ਆਪਾਂ ਦੇ ਰਹੇ
5: ਹਾਂ? ਨਵੀ, ਅੱਜ ਮੈਂ ਸਪੈਸ਼ਲੀ ਗੱਲ ਕਰਾਂਗੀ ਆਪਣੇ ਲਿਸਨਰਸ ਦੇ ਨਾਲ ਟਰੱਸਟ ਦੇ ਬਾਰੇ ਚ, ਕਿਉਂਕਿ ਬਹੁਤ ਵਾਰੀ ਮੈਨੂੰ ਕਲਾਇੰਟ ਮਿਲਦੇ ਨੇ, ਉਹ ਗੱਲ ਕਰਦੇ ਨੇ ਕਿ ਅਸੀਂ ਬਹੁਤ ਕੁਛ ਟਿਕਟੋਕ ਤੇ ਜਾਂ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਹਾਂ ਕਿ ਟਰੱਸਟ ਬਣਾ ਲੈਣਾ ਚਾਹੀਦਾ, ਸਾਨੂੰ ਟੈਕਸ ਨਹੀਂ ਪੇ ਕਰਨਾ ਪਏਗਾ, ਜਾਂ ਅਸੀਂ ਕਾਫੀ ਸਾਰੀਆਂ ਪ੍ਰੋਪਰਟੀਜ਼ ਬਾਏ ਕੀਤੀਆਂ ਹੋਈਆਂ ਨੇ, ਸਾਨੂੰ ਕਾਰਪੋਰੇਸ਼ਨ ਦੇ ਅੰਡਰ ਪ੍ਰੋਪਰਟੀਜ਼ ਬਾਏ ਕਰਨੀਆਂ ਚਾਹੀਦੀਆਂ ਨੇ, ਜਾਂ ਹੋਰ ਵੀ ਕਈ ਵਾਰੀ ਹੁੰਦਾ ਹੈ ਕਿ ਬੱਚਿਆਂ ਨੂੰ ਪ੍ਰੋਪਰਟੀਜ਼ ਗਿਫਟ ਕਰ ਦੇਣੀਆਂ ਚਾਹੀਦੀਆਂ ਨੇ, ਸਾਨੂੰ ਟੈਕਸ ਨਹੀਂ ਦੇਣਾ ਪੈਣਾ. ਸੋ ਏਦਾਂ ਦੀਆਂ ਬੜੀਆਂ ਚੀਜ਼ਾਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਹੈਗੇ, ਜਿਨ੍ਹਾਂ ਦੇ ਵਿੱਚ ਕਈ ਵਾਰੀ ਕੀ ਹੁੰਦਾ ਹੈਗਾ ਕਿ ਬਹੁਤ ਜ਼ਿਆਦਾ ਸਹੀ ਇਨਫੋਰਮੇਸ਼ਨ ਨਹੀਂ ਹੁੰਦੀ, ਔਰ ਕਈ ਵਾਰੀ ਉਹ ਇਨਫੋਰਮੇਸ਼ਨ ਸਹੀ ਹੁੰਦੀ ਹੈ ਬਟ ਉਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੰਮ ਦੀ ਉਹ ਚੀਜ਼ ਹੋਈ ਜਾਂ ਉਹ ਚੀਜ਼ ਤੁਹਾਡੇ ਤੇ ਐਪਲੀਕੇਬਲ ਹੁੰਦੀ ਹੋਈ. ਹਰ ਇੱਕ ਪਰਸਨ ਦਾ ਜਿਹੜਾ ਸਨੈਰੀਓ ਡਿਫਰੈਂਟ ਹੈਗਾ, ਹਰ ਪਰਸਨ ਦੀਆਂ ਨੀਡਸ ਡਿਫਰੈਂਟ ਹੈਗੀਆਂ ਨੇ, ਹਰ ਪਰਸਨ ਦੇ ਐਸੇਟ ਡਿਫਰੈਂਟ ਨੇ, ਉਹਨਾਂ ਦੀ ਫੈਮਿਲੀ ਸਿਚੁਏਸ਼ਨ ਡਿਫਰੈਂਟ ਹੈਗੀ ਹੈ. ਪਹਿਲੀ ਤੇ ਚੀਜ਼ ਜਦੋਂ ਅਸੀਂ ਟਰੱਸਟ ਦੀ ਗੱਲ ਕਰਦੇ ਹੈਗੇ ਹਾਂ, ਜੇ ਅਸੀਂ ਇਹ ਸੋਚ ਰਹੇ ਹਾਂ ਕਿ ਟਰੱਸਟ ਦੇ ਵਿੱਚ ਅਸੀਂ ਆਪਣੇ ਐਸੇਟ ਸੁੱਟ ਦਈਏ ਔਰ ਉਸ ਤੋਂ ਬਾਅਦ ਸਾਨੂੰ ਟੈਕਸ ਪੇ ਨਹੀਂ ਕਰਨਾ ਪਏਗਾ, ਤਾਂ ਇਹ ਅਸੀਂ ਗਲਤ ਸੋਚ ਰਹੇ ਹਾਂ. ਕੈਨੇਡਾ ਦੇ ਵਿੱਚ ਆਪਾਂ ਨੂੰ ਬਹੁਤ ਸਾਰੀਆਂ ਆਪਸ਼ਨ ਅਵੇਲੇਬਲ ਨੇ ਜਿੱਥੇ ਅਸੀਂ ਜਿਹੜਾ ਆਪਣਾ ਟੈਕਸ ਹੈਗਾ ਉਹਨੂੰ ਡਿਫਰ ਕਰ ਸਕਦੇ ਹਾਂ, ਯਾਨੀ ਕਿ ਉਹਨੂੰ ਅਸੀਂ ਡਿਲੇ ਕਰ ਸਕਦੇ ਹਾਂ ਜਾਂ ਮਿਨੀਮਾਈਜ਼ ਕਰ ਸਕਦੇ ਹਾਂ. ਕੁਝ ਏਦਾਂ ਦੀਆਂ ਆਪਸ਼ਨ ਸਾਡੇ ਕੋਲ ਅਵੇਲੇਬਲ ਹੁੰਦੀਆਂ ਨੇ, ਇਸ ਤਰ੍ਹਾਂ ਦੀਆਂ ਸਟ੍ਰੈਟਜੀਜ਼ ਅਵੇਲੇਬਲ ਹੁੰਦੀਆਂ ਨੇ. ਬਟ ਅਗਰ ਅਸੀਂ ਇਹ ਕਹੀਏ ਕਿ ਅਸੀਂ ਟੈਕਸ ਨੂੰ ਜਿਹੜਾ ਪੇ ਹੀ ਨਹੀਂ ਕਰਨਾ, ਸਾਡੀ ਬਿਜ਼ਨਸ ਨੇ, ਇਨਵੈਸਟਮੈਂਟ ਪ੍ਰੋਪਰਟੀਜ਼ ਨੇ, ਜਾਂ ਤੁਹਾਡੇ ਕੋਲ ਹੋਰ ਵੀ ਐਸੈਟ ਨੇ, ਅਸੀਂ ਉਹਨਾਂ ਦੇ ਉੱਪਰ ਟੈਕਸ ਪੇ ਹੀ ਨਾ ਕਰੀਏ, ਟਰੱਸਟ ਦੇ ਵਿੱਚ ਉਹ ਪ੍ਰੋਪਰਟੀਜ਼ ਨੂੰ ਟ੍ਰਾਂਸਫਰ ਕਰ ਦਈਏ ਜਾਂ ਐਸੈਟ ਨੂੰ ਟ੍ਰਾਂਸਫਰ ਕਰ ਦਈਏ, ਤਾਂ ਇਹ ਤੁਹਾਨੂੰ ਜਿਹੜੀ ਹੈ ਉਹ ਅੱਧੀ ਤੇ ਗਲਤ ਜਾਣਕਾਰੀ ਹੈਗੀ ਹੈ. ਟਰੱਸਟ ਦਾ ਮਤਲਬ ਇਹ ਹੈਗਾ ਕਿ ਤੁਸੀਂ ਮੰਨ ਲਓ ਕਿ ਮੈਂ ਅੱਜ ਆਪਣੇ ਬੱਚਿਆਂ ਨੂੰ ਸਾਰਾ ਕੁਝ ਨਹੀਂ ਦੇਣਾ ਚਾਹੁੰਦੀ, ਮੈਂ ਉਹਨਾਂ ਨੂੰ ਆਉਣ ਵਾਲੇ ਕੁਝ ਸਾਲਾਂ 'ਚ ਹੌਲੀ ਹੌਲੀ ਕਰਕੇ ਉਹ ਚੀਜ਼ਾਂ ਦੇਣਾ ਚਾਹੁੰਦੀ ਹਾਂ, ਉੱਥੇ ਟਰੱਸਟ ਇੱਕ ਬੜੀ ਅੱਛੀ ਆਪਸ਼ਨ ਹੈ. ਜਾਂ ਮੈਨੂੰ ਇਹ ਹੈ ਕਿ ਮੈਂ ਆਪਣੇ ਜਿਹੜਾ ਕੰਟਰੋਲ ਰੱਖਣਾ ਆਪਣੇ ਜਾਣ ਤੋਂ ਬਾਅਦ ਵੀ, ਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਹਸਬੈਂਡ ਜਾਂ ਵਾਈਫ ਜੋ ਵੀ ਮੇਰੇ ਸਪਾਊਸ ਨੇ ਉਹ ਫੁੱਲੀ ਹਰ ਚੀਜ਼ ਨੂੰ ਅਕੁਆਇਰ ਕਰ ਲੈਣ, ਤਾਂ ਉੱਥੇ ਮੈਂ ਟਰੱਸਟ ਯੂਜ਼ ਕਰ ਰਹੀ ਹਾਂ. ਜਾਂ ਇੱਕ ਹੋਰ ਆਪਸ਼ਨ ਹੈ ਕਿ ਅਗਰ ਰੱਬ ਨਾ ਕਰੇ ਅਗਰ ਫੈਮਿਲੀ 'ਚ ਡਿਸੇਬਲ ਬੱਚਾ ਹੈਗਾ, ਉਹਦੀ ਆਉਣ ਵਾਲੀ ਲਾਈਫ ਦੇ ਵਿੱਚ ਉਹਨੂੰ ਇਨਕਮ ਕਿੱਥੋਂ ਆਉਣੀ ਹੈ, ਤਾਂ ਉੱਥੇ ਟਰੱਸਟ ਜਿਹੜੀ ਹੈ ਇੱਕ ਵੈਲਿਡ ਰੀਜ਼ਨ ਹੈਗਾ, ਅੱਛੀ ਆਪਸ਼ਨ ਹੈ ਜਿੱਥੇ ਅਸੀਂ ਟਰੱਸਟ ਆਪਸ਼ਨ ਚੂਜ਼ ਕਰਦੇ ਹਾਂ. ਬਟ ਸਿਰਫ ਇਸ ਕਰਕੇ ਅਸੀਂ ਟਰੱਸਟ ਚੂਜ਼ ਕਰਨਾ ਹੈ ਕਿ ਹਾਂਜੀ ਸ਼ਾਇਦ ਸਾਨੂੰ ਟੈਕਸ ਨਹੀਂ ਦੇਣਾ ਪਏਗਾ, ਨੋ. ਬਿਕੋਜ਼ ਜਦੋਂ ਵੀ ਤੁਸੀਂ ਟਰੱਸਟ ਬਣਾਉਂਦੇ ਹੋ, ਜਾਂ ਤਾਂ ਤੁਸੀਂ ਜਿੰਦੇ ਜੀ ਜਿਹੜਾ ਟਰੱਸਟ ਕ੍ਰੀਏਟ ਕਰੋਗੇ, ਸੋ ਉਹਦੇ ਲਈ ਟਰਮੀਨੋਲੋਜੀ ਇੰਟਰਵਿਊ ਵੋਸ ਟਰੱਸਟ, ਜਾਂ ਤੁਸੀਂ ਆਫਟਰ ਡੈਥ ਟੈਸਟਾਮੈਂਟਰੀ ਟਰੱਸਟ ਜਿਹੜਾ ਉਹ ਕ੍ਰੀਏਟ ਕਰੋਗੇ. ਹੁਣ ਇਹ ਜਿਹੜੇ ਟਰੱਸਟ ਕ੍ਰੀਏਟ ਹੋਣੇ ਨੇ, ਟੈਕਸੇਸ਼ਨ ਹੋਣੀ ਹੈ. ਕੁਝ ਕੁ ਜਿਹੜੇ ਟਰੱਸਟ ਨੇ ਜਿਹਨਾਂ ਤੇ ਜਦੋਂ ਅਸੀਂ ਟ੍ਰਾਂਸਫਰ ਕਰਦੇ ਹਾਂ ਐਸੈਟ, ਉਸ ਟਾਈਮ ਤੇ ਟੈਕਸੇਸ਼ਨ ਨਹੀਂ ਹੁੰਦੀ, ਡੀਮ ਡਿਸਪੋਜੀਸ਼ਨ ਨਹੀਂ ਹੁੰਦੀ. ਅਦਰਵਾਈਜ਼ ਜਦੋਂ ਵੀ ਟਰੱਸਟ ਦੇ ਵਿੱਚ ਚੀਜ਼ ਟ੍ਰਾਂਸਫਰ ਹੋਣੀ ਹੈ, ਕੋਈ ਐਸੈਟ ਟ੍ਰਾਂਸਫਰ ਹੋਣਾ ਹੈਗਾ, ਉਹਦੇ ਤੇ ਟੈਕਸੇਸ਼ਨ ਹੋਣੀ ਹੈ, ਡਿਪੈਂਡਿੰਗ ਅਪੋਨ ਦਾ ਟਰੱਸਟ, ਕਿ ਟਰੱਸਟ ਕਿਸ ਤਰ੍ਹਾਂ ਦਾ ਹੈਗਾ. ਜਾਂ ਟਰੱਸਟ ਦੀ ਜਿਹੜੀ ਇੱਕ ਲਾਈਫ ਟਾਈਮ ਹੈ, ਉਹਦਾ 21 ਈਅਰਸ ਦਾ ਲਾਈਫ ਟਾਈਮ ਪੀਰੀਅਡ ਹੈਗਾ, ਉਸ ਤੋਂ ਬਾਅਦ ਉਹਦੇ ਤੇ ਟੈਕਸਿਸ ਲੱਗਣੇ ਨੇ. ਸੋ ਟੈਕਸਿਸ ਲੱਗਣੇ ਹੀ ਲੱਗਣੇ ਨੇ, ਬਟ ਇਹ ਹੈ ਕਿ ਤੁਸੀਂ ਡਿਲੇ ਕਰ ਸਕਦੇ ਹੋ. ਹੁਣ ਤੁਸੀਂ ਇਹ ਦੇਖਣਾ ਕਿ ਤੁਹਾਡੀ ਸਿਚੁਏਸ਼ਨ ਦੇ ਵਿੱਚ ਟੈਕਸ ਬਣਾਉਣਾ ਜ਼ਰੂਰੀ ਹੈਗਾ, ਜਾਂ ਇਹ ਇੱਕ ਐਕਸਟਰਾ ਖਰਚਾ ਹੈ ਜਿਹਨੂੰ ਤੁਹਾਨੂੰ ਕਰਨ ਦੀ ਜ਼ਰੂਰਤ ਹੈਗੀ ਹੈ, ਨਹੀਂ ਹੈਗੀ. ਹੋ ਸਕਦਾ ਹੈ ਕਿ ਤੁਹਾਡੇ ਲਈ ਜਿਹੜਾ ਹੈਗਾ ਇੱਕ ਸਿੰਪਲ ਬਿੱਲ ਬਣਾ